0: 994-7272-416-994-7272-72-72. ਕੋਈ ਵੀ ਕੁਐਸਚਨ ਹੁੰਦਾ ਤੁਹਾਡਾ ਪਰਸਨਲ ਇੰਸ਼ੋਰੈਂਸ ਹੈ, ਚਾਹੇ ਉਹ ਲਾਈਫ ਕ੍ਰਿਟੀਕਲ ਡਿਸੇਬਿਲਿਟੀ, ਤੁਹਾਡੀ ਪਰਸਨਲ ਇਨਵੈਸਟਮੈਂਟ ਰਿਲੇਟਿਡ ਕੁਐਸਚਨਸ ਨੇ, ਜਾਂ ਬੱਚਿਆਂ ਦੇ ਐਜੂਕੇਸ਼ਨ ਪਲਾਨ ਹੋ ਗਏ, ਬੱਚਿਆਂ ਦੇ ਇੰਸ਼ੋਰੈਂਸ ਪਲਾਨ ਨੇ, ਜਾਂ ਸੁਪਰ ਵੀਜ਼ਾ ਵਿਜ਼ਟਰ ਟਰੈਵਲ ਤੁਸੀਂ ਕਰਵਾਉਣਾ ਚਾਹੁੰਦੇ ਹੈਗੇ ਹੋ, ਕੋਈ ਵੀ ਪਰਸਨਲ ਇੰਸ਼ੋਰੈਂਸ ਬਾਬਤ ਕੁਐਸਚਨ, ਜਾਂ ਤੁਸੀਂ ਕੋਈ ਕੰਪਨੀ ਓਨ ਕਰ ਰਹੇ ਹੈਗੇ ਹੋ, ਤੁਸੀਂ ਕਾਰਪੋਰੇਟ ਪਾਲਿਸੀ ਲੈਣਾ ਚਾਹੁੰਦੇ ਹੋ, ਆਪਣੀ ਕਾਰਪੋਰੇਸ਼ਨ ਦੇ ਵਿੱਚ ਤੁਸੀਂ ਟੈਕਸ ਪਲੈਨਿੰਗ ਕਰਨਾ ਚਾਹ ਰਹੇ ਹੈਗੇ ਹੋ, ਸੋ ਉਹਦੇ ਬਾਬਤ ਬਹੁਤ ਸਾਰੇ ਕੁਐਸਚਨ ਹੁੰਦੇ ਨੇ, ਉਹਦੇ ਲਈ ਤੁਸੀਂ ਮੈਨੂੰ ਆਫਿਸ ਆ ਕੇ ਵੀ ਮਿਲ ਸਕਦੇ ਹੋ. ਆਲ ਕੈਨ ਇੰਸ਼ੋਰੈਂਸ ਦਾ ਆਫਿਸ ਲੋਕੇਟਡ ਹੈ ਏਅਰਪੋਰਟ ਰੋਡ ਐਂਡ ਕੁਈਨ ਸਟਰੀਟ, ਦਾ ਮੇਨ ਇੰਟਰਸੈਕਸ਼ਨ, ਹੋਮ ਡਿਪੂ ਵਾਲੇ ਪਲਾਜ਼ੇ ਦੇ ਬਿਲਕੁਲ ਨਾਲ. ਔਰ ਅਗਰ ਸਾਡੇ ਕੋਈ ਵੀ ਲਿਸਨਰ ਸਾਡੀ ਟੀਮ ਨੂੰ ਵੀ ਜੁਆਇਨ ਕਰਨਾ ਚਾਹੁੰਦੇ ਨੇ, ਆਲ ਕੈਨ ਇੰਸ਼ੋਰੈਂਸ ਦਾ ਹਿੱਸਾ ਬਣਨਾ ਚਾਹੁੰਦੇ ਨੇ, ਤਾਂ ਵੀ ਮੇਰਾ ਨੰਬਰ ਸੇਮ ਹੈ ਜੀ, 416-994-7272-416-994-7272-72-72.
1: ਨੰਬਰ ਇੱਕ ਕੁਇਕ ਹੈ 416-994-7272-72-416-994-7272. ਸਿਮਰਨ, ਥੈਂਕ ਯੂ ਸੋ ਮਚ.
0: ਥੈਂਕ ਯੂ ਨਵੀ.
1: ਥੈਂਕ ਯੂ ਜੀ, ਬਹੁਤ ਸ਼ੁਕਰੀਆ. ਸੋ ਪ੍ਰੋਗਰਾਮ ਹੈ ਪੰਜਾਬੀ ਦਾ ਨਾ, ਤੇ ਮੈਸੀ ਹੁਣ ਇਹਨੇ ਹਰਾਇਆ ਨੀ ਹਜੇ ਯਾਰ ਕੇਪ ਵਰਡੇ ਨੂੰ. ਟੀਮ ਯਾਰ ਇਹ ਬਹੁਤ ਵਧੀਆ ਖੇਡ ਰਹੀ ਹੈ ਜਿਹੜੇ ਹਿਸਾਬ ਨਾਲ. ਦੇਖੋ ਇੱਕ ਅਰਜਨਟੀਨਾ ਨੂੰ ਟੱਕਰ ਦੇਣੀ ਏਡੀ ਵੱਡੀ, ਇਟਸ ਅ ਬਿਗ ਥਿੰਗ. ਸੋ ਕੇਪ ਵਰਡੇ ਸਿਰਫ ਯਾਰ ਇਹਨਾਂ ਦੀ 5,30,000 ਪਾਪੂਲੇਸ਼ਨ ਹੈ, ਤੇ ਟੀਮ ਅਰਜਨਟੀਨਾ ਨੂੰ ਇੰਨਾ ਔਖਾ ਟਾਈਮ ਦੇ ਰਹੀ ਹੈ. ਸੋ ਅਰਜਨਟੀਨਾ ਤੇ ਕੇਪ ਵਰਡੇ ਹੁਣ ਆਪਣੇ ਕੀ ਕਹਿੰਦੇ ਨੇ ਐਕਸਟਰਾ ਟਾਈਮ ਦੇ ਵਿੱਚ ਆ ਚੁੱਕੇ ਨੇ, ਤੇ ਦੇਖਦੇ ਹਾਂ ਕੀ ਬਣਦਾ. 6643 ਹਾਂਜੀ ਚੜ੍ਹਦੀ ਕਲਾ ਜੀ, ਕਿਵੇਂ ਹੋ?
2: ਬਹੁਤ ਵਧੀਆ, ਬਹੁਤ ਵਧੀਆ ਨਵੀਂ ਜੀ. ਦਵਿੰਦਰ ਕੋਹਿਨੂਰ ਦੇ ਸਾਰੇ ਗਾਣੇ ਸੈੱਟ ਨੇ, ਜਿਹੜਾ ਮਰਜ਼ੀ ਚੱਕ ਲੋ. ਦਿਲ ਤੋੜਨ ਲੱਗਿਆ ਉਹ ਵੀ ਗਾਣਾ ਵਧੀਆ ਹੁੰਦਾ, ਇਹ ਲਾ ਕੇ ਦੇਖ ਲੋ, ਮਿੰਟ ਵਧੀਆ ਲੱਗਿਆ. ਮੈਂ ਦੇਖਿਆ ਜਦ
1: ਉਹ ਵੀ ਲਾ ਦਿੰਦੇ. ਨੀ ਮੈਂ ਨਾ ਪੁੱਛ ਰਿਹਾ ਸੀ ਕਿ ਟੁੱਟੇ ਦਿਲ ਦਾ ਕੀ ਇਲਾਜ ਹੈ.
2: ਦੇਖੋ ਨਵੀਂ ਜੀ, ਸਹੀ ਜਿਹੜਾ ਪੱਕਾ ਇਲਾਜ ਆ ਉਹ ਤਾਂ ਮੂਵ ਆਉਣ ਹੀ ਆ.
1: ਦਾਰੂ, ਕੋਈ ਦਾਰੂ ਦੂਰੂ ਪੈਗ ਪੁੱਗ ਲਾਉਣ ਦਾ ਕੋਈ ਫਾਇਦਾ ਹੈ?
2: ਉਹ ਤਾਂ ਫਿਰ ਟੈਨਲ ਵਾਲੀ ਗੋਲੀ ਵਾਲੀ ਗੱਲ ਆ ਸਿਰ ਦੁੱਖਦੇ ਵਾਲੀ, ਟੈਂਪਰੇਰੀ ਸੋਲੂਸ਼ਨ ਆ ਉਹਦਾ.
1: ਕਈ ਤਾਂ ਕਹਿੰਦੇ ਆ ਕਿ ਵਧੀਆ ਯਾਰ ਪੈਗ ਪੁੱਗ ਲਾਓ ਤੇ ਬੰਦਾ ਉਹੀ ਭੁੱਲ ਜਾਂਦਾ.
2: ਨਹੀਂ ਨਹੀਂ, ਫਿਰ ਮੂਵ ਆਨ ਕਰੋ ਵੀ ਠੀਕ ਆ, ਤੁਹਾਡੀ ਕਿਸਮਤ ਨਹੀਂ ਸੀ, ਗਾਹ ਆਪਣਾ ਲੱਭ ਲਓ. ਆਪਸ਼ਨ ਸੈਕੰਡ, ਇਹ ਤਾਂ ਹੈ ਪਹਿਲਾ ਪਿਆਰ ਨਹੀਂ ਭੁੱਲਦਾ ਬੰਦੇ ਨੂੰ, ਇਹ ਚ ਕੋਈ ਸ਼ੱਕ ਨਹੀਂ ਹੈ.
1: ਠੀਕ ਹੈ ਸਰ. ਦਾਰੂ ਤੇ ਬੜਾ ਨਾ ਰਿਲਾਈ ਕਰੋ ਹੈ. ਤੁਸੀਂ ਕਿਵੇਂ ਛੱਡੀ ਦਾਰੂ?
2: ਦਾਰੂ ਆਪਾਂ 20-22 ਸਾਲ ਮੇਰੇ ਤਾਂ ਬੱਚਿਆਂ ਨੇ, ਫੈਮਿਲੀ ਨੇ, ਪੇਰੈਂਟਸ ਨੇ ਛਡਾਈ, ਕਿਉਂਕਿ ਸਾਡੇ ਕੋਲ ਪੀਂਦਾ ਖਾਂਦਾ ਰਹੇ.
1: ਅੱਛਾ, ਤੁਸੀਂ ਇਕੱਲੇ ਤੁਸੀਂ ਪੀਂਦੇ ਜ਼ਿਆਦਾ ਸੀ? ਕਾਫੀ ਵੱਡੀ ਗੱਲ ਹੈ ਵੀ ਤੁਸੀਂ ਫਿਰ ਵੀ ਹਿੰਮਤ ਕੀਤੀ ਤੇ ਛੱਡ ਦਿੱਤੀ.
2: 23 ਸਾਲ ਪੀਤੀ. ਕਹਿੰਦੇ ਨੀ ਹੁੰਦੇ ਵੀ ਜਿਹੜਾ ਬੰਦਾ ਆਪਣਾ ਨਾ ਕੰਮ ਕਰ ਸਕੇ ਉਹ ਬੱਚੇ ਕਰਾਦੇ, ਛੋਟੇ ਬੇਟੇ ਨੇ ਛਡਾਈ ਮੇਰੀ ਜਿੱਦਾਂ ਹਨਾ.
1: ਅੱਛਾ,
2: ਦਾਰੂ ਨਾ ਨਵੀਂ ਜੀ ਮੈਂ ਕਹੂੰਗਾ ਵੀ ਆਪਣੇ ਬੰਦਿਆਂ ਨੂੰ ਪੀਣੀ ਨੀ ਆਉਂਦੀ.
1: ਠੀਕ ਹੈ ਗੱਲ ਤੁਹਾਡੀ.
2: ਦਾਰੂ ਢੰਗ ਨਾਲ ਪੀਂਦੇ ਹੋ, ਦਵਾਈਆਂ ਨੂੰ ਪੀਂਦੇ ਹੋ ਢੰਗ ਨਾਲ, ਤਾਂ ਫੇਰ ਕੋਈ ਮਾੜੀ ਚੀਜ਼ ਵੀ ਨੀ ਹੈਗੀ.
1: ਹਾਂਜੀ, ਬਟ ਉਹੀ ਹੈ ਕਿ ਜੇ ਨਹੀਂ ਹੁੰਦੀ ਨਾ ਪੀਣੀ ਤਾਂ ਉਹ ਬੰਦੇ ਵਾਕਈ ਛੱਡ ਹੀ ਦੇਣ ਤਾਂ ਚੰਗੀ ਗੱਲ ਹੈ. ਗੱਲਬਾਤ ਠੀਕ ਹੈ. 1981 ਹਾਂਜੀ
3: ਹਾਂਜੀ
1: ਦੱਸੋ
3: ਯਾਰ. ਗਲਾਸੀ ਪਿੰਦਾ ਔਜਲਾ
1: ਦਾਰੂ ਪੀਣ ਦੇ ਆਦੀ ਨਹੀਂ ਅਸੀਂ ਮੁੰਡ ਤੋਂ ਸੋਫੀਆਂ
3: ਸੋਫੀਆਂ
1: ਰੁੱਖੀ ਵੇਸੀ ਮਿਲ ਜੇ ਨਾਲ ਲੱਸੀ ਦੇ ਸ਼ੌਕੀਆਂ ਬਿਲਕੁਲ ਹੱਥ ਨਹੀਂ ਲਾਉਂਦਾ. ਅੱਗੇ
3: ਬਿਲਕੁਲ ਹੱਥ ਨਹੀਂ ਲਾਉਂਦਾ
1: ਇਸੇ ਕਰਕੇ ਯਾਰ ਗਲਾਸੀ ਲਾਉਣੀ ਪੈਂਦੀ ਹੈ. ਵਾਹ, ਥੈਂਕ ਯੂ ਸਰ, ਬਹੁਤ ਸੋਹਣਾ ਗੀਤ ਹੈ. ਤੁਸੀਂ ਬੜੇ ਅੱਛੇ ਇੱਕ ਗਾਣੇ ਦੀ ਰਿਕੁਐਸਟ ਕੀਤੀ ਹੈ, ਬਹੁਤ ਚਿਰ ਹੋ ਗਏ ਮੈਂ ਕਦੇ ਮੈਂ ਸੁਣਦਾ ਬਹੁਤ ਹੈ ਗਾਣੇ ਨੂੰ, ਲਾਇਆ ਕਦੇ ਮਤਲਬ ਇੱਕ ਅੱਧੀ ਵਾਰੀ ਹੋਣਾ. ਇੱਕ ਮੈਂ ਨਾਲ ਦੀ ਨਾਲ ਤੁਹਾਨੂੰ ਜਾਣਕਾਰੀ ਦੇ ਦੇਵਾਂ

0: ਯਾਦ ਰੱਖੋ ਨੰਬਰ ਜ਼ਰੂਰ। ਮੈਂ ਨਾ ਲਵਾਨਾ ਵੈਲਨੈਸ ਵਾਲੇ ਦਾ ਨੰਬਰ ਦਿੰਦਾ, ਮੈਂ ਕੋਸ਼ਿਸ਼ ਕਰਦਾ ਜੇ ਵੀਰ ਹੁਣੇ ਏਅਰ ਤੇ ਆ ਜਾਣ ਤੇ ਥੋੜੀ ਜਿਹੀ ਜਾਣਕਾਰੀ ਆਪ ਦੇਣ ਰਾਜਤ ਹੁਣੇ, ਕਿਉਂਕਿ ਲਵਾਨਾ ਵੈਲਨੈਸ ਸਪਾ ਬਹੁਤ ਵਧੀਆ ਸਪਾ ਹੈ ਤੇ ਮੈਂ ਚਾਹੁੰਦਾ ਕਿ ਥੋੜੇ ਆਪਣੇ ਮੂੰਹੋਂ ਇਹ ਡੀਲ ਨੂੰ ਇੱਕ ਅੱਧੀ ਦੇ ਦੇਣ। ਸੋ ਲੈ ਕੇ ਚੱਲਣਾ ਤੁਹਾਨੂੰ ਆਪਾਂ ਲਵਾਨਾ ਵੈਲਨੈਸ ਸਪਾ ਤੇ, ਲਵਾਨਾ ਵੈਲਨੈਸ ਸਪਾ ਏਅਰਪੋਰਟ ਰੋਡ ਤੇ ਸਟੀਲਸ ਦੇ ਬਿਲਕੁਲ ਕੋਰਨਰ ਦੇ ਉੱਤੇ ਲੋਕੇਟਡ ਹੈ, 341 ਪਾਰਕਰ ਸਕੁਏਅਰ। ਲੇਡੀਜ਼ ਲਈ ਹਾਈਡਰਾ ਫੇਸ਼ੀਅਲ, ਵੈਕਸਿੰਗ ਤੇ ਆਪਣੇ ਬਹੁਤ ਸਾਰੀਆਂ ਸੇਵਾਵਾਂ ਨੇ ਤੇ ਮੈਂ ਲੈ ਕੇ ਚੱਲਦਾ ਤੁਹਾਨੂੰ ਲਵਾਨਾ ਵੈਲਨੈਸ ਸਪਾ ਤੇ, ਹੋਰ ਜਾਣਕਾਰੀ ਲੈਣੇ। ਹਾਂਜੀ ਵੀਰੇ, ਵੈਲਕਮ, ਕਿਵੇਂ ਹੋ?
1: ਹੈਲੋ, ਹਾਂਜੀ ਜੀ ਭਾਜੀ, ਵਧੀਆ ਪਈ, ਤੁਸੀਂ ਸੁਣਾਓ ਕਿਹਾ ਚਾਹੁੰਦੇ?
0: ਬਹੁਤ ਵਧੀਆ, ਬਹੁਤ ਵਧੀਆ। ਸੋ ਲਵਾਨਾ ਲਵਾਨਾ ਹੋਈ ਪਈ ਹੈ, ਬਹੁਤ ਕਮਾਲ ਦੀਆਂ ਸੇਵਾਵਾਂ, ਬਹੁਤ ਹੀ ਪ੍ਰੋਫੈਸ਼ਨਲ ਤਰੀਕੇ ਦੇ ਨਾਲ, ਚਾਹੇ ਮਸਾਜ ਹੋਵੇ, ਚਾਹੇ ਹਾਈਡਰਾ ਫੇਸ਼ੀਅਲ ਹੋਵੇ, ਲੇਜ਼ਰ ਹੇਅਰ ਰਿਮੂਵਲ, ਵੈਕਸਿੰਗ, ਫੇਸ਼ੀਅਲ। ਸੋ ਦਿਓ ਥੋੜੇ ਜਿਹਾ ਆਪਾਂ ਲਵਾਨਾ ਦੀ ਜਾਣਕਾਰੀ ਦੇਈਏ।
1: ਹਾਂਜੀ ਹਾਂਜੀ ਬਿਲਕੁਲ ਭਾਈ ਜੀ, ਹਾਂਜੀ ਹਾਂਜੀ ਜੀ, ਸਾਰੇ ਸਰੋਤਾਂ ਨੇ ਮੇਰਾ ਸਤਿ ਸ੍ਰੀ ਅਕਾਲ ਜੀ। ਤੇ ਆਪਣੇ ਕੋਲ ਜੀ, ਆਪਣੇ ਕੋਲ ਆਰ ਐਮ ਟੀ ਮਸਾਜ ਵੀ ਹੈਗੀ ਆ, ਲਾਈਕ ਜੇ ਕਿਸੇ ਕੋਲ ਇੰਸ਼ੋਰੈਂਸ ਹੈਗੀ ਆਪਾਂ ਡਾਇਰੈਕਟ ਬਿਲਿੰਗ ਕਰਦੇ ਹਾਂ, ਜੇ ਕਿਸੇ ਨੂੰ ਕੋਈ ਸਰਵਾਈਕਲ ਦਾ ਇਸ਼ੂ ਆ, ਕਿਸੇ ਨੂੰ ਸਿਆਟਿਕਾ, ਸਿਆਟਿਕਾ ਮੋਸਟਲੀ ਜੇ ਟਰੱਕ ਡਰਾਈਵਰਸ ਭਰਾ ਆਪਣੇ ਨਾਲ ਹੋ ਜਾਂਦੀ ਬੇਸਿਕਲੀ ਬਹਿ ਬਹਿ ਕੇ ਨਾ, ਆਪਾਂ ਉਹ ਵੀ ਟ੍ਰੀਟ ਕਰਦੇ ਹਾਂ। ਸਿਆਟਿਕਾ ਹੋ ਗਿਆ, ਸਰਵਾਈਕਲ ਹੋ ਗਿਆ, ਮਾਈਗ੍ਰੇਨ ਹੋ ਗਿਆ, ਬੈਕ ਪੇਨ ਆ, ਹਨਾ, ਮਸਲ ਸਟਿਫ ਹੋ ਜਾਂਦੇ ਕਈ ਵਾਰੀ, ਮਤਲਬ ਜਿਮ ਜਾਂਦਾ ਕਈ ਵਾਰੀ ਨਾ ਓਵਰਯੂਸ ਆਫ ਮਸਲ ਹੋ ਜਾਂਦੇ ਆ, ਹਨਾ, ਆਪਾਂ ਸਾਰੇ ਹੀ ਟ੍ਰੀਟ ਕਰਦੇ ਹਾਂ। ਰਿਲੈਕਸਸ ਮਸਾਜ ਤਾਂ ਆਪਣੇ ਕੋਲ ਹੈਗੀ, ਬਟ ਆਪਣੇ ਕੋਲ ਟ੍ਰੀਟਮੈਂਟ ਵੀ ਸਾਰੇ ਨੇ ਬੇਸਿਕਲੀ, ਹਨਾ। ਐਂਡ ਦੈਨ ਆਪਣੇ ਕੋਲ ਹਾਈਡਰਾ ਫੇਸ਼ੀਅਲ ਆ ਜਾਂਦਾ ਵਾ, ਦੈਟਸ ਵੈਰੀ ਗੁੱਡ, ਇੰਸਟੈਂਟ ਰਿਜ਼ਲਟ ਆ ਜੀ ਉਹਦਾ, ਰਾਈਟ ਵੇ ਇੰਸਟੈਂਟ ਤੇ ਦੇਖੋਗੇ ਤੁਸੀਂ, ਐਂਡ ਯੂ ਵਿਲ ਲਵ ਇਟ, ਹਨਾ। ਐਂਡ ਫਿਰ ਆਪਣੇ ਕੋਲ ਵੈਕਸਿੰਗ ਆ ਜਾਂਦੀ ਆ, ਲੇਜ਼ਰ ਹੇਅਰ ਰਿਮੂਵਲ ਆਪਣੇ ਕੋਲ ਬੋਡੀ ਕੰਟੂਰਿੰਗ ਵੀ ਹੈਗੀ ਆ। ਸੋ ਜੇ ਕਿਸੇ ਕਈ ਜੇ ਬੰਦਾ ਥੋੜਾ ਜਿਹਾ ਲਾਈਕ ਹੁੰਦਾ ਨਾ, ਯੂਸਲੀ ਬੰਦੇ ਦੇ ਕੀ ਹੁੰਦਾ ਕਿ ਢਿੱਡ ਥੋੜਾ ਜਿਹਾ ਵੱਧ ਹੁੰਦਾ ਯੂਸਲੀ, ਹਨਾ, ਥੋੜਾ ਮੋਟਾਪਾ ਹੁੰਦਾ, ਆਪਾਂ ਉਹ ਵੀ ਘਟਾਉਂਦੇ ਹਾਂ ਆਪਾਂ,
0: ਠੀਕ ਹੈ।
1: ਆਪਣੇ ਕੋਲ ਉਹਦੀ ਮਸ਼ੀਨ ਵੀ ਹੈਗੀ ਆ ਬੋਡੀ ਕੰਟੂਰਿੰਗ, ਇਹਨੂੰ ਆਪਾਂ ਬਸ ਉਹਦੇ ਸਭ ਤੁਹਾਨੂੰ ਸੈਸ਼ਨ ਲੈਣੇ ਪੈਂਦੇ ਹੁੰਦੇ ਬੇਸਿਕਲੀ, ਹਨਾ, ਤੇ ਬਟ ਆਪਾਂ ਉਹ ਵੀ ਆਪਾਂ ਕਰਦੇ, ਟ੍ਰੀਟ ਕਰਦੇ ਹਾਂ ਜੀ ਆਪਾਂ।
0: ਵੈਰੀ ਗੁੱਡ। ਸੋ ਲਵਾਨਾ ਵੈਲਨੈਸ ਸਪਾ 341 ਪਾਰਕ ਹਰਸਟ ਸਕੁਏਅਰ ਏਅਰਪੋਰਟ ਰੋਡ ਤੇ ਸਟੀਲਸ ਦੇ ਬਿਲਕੁਲ ਕੋਰਨਰ ਤੇ ਲਵਾਨਾ ਵੈਲਨੈਸ ਸਪਾ ਤੁਹਾਡੇ ਲਈ ਲੋਕੇਟਡ ਹੈ। ਵੀਰੇ ਨੰਬਰ ਵੀ ਦੇ ਦਿਓ।
1: ਹਾਂਜੀ ਹਾਂਜੀ ਜੀ, ਨੰਬਰ ਹੈਗਾ ਜੀ ਆਪਣਾ 416-881-5385
0: ਤੇ ਤੁਸੀਂ ਕਾਲ ਕਰ ਸਕਦੇ ਹੋ। ਉਹਦੇ ਨਾਲ ਨਾਲ ਤੁਸੀਂ ਅਗਰ ਜਾਓਗੇ ਹਾਈਡਰਾ ਫੇਸ਼ੀਅਲ 150 ਦੀ ਥਾਂ ਤੇ 130 ਦੇ ਵਿੱਚ ਸਾਡਾ ਨਾਂ ਲੈ ਦਿਓ, ਲੇਜ਼ਰ ਹੇਅਰ ਰਿਮੂਵਲ 250 ਦੀ ਥਾਂ ਤੇ 200 ਚ, ਵੈਕਸਿੰਗ ਉਦਾਂ $120 ਫੁੱਲ ਬਾਡੀ ਸਾਡਾ ਨਾਂ ਲੈ ਦਿਓ $100 ਦੇ ਵਿੱਚ। ਲਵਾਨਾ ਵੈਲਨੈਸ ਸਪਾ ਏਅਰਪੋਰਟ ਰੋਡ ਐਂਡ ਸਟੀਲਸ, ਬਹੁਤ ਸ਼ੁਕਰੀਆ ਵੀਰੇ, ਥੈਂਕ ਯੂ। ਅਰਜਨਟੀਨਾ ਨੇ ਗੋਲ ਕਰਤਾ ਤੇ ਅਰਜਨਟੀਨਾ ਜਿੱਤ ਚੁੱਕੇ ਨੇ ਆਲਮੋਸਟ, ਰਾਈਟ? ਤੇ ਹੁਣ ਨਹੀਂ, ਅਜੇ ਨਹੀਂ ਕਹਿ ਸਕਦੇ ਜਿੱਤ ਚੁੱਕੇ, ਸੋਰੀ ਯਾਰ ਮੈਂ ਤਾਂ ਬਹੁਤ ਕਾਲਾ ਹੋ ਗਿਆ, ਬਟ ਕਹਿਣ ਦਾ ਭਾਵ ਇਹ ਹੈ ਕਿ 2-1 ਅਰਜਨਟੀਨਾ ਵਾਲੇ ਹੁਣ ਜਿੱਤ ਰਹੇ ਨੇ। ਮਾਰਟੀਨੈਜ਼ ਨੇ ਗੋਲ ਕਰ ਦਿੱਤਾ ਤੇ ਚੱਕ ਦਿੱਤੇ ਵੀਰ ਹੁਣਾਂ ਨੇ ਫੱਟੇ, ਇਹਨਾਂ ਨੇ ਕਹਿਣਾ ਵੀਰ ਨਾ ਵੀ ਅਸੀਂ ਤੁਹਾਡੇ ਵੀਰ ਕਦੋਂ ਬਣ ਗਏ, ਵੀਰ ਹੀ ਹੋ, ਸਾਰੇ ਵੀਰ ਹੀ ਨੇ ਆਪਣੇ, ਚਾਹੇ ਕੋਈ ਆਪਣੀ ਕਮਿਊਨਿਟੀ ਦਾ ਹੋਵੇ ਚਾਹੇ ਨਾ। ਲੈ ਕੇ ਚੱਲਦਾ ਇੱਕ ਵਾਰ ਫਿਰ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ, ਕੈਨੇਡਾ ਡੇ ਸਪੈਸ਼ਲ ਵੀਕਐਂਡ ਸੇਲ। ਜੀ ਸੁਖਮਨੀ,
2: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ ਜੀ। ਬਿਲਕੁਲ ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਨੂੰ ਪਰਿਵਾਰਾਂ ਨੇ ਯਾਦ ਰੱਖਣਾ ਇਸ ਵੀਕਡ ਦੇ ਉੱਪਰ, ਕਿਉਂਕਿ ਕੜਾਕੇ ਅਕੈਡਮੀਆਂ ਜਿਹੜੀਆਂ ਪ੍ਰਾਈਜ਼ ਤੁਹਾਨੂੰ ਮਿਲ ਰਹੀਆਂ, ਕਿਉਂਕਿ ਪੰਜਾਬੀ ਲਹਿਰਾਂ ਦਾ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਚੱਲ ਰਿਹਾ। ਹਰੇਕ ਪਰਚੇਜ ਨਾਲ ਤੋਹਫੇ ਵੀ ਮਿਲਣੇ, ਡਿਸਕਾਊਂਟ ਵੀ ਮਿਲਣੇ, ਕੈਨੇਡਾ ਡੇ ਸਪੈਸ਼ਲ ਜਿਹੜੀਆਂ ਪ੍ਰਾਈਜ਼ ਮਿਲ ਰਹੀਆਂ, ਹਾਈਡ੍ਰੋਲਿਕ ਬੈਡਰੂਮ ਸੈੱਟ ਤੇ ਵੀ ਤੋਹਫੇ ਤੇ ਡਿਸਕਾਊਂਟ, ਪਿਓਰ ਲੈਦਰ ਤੇ ਪਾਵਰ ਰਿਕਲਾਈਨਰ, ਮਸਾਜਰ ਰਿਕਲਾਈਨਰ, ਡਾਇਨਿੰਗ ਟੇਬਲ, ਰੀਅਲ ਮਾਰਬਲ ਦੇ ਡਾਇਨਿੰਗ ਟੇਬਲ, ਜਾਂ ਕਿਸੇ ਵੀ ਤਰ੍ਹਾਂ ਦੀ ਕਸਟਮਾਈਜ਼ ਸੋਫਾ ਸੈੱਟ ਲੈਣਾ ਚਾਹੁੰਦੇ ਹੋ ਤਾਂ ਜ਼ਰੂਰ ਚੱਕਰ ਲਾਓ ਇਸ ਵੀਕਐਂਡ ਦੇ ਉੱਪਰ। ਫਰਾਈਡੇ, ਸੈਟਰਡੇ, ਸੰਡੇ 294 ਵਾਕਰ ਡਰਾਈਵ, 294 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਦੇ ਉੱਪਰ। ਤੇ ਨਵੀਂ ਬਾਈ ਜੀ ਇੱਕ ਡੀਲ ਦਿੰਦੇ ਹਾਂ, ਜਿਹਨਾਂ ਪਰਿਵਾਰਾਂ ਨੇ ਪਿਓਰ ਲੈਦਰ ਦਾ ਪਾਵਰ ਰਿਕਲਾਈਨਰ ਸੋਫਾ ਸੈੱਟ ਲੈਣਾ, 3-ਸੀਟਰ ਸੋਫਾ, 2-ਸੀਟਰ ਲਾਪਸ਼ਡ, ਪਾਵਰ ਰਿਕਲਾਈਨਰ, ਪਾਵਰ ਹੈਡਰੈਸਟ, ਪਲੱਸ ਮਸਾਜਰ ਵੀ। ਨਵੀਂ ਬਾਈ ਜੀ 4 ਮਸਾਜਰ ਵੀ ਇਹਦੇ ਵਿੱਚ ਲੱਗੇ ਹੋਏ ਨੇ, ਪਾਵਰ ਰਿਕਲਾਈਨਰ ਆ, ਪਾਵਰ ਹੈਡਰੈਸਟ ਆ, ਐਲਈਡੀ ਲਾਈਟਾਂ, ਵਾਇਰਲੈਸ ਚਾਰਜਰ, ਯੂਐਸਬੀ ਕੇਬਲ, ਸੀ ਕੇਬਲ, ਆਰਮਾਂ ਦੇ ਵਿੱਚ ਸਟੋਰੇਜ, ਬਹੁਤ ਫੀਚਰ ਤਾਂ ਬਹੁਤ ਸਾਰੇ ਆ, ਇਨਸਟੋਰ ਆ ਕੇ ਤੁਹਾਨੂੰ ਦੇਖਣੇ ਪੈਣੇ ਆ। ਸੋ ਪਾਵਰ ਰਿਕਲਾਈਨਰ ਪਿਓਰ ਲੈਦਰ ਮਸਾਜਰ ਦੇ ਨਾਲ, ਜਿਹਦੀ ਰੈਗੂਲਰ ਕੀਮਤ 5 $1,000 ਸੀ ਜਿਹੜੇ ਪਰਿਵਾਰ ਇਸ ਵੀਕਐਂਡ ਦੇ ਉੱਪਰ ਪਹੁੰਚਣਗੇ ਪੂਰੇ ਦਾ ਪੂਰਾ ਸੋਫਾ ਸੈੱਟ $1,999 $1,999 $1,999 ਦੇ ਵਿੱਚ ਪਿਓਰ ਲੈਦਰ ਦਾ ਪਾਵਰ ਰਿਕਲਾਈਨਰ ਮਸਾਜਰ ਤੁਸੀਂ ਲੈ ਕੇ ਜਾਣਾ ਤੇ ਨਾਲ ਇਹਦੇ ਤੋਹਫਾ ਪੰਜਾਬੀ ਲਹਿਰਾਂ ਵੱਲੋਂ ਓਰਿਜਨਲ ਐਪਲ ਦੀ ਸਮਾਰਟ ਵਾਚ ਫ੍ਰੀ ਇਹੋ ਜਿਹੀਆਂ ਡੀਲਾਂ ਦੇ ਤੋਹਫੇ ਮਿਲਣੇ ਨੇ ਇਸ ਵੀਕਐਂਡ ਦੇ ਉੱਪਰ 294 ਵੋਕਰ ਡਰਾਈਵ 294 ਵੋਕਰ ਡਰਾਈਵ ਕੁਈਨ ਵਾਲੇ ਬਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ 294 ਵੋਕਰ ਡਰਾਈਵ ਗ੍ਰੈਂਡ ਹੋਮ ਫਰਨੀਚਰ ਗ੍ਰੈਂਡ ਹੋਮ ਫਰਨੀਚਰ ਰਵੀ ਬਾਈ
0: ਕੀ ਬਾਤ ਹੈ ਨਹੀਂ ਰੀਸਾ ਇਸੇ

0: ਵਾਹ ਯਾਰ ਕਿਆ ਬਾਤ ਹੈ, ਗਾਣਾ ਬੜਾ ਵਧੀਆ। ਤੇ ਫਰਾਈਡੇ ਆ, ਫੰਕਸ਼ਨ ਕਰੋ ਯਾਰ, ਇਸੇ ਕਰਕੇ ਯਾਰ ਗਲਾਸੀ ਲਾਉਣੀ ਪੈਂਦੀ ਆ। ਅੱਜ ਤਾਂ ਬੀਰਾਂ ਬੁਰਾਂ ਠੰਡੀਆਂ ਠੰਡੀਆਂ ਜਿਹੜੇ ਪੀਣ ਦੇ ਸ਼ੌਕੀਨ ਨੇ ਉਹ ਲਾ ਰਹੇ ਹੋਣਗੇ। ਸੋ ਦਾਰੂ ਪੀ ਗੱਡੀ ਨਾ ਚਲਾਓ ਮਿੱਤਰੋ, ਡੋਂਟ ਡਰਿੰਕ ਐਂਡ ਡਰਾਈਵ। ਇੱਕ ਟਰੱਕ ਮਕੈਨਿਕ ਦੀ ਲੋੜ ਹੈ ਬਈ, ਬਰੈਂਪਟਨ ਦੇ ਵਿੱਚ ਡੇ ਸ਼ਿਫਟ ਹੈ, ਚੋਟੀ ਦੀ ਪੇ ਹੈ, ਟਰੱਕ ਮਕੈਨਿਕ ਦੀ ਜੋਬ ਲਈ ਕਾਲ ਕਰ ਲਓ 416-616-3345 416-616-3345 ਇੱਕ ਜੇ ਤੁਸੀਂ ਡਰਾਈਵ ਇਨ ਨਵਾਂ ਬਣਵਾਉਣਾ, ਬੈਕਹੇਡ ਪੱਕੀ ਕਰਾਉਣੀ, ਨਾਮ ਇੱਕ ਹੀ ਹੈ, ਤਲਵਿੰਦਰ ਬਾਈ ਜੀ, ਟੀ ਐਸ ਸੀ ਕੰਸਟਰਕਸ਼ਨ। ਮੈਂ ਹੁਣੇ ਬਾਈ ਜੀ ਤੋਂ ਕੰਮ ਕਰਾ ਕੇ ਹਟਿਆ, ਇੰਨਾ ਸੋਹਣਾ ਕੰਮ ਕਰਦੇ ਆ ਬਾਈ ਜੀ ਹੁਣੇ ਨਾ, ਬੱਲੇ ਬੱਲੇ ਬੱਲੇ। ਮੈਂ ਕਹਿੰਦਾ ਛੱਡ ਹੀ ਗੱਲਾਂ ਦਿਓ। 416-930-4238 416-930-4238 'ਤੇ ਕਾਲ ਕਰ ਲਓ। ਏਅਰਪੋਰਟ ਰੋਡ 'ਤੇ ਮੇਫੀਲਡ ਦੇ ਬਿਲਕੁਲ ਕੋਰਨਰ 'ਤੇ ਨਵੀਂ ਲੋਕੇਸ਼ਨ ਖੋਲ੍ਹੀ ਹੈ ਆਪਣੇ ਮਾਸਟਰ ਜੂਲਰਸ ਦੀ ਟੀਮ ਨੇ। ਮਾਸਟਰ ਜੂਲਰਸ, ਏਅਰਪੋਰਟ ਰੋਡ ਐਂਡ ਮੇਫੀਲਡ, 6231 ਮੇਫੀਲਡ ਰੋਡ, ਮਾਸਟਰ ਜੂਲਰਸ 'ਤੇ ਤੁਸੀਂ ਇੱਕ ਵਾਰ ਗੇੜਾ ਮਾਰੋ। ਏਅਰਪੋਰਟ ਰੋਡ ਮੇਫੀਲਡ 'ਤੇ ਵਧੀਆ ਟੌਪ ਦੀਆਂ ਡੀਲਾਂ ਲਓ, ਮਾਸਟਰ ਜੂਲਰਸ। ਮਨਜੀਤ ਸਾਡੇ ਨਾਲ ਅਪਲਾਇੰਸ ਜੰਕਸ਼ਨ ਤੋਂ, ਇੱਕ ਵਾਰ ਫਿਰ ਮਨਜੀਤ ਵੈਲਕਮ।
1: ਥੈਂਕ ਯੂ ਸੋ ਮਚ ਨਵੀ। ਤੇ ਹੁਣ ਗੱਲ ਕਰਾਂਗੇ ਜੀ, ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਤੁਸੀਂ ਆਪਣਾ ਕਸਟਮ ਘਰ ਬਣਾ ਰਹੇ ਹੋ ਤੇ ਬਿਲਟ ਇਨ ਅਪਲਾਇੰਸਸ ਦੇ ਵਿੱਚ ਜੇ ਤੁਸੀਂ ਡੀਲ ਦੇਖ ਰਹੇ ਹੋ ਤਾਂ ਬਿਲਟ ਇਨ ਅਪਲਾਇੰਸਸ ਦੇ ਵਿੱਚ ਅਪ ਟੂ 35% ਡਿਸਕਾਊਂਟ ਅਵੇਲੇਬਲ ਹੈ ਇਸ ਵੀਕਐਂਡ ਅਪਲਾਇੰਸ ਜੰਕਸ਼ਨ ਤੇ, ਜਿਹਦੇ ਵਿੱਚ ਪੂਰੇ ਦਾ ਪੂਰਾ ਬਿਲਟ ਇਨ ਅਪਲਾਇੰਸਸ ਦਾ ਬੰਡਲ, ਜਿਹਦੇ ਵਿੱਚ 36 ਇੰਚ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਕਾਊਂਟਰ ਡੈਪ ਬਿਲਟ ਇਨ ਫਰਿੱਜ, 36 ਇੰਚ ਦਾ ਬਿਲਟ ਇਨ ਕੁੱਕਟੋਪ, 30 ਇੰਚ ਦਾ ਬਿਲਟ ਇਨ ਵਾਲਵ ਤੇ ਮਾਈਕਰੋਵੇਵ ਕੰਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ, $13,000 ਦੀ ਵੈਲਿਊ ਦਾ ਪੂਰੇ ਦਾ ਪੂਰਾ ਬਿਲਟ ਇਨ ਅਪਲਾਇੰਸਸ ਦਾ ਬੰਡਲ ਹੈ, ਜਿਹੜਾ ਕਿ ਸਿਰਫ $69.99 ਚ ਇਸ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। ਜਿੰਨੇ ਵੀ ਇਸ ਟਾਈਮ ਇਨਵੈਸਟਰ ਪ੍ਰੋਗਰਾਮ ਸੁਣ ਰਹੇ ਨੇ, ਤੁਸੀਂ ਇਨਵੈਸਟਮੈਂਟ ਪ੍ਰੋਪਰਟੀ ਜਾਂ ਪਰਸਨਲ ਯੂਜ ਲਈ 5 ਦੇ 5 ਅਪਲਾਇੰਸਸ ਦਾ ਜੇ ਕੋਂਬੋ ਦੇਖ ਰਹੇ ਹੋ, ਸੋ ਇਹਦੇ ਵਿੱਚ 36 ਇੰਚ ਵਾਈਡ ਫਰਿੱਜ, ਗਲਾਸ ਟੋਪ ਸਟੋਵ, ਟੋਲ ਟੱਬ ਦੀ ਡਿਸ਼ ਵਾਸ਼ਰ ਵਿਦ ਵਾਸ਼ਰ ਤੇ ਡਰਾਇਰ, $6,500 ਦੀ ਵੈਲਿਊ ਦੇ 5 ਅਪਲਾਇੰਸਸ ਦਾ ਕੋਂਬੋ ਹੈ, ਜਿਹੜਾ ਕਿ ਸਿਰਫ $39.99 ਚ ਇਸ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। ਕੋਈ ਵੀ ਡੀਲ ਤੁਸੀਂ ਅਪਲਾਇੰਸਸ ਜਾਂ ਟੀਵੀ ਸੈਕਸ਼ਨ ਚ ਦੇਖ ਰਹੇ ਹੋ, ਵਿਜ਼ਿਟ ਕਰੋ ਅਪਲਾਇੰਸ ਜੰਕਸ਼ਨ, ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲਸ ਵਾਲੀ ਲੋਕੇਸ਼ਨ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ ਵਾਲੀ ਲੋਕੇਸ਼ਨ। ਨੰਬਰ ਟੂ ਕਾਲ ਇਜ 905-445-0054-0055-0054-0054-0054 ਅਪਲਾਇੰਸ ਜੰਕਸ਼ਨ। ਥੈਂਕ ਯੂ ਸੋ ਮਚ ਫਾਰ ਦਾ ਟਾਈਮ ਨਵੀ।
0: ਬਹੁਤ ਸ਼ੁਕਰੀਆ ਮਨਜੀਤ, ਥੈਂਕ ਯੂ ਥੈਂਕ ਯੂ ਥੈਂਕ ਯੂ। ਤੇ ਨਾਲ ਦੀ ਨਾਲ ਸਾਡੇ ਨਾਲ ਦਵਿੰਦਰ ਪਵਾਰ ਜੀ ਵੀ ਜੁੜ ਚੁੱਕੇ ਨੇ, ਅਕਾਲ ਮੋੜਗੇ ਜੀ। ਸੋ ਪਵਾਰ ਸਾਹਿਬ ਵੈਲਕਮ।
2: ਬਹੁਤ ਬਹੁਤ ਧੰਨਵਾਦ ਨਵੀ ਤੇ ਪੰਜਾਬੀ ਲੈਣ ਜਿਹੜੇ ਸਾਰੇ ਭੈਣ ਭਰਾ ਨੂੰ ਸਤਿ ਸ੍ਰੀ ਅਕਾਲ ਤੇ ਗੁੱਡ ਈਵਨਿੰਗ ਸਾਰਿਆਂ ਨੂੰ। ਬਿਲਕੁਲ ਜੀ, ਮੋਰਗੇ ਰਿਗਾਰਡਿੰਗ ਕੋਈ ਵੀ ਕੁਐਸਚਨ ਹੈ ਕਿਸੇ ਭੈਣ ਭਰਾ ਦਾ ਤਾਂ ਐਨੀ ਟਾਈਮ ਕਾਲ ਕਰਕੇ ਗੱਲਬਾਤ ਕਰ ਸਕਦੇ ਆ ਜੀ। ਕਾਲ ਕਰਨ ਲਈ ਨੰਬਰ ਹੈ 6478887-31। ਬਹੁਤ ਸਾਰੇ ਭੈਣ ਭਰਾ ਦੀਆਂ ਕਾਲਸ ਆਉਂਦੀਆਂ ਜੀ, ਬੈਂਕ ਤੋਂ ਸਾਡੀ ਮੋਰਗੇਜ ਨੀ ਇਸ ਵੇਲੇ ਰਿਜੈਕਟ ਹੋ ਗਈ ਆ ਜਾਂ ਸਾਡੀ ਬੈਂਕ ਰਿਨਿਊ ਨੀ ਕਰ ਰਹੀ, ਤੇ ਉਹਦੇ ਵਿੱਚ ਕਈ ਕੋਈ ਵੀ ਕਾਰਨ ਹੋ ਸਕਦਾ ਆ, ਪਰ ਇੱਕ ਦਫਾ ਕਾਲ ਕਰ ਲਓ। ਸਾਡੇ ਕੋਲ ਇਸ ਵੇਲੇ 60 ਲੈਂਡਰਸ ਨਾਲ ਅਸੀਂ ਕੰਮ ਕਰ ਰਹੇ ਹਾਂ, ਜਿਹਦੇ ਵਿੱਚ ਸਾਰੀਆਂ ਬੈਂਕਾਂ ਵੀ ਆ, ਜਿਹਦੇ ਚ ਮੋਨੋ ਲੈਂਡਰ ਵੀ ਆ ਤੇ ਆਲਟਰਨੇਟਿਵ ਲੈਂਡਰ ਵੀ ਆ ਤੇ ਪ੍ਰਾਈਵੇਟ ਲੈਂਡਰ ਵੀ ਹੈਗੇ ਆ। ਹਰ ਇੱਕ ਬੰਦੇ ਦੀ ਆਪੋ ਆਪਣੀ ਨੀਡ ਹੈ, ਉਹਦੇ ਨੀਡ ਦੇ ਹਿਸਾਬ ਨਾਲ ਉੱਥੋਂ ਹੀ ਮੋਰਗੇਜ ਕਰਵਾ ਕੇ ਦਿੱਤੀ ਜਾ ਸਕਦੀ ਹੈ ਜੀ। ਤੇ ਕਾਲ ਕਰ ਲਈ ਨੰਬਰ ਹੈ 6478887-31। ਥੋੜੀ ਜਿਹੀ ਗੱਲ ਕਰਦੇ ਰੇਟਸ ਦੀ, ਜਿਹੜੇ ਇਨਸ਼ੋਰਡ ਰੇਟ ਹੈ ਇਸ ਵੇਲੇ ਸਾਡੇ ਕੋਲ 3.70 ਤੋਂ ਸ਼ੁਰੂ ਹੋ ਰਹੇ ਆ ਵਿਦ ਕੈਸ਼ਬੈਕ। ਇਸੇ ਤਰ੍ਹਾਂ ਜਿਹੜੇ ਸਾਡੇ ਕੋਲ ਅਨਇਨਸ਼ੋਰਡ ਰੇਟ ਹੈ, ਜਿਹੜੇ ਕਨਵੈਨਸ਼ਨਲ ਮੋਰਗੇਜ ਆ, ਉਹਨਾਂ ਦੇ ਰੇਟ ਸਾਡੇ ਕੋਲ ਇਸ ਵੇਲੇ ਜੀ 3.99 ਤੋਂ ਸ਼ੁਰੂ ਹੋ ਰਹੇ ਆ। ਇਸੇ ਤਰ੍ਹਾਂ ਜਿਹੜੇ ਆਪਣੇ ਆਲਟਰਨੇਟਿਵ ਲੈਂਡਰਸ ਆ, ਉਹਨਾਂ ਦੇ ਰੇਟ 4.89 ਤੋਂ ਸ਼ੁਰੂ ਹੋ ਰਹੇ ਆ। ਇਸੇ ਤਰ੍ਹਾਂ ਜਿਹੜੇ ਆਪਣੇ ਪ੍ਰਾਈਵੇਟ ਲੈਂਡਰ ਆ, ਉਹਨਾਂ ਦੇ ਰੇਟ 5.74 ਤੋਂ ਸ਼ੁਰੂ ਹੋ ਰਹੇ ਆ। ਹਰ ਇੱਕ ਬੰਦੇ ਦੀ ਆਪੋ ਆਪਣੀ ਨੀਡ ਹੈ, ਇਸ ਕਰਕੇ ਕੋਈ ਵੀ ਭੈਣ ਭਰਾ ਕਿਸੇ ਵੀ ਤਰ੍ਹਾਂ ਦੀ ਮੋਰਗੇਜ ਆ ਤੇ ਇੱਕ ਦਫਾ ਕਾਲ ਜ਼ਰੂਰ ਕਰ ਲਓ, ਚਾਹੇ ਤੁਹਾਡੀ ਪਰਚੇਜ ਆ, ਚਾਹੇ ਰੀਸੇਲ ਆ, ਚਾਹੇ ਬਿਲਡਰ ਤੋਂ ਬੁੱਕ ਕੀਤੀ ਪ੍ਰੋਪਰਟੀ ਦੀ ਕਲੋਜ਼ਿੰਗ ਆ, ਤੇ ਕਾਲ ਕਰਕੇ ਗੱਲਬਾਤ ਕਰਨ ਲਈ ਨੰਬਰ ਹੈ 6478887-31। ਇਸ ਤੋਂ ਇਲਾਵਾ ਹੋਰ ਵੀ ਕੋਈ ਫਾਈਨੈਂਸਿੰਗ ਆਪਸ਼ਨ ਹੈ, ਬਿਨਾਂ ਮੋਰਗੇਜ ਤੋੜਨ ਤੋਂ ਘਰ ਦੇ ਮਹੋਮ ਕੁਟੀ ਲਾਈਨ ਬਣਾਉਣੀ ਚਾਹੁੰਦੇ ਆ, ਜਾਂ ਤੁਸੀਂ ਕਿਸੇ ਤਰ੍ਹਾਂ ਦਾ ਕੋਈ ਟਰੱਕ ਦਾ ਲੋਨ, ਟ੍ਰੇਲਰ ਦਾ ਲੋਨ, ਜਾਂ ਤੁਸੀਂ ਆਪਣੇ ਬਿਜ਼ਨਸ ਦੇ ਉੱਤੇ ਕੋਈ ਲਾਈਨ ਆਫ ਕ੍ਰੈਡਿਟ ਲੈਣੀ ਚਾਹੁੰਦੇ ਆ, ਤਾਂ ਵੀ ਤੁਸੀਂ ਮੈਨੂੰ ਕਾਲ ਕਰ ਸਕਦੇ ਆ। ਅਗਰ ਬਿਜ਼ਨਸ ਤੇ ਲਾਈਨ ਆਫ ਕ੍ਰੈਡਿਟ ਲੈਣੀ ਆ, ਤੁਹਾਡਾ ਕ੍ਰੈਡਿਟ ਸਕੋਰ ਜਿਹੜਾ ਜੀ 700 ਦੇ ਕਰੀਬ ਹੋਣਾ ਚਾਹੀਦਾ ਆ, ਤੇ ਤੁਸੀਂ ਕਾਲ ਕਰ ਲਓ 6478887 8731 647-988-8731 ਤੇ ਹਮੇਸ਼ਾ ਗੱਲ ਕਹਿੰਦੀ ਹੈ ਅਕਾਲ ਮੋਰਗੇ ਤੇ ਇੱਕ ਵਾਰੀ ਫਾਈਲ ਦੇਖ ਕੇ ਹਾਂ ਕਹਿ ਦਈਏ ਤੇ ਆਪਣੇ ਵਾਅਦੇ ਤੇ ਹਮੇਸ਼ਾ ਖਰੇ ਉਤਰੀ ਜਾਈ। ਬਹੁਤ ਬਹੁਤ ਧੰਨਵਾਦ,
0: ਬਹੁਤ ਧੰਨਵਾਦ ਸਰ, ਬਹੁਤ ਸ਼ੁਕਰੀਆ। 647-988-8731 905-677-988-8731 9046479888731 647-988-8731 ਦਵਿੰਦਰ ਪਵਾਰ 647-988-8731 ਦੇ ਉੱਤੇ ਕਾਲ ਤੁਸੀਂ ਜ਼ਰੂਰ ਕਰੋ। ਸੋ ਤੁਹਾਡੀਆਂ ਕੁਝ ਹੋਰ ਰਿਕੁਐਸਟਾਂ ਵੀ ਆਈਆਂ, ਕੋਈ ਨਾ ਸਾਰੀਆਂ ਕਰਾਂਗੇ ਪੂਰੀਆਂ, ਸਾਰੀਆਂ ਨਹੀਂ ਚਲੋ ਜਿੰਨੀਆਂ ਹੋ ਸਕੀਆਂ। ਮੈਂ ਹੈਰਾਨ ਆਇਆ ਕੇਪ ਵਰਡੇ ਵਾਲੇ ਨੇ ਗੋਲ ਕਰਤਾ, ਹੁਣ ਅਰਜਨਟੀਨਾ ਤੇ ਕੇਪ ਵਰਡੇ ਦੋ ਦੋ ਟਾਈ ਗੇਮ ਹੈ। ਬੜਾ ਜ਼ਬਰਦਸਤ, ਬੜਾ ਚੋਟੀ ਦਾ ਮੁਕਾਬਲਾ ਹੋ ਰਿਹਾ ਯਾਰ, ਕਿਆ ਬਾਤ ਹੈ, ਕਮਾਲ ਹੀ ਕਮਾਲ, ਕਮਾਲ ਹੀ ਕਮਾਲ। ਸੋ ਦੇਖਦੇ ਹਾਂ ਹੁਣ ਮੈਚ ਦੇ ਵਿੱਚ ਪੈਨਲਟੀ ਕਿਕਸ ਜਾਂ ਇੱਕ ਅੱਧਾ ਗੋਲ ਕੋਈ ਟੀਮ ਕਰਦੀ ਹੈ, ਬਟ ਇਟਸ ਵੈਰੀ ਕਲੋਸ ਯਾਰ। ਬੜਾ ਇੱਦਾਂ ਦੇ ਮੈਚ ਦੇਖ ਕੇ ਮਜ਼ਾ ਵੀ ਆਉਂਦਾ, ਜਿਹੜਾ ਕੱਲ੍ਹ ਵੀ ਸੀਗਾ ਪੋਰਚੁਗਲ ਕਰੋਏਸ਼ੀਆ ਦਾ, ਅੱਜ ਵੀ ਜਿਹੜਾ ਚੱਲ ਰਿਹਾ ਗੇਮਾਂ ਹੋਣ ਤਾਂ ਇੱਦਾਂ ਦੀਆਂ ਹੋਣ। ਸੋ ਮਾਸਟਰ ਸਲੀਮ ਤੁਹਾਡੇ ਸ਼ਹਿਰ ਆ ਰਹੇ ਨੇ ਵੀ 24 ਤਰੀਕ ਨੂੰ, ਮੈਂ ਕਹਿੰਦਾ ਟਿਕਟਾਂ ਲਓ, ਇੱਕ ਐਸੀ ਕਮਾਲ ਦੀ ਐਸੀ ਸ਼ਾਨਦਾਰ ਸ਼ਾਮ ਹੋਵੇਗੀ ਨਾ ਮਿਸੀ ਸਾਗਾ ਕਨਵੈਨਸ਼ਨ ਸੈਂਟਰ ਵਿਖੇ ਜਦੋਂ ਪਰਫੋਰਮ ਕਰਨਗੇ ਸਲੀਮ ਸਾਹਿਬ। ਬੱਲੇ ਬੱਲੇ ਬੱਲੇ ਬੱਲੇ, ਸਲੀਮ ਸਾਹਿਬ ਦੇ ਕੈਸੇ ਯਾਰ ਗੀਤ ਨੇ, ਮੈਂ ਹੁਣ ਤੂੰ ਬਦਲੀ ਤੋਂ ਲੈ ਕੇ ਦੁੱਖ ਦੇਣੀ ਨਹੀਂ, ਹੋਰ ਕਿਹੜਾ ਨਵਾਂ ਦੁੱਖ ਦੇਣ ਆਈ ਏ, ਸਾਰਾ ਸਾਰਾ ਦਿਨ ਤੇਰੇ ਬਿਨ ਹੁਣ ਨਹੀਂ ਗੁਜ਼ਰਦਾ ਯਾਰਾ। ਸਲੀਮ ਸਾਹਿਬ ਨੇ ਛੋਟੇ ਹੁੰਦਾ ਜਿਹੜਾ ਗਾਇਆ ਸੀਗਾ, ਕਿਹੜਾ ਸੀਗਾ ਯਾਰ ਉਹ, ਚਰਖੇ ਦੀ ਖੂਹ ਕਿੱਕਤਾ ਸੀ, ਉਹ ਵੀ ਬਹੁਤ ਕਮਾਲ, ਵਿਗੜ ਗਈ ਗਾਇਆ ਸੀ, ਉਹ ਵੀ ਕਮਾਲ। ਐਵੇਂ ਨਾ ਲੜਿਆ ਕਰ ਡੋਲਾ, ਉਹ ਕਿਆ ਯਾਰ ਗਾਇਆ ਸੀਗਾ। ਸੋ ਬਹੁਤ ਕਮਾਲ ਦੀ ਸ਼ਾਮ ਹੋਊਗੀ 24 ਤਰੀਕ ਜੁਲਾਈ ਦੀ, ਮਾਸਟਰ ਸਲੀਮ। ਤੁਸੀਂ ਟਿਕਟਾਂ ਨਹੀਂ ਲਈਆਂ, ਸਿਰਫ $49 $49 ਤੋਂ ਟਿਕਟਾਂ ਦੀ ਪ੍ਰਾਈਸ ਸ਼ੁਰੂ ਹੈ, ਤੁਸੀਂ ਆਪਣੀਆਂ ਆਪਣੀਆਂ ਟਿਕਟਾਂ ਜ਼ਰੂਰ ਲੈ ਲਓ। ਨੰਬਰ ਹੈ 6477839873 6477839873 647-783-9873 ਦੇ ਉੱਤੇ ਕਾਲ ਕਰ ਲਓ ਮਾਸਟਰ ਸਲੀਮ ਦੀਆਂ ਟਿਕਟਾਂ ਲਈ, ਅਤੇ ਵਧੀਆ ਯਾਰ ਇੱਕ ਸੋਹਣੀ ਈਵਨਿੰਗ ਹੋਊਗੀ, ਯੂ ਵਿਲ ਨੋਟ ਬੀ ਡਿਸਅਪੋਇੰਟਡ, ਇਹ ਮੇਰਾ ਤੁਹਾਨੂੰ ਵਾਅਦਾ। ਵੀਕਐਂਡ ਹੈ, ਤੁਸੀਂ ਰੈਨੋਵੇਸ਼ਨ ਦੇ ਕੰਮ 'ਚੋਂ, ਕੰਸਟਰਕਸ਼ਨ ਦਾ ਕੰਮ ਕਰਦੇ ਹੋ, ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਨੂੰ ਯਾਦ ਰੱਖੋ, ਬੈਸਟ ਵੈਲਿਊ ਬਿਲਡਿੰਗ ਸਪਲਾਈਜ਼, ਪਲੰਬਿੰਗ ਸਪਲਾਈਜ਼, ਐਚਵੈਕ ਮਟੀਰੀਅਲ, ਇਲੈਕਟ੍ਰੀਕਲ ਸਪਲਾਈਜ਼, ਫਲੋਰਿੰਗ ਟਾਇਲ ਦੇ ਪ੍ਰੋਡਕਟ, ਡੋਰ ਟ੍ਰਿਮ, ਮੋਲਡਿੰਗ, ਡਰਾਈਵਲ, ਇੰਸੂਲੇਸ਼ਨ, ਕੋਈ ਵੀ ਸਮਾਨ ਚਾਹੀਦਾ, ਡਿਕਸੀ ਅਤੇ ਸਟੀਲਸ ਦਾ ਕੋਰਨਰ 8005 Dixie Road 6479610585 ਹਰੇਕ ਪ੍ਰਾਈਸ ਨੂੰ ਬੀਟ ਕਰਨਗੇ। ਹਾਈ ਐਂਡ ਲਗਜ਼ਰੀ ਸ਼ੋਰੂਮ ਹੈ, ਡਿਜ਼ਾਈਨਰ, ਅਤੇ ਬਰੈਂਪਟਨ 'ਚ ਫਰੀ ਡਿਲੀਵਰੀ ਹੈ। 647-961-0585 6479610585 ਸੋ ਤੁਹਾਡੇ ਲਈ ਹੁਣ ਕੀ ਲਾਈਏ, ਕੀ ਸੁਣਾਈਏ, ਕੀ ਆ ਮੈਂ ਜਿਹੜਾ ਸ਼ੁਰੂ ਕੀਤਾ ਸੀ ਆਹੀ ਸੁਣਦੇ ਹਾਂ।

ਕਿਆ ਬਾਤ ਹੈ ਪੰਜਾਬੀ ਐਮ ਨੀ ਹੁਣ ਆਪਾਂ ਲਾਵਾਂਗੇ ਦੇਖਿਓ ਸਿਪ ਸਿਪ ਤੁਸੀਂ ਕਹਿੰਦੇ ਨਵੀਂ ਯਾਰ ਇਹਦਾ ਹਾਲਾਤ ਜਿਵੇਂ ਉਹੀ ਗਾਣਾ ਸੁਣੋ ਇੱਕ ਮਿੰਟ ਸੁਣਿਓ ਦੋ ਬੋਲ ਉਹੀ ਹੈ ਨਾ ਚਲੋ ਵਧੀਆ ਇਹ ਵੀ ਲਾਵਾਂਗੇ ਤੁਹਾਡੇ ਲਈ ਸੋ ਪ੍ਰੋਗਰਾਮ ਹੈ ਪੰਜਾਬੀ ਲਹਿਰਾਂ ਸਟੂਡੀਓ ਦਾ ਨੰਬਰ ਤੁਹਾਨੂੰ ਯਾਦ ਹੈ ਮੈਂ ਨਾ ਤੁਹਾਨੂੰ ਸਾਡਾ ਇੰਸਟਾਗ੍ਰਾਮ ਪੇਜ ਦਾ ਦੱਸਦਾ ਤੁਹਾਨੂੰ ਕੋਈ ਵੀ ਨੰਬਰ ਚਾਹੀਦੇ ਹੁਣ ਮੈਂ ਨੰਬਰ ਬਹੁਤ ਬੋਲਿਆ ਪ੍ਰੋਗਰਾਮ 'ਚ ਕਿਸੇ ਵੀ ਸਾਡੇ ਬਿਜ਼ਨਸ ਪਰਸਨ ਦਾ ਸਪੋਂਸਰ ਦਾ ਨੰਬਰ ਚਾਹੀਦਾ ਸਾਡਾ ਇੰਸਟਾਗ੍ਰਾਮ ਪੇਜ ਹੈ ਪੰਜਾਬੀ ਲਹਿਰਾਂ PUNJABILERAN ਇੰਸਟਾਗ੍ਰਾਮ 'ਤੇ ਮੈਸੇਜ ਕਰਕੇ ਲਿਖ ਦਿਓ ਵੀ ਆਹ ਨੰਬਰ ਭੇਜ ਦਿਓ ਜੀ ਉਹ ਭੇਜ ਦਿਓ ਜਿਹੜਾ ਨੰਬਰ ਚਾਹੀਦਾ ਕੋਈ ਡਕਟ ਕਲੀਨਿੰਗ ਦਾ ਚਾਹੀਦਾ ਕੋਈ ਟਰੈਵਲ ਵਾਲਿਆਂ ਦਾ ਚਾਹੀਦਾ ਕੋਈ ਤੁਹਾਨੂੰ ਜੂਲਰੀ ਵਾਲਿਆਂ ਦਾ ਚਾਹੀਦਾ ਕੁਛ ਵੀ ਚਾਹੀਦਾ ਕੋਈ ਵੀ ਨੰਬਰ ਸਾਡਾ ਇੰਸਟਾਗ੍ਰਾਮ ਪੇਜ ਪੰਜਾਬੀ ਲਹਿਰਾਂ PUNJABILERAN ਉਹਦੇ 'ਤੇ ਮੈਸੇਜ ਕਰ ਦਿਓ ਇੰਸਟਾਗ੍ਰਾਮ ਪੰਜਾਬੀ ਲਹਿਰਾਂ ਠੀਕ ਹੈ ਅਤੇ ਪੈਸ਼ਨ ਰੂਫਿੰਗ ਨਵੀਂ ਰੂਫ ਲਗਵਾਉਣੀ ਹੈ ਰੂਫ ਦੀ ਰਿਪੇਅਰ ਕਰਾਉਣੀ ਹੈ ਹੁਣੀ ਟਾਈਮ ਹੈ ਜੇ ਰੂਫ ਲੀਕ ਹੋ ਗਈ ਨਾ ਤੁਹਾਡੇ ਘਰ ਦੇ ਪੂਰੇ ਸਟਰਕਚਰ ਦੀ ਡੈਮੇਜ ਹੋ ਗਈ ਪੰਗਾ ਬਹੁਤ ਵੱਡਾ ਪੈਸ਼ਨ ਰੂਫਿੰਗ 647-919-9413-647-919-9419-9419-9413 ਉਸ ਦੇ ਨਾਲ ਨਾਲ ਐਚ ਕੇ ਮੂਵਰਸ ਨੂੰ ਯਾਦ ਰੱਖੋ ਨੰਬਰ 1 ਮੂਵਿੰਗ ਕੰਪਨੀ ਐਚ ਕੇ ਮੂਵਰਸ 416-524-6704 ਬਹੁਤ ਪੁਰਾਣੀ ਟੀਮ ਹੈ ਐਚ ਕੇ ਮੂਵਰਸ 416-524-6704 ਬ੍ਰੈਮਟਨ ਕ੍ਰੈਮੇਟੋਰੀਅਮ ਵਾਹ ਤੁਸੀਂ ਆਪਣੇ ਫਿਊਨਰਲ ਦੀ ਪ੍ਰੀ ਪਲੈਨਿੰਗ ਕਰ ਸਕਦੇ ਹੋ ਹੁਣ ਫਿਊਨਰਲ ਹੋਣਾ ਤਾਂ ਹੈਗਾ ਹੀ ਹੈ ਹੁਣੇ ਪ੍ਰੀ ਪਲੈਨਿੰਗ ਕਰ ਲਓ ਅਤੇ ਅੱਜ ਦਾ ਰੇਟ ਲੋਕ ਹੋ ਜੂਗਾ ਹੁਣ 25-30 ਸਾਲ ਬਾਅਦ ਫਿਊਨਰਲ ਹੈ ਉਦੋਂ ਹਜ਼ਾਰਾਂ ਡਾਲਰ ਮਹਿੰਗੇ ਹੋ ਜਾਣੇ ਆ ਤੁਸੀਂ ਸਮਾਰਟ ਹੋ ਅੱਜ ਦਾ ਰੇਟ ਲੋਕ ਕਰ ਲਓ ਬ੍ਰੈਮਟਨ ਕ੍ਰੈਮੇਟੋਰੀਅਮ 905-458-2222 9054582222

ਨੈਣਾ ਦੇ ਵਿੱਚੋਂ ਵੀ ਪੀਤੀ ਜਾ ਸਕਦੀ ਆ? ਆਈ ਡੋਟ ਨੋ। 905-673-3337 905-673-3337 ਜੁੜੇ ਹੋਰ ਪੰਜਾਬੀ ਲਹਿਰਾਂ ਦੇ ਨਾਲ। ਖੂਬਸੂਰਤ ਸ਼ਾਮ ਅਤੇ ਖੂਬਸੂਰਤ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ।

0: ਸਟੂਡੀਓ ਦੇ ਵਿੱਚ ਯੂਨੀ ਗਲੋਬਲ ਐਡਵਾਈਜ਼ਰੀ ਤੋਂ ਨਾਗਪਾਲ ਸਰ ਜੁੜੇ ਹੋਏ ਨੇ। ਸੋ ਮੈਨੂੰ ਮੈਸੇਜ ਵਿਖਾ ਰਹੇ ਨੇ, ਕਹਿੰਦੇ ਪਹਿਲਾਂ ਆਹ ਬੋਲੋ, ਪਰ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਨੈਣਾਂ ਦੇ ਵਿੱਚੋਂ ਪੀਤੀ ਜਾ ਸਕਦੀ ਹੈ? ਮੁਸਕਰਾਓ ਨਾ, ਦੱਸੋ। ਨਹੀਂ ਪੀਤੀ ਜਾ ਸਕਦੀ?
1: ਨਹੀਂ ਜੀ,
0: ਨਹੀਂ ਪੀਂਦੇ ਆ ਲੋਕੀ।
1: ਅੱਛਾ,
0: ਹਾਂ ਬਾਲੇ ਸ਼ਾਇਆ ਨਾਗਪਾਲ ਸਰ ਤੇ ਮੁਸਕਰਾਉਂਦੇ ਜੇ, ਡਰਦੇ ਡਰਦੇ ਬੋਲੇ ਨਹੀਂ, ਇਹ ਕਿਤੇ ਘਰੇ ਤਾਂ ਨਹੀਂ ਕਹਿ ਕੇ ਆਏ ਕਿ ਮੈਂ ਰੇਡੀਓ ਜਾ ਰਿਹਾ, ਉੱਥੇ ਮੈਂ ਬੋਲੂੰਗਾ ਤੇ ਫਿਰ
1: ਥੋੜ੍ਹਾ ਬਹੁਤ ਸ਼ਾਇ ਅਸਲੀ ਮੈਂ ਹੂੰ ਮੈਂ।
0: ਓ ਕੀ ਬਾਤ ਹੈ, 905-673-3337 ਹੁਣੇ ਤੁਹਾਡੀ ਸ਼ਾਇਰਸ ਖੋਲ ਦਿੰਦੇ। ਪਹਿਲਾਂ ਤਾਂ ਵੀ ਹੈਪੀ ਹੈਪੀ ਹੈਪੀ ਫਰਾਈਡੇ। ਸੋ 905-673-3337 905-673-3337 ਜੁੜੇ ਹੋਏ ਪੰਜਾਬੀ ਲਹਿਰਾਂ ਦੇ ਨਾਲ, ਮੈਂ ਤੁਹਾਡਾ ਮੇਜ਼ਬਾਨ ਪ੍ਰਭ ਸੰਧੂ, ਅਤੇ ਗੱਲਾਂ ਬਾਤਾਂ ਵੀ ਕਰਾਂਗੇ ਅਤੇ ਗਾਉਣ ਵਜਾਉਣ ਵੀ ਹੋਊਗਾ ਅਤੇ 10 ਵਜੇ ਤੱਕ ਹੁਣ ਤੁਹਾਡਾ ਸਾਡਾ ਯਾ ਆਪਾਂ ਹੁਣ ਸਾਰਾ ਪਿੜ ਮਿੱਤਰਾਂ ਦਾ ਹੀ ਆ। ਪਿੜ ਮਤਲਬ ਨੱਚਣ ਵਾਲੀ ਜਗ੍ਹਾ ਨੂੰ ਕਹਿੰਦੇ ਹੁੰਦੇ ਆ, ਪਿੰਡ ਤਾਂ ਨਹੀਂ ਸਮਝ ਲਿਆ ਤੁਸੀਂ?
1: ਗਾਂਵ
0: ਗਾਂਵ, ਹਾਂ ਪਿੰਡ ਨਹੀਂ ਇਹ, ਪਿੜ ਪਿੜ ਜਿਸ ਜਗ੍ਹਾ ਮੈਂ ਹਮ ਨੱਚਦੇ ਹੈ ਉਹ ਜਿੱਥੇ ਭਾਊ ਨੱਚੀਦਾ। 905-673-3337 ਨਾਲ ਮੈਨੂੰ ਉਹ ਵਿਆਖਿਆ ਵੀ ਕਰਕੇ ਦੇਣੀ ਪੈ ਰਹੀ ਆ। ਸੋ ਐਨੀਵੇ ਤੁਹਾਨੂੰ ਪੰਜਾਬੀ ਆਉਂਦੀ ਆ, ਹੁਣ ਤੁਸੀਂ ਬਹੁਤ ਸਾਰੀ ਪੰਜਾਬੀ ਸਾਡੇ ਨਾਲ ਰਹਿ ਰਹਿ ਕੇ ਸਿੱਖ ਗਏ ਹੋ। ਸੋ 905-673-3337 ਹੈਪੀ ਹੈਪੀ ਫਰਾਈਡੇ ਬਈ, ਕਰ ਰਹੇ ਹੋ ਫਰਾਈਡੇ ਦੀ ਖੂਬਸੂਰਤ ਸ਼ਾਮ ਨੂੰ ਇੰਜੋਏ। ਪੰਜਾਬੀ ਲਹਿਰਾਂ ਹੋਵੇ ਔਰ ਤੁਸੀਂ ਇੰਜੋਏ ਨਾ ਕਰੋ, ਇਹ ਤਾਂ ਹੋ ਹੀ ਨਹੀਂ ਸਕਦਾ। ਹਾਏ ਹਾਏ ਕੀ ਬਾਤ ਆ, ਹਾਏ ਹਾਏ। ਅੱਛਾ ਇਹ ਜਿਹੜਾ ਗਾਣਾ ਨਾ ਨਾਗਪਾਲ ਸਰ, ਇਹ ਚੱਲ ਰਿਹਾ ਇਸ ਟਾਈਮ ਸਭ ਦੇ ਘਰਾਂ 'ਚ,

ਕਦੇ ਮਿੱਤਰ ਨਵਾਬਾਂ ਵਾਂਗੂ ਜੀ ਲਿਆ ਕਰੋ, ਮੈਂ ਗਾਣਾ ਤਾਂ ਨਹੀਂ ਖਰਾਬ ਕਰਤਾ। ਸੋ 905-673-3337 ਕਹਿੰਦੇ ਕਿ ਇਹ ਨਵਾਬਾਂ ਨੂੰ ਕਿਉਂ ਬਦਨਾਮ ਕੀਤਾ ਗਿਆ ਨਾਗਪੁਰ ਸਰ? ਇਹ ਜਿਹੜੇ ਵੱਡੇ ਲੋਕ ਸੀ ਨਾ, ਨਵਾਬ ਸੀ, ਵੱਡੇ ਵੱਡੇ ਰਾਜੇ ਸੀ, ਉਹ ਫਿਰ ਮਦੀਰਾ ਪੀਂਦੇ ਹੁੰਦੇ ਸੀਗੇ, ਤੇ ਇਹ ਗਾਣੇ ਉਦੋਂ ਦੇ ਬਣੇ ਆ। ਕਹਿੰਦੇ ਵੀ ਇਹ ਰਾਜਿਆਂ ਵਾਂਗੂ ਤੁਸੀਂ ਜਿਉਣਾ ਨਾ, ਤੇ ਥੋੜੀ ਥੋੜੀ ਪੀ ਲਿਆ ਕਰੋ।

ਕਿ ਰਵਿੰਦਰ ਗਰੇਵਾਲ ਹੋਣਾ ਨੇ ਪੀਣ ਤੇ ਨਾ ਪੂਰੀ ਵਿਆਖਿਆ ਕਰਤੀ ਆ। ਸੋ ਹੈ ਬਿਲਕੁਲ ਸੱਚ ਆ, 905-673-3333। ਮੈਂ ਪੀਣ ਪੂਣ ਵਾਲੀ ਗੱਲਾਂ ਕਰਦਾ ਨਹੀਂ, ਵੈਸੇ ਅੱਜ ਫਰਾਈਡੇ ਆ ਤੇ ਅੱਜ ਮਾਫ

ਅੱਛਾ ਬਾਕੀ ਇਹ ਜਿਹੜੇ ਸਾਡੇ ਸੱਜਣ ਮਿੱਤਰ ਪੈਗ ਸ਼ੈਗ ਲਾ ਲੈਂਦੇ ਆ, ਉਹਨਾਂ ਨੂੰ ਪੁੱਛਣਾ ਹੈ ਕਿ ਵਾਕਈ ਇਹ ਐਡਾ ਔਖਾ ਆ ਪੀਣ ਵਾਲੇ ਬੰਦੇ ਵਾਸਤੇ ਐਲ ਸੀ ਬੀ ਦੇ ਕੋਲ ਦੀ ਖਾਲੀ ਲੰਘ ਜਾਣਾ? ਇਹ ਕਹਿੰਦੇ ਬਈ ਇਹ ਤਾਂ ਬਹੁਤ ਔਖਾ ਆ, ਬੜਾ ਪੱਥਰ ਦਿਲ ਕਰਨਾ ਪੈਂਦਾ। ਕਹਿੰਦੇ ਸ਼ਰਾਬੀਆਂ ਵਾਸਤੇ, ਪੀਣ ਖਾਣ ਵਾਲਿਆਂ ਵਾਸਤੇ ਠੇਕੇ ਦੇ ਕੋਲ ਦੀ ਲੰਘਣਾ ਬਹੁਤ ਔਖਾ ਬਾਈ। ਸੋ 905-673-3337 ਆਹ ਦੱਸੋ ਬਈ ਕਿੱਡਾ ਕੁ ਕਰੜਾ ਜੇਰਾ ਕਰਨਾ ਪੈਂਦਾ ਕੋਲ ਦੀ ਲੰਘਣ ਦੇ ਲਈ।

0: ਜੀ ਨਾਲ ਦੀ ਨਾਲ ਸਾਡੀ ਕਾਲ ਲੱਗ ਚੁੱਕੀ ਆ। ਬਾਕੀ ਇਹ ਗੱਲਾਂ ਖਾਣ ਪੀਣ ਦੀਆਂ ਹੁੰਦੀਆਂ ਰਹਿਣੀਆਂ। ਥੋੜ੍ਹੀ ਸੇਵਿੰਗ ਅਤੇ ਤੁਹਾਡੇ ਘਰਾਂ ਦੇ ਵਿੱਚ ਤੋਹਫੇ ਆਉਣੇ ਬਹੁਤ ਜ਼ਰੂਰੀ ਆ। ਫਰਨੀਚਰ ਆਉਣਾ ਬਹੁਤ ਜ਼ਰੂਰੀ ਆ। ਫਰਨੀਚਰ ਆਉਣਾ ਕਿੱਥੋਂ ਆ? ਗ੍ਰੈਂਡ ਹੋਮ ਫਰਨੀਚਰ, ਅੱਜ 294 ਵਾਕ ਡਰਾਈਵ 'ਤੇ ਬਾਈ, ਅੱਜ ਲਾਈਨਾਂ ਲੱਗੀਆਂ ਹੋਈਆਂ, ਤੋਹਫੇ 'ਤੇ ਤੋਹਫੇ ਵੰਡੇ ਜਾ ਰਹੇ ਆ। ਤੁਸੀਂ ਗਏ ਕਿ ਨਹੀਂ, ਤੁਸੀਂ ਗੇੜਾ ਲਾਇਆ ਕਿ ਨਹੀਂ? ਸੋ ਐਲ ਸੀ ਬੀ ਦੇ ਸਾਹਮਣੇ ਗੇੜਾ ਲਾਓ ਨਾ ਲਾਓ, ਪਰ ਗ੍ਰੈਂਡ ਹੋਮ ਫਰਨੀਚਰ ਦਾ ਇੱਕ ਗੇੜਾ ਜ਼ਰੂਰ ਲਾਓ, ਕਿਉਂਕਿ ਲੈਣਾ ਤੁਸੀਂ ਇੱਕ ਫਰਨੀਚਰ ਆ, ਤੋਹਫੇ ਨਾਲ ਦੋ ਮਿਲ ਸਕਦੇ ਆ। ਇਹ ਤਾਂ ਜਾ ਕੇ ਹੀ ਪਤਾ ਲੱਗਣਾ ਕਿ ਤੋਹਫੇ ਕਿਹੜੇ ਕਿਹੜੇ ਸੁੱਖ ਬਾਈ ਜੀ ਤੁਹਾਨੂੰ ਦਿੰਦੇ ਆ। ਸੁੱਖ ਬਾਈ ਜੀ, ਸਤਿ ਸ਼੍ਰੀ ਅਕਾਲ, ਆ ਜਾਓ।
1: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਸਰ ਸਾਹਿਬ। ਬਿਲਕੁਲ, ਅੱਜ ਪਰਿਵਾਰਾਂ ਦੀਆਂ ਲਾਈਨਾਂ ਲੱਗੀਆਂ ਹੋਈਆਂ ਤੇ ਸੈਟਰਡੇ ਸੰਡੇ ਵੀ ਪਰਿਵਾਰਾਂ ਦਾ ਏਦਾਂ ਹੀ ਭਰਵਾਂ ਹੁੰਗਾਰਾ ਮਿਲੂਗਾ। ਸੋ 294 ਵੋਕ ਡਰਾਈਵ, 294 ਵੋਕ ਡਰਾਈਵ, ਗ੍ਰੈਂਡ ਗ੍ਰੈਂਡ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਨੂੰ ਪਰਿਵਾਰਾਂ ਨੇ ਯਾਦ ਰੱਖਣਾ। ਤੇ ਬਾਈ ਜੀ ਇੱਕ ਡੀਲ ਦੇਣ ਲੱਗੇ ਹਨ, ਜਿਹੜੇ ਪਰਿਵਾਰ ਹੁਣੇ ਕਾਲ ਕਰ ਲੈਣਗੇ, ਰਾਈਟ ਵੇ ਕਾਲ ਕਰ ਲੈਣਗੇ, ਉਹਨਾਂ ਵਾਸਤੇ ਡੀਲ ਆ ਗਲਾਸ ਦਾ ਮਾਡਰਨ ਕਾਫੀ ਟੇਬਲ, ਗਲਾਸ ਦਾ ਮਾਡਰਨ ਕਾਫੀ ਟੇਬਲ। $600 ਦਾ ਦਿੰਦੇ ਆਏ ਹੋ, ਨਾ 600, ਨਾ 500, ਨਾ 300, ਨਾ 350, ਨਾ $250, ਨਾ $225, ਸਿਰਫ $199 ਦਾ ਗਲਾਸ ਦਾ ਮਾਡਰਨ ਕਾਫੀ ਟੇਬਲ, $199 ਦਾ। ਤੇ ਨਾਲ ਤੋਹਫਾ, ਜਿਹੜਾ ਪਰਿਵਾਰ ਹੁਣੇ ਕਾਲ ਕਰੂਗਾ, ਵੱਡੇ ਸਾਈਜ਼ ਦਾ ਟੈਲੀਵਿਜ਼ਨ, ਟੀਵੀ, ਐਲਈਡੀ ਟੀਵੀ ਫ੍ਰੀ, ਗਲਾਸ ਦਾ ਮਾਡਰਨ। ਜੀ ਭਾਅ ਜੀ,
0: ਕਿਆ ਬਾਤ ਆ! ਮੈਂ ਕਿਹਾ ਵੀ ਤੁਸੀਂ ਤਾਂ ਵੱਟ ਕੱਢੀ ਹੋਣੇ ਸੁੱਖ ਬਾਈ। ਪਹਿਲਾਂ ਇਹ ਦੱਸੋ ਕਿ ਪੰਜਾਬੀ ਲਹਿਰਾਂ ਵੱਲੋਂ ਤੋਹਫੇ ਐਡ ਐਕਸਟਰਾ ਕਰ ਰਹੇ ਹੋ ਨਾ?
1: ਬਿਲਕੁਲ ਸੰਧੂ ਸਾਹਿਬ, ਗਲਾਸ ਦਾ ਮਾਡਰਨ ਕਾਫੀ ਟੇਬਲ ਸਿਰਫ $199 ਦਾ, ਗਲਾਸ ਦਾ ਮਾਡਰਨ ਕਾਫੀ ਟੇਬਲ ਸਿਰਫ $199 ਦਾ। ਪਹਿਲੇ 5 ਕਾਲਰ ਜਿਹੜੇ ਰਾਈਟ ਵੇ ਕਾਲ ਕਰਨਗੇ, ਵੱਡੇ ਸਾਈਜ਼ ਦਾ ਟੈਲੀਵਿਜ਼ਨ, ਟੀਵੀ, ਐਲਈਡੀ ਟੀਵੀ ਫ੍ਰੀ।
0: ਜੀ ਸੁੱਖ ਬਾਈ ਜੀ, ਤੁਹਾਡੀ ਆਵਾਜ਼ ਕੱਟ ਗਈ ਆ। ਆਵਾਜ਼ ਤੁਹਾਡੀ, ਆਪਣਾ ਫੋਨ ਦਾ ਮਾਈਕ ਚੈੱਕ ਕਰੋ, ਆਈ ਥਿੰਕ ਤੁਹਾਡੀ ਆਵਾਜ਼ ਸੜਕ ਨਹੀਂ ਪਹੁੰਚ ਰਹੀ। ਹੈਲੋ ਜੀ, ਚਲੋ ਐਨੀਵੇ 905-673-3337 ਤੁਸੀਂ ਗ੍ਰੈਂਡ ਹੋਮ ਫਰਨੀਚਰ 'ਤੇ ਪਹੁੰਚਣਾ, 294 ਵੋਕ ਡਰਾਈਵ। ਬਹੁਤ ਅਮੇਜ਼ਿੰਗ ਡੀਲਾਂ ਤੁਹਾਨੂੰ ਮਿਲ ਜਾਣੀਆਂ ਆ। ਤੁਸੀਂ ਅੱਜ ਵੀ ਜਾਓ, ਹੁਣ ਜੇ ਲੇਟ ਹੋ ਗਏ ਹੋ, ਪਹਿਲੀ ਗੱਲ ਤਾਂ ਗੱਡੀ ਘੁਮਾਓ, ਰਾਈਟ ਵੇ ਅਜੇ ਵੀ 1.5 ਘੰਟਾ ਪਿਆ ਆ, ਤੁਸੀਂ ਪਹੁੰਚੋ ਗ੍ਰੈਂਡ ਹੋਮ ਫਰਨੀਚਰ 'ਤੇ, ਜਾਂ ਤੁਸੀਂ ਸਵੇਰੇ ਪਹੁੰਚਿਓ, 11 ਵਜੇ ਐਗਜੈਕਟ ਡੋਰ ਓਪਨ ਹੋ ਜਾਣੇ ਆ। ਗ੍ਰੈਂਡ ਹੋਮ ਫਰਨੀਚਰ, 294 ਵੋਕ ਡਰਾਈਵ, 294 ਵੋਕ ਡਰਾਈਵ, ਗ੍ਰੈਂਡ ਹੋਮ ਫਰਨੀਚਰ। ਤੁਸੀਂ ਪਹੁੰਚ ਕੇ ਫਿਰ ਆਨੰਦ ਲਓ ਖੂਬਸੂਰਤ ਜੀਆਂ ਡੀਲਾਂ ਦਾ। ਐਡੀ ਕੋਈ ਗੱਲ ਨਹੀਂ ਆ ਕਿ ਐਲ ਸੀ ਬੀ ਦੇ ਸਾਹਮਣੇ ਕਹਿੰਦੇ ਲੰਘਣਾ ਹੀ ਬਹੁਤ ਔਖਾ ਹੋ ਜਾਂਦਾ ਜੇ ਜਿਹੜਾ ਪੀਣ ਖਾਣ ਵਾਲਾ ਬੰਦਾ। ਹਾਂ, ਵੀਕਐਂਡ 'ਤੇ ਤਾਂ ਮੰਨ ਸਕਦੇ ਹਾਂ, ਵੀਕਐਂਡ 'ਤੇ ਔਖਾ ਹੋ ਸਕਦਾ ਕਿ ਬਈ ਵੀਕਐਂਡ ਕਿੱਦਾਂ ਸੁੱਕਾ ਲੰਘੂਗਾ।

0: 905-673-3337 ਨਾਗਪਾਲ ਸਾਹਿਬ ਜੁੜ ਚੁੱਕੇ ਨੇ ਯੂਨੀ ਗਲੋਬਲ ਐਡਵਾਈਜ਼ਰੀ ਤੋਂ ਸਟੂਡੀਓ ਦੇ ਵਿੱਚ। ਨਾਗਪਾਲ ਸਰ, ਪਹਿਲਾਂ ਦਾ ਬਹੁਤ ਬਹੁਤ ਸਵਾਗਤ, ਕੀ ਹਾਲ ਚਾਲ ਜੀ?
1: ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ, ਵਧੀਆ ਜੀ, ਤੁਸੀਂ ਦੱਸੋ ਜੀ?
0: ਹੈਪੀ ਫਰਾਈਡੇ।
1: ਹੈਪੀ ਫਰਾਈਡੇ ਜੀ।
0: ਪਰ ਫਰਾਈਡੇ ਸੁੱਕਾ ਹੀ ਮਨਾ ਕੇ ਆਏ ਹੋ ਕਿ ਅੱਜ ਜਿਸ ਤਰ੍ਹਾਂ ਥੱਕੇ ਹੋ ਤੁਸੀਂ? ਅੱਜ ਕਿੰਨੇ ਕੁ ਕਲਾਇੰਟ ਤੁਸੀਂ, ਕਿੰਨੇ ਕੁ ਪਰਿਵਾਰਾਂ ਦੀ ਹੈਲਪ ਕਰਕੇ?
1: ਅਪਰੋਕਸੀਮੇਟਲੀ 8 ਬੰਦੋ ਕੀ ਫੰਡਿੰਗ ਅੱਜ ਗਿਰੀ ਹੋਏਗੀ ਓਕੇ ਅਕਾਊਂਟ ਮੈਂ, ਐਂਡ ਦੈਨ।
0: ਅੱਛਾ, ਤੁਹਾਨੂੰ ਪਤਾ ਲੱਗ ਜਾਂਦਾ ਜਦੋਂ ਫੰਡਿੰਗ ਕਲਾਇੰਟ ਦੇ ਅਕਾਊਂਟ 'ਚ ਆਉਂਦੀ ਹੈ?
1: ਬਿਲਕੁਲ ਜੀ, ਪਤਾ ਲੱਗ ਜਾਤਾ ਹੈ ਮੈਂ।
0: ਓਕੇ,
1: ਹਾਂਜੀ ਹਾਂਜੀ, ਕਿਉਂਕਿ ਇਟਸ ਵੈਰੀ ਕਲੀਅਰ, ਆਪ ਲੌਗਇਨ ਕਰਕੇ ਦੇਖ ਸਕਦੇ ਹੈ।
0: ਓਕੇ,
1: ਕਾਲਜ ਸੇ ਮੈਂ ਪਤਾ ਲੱਗ ਜਾਤਾ ਨਾ ਕਿ ਅੱਜ
0: ਅਪਰੂਵ, ਨੋਟੀਫਿਕੇਸ਼ਨ ਆ ਜਾਂਦਾ
1: ਐਕਸਲ ਮੈਂ ਅਪਰੂਵ ਲਿਖਾ ਆ ਜਾਤਾ ਨਾ ਕਾਲਜ ਸੇ ਕਿ ਅੱਜ 8 ਬੰਦੋ ਕੇ ਅਪਰੂਵ ਹੋ ਗਏ ਹੈਂ, 10 ਬੰਦੋ ਕੇ ਅਪਰੂਵ ਹੋ ਗਏ, ਐਸਾ ਕਰਕੇ ਥੋੜਾ ਟਰੈਕ ਰਹਿਤਾ ਪੂਰਾ ਸਿਸਟਮ ਦਾ ਕਿਆ ਚੱਲ ਰਿਹਾ।
0: ਜਿੱਦਾਂ ਘਰ ਦਾ ਲੋਨ ਹੁੰਦਾ ਨਾਗਪਾਲ ਸਰ, ਸਟਾਰਟਿੰਗ ਦੇ ਵਿੱਚ ਈਅਰ ਦੇ ਵਿੱਚ ਇੰਟਰਸਟ ਵਿੱਚ ਜਿਹੜਾ ਜ਼ਿਆਦਾ ਹੁੰਦਾ, ਪ੍ਰਿੰਸੀਪਲ ਘੱਟ, ਇਹਦੇ ਵਿੱਚ ਇਹਦਾ ਕੀ ਸਾਰਾ ਸਿਨੈਰੀਓ ਕੀ ਹੈ?
1: ਹਾਂਜੀ, ਲਾਈਕ ਐਸਾ ਹੈ ਬਿਲਕੁਲ, ਜੈਸੇ ਆਪ ਮੰਨ ਕੇ ਚੱਲੇ ਅਗਰ $2500 ਆਪਕਾ ਮੰਥਲੀ ਮੋਰਟਗੇਜ ਹੈ ਘਰ ਕਾ
0: ਜੀ,
1: ਤੋ ਉਸਮੇ ਸੇ 1500 ਜੋ ਹੈ ਵੋ ਇੰਟਰਸਟ ਮੈਂ ਜਾਤਾ ਹੈ ਔਰ 1000 ਪ੍ਰਿੰਸੀਪਲ ਮੈਂ। ਇਗਜ਼ਾਮਪਲ ਦੇ ਰਹਾ ਹੂੰ ਇੱਕ ਮੈਂ, ਕਿ ਮੇਰਾ ਖੁਦ ਕਾ ਇਗਜ਼ਾਮਪਲ ਹੀ ਹੈ, 3 ਸਾਲ ਪਹਿਲੇ ਕਾ, ਰਾਈਟ? ਤਬ ਰੇਟ ਥੋੜ੍ਹੇ ਅਲੱਗ ਥੇ, ਤੋ ਅਬ ਇਸਮੇ ਔਰ ਲਾਈਕ 15-20 ਸਾਲ ਕੇ ਬਾਅਦ ਯੇ ਜੋ ਫਲੋ ਹੈ ਅਲੱਗ ਇੰਟਰਚੇਂਜ ਹੋਤਾ, ਮਤਲਬ 15 ਸਾਲ ਬਾਅਦ ਜਾ ਕੇ ਇੰਟਰਸਟ ਮੈਂ ਪੈਸੇ ਕਮ ਜਾਤੇ ਔਰ ਪ੍ਰਿੰਸੀਪਲ ਮੈਂ ਜ਼ਿਆਦਾ ਜਾਤੇ ਹੈ, ਬਟ ਯਹਾਂ ਪੇ ਅਲੱਗ ਤਰੀਕੇ ਕਾ ਲੋਨ ਹੈ। ਯੇ ਲੋਨ ਜੋ ਹੈ ਜਬ ਤੱਕ ਆਪ ਪੜ੍ਹ ਰਹੇ ਹੈ ਤਬ ਤੱਕ 0% ਪੇ ਹੈ, ਔਰ 1.5 ਸਾਲ ਬਾਅਦ ਵੀ ਇਸਕਾ ਵਿਆਜ 2.5% ਹੈ ਪੂਰੇ ਸਾਲ ਕਾ। ਤੋ ਆਪ ਅਭੀ ਕਾਲ ਕਰੇ, ਐਨਰੋਲ ਕਰੇ ਯੂਨੀ ਗਲੋਬਲ ਐਡਵਾਈਜ਼ਰੀ, ਆਫਿਸ ਹਮਾਰਾ ਅਭ ਵੀ ਓਪਨ ਹੈ। ਆਪ ਲਾਈਕ ਆਸਾਨ ਸੇ ਕੋਰਸਿਸ ਕਰੇ, ਫੁੱਲੀ ਔਨਲਾਈਨ ਕੋਰਸਿਸ ਕਰੇ, ਫੰਡਿੰਗ 30-100,000 ਹਾਸਿਲ ਆਪਣੇ ਅਕਾਊਂਟ ਮੈਂ ਕਰੇ।
0: ਫੰਡਿੰਗ ਦੀ ਜਦੋਂ ਨਾਗਪਾਲ ਸਰ ਗੱਲਬਾਤ ਕਰਦੇ ਹਾਂ, ਗ੍ਰਾਂਟਸ ਦੀ ਗੱਲਬਾਤ ਕਰਦੇ ਹਾਂ, ਜੇ ਆਪਾਂ ਫੈਮਿਲੀ ਆਫ 2, 3, 4, 5, ਕਿਸੇ ਦੇ ਇੱਕ ਬੱਚਾ, ਕਈ ਸਿੰਗਲ ਕਪਲ ਆ, ਕਿਸੇ ਦੇ 3 ਬੱਚੇ ਆ, ਸੋ ਫੈਮਿਲੀ ਦੇ ਹਿਸਾਬ ਨਾਲ ਜਿਹੜੀ ਗ੍ਰਾਂਟਸ ਬਣਦੀ ਹੈ ਜਾਂ ਫਿਕਸ ਆ?
1: ਫੈਮਿਲੀ ਸਾਈਜ਼ ਦੇ ਨਾਲ, ਲਾਈਕ ਅਗਰ ਆਪਕੀ ਫੈਮਿਲੀ ਸਾਈਜ਼ ਜ਼ਿਆਦਾ, ਆਪਕੇ ਨੰਬਰ ਆਫ ਕਿਡਸ ਜ਼ਿਆਦਾ ਹੈ, ਜੈਸੇ ਅੱਜ ਇੱਕ ਲਾਈਕ ਰਿਟਾਇਰਡ ਕਪਲ ਕਾ ਫੋਨ ਆਇਆ
0: ਜੀ,
1: ਤੋ ਉਹਨੇ ਬੋਲਾ ਕਿ ਹਮਾਰੀ ਫੰਡਿੰਗ ਕਿਤਨੀ ਬਣਤੀ, ਮਤਲਬ ਉਨਕੀ ਬਣਤੀ 45,000, ਉਸਮੇ ਸੇ 25,000 ਗ੍ਰਾਂਟ ਹੈ
0: ਜੀ,
1: ਔਰ ਸਤ ਲਾਈਕ ਜੋ ਰੈਸਟ ਬਚਾ 20,000, ਦੈਟਸ ਦਾ ਲੋਨ, ਆਪਸ਼ਨਲ ਲੋਨ। ਅਬ ਇਸਮੇ ਅੰਕਲ ਕੋ ਘਰ ਕੇ ਲਈ ਬਣ ਰਿਹਾ ਹੈ $14,500 ਜੋ ਘਰ ਲੈ ਕੇ ਜਾ ਰਹੇ ਹੈ ਕਾਲਜ ਕੀ ਫੀਸ ਨਿਕਾਲਨੇ ਕੇ ਬਾਅਦ
0: ਜੀ,
1: ਗ੍ਰਾਂਟ ਕਾ ਸਿਰਫ $14,500 ਗ੍ਰਾਂਟ ਕਾ, ਔਰ 20,000 ਆਪਸ਼ਨਲ ਲੋਨ ਐਟ 0%, ਠੀਕ 32-34 ਜਿਤਨਾ ਮੇਰੇ ਕਾ ਬਣ ਗਿਆ। ਤੋ ਜੈਸੇ ਫਿਰ ਕਹਿਤੇ ਯੇ ਤੋ ਬਹੁਤ ਕਮ ਹੈ, ਤੋ ਮੈਨੇ ਵੀ ਮਤਲਬ ਮੇਰੇ ਸਟਾਫ ਨੇ ਬੋਲਾ, ਮਤਲਬ ਲੋਕ ਫੀ ਕਾ ਪੈਸਾ ਹਮੇਸ਼ਾ ਕਮ ਲਗਤਾ ਹੈ, ਜਬ ਘੰਟੇ ਪਰ ਆਵਰ ਕਾਮ ਕਰਤੇ ਹੈ ਨਾ, ਤਬ ਵੋ ਪੈਸਾ ਜ਼ਿਆਦਾ ਲਗਤਾ ਹੈ। ਆਈ ਡੋਂਟ ਨੋ ਵਾਟਸ ਦ ਥਿੰਕਿੰਗ, ਐਸੇ ਵੀ ਕਿਆ ਥਿੰਕਿੰਗ ਹੈ, ਬਟ ਐਸਾ ਹਰ ਕੋਈ ਨਹੀਂ ਕਹਿਤਾ। ਅਬ ਅਸਲੀ ਕਾਮ ਕੀ ਕਮਾਈ ਤੋ ਕਮੀ ਹੋਤੀ ਨਾ
0: ਜੀ,
1: ਆਪ ਆਪਣੇ ਉਨਕੋ ਬੋਲ ਅੰਕਲ ਕੋ, ਮਤਲਬ ਅਬ ਉਸਕੇ ਲਈ ਐਗਜ਼ਾਮਪਲ ਕਿਆ ਹੈ, ਮਤਲਬ ਦੇਰ ਇਜ਼ ਨੋ, ਇਟਸ ਅ ਕ੍ਰਿਸਟਲ ਕਲੀਅਰ ਥਿੰਗ, ਆਪਕੀ ਜਿਤਨੀ ਫੰਡਿੰਗ ਮਿਲਤੀ ਆਪਕੋ ਉਤਨੀ ਹੀ ਮਿਲੇਗੀ।
0: ਸੋ ਇਹਦੇ ਵਿੱਚ ਕੋਈ ਝੋਲ ਨਹੀਂ ਆ ਵੀ ਤੁਸੀਂ ਵਧਾ ਦੋਗੇ ਘਟਾ ਦੋਗੇ?
1: ਬਿਲਕੁਲ
0: ਝੋਲ, ਗਵਰਨਮੈਂਟ ਇਹ ਚੀਜ਼ ਡਿਸਾਈਡ ਕਰਦੀ ਹੈ।
1: ਬਿਲਕੁਲ, ਗਵਰਨਮੈਂਟ ਦਾ ਕੈਲਕੂਲੇਟਰ ਹੈ, ਆਪ ਇਨਪੁਟ ਦੇਤੇ, ਹਮ ਡਾਲਤੇ ਹੈ, ਇਤਨਾ ਐਸਟੀਮੇਟ ਬਣਤਾ ਹੈ, ਉਤਨੀ ਫੰਡਿੰਗ ਆਪਕੇ ਅਕਾਊਂਟ ਮੇਂ 30-90 ਡੇਜ਼ ਮੇਂ ਆ ਜਾਤੀ ਹੈ। ਯਾ ਤੋ ਕੋਈ ਬੰਦਾ, ਮਤਲਬ ਹਮ ਤੋ ਇਮਾਨਦਾਰੀ ਸੇ ਕਾਮ ਕਰਤੇ ਸੀ।
0: ਨਾਗਪਾਲ ਸਰ, ਮੰਨ ਲਓ ਕਿ ਹੁਣ ਇੱਕ 45 ਸਾਲ ਦਾ ਬੰਦਾ ਤੁਹਾਡੇ ਕੋਲ ਗਿਆ, ਉਹਦੀ ਵਾਈਫ ਆ ਜਾਂ ਉਹਦੇ ਹਸਬੈਂਡ ਵਾਈਫ ਗਏ ਜਾਂ ਬੱਚੇ ਆ, ਰਾਈਟ? ਇੱਕ ਤੁਹਾਡੇ ਕੋਲ 65 ਸਾਲ ਦਾ ਅੰਕਲ ਜਾ ਰਿਹਾ, ਸੋ ਕੀ ਜਿਹੜੀ ਫੰਡਿੰਗ ਆ ਉਹ ਏਜ ਦਾ ਡਿਸਕ੍ਰਿਮੀਨੇਸ਼ਨ ਹੁੰਦਾ ਘੱਟ ਵੱਧ ਦਾ?
1: ਬਿਲਕੁਲ ਨਹੀਂ,
0: ਨਹੀਂ।
1: ਕੈਨੇਡਾ ਹੈਜ਼ ਚਾਰਟਰ ਆਫ ਰਾਈਟਸ ਐਂਡ ਫਰੀਡਮ, ਕੋਈ ਏਜ ਕਾ ਡਿਫਰੈਂਸ ਨਹੀਂ ਹੈ ਇਸਮੇ।
0: ਸੋ ਓਕੇ, ਜਿਹੜਾ 45 ਸਾਲ ਦਾ ਉਹਦੀ ਵੀ ਫੰਡਿੰਗ ਓਨੀ ਬਣੀ ਹੈ, ਜਿਹੜਾ 65 ਸਾਲ ਦਾ ਉਹਦੀ ਬਣੀ ਬਣੀ ਹੈ?
1: ਡਿਪੈਂਡ ਔਨ ਦਾ ਕਿਡਸ,
0: ਕਿਡਸ ਓਕੇ।
1: ਅਗਰ 65, ਹਮਾਰੇ ਪਾਸ ਐਸੇ ਕੇਸ ਆਤੇ ਹੈ ਜਿਨਕੀ ਉਮਰ 57 ਈਅਰਸ ਹੈ, ਉਨਕੇ ਦੋ ਬੱਚੇ 18-18 ਮਹੀਨੇ ਕੇ ਹੈ।
0: ਅੱਛਾ,
1: ਐਸੇ ਵੀ ਕੇਸ ਹੈ ਹਮਾਰੇ ਪਾਸ, ਐਸਾ ਅੱਜ ਕ੍ਰਿਸ਼ਨਾ ਕਸਮ ਆ ਜਾਇਆ ਐਸਾ ਕੇਸ। ਅੱਛਾ, ਤੋ ਮੈਨੇ ਪਹਿਲੇ ਕਨਫਰਮ ਕਰਾਇਆ, ਮੈਨੇ ਕਿਹਾ ਇਜ਼ ਇਟ ਰਾਈਟ,
0: ਕਹਤੇ ਹੈ ਇਟਸ ਰਾਈਟ, ਜ਼ਿਆਦਾ ਲੇਟ ਨਹੀਂ ਹੋ
1: ਰਿਹਾ, ਇਟਸ ਰਾਈਟ, ਯੈਸ, ਮੈਂ ਹੈਰਾਨ ਥਾ। ਓਕੇ, ਸੋ ਇਸਮੇ ਉਹਨੇ ਫਿਰ ਆਪਣੇ ਕੋ ਲਾਈਕ, ਹਾਂ, ਅਬ ਇਸਮੇ ਏਜ ਕਾ ਡਿਸਕ੍ਰਿਮੀਨੇਸ਼ਨ ਨਹੀਂ ਹੈ, ਉਨਕੇ ਬੱਚੇ ਛੋਟੇ ਹੈ ਜਾਂ ਫਿਰ ਕਾਲਜ ਯੂਨੀਵਰਸਿਟੀ ਜਾ ਰਹੇ ਹੈ, ਅਗਰ ਦੇ ਆਰ ਕਾਊਂਟਡ ਐਜ਼ ਡਿਪੈਂਡੈਂਟਸ, ਤੋ ਫੈਮਿਲੀ ਆਫ 2 ਕੋ 45,000, ਫੈਮਿਲੀ ਆਫ 3 ਕੋ 60,000, ਫੈਮਿਲੀ ਆਫ 4 ਕੋ 80,000, ਫੈਮਿਲੀ ਆਫ 5 ਕੋ 100,000 ਕੀ ਫੰਡਿੰਗ ਆਤੀ ਹੈ। ਫੰਡਿੰਗ ਕੇ ਦੋ ਪਾਰਟਸ ਹੈ, ਗ੍ਰਾਂਟਸ, ਗ੍ਰਾਂਟਸ, ਗ੍ਰਾਂਟਸ ਕਾ ਹਾਫ ਪੋਰਸ਼ਨ ਤੋ ਗ੍ਰਾਂਟਸ ਹੀ ਹੈ ਅੱਜ ਕੀ ਡੇਟ ਮੇਂ। ਕਿਸੀ ਕੋ 100,000 ਆ ਰਹਾ ਹੈ, 50,000 ਗ੍ਰਾਂਟ, ਕਿਸੀ ਕੋ 45,000 ਆ ਰਹਾ ਹੈ, ਤੋ 22,500 ਇਜ਼ ਦ ਗ੍ਰਾਂਟ, ਗ੍ਰਾਂਟ, ਗ੍ਰਾਂਟ ਮਨੀ, ਰੈਸਟ ਇਜ਼ ਆਪਸ਼ਨਲ ਲੋਨ ਐਟ 0%, ਔਰ 1.5 ਸਾਲ ਬਾਅਦ ਵੀ 2.5% ਵਿਆਜ ਕਾ ਹੈ। ਫਿਕਸ ਕਿਸ ਰਹਿਤੀ ਹੈ, ਫਿਕਸ ਕੈਸੇ, 17,000 ਕਾ ਲੋਨ ਆਪਕੋ ਮਿਲਤਾ ਹੈ, ਜੈਸੇ 162 की किस्त बनेगी, उसमें से ब्याज $23 है, क्योंकि 1.5 साल बाद स्टार्ट हो रहा है। 10 साल में पे कर सकते हैं, 14.5 साल में पे कर सकते हैं, 3 साल में पे कर सकते हैं। मैंने अपना 3 साल में पे कर दिया था लोन, ऑप्शनल है, मत लीजिए लोन से।
0: 2 साल जे तुसी 2 साल दे विच भर दिंदे, कोई इंटरेस्ट नहीं।
1: अगर 2 साल का कोर्स कर रहे हो तो 2.5 साल तक इंटरेस्ट नहीं है।
0: अच्छा, 2.5 साल तक।
1: अगर 1 साल तक कर रहे
0: हो तो नंबर दे दो,
1: पहले फीस पूछ लो हमसे, लोगों को लगेगा पैसे मिल रहे तो मतलब हमने
0: फीस बाद पूछ लेंगे। ओके, तुसी फीस भी दसो, और नाल दी नाल जे ਹੁਣੇ ਸਾਡੇ ਸਰੋਤੇ ਪਰਿਵਾਰ ਜੇ ਤੁਹਾਨੂੰ ਕੰਸਲਟ ਕਰਨ ਤਾਂ ਕਿੰਨਾ ਟਾਈਮ ਲੱਗ ਜੂਗਾ, ਤੁਸੀਂ ਦੱਸੋ ਕਿੰਨੇ ਟਾਈਮ ਦੇ ਵਿੱਚ ਤੁਸੀਂ ਕੈਲਕੂਲੇਟ ਕਰਕੇ ਦੱਸ ਸਕਦੇ
1: ਹੋ? ਅਪਰੋਕਸੀਮੇਟ ਤੋਂ ਆਪਕੋ ਰਾਈਟ ਅਵੇ ਅਭੀ ਕਾਲ ਪੇ ਹੀ ਬਤਾ ਦੇਂਗੇ। ਨੰਬਰ 1, ਨੰਬਰ 2, ਕੱਲ ਹਮਾਰਾ ਆਫਿਸ ਓਪਨ ਹੈ 11:45। ਐਗਜੈਕਟ ਨੰਬਰਸ ਆਫਿਸ ਆਏ ਜਾਂ ਮੈਂ ਆਫਿਸ ਟਾਈਮ ਪੇ ਕਾਲ ਕਰਕੇ ਆਪਕੋ ਸਕਰੀਨ ਪੇ ਫੋਟੋ ਭੇਜ ਦੇਂਗੇ। एक आपके इतनी फंडिंग बनती है, आप हमें कॉल करें, अच्छा एस्टीमेट तो आपको राइट पे अभी ही मिल जाएगा। फीस हमारी काम होने के बाद, आज जैसे 8 लोगों की फंडिंग गिरी है, अब वो लोग हमारी फीस देंगे कितनी, कोई परसेंटेज है नहीं, कोई कमीशन है नहीं, ठा करके कह रहा हूं, कोई कमीशन, कोई परसेंटेज नहीं है, कोई चलाकी नहीं है। 199 या $499 फीस है, फ्लैट फीस है डिपेंडिंग ऑन कोर्स। तो कॉल करें, गवर्नमेंट इतनी जगहों में जब इन्वेस्ट करती है, चाहे LGBT पे 100 मिलियन, डेंटल केयर, अभी मैं क्लिनिक गया, मेरी तबियत थोड़ी खराब है, क्लिनिक गया था, वहां पे लिखा था, पोस्टर पड़ा हुआ था
0: जी,
1: रिफ्यूजीज आर यू, हैव यू अप्लाइड रिफ्यूजी, ओके, जूते की सोल फ्री, फिजियोथेरेपी फ्री, कायरोप्रैक्टर फ्री, आप और मैं जाएंगे तो बिलिंग था, रिफ्यूजीज की सब कुछ फ्री। बट तब हमें हैरानी नहीं होती, जब हम एडुकेशन में गवर्नमेंट फंड कर रही है, ग्रांट दे रही है, तभी हमें लगता है भाई यही कुछ टीका होगा। देयर इज नो कैच इन इट। कॉल करें, ऑफिस आए, 3 हफ्ते रह गए हैं, गवर्नमेंट ग्रांट्स बंद कर रही है, अभी यानी आज का शो सुन के 3 हफ्ते बाद आएंगे, सर अब चला दो, सॉरी 3 हफ्ते नहीं, 2 वीक्स, 2 हफ्ते रह गए।
0: सो नंबर
1: 437-264-31-75, 437-264-31-75, हुने कॉल करो तो एस्टीमेट लो जी, 437-264-31-75, ऑफिस हमारा कल भी ओपन है जी, 437-264-31-75, 437-264-31-75, हुने कॉल करो तो एस्टीमेट चको, सिर्फ 2 हफ्ते ही रह गए हैं बस।
0: एक और नंबर फिर दे दो जी,
1: नंबर जी 437-264-31-75, 437-264-31-75, नंबर ऑफ किट ज्यादा फंडिंग आती है, आपके अकाउंट में सीधा फंडिंग आती है, हमारे में नहीं आती।
0: क्या बात है जी, 905-673-3337, 905-673-3337।

ਇੱਕ ਤੁਹਾਨੂੰ ਮੈਸੇਜ ਦੇਣਾ ਆ, ਜਿੰਨੇ ਵੀ ਸਾਡੇ ਨਾਲ ਹਿੰਦੂ ਪਰਿਵਾਰ ਸਾਡੇ ਵੀਰ ਭੈਣਾਂ ਮਾਤਾਵਾਂ ਸੁਣ ਰਹੀਆਂ ਨੇ, ਮਾਸਟਰ ਸਲੀਮ ਜੀ ਇੱਕ ਬਹੁਤ ਵੱਡਾ ਬੜਾ ਵੱਡਾ ਵਿਸ਼ਾਲ ਜਾਗਰਣ ਲੈ ਕੇ ਆ ਰਹੇ ਨੇ, ਮਹਾਂਸ਼ਕਤੀ ਜਾਗਰਣ ਹਿੰਦੂ ਸਭਾ ਮੰਦਰ ਦੇ ਵਿੱਚ ਹੋਣ ਜਾ ਰਿਹਾ 10 ਜੁਲਾਈ ਨੂੰ, ਅਤੇ ਤੁਸੀਂ ਉਹਦੇ ਵਿੱਚ ਪਹੁੰਚਣਾ, ਕੋਈ ਟਿਕਟਸ ਨਹੀਂ ਆ, ਤੁਸੀਂ ਆਪਣੀ ਸ਼ਰਧਾ ਨਾਲ ਲੰਗਰ ਦੇ ਵਿੱਚ ਸੇਵਾ ਪਾਉਣੀ ਅਤੇ ਪਾ ਸਕਦੇ ਹੋ, ਨਹੀਂ ਤਾਂ ਤੁਸੀਂ ਆਪਣੇ ਪਰਿਵਾਰਾਂ ਨੂੰ ਆਪਣੇ ਦੋਸਤਾਂ ਮਿੱਤਰਾਂ ਨੂੰ ਜ਼ਰੂਰ ਅੱਗੇ ਸੁਨੇਹਾ ਦਿਓ ਕਿ ਬਿਲਕੁਲ ਫ੍ਰੀ ਦੇ ਵਿੱਚ ਇਹ ਐਂਟਰੀ ਆ, ਅਤੇ ਤੁਸੀਂ ਜਾ ਕੇ ਮਾਤਾ ਰਾਣੀ ਦਾ ਆਸ਼ੀਰਵਾਦ ਲਓ। ਬਹੁਤ ਵੱਡਾ ਵਿਸ਼ਾਲ ਜਾਗਰਣ ਹੋਣ ਜਾ ਰਿਹਾ ਹਿੰਦੂ ਸਭਾ ਮੰਦਰ ਦੇ ਵਿੱਚ, ਹਿੰਦੂ ਸਭਾ ਕੋਰ ਮੰਦਰ ਜਿਹਨੂੰ ਤੁਸੀਂ ਕਹਿੰਦੇ ਹੋ, 9025 ਦਾ ਗੋਰ ਮੰਦਰ ਬਰੈਂਪਟਨ, 4378700001 'ਤੇ ਤੁਸੀਂ ਇਨਫੋਰਮੇਸ਼ਨ ਲੈ ਸਕਦੇ ਹੋ ਬਾਲੀ। ਨਾਲ ਦੀ ਨਾਲ ਤੁਸੀਂ ਜੇ ਸੇਵਾ ਲੰਗਰ ਦੇ ਵਿੱਚ ਪਾਉਣੀ ਚਾਹੁੰਦੇ ਹੋ, ਆਪਣੇ ਜੇ ਤੁਹਾਡੀ ਇੱਛਾ ਆ ਤੁਸੀਂ ਲੰਗਰ ਦੇ ਵਿੱਚ ਸੇਵਾ ਪਾਉਣੀ ਆ, ਤਾਂ ਤੁਸੀਂ ਜਾਗਰਣ JAGRAN ਜਾਗਰਣ ਸੇਵਾ SEVA1@gmail.com 2, 4, 5, 10, 20, 50 ਡਾਲਰ ਜਿੰਨੇ ਵੀ ਤੁਸੀਂ ਆਪਣੀ ਸ਼ਰਧਾ ਦੇ ਨਾਲ ਲੰਗਰ ਦੇ ਵਿੱਚ ਪਾਉਣਾ ਚਾਹੁੰਦੇ ਹੋ, ਅਤੇ ਤੁਸੀਂ ਉਹ ਪਾ ਸਕਦੇ ਹੋ JAGRAN SEVA1@gmail.com, ਜਾਂ ਤੁਸੀਂ ਮੈਨੂੰ 9 ਤੋਂ 10 ਰੇਡੀਓ ਪ੍ਰੋਗਰਾਮ ਉਡਾਣ ਦੇ ਵਿੱਚ ਕਾਲ ਕਰ ਲਿਓ, ਤੁਹਾਨੂੰ ਬਹੁਤ ਹੀ ਇਨਫੋਰਮੇਸ਼ਨ ਦੇ ਦਾਂਗੇ। ਸੋ ਜਾਗਰਣ ਹੋਣ ਜਾ ਰਿਹਾ ਜੀ ਮਾਸਟਰ ਸਲੀਮ ਦਾ 10 ਜੁਲਾਈ ਨੂੰ ਸ਼ਾਮ ਨੂੰ 7 ਵਜੇ ਹਿੰਦੂ ਸਭਾ ਮੰਦਰ ਦੇ ਵਿੱਚ।

0: ਸੋ ਸਮਾਂ ਹੋ ਗਿਆ ਜੀ ਪੰਜਾਬ ਦੀ ਧਰਤੀ ਤੋਂ ਖਬਰਾਂ ਦੇ ਨਾਲ ਜੁੜਨ ਦਾ। ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ ਸਾਡੇ ਨਾਲ ਜੁੜ ਚੁੱਕੇ ਨੇ ਖਬਰਾਂ ਦੇ ਨਾਲ, ਪੰਜਾਬ ਦੀ ਧਰਤੀ ਤੋਂ ਦੇਸ਼ ਦੁਨੀਆ ਦੀਆਂ ਖਬਰਾਂ ਲੈ ਕੇ। ਸੋ ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ ਔਰ ਤੁਸੀਂ 9 ਤੋਂ 10 ਰੇਡੀਓ ਪ੍ਰੋਗਰਾਮ ਉਡਾਨ ਦੇ ਵਿੱਚ ਜੁੜਾਂਗੇ। ਸੋ ਸਟੇ ਟਿਊਨਡ ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ।
1: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਜੁੜੇ ਕਥਿਤ ਇਤਰਾਜ਼ਯੋਗ ਵੀਡੀਓ ਮਾਮਲੇ ਸੰਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਚ ਪੱਧਰੀ ਵਫਦ ਨੇ ਪੰਜਾਬ ਪੁਲਿਸ ਦੇ ਕੋਲ ਅਧਿਕਾਰਤ ਲਿਖਤੀ ਸ਼ਿਕਾਇਤ ਕਰਵਾਈ ਹੈ। SGPC ਦੇ ਜੂਨੀਅਰ ਮੀਤ ਪ੍ਰਧਾਨ ਦੀ ਅਗਵਾਈ ਹੇਠ ਪਹੁੰਚੇ ਇਸ ਵਫਦ ਨੇ DGP ਕੋਲੋਂ ਮੰਗ ਕੀਤੀ ਹੈ ਕਿ ਸਿੱਖ ਕੌਮ ਦੇ ਧਾਰਮਿਕ ਜਜ਼ਬਾਤਾਂ ਨੂੰ ਠੇਸ ਪਹੁੰਚਾਉਣ ਤੇ ਅਹੁਦੇ ਦੀ ਦੁਰਵਰਤੋਂ ਕਰਨ ਦੇ ਦੋਸ਼ਾਂ ਤਹਿਤ ਮੁੱਖ ਮੰਤਰੀ ਖਿਲਾਫ਼ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਪੁਲਿਸ ਨੇ ਇਸ ਤੋਂ ਬਾਅਦ ਮੁੱਦੇ ਉੱਤੇ ਪ੍ਰੈਸ ਨਾਲ ਗੱਲਬਾਤ ਵੀ ਕੀਤੀ ਅਤੇ ਸ਼੍ਰੋਮਣੀ ਕਮੇਟੀ ਦੇ ਵਫ਼ਦ ਦਾ ਕਹਿਣਾ ਕਿ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਉੱਤੇ ਕਰਵਾਈ ਗਈ ਜਾਂਚ ਵਿੱਚ ਵੀਡੀਓ ਅਸਲੀ ਪਾਈ ਗਈ ਸੀ, ਜਿਸ ਤੋਂ ਬਾਅਦ ਹੀ ਸਾਰੀ ਕਾਰਵਾਈ ਆਰੰਭੀ ਗਈ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿੱਥੇ ਮੁੱਖ ਮੰਤਰੀ ਦੇ ਖਿਲਾਫ਼ ਅਧਿਕਾਰਤ ਪੁਲਿਸ ਸ਼ਿਕਾਇਤ ਦਰਜ ਕਰਵਾਈ ਹੈ ਉੱਥੇ ਹੀ ਚੇਤਾਵਨੀ ਵੀ ਦਿੱਤੀ ਹੈ ਕਿ 27 ਜੂਨ ਨੂੰ ਅੰਮ੍ਰਿਤਸਰ ਵਿਖੇ ਹੋਈ ਸ਼੍ਰੋਮਣੀ ਕਮੇਟੀ ਦੇ ਜਨਰਲ ਹਾਊਸ ਦੀ ਮੀਟਿੰਗ ਵਿੱਚ ਪਾਸ ਕੀਤੇ ਗਏ ਮਤੇ ਮੁਤਾਬਕ ਜੇਕਰ ਪੰਜਾਬ ਪੁਲਿਸ ਨੇ ਇਸ ਲਿਖਤੀ ਸ਼ਿਕਾਇਤ ਤੇ ਤੁਰੰਤ ਨਿਰਪੱਖ ਕਾਰਵਾਈ ਨਾ ਕੀਤੀ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਮਾਮਲੇ ਨੂੰ ਲੈ ਕੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਵੇਗੀ ਅਤੇ ਆਉਂਦੀ 5 ਜੁਲਾਈ ਨੂੰ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹੋਣ ਵਾਲੇ ਵੱਡੇ ਪੰਥਕ ਇਕੱਠ ਦੌਰਾਨ ਅਗਲੇ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਦਰਮਿਆਨ ਭਲਕੇ ਭਾਰਤੀ ਸਮੇਂ ਮੁਤਾਬਕ 5 ਜੁਲਾਈ ਨੂੰ ਅੰਮ੍ਰਿਤਸਰ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਡਾ ਪੰਥਕ ਇਕੱਠ ਇਸੇ ਮੁੱਦੇ ਉੱਤੇ ਰੱਖਿਆ ਗਿਆ ਜਿਸ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਤਿਆਰੀਆਂ ਚੱਲ ਰਹੀਆਂ ਨੇ। ਇਸ ਦਰਮਿਆਨ ਕਈ ਮੀਟਿੰਗਾਂ ਕੀਤੀਆਂ ਗਈਆਂ ਨੇ ਜਿਸ ਵਿੱਚ ਗੁਰੂ ਘਰਾਂ ਦੇ ਮੈਨੇਜਰਾਂ, ਰਾਗੀਆਂ, ਢਾਡੀਆਂ, ਕਵੀਸ਼ਰਾਂ ਤੇ ਧਰਮ ਪ੍ਰਚਾਰਕਾਂ ਨੇ ਹਿੱਸਾ ਲਿਆ ਅਤੇ ਉੱਥੇ ਪਹੁੰਚਣ ਲਈ ਵੱਡੀ ਗਿਣਤੀ ਵਿੱਚ ਸਾਰਿਆਂ ਨੂੰ ਸੁਨੇਹੇ ਭੇਜੇ ਗਏ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀਆ ਤੇ ਹੋਰ ਪੰਥਕ ਆਗੂਆਂ ਵੱਲੋਂ ਵੀ ਸੰਤ ਸਮਾਜ ਤੇ ਵੱਖ ਵੱਖ ਜਥੇਬੰਦੀਆਂ ਨੂੰ ਭਲਕੇ ਦੇ ਪੰਥਕ ਇਕੱਠ ਵਿੱਚ ਸ਼ਾਮਲ ਹੋਣ ਦਾ ਖੁੱਲਾ ਸੱਦਾ ਦਿੱਤਾ ਗਿਆ। ਲੰਮੇ ਸਮੇਂ ਤੱਕ ਵਿਵਾਦਾਂ ਦਾ ਸਾਹਮਣਾ ਕਰਨ ਤੋਂ ਬਾਅਦ ਪੰਜਾਬੀ ਅਦਾਕਾਰ ਅਤੇ ਗਾਇਕ ਦਿਲਜੀਤ ਦੋਸਾਂਝ ਦੀ ਫਿਲਮ ਪੰਜਾਬ 95 ਆਖਿਰਕਾਰ ਰਿਲੀਜ਼ ਹੋ ਗਈ ਹੈ। ਹਾਲਾਂਕਿ ਇਸ ਦਾ ਨਾਂ ਤਬਦੀਲ ਕਰਨਾ ਪਿਆ ਤੇ ਹੁਣ ਇਹ ਫਿਲਮ ਪੰਜਾਬ 95 ਥਾਂ ਤੁਲਜ ਨਾਲ ਰਿਲੀਜ਼ ਹੋਈ ਹੈ ਅਤੇ ਇਸ ਨੂੰ OTT ਪਲੇਟਫਾਰਮ Z5 ਤੇ ਰਿਲੀਜ਼ ਕੀਤਾ ਗਿਆ ਹੈ। ਇਹ ਫਿਲਮ ਮਨੁੱਖੀ ਅਧਿਕਾਰਾਂ ਦੇ ਕਾਰਕੁਨ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਜੀਵਨ ਉੱਤੇ ਆਧਾਰਿਤ ਹੈ ਜਿਨ੍ਹਾਂ ਨੇ ਪੰਜਾਬ ਅੰਦਰ ਸਿੱਖ ਨੌਜਵਾਨਾਂ ਦੇ ਮੁਕਾਬਲਿਆਂ ਤੇ ਮਨੁੱਖੀ ਅਧਿਕਾਰਾਂ ਦੇ ਹੋਏ ਘਾਣ ਸੰਬੰਧੀ ਕੰਮ ਕੀਤਾ ਸੀ ਅਤੇ ਇਸ ਉਪਰੰਤ ਉਹਨਾਂ ਦਾ 1995 ਵਿੱਚ ਕੋਈ ਥਾਂ ਪਤਾ ਨਹੀਂ ਲੱਗਾ ਸੀ। ਫਿਲਮ ਦਾ ਨਿਰਦੇਸ਼ਕ ਹਨੀਤ ਰੇਹਨ ਨੇ ਕੀਤਾ ਹੈ ਅਤੇ ਇਸ ਨੂੰ RSVP ਅਤੇ ਮੈਗਫਿਨ ਪਿਕਚਰਸ ਨੇ ਜਾਰੀ ਕੀਤਾ। ਇੱਥੇ ਤੁਹਾਨੂੰ ਦੱਸ ਦਈਏ ਕਿ ਰਿਲੀਜ਼ ਤੋਂ ਪਹਿਲਾਂ ਇਸ ਫਿਲਮ ਦਾ ਨਾਂ 3 ਵਾਰ ਬਦਲਿਆ ਜਾ ਚੁੱਕਾ ਹੈ। ਸਭ ਤੋਂ ਪਹਿਲਾਂ ਇਸ ਫਿਲਮ ਦਾ ਨਾਂ ਘੱਲੂਘਾਰਾ ਰੱਖਿਆ ਗਿਆ ਸੀ ਜੋ ਕਿ ਇੱਕ ਕੌਮ ਨਾਲ ਜੁੜੀਆਂ ਇਤਿਹਾਸਿਕ ਘਟਨਾਵਾਂ ਲਈ ਵਰਤਿਆ ਜਾਣ ਵਾਲਾ ਸ਼ਬਦ ਹੈ। ਬਾਅਦ ਵਿੱਚ ਜਦੋਂ ਸੈਂਸਰ ਬੋਰਡ ਨੇ ਫਿਲਮ ਰੋਕ ਦਿੱਤੀ ਤਾਂ 27 ਦੇ ਅੰਤ ਵਿੱਚ 6 ਮਹੀਨਿਆਂ ਦੀ ਪ੍ਰਕਿਰਿਆ ਤੋਂ ਬਾਅਦ ਫਿਲਮ ਨੂੰ 21 ਕੱਟ ਲਾਉਣ ਤੋਂ ਬਾਅਦ ਮਨਜ਼ੂਰੀ ਮਿਲੀ ਸੀ ਤੇ ਇਸ ਦਾ ਨਾਂ ਬਦਲ ਕੇ ਪੰਜਾਬ 95 ਰੱਖਣ ਲਈ ਕਿਹਾ ਗਿਆ ਸੀ। ਇਸ ਤੋਂ ਬਾਅਦ ਮਾਮਲਾ ਬੰਬੇ ਹਾਈ ਕੋਰਟ ਵਿੱਚ ਵੀ ਗਿਆ ਅਤੇ ਸਾਲ 2023 ਦੇ ਟੋਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿੱਚ ਹੋਣ ਵਾਲਾ ਇਸ ਫਿਲਮ ਦਾ ਪ੍ਰੀਮੀਅਰ ਵੀ ਐਨ ਮੌਕੇ ਉੱਤੇ ਰੋਕ ਦਿੱਤਾ ਗਿਆ ਸੀ। ਇਸ ਫਿਲਮ ਦੇ ਰੁਕਣ ਪਿੱਛੇ ਕਈ ਰਾਜਨੀਤਿਕ ਕਾਰਨ ਵੀ ਦੱਸੇ ਗਏ ਸਨ। ਹੁਣ ਫਿਲਮ ਬਣਾਉਣ ਵਾਲਿਆਂ ਦਾ ਕਹਿਣਾ ਹੈ ਕਿ ਫਿਲਮ ਨੂੰ ਪਹਿਲਾਂ ਵਾਲਾ ਟਾਈਟਲ ਵੀ ਨਹੀਂ ਮਿਲ ਸਕਿਆ, ਇਸ ਲਈ ਹੁਣ ਇਹ ਫਿਲਮ ਸਤਲੁਜ ਦੇ ਨਾਂ ਹੇਠਾਂ ਰਿਲੀਜ਼ ਕੀਤੀ ਗਈ ਹੈ ਅਤੇ Z5 OTT ਦੇ ਉੱਪਰ ਫਿਲਮ ਆਖਿਰਕਾਰ ਜਾਰੀ ਹੋ ਗਈ ਹੈ। ਪੰਜਾਬ ਦੀ ਸਿਆਸਤ ਵਿੱਚ ਵੱਡੀ ਹਿਲਜੁਲੇ ਹੋਈ ਹੈ ਕਿ ਪੰਜਾਬ ਕਾਂਗਰਸ ਦੇ ਅੰਦਰ ਇੱਕ ਵਾਅਦਾ ਹੋਈ ਹੈ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਘਰੇ ਪੰਜਾਬ ਕਾਂਗਰਸ ਦੇ ਆਗੂ ਇਕੱਠੇ ਹੋਏ ਅਤੇ ਉਹਨਾਂ ਨੇ ਹਾਈ ਕਮਾਂਡ ਨੂੰ ਪਿਛਲੇ ਦਿਨੀ ਲਏ ਗਏ ਫੈਸਲੇ ਉੱਤੇ ਮੁੜ ਵਿਚਾਰ ਕਰਨ ਲਈ ਕਿਹਾ ਹੈ। ਦਰਅਸਲ ਚਰਚਾ ਚੱਲ ਰਹੀ ਸੀ ਕਿ ਹਾਈ ਕਮਾਂਡ ਨੇ ਪਿਛਲੇ ਦਿਨੀ ਜੋ ਨਿਯੁਕਤੀਆਂ ਕੀਤੀਆਂ ਅਤੇ ਚੰਨੀ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਨਹੀਂ ਐਲਾਨਿਆ ਜਾਂ ਮੁੱਖ ਮੰਤਰੀ ਅਹੁਦੇ ਦਾ ਦਾਅਵੇਦਾਰ ਨਹੀਂ ਐਲਾਨਿਆ, ਉਸ ਲਈ ਕਾਂਗਰਸ ਅੰਦਰ ਕੁਝ ਰੋਸ ਪਾਇਆ ਜਾ ਰਿਹਾ ਹੈ। ਅਤੇ ਇਹ ਚੀਜ਼ ਕੱਲ ਨਜ਼ਰ ਵੀ ਆਈ ਜਦੋਂ ਚੰਨੀ ਦੇ ਘਰੇ ਵੱਡੀ ਗਿਣਤੀ ਵਿੱਚ ਸੂਬਾ ਕਾਂਗਰਸ ਦੇ ਆਗੂ ਇਕੱਠੇ ਹੋਏ ਅਤੇ ਇਸ ਮੀਟਿੰਗ ਤੋਂ ਬਾਅਦ ਉਹਨਾਂ ਕਿਹਾ ਕਿ ਹਾਈ ਕਮਾਂਡ ਨੂੰ ਫੈਸਲੇ ਉੱਤੇ ਮੁੜ ਵਿਚਾਰ ਦੀ ਅਪੀਲ ਕੀਤੀ ਜਾ ਰਹੀ ਹੈ। ਇਸ ਮੀਟਿੰਗ ਦੌਰਾਨ ਇਕੱਠੇ ਹੋਏ ਕਾਂਗਰਸੀ ਆਗੂਆਂ ਨੇ ਇਹ ਕਿਹਾ ਕਿ ਉਹਨਾਂ ਨੇ ਹਾਈ ਕਮਾਂਡ ਨੂੰ ਅਪੀਲ ਕੀਤੀ ਹੈ ਕਿ ਉਹ ਚਰਨਜੀਤ ਸਿੰਘ ਚੰਨੀ ਸੰਪਤੀ ਮੁੜ ਵਿਚਾਰ ਕਰਨ ਅਤੇ ਚੰਨੀ ਨੂੰ ਇਹ ਅਪੀਲ ਕੀਤੀ ਗਈ ਹੈ ਕਿ ਕਾਂਗਰਸ ਹਾਈ ਕਮਾਂਡ ਦੇ ਨਾਲ ਸਮਾਂ ਲੈਣ ਤਾਂ ਜੋ ਇਹ ਸਾਰਾ ਵਫਦ ਉੱਥੇ ਜਾ ਕੇ ਪੰਜਾਬ ਇਕਾਈ ਦੀ ਗੱਲ ਰੱਖ ਸਕੇ। ਇਸ ਤੌਰ ਤੇ ਨਜ਼ਰ ਆਇਆ ਕਿ ਚਰਨਜੀਤ ਸਿੰਘ ਚੰਨੀ ਦੇ ਘਰੇ ਇਕੱਠੇ ਹੋਏ ਕਾਂਗਰਸੀਆਂ ਦਾ ਇਹ ਮੰਨਣਾ ਕਿ ਆਉਂਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਜੇਕਰ ਚਰਨਜੀਤ ਸਿੰਘ ਦੀ ਅਗਵਾਈ ਹੇਠ ਚੋਣ ਲੜੀ ਜਾਂਦੀ ਹੈ ਤਾਂ ਕਾਂਗਰਸ ਦੇ ਜਿੱਤਣ ਦੀ ਅਤੇ ਸਰਕਾਰ ਬਣਾਉਣ ਦੀ ਸੰਭਾਵਨਾ ਬਣਦੀ ਹੈ। ਕੁੱਲ ਮਿਲਾ ਕੇ ਮੌਜੂਦਾ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪ੍ਰਧਾਨਗੀ ਬਰਕਰਾਰ ਰੱਖੇ ਜਾਣ ਉੱਤੇ ਪੰਜਾਬ ਕਾਂਗਰਸ ਦੋ ਧੜਿਆਂ ਵਿੱਚ ਵੰਡੀ ਹੋਈ ਨਜ਼ਰ ਆ ਰਹੀ ਹੈ। ਦਰਮਿਆਨ ਲੰਘੇ ਕੱਲ ਹੀ ਇੱਕ ਹੋਰ ਸੀਨੀਅਰ ਕਾਂਗਰਸੀ ਆਗੂ ਅਤੇ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਦਿੱਲੀ ਗਏ ਜਿੱਥੇ ਉਹਨਾਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਇਸ ਸੰਬੰਧੀ ਵੀ ਮੀਡੀਆ ਵਿੱਚ ਕਾਫੀ ਚਰਚਾਵਾਂ ਚੱਲਦੀਆਂ ਰਹੀਆਂ ਕਿਉਂਕਿ ਸੁਖਜਿੰਦਰ ਸਿੰਘ ਰੰਧਾਵਾ ਵੀ ਪੰਜਾਬ ਕਾਂਗਰਸ ਦੇ ਪ੍ਰਧਾਨ ਬਣਨ ਦੇ ਦਾਅਵੇਦਾਰਾਂ ਵਿੱਚ ਦੱਸੇ ਜਾਂਦੇ ਸਨ। ਹਾਲਾਂਕਿ ਸੁਖਜਿੰਦਰ ਸਿੰਘ ਰੰਧਾਵਾ ਨੇ ਖੁਦ ਕਿਸੇ ਵੀ ਤਰ੍ਹਾਂ ਦੀ ਅਫਵਾਹ ਨੂੰ ਖਾਰਜ ਕਰਦਿਆਂ ਦੱਸਿਆ ਕਿ ਉਹਨਾਂ ਦੀ ਦਿੱਲੀ ਫੇਰੀ ਕਿਸੇ ਸਿਆਸੀ ਮੰਤਵ ਨਾਲ ਨਹੀਂ ਸੀ ਬਲਕਿ ਉਹ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲ ਕੇ ਆਏ ਨੇ ਅਤੇ ਇਹ ਮੁਲਾਕਾਤ ਪਹਿਲਾਂ ਤੋਂ ਹੀ ਤੈਅ ਸੀ। ਉਧਰ ਕਾਂਗਰਸ ਵਿੱਚ ਚੱਲ ਰਹੀਆਂ ਬਗਾਵਤ ਦੀਆਂ ਚਰਚਾਵਾਂ ਦਰਮਿਆਨ ਭਾਜਪਾ ਦੀ ਪੰਜਾਬ ਇਕਾਈ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਜੇ ਕੋਈ ਆਗੂ ਭਾਜਪਾ ਵਿੱਚ ਆਉਣਾ ਚਾਹੁੰਦਾ ਹੈ ਤਾਂ ਉਹਨਾਂ ਦਾ ਪਾਰਟੀ ਵਿੱਚ ਸਵਾਗਤ। ਇੱਕ ਸੰਕੇਤ ਵਜੋਂ ਕੇਵਲ ਸਿੰਘ ਢਿੱਲੋਂ ਦਾ ਬਿਆਨ ਵੇਖਿਆ ਜਾ ਰਿਹਾ ਹੈ ਕਿ ਭਾਜਪਾ ਪਾਰਟੀ ਬਦਲਣ ਦੀ ਇੱਛਾ ਰੱਖਣ ਵਾਲੇ ਕਿਸੇ ਵੀ ਕਾਂਗਰਸੀ ਆਗੂ ਲਈ ਆਪਣੇ ਦਰਵਾਜ਼ੇ ਬੰਦ ਨਹੀਂ ਕਰੇਗੀ। ਮਜੀਠਾ ਪੁਲਿਸ ਥਾਣੇ ਉੱਤੇ ਕਥਿਤ ਹਮਲੇ ਦੇ ਮਾਮਲੇ ਵਿੱਚ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਅਤੇ ਉਹਨਾਂ ਦੇ ਸਾਥੀਆਂ ਦੀ ਪੱਕੀ ਜ਼ਮਾਨਤ ਦੀ ਅਰਜ਼ੀ ਉੱਤੇ ਅਦਾਲਤ ਨੇ ਸੁਣਵਾਈ ਕਰਦਿਆਂ ਫੈਸਲਾ ਅੱਜ ਭਾਰਤੀ ਮੁਤਾਬਕ 4 ਜੁਲਾਈ ਦੇ ਰਾਖਵਾਂ ਰੱਖ ਲਿਆ। ਲੰਘੇ ਕੱਲ ਅਦਾਲਤ ਵਿੱਚ ਪੱਕੀ ਜ਼ਮਾਨਤ ਦੀ ਅਰਜ਼ੀ ਉੱਤੇ ਸੁਣਵਾਈ ਹੋਈ ਹੈ। ਅਦਾਲਤ ਨੇ ਦੋਵਾਂ ਪੱਖਾਂ ਦੀਆਂ ਦਲੀਲਾਂ ਨੂੰ ਸੁਣਿਆ ਅਤੇ ਸ਼ਾਮ ਵੇਲੇ ਇਸ ਕੇਸ ਸੰਬੰਧੀ ਫੈਸਲੇ ਨੂੰ ਅੱਜ 4 ਜੁਲਾਈ ਲਈ ਰਾਖਵਾਂ ਰੱਖ ਲਿਆ। ਇਸ ਤੋਂ ਪਹਿਲਾਂ ਮਜੀਠੀਆ ਤੇ ਉਹਨਾਂ ਦੇ ਸਾਥੀਆਂ ਨੂੰ ਇਸ ਮਾਮਲੇ ਵਿੱਚ ਅਗਾਊਂ ਜ਼ਮਾਨਤ ਮਿਲੀ ਹੋਈ ਹੈ ਜਦਕਿ ਹੁਣ ਮਜੀਠੀਆ ਵੱਲੋਂ ਅਦਾਲਤ ਵਿੱਚ ਪੱਕੀ ਯਾਨੀ ਕਿ ਰੈਗੂਲਰ ਜ਼ਮਾਨਤ ਵਾਸਤੇ ਅਰਜ਼ੀ ਦਾਇਰ ਕੀਤੀ ਗਈ ਹੈ। ਖਬਰਾਂ ਦੇ ਬੁਲੇਟਿਨ ਵਿੱਚ ਹੁਣ ਅਸੀਂ ਕੁਝ ਹੋਰ ਤਾਜ਼ਾ ਤਰੀਨ ਅਤੇ ਅਹਿਮ ਖਬਰਾਂ ਸੰਖੇਪ ਤੌਰ ਤੇ ਵੀ ਤੁਹਾਨੂੰ ਸੁਣਾਉਂਦੇ ਹਾਂ। ਅਯੋਧਿਆ ਦੇ ਰਾਮ ਮੰਦਿਰ ਚੜਾਵਾ ਚੋਰੀ ਮਾਮਲੇ ਦੀ ਜਾਂਚ ਕਰ ਰਹੀ 3 ਮੈਂਬਰੀ SIT ਨੇ 8 ਘੰਟੇ ਮਾਮਲੇ ਦੀ ਪੜਤਾਲ ਕੀਤੀ ਹੈ ਤੇ ਟਰਸਟੀਆਂ ਦੀ ਜਾਇਦਾਦ ਦੇ ਦਸਤਾਵੇਜ਼ਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ। ਇਸ ਦਰਮਿਆਨ ਬੈਂਕ ਮੁਲਾਜ਼ਮਾਂ ਤੋਂ ਵੀ ਪੁੱਛਗਿੱਛ ਕੀਤੀ ਗਈ ਹੈ ਅਤੇ ਜਿੱਥੇ ਚੋਰੀ ਦੇ ਪੈਸੇ ਵੰਡੇ ਜਾਂਦੇ ਸਨ ਟੀਮ ਨੇ ਉੱਥੇ ਜਾ ਕੇ ਵੀ ਜਾਂਚ ਆਰੰਭ ਦਿੱਤੀ ਹੈ। ਲੁਧਿਆਣੇ ਦੇ ਮਾਡਲ ਟਾਊਨ ਵਿਖੇ ਲੰਘੇ ਕੱਲ ਸਵੇਰੇ ਬਹੁਤ ਦੁਖਦਾਈ ਘਟਨਾ ਵਾਪਰੀ ਜਦੋਂ ਸੈਰ ਕਰਦੀਆਂ ਦੋ ਔਰਤਾਂ ਨੂੰ ਤੇਜ਼ ਕਾਰ ਨੇ ਟੱਕਰ ਮਾਰ ਦਿੱਤੀ ਜਿਸ ਵਿੱਚ ਇੱਕ ਔਰਤ ਦੀ ਜਾਨ ਚਲੀ ਗਈ ਹੈ ਜਦਕਿ ਦੂਜੀ ਗੰਭੀਰ ਜ਼ਖਮੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਉਂਦੀ 13 ਜੁਲਾਈ ਨੂੰ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ ਕਰਨਗੇ ਜਿਸ ਨੂੰ ਕਿ 98 ਕਰੋੜ ਰੁਪਏ ਦੀ ਲਾਗਤ ਨਾਲ ਨਵੇਂ ਸਿਰਿਓਂ ਤਿਆਰ ਕੀਤਾ ਗਿਆ। ਪਿਛਲੇ ਦਿਨੀ ਮੀਂਹ ਹਨੇਰੀ ਅਤੇ ਝੱਖੜ ਨਾਲ ਹਲਵਾਰੇ ਦੇ ਹਵਾਈ ਅੱਡੇ ਦੀ ਇਮਾਰਤ ਨੁਕਸਾਨੀ ਗਈ ਸੀ ਜਿਸ ਦੀ ਮੁਰੰਮਤ ਕੀਤੀ ਗਈ ਹੈ ਅਤੇ ਹੁਣ ਇਹ ਮੁਰੰਮਤ ਦਾ ਕਾਰਜ ਮੁਕੰਮਲ ਹੋਣ ਵੱਲ ਵੱਧ ਰਿਹਾ ਹੈ। ਮੌਸਮ ਦੀ ਜਾਣਕਾਰੀ ਇਹ ਹੈ ਕਿ ਪੰਜਾਬ ਵਿੱਚ ਮੌਨਸੂਨ ਦੀ ਆਮਦ ਭਾਵੇਂ ਹੋ ਗਈ ਹੈ ਪਰ ਲੰਘੇ ਕੱਲ ਸਾਰਾ ਦਿਨ ਹੁਮਸ ਅਤੇ ਗਰਮੀ ਦਾ ਆਲਮ ਰਿਹਾ। ਹਾਲਾਂਕਿ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅੱਜ ਤੇ ਭਲਕ ਕਈ ਇਲਾਕਿਆਂ ਵਿੱਚ ਮੀਂਹ ਪੈ ਸਕਦਾ ਹੈ। ਇੰਗਲੈਂਡ ਦੇ ਦੌਰੇ ਤੇ ਵੀ ਭਾਰਤ ਦੀ ਕ੍ਰਿਕਟ ਟੀਮ ਆਪਣੀ T20 ਮੈਚਾਂ ਦੀ ਲੜੀ ਦਾ ਦੂਜਾ ਮੈਚ ਅੱਜ ਮੈਨਚੈਸਟਰ ਵਿਖੇ ਇੰਗਲੈਂਡ ਦੇ ਨਾਲ ਖੇਡੇਗੀ। ਪਹਿਲਾ ਮੈਚ ਮੀਂਹ ਕਾਰਨ ਵਿੱਚ ਹੀ ਰੁਕ ਗਿਆ ਸੀ। ਅਤੇ ਫੀਫਾ ਵਿਸ਼ਵ ਕੱਪ ਦੇ ਵਿੱਚ ਹੁਣ ਤੋਂ ਥੋੜੀ ਦੇਰ ਬਾਅਦ, ਠੀਕ ਅੱਧੇ ਘੰਟੇ ਬਾਅਦ, ਕੋਲੰਬੀਆ ਦਾ ਮੁਕਾਬਲਾ ਗਾਨਾ ਦੇ ਨਾਲ ਸ਼ੁਰੂ ਹੋਣ ਲਈ ਤਿਆਰ ਹੈ। ਇਸ ਅੱਜ ਦਾ

0: ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਹੱਸਦੇ ਗਾਉਂਦੇ ਮੁਸਕਰਾਉਂਦੇ ਚਿਹਰਿਆਂ ਦੀ ਪਹਿਚਾਣ ਰੇਡੀਓ ਉਡਾਨ ਗੱਲਾਂ ਗੀਤ ਤੇ ਕਿੱਸੇ ਕਹਾਣੀਆਂ ਦੀ ਉਡਾਨ ਰੇਡੀਓ ਉਡਾਨ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਜਾਣ ਰੇਡੀਓ ਉਡਾਨ ਆਜੋ ਰਲ ਮਿਲ ਮਹਿਫਲ ਲਾਈਏ ਇੱਕ ਦੂਜੇ ਦਾ ਪੁੱਛੀਏ ਹਾਲ ਰੇਡੀਓ ਉਡਾਨ ਪ੍ਰਭ ਸਭ ਦੇ ਨਾਲ ਦਰਿਆਵਾਂ ਤੋਂ ਨਹਿਰਾਂ ਤੱਕ ਦਰਿਆਵਾਂ ਤੋਂ ਨਹਿਰਾਂ ਤੱਕ ਪਿੰਡ ਕਸਬੇ ਤੇ ਸ਼ਹਿਰਾਂ ਤੱਕ ਦਿਨ ਦੀ ਪਹਿਲੀ ਕਿਰਨ ਤੋਂ ਲੈ ਕੇ ਸਾਰੇ ਅੱਠੇ ਪਹਿਰਾਂ ਤੱਕ ਪੋਹ ਦੀ ਠੰਡੀ ਰਾਤ ਤੋਂ ਲੈ ਕੇ ਹਾੜ ਦੇ ਸਿਖਰ ਦੁਪਹਿਰਾਂ ਤੱਕ ਖੂਹ ਦੇ ਠੰਡੇ ਸ਼ੀਤਲ ਜਲ ਤੋਂ ਸੱਤ
2: ਕੀ ਤੁਸੀਂ ਆਪਣੇ ਬੱਚਿਆਂ ਨੂੰ ਪੰਜਾਬੀ ਸੱਭਿਆਚਾਰ ਫਿਟਨੈਸ ਅਤੇ ਆਤਮ ਵਿਸ਼ਵਾਸ ਨਾਲ ਜੋੜਨਾ ਚਾਹੁੰਦੇ ਹੋ ਜਾਂ ਤੁਸੀਂ ਖੁਦ ਭੰਗੜਾ ਅਤੇ ਗਿੱਧਾ ਸਿੱਖਣ ਦਾ ਸ਼ੌਕ ਰੱਖਦੇ ਹੋ ਤਾਂ ਆਓ G9 ਭੰਗੜਾ ਐਂਡ

ਸਤਿਗੁਰ ਹੋਏ ਦਿਆਲ ਤਸਰਦਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਕਾਬਹੂ ਝੂਰੀ ਹੈ, ਸਤਿਗੁਰ ਹੋਏ ਦਿਆਲ ਦੁੱਖ ਨਾ ਜਾਣੀਏ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ। ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਜੀ ਇੱਕ ਵਾਰ ਫਿਰ ਇਹ ਖੂਬਸੂਰਤ ਸ਼ਾਮ, ਖੂਬਸੂਰਤ ਸਰੋਤਿਆਂ ਦੇ ਲਈ ਖੂਬਸੂਰਤ ਰੇਡੀਓ ਪ੍ਰੋਗਰਾਮ ਰੇਡੀਓ ਉਡਾਨ ਪ੍ਰਭ ਸੰਧੂ ਦੇ ਨਾਲ।

ਸੁਣਨ ਵਾਲੇ ਸਾਰੇ ਦੋਸਤਾਂ ਨੂੰ, ਮਿੱਤਰਾਂ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਸਾਡੇ ਬਜ਼ੁਰਗਾਂ, ਸ਼ਹਿਨਸ਼ਾਹਾਂ ਨੂੰ, ਫੁੱਲਾਂ ਵਰਗੇ ਚਿਹਰਿਆਂ ਅਤੇ ਰੱਬ ਵਰਗੀਆਂ ਮਾਵਾਂ ਨੂੰ ਬਹੁਤ ਬਹੁਤ ਪਿਆਰ, ਸਤਿਕਾਰ, ਅਦਾਬ, ਸਤਿ ਸ੍ਰੀ ਅਕਾਲ ਅਤੇ ਨਮਸ

ਤੋ ਫਰਾਈਡੇ ਦਾ ਦਿਨ ਔਰ ਫਰਾਈਡੇ ਦੇ ਦਿਨ ਦੀ ਖੂਬਸੂਰਤ ਸ਼ਾਮ, ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ। ਅੱਜ ਦੀ ਖੂਬਸੂਰਤ ਸ਼ਾਮ ਨੂੰ ਤੁਸੀਂ ਇੰਜੋਏ ਕਰ ਰਹੇ ਹੋਵੋਗੇ। ਕੀ ਹਾਲ ਚਾਲ, ਠੀਕ ਠਾਕ ਹੋ ਸਾਰੇ? ਕਿਵੇਂ ਹੋ? ਅੱਜ ਦੇ ਫਰਾਈਡੇ ਨੂੰ ਕਰ ਰਹੇ ਹੋ ਇੰਜੋਏ?

ਸਟੂਡੀਓ ਦੇ ਘੜੇ ਦੇ ਮੁਤਾਬਿਕ 9:05 ਹੋ ਚੁੱਕਿਆ। ਥੋੜ੍ਹਾ ਸਾਡਾ ਸਾਥ ਹੁਣ ਤੋਂ ਲੈ ਕੇ 10 ਵਜੇ ਤੱਕ ਬਣੇ ਰਹਿਣਾ। ਕਰੀਏ ਗੱਲਾਂ ਬਾਤਾਂ ਫਿਰ 905-673-3337 ਕੀ ਹਾਲ ਚਾਲ, ਕਿਵੇਂ ਫਰਾਈਡੇ ਦਾ ਤੁਹਾਡਾ ਅੱਜ ਦਾ ਕੀ ਪਲਾਨ ਆ, ਕੀ ਕਰਨ ਜਾ ਰਹੇ ਹੋ, ਕਿੱਧਰੋਂ ਆ ਰਹੇ ਹੋ, ਕਿੱਧਰੋਂ ਜਾ ਰਹੇ ਹੋ। ਗੱਲਾਂ ਬਾਤਾਂ ਕਰੀਏ, ਗੱਲਾਂ ਹੋਣੀਆਂ ਬਹੁਤ ਜ਼ਰੂਰੀ ਆ। ਕਹਿੰਦੇ ਗੱਲਾਂ ਗੱਲਾਂ 'ਚੋਂ ਗੱਲ ਨਿਕਲੂ, ਅੱਜ ਨਹੀਂ ਤਾਂ ਕੱਲ੍ਹ ਨਿਕਲੂ। ਗੱਲਾਂ ਗੱਲਾਂ 'ਚੋਂ ਗੱਲ ਨਿਕਲੂ, ਅੱਜ ਨਹੀਂ ਤਾਂ ਕੱਲ੍ਹ ਨਿਕਲੂ। ਮੌਨ ਧਾਰ ਕੇ ਕੁਝ ਨਹੀਂ ਹੋਣਾ, ਮੌਨ ਧਾਰ ਕੇ ਕੁਝ ਨਹੀਂ ਹੋਣਾ, ਗੱਲਬਾਤ ਨਾਲ ਹੀ ਹੱਲ ਨਿਕਲੂ। ਸੋ ਗੱਲਾਂ ਗੱਲਾਂ 'ਚੋਂ ਗੱਲ ਨਿਕਲੂ, ਮੌਨ ਧਾਰ ਕੇ ਕੁਝ ਨਹੀਂ ਹੋਣਾ, ਗੱਲਾਂ ਬਾਤਾਂ 'ਚੋਂ ਗੱਲ ਨਿਕਲੂ। ਸੋ 905-673-3337 905-673-3337 ਸੁਣ ਰਹੇ ਹੋ, ਕਿੱਥੋਂ ਕਿੱਥੋਂ ਤੁਸੀਂ ਸਾਨੂੰ ਸੁਣ ਰਹੇ ਹੋ। ਅੱਛਾ, ਮੈਂ ਤਾਂ ਯਾਰ ਇਹ ਕਦੀ ਪੁੱਛਿਆ ਹੀ ਨਹੀਂ ਵੀ ਤੁਸੀਂ ਰੇਡੀਓ ਡਾਂਸ ਸੁਣਦੇ ਹੋ। ਮੈਨੂੰ ਲੱਗਦਾ ਕਿ ਪਿਛਲੇ ਆਲਮੋਸਟ 1.5 ਸਾਲ ਤੋਂ ਅਸੀਂ ਤੁਹਾਡੇ ਨਾਲ ਜੁੜੇ ਹੋਏ ਹਾਂ। ਤੁਸੀਂ ਕਿੱਥੋਂ ਕਿੱਥੋਂ ਰੇਡੀਓ ਪ੍ਰੋਗਰਾਮ ਉਡਾਨ ਨੂੰ ਸੁਣਦੇ ਹੋ? ਅੱਜ ਮੈਂ ਕਹਿੰਦਾ ਕਿ ਫਰਾਈਡੇ ਮਨਾ ਲਈਏ ਅਤੇ ਨਾਲੇ ਤੁਹਾਨੂੰ ਪੁੱਛਾਂਗਾ ਕਿ ਕੀ ਕਰ ਰਹੇ ਹੋ, ਫਰਾਈਡੇ ਕਿਵੇਂ ਮਨਾ ਰਹੇ ਹੋ, ਅਤੇ ਨਾਲੇ ਤੁਸੀਂ ਇਹ ਦੱਸੋ ਕਿ ਬਾਈ ਕਿੱਥੋਂ ਕਿੱਥੋਂ ਸੁਣਦੇ ਹੋ ਇਹ।

0: ਸੀ, ਮੇਰੇ ਦਿਮਾਗ 'ਚ ਗੱਲ ਆ ਗਈ। ਅੱਛਾ, ਕਈ ਵਾਰ ਗੱਲ ਕੋਈ ਹੋਰ ਕਰਨੀ ਹੁੰਦੀ ਹੈ, ਵਿੱਚੋਂ ਇਹ ਗੱਲ ਆ ਜਾਂਦੀ ਆ ਕਿ ਇਹ ਤਾਂ ਮੈਂ ਕਦੀ ਨਹੀਂ ਪੁੱਛਿਆ ਕਿ ਤੁਸੀਂ ਕਿੱਥੋਂ ਸੁਣਦੇ ਹੋ, ਹੈ ਨਾ। ਇਹ ਤਾਂ ਬਹੁਤ ਕੰਮ ਦੀ ਚੀਜ਼ ਆ, ਕੰਮ ਦੀ ਗੱਲ ਆ। ਕਈ ਹੁਣ ਦੋਸਤ, ਮੈਂ ਇੱਕ ਵਾਰੀ ਰੇਡੀਓ ਸੁਣਦਾ ਹੁੰਦਾ, ਕਈ ਦੋਸਤ ਬੈਰੀ ਤੋਂ ਬੋਲਦੇ ਹੁੰਦੇ ਆ, ਕਈ ਲੰਡਨ ਤੋਂ, ਕਈ ਕਿਚਨਰ ਤੋਂ, ਕਈ ਕੈਂਬਰਿਜ ਤੋਂ, ਕਈ ਨਿਆਗਰਾ ਫਾਲ ਤੋਂ, ਕਈ ਬੈਰੀ ਤੋਂ, ਕਈ ਟੋਰਾਂਟੋ ਤੋਂ, ਕਈ ਸਾਡੇ ਪਿੰਡੋਂ, ਸਾਡੇ ਪਿੰਡ ਦਾ ਮਤਲਬ ਸਮਝ ਗਏ ਹੋ ਨਾ ਤੁਸੀਂ, ਕਈ ਮਿਸੀਸਾਗਾ ਤੋਂ, ਕਈ ਮਾਲਟਨ ਤੋਂ, ਕਈ ਮਿਲਟਨ ਤੋਂ, ਕਈ ਜਾਰਜ ਟਾਊਨ ਤੋਂ। ਅੱਛਾ ਯਾਰ, ਹੈ ਬੜੇ ਸ਼ਹਿਰ ਤਾਂ ਮੁੱਕਣੇ ਨਹੀਂ। ਸੋ 905-673-3337, ਤੁਸੀਂ ਕਿੱਥੋਂ ਸਾਨੂੰ ਸੁਣ ਰਹੇ ਹੋ, ਘਰੋਂ ਨਾ ਕਹਿ ਦਿਓ ਬਸ, ਬਾਕੀ ਠੀਕ ਹੈ ਨਾ। ਸੋ 905-673-3337। ਸਾਰੀਆਂ ਗੱਲਾਂ ਇੱਕ ਪਾਸੇ, ਅਤੇ ਕਹਿੰਦੇ 100 ਹੱਥ ਰੱਸਾ ਸਿਰੇ 'ਤੇ ਗੰਢ। ਅੱਛਾ, ਇੱਦਾਂ ਦੀਆਂ ਗੱਲਾਂ ਬਾਤਾਂ ਤੁਹਾਨੂੰ ਆਉਂਦੀਆਂ ਬਜ਼ੁਰਗਾਂ ਦੀਆਂ, ਜਿਹੜੇ ਆਪਣੇ ਬਜ਼ੁਰਗ ਸਾਨੂੰ ਦੱਸ ਕੇ ਗਏ ਸੀ, ਜਿਵੇਂ ਹੁਣ ਮੇਰੇ ਮੂੰਹ 'ਚ ਸੁਭਾਅ ਹੀ ਨਿਕਲ ਗਿਆ, 100 ਹੱਥ ਰੱਸਾ ਸਿਰੇ 'ਤੇ ਗੰਢ। ਐਸੀਆਂ ਜਿਹੜੀਆਂ ਕਹਾਵਤਾਂ ਉਹ ਪਾਉਂਦੇ ਸੀਗੇ, ਜਿਹੜੀਆਂ ਉਹ ਗੱਲਾਂ 'ਚੋਂ ਸਿਆਣਿਆਂ ਦੀਆਂ ਕੀਤੀਆਂ ਹੋਈਆਂ ਗੱਲਾਂ, ਕਿ ਸਿਆਣੇ ਦਾ ਕਿਹਾ ਅਤੇ ਔਲੇ ਦਾ ਖਾਧਾ ਉਹ ਬਾਅਦ 'ਚ ਪਤਾ ਲੱਗਦਾ, ਜਿਵੇਂ ਮੇਰੇ ਮੂੰਹ ਹੁਣ ਸੁਭਾਅ ਹੀ ਗੱਲ ਨਿਕਲ ਗਈ। ਤੁਸੀਂ ਵੀ ਇੱਦਾਂ ਦੀਆਂ ਗੱਲਾਂ ਜਾਣੇ ਅਣਜਾਣੇ ਕਰ ਜਾਂਦੇ ਹੋ, ਯਾਦ ਆ ਕੋਈ ਗੱਲਾਂ ਕਿਹੜੀਆਂ ਕਿਹੜੀਆਂ ਸਿਆਣੇ ਗੱਲਾਂ ਕਰਦੇ ਹੁੰਦੇ ਸੀ, ਸਿਆਣੇ ਕਹਿੰਦੇ ਆ, ਸਿਆਣੇ ਕੀ ਕਹਿੰਦੇ ਸੀ? 905-673-3337 9057-3-3337। ਲਓ ਜੀ, ਪਹਿਲੀ ਕਾਲ, ਸਤਿ ਸ਼੍ਰੀ ਅਕਾਲ ਬਾਦਸ਼ਾਹ, ਕੀ ਹਾਲ ਚਾਲ? 2082। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਭੈਣ ਜੀ, ਕੀ ਹਾਲ ਚਾਲ? ਓਕੇ, ਸੋ ਕਾਰ ਕਿੱਥੇ ਆ ਤੁਹਾਡੀ ਹੁਣੇ ਨਾ, ਕਿਉਂਕਿ ਸੜਕ ਤੇ ਕੈਲਡਨ ਚਲੋ ਵੈਰੀ ਗੁੱਡ ਜੀ, ਤੁਸੀਂ ਕੈਲਡਨ ਜਾ ਰਹੇ ਹੋ ਕਿ ਕੈਲਡਨ ਤੋਂ ਆ ਰਹੇ ਹੋ?
1: ਕੈਲਡਨ ਰਹਿੰਦੇ ਹਾਂ।
0: ਅੱਛਾ, ਤੁਸੀਂ ਕੈਲਡਨ ਰਹਿੰਦੇ ਹੋ ਤੇ ਬਾਹਰ ਬੈਠੇ ਹੋ ਕਾਰ ਦੇ ਵਿੱਚ, ਘਰੇ ਚੱਲ ਜਾਓ ਅੰਦਰ।
1: ਤੁਹਾਡਾ
0: ਸ਼ਹਿਰ ਬਹੁਤ ਸੋਹਣਾ, ਕੈਲਡਨ ਖੂਬਸੂਰਤ ਫੁੱਲਾਂ ਦਾ ਸ਼ਹਿਰ ਆ, ਤੇ ਬਹੁਤ ਖੂਬਸੂਰਤ ਸ਼ਹਿਰ ਆ, ਜਾਈਦਾ ਨਾ। ਤੇ ਅੱਧੀ ਸਟ੍ਰੈਸ, ਐਂਗਜ਼ਾਇਟੀ, ਟੈਨਸ਼ਨ, ਮੈਂ ਕਈ ਵਾਰੀ ਕਹਿਣਾ ਹੁੰਦਾ ਕਿ ਜਦੋਂ ਜ਼ਿਆਦਾ ਸਟ੍ਰੈਸ ਹੋਵੇ ਤਾਂ ਕੈਲਡਨ ਦਾ ਗੇੜਾ ਲਾਇਆ ਕਰੋ। ਗੁਰੂ ਸਾਹਿਬ ਦੇ ਦਰਸ਼ਨ ਕਰ ਰਹੇ ਹੋ, ਇਸ ਤੋਂ ਵੱਡਾ ਤਾਂ ਕੁਛ ਵੀ ਨਹੀਂ ਜੀ। ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ ਜੀ, ਬਹੁਤ ਸ਼ੁਕਰੀਆ। 905-673-3337 ਜੀ, ਸਤਿ ਸ਼੍ਰੀ ਅਕਾਲ। 2884 ਤੁਸੀਂ ਆਉਣੇ ਰਹੋ ਜੀ।
2: ਹਾਂਜੀ, ਸਤਿ ਸ਼੍ਰੀ ਅਕਾਲ ਜੀ, ਅਸੀਂ ਮਿਲਟਨ ਤੋਂ ਬੋਲ ਰਹੇ ਹਾਂ ਜੀ।
0: ਮਿਲਟਨ ਤੋਂ? ਉਹ ਬੱਲੇ, ਮਿਲਟਨ ਵੀ ਬਹੁਤ ਸੋਹਣਾ ਸ਼ਹਿਰ ਆ,
2: ਬਹੁਤ ਸੋਹਣਾ। ਸਾਨੂੰ ਤਾਂ ਹੋ ਗਿਆ 14 ਸਾਲ,
0: ਮੈਂ ਤਾਂ ਉੱਥੇ ਕੰਮ ਕਰਦਾ ਰਿਹਾ ਤੁਹਾਡੇ ਮਿਲਟਨ 'ਚ, ਬਸ ਹੁਣੇ ਥੋੜੇ ਦਿਨ ਹੋ ਗਏ, ਉਹਨਾਂ ਨੇ ਮੈਨੂੰ ਬਸ ਕਿਹਾ ਕਿ ਭਾਜੀ ਬਸ ਬਹੁਤ ਹੋ ਗਿਆ। ਨਹੀਂ, ਬਹੁਤ ਸੋਹਣਾ ਜੀ, ਬਹੁਤ ਖੂਬਸੂਰਤ ਸ਼ਹਿਰ।
2: ਇੰਤਜ਼ਾਰ ਕਰਦੇ ਰਹਿੰਦੇ ਵੀ ਪ੍ਰੋਗਰਾਮ ਕਦੋਂ ਆਉਂਦਾ ਤਾਂ ਸੁਣੀਏ
0: ਜੀ। ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਅੱਛਾ, ਹੁਣ ਤੁਸੀਂ ਆ ਹੀ ਗਏ ਹੋ, ਤੁਸੀਂ ਟੀਚਰ ਹੋ, ਕਿੰਨਾ ਸਮਾਂ ਤੁਸੀਂ ਟੀਚ ਕੀਤਾ, ਬਜ਼ੁਰਗਾਂ ਦੀਆਂ ਬਹੁਤ ਸਾਰੀਆਂ ਗੱਲਾਂ ਤੁਹਾਨੂੰ ਯਾਦ ਆ, ਤੁਸੀਂ ਪੜ੍ਹਾਉਂਦੇ ਵੀ ਰਹੇ ਹੋ, ਸੋ ਬਹੁਤ ਸਾਰੀਆਂ ਗੱਲਾਂ ਆਪਾਂ ਕਈ ਵਾਰੀ।
2: ਮੈਂ ਟੀਚਰ ਤਾਂ ਨਹੀਂ, ਮੈਂ ਹਾਇਰ ਸੈਕੰਡਰੀ ਕੀਤੀ ਸੀ 11ਵੀਂ।
0: ਓਕੇ, ਅੱਛਾ, ਮੈਨੂੰ ਇਹ ਲੱਗੇ ਕਿ ਤੁਸੀਂ ਇੱਕ ਆਂਟੀ ਜੀ ਆਉਂਦੇ ਹੁੰਦੇ ਸ਼ਾਇਦ, ਮੈਂ ਕਿਹਾ ਸ਼ਾਇਦ ਟੀਚਰ ਤੁਸੀਂ। ਓਕੇ, ਮੈਨੂੰ ਤੁਹਾਡੀ ਆਵਾਜ਼ ਦਾ ਭੁਲੇਖਾ ਪਿਆ। ਚਲੋ, ਐਨੀਵੇ, ਤੁਸੀਂ ਗੱਲਾਂ ਬਹੁਤ ਸਿਆਣੀਆਂ ਕਰਦੇ ਹੋ, ਟੀਚਰਾਂ ਵਰਗੀਆਂ ਕਰਦੇ ਹੋ, ਤੁਸੀਂ ਦੱਸ ਸਕਦੇ ਹੋ ਕਿ ਆਪਣੇ ਬਜ਼ੁਰਗਾਂ ਨੇ ਕਿਹੜੀ ਕਿਹੜੀਆਂ ਗੱਲਾਂ ਆਪਾਂ ਨੂੰ ਕਹਿੰਦੇ ਹੋ, ਜਿਵੇਂ ਮੈਂ ਕਿਹਾ ਕਿ ਸਿਆਣੇ ਦਾ ਕਿਹਾ ਤੇ ਔਲੇ ਦਾ ਖਾਧਾ ਬਾਅਦ 'ਚ ਪਤਾ ਲੱਗਦਾ?
2: ਹਾਂਜੀ, ਉਹ ਕਹਿੰਦੇ ਹੁੰਦੇ ਵੀ ਸਿਆਣਿਆਂ ਦੀਆਂ ਗੱਲਾਂ ਜਿਹੜੀਆਂ ਆਪਾਂ
0: ਇੱਦਾਂ ਦੀ ਗੱਲਾਂ
2: ਜਿੱਦਾਂ ਵੀ ਹਾਥੀ ਦੇ ਦੰਦ ਹੋਰ ਤੇ
0: ਦਿਖਾ, ਖਾਣ ਨੂੰ ਹੋਰ, ਦਿਖਾਉਣ ਨੂੰ ਹੋਰ, ਇਹ ਤੁਸੀਂ ਨੋਹ ਨੂੰ ਤਾਂ ਸੁਣਾ ਰਹੇ ਕਿਤੇ? ਮੈਂ ਕਹਿੰਦੀ ਸੱਸਾਂ ਚਾਹੀਦੀਆਂ ਨੋਹ ਨੂੰ ਕਹਿੰਦੀਆਂ ਨੇ, ਨਹੀਂ ਵੀ ਇਹ ਨਹੀਂ ਇਹ ਨਾ। ਅੱਛਾ, ਚਲੋ ਫਿਰ ਤਾਂ ਬਹੁਤ ਵਧੀਆ ਗੱਲ ਆ। ਮੈਨੂੰ ਲੱਗਿਆ ਤੁਸੀਂ ਫਤਿਹ ਬੁਲਾ ਰਹੇ ਹੋ। ਮੇਜਰ ਜੀ ਸਤਿ ਸ਼੍ਰੀ ਅਕਾਲ, ਸੈਂਪੀ ਸਾਹਿਬ ਤੁਸੀਂ ਆਨਰ ਹੋ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਜੀ? ਤੁਸੀਂ ਕਿੱਥੋਂ ਜੀ? ਗਲਫ ਤੋਂ? ਉਹ ਬੱਲੇ ਬੱਲੇ ਗਲਫ ਵਾਲਿਓ, ਕੀ ਹਾਲ ਚਾਲ ਆ? ਤੁਹਾਡਾ ਵੀ ਸ਼ਹਿਰ ਬਹੁਤ ਸੋਹਣਾ, ਗਲਫ ਮਿਲਟਨ ਕੈਲਡਨ। ਅੱਛਾ, ਸਾਰੇ ਸੋਹਣੇ ਸੋਹਣੇ ਸ਼ਹਿਰ ਦੇ ਲੋਕ ਕਾਲ ਕਰ ਰਹੇ ਅੱਜ, ਤੇ ਤੁਹਾਡੇ ਸ਼ਾਂਤੀ ਆ ਬਹੁਤ ਸ਼ਹਿਰ ਦੇ ਵਿੱਚ ਹੈ। ਹਾਂ, ਸੋ ਪਿੰਡਾਂ ਵਰਗਾ ਮਹਿਸੂਸ ਹੁੰਦਾ ਤੁਹਾਡੇ ਉੱਥੇ ਆ ਕੇ? ਨਾ ਐਂ ਲੱਗਦਾ ਕਿ ਜਿਵੇਂ ਪਿੰਡ ਦੇ ਵਿੱਚ ਹੀ ਘਰ ਪਾ ਲਿਆ ਹੋਵੇ। ਬੂਟੇ ਦੇ ਵਿਚਾਲੇ ਬੈਠੋ, ਤਾਂ ਹੀ ਤੁਹਾਡੀ ਆਵਾਜ਼ ਘੱਟ ਆ ਰਹੀ ਸਾਨੂੰ। ਤੁਸੀਂ ਪੂਰਾ ਆਨੰਦ ਲੈ ਰਹੇ ਹੋ ਐਕਚੁਅਲ, ਤੁਹਾਨੂੰ ਲੱਗਦਾ ਕਿ ਐਂ ਜਿਵੇਂ ਖੇਤਾਂ ਦੇ ਵਿੱਚ ਬੈਠੇ ਹੋ, ਇੰਡੀਆ ਪਾ ਪੰਜਾਬ ਦੇ ਵਿੱਚ, ਉਹ ਫੀਲਿੰਗਾਂ ਆਉਂਦੀਆਂ ਤੁਹਾਡੇ ਗਲਫ 'ਚ? ਤੁਹਾਡੀ ਆਵਾਜ਼ ਬਹੁਤ ਘੱਟ ਆ ਰਹੀ, ਆਈ ਥਿੰਕ ਤੁਹਾਡੇ ਨੈਟਵਰਕ ਗਲਫ ਵਾਲਿਓ, ਨੈਟਵਰਕ ਤੁਹਾਡੇ ਹੈ ਨਹੀਂ ਬਿਲਕੁਲ। ਮੈਂ ਵੀ ਉੱਥੇ ਕਈ ਵਾਰ ਲੰਘਦਾ ਨਾ ਅਤੇ ਫੋਨ ਬੰਦ ਹੀ ਹੋ ਜਾਂਦਾ। ਸੋ ਬਹੁਤ ਸ਼ੁਕਰੀਆ ਜੀ, ਤੁਸੀਂ ਗਲਫ ਤੋਂ ਸੁਣ ਰਹੇ ਹੋ, ਬਹੁਤ ਸ਼ੁਕਰੀਆ, ਬਹੁਤ ਮੁਹੱਬਤ, ਬਹੁਤ ਪਿਆਰ। ਗਲਫ ਤੋਂ ਵੀ ਸੁਣ ਰਹੇ ਸਾਨੂੰ, ਮਿਲਟਨ ਤੋਂ ਵੀ ਸੁਣ ਰਹੇ ਆ, ਕੈਲਡਨ ਤੋਂ ਵੀ ਸੁਣ ਰਹੇ ਆ, ਅਤੇ ਤੁਸੀਂ ਕਿੱਥੋਂ ਸੁਣ ਰਹੇ ਹੋ ਜਿਹੜੇ ਫੋਨ ਨਹੀਂ ਕਰ ਰਹੇ? ਆਹ ਨਿੱਕਾ ਨਿੱਕਾ ਮੁਸਕਰਾ ਰਹੇ ਹੋ ਅਤੇ ਫੋਨ ਤੁਸੀਂ ਕਰ ਨਹੀਂ ਰਹੇ, ਅਤੇ ਦੱਸੋ ਤੁਸੀਂ ਕਿੱਥੋਂ ਸੁਣ ਰਹੇ ਹੋ? ਬਰੈਂਪਟਨ ਪਿੰਡ ਵਾਲੇ ਤਾਂ ਬਹੁਤ ਸਾਰੇ ਸਾਡੇ ਸੱਜਣ ਹੈਗੇ ਨੇ। ਅੰਕਲ ਜੀ ਉਹਨਾਂ ਦੀ ਕਾਲ ਫਿਰ ਆ ਗਈ ਆ ਜੀ। ਗਲਫ ਵਾਲਿਓ ਸਤਿ ਸ਼੍ਰੀ ਅਕਾਲ, ਤੁਸੀਂ ਆਨਰ ਹੋ ਗਏ ਜੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਨਰ ਹੋ ਮੇਜਰ ਸੈਂਬੀ ਸਾਹਿਬ? ਹਾਂ, ਤੁਹਾਡੀ ਆਵਾਜ਼ ਨਹੀਂ ਆ ਰਹੀ, ਤੁਹਾਨੂੰ ਮੈਨੂੰ ਲੱਗਦਾ ਨੈਟਵਰਕ ਨਹੀਂ ਹੈ ਤੁਹਾਡੀ, ਨਾ ਆਵਾਜ਼ ਬਹੁਤ ਕੱਟ ਕੱਟ ਕੇ ਆ ਰਹੀ ਆ। ਹਾਂਜੀ, ਆਈ ਥਿੰਕ ਕੁਛ ਨੈਟਵਰਕ ਦਾ ਇਸ਼ੂ ਆ, ਮੈਂ ਚਾਹੁੰਦਾ ਕਿ ਤੁਹਾਡੇ ਨਾਲ ਗੱਲ ਹੋਈ ਹੋਈ, ਪਰ ਸੁਣ ਨਹੀਂ ਰਿਹਾ ਗਾ। ਮੈਨੂੰ ਲੱਗਦਾ ਕਿ ਸਰੋਤਿਆਂ ਨੂੰ ਵੀ ਨਹੀਂ ਆਵਾਜ਼ ਸਾਫ਼ ਆ ਰਹੀ ਹੋਣੀ। ਸੋ 905-673-3337, ਮੈਨੂੰ ਲੰਡਨ ਨੂੰ ਇੱਕ ਦਿਨ ਕੰਪਲੇਨ ਆਈ ਸੀ, ਕਹਿੰਦੇ ਕਿ ਲੰਡਨ ਸਾਡੇ ਨਾ ਆਵਾਜ਼ ਬਹੁਤ ਟੁੱਟ ਟੁੱਟ ਕੇ ਆਉਂਦੀ ਆ, ਕਿਸੇ ਏਰੀਏ 'ਚ ਆਉਂਦੀ ਆ, ਕਿਸੇ 'ਚ ਨਹੀਂ ਆਉਂਦੀ। ਲੰਡਨ ਤੋਂ ਕੋਈ ਪਿਆਰਾ ਮਹਿਬੂਬ ਸੱਜਣ ਦੋਸਤ ਭੈਣ ਆਂਟੀ ਕੋਈ ਸੁਣ ਰਹੀ ਆ ਲੰਡਨ ਵਾਲੇ ਏਰੀਏ ਤੋਂ, ਕਿਚਨਰ ਕੈਂਬਰਜ ਵਾਲੇ ਏਰੀਏ ਤੋਂ, ਹੈ ਕੋਈ ਸੱਜਣ ਇਸ ਟਾਈਮ? 905-673-3337 ਦੱਸਿਓ ਕਿ ਆਵਾਜ਼ ਪੂਰੀ ਗੜਕ ਰਹੀ ਆ ਰਹੀ ਆ ਕਿ ਨਹੀਂ ਆ ਰਹੀ। 905-673-3337 ਜਾਂ ਫਿਰ ਕਰੀਏ ਹੁਣੇ ਗੱਲ ਆਪਾਂ ਟਾਵਰ ਵਾਲੇ ਭਾਈ ਨਾਲ ਕਿ ਭਾਈ ਐਂਟੀਨਾ ਘੁਮਾਓ। ਅੱਛਾ, ਐਂਟੀਨਾ ਘੁਮਾਉਣ ਦਾ ਵੀ ਯਾਦ ਆ ਗਿਆ ਕਿ ਯਾਰ ਕਿਆ ਸਮਾਂ ਸੀ ਉਹ, ਹੈ ਨਾ, ਖੂਬਸੂਰਤ ਸਮੇਂ ਸੀ। ਐਂਟੀਨਾ ਘੁਮਾ ਕੇ ਝਿਲਮਲ ਤਾਰੇ ਜੇ, ਫੋਟੋ ਟੇਢੀ ਹੋ ਜਾਣੀ, ਵਿੰਗੀ ਹੋ ਜਾਣੀ, ਅਤੇ ਫਿਰ ਐਂਟੀਨੇ ਘੁਮਾ ਕੇ, ਉਹ ਜ਼ਿੰਦਗੀ ਕਿੰਨੀ ਸੌਖੀ ਸੀ, ਕਿੰਨੀ ਸਿੰਪਲ ਸੀ। ਜੀ ਗਿੱਲ ਸਾਹਿਬ ਸਤਿ ਸ਼੍ਰੀ ਅਕਾਲ ਜੀ। ਕੁਲਦੀਪ ਗਿੱਲ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਹੋ ਜੀ? ਜੀ ਮਾਫ਼ ਕਰਨਾ, ਤੁਸੀਂ ਤਾਂ ਭਾਈ ਸ਼ਬਦਾਵਲੀ ਵੀਕਐਂਡ ਵਾਲੀ ਚੱਲ ਰਹੀ ਤੁਹਾਡੀ ਉੱਧਰ। ਸੋ ਕੁਲਦੀਪ ਗਿੱਲ ਜੀ ਸਤਿ ਸ਼੍ਰੀ ਅਕਾਲ। ਹਾਂ, ਰੇਡੀਓ ਬੰਦ ਕਰੋ ਜੀ ਪਹਿਲਾਂ। ਹਾਂ, ਤੁਸੀਂ ਕਿੱਥੋਂ ਬੋਲਦੇ ਹੋ? ਤੁਸੀਂ ਤਾਂ ਬਸ ਦਿਲ ਦੇ ਕਰੀਬ ਹੋ, ਬ੍ਰੈਂਪਟਨ ਤਾਂ ਜ਼ਿੰਦਾਬਾਦ ਆ, ਤੇ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਅਰਸ਼ਦੀਪ ਸਤਿ ਸ਼੍ਰੀ ਅਕਾਲ ਬਾਈ ਜੀ, ਕੀ ਹਾਲ ਚਾਲ, ਕਿੱਥੋਂ ਸੁਣ ਰਹੇ ਹੋ?
3: ਮੈਂ
0: ਵੀ ਕੈਸਟ ਜੀ ਕੱਢ ਦੇਣੀ ਆ ਮਸ਼ੀਨਾਂ ਜੀਆਂ ਲਵਾ ਕੇ ਦੋ, ਅੱਜ ਕੱਲ ਤਾਂ ਮੜ ਜਾ, ਕਹਿ ਦੋ ਨਾ ਕਿਸੇ ਨੂੰ ਆਵਾਜ਼ ਸੋਹਣੀ ਆ, ਉਦੋਂ ਹੀ ਕੰਪਿਊਟਰ ਟਿਊਨਾਂ ਲਾ ਕੇ ਕੁਛ ਨਾ ਕੁਛ ਕੱਢ ਦਿੰਦੇ, ਸਵੇਰ ਨੂੰ ਫਿਰ ਕੰਨਾਂ 'ਚ ਰੂਆਂ ਦੇਣ ਪੈਂਦੀ ਆ ਵੀ ਇਹ ਕੀ ਗਾਤਾ ਇਹਨੇ। ਸੋ
3: ਤੁਸੀਂ ਟਰਾਈ ਕਰੋ ਜੀ, ਤੁਸੀਂ ਗਾਣਾ ਤੁਹਾਡਾ ਗਾਣਾ ਚੱਲ ਜੂਗਾ ਆਰਾਮ ਨਾਲ।
0: ਚੱਲ ਜੂਗਾ ਕਿ ਥੋੜੇ ਜਿਹੇ ਅੱਗੇ ਜਾ ਕੇ ਡਿੱਗਣਾ ਪਵੇ ਨਾ? ਅਰਸ਼ਦੀਪ ਕਿੱਦਾਂ, ਅੱਜ ਦਾ ਵੀਕਐਂਡ ਫਿਰ ਕੀ ਪਲਾਨ ਆ?
3: ਅੱਜ ਦਾ ਵੀਕਐਂਡ ਸਾਡਾ ਜੀ ਕੋਈ ਪਲਾਨ ਨਹੀਂ, ਕੰਮ ਜਾਉਂਗੇ।
0: ਅੱਛਾ, ਕੰਮ ਜਾਣਾ, ਤੇ ਫਿਰ ਆਉਂਗੇ ਕਿੰਨੇ ਵਜੇ?
3: ਅਸੀਂ ਜੀ ਕੱਲ ਨੂੰ ਆਉਂਗੇ ਸ਼ਾਮੀ 7 ਵਜੇ।
0: ਅੱਛਾ, ਕੱਲ ਨੂੰ ਆਉਂਗੇ, ਫਿਰ ਵੀਕਐਂਡ ਕੱਲ ਨੂੰ ਮਨਾਇਆ ਹੋਊ ਤੁਹਾਡਾ? ਹੈ
3: ਵੀਕਐਂਡ ਜੀ, ਬਸ ਕੱਲ ਨੂੰ ਸ਼ਾਮ ਨੂੰ ਕੰਮ ਤੋਂ ਆ ਕੇ ਫੇਰ ਹੀ ਮਨਾਇਆ ਜਾਊਗਾ।
0: ਚਲੋ ਵੈਰੀ ਗੁੱਡ, ਤੋ ਸੁੱਕਾ ਕੇ ਗਿੱਲਾ ਸੁੱਕਾ ਵੈਰੀ ਗੁੱਡ ਓ ਤੁਸੀਂ ਮੇਰੇ ਵਰਗੇ ਆ ਕਿਆ ਬਾਤ ਹੈ ਸਰ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ ਅਰਜੀਬ
3: ਥੈਂਕ ਯੂ
0: ਸੁਣੋ ਇੰਜੋਏ ਕਰੋ ਕੀ ਕੁਛ ਸੁਣਨਾ ਅੱਜ ਵੈਸੇ ਤਾਂ ਮੈਂ ਗਾਣੇ ਗੁਣੇ ਮੇਰੇ ਤਾਂ ਇੱਦਾਂ ਹੀ ਟਾਈਮ ਲੰਘ ਜਾਂਦਾ ਗੱਲਾਂ ਬਾਤਾਂ ਕਰਕੇ ਤੁਹਾਡੇ ਕੋਈ ਸੁਣਨਾ ਤੇ ਦੱਸੋ ਸੁਣਾ ਦੀ ਤੁਹਾਡੇ ਨਾਮ ਤੇ
3: ਗਾਣਾ ਜਰੂਰ ਸੁਣਾ ਦੋ ਜੀ ਇੱਕ
0: ਹਾਂਜੀ ਦੱਸੋ
3: ਗਾਣਾ ਪ੍ਰੀਮੀਅਮ ਆਇਆ ਦਿਲਪ੍ਰੀਤ ਢਿੱਲੋਂ ਦਾ
0: ਉਹ ਯਾਰ ਕੀ ਬਾਤ ਹੈ ਉਹ ਤਾਂ ਬਈ ਵਾਟੀ ਕਰਤੇ ਬੰਦੇ ਨੇ ਉਹ ਤਾਂ ਮੈਂ 10 12 ਵਾਰੀ ਲਾ ਚੁੱਕਿਆ ਜਿੱਦਣ ਦਾ ਆਇਆ ਕੀ ਬਾਤ ਹੈ ਉਹ ਬਈ ਅੱਛਾ ਤੈਨੂੰ ਪਤਾ ਕਿ ਉਹ ਕਿਹਦੀ ਟਿਊਨ ਆ
3: ਕਿਹਦੀ ਹੈ ਜੀ ਨਹੀਂ ਮੈਨੂੰ ਨਹੀਂ ਪਤਾ
0: ਲੈ ਫਿਰ ਆਪਾਂ ਦੋਨੋਂ ਸੁਣੇ ਤੁਸੀਂ ਗੈਸ ਕਰਿਓ ਤੁਸੀਂ ਪਹੁੰਚ ਜਾਓ ਪਿੱਛੇ 10 ਕੁ ਸਾਲ ਤੇ ਤੁਹਾਨੂੰ ਪਤਾ ਲੱਗ ਜੂ ਕਿਹੜੀ ਟਿਊਨ ਆ ਉਹ
3: ਠੀਕ ਹੈ ਜੀ
0: ਗੈਸ ਕਰੋ ਸੁਪਰ ਹਿੱਟ ਗਾਣਾ ਆ ਪਰ ਉਹ ਕਲਾਕਾਰ ਜਿਸ ਦੁਨੀਆ ਵਿੱਚ ਨਹੀਂ ਆ ਜਿਹਦੀ ਉਹ ਟਿਊਨ ਚੱਕੀ ਹੋਈ ਆ ਪਰ ਚਲ ਐਨੀਵੇ ਆਪਾਂ ਇਹ ਨਹੀਂ ਕਿਸੇ ਤੇ ਚੱਕੀ ਹੋਈ ਆ ਅੱਜ ਕੱਲ੍ਹ ਤੁਸੀਂ ਕਿਸੇ ਤੋਂ ਇੰਸਪਾਇਰ ਵੀ ਹੁੰਦੇ ਹੋ ਕੋਈ ਚੰਗੀ ਟਿਊਨ ਆ ਤੇ ਉੱਤੇ ਗਾਣਾ ਕੱਢਣਾ ਕੋਈ ਬੁਰੀ ਗੱਲ ਨਹੀਂ ਆ ਸੋ ਇਹ ਚੱਕਾ ਹੋਇਆ ਸ਼ਬਦ ਮੈਨੂੰ ਲੱਗਦਾ ਮੈਂ ਵਾਪਸ ਲੈਣਾ ਜਿਵੇਂ ਮਾਨ ਸਾਹਿਬ ਲੈ ਲੈਂਦੇ ਆਪਣੇ ਵਾਪਸ ਸ਼ਬਦ ਕੁਝ ਤੇ ਮੈਂ ਵੀ ਲੈ ਲਿਆ ਚਲੋ ਐਨੀਵੇ ਸੋ ਜ਼ਰੂਰ ਲਾਉਣੇ ਆ ਬਹੁਤ ਵਧੀਆ ਗਾਣਾ ਉਹ ਤਾਂ ਕਮਾਲ ਕਰਤੀ ਲੰਬੇ ਸਮੇਂ ਬਾਅਦ ਵੀ ਗਾਣਾ ਆਇਆ ਦਿਲਪ੍ਰੀਤ ਦਾ ਪਰ ਬੰਦੇ ਨੇ ਬਈ ਵੱਟ ਕੱਢਦੇ ਆ
3: ਜ਼ਰੂਰ ਲਾਇਓ
0: ਬਹੁਤ ਸ਼ੁਕਰੀਆ ਲਾਵਾਂਗੇ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ 905-673-3337 ਯਾਰ ਗੱਲਾਂ ਤਾਂ ਮੁੱਕਣੀਆਂ ਨਹੀਂ ਆਪਣੀਆਂ ਮੈਂ ਚਲਾ ਗਿਆ ਇੱਥੇ ਇੱਕ ਮੇਲੇ ਦੇ ਵਿੱਚ ਅਤੇ ਉਹ ਕਹਿੰਦੇ ਕਿ ਭਾਈ ਕੋਈ ਗੱਲ ਸੁਣਾਓ ਅਤੇ ਮੈਂ ਤਾਂ ਗੱਲਾਂ ਲੱਗ ਗਿਆ ਉੱਥੇ ਅਤੇ ਉਹ ਮੈਨੂੰ ਇਹ ਲੱਗਦਾ ਕਿ ਮਾਈਆਂ ਹੀ ਗੱਲਾਂ ਜ਼ਿਆਦੀਆਂ ਕਰਦੀਆਂ ਬੀਬੀਆਂ ਭੈਣਾਂ ਹੀ ਗੱਲਾਂ ਕਰਦੀਆਂ ਉੱਥੇ ਮੇਰੀਆਂ ਨਾਲ ਗੱਲਾਂ ਮੁੱਕਣ ਸੋ ਗੱਲਾਂ ਤਾਂ ਮੁੱਕਣੀਆਂ ਚਾਹੀਦੀਆਂ ਨੇ ਜ਼ਰੂਰੀ ਨਹੀਂ ਆਪਾਂ ਤਾਂ ਮਾਤਾਵਾਂ ਨੂੰ ਭੈਣਾਂ ਨੂੰ ਆਂਟੀਆਂ ਨੂੰ ਬਦਨਾਮ ਕੀਤਾ ਕਿ ਵੀ ਲੇਡੀਜ਼ ਦੀਆਂ ਗੱਲਾਂ ਨਹੀਂ ਮੁੱਕਦੀਆਂ ਅਤੇ ਬੰਦਿਆਂ ਦੀ ਕਿਹੜੀਆਂ ਮੁੱਕਦੀਆਂ ਗੱਲਾਂ ਕਰਨੀਆਂ ਆਉਣੀਆਂ ਚਾਹੀਦੀਆਂ ਤੁਹਾਨੂੰ ਗੱਲਾਂ ਕਰਨ ਵਾਲਾ ਹੋਣਾ ਜਿੱਦਾਂ ਅੱਜ ਕੱਲ੍ਹ ਤਾਂ ਵੈਸੇ ਗੱਲਾਂ ਕਰਨ ਵਾਲੇ ਲੱਭਦੇ ਨਹੀਂ ਆ ਨਾਗਪਾਲ ਸਰ ਵਾਸੀਆਂ ਨਾ ਮਾਰੋ ਮੈਨੂੰ ਵੀ ਆਉਣ ਲੱਗ ਜਾਣੀਆਂ ਹਾਂ ਇੱਦਾਂ ਮੁਸਕਰਾਓ 905-673-3337 ਨਾਗਪਾਲ ਸਰ ਥੱਕ ਗਿਆ ਕਿਉਂਕਿ ਕਲਾਇੰਟਸ ਨੂੰ ਫੰਡਿੰਗ ਦਿਵਾਉਣਾ ਸਾਰੀ ਦਿਹਾੜੀ ਫੈਮਲੀਆਂ ਨੂੰ ਸਰਵ ਕਰਨਾ ਪਰਿਵਾਰਾਂ ਦੇ ਨਾਲ ਬੈਠਣਾ ਦੇਖੋ ਇਹ ਬੜਾ ਮੁਸ਼ਕਲ ਆ ਜਦੋਂ ਤੁਸੀਂ ਸਰਵ ਕਰਦੇ ਹੋ ਨਾ ਅਤੇ ਪਰਿਵਾਰਾਂ ਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹਨਾਂ ਦੀਆਂ ਗੱਲਾਂ ਬਾਤਾਂ ਉਹਨਾਂ ਦੇ ਫੀਲਿੰਗਸ ਐਕਸਪ੍ਰੈਸ ਕਰਨੀਆਂ ਉਹਨਾਂ ਦੇ ਪਰਿਵਾਰਾਂ ਬਾਰੇ ਪੁੱਛਣਾ ਅਤੇ ਇਹ ਵੀ ਇੱਕ ਵੱਡਾ ਕਾਰਜ ਆ ਕੋਈ ਵੀ ਤੁਸੀਂ ਸਰਵਿਸਿਜ਼ ਦਾ ਕੰਮ ਕਰ ਰਹੇ ਹੋ ਇਟਸ ਨੋਟ ਦੈਟ ਈਜ਼ੀ ਪਰ ਐਨੀਵੇ ਅੱਜ ਵੀਕਐਂਡ ਆ ਅਤੇ ਅੱਜ ਪੇਰੇ ਪੇਰੇ ਗੱਲਾਂ ਕਰਨੀਆਂ 905-673-3337 ਅਤੇ ਦਿਲਪ੍ਰੀਤ ਦਾ ਗਾਣਾ ਆਪਾਂ ਬਈ ਸੁਣ ਲਈਏ ਜੁੜ ਉਸ ਤੋਂ ਪਹਿਲਾਂ ਦੋ ਕੁ ਮੈਸੇਜ ਲੈ ਲਈਏ
4: ਡਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈਕਿਊ ਫੈਸ਼ਨ ਆਈਕਿਊ ਲੇਟੈਸਟ ਡਿਜ਼ਾਈਨ ਟ੍ਰੈਂਡਿੰਗ ਆਊਟਫਿਟਸ
5: ਲੇਡੀਜ਼ ਸੂਟ ਲਹਿੰਗੇ ਗਰਾਰੇ ਸ਼ਰਾਰੇ
4: ਕੁੜਤੇ ਪਜਾਮੇ ਸ਼ੇਰਵਾਨੀਆਂ ਕੋਟ ਪੈਂਟ ਬਲੇਜ਼ਰ ਅਤੇ ਕਿਡਜ਼ ਫੈਸ਼ਨ
5: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ ਥੀਮ ਵੈਡਿੰਗ ਲਈ ਟੌਪ ਟੇਲਰ ਟੀਮ ਵੀ ਅਵੇਲੇਬਲ ਫੈਸ਼ਨ ਆਈਕਿਊ ਫੈਸ਼ਨ ਆਈਕਿਊ ਹੁਣੇ ਕਾਲ ਕਰੋ 905-453-2225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ ਆਈਕਿਊ ਸਪੈਸ਼ਲ ਗਿਫਟ ਲਈ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ

0: ਅੱਛਾ ਮੈਨੂੰ ਕਾਲ ਆਈ ਹੈ, ਕਹਿੰਦੇ ਕਾਲਸ ਨਹੀਂ ਆ ਰਹੀਆਂ, ਕਾਲਸ ਬਲੌਕ ਹੋਈਆਂ ਪਈਆਂ। ਮੈਂ ਵੀ ਕਹਾਂ ਕਿ ਕਾਲਸ ਘੱਟ ਆ ਰਹੀਆਂ ਅੱਜ, ਕਿਉਂਕਿ ਸੁਣ ਤਾਂ ਤੁਸੀਂ ਸਾਰੇ ਪਾਸਿਓਂ ਰਹੇ ਹੋ ਅਤੇ ਕਾਲਸ ਦਾ ਇਸ਼ੂ ਆ ਗਿਆ ਅੱਜ, ਕਾਲਾਂ ਨਹੀਂ ਲੱਗ ਰਹੀਆਂ। ਤੁਸੀਂ ਲਾ ਕੇ ਦੇਖੋ ਕਿ ਤੁਹਾਡੀ ਕਾਲ ਲੱਗ ਰਹੀ ਹੈ, ਗਲਫ ਵਾਲਿਆਂ ਦੀ ਲੱਗ ਗਈ, ਮਿਲਟਨ ਵਾਲਿਆਂ ਦੀ ਲੱਗ ਗਈ, ਬ੍ਰੈਂਪਟਨ ਵਾਲਿਆਂ ਦੀ ਲੱਗ ਗਈ, ਕੈਲਡਨ ਵਾਲਿਆਂ ਦੀ ਲੱਗ ਗਈ, ਹੋਰ ਕਿਹਦੀ ਕਾਲ ਨਹੀਂ ਲੱਗ ਰਹੀ? ਅਤੇ ਕਾਲ ਕਰਕੇ ਦੱਸੋ, ਤੁਸੀਂ ਮੈਨੂੰ ਡਾਇਰੈਕਟ ਕਾਲ ਵੀ ਕਰ ਸਕਦੇ ਹੋ ਮੇਰੇ ਸੈੱਲਫੋਨ 'ਤੇ ਨਾ, ਜੇ ਅੱਜ ਕਾਲਾਂ ਨਹੀਂ ਲੱਗ ਰਹੀਆਂ। 437-800-0001 437-870-0001 437-870-0001 ਅਤੇ 905-673-3337, ਇਹ ਤਾਂ ਤੁਹਾਨੂੰ ਪਤਾ ਹੀ ਆ। ਸੋ ਕੀ ਹਾਲ ਚਾਲ ਆ, ਠੀਕ ਠਾਕ ਹੋ, ਕਿੱਥੋਂ ਸੁਣ ਰਹੇ ਹੋ?
1: 416-811-538

0: ਕਿਆ ਬਾਤ ਹੈ ਜੀ? 905-673-3333 ਜੀ, ਸਤਿ ਸ਼੍ਰੀ ਅਕਾਲ ਜੀ, 6643 ਤੁਸੀਂ ਓਨਰ ਹੋ ਚੜ੍ਹਦੀ ਕਲਾ ਜਿੰਦਾਬਾਦ ਆ ਤੇ
1: ਕਸਟਮਰ ਲੈ ਕੇ ਆ ਰਿਹਾ ਸੀ ਏਅਰਪੋਰਟ ਤੋਂ, ਮੈਂ ਚੱਲ ਬਾਈ ਨਾਲ ਗੱਪਸ਼ੱਪ ਲਾਈਏ।
0: ਉਹ ਕਿਆ ਬਾਤ ਹੈ,
1: ਜਦੋਂ ਟਾਈਮ ਲੱਗਿਆ ਮਰ ਜਾ ਚਮਕੀਲਾ ਹੀ ਸੁਣਾ ਦਿਓ।
0: ਅੱਜ ਚਮਕੀਲਾ ਬਾਈ ਚੱਲਣਾ ਚਾਹੀਦਾ, ਅੱਜ ਵੀਕਐਂਡ ਆ। ਨਹੀਂ ਨਹੀਂ ਬਿਲਕੁਲ, ਅੱਜ ਤਾਂ ਚਮਕੀਲਾ ਚੱਲੂਗਾ, ਕਿਉਂਕਿ ਮੈਂ ਹਮੇਸ਼ਾ ਵੇਖਦਾ ਹੁੰਦਾ ਕਿ ਨਵੀਂ ਚਮਕੀਲਾ ਸਾਹਿਬ ਲਾਉਂਦੇ, ਅੱਜ ਨਵੀਂ ਵੀ ਛੁੱਟੀ ਕਰਾ ਗਿਆ ਚਮਕੀਲਾ ਸਾਹਿਬ ਦੀ, ਕਿ ਇਹਨਾਂ ਦਾ ਵੀਕਐਂਡ ਤੇ ਲੱਗ ਜਾਂਦਾ ਹੁੰਦਾ। ਸੋ ਅੱਜ ਚਲੋ ਆਪਾਂ ਨਹੀਂ ਨਹੀਂ ਹੁਣ ਚਮਕੀਲਾ ਆਊਗਾ ਬਿਲਕੁਲ, ਅੱਜ ਕਸਰ ਆਪਾਂ ਇੱਧਰ ਕੱਢ ਦਿੰਦੇ ਹਾਂ।
1: ਬਹੁਤ ਸ਼ੁਕਰੀਆ, ਚੜ੍ਹਦੀ ਕਲਾ ਜੀ ਰਾਹੁਲ ਜੀ, ਬੜੀ ਤੁਹਾਡੀ ਮਿਹਨਤ ਆ ਤੇ ਸਾਰਿਆਂ ਨੂੰ ਜੋੜ ਕੇ ਰੱਖਦੇ ਹੋ, ਬੜੇ ਧੰਨਵਾਦੀ ਆ ਤੁਹਾਡੇ।
0: ਥੈਂਕ ਯੂ ਸਰ,
1: ਸਾਡੀ ਆਖੀ ਹੈ ਨਾ ਤੁਸੀਂ ਟਰਾਂਸਪੋਰਟ ਵਾਲਿਆਂ ਦੀ, ਟਰੱਕ ਟੈਕਸੀ ਵਾਲਿਆਂ
0: ਦੀ। ਉਹ ਕੀ ਬਾਤ ਹੈ, ਕੀ ਬਾਤ ਹੈ ਬਾਈ ਜੀ, ਬਹੁਤ ਸ਼ੁਕਰੀਆ, ਬਹੁਤ ਮੁਹੱਬਤ, ਬਹੁਤ ਪਿਆਰ, ਥੈਂਕ ਯੂ ਸੋ ਮਚ, ਕੀ ਬਾਤ ਹੈ ਬਾਈ। ਟਰੱਕਾਂ ਵਾਲੇ ਵੀਰ ਸਾਡੇ ਜਿਉਂਦੇ ਰਹਿਣ, ਮੁਸਕਰਾਉਂਦੇ ਰਹਿਣ, ਖੁਸ਼ ਰਹਿਣ, ਆਬਾਦ ਰਹਿਣ, ਜ਼ਿੰਦਾਬਾਦ ਰਹਿਣ, ਤੁਹਾਡੇ ਕਰਕੇ ਅਸੀਂ ਹਾਂ। ਤੁਹਾਡੀਆਂ ਜਿਹੜੀਆਂ ਸੇਵਾਵਾਂ ਆ ਇਹ ਸਾਨੂੰ ਮਿਲਦੀਆਂ ਰਹਿਣ ਅਤੇ ਤੁਹਾਡੇ ਨਾਲ ਹੀ ਆ ਸਭ ਕੁਛ। 905-673-3333 ਰੇਡੀਓ ਪ੍ਰੋਗਰਾਮ ਉਡਾਨ। ਚਲੋ ਐਨੀਵੇ, ਦਿਲਪ੍ਰੀਤ ਜੀ ਥੋੜ੍ਹਾ ਜਿਹਾ ਹੋਲਡ ਰੱਖੋ, ਸੁਣਦੇ ਹਾਂ ਦਿਲਪ੍ਰੀਤ ਹੋਣਾ ਦਾ ਖੂਬਸੂਰਤ ਟਰੈਕ ਜਿਹੜਾ ਨਵਾਂ ਆਇਆ, ਬਈ ਇਹ ਤਾਂ ਕਮਾਲ ਹੀ ਆ। ਅਤੇ ਬਾਈ ਜੀ ਤੁਸੀਂ ਦੱਸਿਓ ਕਿ ਇਹ ਜਿਹੜਾ ਟਰੈਕ ਹੈ ਇਹਦੀ ਟਿਊਨ ਕਿੱਥੋਂ ਆਈ ਆ? ਸੋ ਤੁਸੀਂ ਸੋਚ ਲਿਆ, ਇਹਨੂੰ ਦਿਮਾਗ ਦੀਆਂ ਫਿਰਕੀਆਂ ਘੁਮਾਓ, ਮੈਂ ਤੁਹਾਨੂੰ ਦੱਸੂੰਗਾ। ਇੱਕ ਦਿਨ ਪਹਿਲਾਂ ਵੀ ਮੈਂ ਗੱਲਬਾਤ ਕੀਤੀ ਸੀ, ਪਰ ਹੁਣ ਤੁਹਾਨੂੰ ਲੈ ਕੇ ਜਾਂਦੇ ਹਾਂ ਗ੍ਰੈਂਡ ਹੋਮ ਫਰਨੀਚਰ। ਗ੍ਰੈਂਡ ਹੋਮ ਫਰਨੀਚਰ ਦਾ ਸੁਨੇਹਾ ਲੈ ਲਈਏ, ਕਿਉਂਕਿ ਵੱਡੇ ਵੱਡੇ ਤੋਹਫੇ ਅਤੇ ਵੱਡੀਆਂ ਵੱਡੀਆਂ ਡੀਲਾਂ ਚੱਲ ਰਹੀਆਂ ਸਿੰਸ ਕੈਨੇਡਾ ਡੇ ਤੋਂ। ਸੋ ਗ੍ਰੈਂਡ ਹੋਮ ਫਰਨੀਚਰ ਤੋਂ ਸੁੱਖ ਬਾਈ ਜੀ ਸਾਡੇ ਨਾਲ ਜੁੜੇ ਹੋਏ ਨੇ। ਸੁੱਖ ਬਾਈ ਜੀ, ਸਤਿ ਸ਼੍ਰੀ ਅਕਾਲ, ਗੁੱਡ ਈਵਨਿੰਗ, ਹੈਪੀ ਫਰਾਈਡੇ, ਕੀ ਹਾਲ ਚਾਲ?
2: ਬਹੁਤ ਸ਼ੁਕਰੀਆ, ਧੰਨਵਾਦ ਸੰਤ ਸਾਹਿਬ, ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਦੇਵਾਂਗੇ ਜੀ ਪਰਿਵਾਰਾਂ ਤੱਕ। ਸੋ ਫਰਾਈਡੇ ਤਾਂ ਅੱਜ ਲੰਘ ਗਿਆ ਪਰਿਵਾਰਾਂ ਵਾਸਤੇ, ਸੈਟਰਡੇ ਤੇ ਸੰਡੇ ਦੋ ਦਿਨ ਤੁਹਾਡੇ ਕੋਲ ਹੈਗੇ ਆ। ਕੈਨੇਡਾ ਡੇ ਵਾਲੀਆਂ ਪ੍ਰਾਈਸ ਜੇ ਤੁਸੀਂ ਫਰਨੀਚਰ ਦੇ ਉੱਪਰ ਲੈਣਾ ਚਾਹੁੰਦੇ ਹੋ, ਬੈਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ ਜਾਂ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਚਾਹੁੰਦੇ ਹੋ, ਜ਼ਰੂਰ ਇੱਕ ਚੱਕਰ ਆਓ ਗ੍ਰੈਂਡ ਹੋਮ ਫਰਨੀਚਰ। ਗ੍ਰੈਂਡ ਹੋਮ ਫਰਨੀਚਰ ਦੇ ਉੱਪਰ 294 ਵੋਕਰ ਡਰਾਈਵ, 294 ਵੋਕਰ ਡਰਾਈਵ ਦੇ ਉੱਪਰ ਗ੍ਰੈਂਡ ਹੋਮ ਫਰਨੀਚਰ ਨੂੰ ਪਰਿਵਾਰ ਯਾਦ ਰੱਖਣੇ ਸਪੀਕਰ ਦੇ ਉੱਪਰ, ਤੇ ਨਾਲ ਦੀ ਨਾਲ ਬਾਈ ਜੀ ਡੀਲ ਦਿੰਦੇ ਹਾਂ ਜਿਹਨਾਂ ਪਰਿਵਾਰਾਂ ਨੇ ਸੋਲਿਡ ਵੁੱਡ ਦਾ ਬੈਡਰੂਮ ਸੈੱਟ ਲੈਣਾ। ਜੀ ਹਾਂ, ਕਿੰਗ ਸਾਈਜ਼ ਦਾ ਬੈਡਰੂਮ ਸੈੱਟ ਹਾਈਡ੍ਰੋਲਿਕ ਸਟੋਰ ਦੇ ਵਿੱਚ। ਬਹੁਤ ਭਾਰੀ ਡਿਮਾਂਡ ਸੀ ਵੀ ਬੈਡਰੂਮ ਸੈੱਟ ਸੋਲਿਡ ਵੁੱਡ ਦਾ ਲੈਣਾ, ਪਰ ਹਾਈਡ੍ਰੋਲਿਕ ਸਟੋਰ ਜੋ ਹੋਵੇ ਬਾਈ ਜੀ ਬਿਲਕੁਲ ਤੁਹਾਡੇ ਲਈ ਤਿਆਰ ਬਰ ਤਿਆਰ ਬੈਡਰੂਮ ਸੈੱਟ, ਸੋਲਿਡ ਵੁੱਡ ਦਾ ਕਿੰਗ ਸਾਈਜ਼ ਦਾ ਬੈੱਡ ਹਾਈਡ੍ਰੋਲਿਕ ਸਟੋਰ ਦੇ ਨਾਲ, ਡਰੈਸਰ ਮਿਰਰ ਨਾਲ ਸਾਈਡ ਟੇਬਲ। ਸੋ ਸੋਲਿਡ ਵੁੱਡ ਦਾ ਕਿੰਗ ਸਾਈਜ਼ ਦਾ ਬੈੱਡ ਬਰਾਊਨ ਕਲਰ ਦਾ ਹਾਈਡ੍ਰੋਲਿਕ ਸਟੋਰੇਜ, ਡਰੈਸਰ ਮਿਰਰ ਨਾਲ ਸਾਈਡ ਟੇਬਲ, ਜਿਹਦੀ ਰੈਗੂਲਰ ਕੀਮਤ $3,000 ਸੀ, ਪਰ ਸੰਧੂ ਸਾਹਿਬ ਜਦੋਂ ਤੁਹਾਡਾ ਆ ਕੇ ਰੈਫਰੈਂਸ ਦੇਣਗੇ, ਪੂਰਾ ਬੈੱਡਰੂਮ ਸੈੱਟ ਸੋਲਿਡ ਵੁੱਡ ਦਾ ਕਿੰਗ ਸਾਈਜ਼ ਦਾ ਬੈੱਡ, ਡਰੈਸਰ ਮਿਰਰ ਨਾਲ ਸਾਈਡ ਟੇਬਲ, ਹਾਈਡ੍ਰੋਲਿਕ ਸਟੋਰੇਜ ਨਾਲ ਪੂਰਾ ਬੈੱਡਰੂਮ ਸੈੱਟ $1,699 $1,699 ਦੇ ਵਿੱਚ ਪੂਰਾ ਬੈੱਡਰੂਮ ਸੈੱਟ ਮਿਲੂਗਾ। ਤੇ ਰੇਡੀਓ ਉਡਾਨ ਦਾ ਰੈਫਰ ਦੇ ਦਿਓ, ਓਰਿਜਨਲ ਓਰਿਜਨਲ ਐਪਲ ਦੀ ਸਮਾਰਟ ਵਾਚ ਫ੍ਰੀ ਫ੍ਰੀ ਫ੍ਰੀ। ਸੋ ਇਹੋ ਜਿਹੀਆਂ ਡੀਲਾਂ ਤੋਂ ਵੀ ਤੁਹਾਡਾ ਇੰਤਜ਼ਾਰ ਕਰਨੇ। 294 ਵਰਕ ਡਰਾਈਵ, 294 ਵਰਕ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ। ਸੰਤੂ ਸਾਹਿਬ
0: ਗ੍ਰੈਂਡ ਹੋਮ ਫਰਨੀਚਰ, ਬਾਈ ਐਪਲ ਦੀ ਸਮਾਰਟ ਵਾਚ ਮਿਲਦੀ ਪਈ ਹੈ ਬੈਡਰੂਮ ਦੇ ਨਾਲ। ਸੋ ਗ੍ਰੈਂਡ ਹੋਮ ਫਰਨੀਚਰ, 905-673-3333।

0: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ। ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕਵਿਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼: ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੇਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ? ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ ਦਾ ਖਿਆਲ।
1: Pizza to go, best pizza in the town. Pizza to go, tandoori paneer pizza, butter chicken pizza, chaat pizza, makhani paneer pizza, shahi paneer pizza, kalle pizza nahi, jithe tusi fish pakoda, best soya chaap, malai wings, crunchy momo, malai momo sun ke aaya na munh vich paani. So ajj apne yaaran dostan te parivar de naal kuch vadhiya te quality wala khaan nu dil kar reha na, ta ikko ik naam yaad rakho, Pizza to go, best pizza in the town. ਤੁਸੀਂ ਪਹੁੰਚੋ ਮੈਕਲੋਗਨ ਸੈਂਡਲਵੁੱਡ ਵਾਲੀ ਲੋਕੇਸ਼ਨ ਤੇ, ਜਾਂ ਤੁਸੀਂ ਪਹੁੰਚ ਸਕਦੇ ਹੋ ਟੂ ਕਾਉਂਟੀ ਕੋਰਟ ਬ੍ਰੈਂਪਟਨ ਨੀਅਰ ਸ਼ੈਡਨ ਕਾਲਜ ਵਾਲੀ ਲੋਕੇਸ਼ਨ ਤੇ, ਜਾਂ ਤੁਸੀਂ ਚਿੰਗੂਜ਼ੀ ਐਂਡ ਕਵੀਨ ਵਾਲੀ ਲੋਕੇਸ਼ਨ ਤੇ ਪਹੁੰਚ ਸਕਦੇ ਹੋ ਨੋ ਫ੍ਰਿਲ ਵਾਲੇ ਪਲਾਜ਼ੇ ਦੇ ਵਿੱਚੋਂ। ਇੱਕੋ ਇੱਕ ਨਾਮ ਯਾਦ ਰੱਖਣਾ, ਪੀਜ਼ਾ ਟੂ ਗੋ, ਸਵਾਦਲਾ ਤੇ ਕੁਆਲਿਟੀ ਵਾਲਾ ਪੀਜ਼ਾ, ਪੀਜ਼ਾ ਟੂ ਗੋ। 905-840-9696, 905-840-9696।
2: ਤੁਸੀਂ ਸੁਣ ਰਹੇ ਹੋ ਰੇਡੀਓ ਉਡਾਨ ਪ੍ਰਭ ਸੰਧੂ ਦੇ ਨਾਲ। ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪਾਂਸਰ ਕਰ ਰਹੇ ਨੇ BDS ਪੇਂਟਿੰਗ, ਇੱਕ ਵਧੀਆ ਪੇਂਟਿੰਗ ਸਰਵਿਸ। BDS ਹੋਮ ਪੇਂਟਿੰਗ ਹਾਜ਼ਰ ਹੈ ਤੁਹਾਡੇ ਘਰ, ਬੇਸਮੈਂਟ ਤੇ ਕਮਰਸ਼ੀਅਲ ਯੂਨਿਟ ਨੂੰ ਨਵਾਂ ਬਣਾਉਣ ਲਈ, ਨਵੇਂ ਰੰਗਾਂ ਨਾਲ ਚਮਕਾਉਣ ਲਈ। ਪ੍ਰੋਫੈਸ਼ਨਲ ਪੇਂਟਿੰਗ ਸਰਵਿਸਿਜ਼, ਚਾਹੇ ਹੋਵੇ ਸਪਰੇ ਪੇਂਟਿੰਗ, ਕਿਚਨ ਕੈਬਿਨੇਟ ਰੀਫਿਨਿਸ਼ਿੰਗ, ਡਰਾਈਵਾਲ ਰਿਪੇਅਰ ਤੇ ਸਟੱਕੋ ਰਿਮੂਵਲ, ਡੈਕ ਤੇ ਫੈਂਸ ਪੇਂਟਿੰਗ, ਫਿਨਿਸ਼ਡ ਬੇਸਮੈਂਟ, ਹਾਰਡਵੁੱਡ ਤੇ ਲੈਮੀਨੇਟ ਫਲੋਰਿੰਗ। ਘਰ, ਕਮਰਸ਼ੀਅਲ ਜਾਂ ਇੰਡਸਟਰੀਅਲ, ਹਰ ਕਿਸਮ ਦੀ ਪੇਂਟਿੰਗ ਵਿੱਚ ਮਾਹਿਰ। ਅੱਜ ਹੀ ਕਾਲ ਕਰੋ BDS ਪੇਂਟਿੰਗ ਦੇ ਜੁਗਰਾਜ ਸਿੰਘ ਹੋਣਾ ਨੂੰ 9059656311, 905-965-3611।

9560373337 ਅੱਜ ਤਾਂ ਡਿੱਗੀ ਖੋਲ੍ਹ ਕੇ, ਹੁਣ ਤਾਂ ਜ਼ਮਾਨੇ ਗਏ ਡਿੱਗੀ ਖੋਲ੍ਹ ਕੇ ਪਿਗ ਸ਼ਿਗ ਲਾਉਣ ਵਾਲੇ, ਹੈ ਨਾ, ਕਿ ਅਜੇ ਵੀ ਯਾਰਾਂ ਦੋਸਤਾਂ ਨਾਲ ਤੁਸੀਂ ਇੱਦਾਂ ਦਾ ਮਾਹੌਲ ਬਣਾ ਲੈਂਦੇ ਹੋ ਕਦੇ ਕਦੇ? ਆ ਮੇਲਿਆਂ ਮੂਲਿਆਂ 'ਚ ਤਾਂ ਵੇਖਿਆ ਮੈਂ, ਉਦੋਂ ਤਾਂ ਫਿਰ ਤੁਸੀਂ ਹਟਦੇ ਨਹੀਂ, ਉਦੋਂ ਤਾਂ ਕਰ ਲੈਂਦੇ ਹੋ ਇੱਦਾਂ ਦਾ ਸ਼ੁਗਲਾ। ਸੋ 9056773337 ਵੈਸੇ ਡਿੱਗੀਆਂ ਖੋਲ੍ਹ ਕੇ ਡਿੱਗੀ ਦੇ ਵਿੱਚ ਭੁਜੀਆ ਰੱਖ ਕੇ ਉਹ ਸ਼ੁਗਲ ਮੇਲਾ ਲਾਉਣਾ ਯਾਰਾਂ ਦੋਸਤਾਂ ਦੇ ਨਾਲ, ਅਤੇ ਉਹ ਯਾਰ ਉਹ ਦਿਨ ਚੰਗੇ ਸੀ ਵੈਸੇ, ਕਿ ਅੱਜ ਵੀ ਤੁਸੀਂ ਇਹਨਾਂ ਦਿਨਾਂ ਨੂੰ ਵਾਪਸ ਲੈ ਆਉਂਦੇ ਹੋ, ਇੱਦਾਂ ਦਾ ਕਿਤੇ ਸੱਜਣਾ ਮਿੱਤਰਾਂ ਨਾਲ ਜਿਗਾੜ ਲੱਗ ਜਾਂਦਾ। 9056773337 ਦੱਸਿਓ ਯਾਰ, ਜੇ ਤੁਸੀਂ ਇੱਦਾਂ ਦਾ ਜਿਗਾੜ ਆਊਟਿੰਗ ਇੱਦਾਂ ਦੀ ਕਰਦੇ ਹੋ ਯਾਰਾਂ ਦੋਸਤਾਂ ਨਾਲ ਘਰੋਂ ਟਾਈਮ ਪੁੱਛ ਕੇ, ਅਤੇ ਬਈ ਪੁੱਛ ਕੇ ਤਾਂ ਨਹੀਂ ਜਾਂਦੇ ਹੋਵੋਗੇ ਤੁਸੀਂ, ਐਂ ਤਾਂ ਫਿਰ ਪਰਮਿਸ਼ਨ ਮਿਲਣੀ ਨਹੀਂ ਆ। ਸੋ ਫਿਰ ਜਿੱਥੇ ਗੱਡੀ ਰੋਕ ਕੇ ਅਤੇ ਉੱਥੇ ਫਿਰ ਮਹਿਫਲਾਂ ਲਾਉਣ ਲੱਗ ਜਾਂਦੇ ਹੋ, ਇੱਦਾਂ ਇਹ ਅੱਜ ਵੀ ਸਮਾਂ ਇੱਦਾਂ ਦਾ ਹੈਗਾ ਸੱਜਣ ਮਿੱਤਰ ਯਾਰ ਬੇਲੀਆਂ ਕੋਲ ਇੱਦਾਂ ਦੀ? ਹਜੇ ਮੈਨੂੰ ਲੱਗਦਾ ਜਿਹੜੇ ਤਾਂ ਕੁਆਰੇ ਆ ਸੱਜਣ ਸਾਡੇ, ਉਹਨਾਂ ਦਾ ਤਾਂ ਲੱਗ ਜਾਂਦਾ ਨਾ ਵਿਆਹਾਂ ਵਾਲਿਆਂ ਦਾ ਵਿਚਾਰਿਆਂ ਦਾ ਔਖਾ, ਉਹ ਤਾਂ ਫਿਰ ਜਾਂ ਤਾਂ ਕਿਤੇ ਬਹਿ ਕੇ ਅਤੇ ਜਾਂ ਫਿਰ ਵਿਆਹ ਸ਼ਾਦੀ 'ਚ ਹੀ ਆ, ਉੱਦਾਂ ਤਾਂ ਔਖਾ ਕੰਮ, ਉਹਨਾਂ ਨੂੰ ਛੁੱਟੀ ਤਾਂ ਮੁਸ਼ਕਲ ਮਿਲਦੀ ਹੈ ਇੱਦਾਂ। ਸੋ 9056773337 ਕਰ ਲੈਂਦੇ ਹੋ ਇੱਦਾਂ ਡਿੱਗੀ ਖੋਲ੍ਹ ਕੇ ਤਿੰਨ ਪੈਗ ਲਾਉਣੇ, ਜਿਵੇਂ ਸ਼ਹਿਰੀ ਮਾਨ ਸਾਹਿਬ ਕਹਿ ਰਿਹਾ, ਇਹ ਤਾਂ ਜ਼ਮਾਨੇ ਮੈਨੂੰ ਲੱਗਦਾ ਲੱਦ ਗਏ, ਤਾਂ ਵਪਾਰੀ ਲੱਦ ਗਏ, ਅੱਜ ਪੁਰਾਣੀਆਂ ਗੱਲਾਂ ਹੋ ਗਈਆਂ, ਇਹ ਨਵੀਆਂ ਗੱਲਾਂ ਨਹੀਂ ਮੈਨੂੰ ਲੱਗਦਾ। ਨਾਲ ਦੀ ਨਾਲ ਕਿੱਥੋਂ ਕਿੱਥੋਂ ਸੁਣ ਰਹੇ ਹੋ ਤੁਸੀਂ AM 530 ਤੋਂ ਰੇਡੀਓ ਪ੍ਰੋਗਰਾਮ ਉਡਾਣ ਦੇ ਨਾਲ, ਕਿੱਥੋਂ ਕਿੱਥੋਂ ਜੁੜੇ ਹੋ ਭਾਈ, ਕਿੱਥੋਂ ਕਿੱਥੋਂ ਸਾਨੂੰ ਤੁਸੀਂ ਸੁਣਦੇ ਹੋ ਰੋਜ਼? ਸੋ ਮੈਂ ਅੱਜ ਨੋਟ ਕਰ ਰਿਹਾ ਕਿ ਕਿੱਥੋਂ ਕਿੱਥੋਂ ਸਾਨੂੰ ਸਰੋਤੇ ਸੁਣ ਰਿਹਾ। ਵੈਸੇ ਫਰਾਈਡੇ ਆ, ਮੈਨੂੰ ਪਤਾ ਕਿ ਤੁਸੀਂ ਥੋੜ੍ਹੇ ਬਿਜ਼ੀ ਹੋ ਅੱਜ, ਪਾਰਟੀ ਦੀ ਵੇਟ ਹੋ ਰਹੀ ਆ, ਘਰ ਜਾਣਾ ਆ, ਕੋਟ ਪੈਂਟ ਪਾਉਣਾ ਆ, ਅਤੇ ਜਾਂ ਫਿਰ ਸੱਜਣਾ ਮਿੱਤਰਾਂ ਨਾਲ ਬੈਕਯਾਰਡ 'ਚ ਮਹਿਫਲਾਂ ਲਾਉਣੀਆਂ, ਜਾਂ ਤਾਂ ਫਿਰ ਕਈਆਂ ਤੋਂ ਵੇਟ ਨਹੀਂ ਹੁੰਦਾ, ਫਿਰ ਗਰਾਜ ਦੇ ਵਿੱਚ ਹੀ ਕੰਮ ਚੱਲ ਪੈਂਦਾ। ਸੋ ਮੈਨੂੰ ਪਤਾ ਕਿ ਫਰਾਈਡੇ ਆ। ਸੋ 9056773337 ਰੇਡੀਓ ਪ੍ਰੋਗਰਾਮ ਉਡਾਨ ਭਾਈ, ਤੁਸੀਂ ਸੁਣਦੇ ਹੋ, ਕਿੱਥੋਂ ਕਿੱਥੋਂ ਸੁਣਦੇ ਹੋ? ਮੈਨੂੰ ਪਤਾ ਕਿ ਤੁਸੀਂ ਬਿਜ਼ੀ ਹੋ, ਔਰ ਜੇ ਕਾਲ ਨਹੀਂ ਲੱਗ ਰਹੀ, ਅੱਜ ਮੈਨੂੰ ਸੁੱਖ ਬਾਈ ਹੁਣਾਂ ਦਾ ਮੈਸੇਜ ਆਇਆ ਕਿ ਕਾਲ ਨਹੀਂ ਲੱਗ ਰਹੀ, 9056773337 ਕਹਿੰਦੇ ਨੰਬਰ ਨਹੀਂ ਲੱਗ ਰਿਹਾ, ਅਤੇ ਫਿਰ ਤੁਸੀਂ ਇੱਕ ਦੂਜਾ ਨੰਬਰ ਟਰਾਈ ਕਰਕੇ ਵੇਖ ਲਓ, 9056773334 9056773334 ਅਤੇ ਜਾਂ ਫਿਰ 4378700001 4378700001 ਵੀ ਟਰਾਈ ਕਰ ਸਕਦੇ ਹੋ। ਸੋ ਨਾਲ ਦੀ ਨਾਲ ਤੁਹਾਨੂੰ ਯੂਨੀ ਗਲੋਬਲ ਐਡਵਾਈਜ਼ਰੀ ਦਾ ਮੈਸੇਜ ਦੇ ਦਈਏ। ਯੂਨੀ ਗਲੋਬਲ ਐਡਵਾਈਜ਼ਰੀ, ਮੈਂ ਤੁਹਾਨੂੰ ਹਮੇਸ਼ਾ ਦੱਸਦਾ ਹੁੰਦਾ ਕਿ ਜੇ ਤੁਸੀਂ PR ਹੋ, ਸਿਟੀਜ਼ਨ ਹੋ, ਪ੍ਰੋਟੈਕਟਡ ਪਰਸਨ ਹੋ, ਤੁਸੀਂ ਟਰੱਕ ਚਲਾਉਂਦੇ ਹੋ, ਊਬਰ ਚਲਾਉਂਦੇ ਹੋ, ਹੋਰ ਕੀ ਚਲਾਈਦਾ, ਚਲੋ ਐਨੀਵੇ ਤੁਸੀਂ ਡਿਲੀਵਰੀਆਂ ਦਾ ਕੰਮ ਕਰਦੇ ਹੋ, ਹੋਰ ਬਹੁਤ ਸਾਰੀਆਂ ਜੋਬਸ ਆ ਜਿਹੜੀਆਂ ਤੁਸੀਂ ਡਰਾਈਵਿੰਗ ਨਾਲ ਰਿਲੇਟਡ ਆ, ਜਾਂ ਹਾਊਸ ਵਾਈਫ ਹੋ, ਤੁਸੀਂ ਆਪਣਾ ਨਾ ਸਕਿੱਲ ਡਿਵੈਲਪ ਕਰ ਸਕਦੇ ਹੋ। ਹੁਣ ਕਿੰਨਾ ਕੁ ਚਿਰ ਲੇਬਰ ਜੋਬਾਂ 'ਤੇ ਤੁਸੀਂ ਡਿਪੈਂਡ ਰਹੋਗੇ? ਬਹੁਤ ਸਾਰੇ ਸਕਿੱਲਸ ਕੋਰਸਿਸ ਗੌਰਮੈਂਟ ਨੇ ਤੁਹਾਡੇ ਵਾਸਤੇ ਲੈ ਕੇ ਆਏ ਹੋਏ ਆ। ਸੋ ਯੂਨੀ ਗਲੋਬਲ ਐਡਵਾਈਜ਼ਰੀ ਨਾਲ ਜੁੜ ਕੇ ਤੁਸੀਂ ਉਹ ਕੋਰਸ ਕਰ ਸਕਦੇ ਹੋ, ਤੁਸੀਂ ਆਪਣਾ ਸਕਿੱਲ ਡਿਵੈਲਪ ਕਰ ਸਕਦੇ ਹੋ, ਅਤੇ ਨਾਲ ਦੀ ਨਾਲ ਤੁਹਾਨੂੰ ਗੌਰਮੈਂਟ ਤੋਂ ਜਿਹੜੀਆਂ ਗ੍ਰਾਂਟਸ ਮਿਲ ਰਹੀਆਂ ਨੇ, ਜੋ ਤੁਸੀਂ ਸਕਿੱਲ ਡਿਵੈਲਪ ਕਰੋਗੇ, ਉਹ ਜਿਹੜੇ ਕੋਰਸ ਦੀ ਸਾਰੀ ਫੀਸ ਉਹ ਵੀ ਗੌਰਮੈਂਟ ਵੱਲੋਂ ਆ, ਅਤੇ ਪਲੱਸ ਤੁਸੀਂ ਜੇ ਫੈਮਿਲੀ ਓਫ 5 ਹੋ ਤਾਂ ਤੁਸੀਂ $70,000 ਤੋਂ ਲੈ ਕੇ $1,00,000 ਤੱਕ ਦੀ ਫੰਡਿੰਗ ਦੇ ਲਈ ਐਲੀਜੀਬਲ ਹੋ ਸਕਦੇ ਹੋ, ਜਿਨ੍ਹਾਂ ਦੇ ਵਿੱਚੋਂ ਅੱਧਾ ਹਿੱਸਾ ਗ੍ਰਾਂਟਸ ਦਾ ਆ ਜਿਹੜਾ ਤੁਸੀਂ ਵਾਪਸ ਨਹੀਂ ਕਰਨਾ। ਕੁਛ ਪਰਸਨਲ ਲੋਨ ਦਿੰਦੇ ਨੇ, ਆਪਸ਼ਨਲ ਲੋਨ ਆ ਜਿਸ ਦਾ 2.5 ਸਾਲ ਤੱਕ ਕੋਈ ਵਿਆਜ ਨਹੀਂ ਆ। ਸੋ ਸਕਿੱਲ ਡਿਵੈਲਪ ਕਰਨ ਦੇ ਨਾਲ ਨਾਲ ਯੂਨੀ ਗਲੋਬਲ ਐਡਵਾਈਜ਼ਰੀ ਤੁਹਾਨੂੰ ਫੰਡਿੰਗ ਲੈ ਕੇ ਦੇ ਰਹੀ ਆ। ਇਹ ਜਿਹੜੀਆਂ ਗ੍ਰਾਂਟਸ ਆ ਇਹ ਅਗਲੇ ਕੁਛ ਸਮੇਂ ਦੇ ਵਿੱਚ ਜਾ ਕੇ ਅਗਸਤ ਐਂਡ ਤੱਕ ਬੰਦ ਹੋ ਜਾਣੀਆਂ ਆ, ਫਿਰ ਸਿਰਫ ਲੋਨ ਮਿਲਿਆ ਕਰਨਾ। ਸੋ ਬਹੁਤ ਥੋੜ੍ਹਾ ਸਮਾਂ ਤੁਹਾਡੇ ਕੋਲ, ਮੈਨੂੰ ਲੱਗਦਾ ਕਿ 1 ਮਹੀਨਾ ਰਹਿ ਗਿਆ ਤੁਹਾਡੇ ਕੋਲ ਐਂਡ ਆਫ ਜੁਲਾਈ ਤੱਕ। ਸੋ ਜੇ ਤੁਸੀਂ ਇਸ ਮਹੀਨੇ ਦੇ ਵਿੱਚ ਸਾਈਨ ਅਪ ਰੋਲ ਅਪ ਕਰ ਲੈਂਦੇ ਹੋ ਆਪਣੇ ਆਪ ਨੂੰ, ਤਾਂ ਤੁਸੀਂ ਗ੍ਰਾਂਟਸ ਦੇ ਵੀ ਐਲੀਜੀਬਲ ਹੋਵੋਗੇ ਅਤੇ ਲੋਨ ਦੇ ਵੀ। ਉਸ ਤੋਂ ਬਾਅਦ ਫਿਰ ਤੁਸੀਂ ਸਿਰਫ ਲੋਨ ਦੇ ਹੀ ਐਲੀਜੀਬਲ ਹੋਵੋਗੇ। ਗ੍ਰਾਂਟਸ ਗੌਰਮੈਂਟ ਬੰਦ ਕਰਨ ਜਾ ਰਹੀ ਆ, ਗ੍ਰਾਂਟਸ ਜਿਹੜੀ ਆ ਉਸ ਦੀਆਂ ਜਿਹੜੀਆਂ ਬਹੁਤ ਸਾਰੇ ਨਿਯਮ ਚੇਂਜ ਹੋਣ ਜਾ ਰਹੇ ਆ। ਸੋ ਗ੍ਰਾਂਟ ਤੁਸੀਂ ਲੈਣੀ ਆ ਤਾਂ ਯੂਨੀ ਗਲੋਬਲ ਐਡਵਾਈਜ਼ਰੀ ਨਾਲ ਰਾਬਤਾ ਕਰ ਲਓ, 4372-264-3175 ਯੂਨੀ ਗਲੋਬਲ ਐਡਵਾਈਜ਼ਰੀ, 218 ਐਕਸਪਰਟ ਬੁਲੇਵਾਰਡ ਮਿਸੀਸਾਗਾ। ਤੁਸੀਂ ਉਹਨਾਂ ਦੇ ਆਫਿਸ ਵੀ ਜਾ ਸਕਦੇ ਹੋ, ਤੁਸੀਂ ਉਹਨਾਂ ਨੂੰ ਕਾਲ ਕਰੋ
ਕਿ ਗ੍ਰਾਂਟਸ ਤੁਹਾਡੀ ਕਿੰਨੀ ਬਣੂਗੀ ਉਹ ਤੁਹਾਨੂੰ ਓਨ ਏਅਰ ਕਾਲ 'ਤੇ ਹੀ ਤੁਹਾਡਾ ਅਸੈਸਮੈਂਟ ਕਰਕੇ ਦੱਸ ਦੇਣਗੇ, ਜਾਂ ਤੁਸੀਂ ਇਹਨਾਂ ਦੇ ਵਟਸਐਪ ਨੰਬਰ 'ਤੇ ਆਪਣਾ ਜਿਹੜੇ ਡਾਕੂਮੈਂਟਸ ਭੇਜਣੇ ਆ, ਤੁਸੀਂ ਆਪਣੀ ਅਸੈਸਮੈਂਟ ਭੇਜਣੀ ਹੈ ਜੀ ਲਾਸਟ ਈਅਰ ਦੀ, ਔਰ ਜੇ ਤੁਹਾਡੀ ਇਨਕਮ 60,000 ਤੋਂ ਘੱਟ ਆ ਤਾਂ ਤੁਸੀਂ ਇੱਕ ਵਧੀਆ ਫੰਡਿੰਗ ਦੇ ਲਈ ਐਲੀਜੀਬਲ ਹੋ ਸਕਦੇ ਹੋ। ਗ੍ਰਾਂਟਸ ਜਿਹੜੀਆਂ ਤੁਸੀਂ ਵਾਪਸ ਨਹੀਂ ਕਰਨੀਆਂ ਉਹ ਗੌਰਮੈਂਟ ਤੋਂ ਤੁਹਾਨੂੰ ਲੈ ਕੇ ਦਿੰਦੇ ਨੇ। ਸੋ ਯੂਨੀ ਗਲੋਬਲ ਐਡਵਾਈਜ਼ਰੀ 437-264-3375 4372643175 Uni Global Advisory।

0: ਬਾਕੀ ਯਾਰ ਮੈਨੂੰ ਬਹੁਤ ਸਾਰੇ ਮੈਸੇਜ ਆ ਰਹੇ ਆ ਕਿ ਕਾਲ ਨਹੀਂ ਲੱਗ ਰਹੀਆਂ, ਸੋ ਕਾਲ ਤੁਸੀਂ 437-0-0-1 ਨਾਲੇ ਤਾਂ ਤੁਹਾਡੇ ਕੋਲ ਮੇਰਾ ਨੰਬਰ ਆ ਜਾਣਾ ਆ, ਸੋ 437-870-0001 'ਤੇ ਤੁਸੀਂ ਕਾਲ ਕਰ ਲਓ, ਕਿਉਂਕਿ ਕਾਲਸ ਦੋਨੋਂ ਹੀ ਅੱਜ ਮੈਨੂੰ ਲੱਗਦਾ ਕਿ ਬਹੁਤ ਰੇਅਰ ਆ, ਪਹਿਲਾਂ ਚੱਲ ਰਹੀਆਂ ਸੀ 15 ਮਿੰਟ, ਹੁਣ ਕਾਲਸ ਨਹੀਂ ਚੱਲ ਰਹੀਆਂ, ਸੋ ਕੁਛ ਕਾਲ ਦੇ ਵਿੱਚ ਇਸ਼ੂ ਆ, ਫੋਨ ਲਾਈਨ ਦੇ ਵਿੱਚ ਕੁਛ ਪ੍ਰੋਬਲਮਸ ਆ, ਤੁਸੀਂ 437-870-0001 437-870-0001 'ਤੇ ਕਾਲ ਕਰ ਸਕਦੇ ਹੋ। ਤੁਸੀਂ ਕਿੱਥੋਂ ਸਾਨੂੰ ਸੁਣ ਰਹੇ ਹੋ, ਕਿੱਥੋਂ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ, ਕਿੱਥੋਂ ਕਿੱਥੋਂ ਤੁਸੀਂ ਰੇਡੀਓ ਉਡਾਨ ਨਾਲ ਤੁਸੀਂ ਜੁੜਦੇ ਹੋ, ਰੋਜ਼ ਤੁਹਾਨੂੰ ਰੇਡੀਓ ਪ੍ਰੋਗਰਾਮ ਵਧੀਆ ਲੱਗਦਾ, ਤੁਹਾਨੂੰ ਲੱਗਦਾ ਕੁਛ ਸੁਧਾਰ ਕਰਨਾ ਚਾਹੀਦਾ, ਮੈਂ ਤੇਜ਼ ਬੋਲਦਾ, ਮੈਂ ਕਾਹਲੀ ਬੋਲਦਾ, ਮੈਂ ਹੌਲੀ ਬੋਲਦਾ, ਮੈਂ ਕੁਛ ਸਹੀ ਨਹੀਂ ਬੋਲਦਾ, ਮੈਂ ਕੁਛ ਵਧੀਆ ਬੋਲਦਾ, ਦੱਸ ਸਕਦੇ ਹੋ ਕੋਈ ਨੁਕਸ ਨਕਸ ਕੱਢਣ 'ਤੇ ਕਰ ਦਿਓ ਯਾਰ, ਵਧੀਆ ਲੱਗਦਾ। ਸੋ 437-870-0001 437-870-0001 'ਤੇ ਤੁਸੀਂ ਕਾਲ ਲਾ ਲਓ, ਕਿਉਂਕਿ ਅੱਜ ਸਟੂਡੀਓ ਦੀਆਂ ਲਾਈਨਸ ਨਹੀਂ ਚੱਲ ਰਹੀਆਂ। ਸੋ ਤੁਹਾਡੇ ਮੈਸੇਜ ਆ ਰਹੇ ਆ, ਥੈਂਕ ਯੂ ਸੋ ਮੱਚ ਬਾਈ ਜੀ, ਬਹੁਤ ਸ਼ੁਕਰੀਆ। ਕਹਿੰਦੇ ਅਸੀਂ ਕਿੱਥੋਂ ਐਡਮਿੰਟ, ਨਹੀਂ ਐਡਮਿੰਟਨ ਤੁਸੀਂ, ਅੱਛਾ ਐਪ ਰਾਹੀਂ ਸੁਣ ਰਹੇ ਹੋ ਤੁਸੀਂ, ਕਿਆ ਬਾਤ ਆ ਬਾਈ ਜੀ, ਕਹਿੰਦੇ ਐਡਮਿੰਟਨ ਤੋਂ ਸੁਣ ਰਹੇ ਹਾਂ ਐਪ ਦੇ ਜ਼ਰੀਏ, ਉਹ ਕਿਆ ਬਾਤ ਆ, ਗੇੜਾ ਲੈ ਕੇ ਗਏ ਬਾਈ ਜੀ ਕਹਿੰਦੇ ਅਸੀਂ। ਸੋ 905-673-33-37, ਉਹ ਇਹ ਤਾਂ ਚੱਲ ਹੀ ਨਹੀਂ ਰਿਹਾ। ਸੋ ਤੁਸੀਂ 437-870-0001 437-870-0001 'ਤੇ ਤੁਸੀਂ ਕਾਲ ਕਰ ਸਕਦੇ ਹੋ, ਕਿਉਂਕਿ ਅੱਜ ਫੋਨ ਲਾਈਨਸ ਨੂੰ ਜ਼ੁਕਾਮ ਹੋ ਗਿਆ ਲੱਗਦਾ ਬਾਈ, ਕਿਉਂ ਨਹੀਂ ਚੱਲ ਰਹੀਆਂ। 905-673-33-37
1: ਤੁਸੀਂ ਵੀ ਰੇਡੀਓ ਉਡਾਨ ਤੇ ਆਪਣੇ ਬਿਜ਼ਨਸ ਨੂੰ ਕਰੋ ਪ੍ਰੋਮੋਟ, ਅੱਜ ਹੀ ਆਪਣੀ ਐਡਵਰਟਾਈਜ਼ਮੈਂਟ ਬੁੱਕ ਕਰਨ ਲਈ ਕਾਲ ਕਰੋ ਪ੍ਰਭ ਸੰਧੋਰਾ ਨੂੰ 437-870-0001 437-870-0001।
0: ਸੋ ਬਿਲਕੁਲ ਜੀ, 437-870-0001 ਇਹ ਮੇਰੀ ਵੀ ਲਾਈਨ ਤਾਂ ਨਹੀਂ ਚੱਲੋ ਹਟ ਗਈ ਕਿਤੇ। ਚਲੋ ਐਨੀਵੇ, ਮੈਂ ਆਲਰੇਡੀ ਕਿਸੇ ਦੇ ਨਾਲ, ਆਲਰੇਡੀ ਕਿਸੇ ਦੀ ਕਾਲ ਆ ਰਹੀ ਆ। ਸੋ ਨਾਲ ਦੀ ਨਾਲ ਤੁਹਾਨੂੰ, ਤੁਸੀਂ ਪੇਂਟਿੰਗ ਦੀਆਂ ਸੇਵਾਵਾਂ ਲੈਣੀਆਂ, ਤੁਸੀਂ ਘਰ ਡੈਕ ਫੈਂਸ ਪੇਂਟ ਕਰਵਾਉਣੀ ਆ, ਬੇਸਮੈਂਟ ਫਿਨਿਸ਼ ਕਰਨੀ ਆ, ਤੁਸੀਂ ਇੰਟੀਰੀਅਰ ਐਕਸਟੀਰੀਅਰ ਪੇਂਟ ਕਰਵਾਉਣਾ, ਪੇਂਟਿੰਗ ਦੀਆਂ ਸੇਵਾਵਾਂ ਲੈਣੀਆਂ, ਤੁਸੀਂ ਫਲੋਰਿੰਗ ਦਾ ਕੰਮ ਕਰਵਾਉਣਾ ਆ, ਕੰਸਟਰਕਸ਼ਨ ਦਾ ਵੀ ਕੰਮ ਕਰਦੇ ਨੇ ਮੁੰਡੇ, ਤੁਸੀਂ ਬਈ ਜੁਗਰਾਜ ਸਿੰਘ ਉਹਨਾਂ ਨੂੰ ਕਾਲ ਕਰ ਲਓ, BDS ਹੋਮ ਪੇਂਟਿੰਗ, ਪੇਂਟਿੰਗ ਦੀਆਂ ਸੇਵਾਵਾਂ ਦੇ ਲਈ ਬਹੁਤ ਵਧੀਆ ਕੰਮ ਕਰਕੇ ਦੇਣਗੇ ਜੁਗਰਾਜ ਸਿੰਘ। 905-965-6311 905-965-6311 905-965-6311 'ਤੇ ਗੱਲਬਾਤ ਕਰ ਸਕਦੇ ਹੋ ਜੁਗਰਾਜ ਸਿੰਘ ਉਹਨਾਂ ਦੇ ਨਾਲ। ਬਾਈ ਜੀ ਸਤਿ ਸ਼੍ਰੀ ਅਕਾਲ, ਤੁਸੀਂ ਓਨਰ ਹੋ 1695 ਬਾਈ ਜੀ, ਸ਼ੁਕਰ ਅੱਲਾ ਦਾ, ਸਭ ਠੀਕ ਹੈ, ਤੁਸੀਂ ਸੁਣਾਓ। ਦੁਬਾਰਾ ਬੋਲਿਓ ਪਲੀਜ਼।
2: ਮੈਂ ਕਿਹਾ ਜੀ, ਜਿਹੜਾ ਨਾ ਬੇਹਤਰੀਨ ਮੁਸੱਵਰ ਦੁਨੀਆ ਚ ਅਜੇ ਤੱਕ ਮੰਨਿਆ ਜਾਂਦਾ
0: ਜੀ ਜੀ,
2: ਤੇ ਉਹਨਾਂ ਨੇ ਵੀ ਇੱਕ ਦਫਾ ਇੱਕ ਸੀਨਰੀ ਲਾਈ ਕੇ ਵੀ ਇਹਦੇ ਚ ਕੋਈ ਨੁਕਸ ਕਰ ਦੋ, ਤੇ ਅਗਲੇ ਦਿਨ ਆਇਆ ਤੇ ਉਹ ਸਾਰੀ ਤਕਰੀਰ ਹੀ ਭਰੀ ਸੀ।
0: ਕਿਆ ਬਾਤ ਆ ਜੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਅੱਛਾ, ਕਾਲ ਵਾਕਿਆ ਨਹੀਂ ਲੱਗ ਰਹੀਆਂ ਅੱਜ ਮੈਨੂੰ, ਭਾਜੀ ਹੁਣਾਂ ਦੀ ਕਾਲ ਆਈ ਆ ਮੇਰੇ ਸੈਲਫੋਨ ਤੇ। ਸੋ ਤੁਸੀਂ 437-870-0001 ਹੁਣ ਮੈਂ ਨਾ ਆਪਣੇ ਸਾਹਮਣੇ ਇੱਕ ਫੱਟੀ ਲਾ ਲੈਣੀ ਆ ਲਿਖ ਕੇ, ਉੱਥੇ ਲਿਖ ਦੇਣਾ ਮੈਂ ਹੌਲੀ ਸਲੋ ਚੱਲੋ। ਸੋ ਲਿਖਿਆ ਨਹੀਂ ਹੁੰਦਾ ਸੜਕਾਂ 'ਤੇ ਕਈ ਵਾਰ ਸਲੋ ਚੱਲੋ, ਸੋ ਮੈਂ ਸਲੋ ਕੋਸ਼ਿਸ਼ ਕਰਦਾ ਕਿ ਮੈਂ ਸਲੋ ਬੋਲਾਂ, ਪਰ ਉਹ ਜਿਹੜੀ ਐਨਰਜੀ ਹੈ ਨਾ, ਉਹ ਖੁਸ਼ੀ ਹੁੰਦੀ ਹੈ ਤੁਹਾਡੇ ਨਾਲ ਗੱਲ ਕਰਨ ਦੀ, ਕਈ ਵਾਰੀ ਫਲੋ 'ਚ ਸ਼ਬਦਾਂ ਦੀ ਸਪੀਡ ਤੇਜ਼ ਹੋ ਜਾਂਦੀ ਹੈ, ਪਰ ਸਲੋ ਬੋਲਣਾ, ਹੌਲੀ ਬੋਲਣਾ, ਇਹ ਆਈ ਥਿੰਕ ਬਹੁਤ ਬਿਹਤਰੀਨ ਆ, ਇਸਦੀ ਮੈਨੂੰ ਪ੍ਰੈਕਟਿਸ ਕਰਨੀ ਚਾਹੀਦੀ ਆ। ਮੈਨੂੰ ਇਹ ਲੱਗਦਾ, ਵੈਸੇ ਹੋ ਸਕਦਾ ਨਾ ਹੋਵੇ, ਮੈਨੂੰ ਇਹ ਲੱਗਦਾ ਕਿ ਹੌਲੀ ਬੋਲਿਆਂ ਉਹ ਐਨਰਜੀ ਨਹੀਂ ਤੁਸੀਂ ਮੇਨਟੇਨ ਕਰ ਪਾਉਂਦੇ, ਜੇ ਆਪਾਂ ਬਹੁਤਾ ਤੇਜ਼ ਵੀ ਬੋਲਣਾ ਆਈ ਥਿੰਕ ਸਹੀ ਨਹੀਂ, ਪਰ ਜੇ ਥੋੜ੍ਹਾ ਜਿਹਾ ਐਨਰਜੀ ਨੂੰ ਹਾਈਪ ਦੇਣੀ ਆ ਤਾਂ ਥੋੜ੍ਹਾ ਜਿਹਾ ਸਪੀਡ ਅਪ ਕਰ ਦਿੰਦੇ ਹਾਂ ਆਪਾਂ, ਕਈ ਵਾਰ ਆਪਾਂ ਰੇਡੀਓ ਦੀ ਆਵਾਜ਼ ਥੋੜ੍ਹੀ ਜਿਹੀ ਮੀਡੀਅਮ 'ਚ ਕੀਤੀ ਹੋਵੇ, ਗੱਲ ਨਹੀਂ ਬਣਦੀ, ਫਿਰ ਕਹਿੰਦੇ ਚੱਕ ਦਿਉ ਕੰਮ ਨੂੰ ਥੋੜ੍ਹਾ ਜਿਹਾ ਚੱਕ ਲਓ ਹੋਰ, ਫਿਰ ਐਂ ਥੋੜ੍ਹਾ ਜਿਹਾ ਕੰਮ ਅੰਦਰੋਂ ਚੱਕਿਆ ਜਾਂਦਾ, ਜਿਵੇਂ ਜਿਵੇਂ ਇੰਜਨ ਗਰਮ ਹੁੰਦਾ ਜਾਂਦਾ ਉਵੇਂ ਉਵੇਂ ਥੋੜ੍ਹੀ ਜਿਹੀ એનર્ਜੀ ਬਣਦੀ ਜਾਂਦੀ ਹੈ। ਕੁਛ ਚੀਜ਼ਾਂ ਸਾਡੇ ਕੁਦਰਤੀ ਢਾਂਚੇ ਦੇ ਵਿੱਚ ਨਾ ਸਰੀਰਕ ਅਕਾਲ ਪੁਰਖ ਨੇ ਫਿੱਟ ਕੀਤੀਆਂ, ਉਹਨਾਂ ਨੂੰ ਤੁਸੀਂ ਚੇਂਜ ਨਹੀਂ ਕਰ ਸਕਦੇ। ਤੁਸੀਂ ਜੇ ਪਟੈਂਡ ਕਰਦੇ ਹੋ, ਤੁਸੀਂ ਕੋਈ ਵੀ ਕੰਮ ਕਰਦੇ ਹੋ, ਤੁਸੀਂ ਉਹਨੂੰ ਪਟੈਂਡ ਕਰੋਗੇ ਨਾ, ਜੇ ਮੈਂ ਇੱਥੇ ਰੇਡੀਓ 'ਤੇ ਵਧੀਆ ਵਧੀਆ ਬੋਲਾਂ ਹੌਲੀ ਹੌਲੀ ਡਾ। ਅੱਛਾ ਕਈ ਵਾਰੀ ਮੈਂ ਉਸ ਠਹਿਰਾਵ ਦੇ ਵਿੱਚ ਹੁੰਦਾ ਹਾਂ ਜਦੋਂ ਮੈਂ ਕਈ ਵਾਰੀ ਐਕਟਿੰਗ ਜੀ ਕਰਕੇ ਹੈ ਨਾ, ਉਹ ਫਿਰ ਉਹ ਦਿਲੋਂ ਨਹੀਂ ਨਿਕਲਦੀ ਆਵਾਜ਼। ਦਿਲੋਂ ਤਾਂ ਫਿਰ ਸਵਾਦ ਉਹੀ ਆ ਕਿ ਜੋ ਤੁਸੀਂ ਐਕਚੁਅਲ ਦੇ ਵਿੱਚ ਹੋ। ਮੈਂ ਸੱਚ ਜਾਣਿਓ, ਮੈਂ ਤੁਹਾਡੇ ਨਾਲ ਇੱਕ ਗੱਲ ਸ਼ੇਅਰ ਕਰਨ ਲੱਗਿਆ ਕਿ ਮੈਂ ਜਦੋਂ ਰੇਡੀਓ ਸ਼ੁਰੂ ਕੀਤਾ ਨਵਾਂ ਨਵਾਂ, ਮੈਂ ਬੜੀਆਂ ਕਿਤਾਬਾਂ ਪੜ੍ਹੀਆਂ ਅਤੇ ਮੈਂ ਬੜਾ ਕੁਛ ਲਿਖ ਕੇ ਲੈ ਕੇ ਜਾਣਾ। ਮੈਂ ਸਾਡੇ ਰਿਸਪੈਕਟਡ ਸਤਿੰਦਰਪਾਲ ਸਿੱਧਵਾਂ ਹੁਣਾਂ ਨੂੰ, ਸਾਡੇ AM 530 ਦੇ ਜਿਹੜੇ ਥਾਮੇ ਆ, ਸੋ ਉਹਨਾਂ ਨੂੰ ਬੜਾ ਸੁਣਨਾ ਵੀ ਮੈਂ ਕਿਵੇਂ ਬੋਲਣਾ, ਮੈਂ ਮਾਈਕ ਅੱਗੇ ਕਿਵੇਂ ਆਊਂਗਾ। ਸੋ ਹੋਰ ਬੜੇ ਰੇਡੀਓ ਹੋਸਟ ਨੂੰ ਮੈਂ ਸੁਣਨ ਦੀ ਕੋਸ਼ਿਸ਼ ਕੀਤੀ, ਸਮਝਣ ਦੀ, ਸਿੱਖਣ ਦੀ, ਅਤੇ ਮੈਂ ਬੜਾ ਲਿਖ ਕੇ ਲੈ ਕੇ ਜਾਣਾ। ਰੋਜ਼ ਮੈਂ ਲਿਖ ਕੇ ਲੈ ਕੇ ਜਾਣਾ ਕਿ ਮੈਂ 9 ਵਜੇ ਇਹ ਬੋਲਣਾ, 9:30 ਇਹ ਬੋਲੂੰ, 9:15 ਇਹ ਬੋਲੂੰ। ਅਤੇ ਮੈਂ 15-20 ਦਿਨ ਗਿਆ ਅਤੇ ਉਹ ਨਹੀਂ ਗੱਲ ਬਣੀ ਉਹ ਨਾ, ਜਿਵੇਂ ਇੱਦਾਂ ਹੋ ਜਾਂਦਾ ਕਿ ਜਿਵੇਂ ਪੜ੍ਹ ਕੇ ਕੁਛ ਤੁਹਾਨੂੰ ਦੱਸ ਰਿਹਾ, ਦਿਲੋਂ ਨਹੀਂ ਕੁਛ ਵੀ ਆਉਂਦਾ। ਹੁਣ ਮੈਂ ਪਿਛਲੇ 1 ਸਾਲ ਅਤੇ ਕੁਛ ਮਹੀਨਿਆਂ ਤੋਂ ਮੈਂ ਕਦੇ ਵੀ ਕੁਛ ਲਿਖ ਕੇ ਨਹੀਂ ਲੈ ਕੇ ਆਇਆ, ਮੈਂ ਜੋ ਹੈ ਸੋ ਉੱਦਾਂ ਹੀ ਤੁਹਾਡੇ ਨਾਲ ਗੱਲਾਂ ਬਾਤਾਂ ਕਰਦਾ, ਉੱਦਾਂ ਹੀ ਤੁਹਾਡੇ ਨਾਲ ਤੁਹਾਡੇ ਵਿੱਚ ਆ ਕੇ ਬੈਠਦਾ। ਬਸ ਤੁਸੀਂ ਇਹ ਮਹਿਸੂਸ ਕਰੋ ਕਿ ਮੈਂ ਤੁਹਾਡੀ ਨਾਲ ਦੀ ਸੀਟ 'ਤੇ ਬੈਠਾ, ਦੈਟਸ ਆਲ। ਕੋਈ ਪਲਾਨਿੰਗ ਨਹੀਂ, ਕੋਈ ਮੇਰੇ ਕੋਲ ਕੋਈ ਕਾਪੀ ਨਹੀਂ, ਕੋਈ ਪੈੱਨ ਨਹੀਂ, ਕੋਈ ਮੇਰੇ ਕੋਲ ਬੁੱਕ ਨਹੀਂ, ਕੋਈ ਮੈਂ ਬਸ ਜੋ ਹੈ ਸੋ ਹੈ। ਸੋ ਇੱਦਾਂ ਹੀ ਗੱਲਾਂ ਬਾਤਾਂ ਮੈਨੂੰ ਲੱਗਦਾ ਕਿ ਬਿਹਤਰੀਨ ਆ, ਕਿ ਜੋ ਹੈ ਜਿੱਦਾਂ ਤੁਸੀਂ ਇੱਕ ਦੂਜੇ ਨਾਲ ਗੱਲਾਂ ਕਰਦੇ ਹੋ ਅਤੇ ਉਹ ਬਿਹਤਰੀਨ ਹੁੰਦੀਆਂ। ਕੁਛ ਕੁ ਛੋਟੇ ਛੋਟੇ ਸਾਨੂੰ ਸ਼ੇਅਰ ਆਉਂਦੇ ਆ, ਉਹ ਤੁਹਾਡੇ ਨਾਲ ਸਾਂਝੇ ਕਰ ਲਈਦੇ ਆ। ਸੋ ਬਸ ਆਹੀ ਆ। ਸੋ ਜੇ ਤੁਹਾਨੂੰ ਲੱਗਦਾ ਕਿ ਮੈਂ ਬਹੁਤ ਸਲੋਅ ਬੋਲਿਆ ਕਰਾਂ, ਤੁਸੀਂ ਮੈਨੂੰ ਮੈਸੇਜ ਕਰਕੇ ਦੱਸ ਸਕਦੇ ਹੋ। ਇੱਦਾਂ ਤੁਸੀਂ ਉਹ ਕਾਲ 'ਤੇ ਵੀ ਕਰਕੇ, ਅੱਜ ਕਾਲਾਂ ਚੱਲਦੀਆਂ ਰਹੀਆਂ, ਤੁਸੀਂ ਮੈਨੂੰ 437-8700-001 ਇੱਥੇ ਕਾਲ ਕਰਕੇ ਦੱਸ ਦਿਓ ਕਿ ਭਾਈ ਆਪਾਂ ਚੇਂਜ। ਮੈਨੂੰ ਵਧੀਆ ਲੱਗੂਗਾ ਕਿ ਮੈਂ ਚਾਹੁੰਦਾ ਹਾਂ ਕਿ ਤੁਸੀਂ ਗਲਤੀ ਕੱਢੋ। ਕਈ ਵਾਰੀ ਅਸੀਂ ਕਿਸੇ ਜਾਣ ਪਹਿਚਾਣ ਸੱਜਣ ਮਿੱਤਰ ਪਿਆਰੇ ਨੂੰ ਨਾ ਕਹਿੰਦੇ ਹਾਂ ਕਿ ਯਾਰ ਛੱਡੋ, ਚਲੋ ਕੋਈ ਨਹੀਂ, ਇੱਕ ਅੱਧੀ ਗਲਤੀ ਮਾਫ਼। ਪਰ ਮੈਨੂੰ ਲੱਗਦਾ ਕਿ ਨਹੀਂ, ਗਲਤੀਆਂ ਜੇ ਆਪਾਂ ਕਿਸੇ ਦੀਆਂ ਦੱਸਾਂਗੇ ਨਹੀਂ, ਉਹ ਸੁਧਾਰੂਗਾ ਨਹੀਂ। ਸੋ ਗਲਤੀਆਂ ਦੱਸਣੀਆਂ ਬਹੁਤ ਜ਼ਰੂਰੀ ਆ। ਅਗਲਾ ਸੁਣੇ ਨਾ ਸੁਣੇ ਤੁਹਾਡਾ ਕੰਮ ਆ ਕਿ ਜਿਹਨੂੰ ਤੁਸੀਂ ਆਪਣਾ ਸਮਝਦੇ ਹੋ, ਜਿਹਨੂੰ ਤੁਸੀਂ ਚੰਗਾ ਸਮਝਦੇ ਹੋ ਕਿ ਇਹ ਯਾਰ ਇਹਦੇ ਵਿੱਚ ਕੁਛ ਗੁਣ ਹੈ, ਅਤੇ ਜੇ ਇਹਦੇ ਵਿੱਚ ਆਹ ਕਮੀ ਦੂਰ ਹੋ ਜਾਏ ਨਾ, ਤਾਂ ਫਿਰ ਤਾਂ ਬਸ ਖਰਾ ਸੋਨਾ ਹੀ ਆ ਕੰਮ। ਸੋ ਜੇ ਤੁਹਾਡਾ ਕੋਈ ਸੱਜਣ ਮਿੱਤਰ ਪਿਆਰਾ ਹੁੰਦਾ ਨਾ, ਤਾਂ ਤੁਸੀਂ ਜ਼ਰੂਰ ਦੱਸਿਆ ਕਰੋ। ਨੁਕਸ ਦੱਸਣਾ ਇੱਕ ਵਧੀਆ ਆਦਤ ਆ, ਅਤੇ ਕਿਉਂਕਿ ਤੁਸੀਂ ਨੁਕਸ ਦੱਸੋਗੇ ਨਾ ਸੁਧਾਰੂ ਕਿਵੇਂ। ਤੁਹਾਡਾ ਬੱਚਾ ਆ, ਤੁਸੀਂ ਉਹਨੂੰ ਝਿੜਕਦੇ ਹੋ ਕਿਉਂਕਿ ਤੁਸੀਂ ਚਾਹੁੰਦੇ ਹੋ ਕਿ ਉਹ ਇੱਕ ਵਧੀਆ ਇਨਸਾਨ ਬਣੇ। ਸੋ ਇਵੇਂ ਭਾਈ ਤੁਸੀਂ ਮੈਨੂੰ ਵੀ ਦੱਸਿਆ ਕਰੋ ਕਿ ਭਾਈ ਇੱਥੇ ਤੂੰ ਗੜਬੜਿਆ, ਇੱਥੇ ਇਹਨੂੰ ਠੀਕ ਕਰ, ਅਤੇ ਜ਼ਰੂਰ ਕਰਾਂਗੇ। ਸੋ 905-673-3337 ਉਹ ਬੱਲੇ ਬੱਲੇ ਕੁਲਦੀਪ ਜੀ ਤੁਸੀਂ ਕਾਲ ਕੱਟ ਗਏ ਹੋ, ਸੋ ਕਾਲ ਦੁਬਾਰਾ ਕਰ ਲਓ। 905-673-3337। ਅੱਛਾ ਮੇਰੇ ਤੋਂ ਕੱਟੀ ਗਈ ਆ, ਮੇਰੇ ਤੋਂ ਲੱਗਦਾ ਹੱਥ ਵੱਜ ਗਿਆ। ਕੁਲਦੀਪ ਜੀ ਪਲੀਜ਼ ਦੁਬਾਰਾ ਕਾਲ ਕਰ ਲਓ, 905-673-3337 4378700001 4378700001। ਚਲੋ ਅਗਲੀ ਕਾਲ ਲੈਣੇ ਆ ਜੀ, 9900। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ, ਠੀਕ ਠਾਕ ਹੋ? ਚੜ੍ਹਦੀ ਕਲਾ ਜੀ, ਚੜ੍ਹਦੀ ਕਲਾ। ਕੀ ਇਸ ਮੱਖਣ ਦਾ ਦੱਸੋ ਜੀ, ਦੁਬਾਰਾ ਦੱਸਿਓ ਜੀ। ਔਰ ਨਾਲ ਦੀ ਨਾਲ ਤੁਹਾਨੂੰ ਇੱਕ ਨੰਬਰ ਦੇ ਦਈਏ, ਜੇ ਤੁਸੀਂ ਘਰ ਵਾਸਤੇ ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਜਾਂ ਤੁਸੀਂ ਬੇਸਮੈਂਟ ਵਾਸਤੇ ਅਪਲਾਈਂਸਿਸ ਲੱਭ ਰਹੇ ਸੀ, ਰੈਫਰੀਜਰੇਟਰ, ਡਿਸ਼ਵਾਸ਼ਰਸ, ਸਟੋਵ, ਟੀਵੀ, ਬਿਲਟਨ ਅਪਲਾਈਂਸਿਸ, ਤੁਸੀਂ ਡ੍ਰੀਮ ਹੋਮ ਅਪਲਾਈਂਸਿਸ ਨੂੰ ਯਾਦ ਰੱਖੋ, 905-805-3000 ਡ੍ਰੀਮ ਹੋਮ ਅਪਲਾਈਂਸਿਸ, 905-805-3000 visit Dream Home Appliances for the best price, best deal and best gifts. 905-805-3000-2915 Argentia Road, Mississauga. Dream Home Appliances.
3: ਬੜਾ ਬੜਾ ਬੜਾ ਬੜਾ ਚੱਲ ਆ ਵਿੱਚ ਉਹ ਕੋ ਡਰਾਈਵਰ ਦਾ ਗੀਤ ਲਾ ਦੇ ਡਰਾਈਵਰ ਦਾ ਗੀਤ ਤਾਂ ਬਹੁਤ ਮੱਖਣ ਦਾ।

ਕਿਆ ਬਾਤ ਆ ਵੀ ਜੁਗ ਜੁਗ ਜੀ ਡਰਾਈਵਰ ਵੀਰੇ ਧੂੜਾ ਪੱਟੀ ਜਾਂਦੇ ਨੇ ਬਾਈ ਧੂੜਾ ਵਾਕਈ ਪੜਦੇ ਨੇ ਡਰਾਈਵਰ ਵੀਰ ਜੀ ਜੌਨ ਮਸੀਹ ਜੀ ਸਤਿ ਸ਼੍ਰੀ ਅਕਾਲ ਸਲਾਮ ਅਲੈਕੁਮ ਕੀ ਹਾਲ ਚਾਲ ਜੀ ਓਕੇ ਜੌਨ ਜੀ ਤੁਹਾਡੀ ਵੀ ਕਾਲ ਕੱਟੀ ਗਈ ਅੱਛਾ ਮੇਰੇ ਫੋਨ 'ਚ ਵੀ ਪ੍ਰੋਬਲਮ ਆ ਗਈ ਹੈ ਅੱਛਾ ਮੇਰੇ ਫੋਨ 'ਚ ਕਾਲਾਂ ਆ ਰਹੀਆਂ ਉਹ 'ਚ ਵੀ ਕੱਟੀਆਂ ਜਾ ਰਹੀਆਂ ਇਸ ਤੋਂ ਪਹਿਲਾਂ ਕੁਲਦੀਪ ਜੀ ਕਾਲ ਕੱਟ ਗਿਆ ਹੁਣ ਜੌਨ ਮਸੀਹ ਜੀ ਕੱਟ ਗਿਆ ਇਸ ਤੋਂ ਪਹਿਲਾਂ ਨਰਿੰਦਰ ਬਾਈ ਜੀ ਕਾਲ ਕੱਟ ਗਿਆ ਸੋ ਤੁਸੀਂ ਕਾਲ ਕੱਟੀਆਂ ਜਾ ਰਹੀਆਂ ਜਾਂ ਇਹ ਕੀ ਹੋ ਰਿਹਾ 905-673-3337 ਅੱਜ ਫਰਾਈਡੇ ਆ ਅੱਜ ਫੋਨ ਨੈਟਵਰਕ ਨੂੰ ਕੀ ਹੋ ਗਿਆ ਬਾਈ 905-673-3337

0: 837-800-001 ਤੁਸੀਂ ਇਸ ਨੰਬਰ 'ਤੇ ਕਾਲ ਲਾ ਸਕਦੇ ਹੋ। ਜੌਨ ਮਸੀਹ ਜੀ 4839 ਤੁਸੀਂ ਕਾਲ ਦੁਬਾਰਾ ਲਾ ਲਓ ਅਤੇ 6643 ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਨਰ ਹੋ। ਹਾਂ ਇਹ ਤਾਂ ਮੇਰੇ ਫੋਨ ਦੀ ਲਾਈਨ ਆ ਜੀ, ਇਹ ਨਹੀਂ ਟੁੱਟਦੀ ਆ, ਪਰ ਇਹ ਟੁੱਟ ਰਹੀ ਆਈ ਥਿੰਕ। ਇੱਥੇ ਵੀ ਬਹੁਤ ਸਾਰੀਆਂ ਕਾਲਸ ਆਈਆਂ, ਅੱਜ ਕੁਝ ਚੱਕਰ ਆ। ਮੈਨੂੰ ਲੱਗਦਾ ਅੱਜ ਕੋਈ ਜਿਹੜਾ ਐਕਸਚੇਂਜ ਵਿੱਚ ਬੰਦਾ ਬੈਠਾ ਉਹਨੇ ਕਿਤੇ ਜ਼ਿਆਦਾ ਉੱਪਰ ਨੀਚੇ ਕੰਮ ਹੋ ਗਿਆ ਵੀਕਐਂਡ ਦੇ ਚੱਕਰ 'ਚ, ਮੈਨੂੰ ਲੱਗਦਾ। ਉਹ ਤੇਰਾ ਕੀ ਬਾਤ ਆ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਬਾਈ ਜੀ, ਬਹੁਤ ਸ਼ੁਕਰੀਆ, ਬਹੁਤ ਮੁਹੱਬਤ, ਬਹੁਤ ਪਿਆਰ। 905-673-3337 ਜੀ, ਸਤਿ ਸ਼੍ਰੀ ਅਕਾਲ ਬਾਦਸ਼ਾਹ 2825 ਕੀ ਹਾਲ ਚਾਲ? ਬਾਈ ਕੀ ਬਾਤ ਆ, ਤੁਸੀਂ ਆ ਗਏ ਤੇ ਬਸ ਹੁਣ ਵਧੀਆ ਹੋ ਗਿਆ। ਬਿੱਲਾਂ ਵੱਜੀ ਗਈਆਂ ਹਨਾ। ਅੱਛਾ ਬੜਾ ਵਧੀਆ ਬਹਾਨਾ ਹੁੰਦਾ ਸੀਗਾ ਕਿਸੇ ਨੂੰ ਫੋਨ ਕਰਨਾ ਨਾ, ਤੇ ਨਹੀਂ ਮੈਂ ਤਾਂ ਲਾਇਆ ਸੀ, ਉਹ ਫਿਰ ਐਕਸਚੇਂਜ 'ਚ ਵੱਜੀ ਗਈਆਂ ਹੋਣੀਆਂ ਬਿੱਲਾਂ। ਹਾਂ ਦੇਖੋ ਪੁਰਾਣੇ ਸਮਿਆਂ ਦੇ ਨਾ ਬਹੁਤ ਪਿਆਰੇ ਕੰਮ ਹੁੰਦੇ ਸੀ ਯਾਰ। ਉਦੋਂ ਵੇਲੋ ਉਦੋਂ ਵੇਖਿਓ ਕਿ ਕਿਸੇ ਦੇ ਘਰੇ ਫੋਨ ਆਉਣਾ, ਇੱਕੋ ਘਰੇ ਫੋਨ ਲੱਗਿਆ ਹੋਣਾ, ਸਾਰੇ ਪਿੰਡ ਨੂੰ ਉੱਥੇ ਚਾਚੀਆਂ ਮਾਮੀਆਂ ਭੂਆ ਮਾਸੀਆਂ ਨੂੰ ਨੰਬਰ ਦਿੱਤਾ ਹੋਣਾ ਵੀ ਇੱਥੇ ਲਾ ਲਿਓ, ਤੇ ਵੇਲੋ ਫਿਰ ਲੋਕਾਂ ਦੇ ਜੇਰੇ ਹੁੰਦੇ ਸੀ, ਲੋਕਾਂ ਨੇ ਸੱਦਣ ਜਾਣਾ ਤੇ ਫਿਰ ਜਿਹਦਾ ਫੋਨ ਸੁਣਨ ਆਉਣਾ ਉਹਨੂੰ ਉਹਦੇ ਵਾਸਤੇ ਚਾਹ ਵੀ ਬਣਨੀ।
1: ਹਾਂਜੀ ਸੰਧੂ ਸਾਹਿਬ, ਪੁਰਾਣੀ ਗੱਲ ਹੈ, ਮੈਨੂੰ ਲੱਗਦਾ 35 ਸਾਲ ਹੋ ਗਿਆ ਹੁਣ। ਕਿਉਂ ਮੇਰੇ ਡੈਡੀ ਨੇ ਜਿੱਦਾਂ ਨਾਲ ਸਾਡੇ ਅਪਰਾ ਪਿੰਡ ਦਾ ਜਿੱਦਾਂ ਸ਼ਹਿਰ 1.5 ਕਿਲੋਮੀਟਰ ਦੇ ਪਿੰਡੋਂ, ਤਾਂ ਉੱਥੇ ਸਪੈਸ਼ਲ ਐਕਸਚੇਂਜ ਦੇ ਵਿੱਚ ਕਰਨ ਜਾਣਾ ਵੀ ਉਹ ਆਪਣੇ ਅਮਰੀਕਾ ਰਹਿੰਦੇ ਸੀ, ਮੇਰੇ ਸਤਾ ਜੀ ਰਹਿੰਦੇ ਮੇਰੇ ਇੱਥੇ USA
0: ਜੀ,
1: ਤਾਂ ਉਹਨੇ ਜਿੱਦਾਂ ਉਹਨੇ ਕਹਿਣਾ ਵੀ ਆਪਣੇ ਫੋਨ ਕਰਨਾ, ਮੇਰੇ ਡੈਡੀ ਦਾ ਨਾਮ ਮਾਧੋ ਸਿੰਘ ਸੀਗਾ, ਵੀ ਆਪਣੇ ਇਦੋਂ ਐਕਸਚੇਂਜ ਜਾ ਕੇ ਸਾਨੂੰ ਫੋਨ ਕਰੀ ਜਿੱਦਾਂ, ਤਾਂ ਕਹਿਣਾ ਮਤਲਬ ਸਪੈਸ਼ਲ ਸ਼ਹਿਰ ਨੂੰ ਜਾਣਾ, ਜਿੱਦਾਂ ਪਿੰਡ ਤੋਂ ਵੀ ਬਾਹਰ ਜਾਣਾ ਮਤਲਬ ਕਹਿਣ ਦਾ
0: ਜੀ। ਮੇਰੇ ਫੋਨ ਤੇ ਬਹੁਤ ਕਾਲਸ ਆ ਰਹੀਆਂ, 6643-1695-437-001 3-0-1 ਆ ਬਈ, ਮਗਰ 0001-437-870-0001 ਤੇ ਜੁੜੇ ਹੋ ਰੇਡੀਓ ਪ੍ਰੋਗਰਾਮ ਉਡਾਨ ਦੇ ਨਾਲ। ਕਿੱਥੋਂ ਕਿੱਥੋਂ ਸੁਣ ਰਹੇ ਹੋ ਬਾਈ ਜੀ? ਸਤਿ ਸ਼੍ਰੀ ਅਕਾਲ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ, ਸੁਣਦੇ ਆਪਾਂ, ਤੁਮ ਸਾਥ ਦੇਣੋ ਕਾ ਵਾਅਦਾ ਕਰੋ ਵੀ ਸੁਣਦੇ ਆ।

ਕਮਾਲ ਯਾਰ ਕਮਾਲ, ਚਮਕੀਲਾ ਸਾਹਿਬ ਬਾ ਕਮਾਲ ਹੈ ਜੀ। ਰੀਮੈਕਸ ਲੱਗ ਗਿਆ, ਸੋ ਸਾਡੇ ਡਰਾਈਵਰ ਵੀਰਾਂ ਦੀ ਫਰਮਾਇਸ਼ ਸੀਗੀ, ਸੋ ਬਹੁਤ ਸ਼ੁਕਰੀਆ ਬਾਈ ਜੀ, ਥੈਂਕ ਯੂ ਸੋ ਮੱਚ। ਔਰ ਨਾਲ ਦੀ ਨਾਲ ਫਰੈਸ਼ ਹੇਅਰ ਟੋਨਿਕ, ਵਾਲਾਂ ਦੀਆਂ ਸਮੱਸਿਆ ਨਾਲ ਤੁਸੀਂ ਜੂਝ ਰਹੇ ਹੋ, ਤੁਹਾਡੇ ਵਾਲ ਝੜ ਰਹੇ ਆ, ਪਤਲੇ ਹੋ ਰਹੇ ਆ, ਵਾਲਾਂ ਨੂੰ ਤੁਸੀਂ ਇੱਕ ਨਵਾਂ ਟੋਨਿਕ ਲਾਓ ਅਤੇ ਤੁਹਾਡੇ ਵਾਲ ਫਿਰ ਹਰੇ ਭਰੇ ਹੋ ਜਾਣੇ ਆ, ਗੰਜੇ ਹੋਣ ਤੋਂ ਬਚਣਾ ਆ, ਤਾਂ ਫਰੈਸ਼ ਹੇਅਰ ਟੋਨਿਕ ਇੱਕ ਸ਼ੀਸ਼ੀ ਲਾਓ ਅਤੇ ਬਸ ਗੰਜੇ ਹੋਣ ਦੀ ਗਰੰਟੀ ਆ ਕਿ ਤੁਸੀਂ ਗੰਜੇ ਹੋਣ ਦੀ ਗਰੰਟੀ ਨਹੀਂ ਆ, ਵੀ ਗੰਜੇ ਹੋਣ ਦੀ ਜੇ ਗਰੰਟੀ ਤੁਸੀਂ ਕਿਤੋਂ, ਤੁਹਾਨੂੰ ਕਹਿਤਾ ਕਿ ਗੰਜੇ ਹੋ ਜਾਓਗੇ, ਅਤੇ ਇਹ ਤੇਲ ਇਹ ਟੋਨਿਕ ਤੁਹਾਨੂੰ ਗਰੰਟੀ ਦੇ ਰਿਹਾ ਕਿ ਬਾਈ ਗਰੰਟੀਡ ਆ ਕਿ ਤੁਹਾਡੇ ਵਾਲ ਝੜਨਗੇ ਨਹੀਂ, ਅਤੇ ਜਿਹੜੇ ਝੜੇ ਹੋਏ ਆ ਉਹ ਵੀ ਵਾਪਸ ਆ ਜਾਣੇ ਆ, ਫਰੈਸ਼ ਹੇਅਰ ਟੋਨਿਕ। ਸੋ ਗੰਜਾ ਹੋਣਾ ਬਈ ਬਹੁਤ ਸਰਾਫ ਵਾਲਾ ਕੰਮ ਹੀ ਆ। ਸੋ ਐਨੀਵੇ ਜਿਹਨਾਂ ਦੇ ਵਾਲ ਹੈ ਨਹੀਂ ਉਹਨੂੰ ਪੁੱਛ ਕੇ ਵੇਖੋ, ਪਰਸਨੈਲਿਟੀ ਤੁਹਾਡੀ ਵਾਲਾਂ ਨਾਲ ਹੀ ਆ। ਸੋ ਫਰੈਸ਼ ਹੇਅਰ ਟੋਨਿਕ ਲਾਓ ਆਪਣੇ ਵਾਲਾਂ 'ਤੇ ਅਤੇ ਆਪਣੇ ਵਾਲਾਂ ਦੀ ਜਵਾਨੀ ਵਾਪਸ ਲੈ ਕੇ ਆਓ। 647-521-5959 6475215159 ਤੁਸੀਂ ਰੇਡੀਓ ਉਡਾਨ ਇੰਸਟਾਗ੍ਰਾਮ 'ਤੇ ਮੇਰੇ ਤੋਂ ਕੋਈ ਵੀ ਨੰਬਰ ਲੈ ਸਕਦੇ ਹੋ, ਸਾਡੇ ਸਰੋਤਿਆਂ ਦਾ ਕੋਈ ਨੰਬਰ ਲੈਣਾ ਹੋਵੇ ਨਾ, ਰੇਡੀਓ ਉਡਾਨ ਇੰਸਟਾਗ੍ਰਾਮ 'ਤੇ ਮੈਨੂੰ ਮੈਸੇਜ ਕਰਦਿਆ ਕਰੋ, DM ਆਰ ਜੇ ਪ੍ਰਭ ਸੰਧੂ ਕਰਕੇ ਆਪਣਾ ਪੇਜ ਆ, ਤੁਸੀਂ ਕੋਈ ਵੀ ਨੰਬਰ ਲੈਣਾ ਹੋਵੇ ਤਾਂ ਮੇਰੇ ਤੋਂ ਉੱਥੇ ਲੈ ਸਕਦੇ ਹੋ। ਅਤੇ ਨਾਲ ਦੀ ਨਾਲ ਵਾਓ ਈਟਸ ਨੂੰ ਯਾਦ ਰੱਖੋ, ਮੋਮੋਜ਼ ਖਾਣੇ ਆ $3.99 ਦੇ ਵਿੱਚ, $3.99 'ਚ ਮੋਮੋ ਖਾਣੇ ਆ, ਅਤੇ ਡੇਅਰੀ ਐਂਡ ਏਅਰਪੋਰਟ ਵਾਲੇ ਇੰਟਰਸੈਕਸ਼ਨ 'ਤੇ WOW ਵਾਓ ਈਟਸ 905-673-0090 ਪਿਓਰ ਵੈੱਜ ਹਾਈਜੀਨਿਕ ਮੋਮੋਜ਼ ਖਾਣੇ ਆ ਨਾ, ਅਤੇ ਵਾਓ ਈਟਸ 905-673-0090। ਜੀ ਸਤਿ ਸ਼੍ਰੀ ਅਕਾਲ ਜੀ, 4587 ਤੁਸੀਂ ਆਉਣਰ ਜੀ, ਜੀ 4587 ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣਰ ਹੋ। ਓਕੇ, ਸੋ ਚਲੋ ਕਾਲ ਕੱਟ ਗਈ ਹੈ, 905-673-3337 9057333377। ਔਰ ਨਾਲ ਦੀ ਨਾਲ ਗੁਰਜੀਤ ਕੌਰ ਸੂਰੀ ਹੋਣਾ ਦਾ ਮੈਸੇਜ ਤੁਹਾਨੂੰ ਦੇ ਦਈਏ, ਆਲ ਕਾਇੰਡ ਇੰਸ਼ੋਰੈਂਸ ਦੇ ਨਾਲ ਕੰਮ ਕਰਦੇ ਨੇ ਗੁਰਜੀਤ ਜੀ, ਆਲ ਕਾਇੰਡ ਇੰਸ਼ੋਰੈਂਸ ਦੇ ਨਾਲ ਕੰਮ ਕਰਦੇ ਨੇ, ਤੁਸੀਂ ਇੰਸ਼ੋਰੈਂਸ ਦੇ ਬਾਬਤ ਕੋਈ ਵੀ ਤੁਹਾਡਾ ਸਵਾਲ, ਕਿਸੇ ਵੀ ਤਰ੍ਹਾਂ ਦੀ ਇਨਕੁਆਇਰੀ, ਤੁਸੀਂ ਗੁਰਜੀਤ ਕੌਰ ਹੋਣਾ ਨੂੰ ਕਾਲ ਕਰ ਲਿਓ। ਨਾਲ ਦੀ ਨਾਲ ਮੈਂ ਤੁਹਾਨੂੰ ਦੱਸਦਾ ਕਿ ਜੇ ਤੁਸੀਂ ਘੁੰਮਣ ਫਿਰਨ ਜਾ ਰਹੇ ਹੋ ਤਾਂ ਟਰੈਵਲ ਇੰਸ਼ੋਰੈਂਸ ਦਾ ਵਿਸਾ ਕਦੇ ਨਾ ਖਾਓ, ਤੁਸੀਂ ਟਰੈਵਲ ਇੰਸ਼ੋਰੈਂਸ ਜ਼ਰੂਰ ਲੈ ਕੇ ਰੱਖੋ। ਤੁਹਾਡਾ ਪਰਿਵਾਰ, ਤੁਹਾਡੇ ਮਾਤਾ ਪਿਤਾ, ਪੇਰੈਂਟਸ ਇੰਡੀਆ ਤੋਂ ਆਏ ਹੋਏ ਤਾਂ ਸੁਪਰ ਵੀਜ਼ਾ ਦੀ ਇੰਸ਼ੋਰੈਂਸ ਦੀ ਜਾਣਕਾਰੀ ਲੈਣੀ ਹੈ ਜਾਂ ਸੁਪਰ ਵੀਜ਼ਾ ਇੰਸ਼ੋਰੈਂਸ ਕਰਵਾਉਣੀ ਆ, ਤਾਂ ਵੀ ਤੁਸੀਂ ਗੁਰਜੀਤ ਸੂਰੀ ਹੋਣਾ ਨਾਲ ਗੱਲਬਾਤ ਕਰ ਲਿਓ। ਨਾਲ ਦੀਆਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਡਿਸਐਬਿਲਿਟੀ ਦੇ ਪਲਾਨ ਤੁਸੀਂ ਲੈਣੇ ਆ, ਬਹੁਤ ਵਾਜਬ ਜੇ ਪਲਾਨ ਬਣਾ ਕੇ, ਇੱਕ ਮੈਨੂੰ ਲੱਗਦਾ ਕਿ $100 ਤੋਂ ਘੱਟ ਦਾ ਪਲਾਨ ਬਣਾ ਕੇ ਤੁਹਾਨੂੰ ਦੇ ਦੇਣਗੇ, ਜਿਹਦੇ ਵਿੱਚ ਤਿੰਨੇ ਮੇਜਰ ਇੰਸ਼ੋਰੈਂਸ ਦਾ ਪੈਕੇਜ ਬਣ ਕੇ ਆਜੂਗਾ। ਸੋ ਬਹੁਤ ਸਸਤਾ ਆ ਇਹ ਜਿਹੜਾ ਪੈਕੇਜ ਬਣਾ ਕੇ ਦੇਣਗੇ ਨਾ, ਕਈ ਵਾਰ ਅਸੀਂ ਇੰਸ਼ੋਰੈਂਸ ਨੂੰ ਬਹੁਤ ਮਹਿੰਗਾ ਸਮਝ ਲੈਂਦੇ ਹਾਂ। ਸੋ ਅੰਡਰ $100 ਦੇ ਵਿੱਚ ਤੁਹਾਨੂੰ ਤਿੰਨੋਂ ਇੰਸ਼ੋਰੈਂਸ ਦਾ ਪੈਕੇਜ ਬਣ ਜੂਗਾ। ਸੋ ਗੁਰਜੀਤ ਕੌਰ ਸੂਰੀ 416-627-3311 4166-6211 ਗੁਰਜੀਤ ਸੂਰੀ।

ਨਾਲ ਦੀ ਨਾਲ ਬ੍ਰੈਂਪਟਨ ਬੈਸਟ ਡੀਲ ਨੂੰ ਯਾਦ ਰੱਖੋ, ਬ੍ਰੈਂਪਟਨ ਬੈਸਟ ਡੀਲ 30 ਤੋਂ ਲੈ ਕੇ 45-50% ਤੱਕ ਔਫ 'ਤੇ ਤੁਸੀਂ ਇਲੈਕਟ੍ਰੋਨਿਕਸ ਇਲੈਕਟ੍ਰੀਕਲ ਦੀਆਂ ਆਈਟਮਾਂ ਖਰੀਦਣੀਆਂ, ਟੀਵੀਜ਼, ਤੁਸੀਂ ਵੈਕਿਊਮ ਕਲੀਨਰਸ, ਮਾਈਕ੍ਰੋਵੇਵਸ, ਓਵਨਸ, ਬਹੁਤ ਸਾਰੀਆਂ ਆਈਟਮਾਂ, ਈਵਨ ਏਅਰ ਕੰਡੀਸ਼ਨਸ, ਤੁਸੀਂ ਬ੍ਰੈਂਪਟਨ ਬੈਸਟ ਡੀਲ 'ਤੇ ਪਹੁੰਚੋ। ਇਹਨਾਂ ਦੇ ਸੋਸ਼ਲ ਮੀਡੀਆ ਪੇਜ 'ਤੇ ਜਾ ਕੇ ਚੈੱਕ ਕਰੋ। ਇਹਨਾਂ ਕੋਲ ਬਈ ਸਮਾਰਟ ਵਾਚ ਵੀ ਆਈਆਂ ਸੈਮਸੰਗਸ ਦੀਆਂ, ਐਪਲ ਦੇ ਬੜੇ ਪ੍ਰੋਡਕਟ ਹੁੰਦੇ ਆ, ਹੈੱਡਫੋਨਸ ਬੜੇ ਕਮਾਲ ਦੇ ਹੁੰਦੇ ਆ, ਤੋਹਫੇ ਦੇਣੇ ਆ ਤੁਸੀਂ ਸੱਜਣਾ ਮਿੱਤਰਾਂ ਨੂੰ, ਤਾਂ ਬਹੁਤ ਸਾਰੀ ਸੇਵਿੰਗ ਤੁਹਾਡੀ ਹੋ ਸਕਦੀ ਆ। ਬ੍ਰੈਂਪਟਨ ਬੈਸਟ ਡੀਲ 905-965-6611 905-965-6941 ਬ੍ਰੈਂਪਟਨ ਬੈਸਟ ਡੀਲ, ਅਤੇ 905-673-3337। ਇੱਕ ਵਾਰੀ ਯਾਰ ਪ੍ਰੀਮੀਅਮ ਗਾਣਾ ਸੁਣ ਲਈਏ ਫਿਰ। ਹਾਏ ਹਾਏ, ਵੈਸੇ ਕਾਲ ਬਹੁਤ ਆਈਆਂ ਤੁਹਾਡੀਆਂ ਮੇਰੇ ਕਾਲ ਮੇਰੇ ਫੋਨ 'ਤੇ ਵੀ, ਔਰ ਉੱਧਰ ਵੀ ਕਾਲਾਂ ਆ ਰਹੀਆਂ ਨੇ, ਕਿਤੋਂ ਕਿਤੋਂ ਕਦੇ ਕਦੇ ਕਾਲ ਲੰਘ ਜਾਂਦੀ ਹੈ ਟਾਵੀਂ ਟਾਵੀਂ। ਸੋ ਬਹੁਤ ਮੁਹੱਬਤ, ਬਹੁਤ ਪਿਆਰ, ਸੋ ਆਈ ਨੋ ਕਿ ਤੁਸੀਂ ਬਹੁਤ ਪਿਆਰ ਕਰਦੇ ਹੋ। ਮਾਸਟਰ ਸਲੀਮ ਜੀ ਆ ਰਹੇ ਆ 24 ਜੁਲਾਈ ਨੂੰ, ਟਿਕਟਾਂ ਲੈਣੀਆਂ, $60-70 ਦੀ ਟਿਕਟ ਲੱਗੀ ਔਨਲਾਈਨ। ਤੁਸੀਂ ਮੇਰੇ ਨਾਲ ਰਾਬਤਾ ਕਰ ਲਓ ਇੰਸਟਾਗ੍ਰਾਮ 'ਤੇ, ਰੇਡੀਓ ਉਡਾਨ ਪ੍ਰਭ ਸੰਧੂ 'ਤੇ, ਅਤੇ ਤੁਹਾਨੂੰ ਮੈਂ $39 'ਚ ਟਿਕਟ ਦੇ ਦੂੰਗਾ। ਮਾਸਟਰ ਸਲੀਮ ਦੀ ਟਿਕਟ $39 ਦੇ ਵਿੱਚ, ਮਿਸੀਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ, ਅਨਲਿਮਿਟਡ ਸੋਫਟ ਡਰਿੰਕ ਪੀਣੀ ਆ ਤੁਸੀਂ $39 ਦੇ ਵਿੱਚ ਹੀ। ਸੋ ਬਹੁਤ ਜ਼ਬਰਦਸਤ ਇੱਕ ਕੰਸਰਟ ਹੋਣ ਜਾ ਰਿਹਾ, ਅਤੇ ਇੱਕ ਵਧੀਆ VIP ਕੰਸਰਟ ਹੋਣਾ ਆ, ਮਾਸਟਰ ਸਲੀਮ, ਵਨ ਐਂਡ ਓਨਲੀ ਮਾਸਟਰ ਸਲੀਮ, 24 ਜੁਲਾਈ ਨੂੰ ਮਿਸੀਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ। ਮੇਰੇ ਨਾਲ ਗੱਲਬਾਤ ਕਰ ਲਿਓ, ਟਿਕਟਾਂ ਦੇ ਬਾਬਤ ਗੱਲਬਾਤ ਕਰਨੀ ਹੈ ਤਾਂ 437-800-0001। ਸੋ ਫੈਸ਼ਨ ਆਈ ਕਿਊ, ਫੈਸ਼ਨ ਆਈ ਕਿਊ ਨੂੰ ਯਾਦ ਰੱਖਣਾ ਤੁਸੀਂ ਵੀ, ਫੈਸ਼ਨ ਆਈ ਕਿਊ ਪ੍ਰੀਮੀਅਮ ਕਲੋਥਿੰਗ ਬ੍ਰਾਂਡ, ਫੈਸ਼ਨ ਆਈ ਕਿਊ ਲਹਿੰਗੇ, ਗਰਾਰੇ, ਸ਼ਰਾਰੇ, ਸੂਟ $30 ਤੋਂ ਸਟਾਰਟ ਆ, ਅਤੇ ਕੋਟ ਪੈਂਟ, ਸੂਟ, ਬਲੈਜ਼ਰ ਲੈਣੇ ਆ ਤਾਂ ਵੀ ਤੁਸੀਂ ਫੈਸ਼ਨ ਆਈ ਕਿਊ ਅਤੇ ਫੈਸ਼ਨ ਆਈ ਕਿਊ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਰੇਡੀਓ ਡਾਨ ਦਾ ਰੈਫਰੈਂਸ ਦਿਓਗੇ ਨਾ, ਅਤੇ ਤੁਹਾਨੂੰ ਡਿਸਕਾਊਂਟ ਲਾਜ਼ਮੀ ਮਿਲਣਗੇ। ਫੈਸ਼ਨ ਆਈ ਕਿਊ 905-453-2225, ਫੈਸ਼ਨ ਆਈ ਕਿਊ। ਸੋ ਸਮਾਂ ਹੋ ਗਿਆ ਜੀ, ਭੁੱਲਿਓ ਨਾ ਮੁਸਕਰਾਉਣਾ, ਹਾਸੇ ਆਬਾਦ ਰੱਖਿਓ, ਰੌਸ਼ਨ ਦਾ ਲੈ ਸਵੇਰਾ, ਫਿਰ ਮਿਲਾਂਗੇ, ਯਾਦ ਰੱਖਿਓ, ਮਿਲਦੇ ਹਾਂ ਆਪਾਂ ਸਵੇਰੇ 6 ਤੋਂ ਲੈ ਕੇ 8 ਵਜੇ ਤੱਕ, ਸਵੇਰੇ ਮੋਰਨਿੰਗ 6-8 ਪੰਜਾਬੀ ਲਹਿਰਾਂ ਦੇ ਵਿੱਚ, ਅਤੇ ਫਿਰ ਮੰਡੇ ਉਸ ਤੋਂ ਬਾਅਦ। ਸੋ ਲਵ ਯੂ ਆਲ, ਜ਼ਿੰਦਗੀ ਜ਼ਿੰਦਾਬਾਦ, ਗੁੱਡ ਨਾਈਟ, ਮਜ਼ਾ ਅੱਜ ਦੇ ਖੂਬਸੂਰਤ ਫਰਾਈਡੇ ਨੂੰ ਤੁਸੀਂ ਮਨਾਓ ਇਸ ਤਰ੍ਹਾਂ ਕਿ ਡੂ ਨੋਟ ਡਰਿੰਕ ਐਂਡ ਡਰਾਈਵ, ਅਤੇ ਬਾਕੀ ਜੀ ਸਭ ਕੁਝ ਜ਼ਿੰਦਾਬਾਦ ਆ। ਲਵ ਯੂ ਆਲ, ਬਹੁਤ ਮੁਹੱਬਤ, ਬਹੁਤ ਪਿਆਰ, ਅਤੇ ਰੇਡੀਓ ਉਡਾਨ ਇੰਸਟਾਗ੍ਰਾਮ 'ਤੇ ਜ਼ਰੂਰ ਜੁੜਿਓ, ਬਹੁਤ ਸਾਰੀਆਂ ਨਿਊਜ਼ ਤੁਹਾਨੂੰ ਦੇਣੀਆਂ।

Brampton ਵਿੱਚ ਜੇ ਤੁਸੀਂ ਲੱਭ ਰਹੇ ਹੋ ਬੈਸਟ ਕੁਆਲਿਟੀ ਤੇ ਇੰਪੋਰਟਡ ਪ੍ਰੋਡਕਟਸ, ਤਾਂ ਫਿਰ ਤੁਹਾਡੀ ਟੈਨਸ਼ਨ ਹੁਣ ਛੂਮੰਤਰ ਹੋ ਜਾਵੇਗੀ। ਆਓ ਬ੍ਰੈਂਪਟਨ ਕੈਸ਼ ਐਂਡ ਕੈਰੀ ਤੇ, ਜਿੱਥੇ ਮਿਲਦੇ ਨੇ ਫਰੈਸ਼ ਵੈਜੀਟੇਬਲ, ਸਪਾਈਸਿਸ, ਸਨੈਕਸ, ਗਰੋਸਰੀਜ਼ ਤੇ ਕਿਚਨ ਆਈਟਮਸ, ਸਭ ਇੱਕੋ ਥਾਂ ਤੇ, ਐਂਡ ਮਾਈਂਡ ਬਲੋਇੰਗ ਵੈਰਾਇਟੀ ਨਾਲ ਤੁਹਾਨੂੰ ਲੱਗੂ ਸ਼ਾਪਿੰਗ ਦਾ ਮਜ਼ਾ ਅਸਲੀ ਪੰਜਾਬ ਵਰਗਾ। ਯਾਦ ਰੱਖੋ, 100 ਕੈਨੇਡੀ ਰੋਡ, ਸਾਊਥ ਬ੍ਰੈਂਪਟਨ, ਜਾਂ ਫਿਰ ਕੰਟੈਕਟ ਕਰ ਸਕਦੇ ਹੋ 9052304800 ਤੇ, ਜਾਂ ਈਮੇਲ ਕਰੋ ਬ੍ਰੈਂਪਟਨ ਕੈਸ਼ ਐਂਡ ਕੈਰੀ 2023@gmail.com ਤੇ। ਸਵਾਦ ਦੇ ਮਾਮਲੇ ਵਿੱਚ ਕੰਪਰੋਮਾਈਜ਼ ਕਦੇ ਵੀ ਨਹੀਂ ਕਰਨਾ ਚਾਹੀਦਾ, ਇਸੇ ਲਈ ਤੁਹਾਡੇ ਲਈ ਹੈ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। 1999 ਤੋਂ ਲੈ ਕੇ ਬ੍ਰੈਂਪਟਨ ਨੂੰ ਸਰਵ ਕਰ ਰਹੇ ਹਨ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। ਲੁਤਫ ਉਠਾਓ ਸਵਾਦਿਸ਼ਟ ਪੰਜਾਬੀ ਖਾਣੇ ਦਾ। ਬੁਫੇ, ਡਾਇਨ ਇਨ, ਟੇਕ ਆਊਟ, ਕੇਟਰਿੰਗ, ਲੰਚ ਤੇ ਡਿਨਰ, ਸਾਰਾ ਕੁਝ ਹੈ। ਸਵੀਟਸ ਤੇ ਸਨੈਕਸ ਦੀ ਵੱਡੀ ਕਲੈਕਸ਼ਨ ਵੀ ਹੈ, ਜੋ ਕਿ ਤੁਹਾਨੂੰ ਜ਼ਰੂਰ ਪਸੰਦ ਆਏਗੀ। ਤੇ ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਕਾਲ ਕਰੋ 905-450-3333 ਤੇ। ਐਡਰੈਸ ਵਿਲੇਜ ਆਫ ਇੰਡੀਆ, 114 ਕੈਨੇਡੀ ਰੋਡ, ਸਾਊਥ ਬ੍ਰੈਂਪਟਨ। ਬਿਊਟੀ ਇੰਡਸਟਰੀ ਦੀ ਦੁਨੀਆ ਵਿੱਚ ਆਪਣਾ ਕਰੀਅਰ ਬਣਾਉਣ ਬਾਰੇ ਸੋਚ ਰਹੇ ਹੋ ਤਾਂ ਹੋ ਜਾਓ ਟੈਂਸ਼ਨ ਫ੍ਰੀ। ਅਮਾਇਰਾ ਅਕੈਡਮੀ ਹੇਅਰ ਐਂਡ ਐਸਥੈਟਿਕਸ ਤੁਹਾਡੇ ਇਸੇ ਕਰੀਅਰ ਤੇ ਡ੍ਰੀਮਸ ਨੂੰ ਦਿਖਾਉਣਗੇ ਸਹੀ ਰਾਹ, ਜੋ ਪ੍ਰੋਵਾਈਡ ਕਰਦੇ ਹਨ ਸਭ ਤੋਂ ਬਿਹਤਰੀਨ ਤੇ ਕੰਪਲੀਟ ਕੋਰਸ ਪੈਕੇਜ ਪੂਰੇ ਕੈਨੇਡਾ ਵਿੱਚ। ਹੇਅਰ ਸਟਾਈਲਿੰਗ ਡਿਪਲੋਮਾ, ਮੈਡੀਕਲ ਐਸਥੈਟਿਕ ਡਿਪਲੋਮਾ, ਇਹ ਸਭ ਦੇ ਨਾਲ ਨਾਲ ਅਮਾਇਰਾ ਅਕੈਡਮੀ ਆਪਣੇ ਯੂਨੀਕ ਤੇ ਸੁਪਰ ਸੈਟਿਸਫਾਈਂਗ ਹੇਅਰ ਸਰਵਿਸਿਸ ਐਂਡ ਸਪਾ ਲਈ ਵੀ ਜਾਣੇ ਜਾਂਦੇ ਹਨ। ਹੁਣੇ ਕਾਲ ਕਰੋ 9053996110 ਤੇ, ਔਰ ਵਿਜ਼ਿਟ 114 ਕੈਨੇਡੀ ਰੋਡ, ਯੂਨਿਟ 2, ਬ੍ਰੈਂਪਟਨ, ਓਨਟਾਰੀਓ।

ਮਾਂ ਬੋਲੀ ਹੈ ਮਾਵਾਂ ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ, ਮਾਂ ਬੋਲੀ ਹੈ ਮਾਵਾਂ ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ, ਬਾਲ ਪੁਨੇ ਦੇ ਚਾਵਾਂ ਵਰਗੀ ਤੇ ਸੱਜਣ ਦੀਆਂ ਖੁੱਲੀਆਂ ਬਾਹਾਂ ਵਰਗੀ, ਖੁੱਲੀਆਂ ਡੁੱਲੀਆਂ ਥਾਵਾਂ ਵਰਗੀ, ਮੇਰੇ ਪਿੰਡ ਨੂੰ ਜਾਂਦੇ ਰਾਹਾਂ ਵਰਗੀ। ਆਓ ਇਸ ਦੀ ਸ਼ਾਨ ਵਧਾਈਏ, ਇਹਦੇ ਸੋਹਲੇ ਰਲਮੇ ਲਗਾਈਏ, ਮਾਂ ਬੋਲੀ ਹੀ ਬੋਲਦੇ ਰਹਿਣਾ, ਨਵੀਂ ਪੀੜ੍ਹੀ ਨੂੰ ਇਹ ਸਮਝਾਈਏ, ਕਿਉਂਕਿ ਬੋਲੀ ਆਪਣੀ ਤੇ ਸਾਨੂੰ ਮਾਣ ਹੋਣਾ ਚਾਹੀਦਾ। ਬੰਦਾ ਜਦੋਂ ਬੋਲੇ ਤਾਂ ਪਛਾਣ ਹੋਣਾ ਚਾਹੀਦਾ। ਆਪਣੀ ਪਛਾਣ ਵਾਲਾ ਦੀਵਾ ਨਾ ਬੁਝਾ ਦਿਓ, ਵੇਖਿਓ।

ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਨੇ? ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਤੁਸੀਂ ਜੁੜ ਚੁੱਕੇ ਹੋ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ, ਜਿਸ ਨੂੰ ਤੁਸੀਂ ਸੁਣਦੇ ਹੋ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਰਾਤ ਨੂੰ 10

0: ਵਜੇ ਤੋਂ ਲੈ ਕੇ 11 ਵਜੇ ਤੱਕ। ਮੈਂ ਤੁਹਾਡਾ ਹੋਸਟ, ਤੁਹਾਡਾ ਦੋਸਤ, ਰੇਡੀਓ ਪ੍ਰੋਗਰਾਮ ਸਭ ਰੰਗ ਦਾ ਸੂਤਰਧਾਰ ਡਾਕਟਰ ਦਰਸ਼ਨਦੀਪ ਹਾਜ਼ਰ ਹਾਂ ਰੋਜ਼ ਦੀ ਤਰ੍ਹਾਂ ਲੈ ਕੇ ਤੁਹਾਡਾ ਮਨਪਸੰਦ ਪ੍ਰੋਗਰਾਮ ਸਭ ਰੰਗ ਸਾਡਾ ਤੁਹਾਡਾ ਸਾਥ ਰਹੇਗਾ 11 ਵਜੇ ਤੱਕ। ਸਟੂਡੀਓ ਦਾ ਨੰਬਰ ਹੈ 647-367-5353 647-367-5353 647-367-5353। ਸੋ ਦੋਸਤੋ, ਅੱਜ ਤਰੀਕ ਹੋ ਗਈ ਜੀ 3 ਜੁਲਾਈ। 3 ਜੁਲਾਈ ਨੂੰ ਟੈਂਪਰੇਚਰ ਇਸ ਵੇਲੇ ਤਾਂ ਹੈ 29 ਡਿਗਰੀ ਤੇ ਸਾਰਾ ਦਿਨ ਦੇ ਵਿੱਚ ਰਿਹਾ ਅੱਜ 35 ਡਿਗਰੀ। ਕੱਲ ਥੋੜੀ ਜਿਹੀ ਰਾਹਤ ਮਿਲੇਗੀ ਗਰਮੀ ਤੋਂ। ਕੱਲ 4 ਜੁਲਾਈ ਨੂੰ ਟੈਂਪਰੇਚਰ ਰਹੇਗਾ 27 ਡਿਗਰੀ ਤੇ ਕਾਫੀ ਜ਼ਿਆਦਾ ਨਾ ਬਾਰਿਸ਼ ਦੀ ਵੀ 75 ਤੋਂ ਲੈ ਕੇ 80% ਤੱਕ ਦੀ ਪੋਸੀਬਿਲਟੀ ਹੈ। 5:43 ਤੇ ਸਵੇਰੇ ਸੂਰਜ ਦੇਵਤਾ ਜੀ ਨੇ ਦਰਸ਼ਨ ਦੇਣੇ ਨੇ ਤੇ 9:03 ਤੇ ਉਹਨਾਂ ਨੇ ਆਪਣੇ ਘਰ ਵਾਪਸ ਚਲੇ ਜਾਣਾ। ਸੋ ਅੱਜ ਵੀਕਐਂਡ ਹੈ। ਵੀਕਐਂਡ ਦੇ ਉੱਪਰ ਜਿਸ ਤਰ੍ਹਾਂ ਤੁਸੀਂ ਸਮਝਦੇ ਹੋ, ਜਾਣਦੇ ਹੋ, ਤੁਹਾਨੂੰ ਸਭ ਪਤਾ ਹੈ ਕਿ ਅਸੀਂ ਕੋਈ ਖਾਸ ਐਸਾ ਕੋਈ ਗੰਭੀਰ ਵਿਸ਼ਾ ਜਿਸ ਨੂੰ ਡਿਸਕਸ ਕੀਤਾ ਜਾਵੇ ਉਹ ਅਸੀਂ ਨਹੀਂ ਲੈ ਕੇ ਆਉਂਦੇ। ਸਿਰਫ ਦੋਸਤਾਂ ਮਿੱਤਰਾਂ ਦੀਆਂ ਫਰਮਾਇਸ਼ਾਂ ਨੂੰ ਹੀ ਅਸੀਂ ਟੌਪ ਪ੍ਰਾਇਓਰਟੀ ਦਿੰਦੇ ਹਾਂ। ਸੋ ਅੱਜ ਵੀ ਸਾਡਾ ਵੀਕਐਂਡ ਹੈ। ਵੀਕਐਂਡ ਦੇ ਉੱਪਰ ਜਿਸ ਤਰ੍ਹਾਂ ਸਾਰੇ ਦੋਸਤ ਮਿੱਤਰ ਫ੍ਰੀ ਹੋ ਕੇ, ਦੋ ਛੁੱਟੀਆਂ ਦਾ ਇੰਤਜ਼ਾਰ ਹੁੰਦਾ ਹੈ, ਕੱਲ ਤੇ ਪਰਸੋਂ ਸੈਟਰਡੇ ਸੰਡੇ ਤੁਸੀਂ ਆਪਣੇ ਆਪਣੇ ਪਰਿਵਾਰ ਦੇ ਨਾਲ, ਬੱਚਿਆਂ ਦੇ ਨਾਲ ਇੱਧਰ ਉੱਧਰ ਕਿਤੇ ਵੀ ਘੁੰਮਣ ਫਿਰਨ ਦਾ ਪ੍ਰੋਗਰਾਮ ਬਣਾਇਆ ਹੋਇਆ ਤੇ ਮੌਸਮ ਵੀ ਠੀਕ ਹੈ, ਕੱਲ ਤੋਂ ਰਾਹਤ ਮਿਲ ਜਾਣੀ ਹੈ ਥੋੜੀ ਜਿਹੀ, ਜਿੰਨੀ ਭਿਅੰਕਰ ਗਰਮੀ ਪੈ ਰਹੀ ਸੀ। ਬਾਕੀ ਗਰਮੀ ਵੀ ਸਾਡੇ ਵਾਸਤੇ ਇੱਕ ਸੁਗਾਤ ਹੈ, ਕਿਉਂਕਿ ਜੇਕਰ 6-7 ਮਹੀਨੇ ਅਸੀਂ ਸਰਦੀ ਦੇ ਵਿੱਚ ਗੁਜ਼ਾਰਦੇ ਹਾਂ, ਸਤੰਬਰ ਤੋਂ ਆਨਵਰਡ ਅੱਗੇ ਅਪ੍ਰੈਲ ਤੱਕ ਪੂਰੀ ਸਰਦੀ ਹੁੰਦੀ ਹੈ, ਤੇ ਹੁਣ ਜੇ ਗਰਮੀ ਆ ਗਈ ਤੇ ਗਰਮੀ ਦਾ ਲੁਤਫ ਵੀ ਸਾਨੂੰ ਉਸੇ ਤਰ੍ਹਾਂ ਹੀ ਲੈਣਾ ਚਾਹੀਦਾ ਜਿਸ ਤਰ੍ਹਾਂ ਅਸੀਂ ਸਰਦੀ ਦਾ ਲੁਤਫ ਲੈਂਦੇ। ਸੋ ਰੋਜ਼ ਦੀ ਤਰ੍ਹਾਂ ਮੇਰੇ ਨਾਲ ਹੁਸਨੈਨ ਜੀ, ਮੇਰੇ ਰੋਜ਼ ਦੇ ਸੰਗੀ ਸਾਥੀ ਬਣ ਗਏ ਨੇ, ਜਿੰਨੀ ਦੇਰ ਤੱਕ ਹੁਣ ਇਹ ਵਾਪਸ ਨਹੀਂ ਜਾਂਦੇ ਇਹਨਾਂ ਨੂੰ ਰੋਜ਼ ਇੱਥੇ ਜ਼ਹਿਮਤ ਦੇਵਾਂਗੇ। ਹੁਸਨੈਨ ਜੀ, ਕੀ ਹਾਲ ਚਾਲ ਨੇ?
1: ਬਹੁਤ ਵਧੀਆ, ਫਸਟ ਕਲਾਸ।
0: ਤੇ ਅੱਜ ਕੀ ਤੁਹਾਡਾ ਰੁਝੇਵਾਂ ਰਿਹਾ ਅੱਜ ਦਾ ਦਿਨ ਭਲਾ?
1: ਮੈਂ ਜੀ ਹਰ ਰੋਜ਼ ਹੀ ਖੁਸ਼ ਹੁੰਦਾ।
0: ਅੱਛਾ ਅੱਛਾ ਅੱਛਾ ਅੱਛਾ। ਵੈਸੇ ਜਿਹੜੇ ਸ਼ਾਇਰ ਲੋਕ ਹੁੰਦੇ ਆ ਨਾ, ਸ਼ਾਇਰ ਲੋਕ ਜਿਹੜੇ ਵਾਕਿਆ ਉਹ ਜੇ ਮੂਡ ਖੁਸ਼ ਨਾ ਰੱਖਣਗੇ ਤੇ ਉਹਨਾਂ ਨੂੰ ਕੁਝ ਔੜਦਾ ਨਹੀਂ ਹੈ, ਫਿਰ ਕੁਝ ਲਿਖ ਨਹੀਂ ਸਕਦੇ। ਜੇ ਮੂਡ ਉਹ ਟੈਨਸ਼ਨ ਦੇ ਵਿੱਚ ਹੀ ਰਹਿਣਗੇ ਨਾ ਤੇ ਫਿਰ ਲਿਖ ਨਹੀਂ ਕੁਛ ਸਕਦੇ। ਚਲੋ ਪ੍ਰੋਗਰਾਮ ਦੀ ਅਸੀਂ ਸ਼ੁਰੂਆਤ ਕਰਦੇ ਹਾਂ। ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਅਸੀਂ ਪਹਿਲਾਂ ਇੱਕ ਦੋ ਤੁਹਾਡੇ ਨਾਲ ਅੱਜ ਸ਼ੇਅਰ ਕਰਦੇ ਹਾਂ ਕਿ ਸਾਡੇ ਰੀਮੈਕਸ ਗੋਲਡ ਦੇ ਨਾਲ ਕਰਦੇ, ਰੀਮੈਕਸ ਗੋਲਡ ਦੇ ਨਾਲ ਕੰਮ ਕਰਦੇ ਇੰਦਰ ਅਰੋੜਾ ਤੇ ਰਮਨ ਕਥੂਰੀਆ, ਤੁਸੀਂ ਕੋਈ ਪ੍ਰੋਪਰਟੀ ਲੈਣੀ ਹੈ, ਕੋਈ ਪ੍ਰੋਪਰਟੀ ਵੇਚਣੀ ਹੈ ਤਾਂ ਬਿਲਕੁਲ ਬੜੀ ਟ੍ਰਾਂਸਪੇਰੈਂਸੀ ਇਹਨਾਂ ਦੇ ਕੰਮ ਦੇ ਵਿੱਚ ਤੁਸੀਂ ਦੇਖੋਗੇ। ਤੁਹਾਡੀ ਮੌਰਗੇਜ ਦੇ ਬਾਰੇ, ਤੁਹਾਡੀ ਡਾਊਨ ਪੇਮੈਂਟ ਦੇ ਬਾਰੇ, ਤੁਹਾਡੀ ਹੋਰ ਜੋ ਡਾਕੂਮੈਂਟੇਸ਼ਨ ਦੀ ਜ਼ਰੂਰਤ ਹੁੰਦੀ ਹੈ ਤੁਸੀਂ ਉਹਨਾਂ ਨੂੰ ਸੰਪਰਕ ਕਰ ਸਕਦੇ ਹੋ 416-525-7400-416-526-5257400। ਇੰਦਰ ਅਰੋੜਾ, ਰਮਨ ਕਥੂਰੀਆ, ਗਰਮੀਆਂ ਆ ਗਈਆਂ ਨੇ, ਤੁਸੀਂ ਘਰ ਦੇ ਵਿੱਚ ਘਰ ਨੂੰ ਕੋਈ ਨਵੀਂ ਲੁੱਕ ਦੇਣ ਦੀ ਸੋਚ ਰਹੇ ਹੋ, ਕੋਈ ਨਵਾਂ ਪੇਂਟ ਕਰਵਾਉਣ ਦੀ ਸੋਚ ਰਹੇ ਹੋ ਤਾਂ ਇੱਕੋ ਇੱਕ ਨਾਮ ਯਾਦ ਰੱਖੋ, ਜੈਕੀਰਤ ਜੈਕੀ। ਫੋਨ ਨੰਬਰ 416-473-4458-416-473-4258। ਤੁਸੀਂ ਆਪਣੇ ਘਰ ਨੂੰ ਜਾਂ ਆਪਣੇ ਕਿਸੇ ਵਪਾਰਕ ਯੂਨਿਟ ਨੂੰ, ਘਰ ਦੀ ਡੈਕ ਨੂੰ, ਘਰ ਦੀ ਫੈਂਸ ਨੂੰ, ਕਿਚਨ ਦੀ ਕੈਬਨਿਟ ਨੂੰ ਜਾਂ ਘਰ ਦੀ ਰੂਫ ਨੂੰ ਬਿਲਕੁਲ ਨਵੀਂ ਲੁੱਕ ਦੇਣੀ ਚਾਹੁੰਦੇ ਹੋ, ਨਵੇਂ ਅੰਦਾਜ਼ ਦੇ ਵਿੱਚ ਨਵੀਂ ਲੁੱਕ ਤੁਹਾਡੇ ਘਰ ਨੂੰ ਦੇਣਗੇ, ਔਰ ਡਸਟਲੈਸ ਇਹਨਾਂ ਦੀ ਟੈਕਨੀਕ ਹੈ ਕਿ ਘਰ ਦੇ ਵਿੱਚ ਕੋਈ ਡੈਮੇਜ ਨਹੀਂ ਹੋਏਗਾ, ਘਰ ਦੇ ਵਿੱਚ ਕੋਈ ਕੱਟਾ ਮਿੱਟੀ ਨਹੀਂ ਹੋਏਗਾ। ਨਾਮ ਯਾਦ ਰੱਖੋ, ਜੈਕਿਰਤ ਜੈਕੀ। ਫੋਨ ਨੰਬਰ 416-473-4458। ਸੋ ਅਪੁਆਇੰਟਮੈਂਟ ਕਰਾਓ ਬੁੱਕ ਤੇ ਘਰ ਨੂੰ ਦਿਓ ਨਿਊ ਲੁੱਕ। ਇੱਕ ਨੰਬਰ ਹੋਰ ਨੋਟ ਕਰੋ, 416-786-1082, 416-786-1082। ਤੁਸੀਂ ਘਰ ਦੀ ਕੋਈ ਇਲੈਕਟ੍ਰੀਸ਼ਨ ਦਾ ਕੋਈ ਕੰਮ ਕਰਾਉਣਾ ਹੋਵੇ, ਕੋਈ ਪਲੰਬਿੰਗ ਦਾ ਕੰਮ ਕਰਾਉਣਾ ਹੋਵੇ, ਕੋਈ ਫਲੋਰਿੰਗ ਟਾਈਲ ਦਾ ਕੋਈ ਕੰਮ ਕਰਵਾਉਣਾ ਹੋਵੇ, ਬੇਸਮੈਂਟ ਤੁਸੀਂ ਨਵੀਂ ਬਣਵਾਉਣੀ ਹੋਵੇ ਜਾਂ ਕੋਈ ਰਿਪੇਅਰ ਕਰਾਉਣੀ ਹੋਵੇ ਤਾਂ ਬਹੁਤ ਤਜਰਬੇਕਾਰ ਆਪਣੇ ਕੰਮ ਦੇ ਵਿੱਚ ਲੰਬਾ ਤਜਰਬਾ ਰੱਖਣ ਵਾਲੇ ਸੰਦੀਪ ਸਿੱਧੂ, ਨਿਊ ਪੰਜਾਬ ਐਂਡ ਕੰਪਨੀ। ਫੋਨ ਨੰਬਰ 416-786-1082, 416-786-1082। ਸੋ ਸੁਨੈਣ ਜੀ, ਅੱਜ ਦਾ ਦਿਨ ਫਰਾਈਡੇ ਹੈ, ਫਰਾਈਡੇ ਦੇ ਦਿਨ ਅਸੀਂ ਕੋਈ ਵਿਸ਼ਾ ਆਪਣੇ ਵੱਲੋਂ ਲੈ ਕੇ ਨਹੀਂ ਆਉਂਦੇ ਕਿ ਇਸ ਵਿਸ਼ੇ ਤੇ ਆਪਾਂ ਗੱਲਬਾਤ ਕਰਾਂਗੇ
1: ਜੀ ਜੀ,
0: ਲੇਕਿਨ ਅਸੀਂ ਦੋਸਤਾਂ ਮਿੱਤਰਾਂ ਦੀ ਫਰਮਾਇਸ਼ ਦੇ ਉੱਪਰ ਉਹਨਾਂ ਦੀਆਂ ਗੱਲਾਂ ਬਾਤਾਂ ਸੁਣਦੇ ਹਾਂ। ਉਹਨਾਂ ਨੇ ਜੋ ਕਿਸੇ ਨੇ ਕੁਝ ਗੁਣਗੁਣਾਉਣ ਦਾ, ਕਿਸੇ ਨੂੰ ਕੋਈ ਸ਼ੌਂਕ ਹੈ, ਕੋਈ ਕਲਾਕਾਰ ਹੈ ਤੁਹਾਡੇ ਵਾਂਗੂ, ਕਿਸੇ ਨੂੰ ਕੋਈ ਸ਼ੌਂਕ ਹੈ ਲਿਖਣ ਦਾ, ਤਾਂ ਸਾਡੇ ਨਾਲ ਆਪਣੇ ਮਨ ਦੀਆਂ ਭਾਵਨਾਵਾਂ, ਆਪਣੇ ਮਨ ਦੇ ਜਜ਼ਬਾਤ ਜਿਹੜੇ ਨਾ ਉਹ ਸ਼ੇਅਰ ਕਰ ਸਕਦਾ। ਸੋ ਪਿੱਛੇ ਜੇ ਨਾ ਆਪਾਂ ਤੁਹਾਨੂੰ ਪਤਾ ਹੈ ਕਿ ਵਰਲਡ ਪੰਜਾਬੀ ਵਿਸ਼ਵ ਪੰਜਾਬੀ ਕਾਨਫਰੰਸ ਇੱਥੇ ਹੋਈ ਸੀ ਆਪਣੇ ਬ੍ਰਹਮਟਨ ਦੇ ਵਿੱਚ ਵਿਸ਼ਵ ਪੰਜਾਬੀ ਭਵਨ ਦੇ ਵਿੱਚ ਸੋ ਵਿਸ਼ਵ ਪੰਜਾਬੀ ਭਵਨ ਵਿਸ਼ਵ ਪੰਜਾਬੀ ਸਾਂਝ VPS24.ca 24 ਘੰਟੇ 7 ਦਿਨ ਚੱਲਣ ਵਾਲਾ IPTV ਚੈਨਲ ਇਹ ਸਾਰੇ ਦੇ ਸਾਰੇ ਚੈਨਲ ਜਿਹੜੇ ਨਾ ਵਿਸ਼ਵ ਪੰਜਾਬੀ ਸਭਾ ਦੇ ਬੈਨਰ ਦੇ ਥੱਲੇ ਡਾਕਟਰ ਦਲਵੀਰ ਸਿੰਘ ਕਥੂਰੀਆ ਦੀ ਚੇਅਰਮੈਨਸ਼ਿਪ ਦੇ ਵਿੱਚ ਚੱਲਦੇ ਨੇ ਸੋ ਹੁਣ ਵੀ 2-3-4 ਅਕਤੂਬਰ ਨੂੰ ਜਿਹੜੀ ਵਿਸ਼ਵ ਪੰਜਾਬੀ ਕਾਨਫਰੰਸ ਜਿਹੜੀ ਆਯੋਜਿਤ ਕੀਤੀ ਜਾਣੀ ਹੈ ਸੋ ਮੈਨੂੰ ਲਾਸਟ ਈਅਰ ਦਾ ਇੱਕ ਵਾਕਿਆ ਯਾਦ ਆਉਂਦਾ ਹੈ ਤੁਸੀਂ ਵੀ ਇੱਥੇ ਆਏ ਸੀ ਕਿ ਤੁਹਾਡੇ ਇੱਕ ਪਾਕਿਸਤਾਨੋਂ ਇੱਕ ਸ਼ਾਇਰਾ ਹੈ ਉਸਦਾ ਨਾਮ ਹੈ ਤਾਹਿਰਾ ਸਰਾਂ
1: ਜੀ ਜੀ
0: ਸੋ ਤਾਹਿਰਾ ਸਰਾਂ ਨੇ ਇੱਕ ਬੜੀ ਖੂਬਸੂਰਤ ਪੋਇਮ ਬੋਲੀ ਸੀ ਨਜ਼ਮ ਤੇ ਮੈਂ ਹੁਣ ਯਾਦ ਆ ਗਿਆ ਬਾਈ ਚਾਂਸ ਤੁਹਾਨੂੰ ਦੇਖ ਕੇ ਤੁਸੀਂ ਉੱਥੇ ਬੈਠੇ ਲਿਖ ਰਹੇ ਸੀ ਤੇ ਤੁਸੀਂ ਅਗਲੇ ਦਿਨ ਹੀ ਨਾ ਉਸ ਪੋਇਮ ਦਾ ਜਵਾਬ ਲਿਖ ਕੇ ਨਾ ਪੇਸ਼ ਕੀਤਾ ਸੀ ਬਹੁਤ ਖੂਬਸੂਰਤ
1: ਜੀ ਜੀ ਜੀ
0: ਤੇ ਲੋਕਾਂ ਨੇ ਉਸਦੀ ਬੜੀ ਤਾਰੀਫ ਕੀਤੀ ਸੀ ਲੋਕਾਂ ਨੇ ਬੜੀਆਂ ਤਾਲੀਆਂ ਮਾਰੀਆਂ ਸੀ ਤੇ ਬਹੁਤ ਖੂਬਸੂਰਤ ਮਾਹੌਲ ਬਣ ਗਿਆ ਸੀ ਉਸ ਫੰਕਸ਼ਨ ਦੇ ਵਿੱਚ ਜਿਹੜੀ ਉਹਨਾਂ ਨੇ ਨਜ਼ਮ ਲਿਖੀ ਸੀ ਨਾ ਉਹਦਾ ਮੈਨੂੰ ਇੱਕ ਸਟੈਂਜਾ ਯਾਦ ਹੈ
1: ਜੀ ਜੀ
0: ਤੇ ਤੁਸੀਂ ਆਪਣੀ ਪੂਰੀ ਨਜ਼ਮ ਜਿਹੜੀ ਉਹਦੇ ਜਵਾਬ ਦੇ ਵਿੱਚ ਲਿਖੀ ਸੀ ਨਾ ਉਹ ਅੱਜ ਸਾਡੇ ਸਰੋਤਿਆਂ ਨਾਲ ਜ਼ਰੂਰ ਸ਼ੇਅਰ ਕਰੋਗੇ ਜਿਹੜੀ ਉਹਨਾਂ ਨੇ ਨਜ਼ਮ ਲਿਖੀ ਸੀ ਨਾ ਤਾਹਿਰਾ ਸਰਾਂ ਨੇ ਬਹੁਤ ਖੂਬਸੂਰਤ ਉਹਨੇ ਲਿਖਿਆ ਸੀ ਕਿ ਪਹਿਲੀ ਗੱਲ ਕਿ ਸਾਰੀ ਗਲਤੀ ਮੇਰੀ ਨਹੀਂ
1: ਜੀ ਜੀ
0: ਪਹਿਲੀ ਗੱਲ ਕਿ ਸਾਰੀ ਗਲਤੀ ਮੇਰੀ ਨਹੀਂ ਜੇਕਰ ਮੇਰੀ ਵੀ ਏ ਤਾਂ ਕੀ ਮੈਂ ਤੇਰੀ ਨਹੀਂ
1: ਵਾਹ
0: ਪਹਿਲੀ ਗੱਲ ਕਿ ਸਾਰੀ ਗਲਤੀ ਮੇਰੀ ਨਹੀਂ ਜੇਕਰ ਮੇਰੀ ਵੀ ਏ ਤਾਂ ਕੀ ਮੈਂ ਤੇਰੀ ਨਹੀਂ ਉਹ ਕਹਿੰਦਾ ਏ ਪਿਆਰ ਤੇ ਜੰਗ ਵਿੱਚ ਜਾਇਜ਼ ਏ ਸਭ ਕੁਝ ਉਹ ਕਹਿੰਦਾ ਏ ਪਿਆਰ ਤੇ ਜੰਗ ਵਿੱਚ ਜਾਇਜ਼ ਏ ਸਭ ਕੁਝ ਮੈਂ ਕਹਿੰਨੀ ਆ ਮੈਂ ਤੇਰੀ ਨਹੀਂ ਮੈਂ ਕਹਿੰਨੀ ਆ ਹੇਰਾ ਫੇਰੀ ਨਹੀਂ ਸੋਰੀ ਲਾਈਨ ਮੈਂ ਗਲਤ ਪੜ ਗਿਆ ਉਹ ਕਹਿੰਦਾ ਏ ਪਿਆਰ ਤੇ ਜੰਗ ਵਿੱਚ ਜਾਇਜ਼ ਏ ਸਭ ਕੁਝ ਮੈਂ ਕਹਿੰਨੀ ਆ ਹੇਰਾ ਫੇਰੀ ਨਹੀਂ ਮੇਰੀ ਮਨ ਤੇ ਆਪਣੇ ਆਪਣੇ ਰਾਹ ਪਈਏ
1: ਓਏ ਹੋਏ
0: ਮੇਰੀ ਮਨ ਤੇ ਆਪਣੇ ਆਪਣੇ ਰਾਹ ਪਈਏ ਕੀ ਕਹਿਣਾ ਏ ਜਿੰਨੀ ਹੋਈ ਬਥੇਰੀ ਨਹੀਂ ਕੀ ਕਹਿਣਾ ਏ ਜਿੰਨੀ ਹੋਈ ਬਥੇਰੀ ਨਹੀਂ ਇਹ ਪੋਇਮ ਲੰਬੀ ਸੀ ਮੈਨੂੰ ਇੱਕ ਸਟੈਂਜਾ ਯਾਦ ਸੀ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ ਤੇ ਤੁਸੀਂ ਇਹਦੇ ਜਵਾਬ ਦੇ ਵਿੱਚ ਅਗਲੇ ਦਿਨ ਨਾ ਇਹਦਾ ਜਵਾਬ ਲਿਖਿਆ ਸੀ ਬਿਲਕੁਲ ਇਸੇ ਅੰਦਾਜ਼ ਦੇ ਵਿੱਚ ਤੇ ਲੋਕਾਂ ਨੇ ਬਹੁਤ ਉਹਨੂੰ ਪਸੰਦ ਕੀਤਾ ਸੀ ਐਪਰੀਸ਼ੀਏਟ ਕੀਤਾ ਸੀ ਉਹ ਜੇ ਤੁਹਾਡੇ ਕੋਲ ਹੈ ਤੁਹਾਡੇ ਜ਼ਿਹਨ ਦੇ ਵਿੱਚ ਜਾਂ ਤੁਹਾਡੀ ਕਿਸੇ ਕਿਤਾਬ ਦੇ ਵਿੱਚ ਤੇ ਉਹਨੂੰ ਜਲਦੀ ਜਲਦੀ ਕੱਢ ਕੇ ਤੇ ਮਾਈਕ ਤੁਹਾਡੇ ਹਵਾਲੇ ਆ ਦੋਸਤਾਂ ਨਾਲ ਸ਼ੇਅਰ ਕਰੋ
1: ਜਿੰਨੇ ਕੋ ਮੈਨੂੰ ਜ਼ਬਾਨੀ ਯਾਦ ਨੇ ਮੈਂ ਸੁਣਾਉਂਦਾ
0: ਹਾਂ ਜ਼ਰੂਰ ਜ਼ਰੂਰ ਜ਼ਰੂਰ ਜ਼ਰੂਰ ਜ਼ਰੂਰ
1: ਕਿਉਂਕਿ ਲੜਾਈ ਸਾਰੀ ਏ ਈਗੋ ਦੀ ਹਰ ਪਾਸੇ
0: ਜੀ ਜੀ ਜੀ
1: ਤੇ ਅਸੀਂ ਉਹ ਹੀ ਮਿਟਾ ਛੱਡੀ ਏ
0: ਜੀ
1: ਕਿ ਦੂਜੀ ਗੱਲ ਏ ਮਸਲਾ ਹੱਲ ਏ
0: ਕੀ ਬਾਤ ਹੈ
1: ਦੂਜੀ ਗੱਲ ਏ ਹਾਂ ਮਸਲਾ ਹੱਲ ਏ ਸਾਰੀ ਗਲਤੀ ਮੇਰੀ ਏ
0: ਮੰਨ ਲਿਆ ਤੁਸੀਂ ਇਹ
1: ਦੂਜੀ ਗੱਲ ਏ ਮਸਲਾ ਹੱਲ ਏ ਸਾਰੀ ਗਲਤੀ ਮੇਰੀ ਏ ਤੇਰੇ ਨਾਲ ਮੈਂ ਲੜਨਾ ਨਹੀਂ ਅੱਗੋਂ ਮਰਜ਼ੀ ਤੇਰੀ ਏ
0: ਕੀ ਬਾਤ ਹੈ ਕੀ ਬਾਤ ਹੈ
1: ਜੇ ਕਵੇਂ ਤੇ ਵੰਡ ਨਾ ਲਈਏ ਇੱਕ ਦੂਜੇ ਦੇ ਦੁੱਖਾਂ ਨੂੰ ਜੇ ਕਵੇਂ ਤੇ ਵੰਡ ਨਾ ਲਈਏ ਇੱਕ ਦੂਜੇ ਦੇ ਦੁੱਖਾਂ ਨੂੰ
0: ਜੀ
1: ਸੌਦਾ ਘਾਟੇ ਵਾਲਾ ਨਹੀਂ
0: ਕੀ ਬਾਤ ਹੈ
1: ਚਾਹੀਦੀ ਬਸ ਦਲੇਰੀ
0: ਚਾਹੀਦੀ ਬਸ ਦਲੇਰੀ ਏ ਵਾਹ ਵਾਹ ਵਾਹ ਵਾਹ ਵਾਹ
1: ਤੇ ਸੱਤ ਸਮੁੰਦਰੋਂ ਪਾਰ ਵੀ ਸਾਡਾ ਰੱਬ ਨੇ ਮੇਲ ਕਰਾਇਆ ਏ ਸੱਤ ਸਮੁੰਦਰੋਂ ਪਾਰ ਵੀ ਸਾਡਾ ਰੱਬ ਨੇ ਮੇਲ ਕਰਾਇਆ ਏ ਇੱਥੋਂ ਅੱਗੇ ਜੇ ਤੂੰ ਜਾਵੇਂ ਇਹ ਫਿਰ ਹੇਰਾ ਫੇਰੀ
0: ਹੇਰਾ ਫੇਰੀ ਏ ਵਾਹ ਵਾਹ
1: ਇੱਥੋਂ ਅੱਗੇ ਜੇ ਤੂੰ ਜਾਵੇਂ ਇਹ ਫਿਰ ਹੇਰਾ ਫੇਰੀ ਏ
0: ਜੀ
1: ਤੇ ਦਿਲ ਨੂੰ ਦਿਲ ਹੀ ਸਮਝਿਆ ਕਰ ਜੀ ਦਿਲ ਨਾਲ ਦਿਲ ਜੇ ਲਾਇਆ ਈ ਤੇ ਹਾਲ ਵੀ ਇਹਦਾ ਪੁੱਛਿਆ ਕਰ
0: ਜੀ ਜੀ
1: ਦਿਲ ਨਾਲ ਦਿਲ ਜੇ ਲਾਇਆ ਈ ਤੇ ਹਾਲ ਵੀ ਇਹਦਾ ਪੁੱਛਿਆ ਕਰ ਦਿਲ ਨੂੰ ਦਿਲ ਹੀ ਸਮਝਿਆ ਕਰ ਸਮਝਣਾ ਕੋਲਾ ਕੇਰੀ ਏ
0: ਕੀ ਬਾਤ ਕੀ ਬਾਤ ਵਾਹ ਵਾਹ ਵਾਹ
1: ਤੇ ਅੱਗੇ ਸੀ ਇੱਕ ਸ਼ੇਰ ਕੇ ਮਿੱਠਾ ਧੀਮਾ ਲੈ ਜਾ ਤੇਰਾ ਮਿੱਠੀਆਂ ਤੇਰੀਆਂ ਗੱਲਾਂ ਨੇ ਮਿੱਠਾ ਧੀਮਾ ਲੈ ਜਾ ਤੇਰਾ ਮਿੱਠੀਆਂ ਤੇਰੀਆਂ ਗੱਲਾਂ ਨੇ ਇਸੇ ਲਈ ਤੂੰ ਲੱਗਦੀ ਇੰਜੇ ਮਿੱਠੀ ਜਿਵੇਂ ਗੰਡੇਰੀ ਏ
0: ਮਿੱਠੀ ਜਿਵੇਂ ਗੰਡੇਰੀ ਏ
1: ਤੇ ਇੱਕ ਦਿਨ ਭੁੱਲ ਕੇ ਬੱਚਿਆਂ ਅੱਗੇ ਨਾ ਤੇਰਾ ਮੈਂ ਲੈ ਬੈਠਾ
0: ਕੀ ਬਾਤ ਕੀ ਬਾਤ
1: ਇੱਕ ਦਿਨ ਭੁੱਲ ਕੇ ਬੱਚਿਆਂ ਅੱਗੇ ਨਾ ਤੇਰਾ ਮੈਂ ਲੈ ਬੈਠਾ ਬੁੱਢੀ ਹੱਥੋਂ ਜੋ ਫੇਰ ਹੋਈ ਜਿੰਨੀ ਹੋਈ ਬਥੇਰੀ ਏ
0: ਕੀ ਬਾਤ ਹੈ ਕੀ ਬਾਤ ਹੈ ਹੁਸਨੈਨ ਜੀ ਬਹੁਤ ਖੂਬਸੂਰਤ ਅਜੇ ਹੈ ਸਟੇਜਾ ਹੋ ਰਿਹਾ
1: ਜੀ ਜੀ ਜੀ
0: ਜੀ ਜੀ ਜੀ ਆਉਣ ਦਿਓ
1: ਤੇ ਅੱਗੇ ਸੀ ਕਿ ਉਸ ਦਿਨ ਦੇ ਹੀ ਨਾਂ ਤੇਰੇ ਦੇ ਤਾਨੇ ਮੈਨੂੰ ਮਿਲਦੇ ਨੇ
0: ਵਾਹ
1: ਉਸ ਦਿਨ ਦੇ ਹੀ ਨਾਂ ਤੇਰੇ ਦੇ ਤਾਨੇ ਮੈਨੂੰ ਮਿਲਦੇ ਨੇ ਹਾਲ ਮੇਰਾ ਇੰਜ ਹੋਇਆ ਜਿਵੇਂ ਵੱਟੇ ਖਾਂਦੀ ਬੇਰੀ ਏ
0: ਕੀ ਬਾਤ ਹੈ ਕੀ ਬਾਤ
1: ਤੇ ਸੱਜਣ ਕੋਲ ਏ ਬਲੇਗਾ ਦੀਵਾ ਮੇਰਾ ਅੱਜ ਹਸਨੈਨ ਅਕਬਰ ਸੱਜਣ ਕੋਲ ਏ ਬਲੇਗਾ ਦੀਵਾ ਮੇਰਾ ਅੱਜ ਹਸਨੈਨ ਅਕਬਰ ਬੱਦਲ ਭਾਵੇਂ ਗੜਕਰਿਆ ਏ ਭਾਵੇਂ ਮੀਂਹ ਹਨੇਰੀ ਏ
0: ਭਾਵੇਂ ਮੀਂਹ ਹਨੇਰੀ
1: ਤੇ ਦੂਜੀ ਗੱਲ ਏ ਕੁਝ ਤੇ ਗਲਤੀ ਤੇਰੀ
0: ਤੇਰੀ ਏ
1: ਦੂਜੀ ਗੱਲ ਏ ਕੁਝ ਤੇ ਗਲਤੀ ਤੇਰੀ ਏ, ਚਿੱਟੇ ਵਾਲ ਮੈਂ ਕਾਲੇ ਕੀਤੇ, ਇੰਨੀ ਗਲਤੀ ਮੇਰੀ ਏ।
0: ਵਾਹ ਵਾਹ ਹੁਸਨੈਣ ਜੀ, ਬਹੁਤ ਬਾਕਮਾਲ। ਇਮੈਜੀਨੇਸ਼ਨ ਹੀ ਹੈ ਨਾ, ਕਲਪਨਾ ਹੀ ਹੈ ਨਾ ਸਿਰਫ, ਇਹਦੇ ਵਿੱਚ ਸੱਚਾਈ ਤਾਂ ਨੀ ਹੈਗੀ।
1: ਨਹੀਂ ਨਹੀਂ ਕੋਈ
0: ਕਿ ਐਵੇਂ ਬੁੱਢੀ ਨਾਲ, ਜੇ ਬੁੱਢੀ ਨਾਲ ਨੇ ਜੋ ਤੁਹਾਡੇ ਨਾਲ ਕੀਤੀ ਉਹ ਬਥੇਰੀ ਹੈ, ਕੋਈ ਐਸੀ ਗੱਲਬਾਤ ਹੋਈ ਤਾਂ ਨੀ।
1: ਨਹੀਂ।
0: ਚਲੋ ਚਲੋ ਚਲੋ, ਬਹੁਤ ਵਧੀਆ। ਸੋ ਦੋਸਤੋ, ਤੁਸੀਂ ਜੁੜੇ ਹੋ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ। 647-3653-53 ਸਾਡਾ ਨੰਬਰ ਹੈ, 6473-6753-53। ਜਿਸ ਤਰ੍ਹਾਂ ਤੁਸੀਂ ਦੇਖਿਆ ਅੱਜ ਪ੍ਰੋਗਰਾਮ ਦੀ ਸ਼ੁਰੂਆਤ ਅਸੀਂ ਬੜੇ ਹਲਕੇ ਫੁਲਕੇ ਅੰਦਾਜ਼ ਦੇ ਵਿੱਚ ਕੀਤੀ ਹੈ, ਕੋਈ ਜ਼ਿਆਦਾ ਗੰਭੀਰ ਵਿਸ਼ਾ ਨਹੀਂ। ਤੁਸੀਂ ਵੀ ਆਪਣੇ ਮਨਪਸੰਦ ਕੋਈ ਕਵਿਤਾ ਤੁਹਾਨੂੰ ਛੋਟੀ ਮੋਟੀ ਯਾਦ ਹੋਵੇ, ਕੋਈ ਗੀਤ ਤੁਸੀਂ ਗੁਣਗੁਣਾਉਣਾ ਚਾਹੁੰਦੇ ਹੋ ਸਾਡੇ ਰੇਡੀਓ ਪ੍ਰੋਗਰਾਮ ਦੇ ਵਿੱਚ, ਕੋਈ ਜੋਕ ਤੁਹਾਨੂੰ ਸਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ, ਕੋਈ ਹੱਡ ਬੀਤੀ, ਕੋਈ ਜੱਗ ਬੀਤੀ, ਕੋਈ ਤੁਹਾਡੇ ਨਾਲ ਕੋਈ ਘਟਨਾ ਵਾਪਰੀ ਹੋਵੇ, ਅੱਛੀ ਸੁਖਾਵੀਂ ਘਟਨਾ ਵਾਪਰੀ ਹੋਵੇ, ਕੋਈ ਤੁਹਾਡੇ ਨਾਲ ਦੁਖਦਾਇਕ ਘਟਨਾ ਵਾਪਰੀ ਹੋਵੇ, ਤੁਸੀਂ ਜੋ ਵੀ ਆਪਣੀ ਜ਼ਿੰਦਗੀ ਦਾ ਕੋਈ ਵੀ ਐਕਸਪੀਰੀਅੰਸ ਸਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ ਤਾਂ 647-3653-53 6473-6753-53 ਨੰਬਰ ਨੋਟ ਕਰੋ ਤੇ ਪ੍ਰੋਗਰਾਮ ਨੂੰ ਅੱਗੇ ਚਲਾਵਾਂਗੇ। ਤੁਹਾਡੇ ਫੋਨ ਦੀ ਅਸੀਂ ਇੰਤਜ਼ਾਰ ਕਰਦੇ ਹਾਂ, 647-3653-53। ਤੇ ਹੁਣ ਸੁਣੋ ਇੱਕ ਖੂਬਸੂਰਤ ਜਿਹਾ ਗੀਤ ਤੁਹਾਡੇ ਮਨਪਸੰਦ ਕਲਾਕਾਰ ਦਾ।

0: ਸਾਡੀ ਜਿੱਥੇ ਲੱਗੀ ਹੈ ਤੇ ਲੱਗੀ ਰਹਿਣ ਦੇ। ਬਹੁਤ ਖੂਬਸੂਰਤ ਆਵਾਜ਼ ਦੇ ਵਿੱਚ ਤੁਸੀਂ ਗੀਤ ਸੁਣਿਆ। 647-367-5353-5353 ਹੁਸੈਨ ਜੀ, ਇੱਕ ਸ਼ਾਇਰ ਨੇ ਲਿਖਿਆ, ਉਹ ਕਹਿੰਦਾ ਤੇਰੇ ਦਿਲ ਵਿੱਚ ਸਾਡੇ ਲਈ ਜੇ ਚਾਹ ਨਹੀਂ, ਤੇਰੇ ਦਿਲ ਵਿੱਚ ਸਾਡੇ ਲਈ ਜੇ ਚਾਹ ਨਹੀਂ, ਜਾਂ ਫਿਰ ਸਾਨੂੰ ਤੇਰੀ ਵੀ ਪਰਵਾਹ ਨਹੀਂ।
1: ਆਹਾ, ਵਾਜੀ ਵਾਹ।
0: ਕਿਉਂਕਿ ਦਿਲ ਨੂੰ ਦਿਲ ਦੀ ਰਾਹ ਹੁੰਦੀ ਹੈ, ਫੇਰ ਮਿਲਣ ਦੀ ਚਾਹ ਹੁੰਦੀ ਹੈ। ਦੋ ਜਣਿਆਂ ਵਿੱਚ ਤੀਜਾ ਰਲ ਜੇ ਫੇਰ ਕੋਈ ਗੱਲ ਸਵਾਹ ਹੁੰਦੀ ਹੈ।
1: ਕੀ ਬਾਤ!
0: ਦਿਲ ਨੂੰ ਦਿਲ ਦੀ ਰਾਹ ਹੁੰਦੀ ਹੈ, ਫੇਰ ਮਿਲਣ ਦੀ ਚਾਹ ਹੁੰਦੀ ਹੈ। ਦੋ ਜਣਿਆਂ ਵਿੱਚ ਤੀਜਾ ਰਲ ਜੇ ਫੇਰ ਕੋਈ ਗੱਲ ਸਵਾਹ ਹੁੰਦੀ ਹੈ। ਸਾਡੇ ਇੱਕ ਕਾਲਰ ਆ ਗਏ, ਪਹਿਲਾਂ ਇਹਨਾਂ ਦੀ ਗੱਲ ਸੁਣ ਲਈਏ ਤੇ ਕੰਟੀਨਿਊ ਆਪਾਂ ਫੇਰ ਕਰਾਂਗੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਤੁਹਾਡੀ ਕਾਲ ਡਿਸਕਨੈਕਟ ਹੋ ਗਈ ਜੀ, ਦੁਬਾਰਾ ਕਰੋ। ਹੁਣ ਡਾਕਟਰ ਸਾਹਿਬ ਸਾਡੇ ਆ ਗਏ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ। ਹੈਲੋ ਡਾਕਟਰ ਸਾਹਿਬ, ਸਤਿ ਸ਼੍ਰੀ ਅਕਾਲ ਜੀ, ਆਉਂਦੇ ਰਹੋ ਤੁਸੀਂ। ਕਾਲ ਡਿਸਕਨੈਕਟ ਹੋ ਰਹੀ ਹੈ ਜੀ, ਤੁਹਾਡੀ ਕਾਲ ਨਾ ਕਨੈਕਟ ਨਹੀਂ ਹੋ ਰਹੀ, ਤੁਸੀਂ ਦੁਬਾਰਾ ਕਾਲ ਕਰੋ। ਤੇ ਮੈਂ ਹੁਸੈਨ ਜੀ ਗੱਲ ਕਰ ਰਿਹਾ ਸੀ, ਉਹ ਕਹਿੰਦਾ ਕਿ ਦਿਲ ਨੂੰ ਦਿਲ ਦੀ ਚਾਹ ਹੁੰਦੀ ਹੈ, ਫੇਰ ਮਿਲਣ ਦੀ ਰਾਹ ਹੁੰਦੀ ਹੈ। ਦੋ ਜਣਿਆਂ ਵਿੱਚ ਤੀਜਾ ਰਲ ਜੇ ਫੇਰ ਕੋਈ ਗੱਲ ਸਵਾਹ ਹੁੰਦੀ ਹੈ। ਉਹ ਕਹਿੰਦੇ ਵੀ ਉਸ ਕੋਠੇ ਨੇ ਚੋਣਾ ਹੀ ਚੋਣਾ, ਜਿਸ ਕੋਠੇ ਤੇ ਘਾਹ ਹੁੰਦੀ ਹੈ। ਇਸ਼ਕ ਮੁਸ਼ਕ ਦੀ ਖੰਘ ਖੁਰਕ ਦੀ ਕਿਸ ਤੋਂ ਮਰਜ਼ ਛਪਾ ਹੁੰਦੀ ਹੈ। ਆਪਾਂ ਹੀ ਸੀ ਜੋ ਹੱਸ ਕੇ ਖਾ ਗਏ, ਹੁਣ ਕਿਤੋਂ ਕੁੱਟ ਖਾ ਹੁੰਦੀ ਹੈ। ਛੋਟੇ ਛੋਟੇ ਹੁੰਦੇ ਸੀ, ਸਕੂਲ ਚ ਮਾਸਟਰਾਂ ਤੋਂ ਪੈਂਦੀਆਂ ਸੀ, ਜੇ ਘਰ ਆ ਕੇ ਸ਼ਿਕਾਇਤ ਲਾਉਣੀ ਤੇ ਮਾਂ ਪਿਓ ਵੱਖਰਾ ਅੱਗੋ ਮਾਰਦੇ ਹੁੰਦੇ ਸੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। 6643 ਨੰਬਰ ਹੈ ਜੀ ਤੁਹਾਡਾ, ਜੀ ਆਇਆਂ ਨੂੰ।
2: ਹਾਂਜੀ ਭਾਜੀ, ਤੁਹਾਨੂੰ, ਤੁਹਾਡੇ ਸਭੀ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ, ਗੁੱਡ ਈਵਨਿੰਗ ਕਹੀਏ ਜਾਂ ਹੁਣ ਗੁੱਡ ਨਾਈਟ ਕਹੀਏ, ਤੇ ਚੜ੍ਹਦੀ ਕਲਾ ਜੀ।
0: ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ।
2: ਤੁਹਾਡੀ ਪਹਿਲੀ ਗੱਲ ਤੇ ਆਵਾਜ਼ ਚ ਬੜੀ ਕਾਸ਼ਿਸ਼ ਆ।
0: ਕੀ ਬਾਤ ਹੈ, ਕੀ ਬਾਤ! ਤੁਸੀਂ ਨਾ ਇਹਨੂੰ ਫੀਡ ਕਰ ਛੱਡੋ ਨਾ, 647-367-5353 ਫੀਡ ਕਰੋ ਨੰਬਰ।
2: ਕਰ ਲਿਆ ਕਰ ਲਿਆ, ਹੁਣ ਲੋਕ ਆਪਾਂ ਤੇ ਸੈਟਰਡੇ ਆਉਂਦੇ ਆ ਤੁਸੀਂ ਮੇਰਾ ਖਿਆਲ ਪੱਕਾ ਹੀ।
0: ਨਹੀਂ, ਸੈਟਰਡੇ ਤਾਂ ਮੰਡੇ ਟੂ ਫਰਾਈਡੇ ਜੀ ਸਾਡਾ, ਸੋਮਵਾਰ ਤੋਂ ਸ਼ੁੱਕਰਵਾਰ 5 ਦਿਨ ਹੁੰਦਾ।
2: ਅੱਛਾ, ਮੰਡੇ ਟੂ ਫਰਾਈਡੇ, ਸੌਰੀ ਫਰਾਈਡੇ।
0: ਜੀ ਜੀ ਜੀ ਜੀ,
2: ਸੇਮ ਟਾਈਮ 10 ਤੋਂ 11 ਹੈ ਨਾ?
0: ਸੇਮ ਟਾਈਮ 10 ਤੋਂ 11।
2: ਬਸ ਠੀਕ ਆ, ਠੀਕ ਆ। ਤੇ ਬਹੁਤ ਬਹੁਤ ਵਧੀਆ ਲੱਗਿਆ, ਤੇ ਆ ਜਿਹੜੀ ਸ਼ੇਰ ਸ਼ੇਰੀ ਆ ਇਹਨੂੰ ਇਹਨੂੰ ਜ਼ਰੂਰ ਕਾਇਮ ਰੱਖੋ, ਕਿਉਂਕਿ ਇਹ ਥੋੜਾ ਜਿਹਾ ਨਾ ਅੱਜ ਕੱਲ ਅਨਫੋਰਚੂਨੇਟਲੀ ਖੇਤੋਂ ਬੰਦੇ ਆਪਣੇ ਤਿਲਕ ਦੇ ਜਾਂਦੇ ਆ, ਇਹਨੂੰ ਛੱਡਦੇ ਜਾਂਦੇ ਆ।
0: ਤੇ
2: ਜਿਹੜਾ ਉਹ
0: ਭਾਈ ਸਾਹਿਬ ਤੋਂ ਮੈਨੂੰ ਨਾਂ ਨੀ ਪਤਾ, ਜਿਹੜਾ ਜਵਾਬ ਹੁਸੈਨ ਅਕਬਰ ਜੀ, ਹੁਸੈਨ ਅਕਬਰ ਜੀ ਮੇਰੇ ਨਾਲ ਵੀ ਆ।
2: ਉਹਨਾਂ ਨੂੰ ਵੀ ਸਤਿ ਸ਼੍ਰੀ ਅਕਾਲ, ਸਲੂਟ, ਸਲਾਮ ਅਲੈਕਮ, ਜੋ ਵੀ ਉਹ
0: ਜੀ ਜੀ ਜੀ
2: ਜੀ, ਬਹੁਤ ਵਧੀਆ ਲੱਗਦਾ।
0: ਥੈਂਕ ਯੂ ਵੈਰੀ ਮਚ, ਥੈਂਕ ਯੂ, ਥੈਂਕ ਯੂ, ਥੈਂਕ ਯੂ, ਥੈਂਕ ਯੂ ਜੀ, ਥੈਂਕ ਯੂ। ਸੋ ਡਾਕਟਰ ਸਾਹਿਬ, ਤੁਹਾਡਾ ਨੰਬਰ ਆ ਰਿਹਾ ਸੀ, ਤੇ ਤੁਸੀਂ ਡਾਕਟਰ ਜਸਵੀਰ ਸਿੰਘ ਜੀ, ਕੀ ਹਾਲ ਚਾਲ ਹੈ? ਡਾਕਟਰ ਸਾਹਿਬ ਤੁਹਾਡੀ ਆਵਾਜ਼ ਨਹੀਂ ਆ ਰਹੀ, ਫੋਨ ਤੁਹਾਡਾ ਕਨੈਕਟ ਕੀਤਾ ਹੈ ਤੇ ਤੁਸੀਂ ਬਾਰ ਬਾਰ ਫੋਨ ਕਰ ਰਹੇ ਹੋ, ਮੈਂ ਕਨੈਕਟ ਕਰਦਾ, ਤੁਹਾਡੀ ਆਵਾਜ਼ ਨਹੀਂ ਆ ਰਹੀ ਸਾਡੇ ਤੱਕ, ਪਹੁੰਚ ਨਹੀਂ ਰਹੀ, ਲੇਕਿਨ ਫੋਨ ਸਾਡਾ ਠੀਕ ਹੈ ਕਿ ਹੁਣੇ ਆ ਦੋਸਤ ਨਾਲ ਗੱਲ ਹੋਈ ਹੈ, ਉਹਨਾਂ ਨੇ ਬਿਲਕੁਲ ਸਹੀ ਆਵਾਜ਼ ਸਾਡੇ ਕੋਲ ਆ ਗਈ ਹੈ। ਹੈਲੋ, ਨਹੀਂ ਆਵਾਜ਼ ਆ ਰਹੀ ਜੀ, ਤੁਸੀਂ ਦੁਬਾਰਾ ਕਾਲ ਕਰੋ। ਹਾਂਜੀ ਡਾਕਟਰ ਸਾਹਿਬ, ਆਵਾਜ਼ ਆ ਰਹੀ? ਹੈਲੋ, ਨਹੀਂ ਡਾਕਟਰ ਸਾਹਿਬ, ਕੋਈ ਜਾਂ ਤੇ ਪ੍ਰੋਬਲਮ ਹੈ ਕੋਈ ਤੁਹਾਡੇ ਫੋਨ ਦੇ ਵਿੱਚ, ਸਾਡੇ ਨਾਲ ਫੋਨ ਨਾਲ ਕਨੈਕਟ ਨਹੀਂ ਹੋ ਰਿਹਾ ਤੁਹਾਡਾ, ਤੇ ਤੁਸੀਂ ਦੁਬਾਰਾ ਕਾਲ ਕਰੋ। ਹਾਂਜੀ ਜੁੜੇ ਹੋ ਤੁਸੀਂ ਦੋਸਤੋ, 647-367-5353-5353। ਡਾਕਟਰ ਸਾਹਿਬ ਕਨੈਕਟ ਹੋ ਗਿਆ ਜਾਂ ਨੰਬਰ ਨਹੀਂ? ਨਹੀਂ ਨਹੀਂ ਡਾਕਟਰ ਸਾਹਿਬ ਦੇ ਨੰਬਰ 'ਚ ਅੱਜ ਨਾ ਕੋਈ ਪ੍ਰੋਬਲਮ ਹੈ। 647-367-5353 ਸਾਡੇ ਸਟੂਡੀਓ ਦਾ ਨੰਬਰ ਹੈ, 6473-67-5353। ਹੁਸੈਨ ਜੀ, ਉਹ ਕਹਿੰਦੇ ਵੀ ਜ਼ਿੰਦਗੀ ਦੇ ਵਿੱਚ ਅਗਰ ਤੁਹਾਡਾ ਗੋਲ ਬਿਲਕੁਲ ਫਿਕਸ ਹੈ ਨਾ
1: ਜੀ, ਜੀ
0: ਤੁਹਾਡਾ ਲਕਸ਼ ਡਿਸਾਈਡ ਕੀਤਾ ਹੋਇਆ, ਤੁਸੀਂ ਆਪਣਾ ਨਿਸ਼ਾਨਾ ਕੋਈ ਫਿਕਸ ਕੀਤਾ ਹੋਇਆ। ਹੈਲੋ ਡਾਕਟਰ ਸਾਹਿਬ, ਆਵਾਜ਼ ਆ ਰਹੀ? ਨਹੀਂ, ਇਹ ਤਾਂ ਫੋਨ ਚ ਪ੍ਰੋਬਲਮ ਹੀ ਹੈ ਡਾਕਟਰ ਸਾਹਿਬ। ਹੁਣ ਫਿਰ ਫੋਨ ਨਾ ਕਰੋ, ਕਿਉਂਕਿ ਬਾਰ ਬਾਰ ਆਉਣ ਨਾਲ ਤੁਹਾਡਾ ਫੋਨ ਕਨੈਕਟ ਨਹੀਂ ਹੋ ਰਿਹਾ, ਤੇ ਜਾਂ 5 ਮਿੰਟ ਰੁਕ ਕੇ ਤੁਸੀਂ ਫਿਰ ਫੋਨ ਕਰਿਓ, ਦੁਬਾਰਾ ਕਨੈਕਟ ਹੋ ਜਾਏਗਾ। ਉਹ ਕਹਿੰਦੇ ਵੀ ਤੁਹਾਡਾ ਲਕਸ਼ ਜਿਹੜਾ, ਤੁਹਾਡਾ ਏਮ ਜਿਹੜਾ, ਤੁਹਾਡਾ ਗੋਲ ਜਿਹੜਾ ਜ਼ਿੰਦਗੀ ਦਾ, ਉਹ ਬਿਲਕੁਲ ਕਲੀਅਰ ਹੋਵੇ ਨਾ, ਔਰ ਤੁਹਾਡੇ ਵਿੱਚ ਜੋਸ਼ ਹੋਵੇ, ਉਤਸ਼ਾਹ ਹੋਵੇ, ਤੇ ਤੁਹਾਡਾ ਗੋਲ ਉਹ 100% ਪੂਰਾ ਹੁੰਦਾ ਹੀ ਹੁੰਦਾ ਹੈ
1: ਜੀ ਜੀ,
0: ਤੁਹਾਨੂੰ ਕਾਮਯਾਬੀ ਮਿਲਣ ਤੋਂ ਕੋਈ ਰੋਕ ਨਹੀਂ ਸਕਦਾ
1: ਜੀ।
0: ਉਹ ਕਹਿੰਦੇ ਵੀ ਇੱਕ ਨਾ ਕੋਈ ਲੜਕਾ ਸੀ ਇਸ ਤਰ੍ਹਾਂ, ਉਹ ਕਿਸੇ ਮਹਾਤਮਾ ਦੇ ਕੋਲ ਗਿਆ। ਉਹ ਕਹਿੰਦਾ ਜੀ ਮੈਂ ਨਾ ਬਹੁਤ ਬੇਜ਼ਾਰ ਹੋ ਗਿਆ ਜ਼ਿੰਦਗੀ ਤੋਂ, ਬਿਲਕੁਲ ਮੈਂ ਕਿਸੇ ਕੰਮ ਨੂੰ ਮੇਰਾ ਦਿਲ ਨਹੀਂ ਕਰਦਾ, ਕੁਛ ਵੀ ਕਰਨ ਨੂੰ ਮੇਰਾ ਦਿਲ ਨਹੀਂ ਕਰਦਾ। ਢੀਂਡਸਾ ਸਾਹਿਬ ਸਤਿ ਸ੍ਰੀ ਅਕਾਲ। ਕੀ ਹਾਲ ਚਾਲ ਹੈ?
2: ਹਾਲ ਚਾਲ ਵਧੀਆ ਹੈ ਤੇ ਸਲਾਮ ਅਲੈਕੁਮ ਆਪਣੇ।
1: ਵਾਲੇਕੁਮ ਸਲਾਮ
0: ਜੀ ਜੀ ਜੀ ਜੀ,
2: ਬਹੁਤ ਪਿਆਰੀ ਗੱਲਬਾਤ ਚੱਲ ਰਹੀ ਹੈ, ਸਾਰਾ ਕੁਛ ਠੀਕ ਚੱਲ ਰਿਹਾ, ਵਧੀਆ ਸੁਣ ਰਹੇ ਹਾਂ ਅਸੀਂ, ਸੁਣਦੇ ਵੈਸੇ ਰੋਜ਼ ਆ
0: ਜੀ,
2: ਐ ਹੋ ਜਾਂਦਾ ਫਿਰ ਚਲੋ ਹਾਜ਼ਰੀ ਲਵਾ ਦਈਏ ਫਿਰ।
0: ਨਹੀਂ ਚੰਗੀ ਗੱਲ, ਚੰਗੀ ਗੱਲ ਹੈ, ਬਿਲਕੁਲ
2: ਜੁੜੇ ਹੋਏ ਆ ਪ੍ਰੋਗਰਾਮ ਨਾਲ ਤੇ ਸੁਣਦੇ ਰੋਜ਼ ਆ
0: ਜੀ ਜੀ ਜੀ,
2: ਤੇ ਚਲੋ ਜੀ ਤਾਂ ਕਰਦਾ ਹੈ, ਜੀ ਤਾਂ ਕਰਦਾ ਹੈ
0: ਜੀ
2: ਕਿ ਮੁੜ ਚੌਥੀ ਕਲਾਸ ਵਿੱਚ ਹੋ ਜਾਈਏ।
0: ਕੀ ਬਾਤ ਹੈ,
2: ਜੀ ਤਾਂ ਕਰਦਾ ਹੈ
0: ਮੁੜ ਚੌਥੀ ਕਲਾਸ ਵਿੱਚ ਹੋ ਜਾਈਏ,
2: ਕਲਾਸ ਵਿੱਚ ਹੋ ਜਾਈਏ। ਜੂਨ ਦਾ ਮਹੀਨਾ, ਗਰਮੀ ਦੀਆਂ ਛੁੱਟੀਆਂ ਹੋਣ ਤੇ ਖੇਡ ਖਾੜ ਕੇ ਮੌਜ ਮਨਾਈਏ।
0: ਕੀ ਬਾਤ ਹੈ, ਕੀ ਬਾਤ ਹੈ, ਛੁੱਟੀਆਂ ਚੱਲ ਰਹੀਆਂ ਅੱਜ ਕੱਲ ਵੈਸੇ।
2: ਇੱਕ ਆਪਣਾ ਬੰਦਾ ਢੀਂਡਸਾ ਤੁਹਾਡੇ ਨਾਲ ਗੱਲ ਕਰ ਰਿਹਾ, ਉਹ ਕਹਿ ਰਿਹਾ
0: ਜੀ
2: ਕਿ ਖੇਡ ਖਾੜ ਕੇ ਮੌਜ ਮਨਾਈਏ, ਠੀਕ ਹੈ। ਅੱਗੇ ਫਿਰ ਕਹਿੰਦਾ ਢੀਂਡਸਾ ਜ਼ਿੰਦਗੀ ਤਾਂ ਅਸੀਂ ਲੰਘੂ, ਹੁਣ ਵਿਆਹ ਹੋ ਗਿਆ, ਬੱਚੇ ਹੋ ਗਏ, ਇਹ ਤਾਂ ਝਮੇਲਿਆਂ ਚ ਹੀ ਲੰਘਾਉਣੀ ਪਊ, ਹੁਣ ਤੂੰ ਸੋਚ ਵੀ ਇੰਡੀਆ ਰਹੀਏ ਜਾਂ ਕੈਨੇਡਾ ਜਾਈਏ।
1: ਵਾਹ,
0: ਕੀ ਬਾਤ ਹੈ, ਇਹ ਤੁਹਾਡੀ ਆਪਣੀ ਕ੍ਰੀਏਸ਼ਨ ਲੱਗਦੀ ਢੀਂਡਸਾ ਸਾਹਿਬ?
2: ਜਿਹਦੇ ਵਿਚ ਨਾ ਮੁਹਾਵਰੇ ਵਰਤਦੇ ਆ,
0: ਇਹੋ
2: ਜਿਹਾ ਕੋਈ ਗਾਣਾ ਲਾਓ ਤੇ ਮਤਲਬ ਕਿ ਗਾਣਾ ਸਾਰੇ ਹੀ ਪਸੰਦ ਨੇ ਉਹਨਾਂ
0: ਦੇ। ਚਲੋ ਕੋਈ ਨੀ, ਮੈਂ ਹੁਣ ਇਹ ਕੋਸ਼ਿਸ਼ ਕਰਕੇ ਕਰ ਦੇ,
2: ਤੁਹਾਡੇ ਕੋਲ ਟਾਈਮ ਹੋਇਆ ਤਾਂ ਉਹ ਲਾ ਦਿਓ, ਬਾਕੀ ਅਸੀਂ ਸੁਣ ਰਹੇ ਆ।
0: ਜੀ ਜੀ ਜੀ ਜੀ, ਥੈਂਕ ਯੂ
2: ਆਪੂ ਵਾਲਾ ਮੁੰਡਾ ਅਕਸ਼ਿਆ ਨੂੰ ਚਲਾ ਗਿਆ।
0: ਅੱਛਾ, ਵਾਪਸ ਚਲਾ ਗਿਆ ਇੰਡੀਆ?
2: ਨਹੀਂ ਨਹੀਂ, ਉਹ ਐਡਮਿੰਟਰ ਰਹਿੰਦੇ ਨੇ, ਉਹ ਯਾਦ ਕਰਦੇ ਗਏ ਨੇ।
0: ਜੀ ਜੀ ਜੀ ਜੀ,
2: ਯਾਦ ਕਰ ਰਹੇ ਸੀ। ਇੱਕ ਅੱਛਾ ਇਹਨਾਂ ਦਾ ਨਾ ਜੋ ਬੋਲਿਆ ਹੁਸਨੈਨ ਜੀ ਨੇ, ਉਹ ਬਹੁਤ ਪਸੰਦ ਕਰਕੇ ਗਏ ਨੇ,
0: ਤੇ
2: ਮੈਂ ਉਹਨਾਂ ਨੂੰ ਕਿਹਾ ਸੀ, ਮੈਂ ਵੀ ਜੇ ਕਿਸੇ ਦਿਨ ਸੁਣੋ ਨਾ, ਮੈਂ ਮਤਲਬ ਕਰਾਊਂਗਾ ਉਹਨਾਂ ਦਾ ਕੋਈ ਰਿਕਾਰਡਿੰਗ ਜਾਂ ਕੋਈ ਹੋਰ, ਮੈਂ ਭੇਜੂਗਾ। ਮੈਂ
0: ਤੁਸੀਂ ਨਾ ਉਹਨਾਂ ਦਾ, ਇਹ ਹੁਸਨੈਨ ਅਕਬਰ ਜੀ ਦਾ, ਤੁਸੀਂ ਯੂਟਿਊਬ ਤੇ ਖੋਲੋ ਨਾ ਤੇ ਬੇਸ਼ੁਮਾਰ ਇਹਨਾਂ ਦੀਆਂ ਮਤਲਬ ਗਾਈਆਂ ਹੋਈਆਂ ਚੀਜ਼ਾਂ ਤੁਸੀਂ ਯੂਟਿਊਬ ਤੇ ਲੱਭ ਸਕਦੇ
1: ਹੋ। ਹੁਸਨੈਨ ਅਕਬਰ ਬਾਬਾ ਗਰੁੱਪ ਜਿਹੜਾ ਉਹ ਸਰਚ ਕਰੋ, ਤੁਹਾਨੂੰ ਬਹੁਤ
2: ਜੀ ਜੀ
0: ਤੁਸੀਂ ਬਹੁਤ ਇਹਨਾਂ ਦੀ ਬਹੁਤ ਗਾਈਆਂ ਮਿਲ ਜਾਣਗੀਆਂ
2: ਤੁਹਾਨੂੰ। ਨਹੀਂ ਉਹ ਤਾਂ ਬਹੁਤ ਵਧੀਆ ਗੱਲ ਆ ਤੁਹਾਡੀ, ਯੂਟਿਊਬ ਤੇ ਤਾਂ ਹੁਣ ਮੈਂ ਵੀ ਐਵੇਂ ਪਾਈ ਬੈਠਾ ਪੰਜ ਚਾਰ, ਪਰ ਜਿਹੜੀ ਸਾਹਮਣੇ ਮੁਲਾਕਾਤ ਹੁੰਦੀ ਹੈ ਜਿਹੜੀ ਅੱਖਾਂ 'ਚ ਅੱਖ ਪਾ ਕੇ ਗੱਲ ਹੁੰਦੀ
1: ਆ, ਉਹ ਜੀ ਤੁਸੀਂ ਕੋਈ ਵੀ ਦਿਨ ਰੱਖ ਲਓ ਸਾਰਿਆਂ ਦੇ ਨਾਲ ਬਣਾ ਲੈਣਾ ਤੇ ਅਸੀਂ ਆ ਜਾਵਾਂਗੇ, ਤੁਹਾਨੂੰ ਡਾਇਰੈਕਟ ਵੀ ਲਾਈਵ ਵੀ ਸੁਣਾ ਦਿਆਂਗੇ।
2: ਮੈਂ ਤਾਂ ਜਮਾ ਹੀ ਨੇੜੇ ਬੈਠਾ ਜੀ, ਪਤਾ ਕੀ ਹੈ ਜੀ, ਮੈਂ ਜਦੋਂ ਆਪਣੇ ਨਾ ਖੇਤਾਂ ਨੂੰ ਜਾਂਦਾ, ਖੇਤ ਹੀ ਕਹਿੰਦਾ ਮੈਂ, ਇੱਥੇ ਇੱਕ ਖੇਤਾਂ 'ਚ ਆਪਣਾ ਛੋਟਾ ਜਿਹਾ ਨਾ ਇੱਕ ਉਹ ਲਿਆ ਹੋਇਆ, ਜਮਾ ਹੀ ਛੋਟਾ ਜਿਹਾ ਇੱਕ ਕਹਿ ਲਓ, ਤੇ ਮੈਂ ਡਾਕਟਰ ਸਾਹਿਬ ਦੇ ਰੋਡ, ਡਾਕਟਰ ਸਾਹਿਬ ਜਿੱਥੇ ਰਹਿੰਦੇ ਨੇ ਉਹ ਰੋਡ ਤੋਂ ਲੰਘਦਾ ਰੋਜ਼, ਮੈਂ ਯਾਦ ਕਰਦਾ।
1: ਸਾਨੂੰ ਦੋ ਤੋਂ ਤਿੰਨ ਦਿਨ ਦੇ ਦਿਓ ਆ ਜਿਹੜੇ ਹੁਣ।
2: ਨਹੀਂ ਨਹੀਂ, ਆ ਗਰਮੀ ਵਾਲਾ ਹੱਥ ਲਗਾ ਲੈ ਆਪਾਂ ਅਗਲੇ,
0: ਗਰਮੀ ਵਾਲਾ ਥੋੜਾ ਮੌਸਮ ਪਲੈਜ਼ੈਂਟ ਹੋਏ ਨਾ ਜਦੋਂ ਫੇਰੀ।
2: ਆ ਜਿਹੜੀ ਜੇਮਸ ਪੋਟਰ ਹੈ ਨਾ,
0: ਉਹ ਕਹਿੰਦੇ ਜੀ ਆਪ ਮੇਰੇ ਸਾਹਮਣੇ ਆਏ ਤੋ ਕੋਈ ਬਾਤ ਬਣੇ, ਨਜ਼ਰ ਸੇ ਨਜ਼ਰ ਮਿਲਾਏ ਤੋ ਕੋਈ ਬਾਤ ਬਣੇ। ਗੱਲਾਂ ਫੋਨ ਤੇ ਨੀ ਬਣਦੀਆਂ। ਚਲੋ
2: ਸ਼ੁਕਰੀਆ,
0: ਠੀਕ ਹੁਣੇ ਲਾ ਦੇਣੇ ਜੀ। ਸੋ ਸੁਨੈਣ ਜੀ, ਮੈਂ ਗੱਲ ਕਰ ਰਿਹਾ ਸੀ, ਉਹ ਕਹਿੰਦੇ ਵੀ ਇੱਕ ਲੜਕਾ ਸੀ, ਉਹ ਇੱਕ ਮਹਾਤਮਾ ਦੇ ਕੋਲ ਬਣਾ ਗਿਆ ਜਾ ਕੇ, ਕਹਿੰਦਾ ਉਹਨੇ ਮਜਬੂਰੀ ਦੱਸੀ ਉਸਨੂੰ ਕਿ ਮੇਰਾ ਕਿਸੇ ਕੰਮ ਚ ਦਿਲ ਨਹੀਂ ਕਰਦਾ ਤੇ ਮੈਨੂੰ ਏਦਾਂ ਲੱਗਦਾ ਵੀ ਮੈਂ ਨਾ ਸੁਸਾਈਡ ਕਰ ਲਵਾਂ, ਮੈਨੂੰ ਕੁਛ ਨਹੀਂ ਮੇਰਾ ਕਰਨ ਨੂੰ ਦਿਲ ਕਰਦਾ, ਬਿਲਕੁਲ ਬੇਕਾਰ ਹੋ ਗਿਆ, ਮੈਨੂੰ ਆਪਣਾ ਆਪ ਹੀ ਲੱਗਦਾ ਕਿ ਮਨਫੀ ਜਿਹਾ ਹੋ ਗਿਆ ਮੇਰਾ। ਮਹਾਤਮਾ ਉਸਨੂੰ ਕਹਿ ਗਿਆ, ਕਹਿੰਦਾ ਚੱਲ ਮੇਰੇ ਨਾਲ ਨਾ ਆਪਾਂ ਜੰਗਲ ਦੇ ਵਿੱਚ ਚੱਲਦੇ ਹਾਂ। ਉਹ ਮਹਾਤਮਾ ਜੀ ਉਹਨੂੰ ਜੰਗਲ ਦੇ ਵਿੱਚ ਲੈ ਗਏ, ਉੱਥੇ ਜਾ ਕੇ ਨਾ ਉਹਨੂੰ ਇੱਕ ਸੁਰੰਗ ਦੇ ਵਿੱਚ ਲੈ ਗਏ। ਸੁਰੰਗ ਦੇ ਵਿੱਚ ਜਾ ਕੇ ਨਾ ਜਦੋਂ ਲੜਕਾ ਅੱਗੇ ਤੁਰਿਆ ਜਾ ਰਿਹਾ ਸੀ, ਮਹਾਤਮਾ ਉੱਥੋਂ ਵਾਪਸ ਆ ਗਿਆ ਤੇ ਪਿੱਛੋਂ ਆ ਕੇ ਨਾ ਉਹਨੇ ਸੁਰੰਗ ਦਾ ਦਰਵਾਜ਼ਾ ਜਿਹੜਾ ਨਾ ਉਹ ਬੰਦ ਕਰ ਦਿੱਤਾ।
1: ਜੀ ਜੀ,
0: ਸੁਰੰਗ ਦਾ ਦਰਵਾਜ਼ਾ ਬੰਦ ਕਰ ਦਿੱਤਾ ਤੇ ਲੜਕਾ ਬੜਾ ਹੈਰਾਨ ਪਰੇਸ਼ਾਨ ਵੀ, ਅੰਦਰ ਹਨੇਰਾ ਕੁੱਪ ਹਨੇਰਾ, ਨਾ ਉਹਨੂੰ ਮਹਾਤਮਾ ਕਿਤੇ ਨਜ਼ਰ ਆਵੇ, ਨਾ ਉਹਨੂੰ ਅੱਗੇ ਪਿੱਛੇ ਕੋਈ ਚੀਜ਼ ਨਜ਼ਰ ਆਵੇ। ਉਹਨੂੰ ਮਹਾਤਮਾ ਤੇ ਬੜਾ ਗੁੱਸਾ ਆਈ ਜਾਵੇ ਵੀ ਮਹਾਤਮਾ ਕੀ ਕਰ ਗਿਆ ਮੇਰੇ ਨਾਲ। ਅਚਾਨਕ ਉਹਨੇ ਖੱਬੇ ਸੱਜੇ ਇੱਧਰ ਉੱਧਰ ਜਦੋਂ ਦੇਖਿਆ ਨਾ ਤਾਂ ਉਹਨੂੰ ਇੱਕ ਪਾਸੇ ਕੋਈ ਥੋੜੀ ਜਿਹੀ ਕਿਤੇ ਰੋਸ਼ਨੀ ਨਜ਼ਰ ਆਈ। ਉਹਨੇ ਕਿਹਾ ਵੀ ਜਿਹੜੀ ਰੋਸ਼ਨੀ ਨਜ਼ਰ ਆਉਂਦੀ ਨਾ ਇਹਦਾ ਮਤਲਬ ਕੋਈ ਨਾ ਕੋਈ ਉੱਤੇ ਕੋਈ ਸੁਰਾਖ ਹੈਗਾ ਜਿਹੜਾ ਜਿੱਥੋਂ ਮੈਂ ਬਾਹਰ ਨਿਕਲ ਸਕਦਾ। ਉਹ ਬੜੀਆਂ ਕੋਸ਼ਿਸ਼ਾਂ ਕਰਕੇ ਬੜੀ ਮਿਹਨਤ ਕਰਕੇ ਉੱਪਰ ਚੜ ਚੜਾ ਕੇ ਲਟਕ ਲਟਕਾ ਕੇ ਤੇ ਉਸ ਨਾ ਉੱਥੋਂ ਤੱਕ ਉਹ ਪਹੁੰਚ ਗਿਆ। ਬੜੇ ਦੋ ਤਿੰਨ ਚਾਰ ਘੰਟੇ ਦੇ ਤਰੱਦਤ ਦੇ ਬਾਅਦ ਉੱਥੇ ਪਹੁੰਚ ਗਿਆ। ਉਹ ਜਿੱਥੇ ਥੋੜੀ ਰੋਸ਼ਨੀ ਆ ਰਹੀ ਤੇ ਉੱਥੇ ਸ਼ੇਖ ਸੀ ਤੇ ਉੱਤੋਂ ਉਹਨੇ ਬਾਹਰ ਮੂੰਹ ਕੱਢਿਆ ਤੇ ਉਹਨੇ ਦੇਖਿਆ ਉੱਤੇ ਮਹਾਤਮਾ ਖੜਾ ਉਹੀ ਤੇ ਉੱਤੋਂ ਉਹਨੇ ਹੱਥ ਲਟਕਾਇਆ ਹੈ। ਮਹਾਤਮਾ ਨੇ ਉਹਨੂੰ ਕਹਿੰਦਾ ਵੀ ਆ ਜਾ ਬਾਹਰ ਵਾਪਸ ਆ ਜਾ। ਬਾਹਰ ਜਦੋਂ ਗਿਆ ਨਾ ਤੇ ਉਹ ਮਹਾਤਮਾ ਦੇ ਗਲ ਪੈ ਗਿਆ ਕਿ ਮਹਾਤਮਾ ਤੂੰ ਭਾਈ ਆ ਮੇਰੇ ਨਾਲ ਚੰਗੀ ਕੀਤੀ, ਮੈਨੂੰ ਫਸਾ ਤਾ ਉਹਦੇ ਵਿੱਚ ਸੁਰੰਗ ਦੇ ਵਿੱਚ ਤੇ ਹੁਣ ਤੂੰ ਅੱਗੋਂ ਆ ਕੇ ਮੈਨੂੰ ਹੱਥ ਦੇਈ ਜਾਣਾ। ਉਹ ਕਹਿੰਦਾ ਵੀ ਤੇਰੀ ਜ਼ਿੰਦਗੀ ਦਾ ਇਹ ਸਬਕ ਸੀ ਤੈਨੂੰ,
1: ਹਾਏ ਹਾਏ
0: ਸਬਕ ਤੈਨੂੰ ਕੁਝ ਮਿਲਿਆ। ਉਹ ਕਹਿੰਦਾ ਵੀ ਕੀ? ਉਹ ਕਹਿੰਦਾ ਸਬਕ ਇਹਦੇ ਵਿੱਚ ਇਹ ਹੀ ਹੈ ਕਿ ਪਹਿਲੀ ਗੱਲ ਤਾਂ ਕਿ ਤੇਰੀ ਭੁੱਖ ਨੇ ਤੇ ਤੇਰੀ ਪਿਆਸ ਨੇ ਤੇਰੇ ਮਨ ਦੇ ਅੰਦਰ ਤੜਪ ਕੀਤੀ ਪੈਦਾ ਜ਼ਿੰਦਾ ਰਹਿਣ ਦੀ, ਕਿ ਤੇਰੀ ਭੁੱਖ ਔਰ ਪਿਆਸ ਸੀ ਜਿਹੜੀ ਨਾ ਉਹਨੇ ਤੈਨੂੰ ਕਿਹਾ ਵੀ ਕੁਝ ਨਾ ਕੁਝ ਤਾਂ ਕਰ, ਐਵੇਂ ਤਾਂ ਨਾ ਮਰ ਕਮ ਸੇ ਕਮ। ਤੂੰ ਉਹ ਕੋਸ਼ਿਸ਼ ਕੀਤੀ, ਮਿਹਨਤ ਕੀਤੀ। ਦੂਸਰੀ ਤੈਨੂੰ ਸਿੱਖਿਆ ਇਹ ਮਿਲੀ ਇਹਦੇ ਵਿੱਚੋਂ ਕਿ ਤੈਨੂੰ ਉੱਥੇ ਕੋਈ ਵੀ ਡੀਮੋਟੀ ਕਰਨ ਵਾਲਾ ਡੀਮੋਟੀਵੇਟ ਕਰਨ ਵਾਲਾ ਨਹੀਂ ਸੀ ਕਿ ਜਿਹੜਾ ਤੈਨੂੰ ਇਹ ਕਹਿੰਦਾ ਕਿ ਯਾਰ ਤੇਰੇ ਤੋਂ ਇਹ ਨਹੀਂ ਹੋਣਾ। ਤੈਨੂੰ ਜੇ ਰੋਸ਼ਨੀ ਦਿਸੀ ਨਾ, ਤੈਨੂੰ ਜੇਕਰ ਉੱਥੇ ਕੋਈ ਕਹਿਣ ਵਾਲਾ ਹੁੰਦਾ ਨਾ ਵੀ ਤੇਰੇ ਤੋਂ ਇੱਥੋਂ ਨਹੀਂ ਹੋਣਾ, ਤੂੰ ਰਹਿਣ ਦੇ, ਤੂੰ ਡਿੱਗ ਪਏਗਾ, ਤੇਰੇ ਸੱਟ ਵੱਜੂਗੀ, ਤੇ ਤੂੰ ਇਹ ਨਹੀਂ ਕਰ ਸਕਣਾ ਸੀ। ਉੱਥੇ ਕੋਈ ਐਸਾ ਬੰਦਾ ਨਹੀਂ ਸੀ ਤੈਨੂੰ ਡੀਮੋਟੀਵੇਟ ਕਰਨ ਵਾਲਾ। ਤੀਸਰਾ, ਉੱਥੇ ਤੇਰਾ ਕੋਈ ਸਲਾਹਕਾਰ ਹੈ ਨਹੀਂ ਸੀ ਜਿਹੜਾ ਤੈਨੂੰ ਇਹ ਕਹਿੰਦਾ ਕਿ ਨਹੀਂ ਯਾਰ ਏਦਾਂ ਨਹੀਂ ਤੂੰ ਏਦਾਂ ਕਰ ਲਾ, ਏਦਾਂ ਨਹੀਂ ਤੂੰ ਏਦਾਂ ਕਰ ਲਾ, ਇਸ ਪਾਸੇ ਦੀ ਨਹੀਂ ਤੂੰ ਇਸ ਪਾਸੇ ਦੀ ਚਲੇ ਜਾ, ਉਹਨੇ ਨਾਲ ਤੇਰਾ ਟਾਈਮ ਵੇਸਟ ਹੋ ਜਾਣਾ ਸੀ। ਸੋ ਜ਼ਿੰਦਗੀ ਦੇ ਵਿੱਚ ਸਿੱਖਿਆ ਇਹੀ ਹੈ ਵੀ ਜੇ ਤੁਹਾਡਾ ਲਕਸ਼ ਤੁਹਾਡੇ ਸਾਹਮਣੇ ਹੈ ਨਾ, ਜੇ ਤੁਹਾਡਾ ਏਮ ਤੁਹਾਡੇ ਸਾਹਮਣੇ ਹੈ, ਏਮ ਵੀ ਤੁਹਾਡਾ, ਲਕਸ਼ ਵੀ ਤੁਹਾਡਾ, ਨਿਸ਼ਾਨਾ ਵੀ ਤੁਹਾਡਾ ਹੈ, ਤੇ ਉਸ ਤੋਂ ਬਾਅਦ ਮਿਹਨਤ ਵੀ ਤੁਹਾਡੀ ਹੈ, ਤੇ ਉਸ ਤੋਂ ਬਾਅਦ ਜੋਸ਼ ਵੀ ਤੁਹਾਡਾ ਹੈ, ਤੇ ਜਜ਼ਬਾ ਵੀ ਤੁਹਾਡਾ ਹੈ, ਜੇ ਇਹ ਚੀਜ਼ਾਂ ਤੁਹਾਡੀਆਂ ਮਿਲ ਜਾਣ ਨਾ ਤੇ ਜ਼ਿੰਦਗੀ ਦੇ ਵਿੱਚ ਕਾਮਯਾਬੀ ਹਾਸਲ ਕਰਨ ਤੋਂ ਤੁਹਾਨੂੰ ਕੋਈ ਬੰਦਾ ਵੀ ਰੋਕ ਨਹੀਂ ਸਕਦਾ।
1: ਕੀ ਬਾਤ ਹੈ।
0: ਸੋ 647-367-5353 ਸਾਡੇ ਸਟੂਡੀਓ ਦਾ ਨੰਬਰ ਹੈ, 6473675353। ਤੁਸੀਂ ਕੋਈ ਗੱਲਬਾਤ ਕਰਨੀ ਹੋਵੇ, ਅੱਜ ਖੁੱਲਾ ਮੈਦਾਨ, ਖੁੱਲਾ ਅਖਾੜਾ ਲੱਗਿਆ ਜਿਹਨੂੰ ਕਹਿੰਦੇ ਹੁੰਦੇ ਨਾ, ਖੁੱਲਾ ਅਖਾੜਾ, ਕਿ ਕੋਈ ਮਰਜ਼ੀ ਸਾਨੂੰ ਫਰਮਾਇਸ਼ ਕਰੇ, ਆਪਣੀ ਕੋਈ ਫਰਮਾਇਸ਼ ਕਰਨੀ ਹੈ ਉਹ ਵੀ ਕਰ ਸਕਦਾ। ਜੇ ਉਹਦੇ ਆਪਣੇ ਮਨ ਦੇ ਵਿੱਚ ਕੋਈ ਗੱਲਬਾਤ ਹੈ, ਕੋਈ ਗੀਤ ਜਾਂ ਕੋਈ ਗਜ਼ਲ ਕੋਈ ਸੁਣਾਉਣੀ ਚਾਹੁੰਦਾ ਹੋਵੇ ਤਾਂ ਉਹਦੇ ਵਾਸਤੇ ਵੀ ਪਲੇਟਫਾਰਮ ਜਿਹੜਾ ਓਪਨ ਹੈ। ਹੁਸਨੈਨ ਜੀ, ਤੁਸੀਂ ਹੁਣ ਕੁਝ ਸੁਣਾਉਣਾ ਚਾਹੋਗੇ ਤਾਂ ਕੋਈ ਸ਼ੇਅਰ ਸ਼ੂਰ ਸੁਣਾ ਦਿਓ ਇੱਕ ਅੱਧਾ, ਫਿਰ ਮੈਂ ਉਨੀ ਦੇਰ ਤੱਕ ਗਾਣਾ ਲੱਭਦਾ ਜਿਹੜਾ ਸਾਨੂੰ ਗਾਣੇ ਦੀ ਫਰਮਾਇਸ਼ ਆਈ ਆਪਾਂ ਦੋਸਤਾਂ ਨਾਲ ਸਾਂਝਾ ਕਰਦੇ ਹਾਂ।
1: ਮੈਂ ਤੇ ਜੀ ਇੱਥੇ ਇੱਕੋ ਹੀ ਗੱਲ ਕਰਾਂਗਾ ਕਿ ਫੋਨ ਸੁਣ ਲਓ
0: ਪਹਿਲੇ। ਸਾਡੇ ਕਾਲਰ ਆ ਗਏ ਨੇ, ਪਹਿਲੇ ਹਰਜੀਤ ਸਿੰਘ ਜੀ, ਸਤਿ ਸ੍ਰੀ ਅਕਾਲ ਜੀ, 7296। ਹੈਲੋ, ਸਤਿ ਸ੍ਰੀ ਅਕਾਲ ਜੀ ਹਰਜੀਤ ਸਿੰਘ ਜੀ, ਤੁਸੀਂ ਆਉਂਦੇ ਰਹੋ, ਤੁਹਾਡੀ ਆਵਾਜ਼ ਨਹੀਂ ਆ ਰਹੀ। ਨਹੀਂ, ਡਿਸਕਨੈਕਟ ਹੋ ਗਿਆ, ਜਾਂ ਤੇ ਕਿਸੇ ਲਾਈਨ ਦੇ ਵਿੱਚ ਥੋੜਾ ਬਹੁਤ ਕੋਈ ਫਾਲਟ ਹੈ। ਜਿਹੜੀ ਪਹਿਲੇ ਨੰਬਰ ਤੇ ਲਾਈਨ ਤੇ ਫੋਨ ਆਉਂਦਾ ਨਾ, ਉਹ ਫੋਨ ਡਿਸਕਨੈਕਟ ਹੋ ਜਾਂਦਾ, ਕਨੈਕਟ ਹੋ ਨਹੀਂ ਰਿਹਾ। ਜਾਂ ਤਾਂ ਕੋਈ ਪ੍ਰੋਬਲਮ ਹੈ, ਜਾਂ ਕੋਈ ਉਹਨਾਂ ਦੇ ਫੋਨ ਦੇ ਵਿੱਚ ਕੋਈ ਪ੍ਰੋਬਲਮ ਆ ਰਹੀ ਹੈ, ਜਿਸ ਕਰਕੇ ਉਹ ਫੋਨ ਜਿਹੜਾ ਸਾਡਾ ਨਾ ਕਨੈਕਟ ਨਹੀਂ ਹੋ ਰਿਹਾ। ਹਾਂਜੀ ਹੁਸਨੈਨ ਜੀ, ਚਲੋ ਕੋਈ ਗੱਲ ਨਹੀਂ, ਫੋਨ ਆ ਜਾਏਗਾ ਤਾਂ ਆਪਾਂ ਡਿਸਕਨੈਕਟ ਕਰ ਲਾਂਗੇ ਕਨੈਕਟ ਦੁਬਾਰਾ।
1: ਦੁਨੀਆ ਕੀ ਹੈ ਜੀ?
0: ਜੀ
1: ਇੱਥੇ ਬੰਦੇ ਦਾ ਕੀ ਹੈ? ਮਿੱਟੀ ਦੇ ਕਲਬੂਤ ਨੇ ਬੰਦਿਆ ਮਿੱਟੀ ਦੇ ਵਿੱਚ ਜਾਣਾ,

0: ਤੁਹਾਡੀ ਖੂਬਸੂਰਤ ਆਵਾਜ਼ ਹੈ ਤੇ ਬਹੁਤ ਖੂਬਸੂਰਤੀ ਤੁਹਾਡੀ ਕਲਮ ਜਿਹੜੀ ਲਿਖਦੀ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜਤਿੰਦਰ ਭੈਣ ਜੀ, ਤੁਹਾਡਾ ਨੰਬਰ ਸਹੀ ਬੋਲਿਆ ਅੱਜ ਮੈਂ?
1: ਹਾਂਜੀ ਬੇਟੇ, ਸਤਿ
0: ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ
1: ਛੋਟੇ
0: ਹੀ ਆ, ਤੁਹਾਡੇ ਬੱਚਿਆਂ ਸਮਾਨ ਹੀ ਅਸੀਂ।
1: ਮਮਤਾ ਹੀ ਹੁੰਦੀ ਹੈ ਨਾ ਇਹ
0: ਵੀ,
1: ਤੁਸੀਂ 2 ਸਾਲ ਵੱਡੇ ਛੋਟੇ ਬੱਚੇ।
0: ਹਾਂ ਬਿਲਕੁਲ ਜੀ, ਬਿਲਕੁਲ ਬਿਲਕੁਲ, ਬਸ ਆਦਰ ਆਦਰ ਨੂੰ ਆਦਰ ਹੈ ਜੀ, ਸਤਿਕਾਰ ਹੁੰਦਾ ਜੀ ਬਸ।
1: ਤੇ ਬਾਕੀ ਮੈਂ ਕਿਹਾ ਇਹ ਮਿੱਟੀ ਵਾਲਾ ਵੀ ਬਹੁਤ ਸੋਹਣਾ ਬੋਲਿਆ ਤੁਸੀਂ,
0: ਇਹਨਾਂ
1: ਵੀ ਬੇਟੇ ਨੇ ਬਹੁਤ ਸੋਹਣਾ, ਮੈਨੂੰ ਬਹੁਤ ਵਧੀਆ ਲੱਗ ਰਹੇ ਆ। ਤੇ ਬਾਕੀ ਇੱਕ ਜੀ ਆਪਾਂ ਹੁਣ ਫਰਾਈਡੇ ਦਾ ਕਹਿ ਰਹੇ ਹਾਂ, ਇਹ ਤੁਸੀਂ ਸੁਣਾ ਦੋ ਕਦੇ ਤਾਂ ਦੇਖ ਕੇ ਜਹਾਨੀ ਬੇਗਮ ਆਵੇ ਸੁਖਦਾ।
0: ਹਾਂ ਇਹ ਵੀ ਤੁਹਾਡੇ ਨਾ ਪਾਕਿਸਤਾਨ ਦੇ ਕਿਸੇ ਰਾਈਟਰ ਦਾ ਹੀ ਹੈ, ਕਦੇ ਤਾਂ ਵੇਖ ਕੇ ਬਿਆਨ ਹੀ ਬੇਗਮ ਆਵੇ ਸੁਖਦਾ ਸਾਹਨੀ ਬੇਗਮ ਹੈ,
2: ਅਨਵਰ ਮਸੂਦ ਤੁਹਾਨੂੰ ਮਿਲ ਜਾਏਗਾ।
0: ਹਾਂ ਅਨਵਰ ਮਸੂਦ ਹੁੰਦਾ, ਚਲ ਮੈਂ ਦੇਖਦਾ ਜੇ ਯੂਟਿਊਬ ਤੇ ਮਿਲ ਗਿਆ ਤੇ ਮੈਂ ਜਰੂਰ ਸ਼ੇਅਰ ਕਰਦਾ ਤੁਹਾਨੂੰ।
1: ਥੋੜਾ ਸੁਣਾ ਦਿੰਦਾ, ਨਹੀਂ ਤਾਂ ਕੋਈ ਗੱਲ ਨਹੀਂ।
0: ਹਾਂ ਨਹੀਂ ਨਹੀਂ ਨਹੀਂ ਮੈਂ ਕੋਸ਼ਿਸ਼ ਕਰਦਾ, ਜਰੂਰ ਲੱਭਦਾ ਜਰੂਰ। ਸ਼ੁਕਰੀਆ ਭੈਣ ਜੀ, ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਥੈਂਕ ਯੂ ਥੈਂਕ ਯੂ ਥੈਂਕ ਯੂ। ਸੋ ਸੁਨੈਣ ਜੀ, ਇੱਕ ਨਾ ਸ਼ਾਇਰ ਇੱਕ ਨੇ ਖੂਬਸੂਰਤ ਬਹੁਤ ਲਿਖਿਆ, ਉਹ ਕਹਿੰਦਾ ਕਿ ਵੰਗਾਂ ਨੂੰ ਛਨਕਾਉਂਦੀ ਕੁੜੀਏ ਇੰਜ ਨਾ ਤੱਕਿਆ ਕਰ ਮੁਸਕਾ ਕੇ। ਵੰਗਾਂ ਨੂੰ ਛਨਕਾਉਂਦੀ ਕੁੜੀਏ ਇੰਜ ਨਾ ਤੱਕਿਆ ਕਰ ਮੁਸਕਾ ਕੇ, ਤੱਕਣ ਨਾਲ ਝੁਕਾ ਹੋ ਜਾਂਦਾ ਜੋ ਬਣਦਾ ਰਗਵਤ ਦਾ ਕਾਰਨ। ਰਗਵਤ ਨਾਲ ਉਣਸ ਲੱਗ ਜਾਂਦੀ ਤੇ ਮੋਹ ਲੱਗ ਪੈਂਦਾ ਠਾਠਾਂ ਮਾਰਨ, ਝੱਲੀਏ ਇਹ ਮੋਹ ਫਿਰ ਮੋਹ ਨਹੀਂ ਰਹਿੰਦਾ। ਕਹਿੰਦਾ ਝੱਲੀਏ ਇਹ ਮੋਹ ਫਿਰ ਮੋਹ ਨਹੀਂ ਰਹਿੰਦਾ, ਰੂਹਾਂ ਵਿੱਚ ਵਿਹਾਰ ਹੋ ਜਾਂਦਾ ਹੈ ਤੇ ਵੱਧਦੀ ਹੋਈ ਦਵੱਲੀ ਧੜਕਣ ਵੱਧਦੇ ਵੱਧਦੇ ਪਿਆਰ ਹੋ ਜਾਂਦਾ ਹੈ। ਇਹ ਇੱਕ ਐਸਾ ਰੋਗ ਇਹ ਚੰਦਰਾ ਰੱਖ ਦਿੰਦਾ ਹੈ ਰੱਤ ਸੁਕਾ ਕੇ, ਵੰਗਾਂ ਨੂੰ ਛਨਕਾਉਂਦੀ ਕੁੜੀਏ ਇੰਜ ਨਾ ਤੱਕਿਆ ਕਰ ਮੁਸਕਾ ਕੇ, ਵੰਗਾਂ ਨੂੰ ਛਨਕਾਉਂਦੀ ਕੁੜੀਏ ਇੰਜ ਨਾ ਤੱਕਿਆ
2: ਕਰ ਮੁਸਕਾ ਕੇ।
0: ਸਾਡੇ ਕਾਲਰ ਨੇ ਜੀ 0866, ਸਤਿ ਸ੍ਰੀ ਅਕਾਲ ਜੀ।
3: ਹਾਂਜੀ ਬੋਲੀਏ ਬੋਲੀਏ,
0: ਬਿਲਕੁਲ ਬੋਲੋ ਜੀ, ਆਉਂਦੇ ਰਹੋ ਤੁਸੀਂ।
3: ਮੈਂ ਕੁਛ ਸੁਣਾਉਣਾ ਚਾਹੁੰਦਾ, ਦੇਖੋ ਕੋਈ ਗਲਤੀ ਨਾ ਹੋਵੇ
0: ਜੀ।
3: ਦੇਖੋ ਗੱਡੀ ਗੱਡੀ ਤੇ ਬਿੱਲੋਂ ਲਈ ਕਿਹੜਾ ਨੇ ਮੀਟਿੰਗ ਲਾ।
0: ਤੁਹਾਡੀ ਆਵਾਜ਼ ਨਾ ਮਤਲਬ ਵਿੱਚ ਡਿਸਟਰਬ ਜੀ ਹੋ ਰਹੀ ਹੈ ਕੁੱਤੇ, ਤੁਹਾਡੀ ਆਵਾਜ਼ ਰੇਡੀਓ ਦੀ ਵਗੈਰਾ ਦੀ ਉੱਚੀ ਤਾਂ ਨਹੀਂ ਆਵਾਜ਼?
3: ਖੜੀ ਗੱਡੀ ਤੇ ਬਿੱਲੋਂ ਲਈ ਕਿਹੜਾ ਨੇ ਮੀਟਿੰਗ ਲਾ।
0: ਆਉਂਦੀ ਆ ਜੀ? ਹਾਂ ਆ ਰਹੀ ਹੁਣ।
3: ਹਾਂਜੀ
0: ਆ ਰਹੀ, ਆ ਰਹੀ ਆਵਾਜ਼ ਤੁਹਾਡੀ।
3: ਖੜੀ ਗੱਡੀ ਤੇ ਬਿੱਲੋਂ ਲਈ ਕਿਹੜਾ ਨੇ ਮੀਟਿੰਗ ਲਾ
0: ਜੀ,
3: ਹਰ ਕੋਈ ਆਖੇ ਮੈਂ ਬੜਾ ਆਪਣੀ ਸਿਫਤਾਂ ਰਹੇ ਛਣਾ।
0: ਕੀ ਬਾਤ ਹੈ,
3: ਹੁਣ ਕਿਹੜਾ ਦੀ ਮੀਟਿੰਗ ਲੱਗੀ ਆ ਗੱਡੀ ਦੇ ਕਿਹੜਾ ਦੀ ਛਣੋ
0: ਜੀ ਜੀ ਜੀ ਜੀ ਜੀ ਜੀ,
3: ਇੰਨਾ ਸਪੈਸ਼ਲ ਬੋਲਿਆ ਜਿਹੜਾ ਕਹਿੰਦੇ ਨੇ ਬਾਬੇ ਵਾਲਾ ਗੇਰ ਗੱਲ ਕਰਨ ਲੱਗਾ, ਉਹ ਹੱਸ ਕੇ ਨਾਲ ਸੀਟ ਦੇ ਬਾਏ ਨੂੰ ਮੂੰਹ ਫੇਰ
0: ਜੀ,
3: ਜਦ ਛੱਡਣ ਕਰਾਚੇ ਮੈਨੂੰ ਲਾ ਕੇ ਜਿਆ ਦੇਵਾ ਕਿਹੜਾ ਕਮੀਰ ਮੈਂ ਫਸੀ ਗੱਡੀ ਨੂੰ ਕੱਢਦਾ, ਕਹਿੰਦਾ ਹੈਗਾ ਬਬਰ ਸੇਰ ਬੇਲੀਓ, ਹੈਗਾ ਬਬਰ ਸੇਰ।
0: ਵਾਹ ਵਾਹ,
3: ਆਵਾਜ਼ ਆ ਰਹੀ
0: ਜੀ? ਆ ਰਹੀ ਹੈ ਜੀ, ਬਿਲਕੁਲ ਆ ਰਹੀ ਹੈ, ਕਲੀਅਰ ਆਵਾਜ਼ ਆ ਰਹੀ ਹੈ ਤੁਹਾਡੀ, ਸਾਡੇ ਕੋਲੇ ਨਹੀਂ ਆ ਰਹੀ ਹੈ, ਪੂਰੇ ਓਨਟਾਰੀਓ ਦੇ ਵਿੱਚ ਸੁਣ ਰਹੀ ਹੈ ਆਵਾਜ਼।
3: ਕਿਤੇ ਟਰੱਕ
0: ਜੀ
3: ਤੈਨੂੰ ਉੱਥੇ ਕਿਹੜਾ ਪੁੱਛਦਾ ਰੋਡ ਤੇ, ਉੱਥੇ ਮੈਂ ਕੱਢਦਾ ਹਾਂ ਬੱਟ
0: ਜੀ,
3: ਨਖਰੇ ਕਰਦਾ ਤੂੰ ਲੱਗਣ ਲੱਗਿਆ ਮੈਂ ਲੱਗ ਜਾਂਦਾ ਫੱਟ।
0: ਕੀ ਬਾਤ,
3: ਬਾਗ ਪੁਰਿਆਂ ਦੇ ਚੱਲਦਾ ਕਰੇ ਕਿਤੇ ਮੇਰੇ ਨਾਲੋਂ ਘੱਟ ਹੈ ਦੂਜੇ ਦੀ ਗੱਲ ਸੀ।
0: ਅੱਛਾ ਅੱਛਾ, ਤੇ
3: ਮਾਰੀ ਤੀਜੇ ਦੀ ਆ ਗਈ ਗੱਲ ਕਰੇ ਦੋਨੇ ਹੱਥ ਜੋੜ, ਮੈਂ ਤੁਹਾਡੇ ਵਿਚਾਲੇ ਵੀਰ ਨੂੰ ਨਹੀਂ ਮੈਨੂੰ ਲੜਨ ਦੀ ਲੋੜ, ਮੈਂ ਦਿਨ ਤੁਹਾਡੇ ਵਿੱਚ ਕੱਟਣੇ ਮੈਂ ਕਾਹਤੋਂ ਮਚਾਵਾਂ ਸੋਰ
0: ਜੀ,
3: ਤੁਹਾਨੂੰ ਸਭ ਨੂੰ ਪਤਾ ਹੈ ਸੁਣਿਆ ਕਿੰਨਾ ਹੈਗਾ ਮੇਰੇ ਵਿੱਚ ਜੋਰ।
0: ਕੀ ਬਾਤ ਹੈ, ਕੀ ਬਾਤ ਹੈ,
3: ਇਹ ਬੋਲਦਾ ਚੌਥਾ ਉੱਠਿਆ ਖੰਘ ਗਈ, ਤੁਹਾਡਾ ਜਾਂਦਾ ਉਹ 60 ਤੇ ਟਿਕ ਲੈਣੀ ਚੈਲੰਜਾ ਹੋਵੇ ਰੋਕਣੀ ਤੇ ਤੁਹਾਨੂੰ ਅੱਗੋਂ ਖਿੱਚ, ਉਦੋਂ ਕਰਾਵਾਂ ਕੰਮ ਬ੍ਰੇਕ ਤੇ ਗੱਡੀ ਹੋ ਜਾਵੇ ਕੰਟਰੋਲ ਦੇ ਵਿੱਚ, ਜਾ ਕੇ ਮਾਰਾ ਫਰੀ ਤੁਸੀਂ ਪੁੱਛ ਲਓ ਕਿਰਪਾਲ ਸਿੰਘ ਲਾਉਂਦਾ ਕਿੰਨੇ ਟ੍ਰਿਪ।
0: ਵਾਹ ਵਾਹ, ਕੀ ਬਾਤ ਕੀ ਬਾਤ,
3: ਆਪ ਗੁੱਸੇ ਵਿੱਚ ਬੋਲਿਆ ਕੀ ਹੋਇਆ ਜੇ ਮਾੜਾ ਸਰੀਰ, ਹਵਾ ਨਾਲ ਮੈਂ ਗੱਲਾਂ ਕਰਾ ਰਿਹਾ ਐਸੀ ਧੁਨਸਦਾ ਤੀਰ, ਰੌਲਾ ਨੀ ਤੁਹਾਡੇ ਵਾਂਗੂ ਪਾਵਦਾ ਹੈਗਾ ਗਿਆਨੀ ਪਰ ਫਕੀਰ, ਮੈਂ ਵਾਂਗੂ ਮੈਂ ਜਹਾਜ਼ ਦੇ ਦਿਆ ਹਵਾ ਨੂੰ ਚੀਰ।
0: ਕਿਆ ਬਾਤ ਹੈ, ਕਿਆ ਬਾਤ, ਬਿਲਕੁਲ ਜੀ ਸਾਡੇ ਤੱਕ ਆਵਾਜ਼ ਨਹੀਂ, ਪੂਰੇ ਪੂਰੇ ਪੂਰੇ ਓਨਟਾਰੀਓ ਤੱਕ ਤੁਹਾਡੀ ਆਵਾਜ਼ ਪਹੁੰਚੀ।
3: ਆ ਗਈ ਕਹਿੰਦਾ ਮੇਰੇ ਵਿੱਚ ਵੀ ਜਾਨ, ਮੈਂ ਉਸੇ ਮਾਂ ਦਾ ਪੁੱਤ ਆ, ਤੁਸੀਂ ਨਾ ਜਿਆਦੇ ਕਰੋ ਘਮਾਨ, ਮੰਨ ਲਿਆ ਭਾਰਤ ਤੁਸੀਂ ਹੋ ਅਸੀਂ ਹੈਗੇ ਪਾਕਿਸਤਾਨ, ਤੁਹਾਡਾ ਵਧਣਾ ਕੰਮ ਗਾਹ ਨੂੰ, ਅਸੀਂ ਪਿੱਛੇ ਭਜਨ ਵਾਲੇ ਜਵਾਨ ਬੇਦੀਓ, ਅਸੀਂ ਪਿੱਛੇ ਭਜਨ ਵਾਲੇ ਜਵਾਨ।
0: ਬਿਲਕੁਲ, ਤੁਸੀਂ ਸਾਰੇ ਸਾਰੇ ਸਾਰੇ
3: ਜਿਹਦੇ ਵਿੱਚ ਬਲੌਗ ਦੇ ਇਕੱਠੇ ਕਰੇ ਆ
0: ਤੁਸੀਂ ਸਾਰੇ ਸਾਰੇ ਗੇਰਾਂ ਦਾ ਦੱਸ ਦਿੱਤਾ,
3: ਲੜ ਲੋ ਜਾਵੋ ਹੱਟ, ਤੁਹਾਡਾ ਏਕਾ ਹੈ ਤਾਂ ਸੋਹਣੇ ਹੋ ਤਾਂ ਦਿਨ ਰਹੇ ਹੋ ਕੱਟ, ਜੇ ਕਰੋਗੇ ਗਲਤੀਆਂ ਮੈਂ ਜਾਊਗੀ ਫੱਟ, ਤੁਸੀਂ ਕਿਹੜਾ ਹੀ ਆਪੇ ਕੰਮ ਕਰਦੇ, ਸਾਨੂੰ ਕਿਰਪਾਲ ਸਿੰਘ ਲਾਉਂਦਾ ਝੱਟ।
0: ਕਿਆ ਬਾਤ ਹੈ, ਕਿਆ ਬਾਤ ਹੈ, ਕਿਆ ਬਾਤ, ਬਹੁਤ ਖੂਬਸੂਰਤ ਜੀ, ਬਹੁਤ ਵਧੀਆ ਤੁਹਾਡੀ ਕ੍ਰੀਏਸ਼ਨ ਹੈ ਤੇ ਬਹੁਤ ਵਧੀਆ ਤੁਸੀਂ ਪੂਰੇ ਸਾਰੇ ਗੇਰਾਂ ਨੂੰ ਐਕਸਪਲੇਨ ਕਰਕੇ ਦੱਸ ਦਿੱਤਾ ਅੱਗੇ ਵਾਲਿਆਂ ਨੂੰ ਤੇ ਪਿੱਛੇ ਵਾਲਿਆਂ ਨੂੰ। ਬਿਲਕੁਲ, ਚਲੋ
3: ਡਰਾਈਵਰ
0: ਬਿਲਕੁਲ ਬਿਲਕੁਲ, ਅਸੀਂ ਮੈਂ ਗੱਲਬਾਤ ਕਰਨੀ ਹੈ ਕਿ ਜਿਹੜਾ ਸਾਡੇ ਡਰਾਈਵਰ ਲੋਕ ਗੱਡੀਆਂ ਦੇ ਪਿੱਛੇ ਲਿਖਦੇ ਹੁੰਦੇ ਨਾ ਵੱਖਰੇ ਵੱਖਰੇ ਵਾਹਨ ਟੁੱਟ ਕੇ, ਉਹ ਮੇਰੇ ਕੋਲ ਬਹੁਤ ਸਾਰੇ ਹੈਗੇ ਤੇ ਆਪਾਂ ਕਿਸੇ ਦਿਨ ਗੱਲ ਕਰਾਂਗੇ, ਤੁਸੀਂ ਜ਼ਰੂਰ ਜੁੜੇ ਸਾਡੇ ਨਾਲ।
3: ਚਲੋ
0: ਹੁਣ ਨਾ, ਹੁਣ ਸਾਡੇ ਇੱਕ ਹੋਰ ਕਾਲਰ ਹੈ ਤੇ ਆਪਾਂ ਫਿਰ ਕਿਸੇ ਦਿਨ ਗੱਲ ਕਰਾਂਗੇ ਜਿਸ ਦਿਨ ਹੋ ਗਿਆ। ਚਲੋ ਸ਼ੁਕਰੀਆ, ਬਹੁਤ ਬਹੁਤ ਮਿਹਰਬਾਨੀ। ਸੋ ਦੋਸਤੋ, ਤੁਸੀਂ ਜੁੜਿਓ ਰੇਡੀਓ ਪ੍ਰੋਗਰਾਮ ਸਭ ਰੰਗ ਨਾਲ, ਸਾਡਾ ਤੁਹਾਡਾ ਸਾਥ ਰਹੇਗਾ 11 ਵਜੇ ਤੱਕ ਤੇ ਸਾਡੇ ਰੇਡੀਓ ਪ੍ਰੋਗਰਾਮ ਦੇ ਇਸ ਵੇਲੇ ਦੇ ਜਿਹੜੇ ਮੇਨ ਪ੍ਰਾਊਡ ਸਪੋਂਸਰ ਨੇ ਬ੍ਰਮਟਨ ਕੈਸ਼ ਐਂਡ ਕੈਰੀ, ਪੂਰੇ ਕੈਨੇਡਾ ਦੇ ਵਿੱਚ 9 ਵੱਖਰੀਆਂ ਵੱਖਰੀਆਂ ਲੋਕੇਸ਼ਨਸ ਦੇ ਉੱਪਰ ਆਪਣੀਆਂ ਸੇਵਾਵਾਂ ਦੇ ਰਹੇ ਨੇ। ਤੁਸੀਂ ਲੈਣੀ ਹੋਏ ਕੋਈ ਗਰੋਸਰੀ ਘਰ ਦੀ ਕਿਚਨ ਵਾਸਤੇ, ਆਪਣੇ ਰੈਸਟੋਰੈਂਟ ਵਾਸਤੇ ਕੋਈ ਬਰਤਨ ਲੈਣਾ ਹੋਵੇ, ਕੋਈ ਵੱਡਾ ਵੱਡੀ ਕਪੈਸਿਟੀ ਦਾ ਬਰਤਨ ਲੈਣਾ ਹੋਵੇ, ਘਰ ਦੇ ਵਿੱਚ ਵਰਤੀ ਜਾਣ ਵਾਲੀ ਕੋਈ ਛੋਟੀ ਮੋਟੀ ਮੈਡੀਸਨ ਦਵਾਈ ਜਿਹੜੀ ਅਕਸਰ ਅਸੀਂ ਫਸਟ ਏਡ ਦੇ ਤੌਰ ਤੇ ਘਰਾਂ ਵਿੱਚ ਰੱਖਦੇ ਹੁੰਦੇ ਸੀ, ਪਿੰਡਾਂ ਦੇ ਵਿੱਚ ਹਰ ਕਿਸਮ ਦੀ ਤੁਹਾਨੂੰ ਉਹ ਛੋਟੀ ਮੋਟੀ ਦਵਾਈ ਇੱਥੋਂ ਮਿਲ ਜਾਏਗੀ। ਡਿਸਪੋਜ਼ੇਬਲ ਦੇ ਵਿੱਚ ਕਿਸੇ ਕਿਸਮ ਦਾ ਤੁਹਾਨੂੰ ਕੋਈ ਸਮਾਨ ਚਾਹੀਦਾ ਹੋਵੇ, ਕਿਸੇ ਵੀ ਡਿਜ਼ਾਈਨ ਦੇ ਵਿੱਚ, ਕਿਸੇ ਵੀ ਰੰਗ ਦੇ ਵਿੱਚ, ਕਿਸੇ ਵੀ ਕਪੈਸਿਟੀ ਦਾ ਤੁਹਾਨੂੰ ਕਿੰਨੀ ਵੀ ਮਾਤਰਾ ਦੇ ਵਿੱਚ ਤੁਹਾਨੂੰ ਚਾਹੀਦਾ ਹੋਵੇ ਤੁਹਾਨੂੰ ਮਿਲ ਸਕਦਾ। ਹੋਰ ਕੋਈ ਨਾ ਕੋਈ ਛੋਟਾ ਮੋਟਾ ਔਜ਼ਾਰ, ਗਰਮੀਆਂ ਦੇ ਵਿੱਚ ਅਸੀਂ ਬੈਕਯਾਰਡ ਦੇ ਵਿੱਚ ਜਾਂ ਅੱਗੇ ਕੋਈ ਛੋਟੀ ਮੋਟੀ ਬਾਗਬਾਨੀ ਦਾ ਕੰਮ ਕਰਦੇ ਹਾਂ, ਕੋਈ ਵੀ ਛੋਟਾ ਮੋਟਾ ਔਜ਼ਾਰ ਚਾਹੀਦਾ ਹੋਵੇ ਤੁਹਾਨੂੰ ਮਿਲ ਜਾਏਗਾ। ਪੰਜਾਬੀ ਸੱਭਿਆਚਾਰ ਦੇ ਨਾਲ ਸੰਬੰਧਿਤ ਕੋਈ ਵੀ ਤੁਹਾਨੂੰ ਚੀਜ਼ ਚਾਹੀਦੀ ਹੋਏ, ਘਰ ਦੇ ਵਿੱਚ ਕੋਈ ਫੰਕਸ਼ਨ ਹੋਏ, ਕੋਈ ਮਹਿੰਦੀ ਦਾ, ਕੋਈ ਹਲਦੀ ਦਾ ਜਾਂ ਕੋਈ ਹੋਰ ਸੈਲੀਬ੍ਰੇਸ਼ਨ ਹੋਏ ਤਾਂ ਉਹਦੇ ਨਾਲ ਰਿਲੇਟਡ ਕੋਈ ਪੰਜਾਬੀ ਸੱਭਿਆਚਾਰ ਦੇ ਨਾਲ ਸੰਬੰਧਿਤ ਕੋਈ ਵੀ ਚੀਜ਼ ਤੁਹਾਨੂੰ ਚਾਹੀਦੀ ਹੋਏ ਤੁਹਾਨੂੰ ਮਿਲ ਸਕਦੀ ਹੈ। ਸੋ ਫੋਨ ਨੰਬਰ ਕਰੋ, ਫੋਨ ਨੰਬਰ ਯਾਦ ਰੱਖੋ 905-230-4800 9052304800 ਬ੍ਰਮਟਨ ਕੈਸ਼ ਐਂਡ ਕੈਰੀ 60,000 ਸਕੇਅਰ ਫੁੱਟ ਦੇ ਵਿੱਚ ਫੈਲਿਆ ਹੋਇਆ ਵਿਸ਼ਾਲ ਸਟੋਰ ਜਿੱਥੇ ਤੁਹਾਨੂੰ ਘਰ ਦੇ ਵਿੱਚ ਵਰਤੀ ਜਾਣ ਵਾਲੀ A to Z ਹਰ ਚੀਜ਼ ਬੜੀ ਆਸਾਨੀ ਦੇ ਨਾਲ ਮਿਲ ਸਕਦੀ ਹੈ। ਦੂਸਰੇ ਸਾਡੇ ਪ੍ਰਾਊਡ ਸਪੋਂਸਰ ਵਿਲੇਜ ਆਫ ਇੰਡੀਆ, ਸ਼ੁੱਧ ਸ਼ਾਕਾਹਾਰੀ ਭੋਜਨ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ, ਪਿਛਲੇ 3 ਦਹਾਕਿਆਂ ਤੋਂ 114 ਕੈਨੇਡੀ ਰੋਡ, ਫੋਨ ਨੰਬਰ 905-450-3333 ਔਰ 6303 ਐਰਨਵਿਲ ਪਾਰਕ ਵੇਸੀ ਸਾਗਾ, ਫੋਨ ਨੰਬਰ 905-542-1333। ਤੁਸੀਂ ਇਹਨਾਂ ਦਾ ਬੁਫੇ ਇੰਜੋਏ ਕਰੋ, 40 to 50 ਆਈਟਮਾਂ ਦੇ ਨਾਲ ਸਜਿਆ ਹੋਇਆ ਸਟਰੀਟ ਫੂਡ ਲਾਜਵਾਬ ਹੈ, ਇੱਕ ਵਾਰ ਜ਼ਰੂਰ ਇਹਨਾਂ ਦਾ ਟੇਸਟ ਕਰੋ। ਟਿਫਨ ਤੁਸੀਂ ਲਗਵਾਉਣਾ ਹੈ, ਜਿੰਨੇ ਦਿਨ ਵਾਸਤੇ ਤੁਸੀਂ ਲਗਵਾਉਣਾ ਹੈ ਉਹ ਸਾਰਾ ਮੈਨਿਊ ਜਾਂ ਕੀਮਤ ਤੁਸੀਂ ਡਿਸਾਈਡ ਕਰ ਸਕਦੇ ਹੋ ਇਹਨਾਂ ਦੇ ਨਾਲ ਡਿਸਕਸ ਕਰਕੇ। ਘਰ ਦੇ ਵਿੱਚ ਕੋਈ ਫੰਕਸ਼ਨ ਕਰਾਉਣਾ, ਲਾਈਵ ਕੇਟਰਿੰਗ ਕਰਵਾਉਣੀ ਹੈ, ਤੁਸੀਂ ਇਹਨਾਂ ਦਾ ਟਰੱਕ ਹਾਇਰ ਕਰ ਸਕਦੇ ਹੋ। ਕੋਈ ਫੰਕਸ਼ਨ ਕਰਵਾਉਣ ਵਾਸਤੇ 100-125 ਆਦਮੀਆਂ ਦੇ ਲਈ ਹਾਲ ਦੀ ਤੁਹਾਨੂੰ ਜ਼ਰੂਰਤ ਹੈ, ਉੱਥੇ ਲਾਈਟ ਐਂਡ ਸਾਊਂਡ DJ ਵਗੈਰਾ ਦਾ ਫੁੱਲ ਇੰਤਜ਼ਾਮ, 100 to 125 ਗੱਡੀਆਂ ਦੀ ਖੁੱਲੀ ਡੁੱਲੀ ਪਾਰਕਿੰਗ ਵੀ ਅਵੇਲੇਬਲ ਹੈ। ਕਿਸੇ ਕਿਸਮ ਦੀ ਕੋਈ ਜਾਣਕਾਰੀ ਲੈਣੀ ਹੋਏ ਫੋਨ ਕਰੋ 905-450-3333 114 ਕੈਨੇਡੀ ਰੋਡ ਦਾ ਔਰ 905-542-1333 6303 ਐਰਨ ਮਿਲ ਪਾਰਕ ਵੇ ਮਿਸੀਸਾਗਾ ਦਾ ਨੰਬਰ ਹੈ। ਸੋ ਸੁਨੈਣ ਜੀ, ਸਾਡੀ ਇੱਕ ਫਰਮਾਇਸ਼ ਆਈ ਸੀ ਇੱਕ ਗਾਣੇ ਦੀ, ਢਿੰਡਸਾ ਸਾਹਿਬ ਨੇ ਕੀਤੀ ਸੀ, ਅਸੀਂ ਇੱਕ ਗਾਣਾ ਸੁਣਦੇ ਹਾਂ ਤੇ ਉਸ ਗਾਣੇ ਤੋਂ ਬਾਅਦ ਅਸੀਂ ਪ੍ਰੋਗਰਾਮ ਨੂੰ ਅੱਗੇ ਕੰਟੀਨਿਊ ਕਰਾਂਗੇ। ਗਾਣਾ ਪਹਿਲੇ ਅਸੀਂ ਥੋੜੇ ਜਿਹੇ 2 ਕਬੋਲੋ ਦੇ ਸੁਣ ਲਈਏ ਜਿਹੜੇ।

0: ਦੀਦਾਰ ਸੰਧੂ ਦੀ ਆਵਾਜ਼ ਦੇ ਵਿੱਚ ਬਹੁਤ ਖੂਬਸੂਰਤ ਗਾਣਾ ਤੁਸੀਂ ਸੁਣਿਆ। ਜੁੜਿਓ ਤੁਸੀਂ 647-367-5353 ਸਾਡੇ ਸਟੂਡੀਓ ਦਾ ਨੰਬਰ ਹੈ। ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਮੈਂ ਤੁਹਾਡਾ ਹੋਸਟ ਡਾਕਟਰ ਦਰਸ਼ਨ ਦੀ ਸਾਡਾ ਤੁਹਾਡਾ ਸਾਥ ਅੱਜ ਰਹੇਗਾ 11 ਵਜੇ ਤੱਕ। ਅੱਜ ਵੀਕਐਂਡ ਹੈ, ਉਸ ਤੋਂ ਬਾਅਦ ਦੋ ਛੁੱਟੀਆਂ ਤੁਸੀਂ ਇੰਜੋਏ ਕਰਨੀਆਂ। ਸਾਡੀ ਤੁਹਾਡੀ ਮੁਲਾਕਾਤ ਜਿਹੜੀ ਹੋਏਗੀ ਉਹ ਹੋਏਗੀ ਸੋਮਵਾਰ ਨੂੰ। ਸੋ ਸਾਡੇ ਰੇਡੀਓ ਪ੍ਰੋਗਰਾਮ ਦੇ ਇਸ ਵੇਲੇ ਦੇ ਜਿਹੜੇ ਹੋਰ ਪ੍ਰਾਊਡ ਸਪੋਂਸਰ ਮੇਨ ਹੋ ਜੀ ਅਮਾਇਰਾ ਅਕੈਡਮੀ। ਅਮਾਇਰਾ ਅਕੈਡਮੀ ਬਿਊਟੀ ਦੀ ਦੁਨੀਆ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ। ਬੀਬੀਆਂ ਭੈਣਾਂ ਨੇ ਕੋਈ ਟਰੀਟਮੈਂਟ, ਚਾਹੇ ਹੇਅਰਸ ਦਾ ਟਰੀਟਮੈਂਟ ਲੈਣਾ ਹੋਵੇ, ਚਾਹੇ ਕੋਈ ਹੋਰ ਟਰੀਟਮੈਂਟ ਲੈਣਾ ਹੋਵੇ, ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ 905-399-1810। ਆਪਣਾ ਕੈਰੀਅਰ ਬਣਾਉਣ ਦੇ ਲਈ ਕੋਈ ਡਿਪਲੋਮਾ ਕਰਨਾ ਹੈ, ਹੇਅਰ ਸਟਾਈਲਿੰਗ ਡਿਪਲੋਮਾ ਜਾਂ ਮੈਡੀਕਲ ਅਸਥੈਟਿਕ ਡਿਪਲੋਮਾ ਜਾਂ ਹੋਰ ਕੋਈ ਐਡਵਾਂਸ ਡਿਪਲੋਮਾ, ਅਤੇ ਤੁਸੀਂ ਕਿਸੇ ਕਿਸਮ ਦੀ ਕੋਈ ਜਾਣਕਾਰੀ ਲੈਣੀ ਹੈ ਡਿਪਲੋਮੇ ਦੇ ਡਿਊਰੇਸ਼ਨ ਦੇ ਬਾਰੇ, ਉਹਦਾ ਬੈਚ ਕਦੋਂ ਸਟਾਰਟ ਹੋਣਾ, ਇਸ ਚੀਜ਼ ਦੇ ਬਾਰੇ ਫੋਨ ਕਰ ਸਕਦੇ ਹੋ 905-399-1810 9053-99-6110। ਪ੍ਰੋਪਰਟੀ ਕੋਈ ਲੈਣ ਦੀ ਸੋਚ ਰਹੇ ਹੋ ਜਾਂ ਵੇਚਣ ਦੀ ਸੋਚ ਰਹੇ ਹੋ ਤਾਂ ਰੀਮੈਕਸ ਗੋਲਡ ਦੇ ਨਾਲ ਕੰਮ ਕਰਦੇ ਇੰਦਰ ਅਰੋੜਾ, ਰਮਨ ਕਥੂਰੀਆ ਰੀਅਲ ਅਸਟੇਟ ਦੇ ਵਿੱਚ ਬਹੁਤ ਲੰਬਾ ਤਜਰਬਾ ਰੱਖਣ ਵਾਲੇ, ਤੁਸੀਂ ਉਹਨਾਂ ਦੇ ਨਾਲ ਗਰਜ਼ ਕਰ ਸਕਦੇ 416-525-7400। ਤੁਹਾਡੀ ਪ੍ਰੋਪਰਟੀ ਦੀ ਮੋਰਗੇਜ ਦੇ ਬਾਰੇ, ਤੁਹਾਡੀ ਡਾਊਨ ਪੇਮੈਂਟ ਦੇ ਬਾਰੇ, ਹੋਰ ਜੋ ਡਾਕੂਮੈਂਟੇਸ਼ਨ ਦੀ ਜ਼ਰੂਰਤ ਹੁੰਦੀ ਹੈ, ਬੜੇ ਵਿਸਥਾਰ ਦੇ ਨਾਲ ਤੁਹਾਡੇ ਨਾਲ ਗੱਲਬਾਤ ਕਰਨਗੇ। ਤੁਸੀਂ ਕਿਸੇ ਕਿਸਮ ਦੀ ਕੋਈ ਜਾਣਕਾਰੀ ਲੈਣੀ ਹੈ ਲੈ ਸਕਦੇ ਹੋ 416-525-7400 416-525-7400। ਘਰ ਦੀ ਲੁੱਕ ਚੇਂਜ ਕਰਵਾਉਣੀ ਚਾਹੁੰਦੇ ਹੋ, ਘਰ ਨੂੰ ਨਵਾਂ ਪੇਂਟ ਕਰਵਾਉਣਾ ਚਾਹੁੰਦੇ ਹੋ, ਘਰ ਨੂੰ ਜਾਂ ਆਪਣੇ ਕਿਸੇ ਵਪਾਰਕ ਯੂਨਿਟ ਨੂੰ, ਘਰ ਦੀ ਡੈਕ ਨੂੰ ਜਾਂ ਘਰ ਦੀ ਫੈਂਸ ਨੂੰ, ਕਿਚਨ ਦੀ ਕੈਬਨਿਟ ਨੂੰ, ਘਰ ਦੇ ਰੂਫ ਨੂੰ, ਕਿਸੇ ਕਿਸਮ ਦਾ ਕੋਈ ਤੁਸੀਂ ਪੇਂਟ ਕਰਵਾਉਣਾ ਚਾਹੁੰਦੇ ਹੋ, ਪੁਰਾਣੇ ਪੇਂਟ ਨੂੰ ਉਤਾਰ ਕੇ ਬਿਨਾਂ ਕਿਸੇ ਡੈਮੇਜ ਦੇ, ਬਿਨਾਂ ਕਿਸੇ ਨੁਕਸਾਨ ਦੇ, ਬਿਨਾਂ ਘੱਟੇ ਮਿੱਟੀ ਦੇ, ਡਸਟ ਲੈਸ ਪੋਪਕੋਰਨ ਸੀਲਿੰਗ ਰਿਮੂਵਲ ਉਹਨਾਂ ਦੀ ਟੈਕਨੀਕ ਹੈ, ਬੜੀ ਵਧੀਆ ਢੰਗ ਦੇ ਨਾਲ, ਬੜਾ ਲੰਬਾ ਤਜਰਬਾ ਹੈ ਉਹਨਾਂ ਦਾ। ਮੈਂ ਖੁਦ ਇਹਨਾਂ ਤੋਂ ਆਪਣੇ ਘਰ ਦਾ ਕੰਮ ਕਰਵਾਇਆ ਅਤੇ ਬਹੁਤ ਐਕਸਪੀਰੀਅੰਸਡ ਨੇ, ਬਹੁਤ ਵਧੀਆ ਕੰਮ ਕਰਦੇ ਨੇ, ਜਿੰਨੇ ਵਧੀਆ ਇਨਸਾਨ ਨੇ ਉਨੇ ਵਧੀਆ ਇਹਨਾਂ ਦਾ ਕੰਮ ਹੈ। ਫੋਨ ਨੰਬਰ ਯਾਦ ਰੱਖੋ 416-473-4452 416-473-4258। ਅਪੁਆਇੰਟਮੈਂਟ ਕਰਾਓ ਬੁੱਕ ਅਤੇ ਘਰ ਦੀ ਬਦਲੋ ਲੁੱਕ। ਹਾਂਜੀ ਹੁਸਨੈਣ ਜੀ, 647-367-5353 ਸਾਡੇ ਸਟੂਡੀਓ ਦਾ ਨੰਬਰ, ਤੁਹਾਨੂੰ ਯਾਦ ਹੋ ਗਿਆ ਕਿ ਨਹੀਂ ਹੋ ਗਿਆ ਇੰਨੇ ਦਿਨ ਤੋਂ ਤੁਸੀਂ ਬੈਠਦੇ ਹੋ ਨਾਲ? ਜੇ ਨੰਬਰ ਨਹੀਂ ਯਾਦ ਹੋਇਆ, ਮੈਂ ਘੱਟੋ ਘੱਟ ਵੇਖ ਲਓ ਆਪਣੇ ਪ੍ਰੋਗਰਾਮ ਦੇ ਵਿੱਚ 7-8 ਵਾਰ ਨੰਬਰ ਇਹ ਬੋਲਦਾ 647-367-5353 6-4-7-3-6-7-5-3-5-3। ਉਹ ਕਹਿੰਦਾ ਜੀ ਅੰਬੀਆਂ ਨੂੰ ਪੈ ਗਿਆ ਬੂਰ ਥੋੜਾ ਥੋੜਾ, ਅੰਬੀਆਂ ਨੂੰ ਪੈ ਗਿਆ ਇਹ ਬੂਰ ਥੋੜਾ ਥੋੜਾ, ਰਹਿੰਦੇ ਨੇ ਉਹ ਸਾਡੇ ਕੋਲੋਂ ਦੂਰ ਥੋੜਾ ਥੋੜਾ। ਅੰਬੀਆਂ ਨੂੰ ਪੈ ਗਿਆ ਇਹ ਬੂਰ ਥੋੜਾ ਥੋੜਾ, ਰਹਿੰਦੇ ਨੇ ਉਹ ਸਾਡੇ ਕੋਲੋਂ ਦੂਰ ਥੋੜਾ ਥੋੜਾ, ਅੱਖੀਆਂ ਮਿਲਾਉਣ ਤੋਂ ਵੀ ਕਰਦੇ ਗੁਰੇਜ਼, ਹੋ ਗਿਆ ਏ ਉਹਨਾਂ ਨੂੰ ਫਤੂਰ ਥੋੜਾ ਥੋੜਾ, ਸਾਰਾ ਹੀ ਇਲਜ਼ਾਮ ਉਹਨਾਂ ਹੀ ਉਹਨਾਂ ਉੱਤੇ ਦੇਈਏ, ਇਹਦੇ ਵਿੱਚ ਸਾਡਾ ਵੀ ਕਸੂਰ ਥੋੜਾ ਥੋੜਾ। ਸੋ ਸਾਡੇ ਕਾਲਰ ਨੇ, ਸਤਿ ਸ੍ਰੀ ਅਕਾਲ ਜੀ, 1695
1: ਜੀ ਜੀ ਡਾਕਟਰ ਕੀ ਹਾਲ ਜੀ? ਪਹਿਲੇ ਤੇ ਹੁਸਨੈਨ ਅਕਬਰ ਸਾਹਿਬ ਨੂੰ ਅਸਲਾਮ ਅਲੈਕੁਮ।
2: ਵਾਲੇਕੁਮ ਅਸਲਾਮ।
1: ਹੁਸੈਨ ਜੀ ਕਿੱਥੋਂ ਜੇ? ਮੁਲਕ ਪਾਕਿਸਤਾਨ ਤੋਂ।
2: ਮੈਂ ਜੀ ਸ਼ੇਖੂਪੁਰਾ ਦੇ ਨਜ਼ਦੀਕ ਅਜਨਿਆਂ ਵਾਲਾ ਇੱਕ ਕਸਬਾ ਹੈ, ਉੱਥੋਂ ਦਾ ਰਹਿਣ ਵਾਲਾ ਬਾਬਾ ਜੀ।
1: ਬਿਲਕੁਲ ਜੀ, ਤੇ ਤੁਸੀਂ ਫਿਰ ਟ੍ਰਾਈਬਲ ਏਰੀਆ ਚ ਹੀ ਰਹਿੰਦੇ ਜੇ? ਸਾਡੇ ਪੰਜਾਬ ਦਾ ਜਿਹੜਾ ਨਾ ਫਰੂਕਾਬਾਦ ਤੇ ਸਾਰੇ ਟ੍ਰਾਈਬਲ ਏਰੀਆ ਅਸੀਂ ਕਹਿੰਦੇ ਹੁੰਦੇ ਹਾਂ।
2: ਹਾਂਜੀ ਹਾਂਜੀ ਹਾਂਜੀ
1: ਮੀਆਂ ਜਵੇਲ ਲਤੀਫ ਸਾਹਿਬ ਉੱਤਰ ਦੇ ਨੇ, ਬੜੀ ਖੁਸ਼ੀ ਹੋਈ। ਮੈਂ ਮੁਲਤਾਨ ਤੋਂ ਜੇ ਤੇ ਬੜਾ ਰੋਜ਼ ਹੀ ਸੁਣਦਾ ਤੁਹਾਨੂੰ, ਮਜ਼ਾ ਆਉਂਦਾ ਤੁਹਾਡੀ ਹੁਸ਼ਿਆਰੀ ਦਾ। ਤੇ ਗੱਲ ਇਹ ਵਾ ਕਿ ਤੁਹਾਨੂੰ ਪਤਾ ਮੁਸ਼ਤਾਕ ਜੋਸ਼ੀ ਸਾਹਿਬ ਵੀ ਬੜੇ ਅੱਛੇ ਮਜ਼ਾਕ ਨਿਗਾਰ ਸੀ ਪਾਕਿਸਤਾਨ ਦੇ। ਤੇ ਡਾਕਟਰ ਸਾਹਿਬ ਦੀ ਗੱਲ ਤੋਂ ਹੀ ਗੱਲ ਯਾਦ ਆਈ, ਇਹ ਕਹਿੰਦੇ ਜੀ ਛੋਟੇ ਹੁੰਦੇ ਮਾਸਟਰ ਕੋਲ ਡਰਦੇ ਸਾਂ, ਫਿਰ ਵਾਲਦੈਨ ਕੋਲ ਡਰਦੇ ਸਾਂ, ਤੇ ਮੁਸ਼ਤਾਕ ਜੋਸ਼ੀ ਸਾਹਿਬ ਕਹਿੰਦੇ ਕਿ ਜਦੋਂ ਬੱਚਾ ਪੈਦਾ ਹੁੰਦਾ ਤੇ ਰੋਂਦਾ ਤੇ ਮਾਂ ਕੋਲ ਡਰਦਾ, ਉਸ ਤੋਂ ਬਾਅਦ ਸਕੂਲ ਜਾਂਦਾ ਤੇ ਟੀਚਰ ਕੋਲ ਡਰਦਾ, ਵੱਡਾ ਹੁੰਦਾ ਤੇ ਪਿਓ ਕੋਲ ਡਰਦਾ,
0: ਸ਼ਾਦੀ ਹੋ ਜਾਂਦੀ।
1: ਕਹਿੰਦਾ ਕਿ ਨਹੀਂ ਡਾਕਟਰ ਸਾਹਿਬ ਤੁਸੀਂ ਗੱਲ ਟੋਕ ਕੇ ਨਾ ਮਜ਼ਾ ਖਰਾਬ ਕੀਤਾ ਮੇਰਾ,
0: ਤੁਸੀਂ ਰਿਪੀਟ ਕਰੋ, ਰਿਪੀਟ ਕਰੋ।
1: ਇਹ ਫਿਰ ਕਹਿੰਦਾ ਤੇ ਉਹ ਅਗਲਾ ਕਹਿੰਦਾ ਕਿ ਉਹ ਤੁਸੀਂ ਨਾਂ ਨੀ ਲਿਆ ਆਪਣੀ ਬੀਵੀ ਦਾ, ਕਹਿੰਦਾ ਯਾਰ ਉਹਦੇ ਕੋਲ ਡਰਦੇ ਤੇ ਉਹਦਾ ਨਾਂ ਨੀ ਲਿਆ।
2: ਕੀ ਬਾਤ ਹੈ,
1: ਤੇ ਗੱਲ ਤੇ ਕੀ ਪਿੱਟਾ ਕੋ ਮਜ਼ਾ ਆਉਂਦਾ ਤੁਹਾਡਾ, ਬੜੇ ਸੁਪਰ ਪ੍ਰੋਗਰਾਮ ਆ ਤੁਹਾਡਾ, ਟਾਈਮ ਵੀ ਤੁਸੀਂ ਮੁਨਾਸਿਬ ਦਿੰਦੇ ਜੇ ਸਾਰਿਆਂ ਨੂੰ, ਅੱਲਾ ਤਾਲਾ ਤੁਹਾਨੂੰ ਖੁਸ਼ ਰੱਖੇ, ਤੇ ਹੁਸੈਨ ਅਕਬਰ ਸਾਹਿਬ ਮਜ਼ਾ ਆਉਂਦਾ ਤੁਹਾਨੂੰ ਵੀ ਸੁਣਨ ਦਾ।
2: ਜੀ ਜੀ,
1: ਕੀ ਪਿੱਟਾ,
0: ਸ਼ੁਕਰੀਆ ਸ਼ੁਕਰੀਆ ਸ਼ੁਕਰੀਆ ਸ਼ੁਕਰੀਆ, ਥੈਂਕ ਯੂ ਜੀ, ਥੈਂਕ ਯੂ ਥੈਂਕ ਯੂ। ਸੋ ਦੋਸਤੋ ਤੁਸੀਂ ਵੀ ਜੁੜੇ ਹੋ ਸਾਡੇ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ, 647-3753-53 ਸਾਡੇ ਸਟੂਡੀਓ ਦਾ ਨੰਬਰ ਹੈ, 6473-6753-53। ਤੁਸੀਂ ਆਪਣੀ ਕੋਈ ਵੀ ਗੱਲਬਾਤ ਕਰਨੀ ਹੋਏ ਤਾਂ ਬੜੀ ਦੂਰ ਤੱਕ 5:30 AM ਫ੍ਰੀਕੁਐਂਸੀ ਦੀ ਜਿਹੜੀ ਰੇਂਜ ਹੈ ਬੜੀ ਦੂਰ ਤੱਕ ਹੈ, ਪੂਰੇ ਓਨਟਾਰੀਓ ਦੇ ਵਿੱਚ ਬੜਾ ਕ੍ਰਿਸਟਲ ਕਲੀਅਰ ਆਵਾਜ਼ ਦੇ ਨਾਲ ਰੇਡੀਓ ਪ੍ਰੋਗਰਾਮ ਪਹੁੰਚਦੇ 5:30 AM ਦੇ ਸਵੇਰੇ 4 ਵਜੇ ਤੋਂ ਤੁਹਾਡਾ ਐਂਟਰਟੇਨਮੈਂਟ ਕਰਨ ਵਾਸਤੇ ਲੱਗਦੇ ਨੇ ਦੋਸਤ ਮਿੱਤਰ ਭੈਣ ਭਰਾ ਆਪਣੇ ਆਪਣੇ ਪ੍ਰੋਗਰਾਮਾਂ ਦੇ ਵਿੱਚ ਬਹੁਤ ਖੂਬਸੂਰਤ ਤਰੀਕੇ ਦੇ ਨਾਲ, ਤੁਹਾਨੂੰ ਪੂਰੇ ਕੈਨੇਡਾ ਦੇ ਨਾਲ ਪੂਰੇ ਅੰਤਰਰਾਸ਼ਟਰੀ ਖਬਰਾਂ ਦੇ ਨਾਲ ਅਪਡੇਟ ਕਰਦੇ ਨੇ ਔਰ ਮਨੋਰੰਜਨ ਵੀ ਤੁਹਾਡਾ ਭਰਪੂਰ ਕਰਦੇ ਨੇ ਔਰ ਪੂਰੀਆਂ ਗੱਲਾਂ ਬਾਤਾਂ ਇੰਟਰਵਿਊਜ਼ ਲੋਕਾਂ ਦੇ ਨਾਲ, ਹਰ ਸ਼ੋਅਬੇ ਦੇ ਲੋਕਾਂ ਦੇ ਨਾਲ ਤੁਹਾਡੀਆਂ ਇੰਟਰਵਿਊਜ਼ ਵੀ ਕਰਾਉਂਦੇ ਨੇ ਤੇ ਸਾਡੇ ਨਾਲ ਤੁਸੀਂ ਜੁੜਦੇ ਹੋ ਰਾਤ ਨੂੰ 10 ਵਜੇ ਤੋਂ ਲੈ ਕੇ 11 ਵਜੇ ਤੱਕ ਤੇ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਤੁਹਾਡਾ ਸਾਥ ਹੁੰਦਾ ਹੈ। ਸੁਨੈਣ ਜੀ ਜਾਂਦੇ ਜਾਂਦੇ ਟਾਈਮ ਸਾਡੇ ਕੋਲ 3-4 ਮਿੰਟ ਹੈਗੇ ਤੇ ਕੋਈ ਤੁਸੀਂ ਇੱਕ ਝਲਕ ਛੋਟੀ ਮੋਟੀ ਇੱਕ ਅੱਧਾ ਸ਼ੇਅਰ ਖੂਬਸੂਰਤ ਜਿਹਾ ਕਰ ਦਿਓ।
2: ਜਿੰਨਾ ਲਾਲਾਂ ਦੀ ਜਾਣ ਪਛਾਣ ਕਰਨੇ ਪਹਿਲਾਂ

ਬਹੁਤ ਵਧੀਆ, ਬਹੁਤ ਖੂਬਸੂਰਤ ਸੁਨੈਣ ਜੀ। ਤੇ ਦੋਸਤੋ, ਸਾਡੇ ਰੇਡੀਓ ਪ੍ਰੋਗਰਾਮ ਦਾ ਜਿਹੜਾ ਸਮਾਂ ਅੱਜ ਦਾ ਬਦਲਿਆ ਉਹ ਸਮਾਪਤੀ ਵੱਲ, ਤੇ ਹੁਣ ਆਪਾਂ ਮਿਲਾਂਗੇ ਸੋਮਵਾਰ। ਦੋ ਦਿਨ ਛੁੱਟੀਆਂ ਇੰਜੋਏ ਕਰੋ, ਮੌਜ ਮਸਤੀ ਕਰੋ, ਤੇ ਆਪਾਂ ਮਿਲਾਂਗੇ ਸੋਮਵਾਰ। ਹੁਣ ਜਾਂਦੇ ਜਾਂਦੇ ਤੁਹਾਨੂੰ ਇਹ ਖੂਬਸੂਰਤ ਜਿਹਾ ਗੀਤ ਮੈਂ ਸੁਣਾਉਣ ਲੱਗਾ। ਉਸ ਤੋਂ ਪਹਿਲੇ ਉਹ ਕਹਿੰਦਾ ਕਿ ਬੜੇ ਵੀ ਅਜਬ ਤੇਰੇ ਸ਼ਹਿਰ ਦੇ ਮੈਂ ਲੋਕ ਡਿੱਠੇ ਨੇ। ਹੁਸਨੈਣ ਜੀ, ਉਹ ਕਹਿੰਦਾ ਬੜੇ ਹੀ ਅਜਬ ਤੇਰੇ ਸ਼ਹਿਰ ਦੇ ਮੈਂ ਲੋਕ ਡਿੱਠੇ ਨੇ, ਦਿਲੋਂ ਨਮਕੀਨ ਨੇ, ਸਾਰੇ ਜ਼ਬਾਨੋਂ ਬਹੁਤ ਮਿੱਠੇ ਨੇ। ਉਹ ਕਹਿੰਦਾ ਜਿਨ੍ਹਾਂ ਦੇ ਉੱਚਿਆਂ ਮਹਿਲਾਂ ਨੂੰ ਦੇਖ ਕੇ ਝੂਰਦਾ ਰਹਿੰਦਾ, ਉਹਨਾਂ ਦੇ ਮਹਿਲ ਹੀ ਉੱਚੇ ਨੇ ਪਰ ਕਿਰਦਾਰ ਗਿੱਠੇ ਨੇ। ਫੜਾ ਨਾ ਮਾਰ ਯਾਰ ਐਵੇਂ, ਤੂੰ ਔਕਾਤ ਵਿੱਚ ਹੀ ਰਹਿ, ਸਾਡੇ ਕੋਲ ਤੇਰੇ ਢੇਰ ਸਾਰੇ ਕੱਚੇ ਚਿੱਠੇ ਨੇ। ਸੋ ਮਿਲਾਂਗੇ ਦੋਸਤੋ ਸੋਮਵਾਰ ਇੱਕ ਨਵੇਂ ਵਿਸ਼ੇ ਦੇ ਨਾਲ, ਨਵੀਂ ਉਮੀਦ ਦੇ ਨਾਲ, ਨਵੀਆਂ ਆਵਾਜ਼ਾਂ ਦੇ ਨਾਲ, ਤੇ ਤੁਹਾਡਾ ਸਾਥ ਸਾਨੂੰ ਮਿਲਦਾ ਰਹਿੰਦਾ। ਤੇ ਹੁਣ ਤੱਕ ਦੇ ਲਈ ਖੁਸ਼ ਰਹੋ, ਆਬਾਦ ਰਹੋ, ਤੇ ਆਪਣਾ ਖੂਬਸੂਰਤ ਜਿਹਾ ਗੀਣਾ ਜਾਂਦੇ ਜਾਂਦੇ ਜ਼ਰੂਰ ਸੁਣੋ।

0: 530. CHLO AM. Serving Brampton, Mississauga, Toronto, the GTA, and the world at am530.ca.
1: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
2: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
2: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
2: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
2: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
3: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
4: ਲੋ ਮੌਕਾ HST ਰੀਬੇਟ ਅਤੇ ਵੱਡੀਆਂ ਬਚਤਾਂ ਦਾ ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ ਸੈਲਿੰਗ ਨਾਓ ਸਿਰਫ $649,990 ਤੋਂ ਮਿਲਟਨ ਬ੍ਰੈਂਪਟਨ ਵਿਟਬੀ ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ ਹੋਰ ਜਾਣਕਾਰੀ ਲਈ

0: ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597।

0: jolly good mood today. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਪੰਜਾਬੀ ਲਹਿਰਾ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ। SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984 437-655-1984। ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557।
4: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
5: S&S Lawyers ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
6: JS Home Improvement ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ JS Home Improvement, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057899

ਵੀਡੀਓ ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ ਨੋ ਬਫਰਿੰਗ ਨੋ ਫਰੀਜ਼ਿੰਗ 4K ਸਰਵਿਸ ਲਈ

ਲੋਂਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਲੋਂਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ, ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਲੋਂਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਲੋਂਵੀਡੀਓ ਗੁਰਬਾਣੀ ਰੇਡੀਓ ਗੋਰੋ ਡੈਬਨੀਜ਼ਰ ਸੱਤੇ ਦਿਨ ਖੁੱਲੇ ਨੇ 11 ਤੋਂ 8, 905-204-1313, 905-204

0: locations in GTA. For more information, visit rajdhanisweets.ca.
1: Tech Spirit. Haje tak vi tusi agar apne security camera nahi lagwaye ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ ਟੈਕ ਸਪਿਰਿਟ 905-621-4100 ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ ਵੈਰੀ ਪ੍ਰੋਫੈਸ਼ਨਲ ਟੀਮ ਟੈਕ ਸਪਿਰਿਟ 905-621-4100 905-621-4100 ਤੇ ਫੋਨ ਜ਼ਰੂਰ ਕਰੋ SS Lawn Care ਤੁਹਾਡੀ ਲੋਨ ਦੀ ਸੰਭਾਲ ਦੇ ਲਈ ਬੈਸਟ ਚੋਇਸ ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ ਸੀਜ਼ਨਲ ਗ੍ਰਾਸ ਕਟਿੰਗ ਫਰਟੀਲਾਈਜ਼ਰ ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੋਨ ਦੀ ਮੁਰੰਮਤ ਦੇ ਲਈ ਤਿਆਰ ਹਨ ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ ਚਾਹੇ ਹੋਵੇ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ ਅੱਜ ਹੀ ਕਾਲ ਕਰੋ 437-655-1984 437-655-1984 ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 647-504-1557 647-504-1557

0: ਚਾਹੁੰਦੇ ਸਭ ਦੀ ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਲਹਿਰਾ ਲੈ ਕੇ, ਠੀਕ 9 ਵਜੇ ਤੱਕ ਤੁਹਾਡਾ ਸਾਡਾ ਸਾਥ ਰਹੇਗਾ। ਬਈ ਕਿਵੇਂ ਹੋ, ਕੀ ਹਾਲ ਚਾਲ ਨੇ, ਬੱਲੇ ਬੱਲੇ ਠੀਕ ਠਾਕ ਹੋ? ਉਫ ਉਫ ਗਰਮੀ ਹੈ, ਹਾਏ ਹਾਏ ਗਰਮੀ, ਗਰਮੀ ਨੇ ਤਾਂ ਫੱਟੇ ਚੱਕੇ ਪਏ ਆ ਬਾਹਰ। ਸਿੱਧੀ ਜੀ ਗੱਲ ਹੈ, ਖੜਨ ਨੂੰ ਜੀ ਕਿੰਨੀ ਕਰਦਾ ਯਾਰ। ਮੈਨੂੰ ਪਤਾ ਆਪਾਂ ਗਰਮੀ ਦੀ ਉਡੀਕ ਕਰ ਰਹੇ ਸੀ, ਠੀਕ ਹੈ, ਮੈਂ ਕਿਹੜਾ ਕੋਈ ਬੁਰੀ ਗੱਲ ਕਹਿ ਰਿਹਾ, ਬਟ ਇੰਨਾ ਕਹਿ ਕੇ ਹੀਟ ਵਾਰਨਿੰਗ ਜ਼ਰੂਰ ਹੈ। ਸੋ ਫੀਲਸ ਲਾਈਕ ਆਈ ਡੋਨਟ ਨੋ, ਲੱਗ ਤਾਂ ਇੱਦਾਂ ਰਿਹਾ ਜਿਵੇਂ ਬਾਹਰ 40-45 ਡਿਗਰੀ ਹੈ, ਬਟ ਖੈਰ ਇਟਸ ਅ ਹੌਟ ਡੇ, ਇੰਜੋਏ ਕਰੋ। ਅਤੇ ਟੋਰਾਂਟੋ ਦੇ ਵਿੱਚ ਤਾਂ ਉਈ ਗਰਮੀ ਹੋਈ ਪਈ ਹੈ, ਰੋਨਾਲਡੋ ਸਾਹਿਬ ਆਏ ਹੋਏ ਆ ਅਤੇ ਟ੍ਰੈਫਿਕ ਜੈਮ ਲੱਗਿਆ ਹੋਇਆ ਥਾਂ ਥਾਂ ਤੇ, ਜਿੱਥੇ ਵੀ ਜਾਓ ਰੋਨਾਲਡੋ ਰੋਨਾਲਡੋ, ਪੁਰਚੁਗਲ ਦੇ ਫੈਨਸ ਡਾਊਨਟਾਊਨ ਹਰ ਇੱਕ ਕੋਨੇ ਕੋਨੇ ਦੇ ਵਿੱਚ ਦਿਖ ਰਹੇ ਆ, ਕ੍ਰੋਏਸ਼ੀਆ ਦੇ ਵੀ ਦਿਖ ਰਹੇ ਆ, ਬਟ ਯਾਰ ਪਤਾ ਨਹੀਂ, ਐਂ ਲੱਗਦਾ ਕਿ ਡਾਊਨਟਾਊਨ ਟੋਰਾਂਟੋ ਪੁਰਚੁਗਲ ਹੀ ਬਣ ਚੁੱਕੇ ਆ, ਥਾਂ ਥਾਂ ਤੇ ਲਾਲ ਜਰਜ਼ੀਆਂ ਪੁਰਚੁਗਲ ਦੀਆਂ। ਸੋ 7 ਵਜੇ ਮੈਚ ਹੋ ਰਿਹਾ ਬਈ, ਰੋਨਾਲਡੋ ਪੁਰਚੁਗਲ ਅਤੇ ਕ੍ਰੋਏਸ਼ੀਆ ਦਾ। ਸੋ ਜਿਹੜਾ ਸਟੇਡੀਅਮ ਹੈ ਬੀਮੋ ਸਟੇਡੀਅਮ, ਉੱਥੇ ਰੌਣਕਾਂ ਫੁੱਲ ਬਟਾ ਫੁੱਲ ਲੱਗ ਚੁੱਕੀਆਂ ਨੇ, ਅਤੇ ਜੇ ਕੋਈ ਜਾ ਰਿਹਾ ਮੈਚ 'ਤੇ, ਹੁਣ ਤਾਂ ਸਾਰੇ ਪਹੁੰਚ ਗਏ ਹੋਣਗੇ ਜਿਹੜੇ ਜਾ ਰਹੇ ਆ, 6:15 ਵੱਜ ਗਏ, ਬਹੁਤ ਰੌਣਕੀ, ਬੜਾ ਕਮਾਲ ਦਾ ਮਾਹੌਲ ਬਣ ਚੁੱਕਿਆ। ਸੋ ਆਪਾਂ ਤਾਂ ਚਲੋ ਯਾਰ ਤੁਹਾਡੇ ਨਾਲ ਹਾਂ, ਪ੍ਰੋਗਰਾਮ ਕਰਦੇ ਹਾਂ ਅਤੇ ਨਾਲ ਦੀ ਨਾਲ ਗੇਮ ਲਾ ਲਾਂਗੇ ਅਤੇ ਗੇਮ ਵੀ ਦੇਖੀ ਜਾਵਾਂਗੇ ਅਤੇ ਨਾਲੇ ਤੁਹਾਡੇ ਨਾਲ ਗੱਲਾਂ ਬਾਤਾਂ ਕਰੀ ਜਾਵਾਂਗੇ। ਸੋ ਪ੍ਰੋਗਰਾਮ ਪੰਜਾਬੀ ਦੇ ਨਾਲ, ਕੋਈ ਹੈ ਡਾਊਨਟਾਊਨ ਟੋਰਾਂਟੋ 'ਚ ਯਾਰ? ਮੈਨੂੰ ਟ੍ਰੈਫਿਕ ਦੀ ਥੋੜ੍ਹੀ ਜਿਹੀ ਡਾਊਨਟਾਊਨ ਟੋਰਾਂਟੋ ਦੀ ਅਪਡੇਟ ਹੀ ਦੇ ਦਿਉ, ਕਿੰਨਾ ਕੁ ਰਸ਼ ਹੈ ਵਾਕਈ। ਤੁਸੀਂ ਕਹਿ ਰਹੇ ਹੋ ਕਿ ਯਾਰ ਟੋਰਾਂਟੋ ਤੋਂ ਅੱਜ ਬੰਦਾ ਦੂਰ ਹੀ ਰਹੇ। ਨੰਬਰ ਹੈ ਆਪਣਾ 905-673-3337, 9056733337 ਆਪਣਾ ਫੋਨ ਨੰਬਰ ਹੈ। ਪ੍ਰੋਗਰਾਮ ਪੰਜਾਬੀ ਲਹਿਰਾ, ਪ੍ਰੋਗਰਾਮ ਹੈ ਪੰਜਾਬੀ ਲਹਿਰਾ ਤੇ ਗੱਲਾਂ ਬਾਤਾਂ ਤੁਹਾਡੇ ਨਾਲ ਮਾਰਦੇ ਹਾਂ, ਫਿਰ ਆ ਜਾਓ। ਜੀ 6011, ਹੈਲੋ
1: ਹਾਂਜੀ, ਸਤਿ ਸ੍ਰੀ ਅਕਾਲ ਨਵੀਂ ਜੀ, ਇੰਦਰਮੋਹਨ ਸਿੰਘ ਬੋਲਦਾ ਬਫਲੋ।
0: ਹਾਂਜੀ ਬਫਲੋ ਵਾਲੇ, ਹੋ ਕਿਵੇਂ ਹੋ?
1: ਬਸ ਜੀ ਠੀਕ ਹੈ। ਕੱਲ ਮੈਨੂੰ ਟਾਈਮ ਨਹੀਂ ਲੱਗਿਆ, 2 ਦਿਨ ਤੋਂ ਨਾ ਸਿਰਫ ਸ਼ਾਮ ਦੇ ਪ੍ਰੋਗਰਾਮ ਵਿੱਚ ਬਹੁਤ ਡਿਸਟਰਬੈਂਸ ਆ ਰਹੀ ਹੈ।
0: ਹੁਣ ਠੀਕ ਹੈ
1: ਰੇਡੀਓ ਤੇ? ਹਾਂਜੀ, ਦਿਨੇ ਠੀਕ ਹੁੰਦਾ, ਸਵੇਰੇ ਤੋਂ ਮੈਂ ਸੁਣਦਾ ਨਾ, ਪਿੱਛੋਂ ਖੜ ਖੜ ਖੜ ਖੜ ਦੀ ਆਵਾਜ਼ ਆਉਂਦੀ ਹੈ ਕੱਲ ਤੋਂ।
0: ਨਹੀਂ ਹੁਣ ਹੁਣ ਆ ਰਹੀ ਹੈ ਜਾਂ ਹੁਣ ਠੀਕ ਹੈ?
1: ਹੁਣੇ ਵੀ ਆ ਰਹੀ ਹੈ, ਤੁਹਾਨੂੰ ਵੀ ਸ਼ਾਇਦ ਆ ਰਹੀ ਹੋਗੀ, ਮੈਂ ਤੁਹਾਡੇ ਨਾਲ ਫੋਨ ਤੇ ਗੱਲ ਕਰ ਰਿਹਾ ਨਾ।
0: ਨਹੀਂ ਮੈਨੂੰ ਤਾਂ ਕੋਈ ਨਹੀਂ
1: ਡਿਸਟਰਬੈਂਸ, ਜਿਵੇਂ ਇਹ ਦੇਖੋ ਜਿਵੇਂ ਮੌਸਮ ਖਰਾਬ ਹੁੰਦਾ ਨਾ, ਉਸ ਟਾਈਪ ਦੀ ਆਵਾਜ਼ ਆ ਰਹੀ ਹੈ, ਪਰ ਦੇਖ ਲੈਣਾ, ਕੋਈ ਗੱਲ ਨਹੀਂ।
0: ਕੋਈ ਨਾ, ਸੱਜ ਕੇ ਨਾ ਨਿਕਲੋ ਸੋਹਣੇ, ਹੋ ਅੱਜ ਮੌਸਮ ਖਰਾਬ ਹੈ। 6986 ਹਲੋ।
2: ਹਾਂਜੀ ਵੀਰੇ, ਕੀ ਹਾਲ ਨੇ?
0: ਵਧੀਆ ਜੀ, ਕਿਵੇਂ ਹੋ?
2: ਵਧੀਆ ਵਧੀਆ, ਠੀਕ ਠਾਕ। ਮੈਂ ਵੀ ਵੀਰੇ ਆਹੀ ਗੱਲ ਕਰਨੀ ਸੀ, ਕੱਲ ਦੀ ਆ ਰਹੀ ਆਵਾਜ਼ ਬਹੁਤ ਜ਼ਿਆਦਾ ਨਾ ਖਰਾਬ ਆ ਰਹੀ ਹੈ, ਜਿਵੇਂ ਆਪਾਂ ਫੋਨ ਸਪੀਕਰ ਤੇ ਲਾਇਆ ਹੁੰਦਾ।
0: ਅੱਛਾ,
2: ਤੇ ਆਪਾਂ ਫੋਨ ਸਪੀਕਰ ਤੇ ਲਾਏ, ਪੱਖੇ ਮੂਹਰੇ ਰੱਖ ਦਈਏ, ਕੜਕੜ ਕੜਕੜ ਕੁਛ ਨੀ ਸਮਝ ਆ ਰਿਹਾ ਹੈਗਾ। ਈਵਨ ਕਿ ਜਿਵੇਂ ਤੁਹਾਡਾ ਪ੍ਰੋਗਰਾਮ ਸਟਾਰਟ ਹੋਇਆ, ਮੂਹਰੇ ਆਪਣੀਆਂ ਐਡਾਂ ਚੱਲਦੀਆਂ ਹੁੰਦੀਆਂ ਨੇ ਨਾ, ਤੇ ਉਹ ਵੀ ਨੀ ਕਲੀਅਰ ਸੁਣ ਰਹੀ ਹੈਗੀਆਂ, ਬਹੁਤ ਜ਼ਿਆਦਾ ਜਿਹੜੀ ਕਿ ਕੁਛ ਨੀ ਸਮਝ ਆ ਰਿਹਾ ਹੈਗਾ। ਹੁਣ ਮੈਂ ਫੋਨ ਤੇ ਗੱਲ ਕਰ ਰਿਹਾ, ਫੋਨ ਤੇ ਕੁਛ ਨੀ, ਫੋਨ ਤੇ ਬਿਲਕੁਲ ਸਹੀ ਆਵਾਜ਼ ਆ ਰਹੀ ਹੈ ਤੁਹਾਡੀ, ਜਿਵੇਂ ਰੇਡੀਓ ਆਨ ਕਰੂੰਗਾ ਤੇ ਰੇਡੀਓ ਤੇ ਕੁਛ ਨੀ ਸਮਝ ਆ ਰਹੀ।
0: ਚਲੋ ਕੋਈ ਨਾ, ਮੈਂ ਜ਼ਰੂਰ ਚੈੱਕ ਕਰ ਲੈਣਾ ਬ੍ਰਦਰ, ਨੋ ਪ੍ਰੋਬਲਮ। ਤੁਸੀਂ ਸਾਡੀ ਐਪ ਡਾਊਨਲੋਡ ਕਰਕੇ ਰੱਖੋ, ਤੁਹਾਨੂੰ ਕਦੇ ਕੋਈ ਤਕਲੀਫ ਨਹੀਂ ਆਵੇਗੀ।
2: ਠੀਕ ਹੈ ਜੀ, ਠੀਕ ਹੈ,
0: ਚਲੋ, ਥੈਂਕ ਯੂ ਸਰ, ਬਹੁਤ ਸ਼ੁਕਰੀਆ ਤੁਹਾਡਾ। ਤੇ ਮੈਸੇਜ ਸਾਨੂੰ ਅਸੀਂ ਦੇ ਰਹੇ ਹਾਂ ਕੁਝ ਦਿਨਾਂ ਤੋਂ ਨਹੀਂ, ਸਾਲਾਂ ਤੋਂ, ਸਾਡੀ ਐਪ ਡਾਊਨਲੋਡ ਕਰੋ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲਿਸਨਰਸ ਐਪ ਤੇ ਜੁੜਦੇ ਆ। ਸੋ ਕੋਈ ਨਾ, ਇਹ ਵੀ ਚੈੱਕ ਕਰ ਲੈਂਦੇ ਹਾਂ, ਨੋ ਇਸ਼ੂਜ਼, ਨੋ ਪ੍ਰੋਬਲਮ, ਮੈਨੂੰ ਤੁਸੀਂ ਦਿਓ ਥੋੜ੍ਹਾ ਜਿਹਾ ਸਮਾਂ ਤੇ ਹੁਣੇ ਚੈੱਕ ਕਰਦੇ ਹਾਂ।

0: ਜੀ ਓਕੇ ਕੋਈ ਨਾ ਚੈੱਕ ਕਰਦੇ ਆ ਜ਼ਰੂਰ ਟੈਨਸ਼ਨ ਨਾ ਲਓ ਬਿਲਕੁਲ ਵੀ ਤੇ ਪਹਿਲਾਂ ਜੈਸਮਿਨ ਸੈਂਡਲਿਸ ਜੀ ਨੂੰ ਪ੍ਰੈਜ਼ੈਂਟ ਕਰੀਏ
1: GTA, are you

0: Queen. Get your tickets now at heritagesounds.ca. Presented by TD Bank in association with Turkish Airlines, Heritage Canada, Experience Ontario, Experience Brampton, and the Toronto Star.
1: क्या बात है सो जैस्मिन सैनलिस 8 अगस्त नु ਵੀ ਤੁਹਾਡੇ ਆਪਣੇ ਸ਼ਹਿਰ ਬ੍ਰੈਂਪਟਨ ਪਰਫਾਰਮ ਕਰਨ ਲਈ ਆ ਰਹੀ ਹੈ ਸੋ ਗੈਟ ਰੈਡੀ ਪ੍ਰੋਗਰਾਮ ਹੈ ਪੰਜਾਬੀ ਰਾਹ ਤੇ ਨੰਬਰ ਹੈ ਆਪਣਾ 905-600-73-33-37-905-673-3337 ਇੱਕ ਅਸੀਂ ਕੁਝ ਦਿਨਾਂ ਤੋਂ ਤੁਹਾਨੂੰ ਨੰਬਰ ਦੇ ਰਹੇ ਹਾਂ ਫਾਰਮ ਦੇ ਲਈ ਕੁਝ ਕੁ ਵਰਕਰਸ ਦੀ ਲੋੜ ਹੈ ਫਾਰਮ ਅਤੇ ਗ੍ਰੀਨ ਹਾਊਸ ਦੇ ਵਰਕਰਸ ਦੀ ਜ਼ਰੂਰਤ ਹੈ ਤੁਹਾਨੂੰ ਘਰੋਂ ਪਿੱਕ ਵੀ ਕਰਨਗੇ ਘਰੇ ਤੁਹਾਨੂੰ ਛੱਡ ਕੇ ਵੀ ਜਾਣਗੇ ਤੇ ਪੇਮੈਂਟ ਆ ਟਾਈਮ ਸਿਰ ਜੇ ਜੋਬ ਲੱਭ ਰਹੇ ਹੋ 647-278-5394 ਹਾਂਜੀ ਬਾਈ
2: ਜੀ ਨਵੇਂ ਕੀ ਹਾਲ ਬਾਈ
1: ਵਧੀਆ ਜੀ ਕਿਵੇਂ ਹੋ
2: ਬਾਈ ਆਪਾਂ ਦੇਣਾ ਜੀ ਕਿਹੜਾ ਤੁਹਾਨੂੰ ਪਤਾ ਹੀ
1: ਅੱਜ ਦਿਨ ਕਿਹੜਾ
2: ਕਿਹੜੀ
1: ਗੱਲ ਸੁਣਾਈ ਸੀ ਚੌਂਕੀਲਾ ਸਾਹਿਬ ਦੀ
2: ਚਮਕੀਲੇ ਬਾਰੇ ਬਹੁਤ ਵਧੀਆ ਸਿੰਗਰ ਜੋ ਵੀ ਗੱਲ ਕਰਦੇ ਸੀ ਗੀਤ ਲਿਖਦਾ ਸੀ ਵਧੀਆ ਸੀ
1: ਛੁੱਟੀ ਕਰ ਲੈਣਾ ਮੈਂ ਜਾ ਕੇ ਇੰਜੋਏ ਕਰਦਾ
2: ਤੁਸੀਂ ਤਾਂ ਫਿਰ ਜਵਾਬ ਕੇਸਾਂ ਦਾ ਜਾਣੇ ਕਿਹੜੀ ਆ
1: ਨੀ ਮੈਂ ਤੁਹਾਨੂੰ ਸਾਰੀਆਂ ਦੇਖੋ ਚੀਜ਼ਾਂ ਦੱਸਦੀਆਂ ਤਾਂ ਮੇਰੇ ਲਈ ਬਚੂਗਾ ਕੀ ਕੋਈ ਨਾ ਕੋਈ ਪ੍ਰਾਈਵੇਟ ਵੀ ਰੱਖੀ ਦੀ ਹੁੰਦੀ ਹੈ ਵੀ ਯਾਰ ਜਿੱਥੇ ਹੋਰ ਕੋਈ ਜਾ ਨਾ ਸਕੇ ਹੈ ਚਲੋ ਬਹੁਤ ਸ਼ੁਕਰੀਆ ਭਾਜੀ ਥੈਂਕ ਯੂ ਸੋ ਮਚ ਕਰੋ ਇੰਜੋਏ ਤੇ ਬਹੁਤ ਸਾਰਾ ਪਿਆਰ ਤੁਹਾਨੂੰ ਅੱਛਾ ਇਹ ਨਾ ਭਾਜੀ ਹੁਣ ਕਹਿੰਦੇ ਕਿ ਤੁਹਾਨੂੰ ਪਤਾ ਹੀ ਹੈ ਕਿਹੜਾ ਦਿਨ ਹੈ ਇਹ ਨਾ ਵੀਰ ਹੋਣਾ ਨੇ ਇੱਕ ਦਿਨ ਕਾਲ ਕੀਤੀ ਭਾਜੀ ਨੇ ਕਹਿੰਦੇ ਨਵੀ ਉਹ ਹੈਪੀ ਜੂਨੀਅਰ ਚਿਕਨ ਮੈਂ ਯਾਰ ਹੈਰਾਨ ਮੈਂ ਕਿਹਾ ਜੂਨੀਅਰ ਚਿਕਨ ਦਾ ਕੀ ਮਤਲਬ ਕਹਿੰਦੇ ਅੱਛਾ ਨਹੀਂ ਨਹੀਂ ਨਹੀਂ ਉਹ ਦੂਜਾ ਜਿਹੜਾ ਕਹਿੰਦੇ ਹੁੰਦੇ ਮੈਂ ਕਹਿੰਦਾ ਉਹਨਾਂ ਨਾ ਹੈਪੀ ਜੂਨੀਅਰ ਫਰਾਈਡੇ ਇਹਨਾਂ ਨੂੰ ਲੱਗਿਆ ਜੂਨੀਅਰ ਚਿਕਨ ਸੋ ਇਹ ਮੈਂ ਕਿਹਾ ਤੁਸੀਂ ਜੂਨੀਅਰ ਚਿਕਨ ਘੱਟ ਖਾਇਆ ਕਰੋ ਸੋ ਕੱਲ੍ਹ ਮੈਂ ਵੀ ਪਾਰਟੀ 'ਤੇ ਗਿਆ ਸੀ ਪਾਰਟੀ ਤੋਂ ਬਾਅਦ ਫਿਰ ਤੁਹਾਨੂੰ ਪਤਾ ਹੀ ਹੈ ਜੂਨੀਅਰ ਚਿਕਨ ਡਬਲ ਚੀਜ਼ ਬਰਗਰ ਨਗੇਟ ਹੀ ਮੰਗਾਏ ਜਾਂਦੇ ਆ ਰਾਤ ਨੂੰ ਫਿਰ ਹੋਰ ਕੁਛ ਖੁੱਲ੍ਹਾ ਨਹੀਂ ਹੁੰਦਾ ਓਕੇ ਇੱਕ ਤੁਸੀਂ ਯਾਦ ਜ਼ਰੂਰ ਰੱਖੋ ਰਾਈਨੋ ਫੈਂਸ ਅਤੇ ਡੈੱਕ ਵਾਲਿਆਂ ਨੂੰ ਨਵੀਂ ਫੈਂਸ ਤਿਆਰ ਕਰਾਉਣੀ ਆ ਨਵੀਂ ਡੈੱਕ ਰੈਡੀ ਕਰਾਉਣੀ ਆ ਜਾਂ ਤੁਸੀਂ ਫੈਂਸ ਡੈੱਕ ਦੀ ਏ ਟੂ ਜ਼ੈਡ ਰਿਪੇਅਰ ਕਰਵਾਉਣੀ ਆ ਤਾਂ ਰਾਈਨੋ ਫੈਂਸ ਐਂਡ ਡੈੱਕ ਵਾਲੇ ਬਾਈ ਜੀ ਹੁਣੇ ਨੇ ਨੰਬਰ ਹੈ 6478043220 6478043220 6478043220 ਤੇ ਕਾਲ ਕਰੋ 2292 ਹਾਂਜੀ ਜੀ ਕੋਈ ਨਾ ਮੈਨੂੰ ਪਤਾ ਸਰ ਅਸੀਂ ਚੈੱਕ ਕਰਾ ਰਹੇ ਹਾਂ ਠੀਕ ਹੈ ਸਰ ਬਹੁਤ ਸ਼ੁਕਰੀਆ ਤੁਹਾਡਾ ਥੈਂਕ ਯੂ ਸੋ ਮਚ ਸੋ ਸ਼ੁਕਰੀਆ ਸਭ ਦਾ ਨੋ ਪ੍ਰੋਬਲਮ ਤੇ ਨੰਬਰ ਹੈ ਆਪਣਾ 905-673-3337 905-600-73-33-37 ਆਪਣਾ ਨੰਬਰ ਹੈ 905-673-3337 ਤੇ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ ਦੇਖੋ ਲਾਈਵ ਅਪਡੇਟਾਂ ਮਿਲ ਰਹੀਆਂ ਨੇ ਰੋਨਾਲਡੋ ਸਾਹਿਬ ਦੀਆਂ ਮੈਂ ਅੱਜ ਦੇਖ ਰਿਹਾ ਸੀ ਯਾਰ ਕਿ ਮੈਨੂੰ ਲੱਗਦਾ ਰੋਨਾਲਡੋ ਡੈਲਟਾ ਹੋਟਲ 'ਚ ਠਹਿਰ ਰਿਹਾ ਪਰ ਐਡਾ ਵੱਡਾ ਆਰਟਿਸਟ ਡੈਲਟਾ ਤੋਂ ਵੀ ਵਧੀਆ ਕਿੰਨੇ ਹੋਟਲ ਪਏ ਆ ਯਾਰ ਤੁਸੀਂ ਅਗਲੇ ਵਿਚਾਰੇ ਨੂੰ ਡੈਲਟਾ ਹੋਟਲ 'ਚ ਤੁਸੀਂ ਆਈ ਡੋਨਟ ਨੋ ਉੱਥੇ ਕਿਉਂ ਉਹਨੂੰ ਸਟੇ ਕਰਾ ਰਹੇ ਹੋ ਵਧੀਆ ਯਾਰ ਬੰਦਾ ਫੋਰ ਸੀਜ਼ਨਸ 'ਤੇ ਰਹੇ ਬੰਦਾ ਰਿਟਸ ਦੇ ਹੋਟਲ 'ਚ ਰਹੇ ਬੰਦਾ ਹੋਰ ਕਿਹੜੇ ਕਿਹੜੇ ਨੇ ਇੱਕ ਸ਼ੈਂਗਰੀ ਲਾ ਬੜਾ ਵਧੀਆ ਯੋਰਕਵਿਲ ਦੇ ਵਿੱਚ ਵਨ ਹੋਟਲ ਬੜਾ ਵਧੀਆ ਮੈਨੂੰ ਪੁੱਛ ਲੈਂਦੇ ਮੈਂ ਤੁਹਾਨੂੰ ਦੱਸਦਾ ਕਿ ਰੋਨਾਲਡੋ ਨੂੰ ਕਿਹੜੇ ਕਿਹੜੇ ਹੋਟਲ ਦੇ ਵਿੱਚ ਸਟੇ ਕਰਵਾਉਣਾ ਚਾਹੀਦਾ ਚਲੋ ਟੋਰਾਂਟੋ ਵਾਲਿਓ ਥੋੜ੍ਹਾ ਜਿਹਾ ਬੰਦਾ ਯਾਰ ਕਵੇ ਤਾਂ ਸਹੀ ਵਾਹ ਵੀ ਵਾਹ ਇੱਥੇ ਮੈਂ ਆਇਆ ਕਿੱਥੇ ਕਿੰਨੀ ਸੋਹਣੀ ਜਗ੍ਹਾ ਸੋ ਖੈਰ ਪ੍ਰੋਗਰਾਮ ਪੰਜਾਬੀ ਦਾ ਤੇ ਰੋਨਾਲਡੋ ਸਟਾਰਟਿੰਗ ਲਾਈਨਅਪ ਦੇ ਵਿੱਚ ਹੈ ਕਹਿੰਦੇ ਹੀ ਵਿਲ ਬੀ ਸਟਾਰਟਿੰਗ ਕਿਆ ਬਾਤਾਂ ਨੇ ਸੋ ਨੰਬਰ ਹੈ ਆਪਣਾ 905-673-3337 905-673-3337 ਆਪਣਾ ਇੱਕੋ ਇੱਕ ਫੋਨ ਨੰਬਰ ਹੈ ਉਸਦੇ ਨਾਲ ਨਾਲ ਇੱਕ ਟਰੱਕ ਮਕੈਨਿਕ ਦੀ ਜੋਬ ਅਵੇਲੇਬਲ ਹੈ ਟਰੱਕ ਮਕੈਨਿਕ ਇੱਕ ਸਾਲ ਦੇ ਐਕਸਪੀਰੀਅੰਸ ਦੇ ਨਾਲ ਚਾਹੀਦਾ ਬਈ। ਬਰੈਂਪਟਨ ਦੀ ਬੜੀ ਵਧੀਆ ਕੰਪਨੀ ਆ, ਟੌਪ ਦੀ ਤੁਹਾਨੂੰ ਪੇ ਦੇ ਰਹੇ ਨੇ। 416-616-3345 ਤੇ ਫੋਨ ਕਰੋ, 416-616-3345। 416-616-3345 ਤੇ ਫੋਨ ਘੁਮਾ ਲਓ ਤੇ ਟਰੱਕ ਮਕੈਨਿਕ ਦੀ ਜੌਬ ਇਨ ਬਰੈਂਪਟਨ ਹੈ ਤੇ ਬੜੀ ਟੌਪ ਦੀ ਪੇ। 416-616-3345।

0: Viva, ¿qué habla? 4717, hello.
1: ਨਵੀਂ ਭਾਜੀ ਕੀ ਹਾਲ ਹੈ? ਠੀਕ ਹੋ?
0: ਬਹੁਤ ਵਧੀਆ ਸਰ, ਕਿਵੇਂ ਹੋ?
1: ਵਧੀਆ ਭਾਜੀ, ਸਾਡੇ ਨਾ ਜਦੋਂ ਨਵੇਂ ਨਵੇਂ ਫੋਨ ਆਏ ਸੀ ਨਾ ਪਿੰਡਾਂ ਵਿੱਚ ਪਾਕਿਸਤਾਨ ਦੀ ਗੱਲ ਕਰ ਰਹੇ
0: ਹਾਂ,
1: ਤੇ ਸਿਗਨਲ ਸਹੀ ਨਹੀਂ ਸੀ ਹੁੰਦੇ ਤੇ ਉਹ ਫਿਰ ਕੋਠੇ ਤੇ ਚੜ ਗਿਆ ਤੇ ਫਿਰ ਜਾ ਕੇ ਗੱਲ ਹੁੰਦੀ ਸੀ।
0: ਹਾਂ, ਕੱਲ ਵਿੰਡ ਸਟੋਰਮ ਕਾਫੀ ਆਇਆ ਤੇ ਉਹਦੇ ਕਰਕੇ ਥੋੜੇ ਜਿਹੇ ਇਸ਼ੂ ਹੈ, ਹੋ ਜੂਗਾ ਸੈੱਟ ਹੌਲੀ ਹੌਲੀ। ਤੁਸੀਂ ਸਾਡੀ ਐਪ ਡਾਊਨਲੋਡ ਕਰੋ ਤੇ ਆਰਾਮ ਨਾਲ ਸੁਣੋ ਜਿੱਥੇ ਜੀ ਕਰਦਾ। ਚਲੋ ਠੀਕ ਹੈ, ਕੋਈ ਨੀ, ਮੈਂ ਜਾਂ ਤਾਂ ਮੈਂ ਕੋਠੇ ਤੇ ਖੜ ਕੇ ਪ੍ਰੋਗਰਾਮ ਉਤੋਂ ਹੀ ਪੇਸ਼ ਕਰ ਦਵਾਂ। ਹਾਂ ਸਹੀ ਗੱਲ, ਪੈ ਜਾਣੀ ਯਾਰ ਕਣੀਆਂ, ਬਹੁਤ ਹੀਟ ਬਥੇਰੀ ਹੋ ਗਈ ਹੁਣ। ਪੁਰਾਣੇ ਸਮੇਂ ਸੀਗਾ ਕਿ ਯਾਰ ਕੋਈ ਵੀ ਚੀਜ਼ ਚੱਲਦੀ ਨੀ ਨਾ, ਹੁਣ ਕਈ ਵਾਰ ਫੋਨ ਫਾਨ ਖਰਾਬ ਹੋ ਜਾਂਦੇ, ਬੰਦੇ ਨੇ ਮਾੜਾ ਜਿਹਾ ਫੋਨ ਦੇ ਇੱਕ ਥੱਪੜ ਜਿਹਾ ਮਾਰਨਾ ਵੀ ਠੀਕ ਹੋ ਜਾ, ਆਪਣੀ ਕੋਈ ਵੀਡੀਓ ਗੇਮ ਨੀ ਚੱਲਦੀ ਉਹ ਚ ਫੂਕਾ ਮਾਰਨੀ ਹੈ ਕਿ ਵੀਡੀਓ ਗੇਮ ਦੀ ਜਿਹੜੀ ਉਹ ਕਸੈਟ ਹੈ ਉਹ ਚੱਲ ਪਵੇ, ਜਾਂ ਕੋਈ ਫਿਲਮ ਦੇਖ ਰਹੇ ਹਾਂ ਉਹ ਵੀ ਸੀ ਆਰ ਦੀ ਕਸੈਟ ਹੈ ਉਹ ਚੱਲ ਪਵੇ, ਉਹ ਤੇ ਮਾੜੀ ਮੋਟੀ ਇੱਕ ਅੱਧੀ ਫੂਕ ਮਾਰਨੀ। ਸੋ ਕਰਦੇ ਬਥੇਰਾ ਕੁਛ ਸੀ ਉਦੋਂ ਯਾਰ, ਚੀਜ਼ਾਂ ਬੜੀਆਂ ਖਰਾਬ ਵੀ ਨਹੀਂ ਸੀ ਹੁੰਦੀਆਂ, ਹੁਣ ਟੈਕਨੋਲੋਜੀ ਦੇ ਆਉਣ ਨਾਲ ਥੋੜਾ ਜਿਹਾ ਹੁੰਦਾ ਹੀ ਹੈ ਨੈਚੁਰਲੀ ਕਿ ਯਾਰ ਚੀਜ਼ਾਂ ਆਪਾਂ ਰਿਲਾਇਬਲ ਕਰਦੇ ਹਾਂ ਟੈਕਨੋਲੋਜੀ ਤੇ, ਇੰਟਰਨੈਟ ਖਰਾਬ ਹੋ ਜਾਵੇ, ਰਾਊਟਰ ਖਰਾਬ ਹੋ ਜਾਂਦਾ, ਟੀਵੀ ਟੂਵੀ ਚੱਲਣਾ ਬੰਦ ਹੋ ਜਾਂਦਾ। ਸੋ ਚਲੋ ਕੋਈ ਨਾ, ਇਟਸ ਪਾਰਟ ਆਫ ਲਾਈਫ, ਏਡੀ ਕਿੱਡੀ ਗੱਲ ਹੈ, ਹੋ ਜਾਂਦਾ। ਸੋ ਨਾਲ ਦੀ ਨਾਲ ਪੈਸ਼ਨ ਰੂਫਿੰਗ, ਹੁਣੀ ਸਮਾਂ ਯਾਰ ਰੂਫ ਦਾ ਕੰਮ ਕਰਾਉਣਾ, ਕਰਾ ਲਓ, ਡਿਲੇ ਨਾ ਕਰਿਆ ਕਰੋ, ਜਿਹੜੇ ਕੰਮ ਕਰਾਉਣੇ ਆ ਉਹਨਾਂ 'ਚ ਡਿਲੇ ਕਰਨ ਲੱਗ ਗਏ ਫਿਰ ਤਾਂ ਸਰ ਗਿਆ ਆਪਣਾ। ਸੋ ਪੈਸ਼ਨ ਰੂਫਿੰਗ ਦੇ ਗੁਰਲਾਲ ਬਾਈ ਜੀ ਨੂੰ ਯਾਦ ਰੱਖੋ, ਪੈਸ਼ਨ ਰੂਫਿੰਗ 6479119413। ਨਵੀਂ ਰੂਫ ਲਗਵਾਉਣੀ ਹੈ, ਰੂਫ ਦੀ ਕੋਈ ਰਿਪੇਅਰ ਕਰਾਉਣੀ ਹੈ, ਮੈਟਲ ਰੂਫ, ਫਲੈਟ ਰੂਫ, ਸ਼ਿੰਗਲ ਰੂਫ ਦਾ ਕੋਈ ਵੀ ਕੰਮ ਹੈ ਤਾਂ 6479119913 ਨੰਬਰ ਹੈ। ਪੈਸ਼ਨ ਰੂਫਿੰਗ 9 4 1 3 6 4 7 9 1 9 9 4 1 3 6 4 7 9 1 9 9 4 1 3 ਪੈਸ਼ਨ ਰੂਫਿੰਗ ਦੀ ਟੀਮ ਦੇ ਨਾਲ ਤੁਸੀਂ ਜ਼ਰੂਰ ਜਲਦੀ ਤੋਂ ਜਲਦੀ ਗੱਲਬਾਤ ਕਰੋ। ਸੋ ਸਟੂਡੀਓ ਦਾ ਆਪਣਾ ਨੰਬਰ ਹੈ 905-6 ਤੇ 73-33-37 ਤੇ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ 9 0 5 6 7 3 3 3 3 7 ਤੇ ਗੱਲਬਾਤ ਤੁਹਾਡੀ ਸਾਡੀ ਹ ਦੂਰ।

0: multiple locations in GTA. For more information, visit rajdhanisweets.ca.
1: क्या बात है राजधानी स्वीट्स डॉट सी ए ते तुसी विजिट कर सकते हो यार गिल फार्म वाले ने तो फट्टे चक्के पे है गिल फार्म दी टीम कहते कि नवी ਸਾਡੇ ਜਿੰਨੇ ਵੀ ਪ੍ਰੋਡਕਟ ਅਨਾਉਂਸ ਕਰ ਰਹੇ ਹੋ ਫਟਾਫਟ ਸਾਰੇ ਆ ਰਹੇ ਆ ਇੰਜੋਏ ਕਰ ਰਹੇ ਹੋ ਉਹਦੇ ਲਈ ਤੁਹਾਡਾ ਸਭ ਦਾ ਥੈਂਕ ਯੂ ਸੋ ਫਰੈਸ਼ ਸਾਗ ਫਾਰਮ ਦਾ ਲੈਣਾ ਤਾਂ ਗਿੱਲ ਫਾਰਮ ਬਹੁਤ ਸਾਰੀਆਂ ਸਬਜ਼ੀਆਂ ਇਹਨਾਂ ਕੋਲ ਸਾਗ ਪਾਲਕ ਮੇਥਾ ਮੇਥੇ ਧਨੀਆ ਬਾਥੂ ਤੇ ਤੁਸੀਂ ਇੱਕ ਵਾਰ ਵਿਜ਼ਿਟ ਕਰੋ ਫਰੈਸ਼ ਇਹਨਾਂ ਦਾ ਜਿਹੜਾ ਚੱਕੀ ਦਾ ਆਟਾ ਐਨ ਕਹਿੰਦੇ ਹੁੰਦੇ ਆ ਕਿ ਨੈਚੁਰਲ ਤੇ ਦੇਸੀ ਫਾਰਮ ਦੇ ਆਂਡੇ ਦੇਸੀ ਸ਼ਹਿਦ ਦੇਸੀ ਦੁੱਧ ਫਾਰਮ ਦਾ ਤਾਂ ਡਿਕਸੀ ਅਤੇ ਕਿੰਗ 14085 ਡਿਕਸੀ ਰੋਡ ਗਿੱਲ ਫਾਰਮ ਡਿਕਸੀ ਕਿੰਗ ਗਿੱਲ ਫਾਰਮ ਤੇ ਇੱਕ ਵਾਰ ਮਾਰੋ ਗੇੜਾ ਯਾਰ ਫਰੈਸ਼ ਚੀਜ਼ ਹੋਵੇ ਉਹ ਫਰੈਸ਼ ਚੀਜ਼ ਬਣਾਉਣ ਦਾ ਹੀ ਆਪਣਾ ਸਵਾਦ ਹੈ ਤੇ ਨਾਲੇ ਬੰਦਾ ਖਾਂਦਾ ਤਾਂ ਬੰਦਾ ਕਹਿੰਦਾ ਬੱਲੇ ਯਾਰ ਟੇਸਟ ਦਾ ਵੀ ਪਤਾ ਲੱਗਦਾ ਹੁਣ ਗਰਮੀ ਤੋਂ ਬਾਅਦ ਇੰਡੀਆ ਦਾ ਸੀਜ਼ਨ ਹੈ ਸੋ ਇੰਡੀਆ ਦੀਆਂ ਟਿਕਟਾਂ ਲੈ ਲਓ ਯਾਰ ਇੰਡੀਆ ਦੇਖੋ ਜਾਣਾ ਤਾਂ ਹੈਗਾ ਹੀ ਹੈ ਸੋ ਸਪਤੰਬਰ ਅਕਤੂਬਰ ਨਵੰਬਰ ਦਸੰਬਰ ਜਦੋਂ ਵੀ ਜਾਣਾ ਤੁਸੀਂ ਇੰਡੀਆ ਦੀਆਂ ਟਿਕਟਾਂ ਲੈ ਲਓ ਤੁਸੀਂ ਦੁਆਬਾ ਟਰੈਵਲ ਐਂਡ ਟੂਰ ਦੀ ਟੀਮ ਦੇ ਨਾਲ ਸੰਪਰਕ ਕਰ ਲਓ ਦੁਆਬਾ ਟਰੈਵਲ ਨੰਬਰ 1 ਟੀਮ ਹੈ ਸਰਵਿਸ ਤਾਂ ਟੌਪ ਦੀ ਮਿਲੂਗੀ ਇਹਨਾਂ ਦਾ ਨਾਲੇ ਰੇਟ ਬਹੁਤ ਹੀ ਰੀਜ਼ਨੇਬਲ ਤਾਂ ਆਲਰੇਡੀ ਸਭ ਨੂੰ ਬੀਟ ਕਰਨਗੇ ਬਟ ਸਰਵਿਸ ਦੀ ਬਸ ਰੀਸ ਹੀ ਕੋਈ ਨਹੀਂ ਸੋ ਦੁਆਬਾ ਟਰੈਵਲ 9057967800 9057967800 ਅੱਜ ਥੋੜ੍ਹੇ ਯਾਰ ਪੁਰਾਣਾ ਇੱਕ ਗਾਣਾ ਲਾਉਣਾ ਤੁਹਾਡੇ ਲਈ ਮੈਂ ਨਹੀਂ ਕਹਿੰਦਾ ਕਿ ਸੈਡ ਚਲੋ ਸੈਡ ਹੈ ਬਟ ਕਈ ਵਾਰ ਜਿਹੜੇ ਸੈਡ ਰੋਮੈਂਟਿਕ ਜਿਹੇ ਗਾਣੇ ਆ ਨਾ ਉਹਨਾਂ 'ਚ ਇੱਕ ਸਕੂਨ ਇੱਕ ਬਹੁਤ ਪਿਆਰੀ ਜਿਹੀ ਵਾਈਬ ਹੁੰਦੀ ਹੈ ਸੋ ਸੁਣਦੇ ਆ ਬਲਕਾਰ ਸਿੱਧੂ ਹੁਣਾਂ ਦੀ ਆਵਾਜ਼ ਨੂੰ ਤੁਸੀਂ ਵੀ ਕਹੋਗੇ ਨਵੀਂ ਯਾਰ ਬਸ ਬਚਪਨ ਹੀ ਚੇਤੇ ਕਰਾਤਾ ਸੋ ਸਹੀ ਤਾਂ ਸਾਡਾ ਕੰਮ ਹੈ ਬਚਪਨ ਚੇਤੇ ਕਰਾਉਣਾ ਜਵਾਨੀ ਚੇਤੇ ਕਰਾਉਣੀ ਹੈ ਉਹ ਜਿਹੜੇ ਦਿਨ ਤੁਸੀਂ ਸਦਾ ਵੈਸੇ ਆਪਾਂ ਕਦੇ ਭੁੱਲਦੇ ਤਾਂ ਹੈ ਨਹੀਂ ਪਰ ਤੁਹਾਨੂੰ ਚੇਤੇ ਕਰਾਉਣ ਦਾ ਸਾਡਾ ਇਹ ਕੰਮ ਹੈ ਨਵੀਂ ਕਿਚਨ ਰੈਡੀ ਕਰਾਓ ਤੁਸੀਂ ਨਿਊ ਹਾਈਟਸ ਕਿਚਨ ਦੇ ਜਸਪਾਲ ਰਾਏ ਭਾਜੀ ਨੂੰ ਕਾਲ ਕਰੋ ਬ੍ਰੈਂਡ ਨਿਊ ਕਿਚਨ ਕੈਬਨਿਟਸ ਕਾਊਂਟਰ ਟੋਪ ਵੈਨਿਟੀਜ਼ ਕੋਈ ਟੀਵੀ ਦੇ ਆਲੇ ਦੁਆਲੇ ਇੰਟਰਟੇਨਮੈਂਟ ਯੂਨਿਟ ਤਿਆਰ ਕਰਾਉਣੀ ਹੈ ਤਾਂ 416-859-1920 ਨੰਬਰ ਹੈ ਬਹੁਤ ਹੀ ਸੋਹਣਾ ਕੰਮ ਕਰਦੇ ਨੇ 416-859-1920 ਸਾਡੇ ਨਾਲ ਜੀਵਨ ਜੁੜਿਆ ਕੈਲਡਨ ਮਿਤਸੁਬਿਸ਼ੀ ਤੋਂ ਤੇ ਫਿਰ ਤੁਹਾਡੇ ਗਾਣਾ ਲਾਉਂਦੇ ਹਾਂ ਜੀਵਨ ਕਿਵੇਂ ਹੋ
2: ਬਹੁਤ ਵਧੀਆ ਤੁਸੀਂ ਦੱਸੋ ਜੀ
1: ਵਧੀਆ ਗਰਮੀ ਕੀਤੀ ਪਈ ਹੈ ਪਹਿਲਾਂ ਕਹਿ ਲਓ ਕਿ ਰੱਬ ਨੇ ਗਰਮੀ ਕਰਤੀ ਉੱਤੋਂ ਦੀ ਤੁਹਾਡੀਆਂ ਡੀਲਾਂ ਨੇ ਗਰਮੀ ਕੀਤੀ ਪਈ ਹੈ ਕਿ ਨਹੀਂ
2: ਬਿਲਕੁਲ ਜੀ ਰੱਬ ਇਸ ਵੇਲੇ ਥੋੜੇ ਗੁੱਸੇ ਚ ਲੱਗ ਰਿਹਾ ਗਰਮੀ ਜ਼ਿਆਦਾ ਹੋ ਗਈ
1: ਦੇਖੋ ਗਰਮੀ ਨਾਲ ਹੀ ਗੱਲ ਬਣਦੀ ਹੁਣ ਤਾਂ ਹੀ ਤਾਂ ਆਪਾਂ ਕਹਿੰਦੇ ਕਿ ਗਰਮਾ ਗਰਮ ਡੀਲਾਂ ਹੁਣ ਜੇ ਠੰਡ ਹੋ ਜਾਵੇ ਆਪਾਂ ਕਿਹੜਾ ਕਹਿੰਦੇ ਕਿ ਕੋਈ ਠੰਡੀ ਗੱਲ ਕਰਕੇ ਆਪਾਂ ਰਾਜ਼ੀ ਨਹੀਂ ਸੋ ਗਰਮੀ ਹੋ ਗਈ ਤੇ ਗਰਮ ਡੀਲਾਂ ਵੀ ਦੱਸੋ ਫਿਰ
2: ਸੋ ਡੀਲਾਂ ਦੇ ਨਾਲ ਜੀ ਚੱਲ ਰਹੇ ਅਸੀਂ ਹਰੇਕ ਗੱਡੀ ਦੇ ਆਹ ਮਹੀਨੇ ਨਾ 1500 ਦਾ ਫਲੈਟ ਡਿਸਕਾਊਂਟ ਦੇ ਰਹੇ ਹਾਂ ਸੋ ਇਹ ਐਕਸਕਲੂਸਿਵ ਡੀਲ ਤੁਹਾਨੂੰ ਕੈਲਡਨ ਮਿਤਸੁਬਿਸ਼ੀ ਤੋਂ ਮਿਲਣੀ ਆ ਜੇ ਕੋਈ ਪਲੱਗ ਇਨ ਹਾਈਬ੍ਰਿਡ ਲੈਂਦਾ ਉਹਦੇ ਤੇ ਹੋਰ ਵੀ ਵੱਧ ਦੇ ਰਹੇ ਹਾਂ ਸੋ ਬੈਸਟ ਸੈਲਿੰਗ ਪਲੱਗ ਇਨ ਹਾਈਬ੍ਰਿਡ ਪੂਰੇ ਕੈਨੇਡਾ ਦਾ ਹੈਗਾ ਜੀ 10 ਸਾਲਾਂ ਦੀ 1,60,000 ਕਿਲੋਮੀਟਰ ਦੀ ਵਾਰੰਟੀ ਮਿਲ ਰਹੀ ਆ ਸੋ ਜੇ ਕਿਸੇ ਨੂੰ ਕੈਸ਼ ਡਿਸਕਾਊਂਟ ਦੀ ਜਗ੍ਹਾ ਵਿੰਟਰ ਟਾਇਰ ਚਾਹੀਦੇ ਹੋਣਗੇ ਰਿਮੋਟ ਸਟਾਰਟਰ ਚਾਹੀਦਾ ਹੋਊਗਾ ਆਪਾਂ ਉਹ ਵੀ ਕਸਟਮਰ ਦੇ ਹਿਸਾਬ ਨਾਲ ਡੀਲ ਕਸਟਮਾਈਜ਼ ਕਰ ਦਾਂਗੇ ਸੋ ਜੇ ਕਿਸੇ ਨੂੰ ਆਇਲ ਚੇਂਜ ਚਾਹੀਦੇ ਹੋਣਗੇ ਉਹ ਵੀ ਆਪਾਂ ਕਰ ਸਕਦੇ ਹਾਂ ਸੋ ਪ੍ਰਾਈਸ ਆਪਣੀ ਪੂਰੇ ਕੈਨੇਡਾ ਦੇ ਵਿੱਚ ਕਿਸੇ ਤੋਂ ਬੀਟ ਨਹੀਂ ਹੋਣੀ ਜੀ ਕਸਟਮਰ ਸਰਵਿਸ ਆਪਣੀ ਟੌਪ ਦੀ ਨੰਬਰ 1 ਹੈਗੀ ਆ ਸੋ 5 ਸੀਟਰ ਆਪਣਾ ਸ਼ੁਰੂ ਹੋ ਜਾਂਦਾ ਸਿਰਫ 24,998 ਤੋਂ 10 ਸਾਲਾਂ ਦੀ 1,60,000 ਕਿਲੋਮੀਟਰ ਦੀ ਵਾਰੰਟੀ ਆ ਪਾਵਰ ਟ੍ਰੇਨ ਦੀ ਇੰਜਨ ਤੇ ਟ੍ਰਾਂਸਮਿਸ਼ਨ ਦੀ ਸੋ ਬਾਕੀ ਅਸੀਂ ਪੁਰਾਣੀਆਂ ਗੱਡੀਆਂ ਟ੍ਰੇਡ ਵੀ ਕਰਦੇ ਹਾਂ ਕੋਈ ਵੀ ਸਾਲ ਦੀ ਹੋਵੇ ਜਿੱਦਾਂ ਮਰਜ਼ੀ ਕੰਡੀਸ਼ਨ ਦੀ ਹੋਵੇ ਮਾਰਕੀਟ ਨਾਲੋਂ ਬੈਟਰ ਪ੍ਰਾਈਸ ਦੇਵਾਂਗੇ ਜੀ ਸੋ ਵਿਜ਼ਿਟ ਕਰ ਲਓ 7 ਡੇਜ਼ ਓਪਨ ਆ ਜੀ ਆਪਾਂ ਸੇਲਸ ਲਈ ਸੈੱਲ ਫੋਨ ਡਾਇਰੈਕਟ ਦਊਂਗਾ 6476782754 ਸੋ ਪ੍ਰਾਈਸ ਅਗੇਨ ਸਾਡਾ ਪੂਰੇ ਕੈਨੇਡਾ ਦੇ ਵਿੱਚ ਤੁਹਾਨੂੰ ਸਾਰਿਆਂ ਤੋਂ ਘੱਟ ਮਿਲੂਗਾ ਸਾਰਿਆਂ ਤੋਂ ਸਟਰੋਂਗ ਵਾਰੰਟੀ ਮਿਤਸੁਬਿਸ਼ੀ ਦੀ ਹੈਗੀ ਹੈ ਚਾਹੇ ਹੋਂਡਾ ਨਾਲ ਕੰਪੈਰੀਜ਼ਨ ਕਰ ਲਓ ਟੋਯੋਟਾ ਨਾਲ ਕਰ ਲਓ ਜਿਹੜੇ ਮਰਜ਼ੀ ਬ੍ਰੈਂਡ ਨਾਲ ਕਰ ਲਓ ਸਾਰਿਆਂ ਦੀ 1,00,000 ਤੱਕ ਮੁੱਕ ਜਾਂਦੀ ਹੈ 5 ਸਾਲ ਲਈ ਹੁੰਦੀ ਆ ਸੋ ਆਪਣੀ 10 ਸਾਲਾਂ ਦੀ 1,60,000 ਦੀ ਮਿਲ ਰਹੀ ਆ ਸਾਰੀਆਂ ਦੀਆਂ ਸਾਰੀਆਂ ਗੱਡੀਆਂ ਮੇਡ ਇਨ ਜਪਾਨ ਹੈਗੀਆਂ ਵਾ ਸੋ ਗੱਡੀ ਚੇਂਜ ਕਰਨੀ ਆ ਨਵੀਂ ਲੈਣੀ ਆ ਇੱਕ ਹੀ ਨੰਬਰ ਹੈ ਜੀ ਮੇਰਾ ਸੈੱਲ ਨੰਬਰ 6476782754 6476782754 ਤੇ ਐਡਰੈਸ ਆਪਣਾ ਹੈਗਾ ਜੀ 3511 ਹਾਈਵੇ 9 ਇਨ ਕੈਲਡਨ ਪੰਜਾਬੀ ਲਹਿਰਾਂ ਦੇ ਲਿਸਨਰਸ ਲਈ ਅਸੀਂ ਹੋਰ ਵੀ ਐਕਸਟਰਾ ਡਿਸਕਾਊਂਟ ਦੇਵਾਂਗੇ ਬਿਕੋਜ਼ ਇਹ ਕੈਨੇਡਾ ਡੇ ਵਾਲਾ ਆਪਣਾ ਮਹੀਨਾ ਚੱਲ ਰਿਹਾ ਜੁਲਾਈ ਦਾ ਸੋ ਜਦੋਂ ਮਰਜ਼ੀ ਕਾਲ ਕਰ ਲਓ ਨੰਬਰ ਇੱਕ ਹੀ ਆ 647 6782754 जी
1: क्या बात है 6476782754 जी वन थैंक यू
2: जी
1: थैंक यू जी आ जाओ फिर सुनिए के जदों मेनू प्यार नाल जान जान कहना है क्या बात?

0: ਯਾਰ ਦੇਖਿਆ, ਦੇਖੋ ਕੋਈ ਪਿਆਰ ਨਾਲ ਜਾਨ ਕਹਿ ਦੇਵੇ, ਕੋਈ ਪਿਆਰ ਨਾਲ ਹੁਣ ਇੰਗਲਿਸ਼ ਦੇ ਵਿੱਚ ਤਾਂ ਹਨੀ ਕਹਿ ਦੇਵੇ, ਡਾਰਲਿੰਗ ਕਹਿ ਦੇਵੇ, ਫਿਰ ਬਾਕੀ ਬੰਦੇ ਨੂੰ ਐਂ ਲੱਗਦਾ ਕਿ ਯਾਰ ਸਾਡੀ ਤਾਂ ਇਹ ਅਗਲਾ ਯਾਰ ਜਾਨ ਹੀ ਕੱਢ ਕੇ ਲੈ ਗਿਆ। ਸੋ ਦੇਖੋ ਪਿਆਰ ਨਾਲ ਨਾ ਭਾਵੇਂ, ਤਾਂ ਹੀ ਤਾਂ ਕਹਿੰਦੇ ਆ ਕਿ ਪਿਆਰ ਨਾਲ ਤਾਂ ਤੁਸੀਂ ਜੋ ਮਰਜ਼ੀ ਮੰਗ ਲਓ ਤੁਹਾਨੂੰ ਮਿਲ ਜਾਂਦਾ, ਪਰ ਜੇ ਗੁੱਸੇ ਨਾਲ ਆਕੜ ਨਾਲ ਕਹਿ ਲਓ ਕਿ ਐਰੋਗੈਂਟ ਹੋ ਕੇ ਕੁਛ ਮੰਗਦੇ ਹੋ ਨਾ, ਫਿਰ ਨਹੀਂ ਕੁਛ ਤੁਹਾਨੂੰ ਮਿਲਦਾ। ਸੋ ਪਿਆਰ ਨਾਲ ਹਰੇਕ ਚੀਜ਼ ਦਾ ਹੱਲ ਹੋ ਜਾਂਦਾ। ਸੋ ਪਿਆਰ ਨਾਲ ਗੱਲਾਂ ਕਰਿਆ ਕਰੋ, ਪਿਆਰੇ ਇਨਸਾਨ ਬਣੋ, ਬੀ ਪੋਲਾਈਟ, ਇਹ ਬੜੀਆਂ ਵੱਡੀਆਂ ਗੱਲਾਂ ਨੇ। ਸਾਡੇ ਨਾਲ ਸੁੱਖ ਭਾਜੀ ਜੁੜੇ ਨੇ, ਅਤੇ ਸੁੱਖ ਭਾਜੀ ਤਾਂ ਮੈਂ ਕਹਿੰਦਾ ਡੀਲਾਂ ਐਸੀਆਂ ਲਾ ਚੁੱਕੇ ਆ ਕਿ ਕੈਨੇਡਾ ਡੇ ਦੇ ਫਾਇਰ ਵਰਕਸ ਵੀ ਇਹਨਾਂ ਕਰਕੇ ਹੀ ਚੱਲ ਰਹੇ ਨੇ। ਸੋ ਚੱਲਦੇ ਹਾਂ ਗ੍ਰੈਂਡ ਓਪਨਿੰਗ ਤੇ। ਸੁੱਖ ਭਾਜੀ ਵੈਲਕਮ।
1: ਬਿਲਕੁਲ ਬਿਲਕੁਲ ਨਵੀਂ ਬਾਈ ਜੀ, ਬਿਲਕੁਲ ਜਦੋਂ ਪੰਜਾਬੀ ਰਹਿਣਾ ਦਾ ਲਾਈਵ ਲੋਕੇਸ਼ਨ ਪ੍ਰੋਗਰਾਮ ਹੋਵੇ ਤੇ ਹੋਵੇ ਵੀ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ, ਫਿਰ ਬਿਲਕੁਲ ਕੜਾਕੇ ਕੱਢਵੀਆਂ ਡੀਲਾਂ ਕੱਢ ਕੇ ਲਿਆਉਣੀਆਂ ਪੈਂਦੀਆਂ। ਕੱਲ ਨੂੰ ਜਿਹੜਾ ਪੰਜਾਬੀ ਲਹਿਰਾਂ ਦਾ ਫਰਾਈਡੇ ਵਾਲੇ ਦਿਨ ਪੰਜਾਬੀ ਲਹਿਰਾਂ ਦਾ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲਣਾ ਤੇ ਪਰਿਵਾਰਾਂ ਨੇ ਜਦੋਂ ਫਰਨੀਚਰ ਦੀ ਬਾਈ ਕਰਨੀ ਆ ਸਾਡੇ ਕੋਲ ਸਵੀਕਰਨ ਦੇ ਉੱਪਰ ਪਹੁੰਚਣਾ, ਕੈਨੇਡਾ ਡੇ ਸਪੈਸ਼ਲ ਵਾਲੀਆਂ ਜਿਹੜੀਆਂ ਤੁਹਾਨੂੰ ਪ੍ਰਾਈਜ਼ ਮਿਲਣੀਆਂ ਸਵੀਕਰਨ ਦੇ ਉੱਪਰ। ਪਰਿਵਾਰਾਂ ਨੇ ਤੁਸੀਂ ਬੈਡਰੂਮ ਸੈੱਟ ਦੇਖ ਰਹੇ ਹੋ, ਡਾਇਨਿੰਗ ਟੇਬਲ ਦੇਖ ਰਹੇ ਹੋ, ਸੋਫਾ ਕਮ ਬੈੱਡ ਦੇਖ ਰਹੇ ਹੋ ਜਾਂ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਆ ਤੇ ਸਵੀਕਰਨ ਦੇ ਉੱਪਰ ਨਾਲ ਦੀ ਨਾਲ ਪੰਜਾਬੀ ਲਹਿਰਾਂ ਦਾ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲਣਾ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ, ਨਾਲ ਦੀ ਨਾਲ ਤੁਹਾਨੂੰ ਜਿਹੜੀਆਂ ਡੀਲਾਂ ਤੇ ਨਾਲ ਦੀ ਨਾਲ ਵੱਡੇ ਵੱਡੇ ਤੋਹਫੇ ਤੁਸੀਂ ਆਪਣੇ ਘਰ ਲੈ ਕੇ ਜਾਣੇ ਆ। ਸੋ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਆ ਤੇ ਸਵੀਕਰਨ ਦੇ ਉੱਪਰ ਜ਼ਰੂਰ ਇੱਕ ਚੱਕਰ ਲਾਓ, ਗ੍ਰੈਂਡ ਹੋਮ ਫਰਨੀਚਰ 294 ਵਾਕਰ ਡਰਾਈਵ, 294 ਵਾਕਰ ਡਰਾਈਵ ਦੇ ਉੱਪਰ ਕੜਾਕੇ ਕੱਢਵੀਆਂ ਤੁਹਾਨੂੰ ਪ੍ਰਾਈਜ਼ ਮਿਲਣੀਆਂ। ਤੇ ਜਿਨ੍ਹਾਂ ਪਰਿਵਾਰਾਂ ਨੇ ਸੋਫਾ ਕਮ ਬੈੱਡ ਲੈਣਾ, ਗ੍ਰੇ ਕਲਰ ਦਾ ਸੋਫਾ ਕਮ ਬੈੱਡ ਜਿਹਦਾ ਸੋਫਾ ਵੀ ਬਣ ਜਾਂਦਾ, ਕਨਵਰਟ ਇੰਟੂ ਬੈੱਡ ਵੀ ਹੋ ਜਾਂਦਾ, ਸੋਫਾ ਕਮ ਬੈੱਡ ਜਿਹਦੀ ਰੈਗੂਲਰ ਕੀਮਤ ਨਵੀਂ ਬਾਈ ਜੀ $700 ਸੀ, ਲੈ ਜਾਓ ਵੀਕੈਂਡ ਸਪੈਸ਼ਲ ਕੈਨੇਡਾ ਡੇ ਵਾਲੀ ਪ੍ਰਾਈਜ਼ 299 ਦਾ ਸੋਫਾ ਕਮ ਬੈੱਡ, ਗ੍ਰੇ ਕਲਰ ਦਾ $299 299 ਦੇ ਵਿੱਚ ਸੋਫਾ ਕਮ ਬੈੱਡ ਮਿਲੂਗਾ ਤੇ ਨਾਲ ਤੋਹਫਾ ਲੈਣਾ ਨਾ ਭੁੱਲਿਓ। ਸੋ ਬਹੁਤ ਸਾਰੀਆਂ ਡੀਲਾਂ ਜਿਹੜੀਆਂ ਤੁਹਾਡਾ ਇੰਤਜ਼ਾਰ ਕਰ ਰਹੀਆਂ ਤੇ ਨਾਲ ਤੋਹਫੇ ਇੰਤਜ਼ਾਰ ਕਰ ਰਹੇ ਆ, ਪਹੁੰਚੋ 294 ਵਾਕਰ ਡਰਾਈਵ, 294 ਵਾਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਸਰਵਿਸ ਅੰਟਾਰੀਓ ਦੀ ਬਿਲਕੁਲ ਬੈਕ ਸਾਈਡ ਤੇ, ਕੁਵੀਨ ਵਾਲੇ ਬਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵਾਕਰ ਡਰਾਈਵ, 294 ਵਾਕਰ ਡਰਾਈਵ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਨਵੀਂ ਭਾਜੀ।
0: ਕੀ ਬਾਤ ਹੈ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਤੇ ਪਹੁੰਚੋ ਤੇ ਡੀਲਾਂ ਤੁਸੀਂ ਲਓ। ਸੋ ਪ੍ਰੋਗਰਾਮ ਪੰਜਾਬੀ ਦਾ, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475 1557 ਐਂਡ ਪੈਰਾਡਾਈਸ ਡਿਵੈਲਪਮੈਂਟ ਦੇ ਜਿਹੜੇ ਨਵੇਂ ਘਰ ਨੇ ਤੁਸੀਂ ਦੇਖੋ ਯਾਰ, $650,000 ਤੋਂ ਟਾਊਨ ਹਾਊਸ, ਸੋਚਿਆ ਸੀ ਕਦੇ ਕਿ ਪ੍ਰਾਈਸ ਇੱਕ ਵਾਰ ਫਿਰ ਮੁੜ ਆਉਣਗੀਆਂ। ਹੁਣ ਲਓ ਮੌਕਾ HST ਰੀਬੇਟ ਅਤੇ ਵੱਡੀਆਂ ਬਚਤਾਂ ਦਾ, ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ, ਸੈਲਿੰਗ ਨਾਓ ਸਿਰਫ $649,990 ਤੋਂ। ਮਿਲਟਨ, ਬ੍ਰੈਂਪਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ, ਕਾਲ ਕਰੋ 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680-416-450-6680 ਜਾਂ ਈਮੇਲ ਕਰੋ sales@paradisedevelopments.com। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com। ਕਿਆ ਬਾਤ ਹੈ, ਸਾਡੇ ਨਾਲ ਸੌਰਭ ਰਤਨ ਜੀ ਜੁੜ ਚੁੱਕੇ ਨੇ, ਤੇ ਸੌਰਭ ਜੀ ਸਾਡੇ ਫਾਈਨੈਂਸ਼ੀਅਲ ਐਕਸਪਰਟ ਬਈ, ਹਮੇਸ਼ਾ ਤੁਹਾਨੂੰ ਸੁਨੇਹਾ ਦੇਈਦਾ, ਤੁਹਾਨੂੰ ਇੱਕ ਅਵੇਅਰਨੈਸ ਦੀ ਤੌਰ ਤੇ ਇਹੀ ਕਹਿੰਦੇ ਆ ਕਿ ਜਿੰਨੀ ਛੇਤੀ ਪੈਸੇ ਇਨਵੈਸਟ ਕਰਨੇ, ਪੈਸੇ ਜੋੜਨੇ ਤੁਸੀਂ ਸ਼ੁਰੂ ਕਰੋਗੇ ਨਾ, ਉਨੀ ਹੀ ਛੇਤੀ ਲਾਈਫ ਈਜ਼ੀ ਹੋਵੇਗੀ, ਉਨੀ ਹੀ ਛੇਤੀ ਤੁਸੀਂ ਰਿਟਾਇਰ ਹੋਵੋਗੇ, ਉਨੀ ਹੀ ਛੇਤੀ ਤੁਸੀਂ ਰਿਟਾਇਰਮੈਂਟ ਨੂੰ ਇੰਜੋਏ ਕਰ ਪਾਓਗੇ, ਕਿਉਂਕਿ ਪੈਸੇ ਤੁਹਾਡੇ ਆਲਰੇਡੀ ਪਿਛਲੇ 20-25 ਸਾਲਾਂ ਤੋਂ ਅਕਿਊਮੂਲੇਟ ਹੋ ਚੁੱਕੇ ਨੇ। ਸੋ ਸੌਰਭ ਜੀ ਨਾਲ ਕਰਦੇ ਹਾਂ ਗੱਲਬਾਤ, ਤੇ ਸੌਰਭ ਜੀ ਪਹਿਲਾਂ ਤਾਂ ਵੈਲਕਮ ਸਰ, ਕੀ ਹਾਲ ਹੈ?
2: ਥੈਂਕ ਯੂ ਨਵੀ, ਥੈਂਕ ਯੂ, ਬਿਊਟੀਫੁਲ ਆਫਟਰਨੂਨ, ਔਰ ਬਹੁਤ ਬਹੁਤ ਧੰਨਵਾਦ ਤੁਹਾਨੂੰ ਤੇ ਸਾਰੇ ਲਿਸਨਰਸ ਨੂੰ ਮੇਰੀ, ਸਤਿ ਸ੍ਰੀ ਅਕਾਲ।
0: ਸਰ ਜੀ ਮੇਰਾ ਇੱਕ ਮਿੱਤਰ ਹੈ ਤੇ ਉਹਦੀ ਹੈਗੀ ਹੈ 40-41 ਸਾਲ ਦੀ ਉਮਰ, ਮੈਂ ਉਹਦੇ ਨਾਲ ਗੱਲ ਕਰ ਰਿਹਾ ਸੀ, ਉਹ ਚਲੋ ਰੀਅਲ ਇਸਟੇਟ ਕਾਫੀ ਉਹਦੇ ਕੋਲ ਹੈ, ਤੇ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਤੂੰ ਆਪਣਾ ਟੀ ਐਫ ਐਸ ਏ ਵਗੈਰਾ ਸਾਰਾ ਕੁਛ ਮੈਕਸ ਮੁਕਸ ਕੀਤਾ ਹੋਇਆ ਉਹਦੇ ਕੋਲ, ਚਲੋ ਚੰਗਾ ਪੈਸਾ? ਕਹਿੰਦਾ ਨਾ ਬਈ ਮੇਰੇ ਕੋਲ ਤਾਂ ਟੀ ਐਫ ਐਸ ਏ ਹੈ ਨੀ ਗਾ। ਮੈਂ ਬੜਾ ਹੈਰਾਨ ਹੋਇਆ ਸੁਣ ਕੇ, ਇਹ ਵੀ ਚਲੋ ਬੰਦਾ ਪੈਸਾ ਵਧੀਆ ਬਣਾ ਰਿਹਾ, ਬੰਦਾ ਅਰਨਿੰਗ ਵਧੀਆ ਕਰ ਰਿਹਾ, ਬਟ ਉਹ ਪੈਸੇ ਨੂੰ ਜੇ ਹੁਣ ਦੇਖੋ 40 ਸਾਲ ਦਾ ਬੰਦਾ 25-30 ਸਾਲ ਦੀ ਉਮਰ ਤੋਂ ਸ਼ੁਰੂ ਕੀਤਾ ਹੋਵੇ ਉਹਨੇ ਟੀ ਐਫ ਐਸ ਏ ਆਪਣਾ, ਤੇ ਹੁਣ ਨੂੰ ਮੌਜਾਂ ਹੋਣੀਆਂ ਸੀਗੀਆਂ।
2: ਡੈਫੀਨੇਟਲੀ ਨਵੀਂ, ਤੁਸੀਂ ਬਿਲਕੁਲ ਠੀਕ ਕਿਹਾ ਹੈਗਾ। ਮੈਂ ਹਮੇਸ਼ਾ ਆਪਣੀ ਐਗਜ਼ਾਮਪਲ ਤੋਂ ਸ਼ੁਰੂ ਕਰਦਾ। ਆਈ ਵਾਜ਼ ਆਲਸੋ ਵਨ ਆਫ ਪੀਪਲ ਲਾਈਕ ਆਲ ਆਰ ਲਿਸਨਰਸ। ਇਨਵੈਸਟਮੈਂਟ ਦਾ ਫਾਇਦਾ ਜਿਹੜਾ ਹੈਗਾ ਹੈ ਉਹ ਕੰਸਿਸਟੈਂਸੀ ਤੇ ਡਿਸਿਪਲਿਨ ਨਾਲ ਹੀ ਆਉਂਦਾ। ਜਿਵੇਂ ਤੁਸੀਂ ਹਮੇਸ਼ਾ ਕਹਿੰਦੇ ਹੋ ਕਿ ਈਟ ਲੈਸ, ਐਕਸਰਸਾਈਜ਼ ਮੋਰ, ਸਲੀਪ ਵੈਲ, ਔਰ ਆਪਣੀ ਹੈਲਥ ਨੂੰ ਇਨ ਟੋਟੈਲਿਟੀ ਅੱਛਾ ਰੱਖੋ। ਇਹ ਤੁਹਾਡਾ ਪਹਿਲੇ ਦਿਨ ਤੋਂ ਜਿਵੇਂ ਇੱਕ ਸੰਦੇਸ਼ ਆ ਰਿਹਾ, ਐਂਡ ਆਈ ਰੀਲੀ ਐਡਮਾਇਰ ਦੈਟ। ਇਸੇ ਤਰ੍ਹਾਂ ਹੀ ਫਾਈਨੈਂਸਿਸ ਨੂੰ ਲੈ ਕੇ ਸਾਨੂੰ ਆਈਸੋਲੇਟਿਡ ਜਾਂ ਐਕਸਕਲੂਸਿਵ ਡਿਸੀਜਨ ਨਹੀਂ ਲੈਣੇ ਚਾਹੀਦੇ। ਤੁਸੀਂ ਬਿਲਕੁਲ ਸਹੀ ਕਿਹਾ ਹੈਗਾ। ਜੇ ਅੱਜ ਮੇਰੇ ਕੋਲ $2 million ਜਾਂ $3 million ਲਿਕੁਇਡ ਇਨਵੈਸਟਮੈਂਟ ਪਈ ਹੈਗੀ ਹੈ, ਇਹ ਇੱਕ ਦਿਨ ਦਾ ਕਾਰਾ ਨਹੀਂ ਹੈਗਾ, ਇਹ ਸਾਲਾਂ ਦੀ ਤੇ ਦਿਨਾਂ ਦੀ ਮਿਹਨਤ ਹੈ। ਜਦੋਂ ਤੁਸੀਂ ਡਿਸਿਪਲਿਨਡ ਹੋ ਕੇ ਮਾਰਕੀਟ ਚ ਇਨਵੈਸਟ ਕਰਦੇ ਹੋ ਤੇ ਮਾਰਕੀਟ ਦੇ ਲੋ ਪੀਰੀਅਡ ਦੇ ਵਿੱਚ ਬਾਇੰਗ ਜਾਰੀ ਰੱਖਦੇ ਹੋ ਤੇ ਹਾਈ ਪੀਰੀਅਡ ਦੇ ਵਿੱਚ ਆਪਣੇ ਆਪ ਨੂੰ ਮੋਟੀਵੇਟਡ ਤੇ ਯੂ ਸਟਿਕ ਅਰਾਊਂਡ ਇਨ ਦਾ ਮਾਰਕੀਟ। ਇਹ ਤਾਂ ਹੀ ਹੋ ਸਕਦਾ ਜੇ ਤੁਹਾਡੀ ਚੋਇਸਿਸ ਅੱਛੀਆਂ ਹੈਗੀਆਂ ਨੇ ਜ਼ਿੰਦਗੀ ਦੇ ਵਿੱਚ। ਐਵਰੀਡੇ ਬੇਸਿਸ ਦੇ ਉੱਪਰ ਸਵੇਰੇ ਆਪਾਂ ਖਾਣਾ ਕੀ ਖਾਣਾ ਹੈ, ਅੱਜ ਕਿਹੜੀ ਕਲਰ ਦੀ ਸ਼ਰਟ ਪਹਿਨਣੀ ਹੈ, ਜਾਂ ਸ਼ਾਮ ਨੂੰ ਦੋਸਤਾਂ ਦੇ ਨਾਲ ਰੈਸਟੋਰੈਂਟ ਕਿਹੜਾ ਜਾਣਾ ਜਿੱਥੇ ਆਪਾਂ ਜਾ ਕੇ ਮੈਚ ਦੇਖੀਏ, ਇਸ ਤੋਂ ਲੈ ਕੇ ਕਿ ਓਵਰਆਲ ਸਾਲ ਦਾ ਇਹ ਏਮ ਹੈ ਕਿ 10 pounds ਵੇਟ ਰਿਡਿਊਸ ਕਰਨਾ ਹੈ, ਜਾਂ ਮੈਂ ਆਪਣੀ ਡਾਇਬਟੀਜ਼ ਨੂੰ ਖਤਮ ਕਰਨਾ ਹੈ, ਜਾਂ ਮੈਂ ਆਪਣੇ ਰਿਟਾਇਰਮੈਂਟ ਲਈ ਇੰਨੇ ਪੈਸੇ ਜੋੜਨੇ ਹੈ, ਜਾਂ ਇਹ ਮੈਂ ਘਰ ਲੈਣਾ, ਜਾਂ ਮੈਂ ਆਪਣੀ ਜਿਹੜੀ ਹੈਗੀ ਹੈ ਟਰੈਵਲਿੰਗ ਜਿਹੜੀ ਹੈਗੀ ਹੈ ਹਰ ਸਾਲ ਇਸ ਤਰ੍ਹਾਂ ਕਰਨੀ ਹੈ। ਭਾਵ ਕਿ ਛੋਟੇ ਛੋਟੇ ਗੋਲਸ ਜਿਹੜੇ ਹੈਗੇ ਨੇ ਸਾਡੀ ਸਾਰਿਆਂ ਦੀ ਜ਼ਿੰਦਗੀ ਦਾ ਇੱਕ ਆਮ ਹਿੱਸਾ ਹੈ, ਲੇਕਿਨ ਇਹ ਚ ਖਾਸ ਗੱਲ ਇਹ ਹੈਗੀ ਹੈ ਉਹ ਲੋਕ ਕਿੰਨੇ ਪ੍ਰਤੀਸ਼ਤ ਨੇ ਜਿਨ੍ਹਾਂ ਨੇ ਇਹ ਸਾਰੇ ਗੋਲਸ ਨੂੰ ਮੀਟ ਕੀਤਾ ਜਾਂ ਪ੍ਰੈਡੋਮੀਨੈਂਟਲੀ ਮੀਟ ਕੀਤਾ, ਜਾਂ ਜਿਨ੍ਹਾਂ ਨੇ ਆਪਣੀ ਹੈਲਥ ਔਰ ਵੈਲਬੀਇੰਗ ਨੂੰ ਜਿਹੜਾ ਹੈਗਾ ਇੱਕ ਟਾਰਗੇਟ ਬਣਾ ਕੇ ਅਚੀਵ ਕੀਤਾ, ਤਾਂ ਉਹ ਪ੍ਰਤੀਸ਼ਤ ਬਹੁਤ ਘੱਟ ਹੈ ਲੋਕਾਂ ਦਾ। ਕਾਰਨ ਕੀ ਹੈ ਕਿ ਅਸੀਂ ਉਹ ਹਰ ਕੰਮ ਨਹੀਂ ਕਰਨਾ ਚਾਹੁੰਦੇ ਜਿਹੜਾ ਸਾਨੂੰ ਨਹੀਂ ਆਉਂਦਾ। ਇਹ ਪਹਿਲੀ ਰੈਜ਼ਿਸਟੈਂਸ ਹੁੰਦੀ ਹੈ। ਦੂਸਰੀ ਸਾਡੀ ਟਾਈਮਿੰਗ ਵੀ ਹੁੰਦੀ ਹੈ। ਜਿਵੇਂ ਮਾਰਕੀਟ 'ਚ ਇਨਵੈਸਟ ਕਰਨ ਦੇ ਲਈ ਜਦੋਂ ਤੁਸੀਂ ਬਾਏ ਕਰਨਾ ਕਿਸੇ ਚੀਜ਼ ਨੂੰ, ਤੁਹਾਨੂੰ ਇਹ ਲੱਗਦਾ ਮੇਰਾ ਡਿਸੀਜ਼ਨ ਹੁਣ ਬਿਲਕੁਲ ਠੀਕ ਹੈ, ਔਰ ਇਹ ਹੋ ਵੀ ਜਾਂਦਾ ਹੈ ਮੋਟੇ ਤੌਰ ਤੇ ਬਹੁਤ ਵਾਰ। ਲੇਕਿਨ ਸੈਲ ਦਾ ਡਿਸਿਪਲਨ ਕਿ ਕਦੋਂ ਮੈਂ ਕਿਸੇ ਚੀਜ਼ ਨੂੰ ਐਗਜ਼ਿਟ ਕਰਨਾ, ਜਾਂ ਕਦੋਂ ਮੈਂ ਕਿਸੇ ਚੀਜ਼ ਨੂੰ ਜਿਹੜਾ ਹੈਗਾ ਸਬਸਟੀਚਿਊਟ ਕਰਨਾ ਵਿਦ ਅ ਬੈਟਰ ਸਟਾਕ ਔਰ ਅ ਫੰਡ ਔਰ ਵਟਐਵਰ, ਇਹ ਡਿਸਿਪਲਨ ਬਿਨਾਂ ਰਿਸਰਚ, ਨੌਲੇਜ ਔਰ ਤੁਹਾਡੇ ਐਕਸਪੀਰੀਅੰਸ ਤੋਂ, ਐਜੂਕੇਸ਼ਨ ਤੋਂ ਨਹੀਂ ਆ ਸਕਦਾ, ਔਰ ਇਹਦੇ ਵਿੱਚ ਜ਼ਿਆਦਾਤਰ ਲੋਕ ਜਿਹੜੇ ਹੈਗੇ ਨੇ ਮਾਰ ਖਾਂਦੇ ਨੇ। ਸੋ ਪੂਅਰ ਰਿਟਰਨਸ ਦਾ ਮਤਲਬ ਵਾਕਈ ਪੂਅਰ ਨਹੀਂ ਹੁੰਦਾ। ਜਿਵੇਂ ਮੇਰੇ ਕੋਲ ਵੀ ਇੱਕ ਸੱਜਣ ਆਏ, ਉਹ ਆਪ ਹੀ ਇਜ਼ ਅ ਡੂ ਇਟ ਯੋਰ ਸੈਲਫ ਵਾਲੀ ਸਟ੍ਰੈਟਜੀ ਯੂਜ਼ ਕਰਦੇ ਨੇ DY, ਔਰ ਇਹਦੇ ਵਿੱਚ ਉਹਨਾਂ ਨੇ ਤਕਰੀਬਨ 3 million ਦਾ ਪੋਰਟਫੋਲੀਓ ਆਪਣਾ ਬਣਾਇਆ 10% ਰਿਟਰਨ ਦੇ ਨਾਲ। ਕਹਿੰਦੇ ਮੈਨੂੰ ਇਜ਼ ਇਟ ਅ ਬੈਡ ਰਿਟਰਨ, ਮੈਂ ਕਿਹਾ ਆਫਕੋਰਸ ਨਾਟ। ਕਹਿੰਦੇ ਡੂ ਯੂ ਥਿੰਕ ਬੈਟਰ ਕੈਨ ਬੀ ਡਨ, ਮੈਂ ਕਿਹਾ ਆਫਕੋਰਸ ਯੈਸ, ਲੁੱਕ ਐਟ ਦਾ ਮਾਰਕੀਟ, ਵਟ ਹੈਪਨਡ ਇਨ ਦਾ 15 years, ਯੋਰ ਰਿਟਰਨ ਕੁਡ ਹੈਵ ਬੀਨ ਈਜ਼ੀਲੀ ਮੋਰ ਦੈਨ 20%, ਪ੍ਰੋਵਾਈਡਡ ਜੇ ਤੁਸੀਂ ਡੂ ਇਟ ਯੋਰ ਸੈਲਫ ਦੀ ਜਗ੍ਹਾ ਡੈਲੀਗੇਟ ਕਰਕੇ ਆਪਣੇ ਨਾਲ ਕਿਸੇ ਟੀਮ ਨੂੰ ਲਾ ਲੈਂਦੇ, ਜਾਂ ਤੁਸੀਂ ਕੋਸ਼ਿਸ਼ ਕਰਦੇ ਕਿ ਆਪਣੇ ਆਪ ਨੂੰ ਥੋੜਾ ਜਿਹਾ ਡਾਇਵਰਸੀਫਾਈ ਕਰਦੇ। ਸੋ ਇਸ ਕਰਕੇ ਬਿਲਕੁਲ ਤੁਸੀਂ ਸਹੀ ਕਿਹਾ ਹੈ ਕਿ ਪੈਸਾ ਬਹੁਤ ਸਾਰਾ ਪਿਆ ਹੈ, ਔਰ ਉਹਨਾਂ ਨੂੰ ਲੱਗਦਾ ਹੈਗਾ ਲੋਕਾਂ ਨੂੰ ਕਿ ਇਹ ਪੈਸਾ ਅਗਰ ਅਸੀਂ ਸੌਰਵ ਨੂੰ ਦੇ ਦਿੱਤਾ, ਜਾਂ ਬੈਂਕ ਨੂੰ ਦੇ ਦਿੱਤਾ, ਜਾਂ ਕਿਸੇ ਹੋਰ ਫਾਈਨੈਂਸ਼ੀਅਲ ਪਲੈਨਰ ਨੂੰ ਦੇ ਦਿੱਤਾ, ਇਹ ਕਿਤੇ ਗੁੰਮ ਨਾ ਜਾਵੇ, ਖਤਮ ਨਾ ਹੋ ਜਾਵੇ, ਇਹ ਉਡਾ ਨਾ ਦੇਣ, ਸਾਡੀ ਪ੍ਰਿੰਸੀਪਲ ਹੀ ਖਤਮ ਹੋ ਜਾਏ, ਇਹ ਕੁਛ ਨਹੀਂ ਹੋਣਾ। ਤੇ ਮੇਰੀ ਇਹੀ ਬੇਨਤੀ ਹੈ ਕਿ ਵੀ ਆਰ ਇਨ ਕੈਨੇਡਾ ਐਂਡ ਵੀ ਸ਼ੁੱਡ ਬੀ ਫਾਈਨੈਂਸ਼ੀਅਲੀ ਸਟਰੋਂਗਰ ਐਜ਼ ਅ ਕਮਿਊਨਿਟੀ ਆਲਸੋ, ਐਜ਼ ਅ ਇੰਡੀਵਿਜੁਅਲ ਐਂਡ ਫੈਮਿਲੀ ਆਲਸੋ। ਗਿਵ ਮੀ ਅ ਕਾਲ, ਸਿਟ ਡਾਊਨ ਵਿਦ ਮੀ ਐਂਡ ਲੈਟ ਮੀ ਸ਼ੋ ਯੂ ਦਾ ਰਾਈਟ ਪਰਸਪੈਕਟਿਵ ਐਂਡ ਨੌਲੇਜ, ਤਾਂ ਕਿ ਤੁਸੀਂ ਇੱਕ ਚੰਗਾ ਡਿਸੀਜ਼ਨ ਆਪਣੇ ਪੈਸੇ ਦੇ ਲਈ ਤੇ ਆਪਣੀ ਫੈਮਿਲੀ ਲਈ ਲੈ ਸਕੋ, ਔਰ ਇਹੀ ਏਮ ਹੈ, ਐਂਡ ਡੈਫੀਨੇਟਲੀ ਵਿਲ ਕੀਪ ਸਰਵਿੰਗ ਆਰ ਕਲਾਇੰਟਸ ਐਂਡ ਆਰ ਕਮਿਊਨਿਟੀ ਇਨ ਦਾ ਸੇਮ ਮੈਨਰ। ਨੰਬਰ ਬੜਾ ਸਿੰਪਲ ਹੈ, 416-833-8533, 416-833-8533, ਥੈਂਕ ਯੂ ਨਵੀਂ।
0: ਥੈਂਕ ਯੂ ਸਰੂ ਜੀ, 416-833-8533 ਨੰਬਰ ਹੈ। ਸੋ ਤੁਹਾਨੂੰ ਸਭ ਨੂੰ ਜਿਵੇਂ ਜਾਣਕਾਰੀ ਅਸੀਂ ਕੱਲ ਵੀ ਦਿੱਤੀ ਸੀ ਕਿ ਤੁਹਾਡੇ ਆਪਣੇ ਸ਼ਹਿਰ ਟੋਰਾਂਟੋ, ਬ੍ਰੈਂਪਟਨ, ਮਿਸੀਸਾਗਾ ਬਈ ਇੱਕ ਐਸੇ ਆਰਟਿਸਟ ਪਹੁੰਚ ਰਹੇ ਆ ਜਿਨ੍ਹਾਂ ਨੂੰ ਲਾਈਵ ਸੁਣ ਕੇ ਨਾ ਐਂ ਲੱਗਦਾ ਕਿ ਯਾਰ ਤੁਸੀਂ ਵੀ ਪਤਾ ਨਹੀਂ ਤੁਹਾਡੇ ਕੰਨਾਂ ਨੂੰ ਐਸਾ ਇੱਕ ਸਕੂਨ ਮਿਲਦਾ ਕਿ ਬਸ ਛੱਡੀ ਗੱਲਾਂ ਦਾ, ਤੁਹਾਨੂੰ ਪਤਾ ਕੌਣ ਆ ਰਿਹਾ 24 ਜੁਲਾਈ ਨੂੰ ਲਾਈਵ ਪਰਫੋਰਮ ਕਰਨ ਲਈ, ਤੇ ਬੜੇ ਲੋਕਾਂ ਨੂੰ ਪਤਾ ਨਹੀਂ ਵੀ ਇਹ ਵੀ ਉਹਨਾਂ ਦਾ ਗੀਤ ਹੈ।

ਸੋ ਤੁਹਾਡੇ ਆਪਣੇ ਸ਼ਹਿਰ 24 ਤਰੀਕ ਨੂੰ ਮਾਸਟਰ ਸਲੀਮ ਪਰਫੋਰਮ ਕਰਨ ਦੇ ਲਈ ਮਿਸੀ ਸਾਗਰ ਕਨਵੈਨਸ਼ਨ ਸੈਂਟਰ ਵਿਖੇ ਪਹੁੰਚ ਰਹੇ ਨੇ। ਮਿਲਣਾ ਇਵੈਂਟਸ ਵੱਲੋਂ ਇਹ ਬਹੁਤ ਹੀ ਪਿਆਰੀ ਸ਼ਾਮ ਕਰਵਾਈ ਜਾ ਰਹੀ ਹੈ ਤੇ ਰੂਹ ਕਾ ਸਫ਼ਰ ਇਹ ਉਸਤਾਦ ਪੂਰਨ ਸ਼ਾਹ ਕੋਟੀ ਸਾਹਿਬ ਉਹਨਾਂ ਦੇ ਫਾਦਰ ਸਾਹਿਬ ਨੂੰ ਇੱਕ ਟ੍ਰਿਬਿਊਟ ਵੀ ਹੈ। ਸਿਰਫ $49 ਦੀ ਟਿਕਟ ਹੈ ਯਾਰ, ਹੋਰ ਕੀ ਚਾਹੀਦਾ। $49 ਦੀ ਸਿਰਫ ਟਿਕਟ ਹੈ ਤੇ VIP 75 ਦੀ ਹੈ। ਜੇ VVIP ਟੇਬਲ ਲੈਣੇ ਉਹ 175 ਦੇ ਨੇ। ਸੋ milnatickets.com ਤੇ ਮਾਸਟਰ ਸਲੀਮ ਇਹ ਯਾਰ ਇੱਕ ਬਹੁਤ ਹੀ ਇੱਕ ਹਾਈ ਫਾਈ ਸ਼ਾਮ ਹੋਊਗੀ। ਸੈਟਅਪ ਕਮਾਲ ਦਾ, ਡੈਕੋਰ ਕਮਾਲ ਦਾ, ਸਟੇਜ ਕਮਾਲ ਦਾ, ਪ੍ਰੋਡਕਸ਼ਨ ਬਹੁਤ ਹੀ ਟੌਪ ਦੀ। ਸੋ ਤੁਸੀਂ ਜਾਓ ਤੇ ਟਿਕਟਾਂ ਆਪਣੀ ਬੁੱਕ ਕਰ ਲਓ। VIP ਲੈਣੀਆਂ, ਮੀਟ ਐਂਡ ਗ੍ਰੀਟ ਵਾਲੀਆਂ ਲੈਣੀਆਂ ਨੇ, ਹੁਣ ਤੁਹਾਡੀ ਮਰਜ਼ੀ ਹੈ, ਜਿਹੜੀ ਮਰਜ਼ੀ ਲੈ ਲਓ ਟਿਕਟ, ਪਰ ਤੁਸੀਂ ਆਪਣੀ ਆਪਣੀ ਟਿਕਟਾਂ ਜ਼ਰੂਰ ਬੁੱਕ ਕਰਾਓ। ਇਟ ਵਿਲ ਬੀ ਐਨ ਅਮੇਜ਼ਿੰਗ ਈਵਨਿੰਗ। ਤੇ ਮਾਸਟਰ ਸਲੀਮ ਦੀਆਂ ਟਿਕਟਾਂ ਲਈ ਕੋਈ ਜਾਣਕਾਰੀ ਚਾਹੀਦੀ ਹੈ 6477839873 6477839873 6478 7383 ਤੇ ਕਾਲ ਕਰ ਲਓ। ਮਾਸਟਰ ਸਲੀਮ 24 ਤਰੀਕ ਲਾਈਵ ਇਨ ਕਾਨਸਰਟ। ਸੁਣ ਲਈ ਫਿਰ ਦੋ ਕਬੋਲ ਢੋਲ ਜਗੀਰੋ ਦਾ।

0: ਦੇਖੋ ਯਾਰ, ਬਹੁਤ ਸਾਰੇ ਲੋਕਾਂ ਨੂੰ ਪਤਾ ਹੀ ਨਹੀਂ ਸੀ ਵੀ ਇਹ ਮਾਸਟਰ ਸਲੀਮ ਹੁਣਾਂ ਦਾ ਗੀਤ ਹੈ ਜਦੋਂ ਇਹ ਆਇਆ ਪੰਜਾਬੀ ਐਮਸੀ ਹੁਣਾਂ ਨਾਲ, ਕਿਉਂਕਿ ਉਦੋਂ ਯਾਰ ਇੱਕ ਦੌਰ ਜਿਹਾ ਚੱਲਿਆ ਸੀਗਾ ਵੀ ਜਿਹੜੇ ਆਪਣੇ ਡੀਜੇ ਨੇ, ਪ੍ਰੋਡਿਊਸਰ ਨੇ, ਮਾਸਟਰਸ ਆਪਣੇ ਪੰਜਾਬੀ ਐਮਸੀ ਬਾਲੀ ਸੱਗੂ ਹੋ ਗਏ, ਉਦੋਂ ਨਾ ਉਹਨਾਂ ਦਾ ਫੇਸ ਬਹੁਤ ਵਿਕਦਾ ਸੀਗਾ ਤੇ ਜੋ ਆਰਟਿਸਟ ਨੇ ਉਹਨਾਂ ਦਾ ਨਾਂ ਨਹੀਂ ਸੀ ਉਹਨਾਂ ਲਿਆ ਜਾਂਦਾ। ਹੁਣ ਡਾਕਟਰ ਜ਼ੂਸ ਦਾ ਕੰਗਣਾ ਤੇਰਾ ਨਹੀਂ, ਬਹੁਤਿਆਂ ਨੂੰ ਪਤਾ ਨਹੀਂ ਵੀ ਯਾਰ ਕਿਹਦਾ ਗਾਇਆ ਹੋਇਆ। ਸੋ ਇਹ ਉਹਨਾਂ ਵਿੱਚੋਂ ਗੀਤ ਹੈ, ਪਰ ਹੁਣ ਮਾਸਟਰ ਸਲੀਮ ਦਾ ਐਡਾ ਨਾਂ ਬਣ ਗਿਆ ਯਾਰ, ਦੁਨੀਆ ਜਾਣਦੀ ਆ ਮਾਸਟਰ ਸਲੀਮ ਤਾਂ, ਬਾਲੀਵੁੱਡ ਤੱਕ ਇੰਟਰਨੈਸ਼ਨਲ ਇੱਕ ਫੇਮ ਹੈ ਤੇ ਹੁਣ ਲੋਕਾਂ ਨੂੰ ਪਤਾ ਵੀ ਅੱਛਾ ਇਹ ਸਲੀਮ ਸਾਹਿਬ ਦਾ ਗੀਤ ਹੈ। ਸੋ ਮਾਸਟਰ ਸਲੀਮ ਤੁਹਾਡੇ ਆਪਣੇ ਸ਼ਹਿਰ ਮਿਸੀ ਸਾਗਾ ਬ੍ਰੈਂਪਟਨ ਪਰਫੋਰਮ ਕਰਨ ਆ ਰਹੇ 24 ਤਰੀਕ ਨੂੰ, 24 ਜੁਲਾਈ, ਬੜੀ ਪਿਆਰੀ ਬੜੀ ਖੂਬਸੂਰਤ ਸ਼ਾਮ ਹੋਊਗੀ। ਟਿਕਟਾਂ ਤੁਸੀਂ ਲਓ ਸਿਰਫ $49 ਤੋਂ ਟਿਕਟ ਸ਼ੁਰੂ ਹੈ। ਨੰਬਰ ਹੈ 6477839873 6477839873 6477839873। ਸਾਡੇ ਨਾਲ ਜੁੜ ਚੁੱਕੇ ਨੇ ਡਾਕਟਰ ਕੁਲਦੀਪ, ਹੋਮਿਓਪੈਥੀ ਦੇ ਮੈਂ ਕਹਿੰਦਾ ਕਿ ਮਹਾਰਾਜੇ। ਕੁਲਦੀਪ ਸਾਹਿਬ ਜੀ, ਕੁਲਦੀਪ ਸਾਹਿਬ ਕਿਵੇਂ ਹੋ?
1: ਹਾਂਜੀ ਠੀਕ ਹੈ, ਥੈਂਕ ਯੂ ਨਵੀ ਜੀ। ਬਸ ਮੈਂ ਇਹੀ ਕਹਿਣਾ ਚਾਹੁੰਦਾ ਕਿ ਦੇਖੋ ਮੈਂ ਇੱਕ ਲੱਕੀ ਹੈਗਾ, ਬ੍ਰੈਂਪਟਨ ਸੇਵਾ ਕਰ ਰਿਹਾ ਲਗਭਗ 50 ਸਾਲ ਹੋ ਗਏ ਨੇ, ਠੀਕ ਹੈ ਜੀ। ਪੂਰੇ ਨੌਰਥ ਅਮਰੀਕਾ ਦੀ ਮੈਂ ਗੱਲ ਕਰਨਾ, ਕਿਸੇ ਨੇ ਵੀ ਕੋਈ ਵੀ ਪ੍ਰੋਬਲਮ ਹੈਗਾ ਜ਼ਰੂਰ ਮੇਰੇ ਕੋਲ ਵਿਜਿਟ ਕਰੋ। ਜਿੱਦਾਂ ਪੇਟ ਦੀ ਪ੍ਰੋਬਲਮ ਹੈ, ਗੈਸ ਬਣਦੀ ਹੈ, ਕੋਲਾਈਟਿਸ ਹੈ, IBS, ਫਾਈਲ, ਥਾਇਰਾਇਡ, ਕੋਲੈਸਟਰਾਲ, ਡਾਇਬਟੀਜ, ਜਿਹਨੇ ਪ੍ਰੂਫ ਦੇਖਣਾ ਉਹ ਸਭ ਮੇਰੇ ਕੋਲ ਪਈਆਂ ਨੇ ਫਾਈਲਾਂ, ਜਿਹਨੇ ਦੇਖਣਾ, ਜਿਹਨੂੰ ਲੱਗਦਾ ਕਿ ਬਿਮਾਰੀ ਠੀਕ ਨਹੀਂ ਹੁੰਦੀ ਉਹ ਦੇਖ ਸਕਦਾ ਆ ਕੇ ਮੇਰੇ ਕੋਲ। ਐਂਗਜਾਇਟੀ, ਡਿਪਰੈਸ਼ਨ, ਸਕਿਨ ਦੇ ਇਸ਼ੂ, ਸਲੀਪ ਐਪਨੀਆ, ਆਟੋਮਨ ਜੀ, ਬੱਚਿਆਂ ਦਾ ਆਟਿਜ਼ਮ, ਠੀਕ ਹੈ। ਪੂਰੀ ਦੁਨੀਆਂ ਤੋਂ ਮੇਰੇ ਕੋਲ ਬੱਚੇ ਨੇ ਆਟਿਜ਼ਮ ਦੇ, ਕੋਈ ਕੋਈ ਜਲਦੀ ਠੀਕ ਹੋ ਜਾਂਦੇ, ਕੋਈ ਦੇਰ ਨੂੰ। ਥੋੜ੍ਹਾ ਮੈਂ ਵਰਟੀਗੋ ਬਾਰੇ ਜਾਣਕਾਰੀ ਦਿੰਦਾ। ਵਰਟੀਗੋ ਇੱਕ ਦੋ ਤਰ੍ਹਾਂ ਦਾ ਹੁੰਦਾ, ਸਬਜੈਕਟਿਵ, ਆਬਜੈਕਟਿਵ। ਇਹਦੇ ਇਹਨੂੰ ਕਹਿੰਦੇ ਜਿਹਨੂੰ ਆਪਾਂ ਕਹਿੰਦੇ ਚੱਕਰ ਦੀ ਚੱਕਰ ਜਿਹਨੂੰ ਆਉਂਦੇ ਨੇ। ਸਬਜੈਕਟਿਵ ਦਾ ਮਤਲਬ ਕਿ ਤੁਸੀਂ ਘੁੰਮਦੇ ਹੋ, ਆਬਜੈਕਟਿਵ ਦਾ ਮਤਲਬ ਕਿ ਜਿਹੜੇ ਆਲੇ ਦੁਆਲੇ ਚੀਜ਼ਾਂ ਘੁੰਮਦੀਆਂ ਨੇ, ਇਹ ਉਹਨੂੰ ਚੱਕਰ ਆਪਾਂ ਕਹਿੰਦੇ ਹਾਂ ਪੰਜਾਬੀ ਦੇ ਵਿੱਚ। ਜੇ ਇਹਦੇ ਹੋ ਸਕਦਾ ਤੁਹਾਡਾ ਇਨਫਲਾਮੇਸ਼ਨ ਹੋਵੇ, ਮੈਨੇਰੀਅਲ ਡਿਜ਼ੀਜ਼ ਹੋ ਜਾਂਦੀ ਹੈ, ਕਈ ਵਾਰੀ ਤੁਹਾਡਾ ਫਲੋ ਕਦੀ ਵਾਰ ਬ੍ਰੇਨ ਦੇ ਵਿੱਚ ਘੱਟ ਹੁੰਦਾ, ਉਹਦੇ ਕਰਕੇ ਹੋ ਸਕਦਾ। ਕਲੋਟਿੰਗ ਹੋ ਸਕਦੀ ਹੈ, ਬਲੋਕਡ ਬਲੱਡ ਵੈਸਲਸ ਹੋ ਸਕਦੀ ਹੈ, ਮਲਟੀਪਲ ਸਕਲੋਸਿਸ, ਨਿਊਰਾਇਟਿਸ, ਕਦੀ ਨਰਵ ਚ ਇਨਫਲਾਮੇਸ਼ਨ ਹੁੰਦਾ ਉਹਦੇ ਕਰਕੇ ਹੋ ਸਕਦਾ। ਬੀਪੀ ਵੀ, ਕਦੀ ਕੈਲਸ਼ੀਅਮ ਕਾਰਬੋਨੇਟ ਤੁਹਾਡੇ ਡਿਪੋਜ਼ਿਟ ਹੋ ਜਾਂਦਾ। ਔਰ ਸਭ ਤੋਂ ਬੜੀ ਚੀਜ਼ ਇਹਦੇ ਕੰਨਾਂ 'ਚ ਆਵਾਜ਼ਾਂ ਆਉਂਦੀਆਂ ਨੇ, ਇਹਦੇ ਚਕਈਆਂ ਦੇ ਆਵਾਜ਼ਾਂ, ਕੰਨ ਦੀ ਜਿਹੜੀ ਪ੍ਰੋਬਲਮ ਹੈ, ਟਿਨਾਈਟਿਸ ਉਹਨੂੰ ਕਹਿੰਦੇ ਆ, ਉਹਦੇ ਕਰਕੇ ਇਹ ਪ੍ਰੋਬਲਮ ਹੁੰਦੀ ਹੈ। ਕਿਸੇ ਨੂੰ ਵੀ ਇਹ ਇਸ਼ੂ ਹੈਗਾ, ਹੋਰ ਵੀ ਇਸ਼ੂ ਹੈਗਾ ਕੋਈ, 6478018 6487 ਤੇ ਕਦੇ ਵੀ ਕਾਲ ਕਰਕੇ ਆ ਸਕਦੇ ਹੋ। ਜੇ ਤੁਹਾਡੇ ਕੋਲ ਬੈਨੀਫਿਟ ਨੇ, ਆਪਣੇ ਬੈਨੀਫਿਟ ਵੀ ਚੈੱਕ ਕਰ ਲਓ, ਬੈਨੀਫਿਟ ਵੀ ਆਪਾਂ ਯੂਜ ਕਰ ਸਕਦੇ ਹਾਂ। ਮੇਰੀਆਂ ਵੀਡੀਓ KD ਹੋਮਿਓਪੈਥੀ ਦੀਆਂ ਹਰ ਜਗ੍ਹਾ ਤੁਸੀਂ ਦੇਖ ਸਕਦੇ ਹੋ, ਟਿਕਟੋਕ ਤੇ ਕਿਤੇ ਇੰਸਟਾਗ੍ਰਾਮ ਔਰ ਯੂਟਿਊਬ ਤੇ ਦੇਖ ਸਕਦਾ ਜਿਹੜਾ ਵੀ ਬੰਦਾ ਹੈਗਾ। ਥੈਂਕ ਯੂ।
0: ਕੀ ਬਾਤ ਹੈ, 6478018005 5। ਮੈਂ ਯਾਰ ਇੱਕ ਵੀਡੀਓ ਦੇਖੀ ਜਿਸ ਵਿੱਚ ਇੱਕ ਤਾਂ ਹਾਸਾ ਵੀ ਆਇਆ ਤੇ ਮਨ ਚ ਇਹ ਵੀ ਜ਼ਰੂਰ ਗੱਲ ਆਈ ਕਿ ਯਾਰ ਲੋਕ ਕਿੰਨੇ ਗਿਰ ਚੁੱਕੇ ਨੇ। ਗੱਡੀ ਖੜੀ ਹੈ ਰੈੱਡ ਲਾਈਟਾਂ ਤੇ, ਬੰਦਾ ਆਉਂਦਾ ਤੇ ਉਹ ਨਾ ਆਪਣੇ ਆਪ ਹੀ ਗੱਡੀ ਜਾ ਕੇ ਵੱਜਦਾ। ਗੱਡੀ 'ਚ ਜਦੋਂ ਉਹ ਵੱਜਦਾ ਨਾ, ਫਿਰ ਉਹ ਕੀ ਕਰਦਾ, ਫਿਰ ਥੱਲੇ ਡਿੱਗ ਪੈਂਦਾ ਤੇ ਉਹਨੂੰ ਇਹ ਨਹੀਂ ਪਤਾ ਵੀ ਜਿਹੜੀ ਗੱਡੀ ਦੇ ਨਾਲ ਉਹਨੇ ਪੰਗਾ ਲਿਆ ਵੀ ਉਹ ਬੰਦੇ ਕੋਲ ਡੈਸ਼ ਕੈਮ ਹੈ। ਇਸ ਦੀ ਇੱਕ ਇੱਕ ਕਰਤੂਤ ਹੈ ਜਿਹੜੀ ਡੈਸ਼ ਕੈਮ ਉੱਤੇ ਨਜ਼ਰ ਆ ਰਹੀ ਹੈ। ਲੱਗਦਾ ਵੀ ਯਾਰ ਸੈਡ ਟੂ ਸੇ ਕਿ ਇੰਡੀਅਨ ਬੰਦਾ ਉਹ ਕ੍ਰੋਸ ਕਰ ਰਿਹਾ ਸੜਕ ਨੂੰ ਤੇ ਆ ਕੇ ਗੱਡੀ ਦੇ ਉੱਤੇ ਲੰਮਾ ਹੀ ਪੈ ਜਾਂਦਾ, ਫਿਰ ਥੱਲੇ ਪਿਆ ਰਹਿੰਦਾ, ਫਿਰ ਕਹਿੰਦਾ ਕਿ ਗੱਡੀ ਨੇ ਮੈਨੂੰ ਹਿੱਟ ਕੀਤਾ ਤੇ ਅਗਲੇ ਨੂੰ ਹੈਗਾ ਕਿ ਯਾਰ ਮੈਨੂੰ ਇੰਸ਼ੋਰੈਂਸ ਤੋਂ ਪੈਸੇ ਮਿਲ ਜਾਣਗੇ। ਪਰ ਯਾਰ ਇੱਦਾਂ ਦੀਆਂ ਗੱਲਾਂ ਮੈਨੂੰ ਸੱਚੀ ਨਹੀਂ ਸੀ ਪਤਾ ਕਿ ਯਾਰ ਲੋਕ ਇੱਦਾਂ ਕਰ ਰਹੇ ਆ। ਇਹ ਕਿੰਨਾ ਕਾਮਨ ਹੈ ਜੇ ਤੁਸੀਂ ਸ਼ੇਅਰ ਕਰਨਾ ਚਾਹੋਗੇ ਕਿ ਬਹੁਤ ਜ਼ਿਆਦਾ ਯਾਰ ਲੋਕ ਕਰ ਰਹੇ ਨੇ ਨਕਲੀ ਇੰਜਰੀਜ਼। ਬੀਤੇ ਦਿਨੀ ਮੈਂ ਇੱਥੇ ਬਵੇੜ ਮਾਊਂਟਨ ਐਸ਼ ਤੇ ਫੋਟੀਨੋ 'ਚ ਗਿਆ, ਉੱਥੇ ਇੱਕ ਬੰਦਾ ਥੱਲੇ ਪਿਆ ਡਿੱਗਿਆ, ਤੇ ਜਿਹੜਾ ਡਰਾਈਵਰ ਆ ਉਹ ਡਰਾਈਵਰ ਕਹਿੰਦਾ ਯਾਰ ਮੈਂ ਤਾਂ ਉਹਨੂੰ ਟੱਚ ਹੀ ਨਹੀਂ ਕੀਤਾ, ਕਹਿੰਦਾ ਉਹੀ ਗੱਡੀ ਮੂਹਰੇ ਆ ਕੇ ਡਿੱਗ ਪਿਆ। ਮੈਂ ਕਿਹਾ ਯਾਰ ਪਤਾ ਨਹੀਂ ਲੋਕ ਕੀ ਸਮਝਦੇ ਆ ਕਿ ਸਾਨੂੰ ਕਿੰਨਾ ਕੀ ਈਜ਼ਲੀ ਯੂਨੋ ਮਿਲ ਜੂਗਾ ਇੰਸ਼ੋਰੈਂਸ ਦਾ ਕਲੇਮ, ਇੰਨੀ ਛੇਤੀ ਕਿੱਥੇ ਤੁਹਾਨੂੰ ਯਾਰ ਕੋਈ ਚੀਜ਼ ਮਿਲਦੀ ਆ।
2: ਦਿਸ ਇਜ਼ AM 530 CHLO AM serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

Yeah.

ਸਭਰਾਜੀ ਹੋਏ ਸਰ ਦਇਆ ਰਹਾ ਅਨਦਿਨ ਨਾਨਕ ਨਾਮ ਤੇ ਆਏ ਜੀ ਅਪਰਾਧ ਕਾ ਦਾਤਾ ਆਪਣੇ ਦਾਸ ਕੋ ਖੰਡ ਲਾਏ ਰਾਖੇ ਜਿਉ ਬਾਰਿਕ ਪਿਤ ਮਾਤਾ ਸੂਰਤ ਮਹਲਾ ਠਾਠ ਪਾਈ ਕਰਤਾਰੇ ਤਾਪ ਛੋੜ ਗਿਆ ਪਰਵਾਰ ਗੁਰਪੁਰਾ ਹੈ ਰਾਖੀ ਸਨ ਸੱਚੇ ਕੀ ਤਾਕੀ ਪਰਮੇਸ਼ਰ ਆਪ ਹੋਆ ਰਖਵਾਲਾ ਸਾਥ ਸਹਜ ਸੁਖ ਤਿਨ ਮਹਿ ਉਪਜੇ ਮਨ ਹੋਵਾ ਸਦਾ ਸੁਖਾਲਾ ਰਹਾਓ ਹਰ ਹਰ ਨਾਮ ਦਿਓ ਦਾਰੂ ਤਿਨ ਸਗਲਾ ਰੋਗ ਵਿਦਾਰੂ ਆਪਣੀ ਕਿਰਪਾ ਧਾਰੀ ਤਿਨ ਸਗਲੀ ਬਾਤ ਸਮਾਰੀ ਪ੍ਰਭ ਆਪਣਾ ਬਿਰਦ ਸਮਾਰਿਆ ਅਮਰਾ ਗੁਣ ਅਵਗੁਣ ਨਾ ਵਿਚਾਰਿਆ ਗੁਰ ਕਾ ਸਬਦ ਭਇਓ ਸਾਖੀ ਤਿਨ ਸਗਲੀ ਲਾਜ ਰਾਖੀ ਬੋਲਾਇਆ ਬੋਲੀ ਤੇਰਾ ਤੂੰ ਸਾਹਿਬ ਹੁਣੀ ਗਹਿਰਾ ਜਬ ਨਾਨਕ ਨਾਮ ਸੱਚ ਸਾਖੀ ਆਪਣੇ ਦਾਸ ਕੀ ਪੈਜ ਰਾਖੀ ਬਿਲਾਵਲ ਮਹੱਲਾ ਪੰਜਵਾਂ ਸਰਬ ਕਲਿਆਣ ਕੀਏ ਗੁਰਦੇਵ ਸੇਵਕ ਆਪਣੀ ਲਾਇਓ ਸੇ ਬਿਗਨ ਨਾ ਲਾਗੈ ਜਪ ਅਲਖ ਅਭੇਦ ਤਤ ਪੁਨੀਤ ਭਈ ਗੁਣ ਗਾਏ ਦੁਰਤ ਗਿਆ ਹਰ ਨਾਮ ਤੇ ਆਏ ਰਹਾ ਸਭਨੀ ਥਾਈ ਰਵਿਆ ਆਦ ਜੁਗਾਦ ਜਾਗਾ ਵਡ ਪ੍ਰਤਾਪ ਗੁਰ ਪ੍ਰਸਾਦ ਨ ਹੋਏ ਸੰਤਾਪ ਗੁਰ ਕੇ ਚਰਨ ਲਗੇ ਮਨ ਮੀਠੇ ਨਿਰਵਿਘਨ ਹੋਏ ਸਭ ਥਾਈ ਮੂਠੇ ਸਭ ਸੁਖ ਪਾਏ ਸਤਿਗੁਰ ਟੂਠੇ ਪਾਰ ਹਮ ਤਬ ਭਏ ਰਖਵਾਲੇ

శాస్త్రాన్నతి వాంఛితమై ప్రసిద్ధయే.

你的妈妈爬山头可大好的嘞，都是比不来做的嘞，大好的山路把妹大的嘞，都是比不来做的嘞，大好的山路把妹大的嘞。

तू हाथ नाल छोड़ दे नच्चिए।

Yeah.

0: ਕਿਸੇ ਰੂਹ ਲਈ ਹੈ ਅੱਗ ਵਰਗੀ ਕਿਸੇ ਰੂਹ ਲਈ ਇਹ ਪਾਣੀ ਏ ਇਹ ਦੁਨੀਆਂ ਦੇ ਹਰ ਇੱਕ ਕਸਬੇ 'ਚ ਚੁੱਪ ਚੁੱਪ ਲਰਜ਼ਦੀ ਸਰਤਾਜ ਹਜ਼ਾਰਾਂ ਗੁਜ਼ਰ ਗਏ ਮੌਸਮ ਕਿ ਇਹ ਵਕਤਾਂ ਦੀ ਹਾਣੀ ਏ ਹਜ਼ਾਰਾਂ ਗੁਜ਼ਰ ਗਏ ਮੌਸਮ ਕਿ ਇਹ ਸਮਿਆਂ ਦੀ ਹਾਣੀ ਏ
1: I'm really sorry.
2: Will I ever see you again?

ਹਰ ਜੀਉ ਤੁਧਨੋ ਸਦਾ ਸਲਾਹੀ ਪਿਆਰੇ ਜਿਚਰ ਘਟ ਅੰਤਰ ਹੈ ਸਾਸਾ ਇਕ ਪਲ ਖਿਨ ਵਿਸਰਹਿ ਤੂੰ ਸੁਆਮੀ ਜਾਣਾ ਬਰਸ ਪਚਾਸਾ ਹਮ ਮੂੜ ਮੁਗਦ ਸਦਾ ਸੇ ਪਾਈ

0: ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕੂਰਾ। ਏਰਨ ਮਿਲਸ ਐਕੂਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ ਵਨ ਸਰਵਿਸ, ਨੰਬਰ ਵਨ ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, ਐਸ ਯੂ ਵੀ ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕੂਰਾ 905-828-5800 905-828-5800 ਤੇ ਕਾਲ ਕਰੋ। ਅਗਰ ਤੁਸੀਂ ਘਰ ਦੇ ਮਾਲਕ ਹੋ ਤਾਂ ਧਿਆਨ ਨਾਲ ਸੁਣੋ, ਜੇ ਤੁਹਾਡੀ ਪਲੰਬਿੰਗ ਨੂੰ ਕੋਈ ਹੱਥ ਲਾ ਰਿਹਾ, ਚੈੱਕ ਕਰੋ, ਲਾਇਸੈਂਸ ਨੇ, ਇਨਸ਼ੋਰਡ ਨੇ, WSIB ਕਵਰਡ ਨੇ। ਪਲੰਬਿੰਗ ਕੋਈ ਮਜ਼ਾਕ ਨਹੀਂ, ਇੱਕ ਰੋਂਗ ਫਿਟਿੰਗ, ਇੱਕ ਲੂਸ ਲਾਈਨ ਤੇ ਮਿੰਟਾਂ ਵਿੱਚ ਫਲੱਡ, ਵਾਟਰ ਡੈਮੇਜ, ਮੋਲਡ ਵਰਗੀਆਂ ਚੀਜ਼ਾਂ ਹੋ ਸਕਦੀਆਂ ਨੇ। ਜੈਸੀਜ਼ ਪਲੰਬਿੰਗ, ਲਾਇਸੈਂਸਡ ਮਾਸਟਰ ਪਲੰਬਰਸ, ਫੁੱਲੀ ਇਨਸ਼ੋਰਡ ਅਤੇ WSIB ਕਵਰਡ ਨੇ। ਕੋਈ ਵੀ ਲੀਕਸ, ਫੌਸਿਟਸ, ਟੋਇਲਟਸ, ਕੋਈ ਹੌਟ ਵਾਟਰ ਨਹੀਂ ਆ ਰਿਹਾ, ਬਲੌਕਡ ਡਰੇਨਸ ਨੇ, ਰੈਜ਼ੀਡੈਂਸ਼ੀਅਲ ਜਾਂ ਕਮਰਸ਼ੀਅਲ। ਫਾਸਟ, ਕਲੀਨ, ਓਨੈਸਟ ਅਤੇ ਪ੍ਰੋਫੈਸ਼ਨਲ ਸਰਵਿਸ, ਜੈਸੀਜ਼ ਪਲੰਬਿੰਗ। 647-969-1298 647-969-1298 ਜੈਸੀਜ਼ ਪਲੰਬਿੰਗ।
1: ਜੇਐਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ, ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਦੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 905-789-0333 1098 ਪੀਟਰ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ 905-799-0333।
0: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ।
2: ਮੋਰਗੇਜ ਦੇ ਵਧੀਆ ਰੇਟ ਚਾਹੁੰਦੇ ਹੋ? ਫਸਟ, ਸੈਕਿੰਡ, ਥਰਡ ਮੋਰਗੇਜ ਦੀ ਭਾਲ ਵਿੱਚ ਹੋ? ਤੁਹਾਨੂੰ ਐਕੁਇਟੀ ਲਾਈਨ ਆਫ ਕ੍ਰੈਡਿਟ, ਰੀਫਾਈਨਾਂਸਿੰਗ, ਐਕਸਪਰਟ ਸਲਾਹ, ਛੇਤੀ ਬਣੋ ਕੰਮ। ਕਾਲ ਮੁਨੀਸ਼ ਤੇਜੀ ਐਟ 416-317-3487 ਟੂਡੇ। ਯੋਰ ਜੌਬ ਇਜ਼ ਡਨ। ਮੁਨੀਸ਼ ਤੇਜੀ, 416-317-3487, 3487। ਬ੍ਰੋਕਰੇਜ ਲਾਇਸੈਂਸ 10039।
3: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
4: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
3: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
4: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
5: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
4: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ, ਹੁਣੇ ਕਾਲ ਕਰੋ 416-509-1509 ਤੇ।
5: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
4: 416-509-1509
5: ਔਰ ਵਿਜ਼ਿਟ insuranceforyou.ca।
1: ਆਸ ਦੀ ਕਿਰਨ, ਰੇ ਆਫ ਹੋਪ, ਨਸ਼ਾ ਛਡਾਓ ਅਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ। ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ, ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ। ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ। ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਊ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ। ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ। 9915154548।
6: ਸੱਚ ਕਿਹੋ ਜਿਹਾ ਹੁੰਦਾ?
7: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ,
8: ਮਿੱਟੀ ਚੁਗਦੀ ਫਸਲ ਸੱਚ ਹੈ,
7: ਖੁਰੋ ਦੀ ਪਾਣੀ ਸੱਚ ਹੈ,

ਸਤਿਗੁਰ ਹੋਏ ਦਿਆਲ ਤਾਂ ਸਰਦਾ ਪੂਰੀਐ, ਸਤਿਗੁਰ ਹੋਏ ਦਿਆਲ ਨਕਾਬੂ ਝੂਰੀਐ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਐ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਐ। ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਜੀ ਇੱਕ ਵਾਰ ਫਿਰ ਇਹ ਖੂਬਸੂਰਤ ਚੜ੍ਹਦੀ ਕਲਾ ਵਾਲੀ ਸਵੇਰ ਦੇ ਵਿੱਚ ਖੂਬਸੂਰਤ ਸਰੋਤਾਂ ਦੇ ਲਈ ਖੂਬਸੂਰਤ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ। ਸਟੂਡੀਓ ਦੀ ਘੜੀ ਦੇ ਮੁਤਾਬਿਕ 6:22 ਹੋ ਚੁੱਕੇ ਨੇ, ਤੁਹਾਡਾ ਸਾਡਾ ਸਾਥ ਹੁਣ ਤੋਂ ਲੈ ਕੇ ਪੂਰੇ 8 ਵਜੇ ਤੱਕ ਬਣਿਆ ਰਹੇਗਾ।

ਹਰ ਵੀਕਐਂਡ ਦੀ ਤਰ੍ਹਾਂ ਇਸ ਵਾਰ ਫਿਰ ਰਮੇਸ਼ ਹੁਸ਼ਿਆਰਪੁਰ ਜੀ 2 ਘੰਟੇ ਦਾ ਸਾਥ ਤੁਹਾਡਾ ਸਾਡਾ ਸਾਥ ਰਹੇਗਾ ਹੁਣ ਤੋਂ ਲੈ ਕੇ 8 ਵਜੇ ਤੱਕ ਰਮੇਸ਼ ਜੀ ਆਪਣੇ ਨਾਲ ਰਹਿਣਗੇ ਸੋ ਤੁਹਾਡੇ ਕੋਈ ਵੀ ਸਵਾਲ ਕਿਸੇ ਵੀ ਤਰ੍ਹਾਂ ਦੇ ਪੰਜਾਬ ਅਤੇ ਦੇਸ਼ ਭਰ ਦੀਆਂ ਖਬਰਾਂ ਦੇ ਲਈ ਤਾਂ 905-673-3337 905-673-3337 'ਤੇ ਗੱਲਾਂ ਬਾਤਾਂ ਹੋ ਸਕਦੀਆਂ ਨੇ ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ

ਸ਼ਨੀਵਾਰ ਦੀ ਖੂਬਸੂਰਤ ਅਤੇ ਚੜ੍ਹਦੀ ਕਲਾ ਵਾਲੀ ਸਵੇਰ ਦੇ ਵਿੱਚ ਸਵਾਗਤ ਹੈ ਜੀ। ਪੰਜਾਬੀ ਰਾਇਆਂ ਲੈ ਕੇ ਪਹੁੰਚ ਚੁੱਕੇ ਹਾਂ, ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਅਤੇ ਅੱਜ ਦੇ ਖੂਬਸੂਰਤ ਦਿਨ ਨੂੰ ਇੰਜੋਏ ਕਰ ਰਹੇ ਹੋਵੋਗੇ। ਨਾਲ ਦੀ ਨਾਲ ਅਸੀਂ ਤੁਹਾਨੂੰ ਅੱਜ ਦੇ ਸਾਡੇ ਸਪੋਂਸਰ ਸਾਹਿਬਾਨ ਨਾਨਕ ਰੈਨੋਵੇਸ਼ਨ ਦਾ ਸੁਨੇਹਾ ਦੇ ਦਈਏ। ਅੱਜ ਦੇ ਪ੍ਰੋਗਰਾਮ ਨੂੰ ਸਪੋਂਸਰ ਕਰਨ ਜੀ ਨਾਨਕ ਰੈਨੋਵੇਸ਼ਨ। ਤੁਸੀਂ ਨਵੀਂ ਬੇਸਮੈਂਟ ਬਣਾਉਣੀ ਹੈ, ਪੈਟੀਓ ਬਣਵਾਉਣਾ ਆ, ਆਪਣਾ ਡਰਾਈਵੇ ਬਣਾਉਣਾ, ਕੰਕਰੀਟ ਦੀਆਂ ਸੇਵਾਵਾਂ ਲੈਣੀਆਂ, ਤਾਂ ਨਾਨਕ ਰੈਨੋਵੇਸ਼ਨ ਨੂੰ ਤੁਸੀਂ ਯਾਦ ਰੱਖਣਾ ਆ 416-902-9293 4169029293 ਨਾਨਕ ਰੈਨੋਵੇਸ਼ਨ।

ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ ਸੈਲਿੰਗ ਨਾਓ ਸਿਰਫ $649,990 ਤੋਂ ਮਿਲਟਨ ਬ੍ਰੈਂਪਟਨ ਵਿਟਬੀ ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ ਕਾਲ ਕਰੋ 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680 ਜਾਂ ਈਮੇਲ ਕਰੋ sales@paradisedevelopments.com ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com

ਘਰ ਦੀ ਵੈਲਿਊ ਜੇ ਤੁਸੀਂ ਵਧਾਉਣੀ ਹੈ ਜਾਂ ਐਕਸਟਰਾ ਇਨਕਮ ਲਈ ਲੀਗਲ ਬੇਸਮੈਂਟ ਤਿਆਰ ਕਰਵਾਉਣੀ ਹੋਵੇ ਜਾਂ ਆਪਣੇ ਘਰ ਨੂੰ ਨਵੀਂ ਅਤੇ ਖੂਬਸੂਰਤ ਲੁੱਕ ਦੇਣੀ ਹੈ ਤਾਂ ਸੰਪਰਕ ਕਰੋ ਨਾਨਕ ਰੈਨੋਵੇਸ਼ਨ ਦੇ ਨਾਲ। ਲੀਗਲ ਬੇਸਮੈਂਟ, ਬੇਸਮੈਂਟ ਫਿਨਿਸ਼ਿੰਗ, ਕੰਕਰੀਟ ਡਰਾਈਵਵੇ, ਪੈਟੀਓ ਜਾਂ ਕੋਈ ਵੀ ਰੈਨੋਵੇਸ਼ਨ ਦਾ ਕੰਮ ਨਾਨਕ ਰੈਨੋਵੇਸ਼ਨ। ਐਕਸਪੀਰੀਅੰਸ ਟੀਮ ਸਮੇਂ ਸਿਰ ਕੰਮ ਕਰਦੇ ਨੇ, ਬਹੁਤ ਹੀ ਰੀਜ਼ਨੇਬਲ ਰੇਟ। ਫ੍ਰੀ ਐਸਟੀਮੇਟ ਲਈ ਕੰਟੈਕਟ ਕਰੋ ਨਾਨਕ ਰੈਨੋਵੇਸ਼ਨ 416-902-9293 ਨਾਨਕ ਰੈਨੋਵੇਸ਼ਨ ਤੁਹਾਡੇ ਰੈਨੋਵੇਸ਼ਨ ਦੇ ਸੁਪਨਿਆਂ ਨੂੰ ਪੂਰਾ ਕਰਨਗੇ। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597

0: ਜੀ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਇੱਕ ਵਾਰ ਫਿਰ ਸਵਾਗਤ ਪੰਜਾਬੀ ਲਹਿਰਾਂ ਦੇ ਵਿੱਚ ਸਟੂਡੀਓ ਦੀ ਘੜੀ ਦੇ ਮੁਤਾਬਕ 6:29 ਹੋ ਚੁੱਕੇ ਨੇ ਔਰ ਸਾਡਾ ਰਾਬਤਾ ਪੰਜਾਬ ਦੀ ਧਰਤੀ ਤੋਂ ਰਮੇਸ਼ ਹੁਸ਼ਿਆਰਪੁਰ ਜੀ ਨਾਲ ਜੁੜ ਚੁੱਕਿਆ ਹੈ ਜੀ ਸੋ ਅੱਜ ਫਿਰ ਹਮੇਸ਼ਾ ਦੀ ਤਰ੍ਹਾਂ ਸਾਡਾ ਤੁਹਾਡਾ ਸਾਥ ਡੇਢ ਘੰਟੇ ਦਾ ਰਹਿਣ ਵਾਲਾ ਹੈ ਹੁਣ ਤੋਂ ਲੈ ਕੇ ਡੇਢ ਘੰਟਾ 8 ਵਜੇ ਤੱਕ ਤੁਹਾਡਾ ਸਾਡਾ ਸਾਥ ਬਣਿਆ ਰਹਿਣਾ ਆ ਸੋ 905-673-3337 905-673-3337 'ਤੇ ਗੱਲਾਂ ਬਾਤਾਂ ਹੋਣਗੀਆਂ ਔਰ ਨਾਲ ਦੀ ਨਾਲ ਇੱਕ ਵਾਰ ਸਵਾਗਤ ਕਰੀਏ ਆਪਾਂ ਰਮੇਸ਼ ਹੁਸ਼ਿਆਰਪੁਰ ਜੀ ਦਾ ਪੰਜਾਬ ਦੀਆਂ ਤਰਕਾਲਾਂ ਅਤੇ ਕੈਨੇਡਾ ਦੀ ਧਰਤੀ ਦੀ ਖੂਬਸੂਰਤ ਸਵੇਰ ਦੇ ਵੱਲੋਂ ਔਰ ਪੰਜਾਬੀ ਲਹਿਰਾਂ ਦੇ ਵੱਲੋਂ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਰਮੇਸ਼ ਜੀ
1: ਪ੍ਰਭ ਸੰਧੂ ਜੀ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਪੰਜਾਬੀ ਲਹਿਰਾਂ ਦੇ ਨਾਲ ਜੁੜੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਰਮੇਸ਼ ਜੀ ਔਰ ਸਾਡੇ ਜੇ ਆਪਾਂ ਸ਼ੁਰੂਆਤੀ ਦੌਰ ਦੀ ਗੱਲ ਕਰੀਏ ਤਾਂ ਮੌਸਮ ਤੋਂ ਹੀ ਸ਼ੁਰੂ ਕਰਦੇ ਹਾਂ ਸਾਡੇ 20-2 ਦਿਨ ਪਿੱਛੇ ਬਹੁਤ ਨਿੱਘਾ ਅਤੇ ਗਰਮ ਮੌਸਮ ਰਿਹਾ ਅਤੇ ਅੱਜ ਥੋੜ੍ਹਾ ਜਿਹਾ ਹਲਕਾ ਠੰਡਾ ਮੌਸਮ ਆ ਸਾਨੂੰ ਮਹਿਸੂਸ ਹੋ ਰਿਹਾ ਕਿ ਅੱਜ ਜਿਹੜੀ ਸਵੇਰ ਹੈ ਨਾ ਵਾਕਈ ਵਾਕ ਕਰਨ ਵਾਲੀ ਹੈ ਤੁਰਨ ਫਿਰਨ ਵਾਲੀ ਹੈ ਅਤੇ ਠੰਡੀਆਂ ਹਵਾਵਾਂ ਵਾਲੀ ਆ ਅਤੇ ਪੰਜਾਬ ਵੱਲੋਂ ਕੀ ਰੋਕਿਆ ਮੌਸਮ ਦਾ ਜੀ
1: ਸੰਧੂ ਸਰ ਮੌਸਮ ਪੰਜਾਬ ਦਾ ਗਰਮ ਹੈ ਉਵੇਂ ਮਾਨਸੂਨ ਪੌਣਾਂ ਦੀ ਦਸਤਕ ਥੋੜ੍ਹੀ ਥੋੜ੍ਹੀ ਜਾਪਦੀ ਵਿੱਚ ਵਿਚਾਲੇ ਪਿਛਲੇ 2 ਦਿਨ ਤੋਂ ਕਿਧਰੇ ਕਿਤੇ ਵਰਖਾ ਤੇ ਕਿਧਰੇ ਕਿਤੇ ਵਰਖਾ ਲਗਾਤਾਰ ਵਰੀ ਹੈ ਅੱਜ ਵੀ ਜੇ ਮੈਂ ਪਿਛਲੇ 5-4 ਘੰਟਿਆਂ ਦੀ ਗੱਲ ਕਰਾਂ ਤੇ ਪੰਜਾਬ ਦੀਆਂ ਕੁੱਝ ਥਾਵਾਂ ਤੇ ਮੀਂਹ ਪੈ ਹਟਿਆ ਕੁਛ ਤੇ ਪੈ ਰਿਹਾ ਕੁਛ ਤੇ ਹੋਰ ਆਉਣ ਵਾਲੇ 5-7 ਘੰਟਿਆਂ ਚ ਪੈਣਾ ਜੋ ਮੌਸਮ ਵਿਗਿਆਨੀਆਂ ਦਾ ਇਸ਼ਾਰਾ ਹੈ ਜਿਹਨੂੰ ਅਸੀਂ ਮਾਨਸੂਨ ਪੌਣਾ ਆਖਦੇ ਹਾਂ ਹਾਲਾਂਕਿ ਮਾਨਸੂਨ ਪੌਣਾ ਇਸ ਵਾਰ ਓਨੀਆਂ ਮਜ਼ਬੂਤ ਨਹੀਂ ਆ ਜਿੰਨੀਆਂ ਆਮ ਤੌਰ ਤੇ ਹੁੰਦੀਆਂ ਨੇ ਪਰੰਤੂ ਫਿਰ ਵੀ ਅਸੀਂ ਕਹਿ ਸਕਦੇ ਕਿ ਮਾਨਸੂਨ ਪੌਣਾ ਉੱਤਰੀ ਭਾਰਤ ਵਿੱਚ ਇੰਟਰ ਕਰ ਚੁੱਕੀਆਂ ਜਿਹੜੀ ਗਰਮੀ ਤੋਂ ਭੋਰਾ ਕਰਾਹਤ ਦਵਾਉਂਦੀਆਂ ਨੇ ਉਵੇਂ ਸੰਧੂ ਸਾਹਿਬ ਇਸ ਵੇਲੇ ਅੱਤ ਦੀ ਗਰਮੀ ਆ ਤੇ ਗਰਮੀ ਦੇ ਕਰਕੇ ਮੰਦੇ ਹਾਲ ਹੈ ਲੰਬੇ ਬਿਜਲੀ ਦੇ ਕੱਟ ਲੱਗ ਰਹੇ ਆ ਚਾਹੇ ਜਿਹੜੀ ਮਰਜ਼ੀ ਪਾਰਟੀ ਜਿਹੜੀ ਮਰਜ਼ੀ ਸਰਕਾਰ ਕਹੀ ਜਾਏ 24-24 ਘੰਟੇ ਵਾਲੀ ਫੂਕ ਨਿਕਲ ਗਈ ਹੈ ਕਿਸਾਨਾਂ ਦੀਆਂ 8 ਘੰਟਿਆਂ ਦੀ ਬਿਜਲੀ ਦੇਵਾਂਗੇ ਉਹ ਵੀ ਫੂਕ ਨਿਕਲੀ ਹੋਈ ਹੈ ਇੰਨੀ ਜ਼ਿਆਦਾ ਗਰਮੀ ਹੈ ਬਿਜਲੀ ਦੀ ਡਿਮਾਂਡ ਵੱਧ ਹੈ ਪੂਰਤੀ ਹੋ ਨਹੀਂ ਰਹੀ ਉਹਦੇ ਕਰਕੇ ਲੰਬੇ ਕੱਟ ਲੱਗ ਰਹੇ ਹੈ ਥੋੜੀਆਂ ਬਹੁਤੀਆਂ ਜਦੋਂ ਮੀਂਹ ਪੈਂਦਾ ਤੇ ਥੋੜੀ ਜਿਹੀ ਗੱਲ ਹੇਠਾਂ ਨੂੰ ਬਿਜਲੀ ਦੀ ਜਾਂਦੀ ਹੈ ਫਿਰ ਥੋੜੀ ਜਿਹੀ ਰਾਤ ਹੁੰਦੀ ਔਰ ਮੈਂ ਦੱਸ ਦਵਾਂ ਕਿ ਜਿੱਥੇ ਪੰਜਾਬ ਦੇ ਵਿੱਚ ਗਰਮੀ ਨੇ ਇਸ ਵੇਲੇ ਵੱਟ ਕੱਢੇ ਹੈ ਭੋਰਾ ਬਰਖਾ ਵਿੱਚ ਵਿਚਾਲੇ ਹੈਗੀ ਹੈ ਆਉਂਦੇ ਦਿਨਾਂ ਦਾ ਕੋਈ ਬਹੁਤ ਵੱਡਾ ਦਾਅਵਾ ਨਹੀਂ ਕਿ ਮੀਂਹ ਪਵੇਗਾ ਹੀ ਪਵੇਗਾ ਕਿਉਂਕਿ ਮਾਨਸੂਨ ਪੌਣਾ ਢਿੱਲੀਆਂ ਰਹਿਣਗੀਆਂ ਇਹ ਪਹਿਲਾਂ ਹੀ ਵਿਗਿਆਨੀ ਮੌਸਮ ਵਿਗਿਆਨੀ ਆਖ ਚੁੱਕੇ ਹੈ ਜੰਮੂ ਕਸ਼ਮੀਰ ਵਿੱਚ ਮੀਂਹ ਪਿਆ ਪਿਛਲੇ 5-4 ਦਿਨਾਂ 'ਚ ਕਈ ਥਾਵਾਂ ਤੇ ਬੱਦਲ ਫੱਟੇ ਹੈ ਸੜਕਾਂ ਜਾਮ ਹੋ ਗਈਆਂ ਇਹੀ ਹਾਲ ਹਿਮਾਚਲ ਦਾ ਹੈ ਜੁਲਾਈ ਮਹੀਨਾ ਸ਼ੁਰੂ ਹੋ ਚੁੱਕਾ ਤੇ ਜੁਲਾਈ ਮਹੀਨਾ ਆਮ ਤੌਰ ਤੇ ਬਰਸਾਤ ਵਾਲਾ ਮਹੀਨਾ ਹੀ ਮੰਨਿਆ ਜਾਂਦਾ ਤੇ ਹੁਣ ਵੇਖਦੇ ਹਾਂ ਕਿੱਧਰ ਨੂੰ ਸਾਰਾ ਕੁਛ ਕਰਵਟ ਲੈਂਦਾ ਜੇ ਆਪਾਂ ਭਾਰਤ ਦੇ ਦੱਖਣੀ ਸੂਬਿਆਂ ਦੀ ਗੱਲ ਕਰੀਏ ਉੱਥੇ ਤੇ ਕਾਫੀ ਕਈ ਥਾਵਾਂ ਤੇ ਵਰਖਾ ਹੋ ਰਹੀ ਹੈ ਇਸ ਵੇਲੇ ਵੀ ਹੋ ਰਹੀ ਪਿਛਲੇ 5-4 ਦਿਨ ਤੋਂ ਸਥਿਤੀ ਉੱਥੇ ਕਾਫੀ ਜਿਹੜੀ ਕਹਿ ਸਕਦੇ ਹਾਂ ਕਿ ਚਿੰਤਾਜਨਕ ਹੀ ਹੈ ਕਿਉਂਕਿ ਪਾਣੀ ਜਦੋਂ ਵੱਡੀ ਮਾਤਰਾ 'ਚ ਆਉਂਦਾ ਤੇ ਫਿਰ ਲੋਕਾਂ ਦਾ ਜੀਵਨ ਵੀ ਥੋੜਾ ਜਿਹਾ ਕਠਿਨਾਈ ਭਰਪੂਰ ਹੋ ਜਾਂਦਾ ਹੈ ਸੋ ਪੰਜਾਬ ਵਿੱਚ ਹਲਕੀ ਫੁਲਕੀ ਵਰਖਾ ਹੈ ਜੀ ਤੇ ਗਰਮੀ ਕਾਫੀ ਹੈ ਤੇ ਆਉਂਦੇ ਦਿਨਾਂ ਵਿੱਚ ਵੀ ਮੈਨੂੰ ਲੱਗਦਾ ਕਿ ਅਜੇ ਕਾਫੀ ਗਰਮੀ ਦਾ ਸਾਹਮਣਾ ਪੰਜਾਬੀਆਂ ਨੂੰ ਕਰਨਾ ਪਿਆ
0: ਬਿਲਕੁਲ ਜੀ ਔਰ ਦੂਜੇ ਪਾਸੇ ਪਹਿਲੀ ਖਬਰ ਵੱਲ ਚੱਲਦੇ ਹਾਂ ਪ੍ਰਸਿੱਧ ਗਾਇਕ ਅਤੇ ਫਿਲਮੀ ਅਦਾਕਾਰ ਦਲਜੀਤ ਦੁਸਾਂਝ ਦੀ ਫਿਲਮ ਨੂੰ ਲੈ ਕੇ ਪਿੱਛੇ ਜਿਹੇ ਵਿਵਾਦ ਵੀ ਜੁੜੇ ਸਨ ਅਤੇ ਰੋਕ ਵੀ ਲੱਗ ਗਈ ਸੀ ਅਤੇ ਹੁਣ ਕਹਿੰਦੇ ਪੰਜਾਬ 95 ਫਿਲਮ ਰਿਲੀਜ਼ ਹੋ ਗਈ ਹੈ ਜੀ
1: ਪ੍ਰਭ ਸੰਧੂ ਜੀ ਅਸਲ ਵਿੱਚ ਫਿਲਮਾਂ ਤੇ ਚਲੋ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਕਈ ਫਿਲਮਾਂ ਦੇ ਨਾਮ ਸਾਨੂੰ ਯਾਦ ਰਹਿੰਦੇ ਆ ਕਈਆਂ ਦੇ ਨਹੀਂ ਰਹਿੰਦੇ ਕੁਛ ਬਹੁਤ ਲੋਕ ਪਸੰਦ ਕਰਦੇ ਕੁਛ ਨੂੰ ਨਹੀਂ ਕਰਦੇ ਫਿਲਮਾਂ ਦੀ ਗੱਲ ਨਹੀਂ ਹੈ ਅਸਲ ਵਿੱਚ ਜਿਹੜਾ ਇੱਕ ਸ਼ਬਦ ਤੁਸੀਂ ਵਰਤਿਆ ਪੰਜਾਬ 95 ਸੰਧੂ ਸਾਹਿਬ ਪੰਜਾਬ 95 ਨੇ ਆਪਣੇ ਆਪ 'ਚ ਇੱਕ ਆਪਣਾ ਇਤਿਹਾਸ ਸਮੋਇਆ ਹੋਇਆ ਆ ਤੇ ਜਿਸ ਫਿਲਮ ਦਾ ਤੁਸੀਂ ਜ਼ਿਕਰ ਕੀਤਾ ਉਸ ਫਿਲਮ ਦੇ ਵਿੱਚ ਇੱਕ ਇਤਿਹਾਸ ਫਿਲਮਾਉਣ ਦਾ ਦਿਖਾਉਣ ਦਾ ਯਤਨ ਕੀਤਾ ਗਿਆ ਇਸ ਕਰਕੇ ਇਹ ਫਿਲਮ ਦਾ ਇੰਤਜ਼ਾਰ ਕਾਫੀ ਸਮੇਂ ਤੋਂ ਪੰਜਾਬੀ ਜਾਂ ਭਾਰਤ ਵਿੱਚ ਵਸਦੇ ਲੋਕ ਕਰ ਰਹੇ ਆ ਔਰ ਇਹਦੇ ਵਿੱਚ ਜੋ ਪ੍ਰਭ ਸੰਧੂ ਜੀ ਜੋ ਹੁਣ ਤੱਕ ਸਾਡੇ ਤੁਹਾਡੇ ਕੰਨਾਂ 'ਚ ਹੈ ਇਸ ਫਿਲਮ ਦੇ ਵਿੱਚ ਪੰਜਾਬ ਦਾ ਉਹ ਦੌਰ ਦਿਖਾਇਆ ਗਿਆ ਜਿਸ ਦੌਰ ਦਾ ਨਾਮ ਕਾਲਾ ਦੌਰ ਅਸੀਂ ਤੁਸੀਂ ਰੱਖਿਆ ਰੱਖਿਆ ਨਹੀਂ, ਸੱਚਮੁੱਚ ਕਾਲਾ ਦੌਰ ਹੀ ਸੀ। 1980 ਮਾ ਤੇ ਪੂਰਾ ਕਹਿ ਲਈਏ ਤੇ 1990 ਮਾ ਅੱਧਾ ਕੁ ਕਹਿ ਲਈਏ, ਤੇ ਜਿਹੜਾ ਉਹਦਾ ਅਖੀਰ ਸੰਨ 95 ਦਾ ਤੁਸੀਂ ਜ਼ਿਕਰ ਕੀਤਾ, ਪੰਜਾਬ 95 ਦਾ, ਉਹ ਪੰਜਾਬ 95 ਆਪਣੇ ਆਪ ਚ ਇੱਕ ਏਦਾਂ ਦਾ ਕੜਵਾ ਇਤਿਹਾਸ ਸਮੋਈ ਬੈਠਾ ਹੈ ਕਿ ਜਿਸ ਸ਼ਖਸੀਅਤ ਨੇ, ਜਿਸ ਵਿਅਕਤੀ ਨੇ, ਜਿਸ ਪੰਜਾਬੀ ਨੇ ਹਜ਼ਾਰਾਂ ਨੌਜਵਾਨਾਂ ਨੂੰ, ਜਿਹਨਾਂ ਨੂੰ ਲਵਾਰਸ ਕਹਿ ਕੇ ਫੂਕ ਦਿੱਤਾ ਗਿਆ, ਜਿਹਨਾਂ ਦੀਆਂ ਲਾਸ਼ਾਂ ਘਰਦਿਆਂ ਨੂੰ ਨਸੀਬ ਨਹੀਂ ਹੋਈਆਂ, ਜਿਹਨਾਂ ਨੂੰ ਫੂਕ ਦਿੱਤਾ ਗਿਆ, ਇਹ ਕਹਿ ਕੇ ਕਿ ਭਾਈ ਇੱਥੇ ਲਵਾਰਸ ਹੈ, ਪਤਾ ਹੀ ਨਹੀਂ ਕੌਣ ਹੈ। ਹਜ਼ਾਰਾਂ ਨੌਜਵਾਨਾਂ ਦੀ ਭਾਲ ਕਰਨ ਵਾਲਾ, ਹਜ਼ਾਰਾਂ ਨੌਜਵਾਨਾਂ ਦੀ ਸ਼ਨਾਖਤ ਕਰਕੇ ਸੱਚ ਸਾਹਮਣੇ ਲਿਆਉਣ ਵਾਲਾ, ਕਿ ਕਿੱਡੀ ਵੱਡੀ ਗਿਣਤੀ ਚ ਪੰਜਾਬੀ ਨੌਜਵਾਨ ਮੁੰਡਿਆਂ ਨੂੰ ਜਿਹੜਾ ਕਤਲ ਕੀਤਾ ਗਿਆ, ਝੂਠੇ ਪੁਲਿਸ ਮੁਕਾਬਲਿਆਂ ਚ ਮਾਰਿਆ ਗਿਆ, ਗੋਲੀਆਂ ਦੇ ਨਾਲ ਮਾਰਿਆ ਗਿਆ, ਤਸੀਹੇ ਦੇ ਕੇ ਮਾਰਿਆ ਗਿਆ, ਜਦੋਂ ਸੱਚ ਲਿਆਉਣ ਵਾਲਾ ਵਿਅਕਤੀ ਜਿਹਦਾ ਨਾਮ ਕੁੱਲ ਦੁਨੀਆਂ ਤੱਕ ਜੀਵਿਤ ਰਹੇਗਾ, ਜਿਹਨੂੰ ਆਪਾਂ ਜਸਵੰਤ ਸਿੰਘ ਖਾਲੜਾ ਦੇ ਨਾਮ ਦੇ ਨਾਲ ਜਾਣਦੇ ਹਾਂ, ਇਹ 95 ਚ ਇੱਕ ਉਹ ਇਤਿਹਾਸ ਮੋਇਆ ਆ ਕਿ ਸਤੰਬਰ ਮਹੀਨਾ ਤੇ ਸੰਨ 1995 ਹਜ਼ਾਰਾਂ ਨੌਜਵਾਨਾਂ ਦੀ ਭਾਲ ਕਰਨ ਵਾਲਾ ਆਪ ਵੀ ਲਾਪਤਾ ਹੋ ਗਿਆ। ਉਸੇ ਪੁਲਿਸ ਨੇ, ਉਸੇ ਸਿਸਟਮ ਨੇ, ਉਹੀ ਸਰਕਾਰਾਂ ਨੇ ਇਸ ਜਸਵੰਤ ਸਿੰਘ ਖਾਲੜਾ ਨੂੰ ਵੀ ਉਸੇ ਢੰਗ ਦੇ ਨਾਲ ਕਤਲ ਕਰ ਦਿੱਤਾ। ਇਸ ਕਰਕੇ ਉਹ ਜਿਹੜਾ 95 ਹੈ ਬੜਾ ਵਿਸ਼ੇਸ਼ ਹੈ। ਪੰਜਾਬ 95 ਹਾਲਾਂਕਿ ਜਿਸ ਫਿਲਮ ਦਾ ਤੁਸੀਂ ਜ਼ਿਕਰ ਕੀਤਾ ਸੰਧੂ ਸਾਹਿਬ, ਉਸ ਰੂਪ ਵਿੱਚ ਰਿਲੀਜ਼ ਨਹੀਂ ਹੋ ਰਹੀ। ਇਹਦਾ ਨਾਮ ਪੰਜਾਬ 95 ਨਹੀਂ ਹੋਵੇਗਾ, ਕਿਉਂਕਿ ਪੰਜਾਬ 95 ਤੇ ਪਾਬੰਦੀਆਂ ਲੱਗ ਗਈਆਂ। ਆ 2-3 ਸਾਲ ਤੇ ਹੋ ਗਏ ਸੀ ਘੁਲਦਿਆਂ ਨੂੰ ਕਿ ਫਿਲਮ ਰਿਲੀਜ਼ ਹੋਵੇ, ਸਰਕਾਰ ਕਹਿੰਦੀ ਸੀ ਇੰਨੇ ਸੈਂਕੜੇ ਕੱਟ ਲਓ ਫਿਰ ਰਿਲੀਜ਼ ਹੋਣੀ ਹੈ। ਹੁਣ OTT ਪਲੇਟਫਾਰਮ ਦੇ ਉੱਪਰ ਇਹ ਫਿਲਮ ਰਿਲੀਜ਼ ਹੋਣ ਜਾ ਰਹੀ ਹੈ, ਨਾਮ ਇਹਦਾ ਹੋਵੇਗਾ ਸਤਲੁਜ। ਸਤਲੁਜ ਦੇ ਨਾਮ ਤੇ ਇਹ ਫਿਲਮ ਰਿਲੀਜ਼ ਹੋ ਜਾਏਗੀ ਔਰ ਅਸੀਂ ਤੁਸੀਂ ਇਸ ਨੂੰ ਵੇਖ ਸਕਾਂਗੇ। ਹਾਲਾਂਕਿ ਕੁਛ ਕੱਟ ਜ਼ਰੂਰ ਲੱਗੇ ਹੈ, ਪਰੰਤੂ ਜਿਹੜੇ ਫਿਲਮ ਦੇ ਨਿਰਦੇਸ਼ਕ ਹੈ ਹਨੀ ਤਰੇਨ ਹੁਣੀ, ਉਹਨਾਂ ਨੇ ਇਹ ਦਾਅਵਾ ਕੀਤਾ ਕਿ ਫਿਲਮ ਬਿਲਕੁਲ ਅਸਲੀਅਤ ਹੈ, ਬਿਲਕੁਲ ਸੱਚ ਹੈ, ਬਿਲਕੁਲ ਏਦਾਂ ਦਾ ਕੁਛ ਵੀ ਤਬਦੀਲੀਆਂ ਨਹੀਂ ਕੀਤੀਆਂ ਜਿਹਨੂੰ ਤੁਸੀਂ ਕਹੋ ਜੀ ਆ ਤੇ ਫਿਲਮ ਦਾ ਰੂਪ ਹੀ ਬਦਲ ਦਿੱਤਾ। ਅਸਲ ਰੂਪ ਦੇ ਨਾਲ ਕਹਿੰਦੇ ਸੀ ਸਮਝੌਤਾ ਨਹੀਂ ਕੀਤਾ, ਭਾਵਾਂ ਕਿ ਕੋਈ ਕੱਟ ਜ਼ਰੂਰ ਲਾਉਣੇ ਪਏ ਹੈ। ਤੇ ਹੁਣ ਪ੍ਰਭ ਸੰਧੂ ਜੀ ਉਹ ਫਿਲਮ ਅਸੀਂ ਵੇਖਾਂਗੇ ਔਰ ਫਿਲਮ ਮੈਂ ਪਹਿਲਾਂ ਵੀ ਦੱਸ ਕੇ ਹਟਿਆ ਕਿ ਰੌਲਾ ਫਿਲਮ ਦਾ ਨਹੀਂ, ਪੰਜਾਬ ਦਾ ਅੱਜ ਦਾ ਨੌਜਵਾਨ ਚਾਹੇ ਕਿਸੇ ਵੀ ਰੂਪ ਵਿੱਚ ਹੈ, ਕਿਸੇ ਵੀ ਵਰਗ ਦੇ ਰੂਪ ਵਿੱਚ ਹੈ, ਉਹ ਪੰਜਾਬ ਦਾ ਇਤਿਹਾਸ ਉਸਨੂੰ ਭੁਲਾ ਦਿੱਤਾ ਗਿਆ ਕਿ ਇਸ ਪੰਜਾਬੀਆਂ ਨੇ ਹੰਡਾਇਆ ਕੀ ਹੈ, ਜਿਸ ਕਾਲੇ ਦੌਰ ਨੂੰ ਅਸੀਂ ਕਾਲਾ ਦੌਰ ਨਾਮ ਰੱਖਿਆ, ਆਖਿਰ ਕਾਲਾ ਦੌਰ ਕਿਉਂ ਸੀ? ਸੰਧੂ ਸਾਹਿਬ ਜਸਵੰਤ ਸਿੰਘ ਖਾਲੜੇ ਨੇ ਆਪਣੀ ਜ਼ਿੰਦਗੀ ਦੇ ਵਿੱਚ ਕਹਿੰਦੇ ਕਿ ਜਦੋਂ ਸ਼ੁਰੂਆਤ ਕੀਤੀ ਇਹ ਸਾਰੇ ਕਾਸੇ ਦੀ, ਕੀ ਲੱਭੀਏ ਤੇ ਸਹੀ ਹੈ, ਵਾਪਰਿਆ ਕੀ ਹੈ ਪੰਜਾਬ ਦੇ ਵਿੱਚ, ਘਰੋਂ ਨੌਜਵਾਨ ਗਿਆ ਵਾਪਸ ਹੀ ਨਹੀਂ ਆਇਆ। ਸੰਧੂ ਸਾਹਿਬ ਕਈ ਕਈ ਸਾਲ ਮਾਵਾਂ ਉਡੀਕਦੀਆਂ ਰਹੀਆਂ ਆਪਣੇ ਬਨੇਰਿਆਂ ਤੇ ਖੜ ਕੇ ਕਿ ਮੇਰਾ ਪੁੱਤ ਅੱਜ ਵਾਪਸ ਆਏਗਾ, ਕਈ ਕਈ ਸਾਲ ਪੰਜਾਬ ਦੇ ਵਿੱਚ। ਇਹ ਕੋਈ ਝੂਠ ਨਹੀਂ ਹੈ, ਕਿਸੇ ਫਿਲਮ ਦਾ ਦ੍ਰਿਸ਼ ਨਹੀਂ, ਤੁਸੀਂ ਪੰਜਾਬੀ ਕਿਸੇ ਬਜ਼ੁਰਗ ਨੂੰ ਕਿਸੇ ਪਿੰਡ ਦੀ ਘੰਟੀ ਖੜਕਾ ਕੇ ਪੁੱਛਿਓ ਕਿ ਹਰੇਕ ਪਿੰਡ ਦੇ ਵਿੱਚ ਚਾਰ ਮਾਵਾਂ ਇੱਦਾਂ ਦੀਆਂ ਹੋਣਗੀਆਂ ਜਿਨ੍ਹਾਂ ਨੇ ਕਈ ਸਾਲ, ਉਹਨਾਂ ਦੀਆਂ ਅੱਖਾਂ ਰਹਿ ਗਈਆਂ ਉਡੀਕਦੀਆਂ ਸੀ ਕਿ ਘਰੋਂ ਮੇਰਾ ਪੁੱਤ ਗਿਆ, ਕੋਈ ਟਰੱਕ ਤੇ ਗਿਆ, ਕੋਈ ਕੰਮ ਧੰਦੇ ਤੇ ਗਿਆ, ਕੋਈ ਡਰਾਈਵਿੰਗ ਲਈ ਗਿਆ, ਕੋਈ ਦੁਕਾਨ ਤੇ ਗਿਆ, ਕੋਈ ਰਿਸ਼ਤੇਦਾਰੀ ਤੇ ਗਿਆ, ਤੇ ਵਾਪਸ ਹੀ ਨਹੀਂ ਆਇਆ। ਕਿਉਂਕਿ ਉਹਨੂੰ ਕੀ ਪਤਾ ਸੀ ਕਿ ਉਹਦਾ ਪੁੱਤਰ ਤੇ ਕਤਲ ਕਰ ਦਿੱਤਾ ਗਿਆ, ਝੂਠੇ ਪੁਲਿਸ ਮੁਕਾਬਲੇ ਚ ਮਾਰ ਦਿੱਤਾ ਗਿਆ, ਪੰਜਾਬ ਦੀ ਖੁਸ਼ਹਾਲੀ ਦੇ ਨਾਂ ਤੇ ਪੰਜਾਬ ਨੂੰ ਕਿਸ ਢੰਗ ਦੇ ਨਾਲ ਨੌਜਵਾਨਾਂ ਦੇ ਕਤਲ ਹੋਏ ਸੀ ਜਿਹਨੂੰ ਆਪਾਂ ਕਾਲਾ ਦੌਰ ਆਖਦੇ। ਉਸ ਕਾਲੇ ਦੌਰ ਦੀਆਂ ਉਹ ਮਾਵਾਂ ਆਪਣੇ ਹੰਝੂਆਂ ਨਾਲ ਹੀ ਆਪਣੀ ਨਿਗਾਹ ਗਵਾ ਬੈਠੀਆਂ। ਅੱਜ ਵੀ ਕੁਛ ਮਾਵਾਂ ਉਹ ਜੀਵਤ ਹੈ ਜਿਹੜੀਆਂ ਉਹਨਾਂ ਨੂੰ ਉਡੀਕਦੀਆਂ। ਜਸਵੰਤ ਸਿੰਘ ਖਾਲੜਾ ਨੇ ਇਰਾਦਾ ਕੀਤਾ ਔਰ ਜਿਸ ਜਸਵੰਤ ਸਿੰਘ ਖਾਲੜਾ ਦਾ ਇਸ ਫਿਲਮ ਦੇ ਵਿੱਚ ਸੰਧੂ ਸਾਹਿਬ ਜ਼ਿਕਰ ਹੈ, ਉਹ ਕੈਨੇਡਾ ਦੀ ਧਰਤੀ ਦੇ ਨਾਲ ਵੀ ਨਾਮ ਜੁੜਿਆ ਹੈ। ਮੈਨੂੰ ਬਹੁਤ ਸਾਰੇ ਸਰੋਤੇ ਵੀ ਅੱਜ ਇਸ ਪਲੇਟਫਾਰਮ ਤੇ ਆਉਣਗੇ, ਤੁਹਾਨੂੰ ਦੱਸਣਗੇ ਕਿ ਜਸਵੰਤ ਸਿੰਘ ਖਾਲੜਾ ਦੀ ਵਾਹ ਫੜੀ ਸੀ ਕੈਨੇਡਾ ਦੇ ਲੋਕਾਂ ਨੇ, ਪੰਜਾਬੀਆਂ ਨੇ ਉੱਥੇ ਵਸਦਿਆਂ ਨੇ, ਕਿ ਖਾਲੜਾ ਸਾਹਿਬ ਤੁਸੀਂ ਵਾਪਸ ਨਾ ਜਾਇਓ, ਤੁਹਾਨੂੰ ਛੱਡਣਾ ਨਹੀਂ ਤੇ ਉਹਨਾਂ ਨੇ। ਤੇ ਉਸ ਵਿਅਕਤੀ ਨੂੰ ਸਲੂਟ ਹੈ, ਜਦੋਂ ਪਤਾ ਹੋਵੇ ਕਿ ਮੇਰਾ ਵੀ ਕਤਲ ਹੋ ਸਕਦਾ ਹੈ ਤੇ ਜਸਵੰਤ ਸਿੰਘ ਖਾਲੜਾ ਸੰਧੂ ਸਾਹਿਬ ਵਾਪਸ ਆਉਂਦਾ ਆਪਣੇ ਪੰਜਾਬ, ਆਪਣੀ ਧਰਤੀ ਤੇ। ਵੋਟਾਂ ਲੜ ਨਹੀਂ ਆਇਆ ਸੀ, ਵੋਟਾਂ ਲੈਣ ਨਹੀਂ ਆਇਆ ਸੀ, ਨਾ ਉਸਨੇ ਕੋਈ ਪਾਰਟੀ ਬਣਾਉਣੀ ਸੀ। ਕੀ ਕਰਨ ਆਇਆ ਸੀ? ਕਿ ਮੈਂ ਭਾਲ ਕਰਨੀ ਹੈ ਉਹ ਹਜ਼ਾਰਾਂ ਨੌਜਵਾਨਾਂ ਦੀ ਜਿਹੜੇ ਘਰੋਂ ਗਏ ਵਾਪਸ ਨਹੀਂ ਆਏ। ਤੇ ਜਦੋਂ ਉਸਨੇ ਭਾਲ ਸ਼ੁਰੂ ਕੀਤੀ ਅੰਮ੍ਰਿਤਸਰ ਤੋਂ ਕੀਤੀ, ਆਖਦੇ ਆ ਜੋ ਮੇਰੇ ਕੋਲ ਜਿੰਨਾ ਕੁ ਜਾਣਕਾਰੀ ਹੈ, ਨਗਰ ਨਿਗਮ ਦੇ ਰਿਕਾਰਡ ਤੋਂ ਭਾਲ ਕੀਤੀ, ਜਦੋਂ ਖੰਗਾਲਿਆ ਤੇ ਪਤਾ ਲੱਗਾ ਕਿ 297 ਜਣਿਆਂ ਦੀ ਜਾਣਕਾਰੀ ਮਿਲੀ, ਜਦੋਂ ਜਿਹਨਾਂ ਨੂੰ ਅਣਪਛਾਤੇ ਕਹਿ ਕੇ ਜਿਹੜਾ ਉਹਨਾਂ ਦੇ ਅੰਤਿਮ ਸੰਸਕਾਰ ਕਰ ਦਿੱਤੇ ਗਏ। ਫਿਰ ਉਹ ਸੂਚੀ ਜਦੋਂ ਤਿਆਰ ਕੀਤੀ ਗਈ ਉਹਦੇ ਵਿੱਚ ਦਰਗਿਆਣਾ ਮੰਦਿਰ ਜਿਹੜਾ ਸ਼ਮਸ਼ਾਨ ਘਾਟ ਉਹਦਾ ਜ਼ਿਕਰ ਹੈ ਕਿ ਕਿੱਡੇ ਵੱਡੇ ਪੱਧਰ ਤੇ, ਔਰ ਅੰਕੜਾ ਕਹਿੰਦੇ 25,000 ਦੇ ਨੇੜੇ ਤੇੜੇ ਸੀ ਜਸਵੰਤ ਸਿੰਘ ਖਾਲੜਾ। ਤੇ ਜਦੋਂ ਅੰਕੜਾ ਵਧਣ ਲੱਗਾ, ਜਦੋਂ ਸੱਚ ਸਾਹਮਣੇ ਆਉਣ ਲੱਗਾ ਤੇ ਪ੍ਰਭ ਸੰਧੂ ਜੀ ਉਹ ਸੱਚ ਲਿਆਉਣ ਵਾਲੇ ਨੂੰ ਕਤਲ ਕਰ ਦਿੱਤਾ ਗਿਆ। ਇਸੇ ਪੰਜਾਬ ਦੀ ਪੁਲਿਸ ਨੇ, ਇਸੇ ਪੰਜਾਬ ਦੀਆਂ ਸਰਕਾਰਾਂ ਨੇ, ਇੱਥੋਂ ਦੇ ਢਾਂਚੇ ਨੇ ਉਸ ਜਸਵੰਤ ਸਿੰਘ ਖਾਲੜਾ ਦੀ ਆਵਾਜ਼ ਨੂੰ ਹੀ ਸਦਾ ਲਈ ਬੰਦ ਕਰ ਦਿੱਤਾ। ਹਾਲਾਂਕਿ ਅਸੀਂ ਜਸਵੰਤ ਸਿੰਘ ਖਾਲੜਾ ਨੂੰ ਸ਼ਹੀਦ ਦਾ ਦਰਜਾ ਦਿੰਦੇ ਹਾਂ, ਪਰੰਤੂ ਉਹ ਜਿਹੜੀਆਂ ਸਰਕਾਰਾਂ ਉਹ ਤੇ ਜਸਵੰਤ ਸਿੰਘ ਖਾਲੜੇ ਨੂੰ ਟਿੱਚ ਵੀ ਨਹੀਂ ਸਮਝਦੀਆਂ। ਅੱਜ ਵੀ ਜਸਵੰਤ ਸਿੰਘ ਖਾਲੜਾ ਕਿਸੇ ਸਰਕਾਰ ਦੀ ਜਵਾਨ ਦੇ ਨਾਮ ਤੇ ਨਹੀਂ ਹੈਗਾ, ਕੋਈ ਜਾਣਦੀ ਨਹੀਂ ਸਰਕਾਰ ਕਿ ਜਸਵੰਤ ਸਿੰਘ ਖਾਲੜਾ ਕੌਣ ਹੋਵੇਗਾ। ਜਦੋਂ ਉਹਦੀ ਫਿਲਮ ਤਿਆਰ ਕੀਤੀ ਗਈ ਤੇ ਉਸ ਫਿਲਮ ਨੂੰ ਰੋਕਾਂ ਲਾਈਆਂ ਗਈਆਂ ਤੇ ਅੱਜ ਉਹ ਰੋਕਾਂ ਇੱਕ ਵਾਰ ਹਟਣ ਦੀ ਜਾਣਕਾਰੀ ਮਿਲੀ ਹੈ। ਸੋ ਪੰਜਾਬ 95 ਤਾਂ ਨਹੀਂ, ਨਾਮ ਬਦਲ ਕੇ ਸਤਲੁਜ ਨਾਮ ਦੇ ਨਾਲ ਸੰਧੂ ਸਾਹਿਬ ਫਿਲਮ ਰਿਲੀਜ਼ ਹੋਈ ਹੈ। ਉਮੀਦ ਕਰਦੇ ਹਾਂ ਕਿ ਉਹਦੇ ਵਿੱਚ ਸੱਚਾ ਸੁੱਚਾ ਇਤਿਹਾਸ ਦਿਖਾਇਆ ਹੋਵੇਗਾ। ਬਾਕੀ ਜਦੋਂ ਫਿਲਮ ਅਸੀਂ ਤੁਸੀਂ ਵੇਖਾਂਗੇ ਤੇ ਜ਼ਰੂਰ ਟਿੱਪਣੀ ਕਰਾਂਗੇ।
2: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ। ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕੁਇਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾਫੇਸ਼ੀਅਲ, ਲੇਜ਼ਰ ਹੈਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ ਦਾ ਖਿਆਲ।
0: ਜੀ ਬਿਲਕੁਲ, ਜੁੜੇ ਹੋਏ ਹੋ ਪੰਜਾਬੀ ਲਹਿਰਾਂ ਦੇ ਨਾਲ। ਤੇ ਆਈ ਥਿੰਕ ਕੱਲ ਕੁਛ ਲਾਈਨ ਦੇ ਵਿੱਚ ਪ੍ਰੋਬਲਮ ਸੀਗੀਆਂ, ਕੁਛ ਲਾਈਨ ਫੋਨ ਲਾਈਨ ਦੇ ਵਿੱਚ ਇਸ਼ੂ ਆ ਰਹੇ ਸੀਗੇ। ਸੋ ਉਮੀਦ ਕਰਦਾ ਅੱਜ ਤੁਹਾਡੇ ਫੋਨ ਲੱਗ ਜਾਣਗੇ, ਪਰ ਫਿਰ ਵੀ ਤੁਸੀਂ ਅੱਜ ਇੱਕ ਵਾਰ ਟਰਾਈ ਕਰਕੇ ਵੇਖ ਲਓ, ਨਹੀਂ ਤਾਂ ਫਿਰ ਕੁਛ ਹੋਰ ਰੀਫਰੈਸ਼ ਵਗੈਰਾ ਕਰਕੇ ਦੇਖਦੇ ਹਾਂ ਆਪਾਂ। 905-673-3337 905-673-3337 ਸਟੂਡੀਓ ਦੇ ਨੰਬਰ ਨੇ। ਸੋ ਉਮੀਦ ਕਰਦੇ ਹਾਂ ਕਿ ਅੱਜ ਲਾਈਨਸ ਚੱਲਣਗੀਆਂ। ਸੋ ਨਾਲ ਦੀ ਨਾਲ ਆਲ ਵੇ ਰੂਫਰਸ ਵਾਲਿਆਂ ਦਾ ਸੁਨੇਹਾ ਦੇ ਦਈਏ, ਜੇ ਤੁਸੀਂ ਘਰ ਦੀ ਕਮਰਸ਼ੀਅਲ ਯੂਨਿਟ ਦੀ ਛੱਤ ਚੇਂਜ ਕਰਵਾਉਣੀ ਹੈ, ਨਵੀਂ ਲਵਾਉਣੀ ਹੈ ਜਾਂ ਰਿਪੇਅਰ ਕਰਵਾਉਣੀ ਹੈ, ਤੁਸੀਂ ਆਲ ਵੇ ਰੂਫਰਸ ਵਾਲਿਆਂ ਨਾਲ ਗੱਲਬਾਤ ਕਰ ਸਕਦੇ ਹੋ। 15 ਸਾਲਾਂ ਦਾ ਤਜ਼ਰਬਾ ਹੈ ਇਹਨਾਂ ਨੂੰ, ਫਲੈਟ ਰੂਫ, ਸ਼ਿੰਗਲ ਰੂਫ, ਮੈਟਲ ਰੂਫ, ਕਿਸੇ ਵੀ ਤਰ੍ਹਾਂ ਦੀ ਰੂਫ ਹੋਵੇ, ਤੁਸੀਂ ਕਾਲ ਕਰਨੀ ਹੈ ਜੀ ਆਲ ਵੇ ਰੂਫਰ ਵਾਲਿਆਂ ਨੂੰ। 647-505-0943 647-505-0943 ਆਲ ਵੇ ਰੂਫਰਸ ਵੱਲ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਨਾਲ ਦੀ ਨਾਲ ਰਮੇਸ਼ ਜੀ, ਅਗਲੀ ਖਬਰ ਵੱਲ ਜੇ ਆਪਾਂ ਚੱਲੀਏ ਤਾਂ ਪੰਜਾਬ ਕਾਂਗਰਸ ਦੇ ਵਿੱਚ ਪਿਛਲੇ ਦਿਨੀਂ ਖਬਰਾਂ ਸੁਣਨ ਨੂੰ ਮਿਲੀਆਂ ਕਿ ਧੜੇਬੰਦੀ ਹੋ ਗਈ ਆ, ਅਤੇ ਇਸ ਦਾ ਫਿਰ ਦੂਜੇ ਪਾਸੇ ਵਿਰੋਧੀਆਂ ਵਾਲੇ ਪਾਸੇ ਦਾ ਬਹੁਤ ਚਾਅ ਚੜ੍ਹ ਗਿਆ ਹੋਣਾ ਜੀ, ਬਾਗੋ ਬਾਗ ਹੋ ਗਏ ਹੋਣੇ ਆ।
1: ਸੰਧੂ ਸਾਹਿਬ, ਬਾਗੋ ਬਾਗ ਹੋਣਾ ਸੁਭਾਵਿਕ ਹੈ ਵਿਰੋਧੀਆਂ ਦਾ, ਖਾਸ ਕਰਕੇ ਆਮ ਆਦਮੀ ਪਾਰਟੀ, ਕਿਉਂਕਿ ਅੱਜ ਦੇ ਸਿਆਸੀ ਹਾਲਾਤਾਂ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਜੇ ਆਮ ਆਦਮੀ ਪਾਰਟੀ ਨੂੰ ਕੋਈ ਸਿਆਸੀ ਟੱਕਰ ਦੇ ਰਹੀ ਹੈ ਤੇ ਉਹ ਕਾਂਗਰਸ ਹੈ। ਅੰਕੜਾ ਵਿਗਿਆਨ ਜਿਹਨਾਂ ਨੂੰ ਆਪਾਂ ਰਾਜਨੀਤੀ ਦੇ ਮਾਹਰ ਆਖਦੇ, ਰਾਜਨੀਤਿਕ ਪੰਡਿਤ ਆਖਦੇ, ਉਹਨਾਂ ਦਾ ਅੰਕੜਾ ਵਿਗਿਆਨ ਕਾਫੀ ਸਮੇਂ ਤੋਂ ਇਹ ਇਸ਼ਾਰਾ ਦੇ ਰਿਹਾ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਮੁਕਾਬਲਾ ਹੋਣਾ ਹੈ। ਹਾਲਾਂਕਿ ਕੱਲ ਆਉਣ ਵਾਲੇ ਦਿਨਾਂ ਚ ਭਾਜਪਾ ਕਿਸ ਸਥਾਨ ਤੇ ਆਉਂਦੀ ਹੈ ਉਹ ਕੱਲ ਦੀਆਂ ਗੱਲਾਂ ਨੇ, ਮੈਂ ਅੱਜ ਦੀ ਗੱਲ ਕਰ ਰਿਹਾ। ਅੱਜ ਜਦੋਂ ਇਹ ਹੋਵੇ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਟੱਕਰ ਹੈ ਤੇ ਕਾਂਗਰਸ ਦੇ ਵਿੱਚ ਪੈ ਜੇ ਕਾਟੋ ਕਲੇਸ਼ ਤੇ ਕਾਂਗਰਸ ਵਾਲੇ ਆਪਸ ਵਿੱਚ ਹੀ ਧੜੇਬੰਦੀ ਕਰਕੇ ਬਹਿ ਜਾਣ ਤੇ ਵੋਟਾਂ ਹੁਣ ਸਿਰ ਤੇ ਪ੍ਰਭ ਸੰਧੂ ਜੀ, ਫਿਰ ਤੇ ਗੱਲ ਸਿੱਧੀ ਪੱਧਰੀ ਹੈ ਕਿ ਇਹ ਰੌਲਾ ਬੜਾ ਵੱਡਾ ਰੌਲਾ ਹੈ, ਛੋਟਾ ਰੌਲਾ ਨਹੀਂ ਹੈ, ਤੇ ਇਹ ਆਮ ਆਦਮੀ ਪਾਰਟੀ ਦਾ ਬਾਗੋ ਬਾਗ ਹੋਣਾ ਸੁਭਾਵਿਕ ਹੈ। ਕਿਉਂਕਿ ਆਮ ਆਦਮੀ ਪਾਰਟੀ, ਪ੍ਰਭ ਸੰਧੂ ਜੀ, ਤਾਜ਼ਾ ਅੰਕੜਾ ਵਿਗਿਆਨ ਦੂਜੇ ਪਾਸੇ ਆ ਕਿ ਜੇ ਜਿੱਤਣ ਵਾਲਿਆਂ ਵਿੱਚ ਨਹੀਂ ਤੇ ਹਾਰਨ ਵਾਲਿਆਂ ਚ ਵੀ ਨਹੀਂ ਹੈ। ਬਾਕੀ ਪੰਜਾਬ ਦੇ ਵਿੱਚ ਸਿਆਸੀ ਤੌਰ ਤੇ ਆਮ ਆਦਮੀ ਪਾਰਟੀ ਨੂੰ ਇਸ ਵੇਲੇ ਮਨਫੀ ਕਰਕੇ ਨਹੀਂ ਵੇਖਿਆ ਜਾ ਸਕਦਾ। ਆਮ ਆਦਮੀ ਪਾਰਟੀ ਪੰਜਾਬ ਦੀਆਂ ਕਈ ਸੀਟਾਂ ਨੇ, ਬਾਕੀ ਕਈ ਦਿੱਗਜ ਇੱਦਾਂ ਦੇ ਹੈਗੇ ਆ ਜਿਹਨਾਂ ਨੇ ਆਪਣਾ ਇੱਦਾਂ ਦਾ ਅਸਰ ਸੂਕ ਬਣਾ ਲਿਆ, ਆਪਣੀ ਛਵੀ ਇਹੋ ਜਿਹੀ ਬਣਾ ਲਈ ਹੈ ਕਿ ਸੀਟਾਂ 'ਚ ਟੱਕਰ ਦੇਣਗੇ, ਬਾਕੀ ਜਿੱਤ ਵਾਲੀਆਂ ਸੀਟਾਂ ਵੀ ਹੈਗੀਆਂ ਨੇ। ਤੇ ਜਦੋਂ ਉਹਦਾ ਗਿਣਤੀ ਵਧੇ, ਕਾਂਗਰਸ ਕਮਜ਼ੋਰ ਹੋਵੇ, ਧੜੇਬੰਦੀ ਸਾਹਮਣੇ ਆਵੇ, ਤੇ ਫਿਰ ਆਮ ਆਦਮੀ ਪਾਰਟੀ ਤੇ ਖੁਸ਼ ਹੋਣੀ ਹੈ। ਹੁਣ ਦੂਜੇ ਪਾਸੇ ਜੇ ਕਾਂਗਰਸ ਦਾ ਤੁਸੀਂ ਹੁਣ ਜ਼ਿਕਰ ਛੇੜਿਆ, ਦੇਖੋ ਕਾਂਗਰਸ ਦਾ ਮੈਂ ਬੀਤੇ ਕੱਲ ਜ਼ਿਕਰ ਕਰ ਦਿੱਤਾ ਸੀ ਕਿ ਚਰਨਜੀਤ ਸਿੰਘ ਚੰਨੀ ਦੇ ਧੜੇ ਨੇ, ਜਾਂ ਇੰਝ ਕਹੀਏ ਕਿ ਚਰਨਜੀਤ ਸਿੰਘ ਚੰਨੀ ਅੱਗੇ ਲੱਗੇ, ਤੇ ਜਿਹੜੇ ਹੋਰ ਮੇਰੇ ਵਰਗੇ ਸੀਗੇ ਰਾਜਾ ਵੜਿੰਗ ਦੇ ਨਾਲ ਨਾਰਾਜ਼, ਉਹ ਆ ਗਏ ਚਰਨਜੀਤ ਸਿੰਘ ਚੰਨੀ ਤੋਂ, ਇੱਕ ਅਣਐਲਾਨਿਆ ਧੜਾ ਬਣ ਗਿਆ। ਔਰ ਉਸ ਧੜੇ ਨੇ ਇੱਕ ਹਫ਼ਤੇ ਦਾ ਅਲਟੀਮੇਟਮ ਦੇ ਦਿੱਤਾ ਆਪਣੀ ਹਾਈ ਕਮਾਂਡ ਨੂੰ, ਅਲਟੀਮੇਟਮ ਇਸ ਗੱਲ ਦਾ ਦਿੱਤਾ ਕਿ ਜਿਹੜੀਆਂ ਤੁਸੀਂ ਤਾਜ਼ਾ ਤਰੀਨ ਅਹੁਦੇਦਾਰੀਆਂ ਐਲਾਨ ਕੀਤੀਆਂ, 14 ਅਹੁਦੇਦਾਰੀਆਂ ਨਹੀਂ ਹੈਗੀਆਂ, ਉਹ ਤਾਂ ਮੈਂ ਪਹਿਲੇ ਦਿਨ ਤੋਂ ਕਹਿ ਰਿਹਾ, ਉਹ ਤਾਂ ਐਵੇਂ ਹੀ ਆ ਕਿ ਤੂੰ ਇਹਨੂੰ ਵੀ ਖੁਸ਼, ਮੈਨੂੰ ਵੀ ਖੁਸ਼, ਸਾਰੇ ਖੁਸ਼ ਕੀਤੇ ਆ। ਉਹ ਜਿਹੜੀਆਂ 14 ਐਲਾਨ ਕੀਤੀਆਂ ਕਹਿੰਦੇ ਸਾਨੂੰ ਨਹੀਂ ਮਨਜ਼ੂਰ। ਔਰ ਇਹ ਗੱਲ ਬੜੀ ਸਪਸ਼ਟ ਰੂਪ ਵਿੱਚ ਸਾਹਮਣੇ ਆ ਚੁੱਕੀ ਹੈ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪ੍ਰਧਾਨਗੀ ਚਰਨਜੀਤ ਸਿੰਘ ਚੰਨੀ ਡਿਮਾਂਡ ਕਰ ਰਿਹਾ ਕਿ ਮੇਰੇ ਕੋਲ ਹੋਣੀ ਚਾਹੀਦੀ ਹੈ, ਕਿ ਮੈਂ ਪ੍ਰਧਾਨਗੀ ਡਿਜ਼ਰਵ ਕਰਦਾ। ਹੁਣ ਉਹਦਾ ਰਾਜਾ ਵੜਿੰਗ ਨੇ ਅੱਜ ਜਵਾਬ ਦਿੱਤਾ ਕਿ ਭਾਈ ਮੈਂ ਪ੍ਰਧਾਨ ਹੈ, ਮੈਨੂੰ ਰਾਹੁਲ ਗਾਂਧੀ ਨੇ ਬਣਾਇਆ, ਤੇ ਮੈਨੂੰ ਕੋਈ ਨਾਰਾਜ਼ਗੀ ਨਹੀਂ ਨਾ ਕਿਸੇ ਦੇ ਨਾਲ, ਚਾਹੇ ਚਰਨਜੀਤ ਸਿੰਘ ਚੰਨੀ ਆ ਚਾਹੇ ਕੋਈ ਹੋਰ ਹੈ, ਮੁੱਖ ਮੰਤਰੀ ਦਾ ਚਿਹਰਾ ਮੈਂ ਹੈ ਨਹੀਂ, ਚਰਨਜੀਤ ਸਿੰਘ ਚੰਨੀ ਮੇਰੇ ਸੀਨੀਅਰ ਲੀਡਰ ਹੈ, ਮੇਰੇ ਸਿਰ ਦਾ ਤਾਜ ਹੈ, ਸਾਰੇ ਸੀਨੀਅਰ ਲੀਡਰ। ਅੱਜ ਰਾਜਾ ਵੜਿੰਗ ਬੜਾ ਸੌਫਟ ਕਾਰਨਰ ਜਿਹਨੂੰ ਆਖਦੇ ਹੈ, ਉਹਨਾਂ ਨੇ ਕੋਈ ਏਦਾਂ ਦੇ ਸ਼ਬਦ ਨਹੀਂ ਵਰਤੇ ਕਿ ਕੱਲ ਬਗਾਵਤ ਕੀਤੀ ਹੈ, ਵਿਰੋਧੀ ਧੜਾ ਹੋ ਗਿਆ। ਉਹ ਕਹਿੰਦੇ ਜੀ ਕਾਂਗਰਸੀ ਲੋਕ ਸੀ, ਇਕੱਠੇ ਹੋ ਗਏ, ਕਾਂਗਰਸ ਦੀ ਮੀਟਿੰਗ ਸੀ, ਕੋਈ ਰੌਲਾ ਹੀ ਨਹੀਂ। ਕਿਉਂਕਿ ਰਾਜਾ ਵੜਿੰਗ ਨੂੰ ਇਸ ਗੱਲ ਦਾ ਪਤਾ ਕਿ ਖੌਰੂ ਖੱਪਾ ਤੇ ਪਹਿਲਾਂ ਪੈ ਗਿਆ, ਜੇ ਖੌਰੂ ਖੱਪਾ ਹੋਰ ਵੱਧ ਗਿਆ ਤੇ ਮੇਰੀ ਤੇ ਕੁਰਸੀ ਗਈ ਹੈ, ਜਿਹੜੀ ਰਾਜਾ ਵੜਿੰਗ ਹੁਣ ਤੱਕ ਬਚਾਉਣ ਚ ਕਾਮਯਾਬ ਰਹੇ ਆ। ਹੁਣ ਦੂਜੇ ਪਾਸੇ ਚਰਨਜੀਤ ਸਿੰਘ ਚੰਨੀ ਦੇ ਧੜੇ ਨੇ ਜਦੋਂ ਇਹ ਅਲਟੀਮੇਟਮ ਦੇ ਦਿੱਤਾ, ਕੇਂਦਰ ਸਰਕਾਰ ਦੇ ਕੋਲ ਸੁਨੇਹਾ ਵੀ, ਮਾਫ਼ ਕਰਨਾ, ਇਹਨਾਂ ਦੀ ਕੇਂਦਰੀ ਟੀਮ ਦੇ ਕੋਲ ਸੁਨੇਹਾ ਵੀ ਪਹੁੰਚ ਗਿਆ, ਹਾਈ ਕਮਾਂਡ ਜਿਹਨੂੰ ਕਹਿੰਦੇ ਆ। ਹੁਣ ਹਾਈ ਕਮਾਂਡ ਦੇ ਵਿੱਚ ਜਿਹੜੀ ਹਾਈ ਕਮਾਂਡ ਹੈ ਉਹ ਰਾਹੁਲ ਗਾਂਧੀ ਹੈ। ਰਾਹੁਲ ਗਾਂਧੀ ਪ੍ਰਭ ਸੰਧੂ ਜੀ ਵਿਦੇਸ਼ ਦੌਰੇ ਤੇ ਹੈ, ਜਿਹਨਾਂ ਨੇ 7 ਤਰੀਕ ਨੂੰ ਵਾਪਸ ਆਉਣਾ, 3 ਦਿਨ ਰਹਿੰਦੇ ਅਜੇ। ਹੁਣ ਇਹ ਪਤਾ ਲੱਗਾ ਕਿ ਦਿੱਲੀ ਵਾਲੇ ਕਹਿੰਦੇ ਕਿ ਚੰਨੀ ਸਾਹਿਬ 3-4 ਦਿਨ ਬੱਠ, ਜਿਹਨੂੰ ਕਹਿੰਦੇ ਕਿ ਚੁੱਪ ਕਰਕੇ ਦੜ ਵੱਟ ਕੇ ਕਹਿੰਦੇ ਬਹਿ ਜਾਓ 3-4 ਦਿਨ। ਤੇ ਜਦੋਂ ਹੀ ਰਾਹੁਲ ਗਾਂਧੀ ਆ ਗਏ, ਕਹਿੰਦੇ ਤੁਹਾਨੂੰ ਦਿੱਲੀ ਸੱਦਾਂਗੇ, ਮਸਲਾ ਹੱਲ ਹੋ ਜਾਏਗਾ। ਹੁਣ ਰਾਹੁਲ ਗਾਂਧੀ ਨੇ 7 ਜੁਲਾਈ ਨੂੰ ਆਉਣਾ ਹੈ, ਤੇ ਵੇਖਦੇ ਹਾਂ ਕਿੰਨੇ ਕੁ ਦਿਨ ਆਰਾਮ ਕਰਦੇ ਆ, ਤੇ ਫਿਰ ਕਿੱਦਣ ਨੂੰ ਪੰਜਾਬ ਦੀ ਲੀਡਰਸ਼ਿਪ ਨੂੰ ਦੁਬਾਰਾ ਤਲਬ ਕਰਦੇ ਆ ਤੇ ਕੀ ਫੈਸਲਾ ਲੈਂਦੇ ਆ। ਉਵੇਂ ਇਸ ਵੇਲੇ ਭਾਈ ਕਾਂਗਰਸ ਲਈ ਪੰਜਾਬ 'ਚ ਕੋਈ ਸ਼ੁਭ ਸੰਕੇਤ ਨਜ਼ਰ ਨਹੀਂ ਆ ਰਹੇ।
0: ਸੋ ਬਿਲਕੁਲ ਜੀ, ਨਾਲ ਦੀ ਨਾਲ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪੋਂਸਰ ਕਰ ਰਹੇ ਨੇ ਜੀ ਹਰਪ੍ਰੀਤ ਸਿਆਣੀ ਜੀ, ਟੌਪ ਚੁਆਇਸ ਇੰਸ਼ੋਰੈਂਸ ਦੇ ਨਾਲ ਕੰਮ ਕਰਦੇ ਨੇ, ਪਰਿਵਾਰਾਂ ਨੂੰ ਸੁਰੱਖਿਆ ਅਤੇ ਫਾਈਨੈਂਸ਼ੀਅਲ ਪਲਾਨਿੰਗ ਦੀ ਸਲਾਹ ਦਿੰਦੇ ਨੇ। ਜੇ ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ, ਡਿਸੇਬਿਲਟੀ ਸੁਪਰਵੀਜ਼ਰ ਅਤੇ ਹੈਲਥ ਇੰਸ਼ੋਰੈਂਸ ਦੇ ਡੈਂਟਲ ਪਲਾਨ ਦੀ ਜਾਣਕਾਰੀ ਲੈਣੀ ਹੈ, ਜਾਂ ਤੁਸੀਂ ਇੰਸ਼ੋਰੈਂਸ ਦੀਆਂ ਸੇਵਾਵਾਂ ਲੈਣੀਆਂ ਚਾਹੁੰਦੇ ਹੋ, ਤਾਂ ਤੁਸੀਂ ਹਰਪ੍ਰੀਤ ਸਿਆਣੀ ਹੋਣਾ ਨਾਲ ਗੱਲਬਾਤ ਕਰ ਸਕਦੇ ਹੋ। 416-817-6500 416-817-6500 ਹਰਪ੍ਰੀਤ ਸੈਣੀ, ਟੋਪ ਚੁਆਇਸ ਇੰਸ਼ੋਰੈਂਸ। ਔਰ ਨਾਲ ਦੀ ਨਾਲ ਹਰਮਨ ਬੱਤਾ ਜੀ ਦਾ ਨੰਬਰ ਤੁਸੀਂ ਸੇਵ ਕਰਕੇ ਰੱਖ ਲਓ, ਕਿਉਂਕਿ ਮੌਰਗੇਜ ਦੀਆਂ ਜਿਹੜੀਆਂ ਪਰੇਸ਼ਾਨੀਆਂ ਆ ਉਹਨਾਂ ਤੋਂ ਤੁਸੀਂ ਬਚਣਾ ਚਾਹੁੰਦੇ ਹੋ, ਮੌਰਗੇਜ ਹੋ ਨਹੀਂ ਰਹੀ, ਮੌਰਗੇਜ ਦੇ ਵਿੱਚ ਮੁਸ਼ਕਲਾਂ ਆ ਰਹੀਆਂ ਨੇ, ਤਾਂ ਹਰਮਨ ਬੱਤਾ ਮੌਰਗੇਜ ਬ੍ਰੋਕਰ। ਘਰ ਖਰੀਦਣਾ ਆ, ਰੀਨਿਊਲ ਆ ਗਈ ਆ, ਰੀਫਾਈਨੈਂਸਿੰਗ ਕਰਵਾਉਣੀ ਆ, ਪ੍ਰੀ ਅਪਰੂਵਲ ਜਾਂ ਇਨਵੈਸਟਮੈਂਟ ਪ੍ਰੋਪਰਟੀ ਦੇ ਲਈ ਮੌਰਗੇਜ ਦੀ ਜ਼ਰੂਰਤ ਆ, ਤਾਂ ਹਰਮਨ ਬੱਤਾ ਮੌਰਗੇਜ ਬ੍ਰੋਕਰ। 647-685-9000 647-685-9000 'ਤੇ ਗੱਲਬਾਤ ਹੋ ਸਕਦੀ ਆ ਹਰਮਨ ਬੱਤਾ ਹੋਣਾ ਦੇ ਨਾਲ।
3: ਕੀ ਤੁਹਾਡੇ ਸਿਰ ਚੜੇ ਕਰਜ਼ੇ ਦੇ ਬੋਝ ਨੇ ਤੁਹਾਡੇ ਦਿਲ ਦਾ ਚੈਨ ਅਤੇ ਰਾਤ ਦੀ ਨੀਂਦ ਖੋ ਲਈ ਹੈ? ਤਾਂ ਆਲ ਡੈਟ ਸੋਲਿਊਸ਼ਨਸ ਦੇ ਮਿਸਟਰ ਐਮ ਸਦੀਕ ਨੂੰ 4166710577 ਤੇ ਕਾਲ ਕਰੋ। GTA ਵਿੱਚ 4 ਲੋਕੇਸ਼ਨਸ ਨੇ ਅਤੇ ਫੀਸ ਤੁਹਾਡਾ ਕੇਸ ਸੈਟਲ ਹੋਣ ਤੋਂ ਬਾਅਦ ਲਈ ਜਾਵੇਗੀ। ਤੁਹਾਡੇ ਕੇਸ ਨੂੰ ਦੇਖ ਕੇ ਗਰੰਟੀ ਨਾਲ ਦੱਸਿਆ ਜਾਵੇਗਾ ਕਿ ਕਿੰਨੇ ਪਰਸੈਂਟ ਤੁਹਾਡਾ ਕਰਜ਼ਾ ਮੁਆਫ ਹੋ ਜਾਵੇਗਾ ਤੇ ਬਾਕੀ ਦਾ ਆਸਾਨ ਕਿਸ਼ਤਾਂ ਵਿੱਚ ਦੇ ਸਕੋਗੇ। ਕਲੈਕਸ਼ਨ ਕਾਲ ਆਉਣੀਆਂ ਬੰਦ ਹੋ ਜਾਣਗੀਆਂ, ਤੁਹਾਡੀਆਂ ਪਰੇਸ਼ਾਨੀਆਂ ਵੀ ਦੂਰ ਹੋ ਜਾਣਗੀਆਂ। 416-671-0577
0: ਅਗਲੀ ਖਬਰ ਵੱਲ ਚੱਲਦੇ ਹਾਂ ਜੀ। ਰਮੇਸ਼ ਜੀ, ਅਯੁੱਧਿਆ ਤੋਂ ਬਾਅਦ ਹੋਰ ਮੰਦਰਾਂ ਦੇ ਵਿੱਚ ਵੀ ਚੜਾਵੇ ਦੀ ਗੜਬੜੀ ਸਾਹਮਣੇ ਆਈ ਹੈ ਜੀ।
1: ਪ੍ਰਭ ਸੰਧੂ ਜੀ, ਗੱਲ ਆ ਕਿ ਇਹ ਜਿਹੜੇ ਮਸਲੇ ਹੁੰਦੇ ਨਾ ਗੜਬੜੀਆਂ ਦੇ, ਹੇਰਾ ਫੇਰੀ ਤੇ, ਜਿੱਡੇ ਵੱਡੇ ਪੱਧਰ ਤੇ ਭਾਰਤ ਦੇ ਲੋਕ ਵੀ ਭ੍ਰਿਸ਼ਟਾਚਾਰ ਦਾ ਆਦੀ ਹੋ ਗਏ ਹੈ, ਚਾਹੇ ਕੋਈ ਸਰਕਾਰੀ ਵਿਭਾਗ ਜਾਂ ਨੌਕਰੀ ਕਰਦਾ, ਚਾਹੇ ਕਿਸੇ ਦਾ ਹੋਰ ਢੰਗ ਦਾ ਕੋਈ ਕੰਮ ਧੰਦਾ ਹੈ, ਮੰਦਰਾਂ ਦੀ ਗੱਲ ਕਰੀਏ, ਗੁਰਦੁਆਰਿਆਂ ਦੀ ਗੱਲ ਕਰੀਏ, ਬੜੀ ਵਾਰ ਹੇਰਾ ਫੇਰੀਆਂ ਦੀਆਂ ਖਬਰਾਂ ਸਾਹਮਣੇ ਆਈਆਂ, ਬੜੀ ਵਾਰ ਰੌਲੇ ਪਏ ਹੈ। ਹੁਣ ਜਿਹੜਾ ਤੁਸੀਂ ਅਯੁੱਧਿਆ ਦਾ ਜ਼ਿਕਰ ਕੀਤਾ, ਉਹ ਮਸਲਾ ਤੇ ਅਜੇ ਚੱਲ ਹੀ ਰਿਹਾ, ਪਤਾ ਨਹੀਂ ਕਿੱਥੇ ਕੁ ਜਾ ਕੇ ਨਿਬੜਨਾ, ਪਰੰਤੂ ਇੱਕ ਗੱਲ ਬੜੀ ਸਾਫ਼ ਹੈ ਕਿ ਅਯੁੱਧਿਆ ਵਿੱਚ ਬਹੁਤ ਵੱਡੇ ਪੱਧਰ ਤੇ ਚੜਾਵੇ ਦੀ ਚੋਰੀ ਹੋਈ ਹੈ, ਇਹ ਸੱਚ ਸਾਬਤ ਹੋ ਚੁੱਕਿਆ ਆ। ਹੁਣ ਉਹਦੇ ਵਿੱਚ ਜਿਹੜੇ ਨਾਂ ਵੀ ਜਿਹੜੇ ਨੂੰ ਆਪਾਂ ਟਰੱਸਟ ਦੇ ਕਰਤਾ ਧਰਤਾ ਬਣਾਏ, ਜਿਹਨਾਂ ਦੇ ਹੱਥ ਸਾਰਾ ਕੁਛ ਸੀ, ਦੇਖੋ ਜਦੋਂ ਚੜਾਵੇ ਦੀ ਚੋਰੀ ਦੀ ਗੱਲ ਕਰਦੇ ਪ੍ਰਭ ਸੰਧੂ ਜੀ, ਕਿਸੇ ਉੱਥੇ ਕਲਰਕ ਨੇ ਜਾਂ ਕਿਸੇ ਛੋਟੇ ਮੋਟੇ ਕਰਮਚਾਰੀ ਨੇ ਤੇ ਕੁਛ ਕਰ ਨਹੀਂ ਲੈਣਾ, ਜਿਹੜਾ ਦੇ ਹੱਥੋਂ ਸਾਰਾ ਕੁਛ ਹੋਵੇਗਾ ਉਹਨਾਂ ਨੇ ਕਰਨਾ, ਤੇ ਜਿਹਨਾਂ ਦੇ ਹੱਥ ਚੜਾਵਾ ਹੁੰਦਾ ਭਾਵ ਕਿ ਕਰੋੜਾਂ ਦਾ ਸਾਰਾ ਹਿਸਾਬ ਹੁੰਦਾ, ਗੜਬੜੀ ਕਰਨ ਵਾਲੇ ਵੀ ਉਹੀ ਹੈ। ਚੰਪਤ ਰਾਏ ਹੁਣਾਂ ਨੇ ਅਸਤੀਫਾ ਦਿੱਤਾ, ਅਨਿਲ ਮਿਸ਼ਰਾ ਹੁਣਾਂ ਨੇ ਅਸਤੀਫਾ ਦਿੱਤਾ, ਅਜੇ ਤੱਕ ਉਹ ਅਸਤੀਫਾ ਮਨਜ਼ੂਰ ਨਹੀਂ ਹੈ, ਆਪਣੇ ਆਪ ਸ਼ੰਕੇ ਪੈਦਾ ਕਰਦਾ। ਫਿਰ ਹੋਰ ਬੜੇ ਮਸਲੇ ਹੈਗੇ ਆ ਅਯੁੱਧਿਆ ਦੇ। ਹੁਣ ਅਯੁੱਧਿਆ ਤੋਂ ਬਾਅਦ ਬਦਰੀਨਾਥ ਚਰਚਾ ਚ ਆ ਗਿਆ ਕਿ ਬਦਰੀਨਾਥ ਵਿੱਚ ਵੀ ਚੜਾਵੇ ਦੀ ਚੋਰੀ ਹੋਈ ਹੈ। ਹੁਣ ਉੱਥੇ ਦੀ ਗੱਲਾਂ ਕਿ ਕਮੇਟੀ ਦੇ ਜਿਹੜੇ ਪ੍ਰਧਾਨ ਹੈ ਉਹਨਾਂ ਦੇ ਇੱਕ ਸਹਾਇਕ ਦੇ ਉੱਪਰ ਹੀ ਦੋਸ਼ ਲੱਗੇ ਕਿ ਭਾਈ ਇਹ ਸਹਾਇਕ ਰਾਹੀਂ ਸਾਰੀ ਚੋਰੀ ਹੋਈ ਹੈ। ਪ੍ਰਧਾਨ ਸਾਹਿਬ ਕਹਿੰਦੇ ਕਿ ਅਸੀਂ ਜਾਂਚ ਕਰਾਵਾਂਗੇ, ਤੇ ਜਾਂਚ ਤੇ ਪ੍ਰਭ ਸੰਧੂ ਜੀ, ਭਾਰਤ ਵਿੱਚ ਇੱਕ ਏਦਾਂ ਦਾ ਸਿਆਸੀ ਹਥਿਆਰ ਹੀ ਬਣ ਗਿਆ ਕਿ ਜਦੋਂ ਕਿਸੇ ਮਸਲੇ ਨੂੰ ਦੱਬਣਾ ਘੁੱਟਣਾ ਹੋਵੇ, ਠੰਡੇ ਵਾਸਤੇ ਚ ਪਾਉਣਾ ਹੋਵੇ, ਤੇ ਉੱਥੇ ਜਾਂਚ ਸ਼ਬਦ ਵਰਤਿਆ ਜਾਂਦਾ ਹੈ। ਕਦੇ ਯੁੱਗ ਹੁੰਦਾ ਸੀ, ਕਦੇ ਸਮਾਂ ਹੁੰਦਾ ਸੀ, ਜਾਂਚ ਤੋਂ ਲੋਕ ਡਰਦੇ ਹੁੰਦੇ ਸੀ ਕਿ ਜੇ ਜਾਂਚ ਹੋ ਗਈ ਨਾ ਤੇ ਭਾਈ ਆ ਵੀ ਸੱਚ ਸਾਹਮਣੇ ਆ ਜਾਏਗਾ, ਮੇਰੇ ਫਲਾਨੇ ਰਜਿਸਟਰ ਵੀ ਚੈੱਕ ਹੋਣੇ ਆ, ਮੇਰੇ ਪਿਛਲੇ ਵੀ ਹੋਣੇ, ਮੇਰੇ ਅਗਲੇ ਵੀ ਹੋਣੇ ਆ, ਲੋਕ ਡਰਦੇ ਸੀ। ਹੁਣ ਤੇ ਜਾਂਚ ਕੀਤੀ ਇਸ ਲਈ ਜਾਂਦੀ ਹੈ ਕਿ ਭਾਈ ਇੰਨਾ ਕੁ ਕੁਛ ਹੋ ਗਿਆ, ਇੰਨਾ ਕੁ ਕੁਛ ਲੋਕਾਂ ਨੂੰ ਦੱਸਦੇ, ਬਾਕੀ ਅਸੀਂ ਰਲ ਮਿਲ ਕੇ ਢੱਕ ਲਪੇਟ ਲਏ ਨੇ। ਹੁਣ ਬਦਰੀਨਾਥ ਦਾ ਮਸਲਾ ਸਾਹਮਣੇ ਆ ਗਿਆ, ਪਹਿਲਾਂ ਅਯੁੱਧਿਆ ਦਾ ਆਇਆ ਸੀ। ਦੇਖੋ ਜਦੋਂ ਅਸੀਂ ਹਿੰਦੂ ਧਰਮ ਦੀ ਗੱਲ ਕਰਦੇ ਹਾਂ, ਸੰਧੂ ਸਾਹਿਬ ਭਾਰਤ ਦੀ ਗੱਲ ਕਰੀਏ ਪੂਰੇ ਦੇਸ਼ ਦੀ, ਤੇ ਇਹਦੇ ਵਿੱਚ ਚਾਰ ਧਾਮ ਜਿਹੜੇ ਹਨ, ਜਿਹਦੇ ਵਿੱਚ ਜਗਨਨਾਥ ਪੁਰੀ ਹੈ, ਜਿਹਦੇ ਵਿੱਚ ਰਾਮ ਸ਼ਰਨ ਹੈ, ਜਿਹਦੇ ਵਿੱਚ ਦਵਾਰਕਾ ਆ, ਤੇ ਜਿਹਦੇ ਵਿੱਚ ਬਦਰੀਨਾਥ ਵੀ ਹੈ, ਜਿਸਦਾ ਜ਼ਿਕਰ ਕਰ ਰਹੇ ਭਾਰਤ ਦੇ ਜਿਹੜੇ ਚਾਰ ਧਾਮ ਹੈ। ਜੇ ਉੱਤਰਾਖੰਡ ਵਿੱਚ ਜਾਵਾਂ ਤੇ ਜਿੱਥੇ ਦੀ ਕਮੇਟੀ ਦੇ ਉੱਪਰ ਇਹ ਸ਼ੰਕੇ ਸ਼ੁਭੇ ਉਂਗਲ ਉੱਠੀ ਹੈ, ਉਹਦੇ ਵਿੱਚ ਕੇਦਾਰਨਾਥ ਤੇ ਬਦਰੀਨਾਥ, ਉਹਦੇ ਵਿੱਚ ਗੰਗੋਤਰੀ ਤੇ ਯਮਨੋਤਰੀ, ਚਾਰ ਧਾਮ ਤੇ ਉੱਤਰਾਖੰਡ ਵਿੱਚ ਹੀ ਆ, ਉਹਦੇ ਵਿੱਚੋਂ ਇੱਕ ਬਦਰੀਨਾਥ ਹੈ ਜਿਹੜਾ ਭਾਰਤ ਦੇ ਚਾਰ ਧਾਮਾਂ ਵਿੱਚ ਵੀ ਆਉਂਦਾ। ਹੁਣ ਉਸੇ ਬਦਰੀਨਾਥ ਦੀ ਕਮੇਟੀ ਤੇ ਉਂਗਲ ਖੜੀ ਹੋ ਗਈ ਕਿ ਭਾਈ ਇੱਥੇ ਤੇ ਕਰੋੜਾਂ ਦੀ ਗੜਬੜੀ ਹੈ। ਹੁਣ ਦੇਖਦੇ ਹਾਂ, ਜਾਂਚ ਦੀ ਗੱਲ ਸਾਹਮਣੇ ਆਈ ਹੈ ਕਿ ਜਾਂਚ ਕਰਦੇ ਹਾਂ, ਹੁਣ ਜਾਂਚ ਚੋਂ ਕੀ ਨਿਕਲਦਾ ਤੇ ਉਹ ਸੰਧੂ ਸਾਹਿਬ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਚ ਪਤਾ ਲੱਗੇਗਾ
0: ਜੀ। ਅਗਲੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਇੱਕ ਸੁਨੇਹਾ ਦੇ ਦਈਏ ਮਾਝਾ ਪਿਕਨਿਕ ਦਾ। ਸੋ ਜਿੰਨੇ ਵੀ ਮਾਝੇ ਵਾਲੇ ਦੋਸਤ ਆ, ਮਾਝੇ ਦੇ ਮਜਾਇਲ ਆ, ਬਈ ਮਾਝਾ ਪਿਕਨਿਕ ਹੋਣ ਜਾ ਰਹੀ ਆ, ਮਾਝਾ ਸਪੋਰਟਸ ਐਂਡ ਕਲਚਰ ਕਲੱਬ ਲੈ ਕੇ ਆ ਰਿਹਾ ਮਾਝਾ ਪਿਕਨਿਕ, ਸ਼ਨੀਵਾਰ ਨੂੰ 11 ਜੁਲਾਈ ਨੂੰ 11 ਵਜੇ ਤੋਂ ਲੈ ਕੇ 6 ਵਜੇ ਤੱਕ ਪਿਕਨਿਕ ਚੱਲਣੀ ਆ, ਸੈਂਟ ਪੈਟ੍ਰਿਕ ਚਰਚ ਗਰਾਊਂਡ 11877 ਗੌਰ ਰੋਡ ਬਰੈਂਪਟਨ, ਖੁੱਲ੍ਹਾ ਡੁੱਲਾ ਮਾਹੌਲ ਆ, ਓਪਨ, ਤੁਸੀਂ ਇਸ ਪਿਕਨਿਕ ਦਾ ਆਨੰਦ ਮਾਣ ਸਕਦੇ ਹੋ। ਸੋ ਮੇਨ ਇੰਟਰਸੈਕਸ਼ਨ ਦੀ ਹੈਗੀ ਆ ਜੀ ਮੇਫੀਲਡ ਐਂਡ ਗੌਰ ਰੋਡ। ਸੋ ਸੋਹੀ ਸਾਹਿਬ ਹੁਣ ਤੁਸੀਂ ਗੱਲਬਾਤ ਕਰ ਲੈਣੀ ਆ ਇਸ ਪਿਕਨਿਕ ਬਾਰੇ, ਕੋਈ ਵੀ ਸਵਾਲ, ਕੋਈ ਤੁਸੀਂ ਕਿਵੇਂ ਪਹੁੰਚਣਾ ਆ, ਕਿੰਨੇ ਵਜੇ ਪਹੁੰਚਣਾ ਆ, ਤਾਂ ਤੁਸੀਂ ਸੋਹੀ ਸਾਹਿਬ ਹੁਣ ਨੂੰ ਕਾਲ ਕਰ ਲੈਣੀ ਹੈ 416-561-4907 416-561-3907 ਮਾਝਾ ਪਿਕਨ ਨਾਲ ਤੁਸੀਂ ਗੱਲਬਾਤ ਕਰਕੇ ਉੱਥੇ ਪਹੁੰਚ ਸਕਦੇ ਹੋ। ਔਰ ਨਾਲ ਦੀ ਨਾਲ ਤੁਹਾਨੂੰ ਇੱਕ ਸੁਨੇਹਾ ਦੇ ਦਈਏ ਬਰੈਂਪਟਨ ਕ੍ਰੈਮਟੋਰੀਅਮ ਦਾ, ਕ੍ਰਿਮੀਨੇਸ਼ਨ ਅਤੇ ਫਿਊਨਲ ਦੀਆਂ ਸੇਵਾਵਾਂ ਦਿੰਦੇ ਨੇ। ਤੁਸੀਂ ਆਪਣੇ ਫਿਊਨਲ ਦੀ ਪ੍ਰੀ ਪਲਾਨਿੰਗ ਜੇ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਬਰੈਂਪਟਨ ਕ੍ਰੈਮਟੋਰੀਅਮ ਨਾਲ ਗੱਲਬਾਤ ਕਰ ਸਕਦੇ ਹੋ 905-458-2222 9054582222 ਬਰੈਂਪਟਨ ਕ੍ਰੈਮਟੋਰੀਅਮ। ਰਮੇਸ਼ ਜੀ, ਇਰਾਨ ਦੇ ਸਾਬਕਾ ਸੁਪਰੀਮ ਲੀਡਰ ਦੀਆਂ ਹੁਣ ਕਹਿੰਦੇ ਅੰਤਿਮ ਰਸਮਾਂ ਸ਼ੁਰੂ ਹੋ ਗਈਆਂ ਜੀ।
1: ਪ੍ਰਭ ਸੰਧੂ ਜੀ, ਗੱਲ ਦੂਸਰੇ ਮੁਲਕ ਨਾਲ ਜੁੜਦੀ ਹੈ, ਭਾਵ ਕਿ ਨਾ ਤੇ ਸਿੱਧੇ ਤੌਰ ਤੇ ਭਾਰਤ ਨਾਲ ਹੈ ਤੇ ਨਾ ਸਿੱਧੇ ਤੌਰ ਤੇ ਕੈਨੇਡਾ ਨਾਲ ਹੈ। ਫਿਰ ਕਈ ਵਾਰ ਹੋ ਸਕਦਾ ਹੈ ਬਹੁਤਿਆਂ ਨੂੰ ਇਹ ਖਬਰ ਨਾ ਲੱਗੇ, ਜਦ ਬਹੁਤਿਆਂ ਨੂੰ ਇਸ ਗੱਲ ਦਾ ਉੱਡਾ ਦਰਦ ਨਾ ਹੋਵੇ, ਪਰੰਤੂ ਜਿਸ ਮੁਲਕ ਦਾ ਅਸੀਂ ਜ਼ਿਕਰ ਕਰ ਰਹੇ ਹਾਂ, ਇਰਾਨ, ਇਰਾਨ ਨੇ ਤਾਜ਼ਾ ਤਰੀਨ ਬਹੁਤ ਵੱਡੇ ਪੱਧਰ ਤੇ ਦੁਨੀਆ ਦੀ ਇੱਕ ਸ਼ਕਤੀਸ਼ਾਲੀ ਪਾਵਰ ਜਿਹਨੂੰ ਅਸੀਂ ਅਮਰੀਕਾ ਆਖਦੇ ਹਾਂ, ਉਹਦੀ ਜੰਗ ਦਾ ਸਾਹਮਣਾ ਕੀਤਾ ਹੈ, ਹੁਣ ਵੀ ਕਰ ਰਿਹਾ। ਹਾਲਾਂਕਿ ਚਲੋ ਬੰਬਾਂ ਦੀ ਵਰਖਾ ਨਹੀਂ ਹੋ ਰਹੀ। ਟਰੰਪ ਸਾਹਿਬ ਤਾਂ ਅੱਜ ਹੀ ਇੱਕ ਸੋਸ਼ਲ ਮੀਡੀਆ ਤੇ ਜਾਂ ਮੀਡੀਆ ਰਾਹੀਂ ਸੁਨੇਹਾ ਆਇਆ ਕਿ ਇੱਕ ਹਫ਼ਤੇ ਦੀ ਛੁੱਟੀ ਦਿੱਤੀ ਅਸੀਂ ਇਰਾਨ ਨੂੰ, ਕਿਉਂਕਿ ਇਰਾਨ ਵਾਲੇ ਆਪਣੇ ਸੁਪਰੀਮ ਲੀਡਰ ਆਯਾਤੁੱਲਾ ਅਲੀ ਖਾਮੇਨੇਈ, ਜਿਨ੍ਹਾਂ ਦੀ ਇਸ ਜੰਗ ਦੇ ਦੌਰਾਨ, ਜਦੋਂ ਇਸ ਜੰਗ ਦੀ ਆਰੰਭਤਾ ਹੀ ਹੋਈ ਸੀ, ਫਰਵਰੀ ਮਹੀਨੇ ਦੀ ਗੱਲ ਹੈ, 28 ਫਰਵਰੀ ਦੀ, ਉਹਨਾਂ ਦੀ ਮੌਤ ਹੋ ਗਈ ਸੀ। ਕਿਉਂਕਿ ਜਿਹੜੇ ਮਿਜ਼ਾਈਲਾਂ ਡਿੱਗੀਆਂ, ਜਿਹੜੇ ਬੰਬ ਡਿੱਗੇ, ਉਹਦੇ ਵਿੱਚ ਆਯਾਤੁੱਲਾ ਖਾਮੇਨੇਈ ਦਾ ਪਰਿਵਾਰ ਮਾਰਿਆ ਗਿਆ ਸੀ, ਉਹਦੇ ਵਿੱਚ ਉਹ ਵੀ ਮਾਰੇ ਗਏ ਜਿਹੜੇ ਦੇਸ਼ ਦੇ ਸੁਪਰੀਮ ਲੀਡਰ ਹੈ। ਬੜੀ ਉਹ ਆਪਣੇ ਆਪ 'ਚ ਇੱਕ ਝਟਕੇ ਵਾਲੀ ਖਬਰ ਸੀ ਇਰਾਨ ਵਾਸੀਆਂ ਲਈ, ਉਹਨਾਂ ਦੇ ਪਰਿਵਾਰ ਲਈ, ਬੱਚੇ ਤੱਕ, ਇੱਕ 14 ਸਾਲ ਦੀ ਉਹਨਾਂ ਦੀ ਪੋਤਰੀ ਸੀ, ਪਤਨੀ ਸੀ, ਬੇਟੀ ਸੀ, ਦਮਾਦ ਸੀ, ਜਿਹਨਾਂ ਦਾ ਕਤਲ ਹੋ ਗਿਆ ਜਾਂ ਕਹੀਏ ਕਿ ਉਸ ਜੰਗ ਵਿੱਚ ਮਾਰੇ ਗਏ। ਹੁਣ ਜੰਗ ਨੂੰ ਥੋੜ੍ਹੀ ਜਿਹੀ ਬ੍ਰੇਕ ਲੱਗੀ ਪਿਛਲੇ ਸਮੇਂ 'ਚ, ਸਮਝੌਤੇ ਦੀਆਂ ਗੱਲਾਂ ਬਾਤਾਂ ਚੱਲੀਆਂ। ਉਸ ਸਮਝੌਤੇ ਤੋਂ ਬਾਅਦ ਫਿਰ ਇਰਾਨ ਨੇ ਫੈਸਲਾ ਕੀਤਾ ਕਿ ਅਸੀਂ ਆਪਣੇ ਸੁਪਰੀਮ ਲੀਡਰ ਨੂੰ ਅਲਵਿਦਾ ਆਖਣਾ, ਜੋ ਉੱਥੇ ਦੇ ਰਸਮੋ ਰਿਵਾਜ਼ ਹੈ, ਜੋ ਉੱਥੇ ਦੇ ਰੀਤੀ ਰਿਵਾਜ਼ ਹੈ, ਜੋ ਇੱਕ ਸ਼ਾਨੋ ਸ਼ੌਕਤ ਹੋਣੀ ਚਾਹੀਦੀ ਹੈ ਸੁਪਰੀਮ ਲੀਡਰ ਦੇ ਅੰਤਮ ਸੰਸਕਾਰ ਦੀ, ਉਸ ਢੰਗ ਦੇ ਨਾਲ ਸੰਧੂ ਸਭ ਇਰਾਨ ਨੇ ਮਨ ਬਣਾਇਆ ਤੇ ਉਹ ਅੰਤਮ ਰਸਮਾਂ ਸ਼ੁਰੂ ਹੋ ਚੁੱਕੀਆਂ ਨੇ। ਹਾਲਾਂਕਿ ਕਈ ਦਿਨ ਚੱਲਣੀਆਂ, ਉਹ 9 ਜੁਲਾਈ ਨੂੰ ਅੰਤਮ ਜਿਹੜੀ ਆ ਅੰਤਮ ਸੰਸਕਾਰ ਦੀ ਅੰਤਮ ਪ੍ਰਕਿਰਿਆ ਹੋਵੇਗੀ 9 ਜੁਲਾਈ ਨੂੰ। ਅੱਜ 4 ਜੁਲਾਈ ਹੈ, ਬੀਤੇ ਕੱਲ ਤੋਂ ਉਹ ਜਿਹੜੀਆਂ ਰਸਮਾਂ ਸ਼ੁਰੂ ਹੋਈਆਂ, ਔਰ ਇਹਨਾਂ ਰਸਮਾਂ ਦੇ ਵਿੱਚ ਇਰਾਨ ਨੇ ਸੈਂਕੜੇ ਲੋਕਾਂ, ਸੈਂਕੜੇ ਦੇਸ਼ਾਂ ਦੇ ਪ੍ਰਤੀਨਿਧੀਆਂ ਨੂੰ ਸੱਦਾ ਭੇਜਿਆ, ਔਰ ਉਹਦੇ ਵਿੱਚ ਭਾਰਤ ਨੂੰ ਵੀ ਸੱਦਾ ਆ, ਉਹ 'ਚ ਚੀਨ ਨੂੰ ਵੀ ਆ, ਉਹ 'ਚ ਰੂਸ ਨੂੰ ਵੀ ਹੈ। ਮੇਰੇ ਕੋਲ ਅੱਜ ਦੀਆਂ ਰਿਪੋਰਟਾਂ ਨੇ ਕਿ ਆ ਜਿਹੜੇ 3 ਮੁਲਕਾਂ ਦਾ ਮੈਂ ਨਾਮ ਲਿਆ, 3 ਮੁਲਕਾਂ ਦੀਆਂ ਜਿਹੜੀਆਂ ਵੱਡੀਆਂ ਸ਼ਕਤੀਆਂ ਹੁੰਦੀਆਂ ਨੇ, ਪਾਕਿ ਵਿਦੇਸ਼ ਮੰਤਰੀ ਜਾਂ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ, ਕਿਸੇ ਨੇ ਵੀ ਸਿੱਧੇ ਤੌਰ ਤੇ ਇਹਨਾਂ ਰਸਮਾਂ 'ਚ ਭਾਗ ਨਹੀਂ ਲਿਆ ਹੁਣ ਤੱਕ, ਤੇ ਨਾ ਹੀ ਲੈਣਾ ਜੋ ਹੁਣ ਤੱਕ ਦੀਆਂ ਰਿਪੋਰਟਾਂ ਨੇ। ਭਾਰਤ ਨੇ ਵੀ ਆਪਣੇ ਵਿਦੇਸ਼ ਰਾਜ ਮੰਤਰੀ ਨੂੰ ਭੇਜਣਾ ਹੈ, ਚੀਨ ਨੇ ਵੀ ਇੱਥੇ ਇੱਦਾਂ ਦੀ ਹੀ ਜਿਹੜਾ ਕਦਮ ਪੁੱਟਿਆ, ਰੂਸ ਨੇ ਵੀ ਇੱਦਾਂ ਦਾ ਕਦਮ ਪੁੱਟਿਆ ਹੈਗਾ। ਉਹ ਜਿਹੜੀਆਂ ਰਸਮਾਂ ਉੱਥੇ ਸ਼ੁਰੂ ਹੋਈਆਂ, ਜੋ ਸਾਡੇ ਕੋਲ ਰਿਪੋਰਟਾਂ ਨੇ, ਜੋ ਸਾਡੇ ਕੋਲ ਤਸਵੀਰਾਂ ਆ ਰਹੀਆਂ, ਬਹੁਤ ਵੱਡੀ ਗਿਣਤੀ 'ਚ ਲੋਕ ਇਕੱਠੇ ਹੋ ਰਹੇ ਹੈ, ਪੂਰੇ ਦੇਸ਼ ਦੇ ਲੋਕ ਕਾਲੇ ਕੱਪੜੇ ਪਹਿਨ ਕੇ ਰੋਸ ਮਨਾ ਰਹੇ ਹੈ, ਔਰ ਜਿਹੜੀਆਂ ਉਹ ਤਸਵੀਰਾਂ, ਜਿਹੜੇ ਉਹ ਦ੍ਰਿਸ਼ ਬਿਆਨ ਕਰਦੇ ਹੈ, ਇੱਕ ਹਫ਼ਤੇ ਦੀ ਉਹ ਰਸਮ ਦਾ ਐਲਾਨ ਕੀਤਾ ਹੈ, ਲੋਕਾਂ ਦੀਆਂ ਅੱਖਾਂ ਦੇ ਵਿੱਚ ਅੱਥਰੂ ਵੇਖੇ ਜਾ ਰਹੇ ਆ, ਜੋ ਉੱਥੋਂ ਦੀਆਂ ਮੌਕੇ ਦੇ ਢਾਂਚੇ ਦਾ, ਸਰਕਾਰ ਦਾ ਅਸੀਂ ਵੇਖਿਆ, ਜੋ ਮੌਜੂਦਾ ਰਾਸ਼ਟਰਪਤੀ ਦੀਆਂ ਅੱਖਾਂ ਦੇ ਵਿੱਚ ਅੱਥਰੂ ਵੇਖੇ ਹੈ, ਲੋਕਾਂ ਦੇ ਵਿੱਚ ਜੋ ਜੋਸ਼ ਵੇਖਿਆ, ਨਾਅਰੇਬਾਜ਼ੀ ਅਮਰੀਕਾ ਦੇ ਖਿਲਾਫ ਵੇਖੀ ਹੈ, ਬਦਲੇ ਦੀ ਗੱਲ ਵੇਖੀ ਹੈ, ਉਹ ਸੰਧੂ ਸਾਹਿਬ ਇਹ ਇਸ਼ਾਰਾ ਵੀ ਕਰਦੀ ਹੈ। ਔਰ ਜਿਹੜਾ ਪਿਛਲੇ ਦਿਨਾਂ 'ਚ ਸਵਾਲ ਵੀ ਸਰੋਤੇ ਪੁੱਛਦੇ ਰਹੇ ਆ ਕਿ ਇਰਾਨ ਦੀ ਤਾਕਤ ਕੀ ਹੈ ਜਿਸਨੇ ਅਮਰੀਕਾ ਨੂੰ ਟੱਕਰ ਦਿੱਤੀ, ਮੈਨੂੰ ਲੱਗਦਾ ਇਹੀ ਤਾਕਤ ਹੈ ਉਸ ਇਰਾਨ ਦੀ, ਕਿ ਉਹ ਲੋਕਾਂ ਨੇ ਇੱਕ ਮੁੱਠਤਾ ਪ੍ਰਗਟਾਈ ਹੈ ਔਰ ਹੁਣ ਵੀ ਇੱਕ ਮੁੱਠ ਹੈ। ਉਹਨਾਂ ਨੇ ਆਪਣੇ ਆਗੂ ਦਾ, ਖਾਮੇਨੇਈ ਦਾ, ਕਾਹਲੀ ਦੇ ਵਿੱਚ ਅੰਤਮ ਸੰਸਕਾਰ ਨਹੀਂ ਕੀਤਾ, ਇੰਤਜ਼ਾਰ ਕੀਤਾ ਕਈ ਮਹੀਨੇ ਇੰਤਜ਼ਾਰ ਕਰਨ ਤੋਂ ਬਾਅਦ ਅੰਤਮ ਸੰਸਕਾਰ ਵੀ ਹੈ, ਔਰ ਅੰਤਮ ਸੰਸਕਾਰ ਦੇ ਨਾਲ ਨਾਲ ਸ਼ਕਤੀ ਪ੍ਰਦਰਸ਼ਨ ਵੀ ਇਸ ਵੇਲੇ ਜਿਹੜਾ ਉੱਥੇ ਕੀਤਾ ਜਾ ਰਿਹਾ ਹੈ। ਸੋ ਬਾਕੀ ਡੋਨਲਡ ਟਰੰਪ ਸਾਹਿਬ ਨੇ ਸ਼ੋਸ਼ਾ ਫਿਰ ਛੱਡ ਦਿੱਤਾ ਹੈ ਕਿ ਭਾਈ ਅਸੀਂ ਇੱਕ ਹਫ਼ਤੇ ਦੀ ਛੁੱਟੀ ਦਿੱਤੀ ਇਰਾਨ ਨੂੰ, ਤੇ ਇੱਕ ਹਫ਼ਤੇ ਬਾਅਦ ਕਹਿੰਦੇ ਇਰਾਨ ਸਾਡੀਆਂ ਸ਼ਰਤਾਂ ਮੰਨ ਜਾਏ ਤੇ ਫਿਰ ਸਮਝੌਤਾ। ਇਹ ਸਮਝੌਤਾ ਆ, ਹੁਣ ਇੱਕ ਹਫ਼ਤੇ ਬਾਅਦ ਵੇਖਦੇ ਹਾਂ ਇਰਾਨ ਕਿਹੜੀਆਂ ਸ਼ਰਤਾਂ ਮੰਨਦਾ ਹੈ ਤੇ ਅਮਰੀਕਾ ਕਿਹੜੀਆਂ ਮੰਨਦਾ ਹੈ। ਫਿਲਹਾਲ ਉਵੇਂ ਬੰਬਾਂ ਦੀ ਵਰਖਾ ਨਹੀਂ ਹੋ ਰਹੀ, ਹੋਰਮਜ਼ ਸਟ੍ਰੇਟ ਵਿੱਚ ਦੀ ਟਾਵੇਂ ਟਾਵੇਂ ਜਹਾਜ਼ ਵੀ ਲੰਘ ਰਹੇ ਹੈ, ਸੰਸਾਰ ਵਿਆਪੀ ਤੇਲ ਦੀਆਂ ਕੀਮਤਾਂ ਵੀ ਭੋਰਾ ਕੇ ਹੇਠਾਂ ਨੂੰ ਆ ਗਈਆਂ, ਬਾਕੀ ਥੋੜੀਆਂ ਬਹੁਤੀਆਂ ਚੰਗੀਆਂ ਖਬਰਾਂ ਜ਼ਰੂਰ ਹੈ। ਉਵੇਂ ਇਹ ਜਿਹੜਾ ਇਰਾਨ ਵਰਸਿਸ ਅਮਰੀਕਾ, ਅਜੇ ਵੀ ਜੰਗ ਦਾ, ਲੜਾਈ ਦਾ ਖਤਰਾ ਬਣਿਆ ਹੋਇਆ ਹੈ।
0: ਜੀ ਬਿਲਕੁਲ ਜੀ। ਸੋ ਅਗਲੇ ਹਿੱਸੇ ਦੇ ਵਿੱਚ ਫਿਰ ਖਬਰਾਂ ਲੈ ਕੇ ਹਾਜ਼ਰ ਹੋਣਗੇ ਰਮੇਸ਼ ਹੁਸ਼ਿਆਰਪੁਰੀ ਜੀ। ਸੋ ਤਦ ਤੱਕ ਤੁਹਾਨੂੰ ਸੁਨੇਹਾ ਦੇ ਦਈਏ, ਮੋਨਾ ਮਹਿੰਗੀ ਜੀ ਉਹਨਾਂ ਦਾ।
4: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
5: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
6: ਵਾਹ,
4: ਯਾਰ ਨੰਬਰ ਤਾਂ ਦਈ ਮੋਨਾ ਜੀ ਦਾ।
5: ਹਾਂਜੀ ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
6: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
5: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ।
6: ਯਾਦ ਰੱਖੋ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ
5: 416-509-1509
6: ਔਰ ਵਿਜ਼ਿਟ insuranceforyou.ca।
3: ਹਰ ਤਰ੍ਹਾਂ ਦੀ ਫਸਟ, ਸੈਕੰਡ ਜਾਂ ਥਰਡ ਮੌਰਗੇਜ ਲਈ ਜਾਂ ਕਿਸੇ ਵੀ ਤਰ੍ਹਾਂ ਦਾ ਲੋਨ ਲੈਣ ਲਈ।
7: This is AM 530, CHLO AM, serving Brampton, Mississauga, Toronto, the GTA, and the world at am530.ca.
8: ਦੀ ਵੈਲਿਊ ਜੇ ਤੁਸੀਂ ਵਧਾਉਣੀ ਹੈ ਜਾਂ ਐਕਸਟਰਾ ਇਨਕਮ ਲਈ ਲੀਗਲ ਬੇਸਮੈਂਟ ਤਿਆਰ ਕਰਵਾਉਣੀ ਹੋਵੇ ਜਾਂ ਆਪਣੇ ਘਰ ਨੂੰ ਨਵੀਂ ਅਤੇ ਖੂਬਸੂਰਤ ਲੁੱਕ ਦੇਣੀ ਹੈ ਤਾਂ ਸੰਪਰਕ ਕਰੋ ਨਾਨਕ ਰੈਨੋਵੇਸ਼ਨ ਦੇ ਨਾਲ। ਲੀਗਲ ਬੇਸਮੈਂਟ, ਬੇਸਮੈਂਟ ਫਿਨਿਸ਼ਿੰਗ, ਕੰਕਰੀਟ ਡਰਾਈਵਵੇ, ਪੈਟੀਓ ਜਾਂ ਕੋਈ ਵੀ ਰੈਨੋਵੇਸ਼ਨ ਦਾ ਕੰਮ ਨਾਨਕ ਰੈਨੋਵੇਸ਼ਨ। ਐਕਸਪੀਰੀਅੰਸ ਟੀਮ ਸਮੇਂ ਸਿਰ ਕੰਮ ਕਰਦੇ ਨੇ, ਬਹੁਤ ਹੀ ਰੀਜ਼ਨੇਬਲ ਰੇਟ। ਫ੍ਰੀ ਐਸਟੀਮੇਟ ਲਈ ਕੰਟੈਕਟ ਕਰੋ ਨਾਨਕ ਰੈਨੋਵੇਸ਼ਨ 416-902-9293 416-902-9293। ਨਾਨਕ ਰੈਨੋਵੇਸ਼ਨ ਤੁਹਾਡੇ ਰੈਨੋਵੇਸ਼ਨ ਦੇ ਸੁਪਨਿਆਂ ਨੂੰ ਪੂਰਾ ਕਰਨਗੇ।

0: Wow, Mom. Dad is in a jolly good mood today. What is the reason?
1: This is the effects of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਕਲਗੀ ਧਰ ਦੇ ਪੰਥ ਦੀਆਂ ਗੂੰਜਾਂ ਜੁਗੋ ਜੁਗ ਪੈਂਦੀਆਂ ਰਹਿਣਗੀਆਂ ਇਸ ਸੱਚ ਨੂੰ ਸਿੱਧ ਮਾਲੇ ਰਣਜੀਤ ਸਿੰਘ ਸਤਿੰਦਰਪਾਲ ਸਿੰਘ ਦਾ ਜੱਥਾ ਚਮਕੌਰ ਸਿੰਘ ਸਿੱਧੂ ਤੇ ਬੂਟਾ ਸਿੰਘ ਬਿਲਾਸਪੁਰੀ ਹੇ ਇਉਂ ਬਿਆਨ ਕਰਦੇ ਹਨ।

HST rebates ਅਤੇ ਵੱਡੀਆਂ ਬਚਤਾਂ ਦਾ ਸੀਮਤ ਸਮੇਂ ਲਈ Paradise Developments ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ ਸੈਲਿੰਗ ਨਾਓ ਸਿਰਫ 649,900

0: multiple locations in GTA. For more information, visit rajdhanisweets.ca.
1: ਕੋਈ ਵੀ ਕਾਰ ਵੈਨ ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ, ਰਿਲਾਇਬਲ, ਅਫੋਰਡੇਬਲ ਅਤੇ ਓਨੈਸਟ ਸਰਵਿਸ, ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਂਦਾ ਰਿਪੇਅਰ ਦੇ ਲਈ, ਰੋਇਲ ਆਟੋ ਸੈਂਟਰ ਟੈਸਲਾ ਦੇ ਵਹੀਕਲਸ 'ਤੇ ਵੀ ਕੰਮ ਕਰਦੇ ਆ। ਕੋਈ ਵੀ ਰਿਪੇਅਰ ਕਿਸੇ ਵੀ ਮੇਕ ਐਂਡ ਮਾਡਲ, ਸੇਫਟੀ ਸਰਟੀਫਿਕੇਸ਼ਨ, ਊਬਰ ਲਿਫਟ ਦੀ ਸੇਫਟੀ ਕਰਾਉਣੀ ਹੈ, ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ 'ਚ, ਸਟੀਲਸ ਐਂਡ ਮੈਲਨੀ, ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ, 905-799-1478-905-799-1478-1499-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1
2: ਪੰਜਾਬੀ ਲਹਿਰਾਂ ਦੇ ਨਾਲ ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ। ਅੱਜ ਬਹੁਤੀਆਂ ਗੱਲਾਂ ਹੋ ਨਹੀਂ ਪਾ ਰਹੀਆਂ ਕਿਉਂਕਿ ਮੇਰਾ ਗਲਾ ਨਹੀਂ ਸਾਥ ਦੇ ਰਿਹਾ। ਤੁਸੀਂ ਕਹੋਗੇ ਕਿ ਅੱਜ ਗੱਲਾਂ ਨਹੀਂ ਕਰ ਰਹੇ, ਉਹਦਾ ਕਾਰਨ ਆ ਕਿ ਗਲੇ 'ਚੋਂ ਬੜੀ ਮੁਸ਼ਕਿਲ ਆਵਾਜ਼ ਨਿਕਲ ਰਹੀ ਆ। ਸੋ ਮੈਂ ਜਦੋਂ ਖਬਰਾਂ ਦੇ ਨਾਲ ਸਾਂਝ ਪਾ ਰਿਹਾ ਰਮੇਸ਼ ਜੀ ਨਾਲ, ਅਤੇ ਬੜਾ ਜ਼ੋਰ ਲਾ ਕੇ ਮੈਂ ਪੁੱਛ ਰਿਹਾ ਕਿ ਖਬਰ, ਸੋ ਅੱਜ ਥੋੜ੍ਹੀ ਜਿਹੀ ਮਾਫੀ ਆ। ਸੋ ਗਲੇ ਵੱਲੋਂ ਅੱਜ ਥੋੜ੍ਹਾ ਜਿਹਾ, ਅੱਛਾ ਗਲੇ ਨੂੰ ਕੋਈ ਪ੍ਰੋਬਲਮ ਨਹੀਂ ਆ, ਵੈਸੇ ਹੀ ਗਲਾ ਬੈਠ ਗਿਆ, ਨਾ ਕੋਈ ਪੇਨ ਆ, ਨਾ ਖੰਘ ਆ, ਨਾ ਜ਼ੁਕਾਮ ਆ। ਸੋ ਆਈ ਡੋਂਟ ਨੋ। ਸੋ ਬਾਹਰ ਬਈ ਵੈਦਰ ਕਾ ਬਾਹਰ ਤਾਂ ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸੀ ਨਾ ਕਿ ਮੋਹਲੇਧਾਰ ਮੀਂਹ ਪੈ ਰਿਹਾ ਬਾਹਰ, ਮੋਹਲੇਧਾਰ ਕਮਾਲ ਆ ਬਈ। ਅੱਜ ਮੈਂ ਜਦੋਂ ਆਇਆ ਸੀ ਮੌਸਮ ਬੜਾ ਸਾਫ਼ ਸੁਥਰਾ ਸੀ, ਅਤੇ ਹੁਣ ਬਾਹਰ ਵੇਖੋ ਮੀਂਹ, ਅੱਜ ਤਾਂ ਉੱਤੋਂ ਸ਼ਨੀਵਾਰ ਆ ਅਤੇ ਉੱਤੋਂ ਮੋਹਲੇਧਾਰ ਮੀਂਹ, ਅੱਜ ਤਾਂ ਫਿਰ ਖੀਰ ਪੂੜੇ ਬਣ ਸਕਦੇ ਆ ਕਿ ਉਹ ਸੌਣ 'ਚ ਬਣਦੇ ਹੁੰਦੇ ਆ। ਐਨੀਵੇ ਜਦੋਂ ਮਰਜ਼ੀ ਬਣਾ ਲਓ, ਆਪਣੀ ਮਰਜ਼ੀ। 905-673-3337-905-673-3337 ਨਾਲ ਗੱਲਾਂ ਬਾਤਾਂ ਹੋ ਰਹੀਆਂ। ਸੋ ਕਾਲਸ ਆ ਰਹੀਆਂ ਹੁਣ, ਇਹ ਪਤਾ ਨਹੀਂ ਕਿ ਰਮੇਸ਼ ਜੀ ਵਾਸਤੇ ਆ ਰਹੀਆਂ ਜਾਂ ਗੱਲਬਾਤ ਕਰ ਲੈਂਦੇ ਹਾਂ, ਪਰ ਹੋਲਡ ਰੱਖ ਲਾਂਗੇ। ਜੀ ਸਰ, ਸਤਿ ਸ਼੍ਰੀ ਅਕਾਲ। 7603 ਤੁਸੀਂ ਆਉਂਦੇ ਹੋ ਜੀ?
3: ਸਤਿ
2: ਸ਼੍ਰੀ ਅਕਾਲ ਜੀ, ਕੀ ਹਾਲ ਚਾਲ? ਉਹ ਬੱਲੇ ਬੱਲੇ ਸਰ, ਕੀ ਹਾਲ ਚਾਲ ਆ? ਠੀਕ ਹੋ?
3: ਚੜ੍ਹਦੀ
2: ਨਹੀਂ ਨਹੀਂ ਸਿਹਤ ਬੱਲੇ ਬੱਲੇ ਆ ਜੀ, ਚੜ੍ਹਦੀ ਕਲਾ। ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ। ਆ ਜਾਣਾ ਰਮੇਸ਼ ਜੀ, ਉਹਨਾਂ ਨੇ ਫਿਰ ਗੱਲਾਂ ਬਾਤਾਂ ਕਰਾਉਣੇ ਤੁਹਾਡੀਆਂ। ਥੈਂਕ ਯੂ ਜੀ, ਥੈਂਕ ਯੂ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਤੇ ਮੀਂਹ ਦਾ ਫਿਰ ਆਨੰਦ ਲੈ ਰਹੇ ਹੋ? ਮੀਂਹ ਬਈ ਡਰਾਈਵ ਥੋੜ੍ਹੀ ਜਿਹੀ ਧਿਆਨ ਨਾਲ ਕਰੋ, ਕਿਉਂਕਿ ਵਿਜ਼ੀਬਿਲਿਟੀ ਥੋੜ੍ਹੀ ਜਿਹੀ ਘੱਟ ਹੋ ਜਾਂਦੀ ਆ। ਸੋ ਜਿੰਨੇ ਵੀ ਸਾਡੇ ਵੀਰ ਟਰੱਕਾਂ ਵਾਲੇ ਸਾਡੇ ਭਰਾ ਜਾਂ ਟਰੱਕਾਂ ਵਾਲਿਆਂ ਵਾਸਤੇ, ਵੈਸੇ ਕਮਾਲਾ ਯਾਰ, ਬਹੁਤ ਮਿਹਨਤ ਕਰਦੇ ਆ ਸਾਡੇ ਵੀਰ। ਕੋਈ ਜਦੋਂ ਮੈਂ ਸਵੇਰੇ ਰੇਡੀਓ 'ਤੇ ਆਉਣਾ ਹੁੰਦਾ, ਕੋਈ 4 ਵਜੇ ਉੱਠਿਆ ਹੁੰਦਾ, ਕੋਈ 5 ਵਜੇ ਉੱਠਿਆ ਹੁੰਦਾ। ਸੋ ਬਹੁਤ ਮਿਹਨਤ ਆ ਨਾ ਗੱਭਰੂਆਂ ਦੀ। ਔਰ ਜਿਹੜੇ ਵਿਚਾਰੇ, ਮੈਂ ਵਿਚਾਰੇ ਇਸ ਕਰਕੇ ਕਿਹਾ ਕਿ ਜਿਹੜੇ ਹਫ਼ਤਾ ਹਫ਼ਤਾ US ਨੂੰ ਚੱਲਦੇ ਆ ਜਾਂ BC ਨੂੰ ਚੱਲਦੇ ਆ, ਉਹਨਾਂ ਦੀ ਵੀ ਯਾਰ ਬਹੁਤ ਵੱਡੀ ਘਾਲਣਾ ਹੀ ਆ। 6-7 ਦਿਨ ਘਰੋਂ ਬਾਹਰ ਰਹਿਣਾ ਅਤੇ ਫਿਰ ਆ ਕੇ ਬੱਚਿਆਂ ਨੂੰ 1-2 ਦਿਨ ਮਿਲਣਾ ਅਤੇ ਫਿਰ ਵਾਪਸੀ ਚਾਲੇ ਪਾ ਦੇਣੇ। ਸੋ ਇਟਸ ਅ ਟਫ ਜੋਬ। ਸੋ 905-673-3337 ਮਿੱਟੀ ਵੀ ਛੱਡੀ, ਮੁਲਕ ਵੀ ਛੱਡਿਆ, ਅਤੇ ਫਿਰ ਜਿਸ ਮੁਲਕ 'ਚ ਕਮਾਈਆਂ ਕਰਨ ਆਏ ਅਤੇ ਉਸ ਮੁਲਕ ਦੇ ਪਰਿਵਾਰ ਨੂੰ ਵੀ ਛੱਡਿਆ ਅਤੇ ਘਰ ਨੂੰ ਵੀ ਛੱਡਿਆ। ਸੋ ਡਬਲ ਡਬਲ ਵਿਛੋੜੇ ਆ। ਸੋ 905-673-3337-905-673-3337-1661 ਤੁਸੀਂ ਆਉਣਾ ਜੀ। ਸਤਿ ਸ਼੍ਰੀ ਅਕਾਲ ਬਾਦਸ਼ਾਹ, ਕੀ ਹਾਲ ਚਾਲ?
3: ਬਹੁਤ ਵਧੀਆ ਸਰ ਜੀ, ਬਹੁਤ ਵਧੀਆ। ਰਮੇਸ਼ ਭਾਅ ਜੀ ਨੇ ਵੀ, ਸਤਿ ਸ਼੍ਰੀ ਅਕਾਲ। ਸੰਧੂ ਵੀਰ ਜੀ, ਮੈਂ ਕਹਿੰਦਾ ਜਿਹੜਾ ਮੀਂਹ ਪਿਆ ਨਾ, ਮੈਂ ਰੋਡ ਤੇ ਸੀ ਇਸ ਟਾਈਮ, ਤੇ ਇੱਥੇ ਮਿਸੀ ਸਾਗਾ ਰੋਡ ਤੇ ਸੀਗਾ ਮੈਂ, ਤੇ ਵਿੱਚੇ ਹੀ ਸਟੋਪ ਕਰਨਾ ਪਿਆ ਟਰੱਕ ਮੈਂ, ਕਿਉਂਕਿ ਮੀਂਹ ਇੰਨਾ ਜ਼ਿਆਦਾ ਸੀ, ਸੜਕ ਬਣ ਰਹੀ ਹੈ, ਗੋਡੇ ਗੋਡੇ ਪਾਣੀ ਚੱਲ ਰਿਹਾ ਸੀ, ਸਟਿਲ ਮੀਂਹ ਪੈ ਰਿਹਾ ਇੱਥੇ।
2: ਮੈਂ ਦੇਖ ਰਿਹਾ ਸੀ ਕਿ ਸਟੂਡੀਓ 'ਚ ਮੈਨੂੰ ਕੁਛ ਵਿਖਣੋ ਹੀ ਹਟ ਗਿਆ ਬਿਲਕੁਲ ਹੀ। ਸੋ ਵਿਜ਼ੀਬਿਲਿਟੀ ਬਿਲਕੁਲ ਜ਼ੀਰੋ ਹੋ ਗਈ ਆ।
3: ਆਪਾਂ ਕੰਮ ਤੇ ਚੱਲੇ ਸੀਗੇ, ਪਤਾ ਹੀ ਨੀ ਸੀ, ਇੱਕਦਮ ਹੀ ਦੱਸਿਆ ਮੀਂਹ, ਦੱਸਿਆ ਤੇ ਹੈ ਸੀ ਪਰ ਇੰਨਾ ਨੀ ਸੀ ਦੱਸਿਆ, ਇਹਨਾਂ ਦੇ ਮੀਂਹ ਬਹੁਤ ਜ਼ਿਆਦਾ ਮੀਂਹ ਪੈ ਗਿਆ ਜਿਹੜਾ ਨਾ, ਇਹ ਫਲੱਡ ਜ਼ਰੂਰ ਆਊਗਾ ਕਿਤੇ ਨਾ ਕਿਤੇ ਅੱਜ।
2: ਹਾਂ, ਮੈਨੂੰ ਲੱਗਦਾ ਕਿ ਮੀਂਹ ਬਹੁਤ ਜ਼ਿਆਦਾ ਪੈ ਰਿਹਾ।
3: ਹਾਂ, ਬਾਕੀ ਵੀਰ ਜੀ ਪ੍ਰੋਗਰਾਮ ਤੁਹਾਡਾ ਬਹੁਤ ਵਧੀਆ ਹਮੇਸ਼ਾ ਤਰ੍ਹਾਂ, ਤੇ ਮੇਰੇ ਵੀਰ ਨੂੰ ਚੜ੍ਹਦੀ ਕਲਾ 'ਚ ਰੱਖੇ ਪਰਮਾਤਮਾ, ਤੇ ਰੌਣਕਾਂ ਲਾਤੀਆਂ ਮੇਰੇ ਵੀਰ ਨਾਲ, ਸੁਣ ਰਿਹਾ ਨਾਲੇ ਮੀਂਹ ਪੈ ਰਿਹਾ, ਨਜ਼ਾਰਾ ਆ ਰਿਹਾ ਜੀ।
2: ਅੱਜ ਮੈਂ ਸੁਣਾ ਹੀ ਰਿਹਾ, ਅੱਜ ਮੈਂ ਕੁਛ ਆਪ ਨਹੀਂ ਬੋਲ ਰਿਹਾ ਕਿਉਂਕਿ ਮੇਰਾ ਗਲਾ ਨਹੀਂ ਸਾਥ ਦੇ ਰਿਹਾ।

0: ਜੀ ਮੈਂ ਅੱਜ ਮਾਫੀ ਮੰਗ ਰਿਹਾ ਕਿ ਅੱਜ ਮੈਂ
1: ਨਹੀਂ ਪਤਾ ਲੱਗ ਰਿਹਾ ਭਾਜੀ
0: ਹੈ
1: ਨਹੀਂ ਪਤਾ ਲੱਗ ਰਿਹਾ ਆਵਾਜ਼ 6 ਵੀ ਆ ਰਹੀ
0: ਹੈ ਅੱਛਾ ਚਲੋ ਠੀਕ ਹੈ ਜੀ ਬਹੁਤ ਸ਼ੁਕਰੀਆ
1: ਠੀਕ ਹੋਏਗਾ ਜਿਹੜੀ ਮੋਟੀ ਲਾਚੀ ਹੁੰਦੀ ਹੈ ਪੀਸ ਕੇ ਉਹਦਾ ਪਾਊਡਰ ਥੋੜਾ ਸ਼ਹਿਦ ਪਾ ਕੇ ਖਾਇਓ ਠੀਕ ਹੋ ਜੇ
0: ਅੱਛਾ ਮੈਂ ਸੋਚਿਆ ਕਿ ਕਹਿਣ ਲੱਗੇ ਮੋਟੀ ਜੀ ਗੋਲੀ ਬਣਾ ਕੇ ਖਾ ਲਿਓ
1: ਮੋਟੀ ਲਾਚੀ ਦਾ ਇੱਕ ਨੁਸਖਾ ਦਾ ਆਦਾ ਬੜਾ ਵਧੀਆ ਇਹ
0: ਜੀ
1: ਮੋਟੀ ਲਾਚੀ ਦੇ ਦਾਣੇ ਕੱਢ ਕੇ ਨਾ ਤਵੇ ਦੇ ਉੱਤੇ ਉਹਨਾਂ ਨੂੰ ਥੋੜੇ ਜਿਹਾ ਭੁੰਨ ਕੇ
0: ਹਾਂ ਮੈਨੂੰ ਅੱਗੇ ਇੱਕ ਦੋ ਪ੍ਰੋਗਰਾਮ ਆ ਗਿਆ ਸੋ ਬੋਲਣਾ ਬਹੁਤ ਆਵਾਜ਼ ਦਾ ਨਿਕਲਣਾ ਬਹੁਤ ਜ਼ਰੂਰੀ ਹੈ
1: ਇਸ ਤੋਂ ਵੀ ਸੌਖਾ ਕੰਮ ਕਰਨਾ ਫਿਰ ਇੱਕ ਪੁਦੀਨਾ ਤੇ ਆਪਣਾ ਲੌਂਗ ਵਾਲਾ ਪਾਣੀ ਉਹਨੂੰ ਚਾਰ ਪੰਜ ਲੌਂਗ ਪਾ ਕੇ ਥੋੜੇ ਪੁਦੀਨੇ ਦੇ ਪੱਤੇ ਪਾ ਕੇ ਇਹਦਾ ਪਾਣੀ ਪੀ ਲਿਓ
0: ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ ਸੋ 905-673-3337 ਦੀ ਗੱਲਾਂ ਬਾਤਾਂ ਹੋ ਰਹੀਆਂ ਨੇ ਸੋ ਰਮੇਸ਼ ਜੀ ਵੀ ਸਾਡੇ ਨਾਲ ਜੁੜ ਚੁੱਕੇ ਨੇ ਇੱਕ ਵਾਰ ਮੈਂ ਚੈੱਕ ਕਰ ਲਾਂ ਸੋ ਬਿਲਕੁਲ ਜੀ ਰਮੇਸ਼ ਜੀ ਨਾਲ ਸਾਡਾ ਰਾਬਤਾ ਹੋ ਚੁੱਕਿਆ ਆ ਸੋ ਫਿਰ ਖਬਰਾਂ ਦੇ ਅਗਲੇ ਹਿੱਸੇ ਦੇ ਵਿੱਚ ਸਵਾਗਤ ਹੈ ਤੁਹਾਡਾ ਬਹੁਤ ਸਾਰੀਆਂ ਕਾਲਸ ਆ ਰਹੀਆਂ ਨੇ ਸੋ ਆਪਾਂ ਬਸ 15 ਮਿੰਟ ਹੋਰ ਇੱਕ ਦੋ ਖਬਰਾਂ ਨਾਲ ਸਾਂਝ ਪਾ ਕੇ ਫਿਰ ਆਪਾਂ ਤੁਹਾਡੇ ਨਾਲ ਕਾਲ ਵੱਲ ਚੱਲਾਂਗੇ ਸੋ 905-673-3337 ਰਮੇਸ਼ ਜੀ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਪੰਜਾਬੀ ਲਹਿਰਾਂ ਦੇ ਵਿੱਚ
2: ਜੀ ਜੀ ਸੰਧੂ ਸਾਹਿਬ ਮਿਹਰਬਾਨੀ ਜੀ
0: ਜੀ ਬਿਲਕੁਲ ਔਰ ਨਾਲ ਦੀ ਨਾਲ ਸਭ ਤੋਂ ਵੱਡੀ ਖਬਰ ਸੋਸ਼ਲ ਮੀਡੀਆ 'ਤੇ ਵੀ ਜਿਹੜੀ ਚਾਰੇ ਪਾਸੇ ਚੱਲ ਰਹੀ ਹੈ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਅੱਜ ਪੰਜਾਬ 'ਚ ਕਈ ਥਾਵਾਂ 'ਤੇ ਰੇਲਾਂ ਰੋਕੀਆਂ ਗਈਆਂ ਜੀ
2: ਸੰਧੂ ਸਾਹਿਬ ਇਹ ਠੀਕ ਹੈ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜਾਬ ਦੇ ਵਿੱਚ ਇੱਕ ਪੱਕਾ ਮੋਰਚਾ ਵੀ ਲੱਗਾ ਜਿਸ ਦਾ ਨਾਮ ਕੌਮੀ ਇਨਸਾਫ ਮੋਰਚਾ ਹੈ ਕਈ ਸਾਲ ਹੋ ਗਏ ਉਸ ਮੋਰਚੇ ਨੂੰ ਲੱਗਿਆਂ ਪਰੰਤੂ ਅਜੇ ਤੱਕ ਉਸ ਮੋਰਚੇ ਦੀ ਪੁਸ਼ ਪ੍ਰਤੀ ਸਰਕਾਰਾਂ ਨੇ ਉਵੇਂ ਨਹੀਂ ਕੀਤੀ ਜਿਵੇਂ ਆਮ ਤੌਰ ਤੇ ਕਰਨੀ ਹੁੰਦੀ ਹੈ ਦੂਜੇ ਪਾਸੇ ਮਾਫ਼ ਕਰਨਾ ਇਹ ਵੀ ਸੱਚ ਹੈ ਕਿ ਕੌਮੀ ਇਨਸਾਫ ਮੋਰਚਾ ਉਸ ਢੰਗ ਦੀ ਆਪਣੀ ਮਜ਼ਬੂਤੀ ਵੀ ਨਹੀਂ ਬਣਾ ਸਕਿਆ ਜਿੰਨਾ ਪੰਜਾਬ ਦੇ ਵਿੱਚ ਪੰਜਾਬ ਦੇ ਪੱਖ ਦੇ ਮਸਲਿਆਂ ਨਾਲ ਜੁੜਿਆ ਉਹ ਮੋਰਚਾ ਆ ਹੁਣ ਤਾਜ਼ਾ ਤਰੀਨ ਪਿਛਲੇ 5-7 ਮਹੀਨਿਆਂ ਤੋਂ ਉਸ ਮੋਰਚੇ ਨੇ ਆਪਣੀ ਰਣਨੀਤੀ ਬਦਲੀ ਸੀ ਪਹਿਲਾਂ ਉਹ ਮੋਰਚਾ ਕੱਲਾ ਕੱਲਾ ਚੱਲਦਾ ਸੀ ਕਿਸਾਨ ਜਥੇਬੰਦੀਆਂ ਨਾਲੋਂ ਜਾਂ ਦੂਸਰੀਆਂ ਜਿਹੜੀਆਂ ਪੰਜਾਬ ਦੀਆਂ ਜਨਤਕ ਸੰਘਰਸ਼ੀਲ ਜਥੇਬੰਦੀਆਂ ਉਹਨਾਂ ਨਾਲੋਂ ਦੂਰੀ ਬਣਾ ਕੇ ਚੱਲਦਾ ਸੀ ਕਹਿੰਦਾ ਸੀ ਅਸੀਂ ਅਲੱਗ ਚੱਲਣਾ ਇਹ ਠੀਕ ਨਹੀਂ ਹੈ ਹੁਣ ਪਿਛਲੇ 5-7 ਮਹੀਨਿਆਂ ਤੋਂ ਉਸ ਮੋਰਚੇ ਨੇ ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ ਜਾਂ ਹੋਰ ਜਿਹੜੀਆਂ ਸੰਘਰਸ਼ੀਲ ਜਥੇਬੰਦੀਆਂ ਉਹਨਾਂ ਨਾਲ ਕਹਿ ਸਕਦੇ ਹਾਂ ਕਿ ਸਾਂਝ ਪਾਈ ਤੇ ਸਾਂਝੇ ਤੌਰ ਤੇ ਆਪਣੇ ਅੰਦੋਲਨ ਨੂੰ ਨਵੀਂ ਰੂਪ ਰੇਖਾ ਦਿੱਤੀ ਹੈ ਤੇ ਉਹਦੇ ਵਿੱਚੋਂ ਅੱਜ ਦਾ ਰੇਲ ਰੁਕਣ ਦਾ 3 ਘੰਟੇ ਦਾ ਪ੍ਰੋਗਰਾਮ ਸੀ ਔਰ ਪੰਜਾਬ 'ਚ ਕਾਫੀ ਥਾਵਾਂ ਤੇ ਰੇਲ ਗੱਡੀਆਂ ਰੋਕੀਆਂ ਗਈਆਂ ਹਾਲਾਂਕਿ ਰੇਲ ਗੱਡੀਆਂ ਜਦੋਂ ਰੁਕਦੀਆਂ ਨੇ ਉਹਦੇ ਨਾਲ ਸਫ਼ਰ ਪ੍ਰਭਾਵਿਤ ਹੁੰਦਾ ਜਿਹਨਾਂ ਨੂੰ ਆਪਾਂ ਮੁਸਾਫ਼ਰ ਆਖਦੇ ਯਾਤਰੀ ਆਖਦੇ ਹਾਂ ਪਤਾ ਨਹੀਂ ਕਿੱਥੋਂ ਕਿੱਥੇ ਜਾਣਾ ਹੁੰਦਾ ਕਿਹਦਾ ਕਿੰਨਾ ਜ਼ਰੂਰੀ ਕੰਮ ਹੈ ਉਹ ਡਾਢੇ ਪਰੇਸ਼ਾਨ ਹੋਏ ਇਹ ਵੀ ਇੱਕ ਸੱਚ ਹੈ ਪਰੰਤੂ ਦੂਜੇ ਪਾਸੇ ਕੌਮੀ ਇਨਸਾਫ ਮੋਰਚੇ ਦੀ ਜਿਹੜੀਆਂ ਮੰਗਾਂ ਨੇ ਕਿ ਭਾਈ ਉਹ ਲੋਕ ਜਿਹੜੇ ਜੇਲ੍ਹਾਂ 'ਚ ਬੈਠੇ ਨੇ ਜਿਹਨਾਂ ਦੀਆਂ ਸਜ਼ਾਵਾਂ ਵੀ ਪੂਰੀਆਂ ਹੋ ਗਈਆਂ ਕਾਨੂੰਨ ਦੇ ਮੁਤਾਬਕ ਭਾਰਤੀ ਸੰਵਿਧਾਨ ਦੇ ਮੁਤਾਬਕ ਹੱਕ ਰੱਖਦੇ ਆ ਕਿ ਉਹ ਜੇਲ੍ਹ ਤੋਂ ਬਾਹਰ ਆਉਣ ਤੁਸੀਂ ਉਹਨਾਂ ਨੂੰ ਛੱਡ ਨਹੀਂ ਰਹੇ ਤੇ ਉਸ ਨੂੰ ਵੀ ਸੰਧੂ ਸਾਹਿਬ ਮੰਗ ਨੂੰ ਛੋਟੇ ਕਰਕੇ ਨਹੀਂ ਵੇਖਿਆ ਜਾ ਸਕਦਾ ਉਹ ਮੰਗ ਬਹੁਤ ਮਹੱਤਵਪੂਰਨ ਮੰਗ ਹੈ
0: ਜੀ
2: ਦੇਖੋ ਜੇਲ੍ਹ ਵਿੱਚ ਬੈਠੇ ਉਹ ਟਾਵੇਂ ਟਾਵੇਂ ਵਿਅਕਤੀ ਉਹ ਤੇ ਵਿਚਾਰੇ ਮੋਰਚਾ ਲਾ ਨਹੀਂ ਸਕਦੇ ਨਾ ਉਹਨਾਂ ਦੇ ਟੱਬਰ ਤੀੜੇ ਵਾਲੇ ਇਕੱਲੇ ਇਕੱਲੇ ਕੁਛ ਕਰ ਸਕਦੇ ਆ ਸਮਾਜਿਕ ਤੌਰ ਤੇ ਅਸੀਂ ਜਿਹੜੇ ਆਪਣੇ ਆਪ ਨੂੰ ਸੱਚੇ ਸੁੱਚੇ ਪ੍ਰਾਣੀ ਆਖਦੇ ਹਾਂ ਤੇ ਸਾਡਾ ਫਰਜ਼ ਬਣਦਾ ਕਿ ਅਸੀਂ ਉਹਨਾਂ ਲਈ ਲੜੀਏ ਉਹ ਲੋਕ ਲੜ ਰਹੇ ਹੈ ਸੋ ਉਸ ਲੜਾਈ ਵਿੱਚ ਜੇ ਰੇਲਾਂ ਰੋਕੀਆਂ ਜਾਂਦੀਆਂ ਜਾਂ ਹੋਰ ਐਕਸ਼ਨ ਕੀਤੇ ਜਾਂਦੇ ਆ ਮੈਂ ਸਮਝਦਾ ਕਿ ਮਜਬੂਰੀ ਬਸ ਹੈ ਜਿਹਨੂੰ ਆਪਾਂ ਕਹਿੰਦੇ ਗੁੰਗੀ ਬੋਲੀ ਬਹਿਰੀ ਸਰਕਾਰ ਤੇ ਕੰਨਾਂ ਦੇ ਵਿੱਚ ਆਵਾਜ਼ ਪਾਉਣ ਵਾਲੀ ਗੱਲ ਹੁੰਦੀ ਹੈ ਹਾਲਾਂਕਿ ਦੁੱਖ ਇਸ ਗੱਲ ਦਾ ਆ ਕੌਮੀ ਇਨਸਾਫ ਮੋਰਚੇ ਦੀ ਮੰਗ ਨੂੰ ਕਿਸੇ ਵੀ ਪੰਜਾਬ ਦੀ ਰਾਜਨੀਤਿਕ ਧਿਰ ਨੇ ਅੱਜ ਤੱਕ ਆਪਣੀ ਮੰਗ ਨਹੀਂ ਕਿਹਾ ਮਾੜੀ ਮੋਟੀ ਸਪੋਰਟ ਜ਼ਰੂਰ ਕੁਛ ਨੇ ਕੀਤੀ ਆ ਪਰੰਤੂ ਕੋਈ ਏਦਾਂ ਦੀ ਰਾਜਨੀਤਿਕ ਮੁੱਖ ਧਿਰ ਨਹੀਂ ਆ ਜਿਸ ਨੇ ਕਿਹਾ ਹੋਵੇ ਕਿ ਭਾਈ ਕੌਮੀ ਇਨਸਾਫ ਮੋਰਚੇ ਦੀ ਮੰਗ ਤੇ ਸਾਡੀ ਮੰਗ ਹੈ ਜਾਂ ਕੋਈ ਪਾਰਟੀ ਕਹੇ ਜੀ ਅਸੀਂ ਤੇ ਆਪਣੇ ਮੈਨੀਫੈਸਟੋ 'ਚ ਪਾਵਾਂਗੇ ਜਾਂ ਕੋਈ ਪਾਰਟੀ ਕਹੇ ਅਸੀਂ ਤੇ ਜਾ ਕੇ ਜੀ ਇਸ ਨੂੰ ਸੰਸਦ ਦੇ ਵਿੱਚ ਚੁੱਕਾਂਗੇ ਜਾਂ ਕੋਈ ਪਾਰਟੀ ਕਹੇ ਅਸੀਂ ਤੇ ਇਹਨੂੰ ਜੀ ਵਿਧਾਨ ਸਭਾ 'ਚ ਚੁੱਕਾਂਗੇ ਕਿਸੇ ਨੇ ਵੀ ਉਦਾਂ ਮੂੰਹ ਭਰ ਕੇ ਆਵਾਜ਼ ਨਹੀਂ ਕਹੀ ਸੋ ਕੌਮੀ ਇਨਸਾਫ ਮੋਰਚਾ ਨਿਰੰਤਰ ਜਾਰੀ ਹੈ। ਉਵੇਂ ਮੰਗ ਦੀ ਭਾਈ ਪੂਰਤੀ ਅਜੇ ਤੱਕ ਨਹੀਂ ਹੋਈ। ਹੁਣ ਤੇ ਅੱਜ ਭਾਰਤ ਦੀ ਸਰਕਾਰ ਨੇ ਮਾਨਸੂਨ ਸੈਸ਼ਨ ਦੀਆਂ ਤਰੀਕਾਂ ਦਾ ਵੀ ਐਲਾਨ ਕਰ ਦਿੱਤਾ ਹੈ। 20 ਜੁਲਾਈ ਤੋਂ ਮਾਨਸੂਨ ਸੈਸ਼ਨ ਆਰੰਭ ਹੋਣਾ ਹੈ ਤੇ ਵੇਖਦੇ ਹਾਂ ਕਿਹੜਾ ਕਿਹੜਾ ਪੰਜਾਬ ਦਾ ਮੈਂਬਰ ਪਾਰਲੀਮੈਂਟ ਪੰਜਾਬ ਦੀ ਕਿਹੜੀ ਕਿਹੜੀ ਮੰਗ ਇਸ ਮਾਨਸੂਨ ਸੈਸ਼ਨ ਵਿੱਚ ਚੁੱਕਦਾ ਹੈ। ਬੰਦੀ ਸਿੰਘ ਕਿਸੇ ਦੀ ਜ਼ਬਾਨ ਤੇ ਆਉਂਦੇ ਜਾਂ ਨਹੀਂ ਆਉਂਦੇ, ਇਹ ਹੁਣ 20 ਜੁਲਾਈ ਤੋਂ ਜਿਹੜਾ ਸੈਸ਼ਨ ਸ਼ੁਰੂ ਹੋਣਾ ਹੈ ਉਹਦੇ ਵਿੱਚ ਵੇਖਾਂਗੇ।
0: ਬਿਲਕੁਲ ਜੀ, ਔਰ ਮੈਨੂੰ ਮੈਸੇਜ ਵੀ ਆ ਰਹੇ ਨੇ ਔਰ ਕਾਲਸ ਬਹੁਤ ਸਾਰੀਆਂ ਨੇ। ਰਮੇਸ਼ ਜੀ, ਜੇ ਥੋੜ੍ਹੀ ਇਜਾਜ਼ਤ ਹੋਵੇ ਕਾਲਾਂ ਸ਼ੁਰੂ ਕਰ ਦਈਏ ਆਪਾਂ, ਕਿਉਂਕਿ ਮੈਨੂੰ ਕਈ ਵਾਰ ਦੋਸਤਾਂ ਦੇ ਮੈਸੇਜ ਆਉਂਦੇ ਕਿ ਸ਼ਨੀ ਐਤਵਾਰ ਤਾਂ ਥੋੜ੍ਹਾ ਜਿਹਾ ਟਾਈਮ ਸਮਾਂ ਰਮੇਸ਼ ਜੀ ਨਾਲ ਗੱਲਬਾਤ ਕਰਨ ਦਾ ਵਧਾ ਦਿਆ ਕਰੀਏ ਆਪਾਂ। ਸੋ ਜੇ ਥੋੜ੍ਹੀ ਇਜਾਜ਼ਤ ਹੋਵੇ ਤਾਂ ਆਪਾਂ ਕਾਲਾਂ ਵੱਲ ਚੱਲੀਏ।
2: ਨਹੀਂ ਨਹੀਂ ਠੀਕ ਕਹਿ ਰਹੇ ਆ ਸਰੋਤੇ, ਮੈਨੂੰ ਲੱਗਦਾ ਕਿ ਉਹਨਾਂ ਦੀ ਗੱਲ 100% ਮੰਨ ਲੈਣੀ ਚਾਹੀਦੀ ਹੈ
0: ਜੀ। ਸੋ 4701, ਸਤਿ ਸ਼੍ਰੀ ਅਕਾਲ ਸਰ, ਤੁਸੀਂ ਓਨਰ ਹੋ ਜੀ।
3: ਜਿਹੜੀ ਇਹਨਾਂ ਨੇ ਹੁਣ ਲੈਂਡ ਪੂਲਿੰਗ ਦੀ ਕੱਢ ਲਿਆ ਹੈ ਨਾ ਜੀ, ਦੇਖੋ ਇਲੈਕਸ਼ਨ ਸਿਰ ਤੇ ਆ, ਮੈਨੂੰ ਤਾਂ ਲੱਗਦਾ ਜੇ ਲੈਂਡ ਪੂਲਿੰਗ ਦਾ ਇਹਨਾਂ ਦਾ ਕੰਮ ਇੰਨਾ ਕੁ ਹੋਰ ਚੱਲ ਗਿਆ ਨਾ, ਜੇ ਕਿਸਾਨ ਸਾਰੇ ਵਿਗੜ ਜਾਣੇ ਆ। ਜੇ ਕਿਸਾਨ ਨੇ ਕਿਹਾ ਵੀ ਜੇ ਐਤਕੀ ਨੀ ਆਇਆ, ਅੱਗੇ ਨੂੰ ਜੇ ਇਹਨਾਂ ਨੂੰ ਵੋਟਾਂ ਪਾਤੀਆਂ ਆ ਗਏ, ਅੱਗੇ ਨੂੰ ਫੇਰ ਇਹਨਾਂ ਨੇ ਲੈਂਡ ਪੂਲਿੰਗ ਲਿਆਉਣੀ, ਅੱਗੇ ਤਾਂ ਪੱਕਾ ਹੀ ਲਿਆਉਣਗੇ ਕਿਉਂਕਿ 5 ਸਾਲ ਸ਼ੁਰੂ ਹੁੰਦੇ ਹੀ ਇਹਨਾਂ ਨੇ ਲੈਂਡ ਪੂਲਿੰਗ ਲਿਆਉਣੀ ਆ। ਜੇ ਵਿਰੋਧੀ ਧੁਰੇ ਸਮਝਾਉਣ ਚ ਹੋ ਗਈ ਤਾਂ ਤੁਹਾਨੂੰ ਕੀ ਲੱਗਦਾ ਜੀ ਕਿਵੇਂ ਰਹੂਗਾ ਫਿਰ ਵਿਰੋਧੀ ਧਿਰ ਦਾ ਪੱਲੜਾ? ਭਾਰੀ ਨੀ ਹੋਜੂਗਾ? ਪਲੀਜ਼ ਦੱਸੋਗੇ ਸਰ, ਮੈਂ ਆਪਦੇ ਸੁਣਦਾ।
0: ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ।
2: ਦੇਖੋ ਇੱਕ ਗੱਲ ਤੇ ਮੈਨੂੰ ਲੱਗਦਾ ਅਸੀਂ ਸਾਰੇ ਸਮਝ ਚੁੱਕੇ ਹਾਂ ਕਿ ਜਿਹੜੀ ਵੀ ਸਰਕਾਰ ਬਣਦੀ ਹੈ ਜਾਂ ਜਿਹੜਾ ਚੋਣ ਲੜਦਾ ਹੈ ਜਾਂ ਜਿੱਤਦਾ, ਐ ਨਹੀਂ ਹੈ ਕਿ ਪਾਰਟੀ ਬਣ ਗਈ, ਚੋਣ ਲੜੀ ਤੇ ਚੋਣ ਜਿੱਤ ਲਈ। ਉਹਦੇ ਮਗਰ ਬਹੁਤ ਵੱਡਾ ਇੱਕ ਸਰਮਾਇਆ ਲੱਗਦਾ, ਸਰਮਾਇਆ ਪੈਸਾ ਧਨ ਦੌਲਤ। ਤੇ ਪੈਸਾ ਵੀ ਕੋਈ ਏਦਾਂ ਨਹੀਂ ਜੀ ਕਿ ਅਸੀਂ ਕਹੀਏ ਕਿ ਕੋਈ ਗੱਲ ਨੀ ਇੰਨੇ ਲੱਖ ਤੇ ਫਲਾਨਾ ਲਾ ਦੇਗਾ ਇੰਨੇ ਲੱਖ, ਉੱਥੇ ਤੇ ਕਰੋੜਾਂ ਅਰਬਾਂ ਦੀ ਗੱਲ ਹੁੰਦੀ ਆ। ਜਿੱਡੇ ਵੱਡੇ ਪੱਧਰ ਤੇ ਪ੍ਰਚਾਰ, ਮੀਡੀਆ ਨੂੰ ਪੈਸਾ, ਦੂਜਾ ਤੀਜਾ ਬਹੁਤ ਕੁਛ ਹੁੰਦੇ ਨਾ, ਪੈਸਾ ਇੱਕ ਐਂਗਲ ਤੋਂ ਨਹੀਂ ਖਰਚ ਹੁੰਦਾ। ਹੁਣ ਆਮ ਆਦਮੀ ਪਾਰਟੀ ਦੀ ਜਿਹੜੇ ਜਿਹਨੂੰ ਆਪਾਂ ਪ੍ਰੋਪਰਟੀ ਡੀਲਰ ਆਖਦੇ ਹਾਂ, ਕਾਰਪੋਰੇਟ ਘਰਾਣੇ ਆਖਦੇ ਹਾਂ, ਜਿਹੜੇ ਪ੍ਰੋਪਰਟੀਆਂ ਦੇ ਵਿੱਚ ਵੱਡੇ ਘਰਾਣੇ ਆ, ਉਹਨਾਂ ਦੀ ਗੱਲ ਕਰਦੇ ਹਾਂ ਤੇ ਉਹ ਕਹਿੰਦੇ ਭਾਈ 4.5 ਸਾਲ ਹੋ ਗਏ, ਤੁਸੀਂ ਸਾਨੂੰ ਕੀ ਦਿੱਤਾ? ਦੱਸੋ ਸਾਡੇ ਪੱਲੇ ਕੀ ਪਾਇਆ? ਨਾ ਲੁਧਿਆਣੇ ਦੇ ਇੱਧਰ, ਨਾ ਮੋਹਾਲੀ ਦੇ ਇੱਧਰ, ਨਾ ਫਲਾਨੇ ਸ਼ਹਿਰ ਦੇ ਇੱਧਰ, ਅਸੀਂ ਤੇ ਬਰਬਾਦ ਹੋ ਗਏ। ਅਸੀਂ ਤੁਸੀਂ ਹੋਰ ਪੈਸਾ ਲਾਉਣ ਦੀ ਗੱਲ ਕਰਦੇ ਹਾਂ, ਚੋਣਾਂ ਉੱਪਰੋਂ ਆ ਗਈਆਂ। ਇੱਕ ਤੇ ਮੈਨੂੰ ਇਹ ਲੱਗਦਾ ਆ ਕਿ ਅਸਲ ਵਿੱਚ ਆਮ ਆਦਮੀ ਪਾਰਟੀ ਜਿੰਨਾ ਕੁ ਦਾਅ ਲੱਗ ਸਕੇ, ਭਾਰਤੀ ਦੇਖੋ 100% ਕਿਸਾਨ ਤੇ ਜ਼ਮੀਨ ਨਹੀਂ ਰੋਕਣਾ ਚਾਹੁੰਦਾ, ਇਹ ਵੀ ਸੱਚ ਆ ਨਾ। ਕੁਝ ਤੇ ਮੇਰੇ ਵਰਗੇ ਜਾਂ ਮਾਫ ਕਰਨਾ ਕੁਛ ਏਦਾਂ ਦੇ ਲੋਕ ਹੁੰਦੇ ਨੇ ਜਿਹੜੇ ਜ਼ਮੀਨ ਵੇਚਣ ਲਈ ਤਿਆਰ ਹੀ ਤਿਆਰ ਹੈ। ਉਹ ਸਰਕਾਰ ਨੇ ਸਕੀਮ ਲਿਆਂਦੀ ਭਾਪ ਕੀ, ਥੋੜਾ ਜਿਹਾ ਸਰਕਾਰ ਵੱਲੋਂ ਯਤਨ, ਥੋੜਾ ਜਿਹਾ ਉਹਨਾਂ ਵੱਲੋਂ, ਉਹਨਾਂ ਨੇ ਦੇ ਦੇਣੀ ਹੈ। ਸਰਕਾਰ ਇਹਦੇ ਵਿੱਚ ਰੌਲਾ ਰੱਪਾ ਪਿਆ ਤੇ ਇੱਕ ਵਿਚਲੀ ਜੀ ਗੱਲ ਹੈ ਉਹ ਵੀ, ਭਾਈ ਜਿਹੜਾ ਦੇਣਾ ਚਾਹੁੰਦੇ ਦੇ ਦਿਓ, ਤੇ ਉਹਨਾਂ ਉਹ ਦੂਜੇ ਪਾਸੇ ਨੂੰ ਵੀ ਆਪਣੇ ਵਾਲੇ ਪਾਸੇ ਨੂੰ ਵੀ ਸਰਕਾਰ ਖੁਸ਼ ਕਰ ਲੂ ਕਿ ਭਾਈ ਇੰਨੀ ਕੁ ਜ਼ਮੀਨ ਤੇ ਹੋ ਗਈ ਨਾ ਤੁਹਾਡੇ ਕੋਲ, ਆ ਗਈ ਲੈਂਡ ਪੂਲਿੰਗ ਨੀਤੀ ਬਣਾਈ, ਤੁਸੀਂ ਵੀ ਕੁਛ ਖੱਟ ਲਿਆ, ਅਸੀਂ ਵੀ ਕੁਛ ਖੱਟ ਲਿਆ। ਦੂਜੀ ਗੱਲ ਜਿਹੜੀ ਮੈਂ ਪਹਿਲੇ ਦਿਨ ਤੋਂ ਮੈਨੂੰ ਲੱਗਦਾ ਜਿੱਦਣ ਤੋਂ ਇਹ ਲੈਂਡ ਪੂਲਿੰਗ ਆਈ ਹੈ, ਕਿਉਂਕਿ ਤੁਸੀਂ ਬਿਲਕੁਲ ਠੀਕ ਕਿਹਾ ਕਿ ਚੋਣਾਂ ਦੇ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਏਡਾ ਵੱਡਾ ਰਿਸਕ, ਉਹਦੇ ਵਿੱਚ ਸਰੋਤਿਓ ਮੈਨੂੰ ਸ਼ੰਕਾ ਆ ਕਿ ਇਹ ਵੀ ਇੱਕ ਕਾਰਨ ਹੋ ਸਕਦਾ ਕਿ ਜਿਹੜੇ ਭਗਤੇ ਮੁੱਦੇ ਨੇ ਹੋਰ, ਚਾਹੇ ਉਹ ਬੇਅਦਬੀ ਕਾਨੂੰਨ ਦਾ ਆ, ਚਾਹੇ ਪੰਥ ਦੇ ਦੋਖੀ ਵਾਲੀ ਗੱਲ ਹੈ, ਉਹਨਾਂ ਮੁੱਦਿਆਂ ਨੂੰ ਵੀ ਕਿਤੇ ਨਾ ਕਿਤੇ ਹੇਠਾਂ ਦੱਬ ਕੇ ਨਵਾਂ ਮੁੱਦਾ ਖੜਾ ਕੀਤਾ ਜਾ ਰਿਹਾ ਕਿ ਉਹ ਮੁੱਦੇ ਪਿਛਾਂ ਰਹਿ ਜਾਣ ਤੇ ਦੂਜਾ ਮੁੱਦਾ ਮੁੱਦਾ ਬਣ ਜੇ ਵੱਡਾ। ਮੈਨੂੰ ਇਹ ਵੀ ਚਾਲ ਜਾਪਦੀ ਸਰਕਾਰ।
0: ਬਿਲਕੁਲ ਜੀ, ਸੋ ਅਗਲੀ ਕਾਲ ਵੱਲ ਚੱਲਦੇ ਹਾਂ ਜੀ। ਕਮਲਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ ਸਰ, ਤੁਸੀਂ ਆਉਣੇ ਰਹੋ
4: ਜੀ। ਸੰਧੂ ਸਾਹਿਬ, ਰਮੇਸ਼ ਜੀ, ਸਤਿ ਸ਼੍ਰੀ ਅਕਾਲ। ਦੇਖੋ ਰਮੇਸ਼ ਜੀ, ਗੱਲ ਬੰਦੀ ਸਿੰਘਾਂ ਦੀ ਹੋ ਰਹੀ ਆ। ਹੁਣ ਦੇਖੋ ਹਰ ਵਾਰੀ ਇਲੈਕਸ਼ਨਾਂ ਦੇ ਟਾਈਮ ਤੇ ਇਹ ਸਾਰਾ ਕੁਛ ਹੁੰਦਾ ਤੇ ਫੂਲਕਾ ਸਾਹਿਬ ਵੀ ਹੁਣ ਦੁਬਾਰਾ ਮੋਦੀ ਸਾਹਿਬ ਉਹਨਾਂ ਦੀ ਪਾਰਟੀ ਚੱਲ ਗਏ, ਜਿਹਨਾਂ ਨੇ ਬੜੇ ਦਮਕੇ ਮਾਰੇ ਸੀ ਤੇ ਅਸੀਂ ਜੀ 86 ਕੇਸ ਦੇ ਦੰਗੇ ਜਿਹੜੇ ਹੋਏ ਸੀ ਉੱਤੇ ਉਹਨਾਂ ਤੇ ਮੁਕੱਦਮੇ ਲੜੇ ਆ, ਹਾਲਾਂਕਿ ਸਜ਼ਾ ਕਿੰਨੇ ਕੁ ਨੂੰ ਕਰਾਈ ਆ, ਕੀ ਕਰਾਇਆ, ਸਭ ਦੇ ਸਾਹਮਣੇ ਹੀ ਆ। ਹੁਣ ਰਮੇਸ਼ ਜੀ, ਸਵਾਲ ਇੱਥੇ ਇਹ ਉੱਠਦਾ ਆ, ਅਸੀਂ ਮੋਰਚੇ ਦਾ ਪੰਜਾਬ ਵਿੱਚ ਲਾ ਰਹੇ ਹਾਂ, ਪਰ ਜਿਹੜਾ ਅਮਿਤ ਸ਼ਾਹ ਸਾਡਾ ਗ੍ਰਹਿ ਮੰਤਰੀ ਆ, ਉਹਦਾ 1-1.5 ਸਾਲ ਪਹਿਲਾਂ ਦਾ ਬਿਆਨ ਪਾਰਲੀਮੈਂਟ ਦੇ ਵਿੱਚ ਉਹਨੇ ਕੀ ਬੋਲਿਆ ਸੀ? ਮਾਫੀ ਮੰਗੋ, ਬੋਲੋ, ਹਮਸੇ ਗਲਤੀ ਹੋਈ ਹੈ, ਹਮਨੇ ਦੇਸ਼ ਦਰੋਹ ਕੀਆ ਹੈ, ਹਮ ਆਪਕੋ ਛੋੜ ਦੇਂਗੇ। ਉਹਦੇ ਭਾਈ ਮੋਰਚੇ ਲਾਉਣੇ ਆ ਤੇ ਜਾ ਕੇ ਬੀਜੇਪੀ ਦੇ ਮੋਦੀ ਦੇ ਦਫ਼ਤਰ ਸਾਹਮਣੇ ਉਹਨੇ ਉੱਥੇ ਲਾਓ, ਤੇ ਜਿਹੜੇ ਬੰਦੇ ਪੰਜਾਬ ਦੇ ਵਿੱਚ ਅੱਜ ਦਮਜੇ ਮਾਰੇ ਆ ਅਸੀਂ ਬੀਜੇਪੀ ਦੀ ਸਰਕਾਰ ਲੈ ਕੇ ਆਉਣੀ ਆ ਪੰਜਾਬ ਦੇ ਵਿੱਚ, ਇਹਨਾਂ ਨੂੰ ਇਹਨਾਂ ਤੋਂ ਪੁੱਛੋ, ਇੱਥੇ ਆਮ ਆਦਮੀ ਪਾਰਟੀ ਦੀ ਫੀਲਡਿੰਗ ਲਾਉਣ ਦੇ ਨਾਲ ਕੋਈ ਫਾਇਦਾ ਨੀ ਹੋਣਾ ਤੁਹਾਨੂੰ, ਕਿਉਂਕਿ ਲੋਕੀ ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਚੁੱਕੇ ਨੇ। ਹਰ ਵਾਰ ਇਹ ਹੀ ਹੁੰਦਾ ਜਦੋਂ ਇਲੈਕਸ਼ਨ ਆਉਂਦੀ ਆ, ਇਹ ਹੀ ਕੰਮ ਹੁੰਦਾ। ਔਰ ਮੇਰੇ ਜੀ ਮੇਰਾ ਦੂਸਰਾ ਸਵਾਲ ਇਹ ਹੈ, ਸੋਰੀ ਮੈਂ ਜ਼ਿਆਦਾ ਟਾਈਮ ਨਹੀਂ ਲਊਂਗਾ ਤੁਹਾਡਾ, ਤੁਸੀਂ ਈਡੀ ਆਫਿਸਰ ਨਰਿੰਦਰ ਸਿੰਘ ਜਲੰਧਰ ਤੋਂ ਉਹਨਾਂ ਦੀ 4-5 ਦਿਨ ਪਹਿਲਾਂ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਆ, ਉਹਦੇ ਵਿੱਚ ਜਿੰਨੇ ਸੈਂਟਰ ਦੇ ਲਾਏ ਹੋਏ ਮੁਲਾਜ਼ਮ ਸੀਗੇ ਉਹ ਦੱਸੇ ਆ, ਈਵਨ ਕਿ ਕੈਪਟਨ ਅਮਰਿੰਦਰ ਦੇ ਟਾਈਮ ਦੇ ਉੱਤੇ 135-40 ਬੰਦੇ ਸ਼ਰਾਬ ਪੀ ਕੇ ਮਰੇ ਸੀ, ਉਹਦੇ ਵਿੱਚ ਵੀ ਕੋਈ ਮੰਤਰੀ ਇਨਵੋਲਵ ਸੀਗਾ, 6,500 ਕਰੋੜ ਦਾ ਘਟਾਲਾ ਸੀਗਾ। ਤੁਸੀਂ ਮੈਨੂੰ ਦੱਸਿਓ ਸਾਰੇ ਉਹਦੇ ਬਾਰੇ ਕੀ ਤੁਹਾਡਾ ਖਿਆਲ ਹੈ, ਤੇ ਬਾਕੀ ਮੈਂ ਤੁਹਾਨੂੰ ਕੱਲ ਨੂੰ ਡਿਟੇਲ ਵਿੱਚ ਦੱਸੂਗਾ ਤੇ ਕਿਹੜੇ ਕਿਹੜੇ ਅਫਸਰ ਦੇ ਨਾਂ ਹੈਗੇ, ਕਿਉਂਕਿ ਮੇਰੇ ਕੋਲ ਕੱਲ ਹੀ ਵੀਡੀਓ ਪਹੁੰਚੀ ਹੈ ਸਰ। ਥੈਂਕ ਯੂ, ਮਿਹਰਬਾਨੀ ਤੁਹਾਡਾ ਟਾਈਮ ਦੇਣ ਦਾ।
0: ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ। ਜੀ ਰਮੇਸ਼ ਜੀ,
2: ਦੇਖੋ ਗੱਲ ਇਹ ਹੈ, ਜਿਹੜਾ ਕੌਮੀ ਇਨਸਾਫ ਮੋਰਚਾ ਹੈ, ਨਿੱਜੀ ਤੌਰ ਤੇ ਕੌਣ ਉਹਦੇ ਨਾਲ ਕਿੰਨਾ ਸਹਿਮਤ ਹੈ ਇੱਕ ਅਲੱਗ ਮੁੱਦਾ ਹੈ, ਪਰੰਤੂ ਮੈਂ ਦੱਸਦਾ ਕਿ ਕੌਮੀ ਇਨਸਾਫ ਮੋਰਚਾ ਕੋਈ ਤਾਜ਼ਾ ਵੋਟਾਂ ਨੂੰ ਲੈ ਕੇ ਲੱਗਿਆ ਮੋਰਚਾ ਨਹੀਂ ਹੈ। ਮੈਂ ਨਾ ਉਹਦੇ ਹੱਕ 'ਚ ਹੈ ਨਾ ਵਿਰੋਧ 'ਚ ਹੈ, ਉਹ ਇੱਕ ਮੋਰਚਾ ਆ, ਮੇਰੀ ਡਿਊਟੀ ਹੈ ਕਿ ਮੈਂ ਰਿਪੋਰਟਿੰਗ ਤੁਹਾਡੇ ਤੱਕ ਭੇਜਾਂ, ਉਹ ਮੈਂ ਭੇਜਦਾ। ਉਹ ਮੋਰਚਾ ਪਿਛਲੀ ਸਰਕਾਰ ਸਮੇਂ ਲੱਗਾ ਸੀ, ਚਰਨਜੀਤ ਚੰਨੀ ਦੀ ਸਰਕਾਰ ਚੋਂ ਮੋਰਚਾ, ਹੁਣ ਤੇ 4.5 ਸਾਲ ਹੋ ਗਏ, ਇਸ ਕਰਕੇ ਉਹਨੂੰ ਸਰਕਾਰਾਂ ਨਾਲ ਨਾ ਜੋੜੀਆ, ਉਹ ਮੋਰਚਾ ਆ। ਹੁਣ ਆਮ ਆਦਮੀ ਪਾਰਟੀ ਨਾਲ ਜੇ ਉਹਨੂੰ ਜੋੜਨਾ ਹੋਵੇ, ਪ੍ਰੋਫੈਸਰ ਦਵਿੰਦਰ ਪਾਲ ਭੁੱਲਰ ਨੇ ਕਿੱਥੋਂ ਮਾਫੀ ਮੰਗ ਲੈਣੀ, ਕਿੱਥੋਂ ਦਸਖਤ ਕਰ ਦੇਣੇ ਆ, ਜਿਹੜਾ ਬੰਦਾ ਅਰਧ ਪਾਗਲ ਅਵਸਥਾ ਦੇ ਵਿੱਚ ਹੈ, ਉਹਨੂੰ ਤੇ ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਛੱਡਣਾ ਸੀ, ਉਹਦੇ ਵਿੱਚ ਤੇ ਅਮਿਤ ਸ਼ਾਹ ਦਾ ਕੋਈ ਲੈਣਾ ਦੇਣਾ ਨਹੀਂ ਸੀਗਾ। ਸੋ ਆਪਾਂ ਦੇਖੋ, ਮੈਨੂੰ ਇਹ ਲੱਗਦਾ, ਮੈਂ ਬਿਲਕੁਲ ਤੁਹਾਡੇ ਨਾਲ ਸਹਿਮਤ ਹਾਂ ਕਿ ਆਮ ਆਦਮੀ ਪਾਰਟੀ ਇਹਦੇ ਵਿੱਚ ਜਿਹੜਾ ਹੈਗਾ ਆ ਕੋਈ ਸਾਥ ਨਹੀਂ ਦੇ ਰਹੀ। ਆਮ ਆਦਮੀ ਪਾਰਟੀ ਵਿਰੋਧੀ ਹੈ ਸਿੱਖ ਚਿਹਰਿਆਂ ਦੇ, ਜਿਹੜੇ ਸਿੱਖ ਜੇਲ੍ਹਾਂ ਚ ਬੰਦ ਹੈ, ਨਹੀਂ ਛੱਡਣਾ ਚਾਹੁੰਦੀ, ਮੈਂ ਸਹਿਮਤ ਹਾਂ। ਪਰੰਤੂ ਆਮ ਆਦਮੀ ਪਾਰਟੀ ਭਾਜਪਾ ਉਹਦੇ ਨਹੀਂ ਛੱਡਣਾ ਚਾਹੁੰਦੀ, ਪਰੰਤੂ ਆਮ ਆਦਮੀ ਪਾਰਟੀ ਕਿਹੜੀ ਹੱਕ 'ਚ ਹੈ? ਮੈਂ ਉਹਦੀ ਦਵਿੰਦਰ ਪਾਲ ਭੁੱਲਰ ਦੀ ਉਦਾਹਰਨ ਦਿੱਤੀ ਹੈ। ਭਾਜਪਾ ਬਿਲਕੁਲ ਇਸ ਗੱਲ ਦੇ ਵਿੱਚ ਮੈਂ ਸਮਝਦਾ ਕਿ ਐਂਟੀ ਰੋਲ ਅਦਾ ਕਰ ਰਹੀ ਹੈ ਕੌਮੀ ਇਨਸਾਫ ਮੋਰਚੇ 'ਚ, ਪਰੰਤੂ ਆਮ ਆਦਮੀ ਪਾਰਟੀ ਵੀ ਹੱਕ 'ਚ ਨਹੀਂ ਨਾ। ਇਸ ਕਰਕੇ ਦੇਖੋ, ਮੇਰੀ ਡਿਊਟੀ ਤੇ ਹੈ ਕਿ ਦੋਹਾਂ ਨੂੰ ਇੱਕ ਕਟਹਿਰੇ 'ਚ ਖੜਾ ਕਰਾਂ, ਦੋਵੇਂ ਇਸ ਮਾਮਲੇ 'ਚ ਇੱਕੋ ਬਰਾਬਰ ਹੈ, ਦੋਹਾਂ ਨੂੰ ਛੱਡੋ। ਕਾਂਗਰਸ ਨੇ ਕਿਹੜਾ ਇਸ ਮੁੱਦੇ ਨੂੰ ਚੁੱਕਿਆ? ਚਿੰਚੋ ਨੂੰ ਛੱਡੋ, ਸੁਖਬੀਰ ਸਿੰਘ ਬਾਦਲ ਉਹਨੂੰ ਕਿਹੜਾ ਇਸ ਮੁੱਦੇ ਨੂੰ ਚੁੱਕਿਆ? ਸੋ ਇਸ ਕਰਕੇ ਚਾਰ ਪਾਰਟੀਆਂ, ਮੈਂ ਚਾਰਾਂ ਨੂੰ ਇੱਕੋ 'ਚ ਖੜੇ ਕਰਦਾ, 19-21 ਆਵਾਜ਼ ਜ਼ਰੂਰ ਕਿਤੇ ਕਿਤੇ ਇਹਨਾਂ 'ਚੋਂ ਕਿਸੇ ਨੇ ਕੱਢੀ ਹੋਊਗੀ, 19-21 ਭੋਰਾਕ। ਸੋ ਇਸ ਕਰਕੇ ਇਹ ਚਾਰੇ ਧਿਰਾਂ, ਜੇ ਇਹ ਥੋੜਾ ਜਿਹਾ ਚਾਰਾਂ ਧਿਰਾਂ 'ਚੋਂ ਭਾਜਪਾ ਨੂੰ ਛੱਡ ਲਓ, ਆਹ 3 ਧਿਰਾਂ ਭੋਰਾਕ ਸਟੈਂਡ ਲੈਂਦੀਆਂ, ਤੇ ਮੈਨੂੰ ਲੱਗਦਾ ਕਈ ਬੰਦੀ ਸਿੰਘ ਜੇਲ੍ਹਾਂ 'ਚੋਂ ਬਾਹਰ ਆ ਸਕਦੇ ਸੀ। ਇਹਨਾਂ ਤਿੰਨਾਂ ਨੇ ਵੀ ਉਹੀ ਕੀਤਾ ਜੋ ਭਾਜਪਾ ਕਰ ਰਹੀ, ਇਸ ਕਰਕੇ ਇਹ 'ਚ ਕਲੀਨ ਚਿੱਟ ਨਾ ਦਈਏ।
0: ਜੀ ਬਿਲਕੁਲ ਜੀ, 3645, ਸਤਿ ਸ੍ਰੀ ਅਕਾਲ ਜੀ, ਤੁਸੀਂ ਆਨਰ ਹੋ ਜੀ। 3645, ਸਤਿ ਸ੍ਰੀ ਅਕਾਲ ਜੀ, ਤੁਸੀਂ
5: ਮੈਂ ਲਾਇਆ ਸੀਗਾ ਜੀ ਸਾਰਿਆਂ ਨਾਲ ਪਹਿਲਾਂ ਫੋਨ
0: ਜੀ।
5: ਹੈਲੋ ਜੀ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਸਰ ਜੀ।
5: ਹਾਂਜੀ, ਮੈਂ ਸਾਰਿਆਂ ਨਾਲ ਪਹਿਲਾਂ ਮੈਂ ਫੋਨ ਲਾਇਆ ਸੀ, ਬੜਾ ਚਲੋ ਕੋਈ ਨੀ ਲੇਟ ਹੋ ਗਿਆ ਹੈ ਜੀ। ਮੈਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ, ਤੁਸੀਂ ਵੀਰ ਜੀ ਦੀ ਆਵਾਜ਼ ਸੁਣਾਈ ਸਤਿੰਦਰਪਾਲ ਸਿੱਧੂਆਂ ਦੀ। ਹਾਂਜੀ
0: ਜੀ, ਬਹੁਤ ਸ਼ੁਕਰੀਆ।
5: ਬੜੇ ਚਿਰਾਂ ਬਾਅਦ ਉਹਨਾਂ ਦੇ ਫਾਦਰ ਨੂੰ ਮੈਂ ਪੁਰਾਣਾ, ਅਸੀਂ ਇੱਥੇ ਬਹੁਤ ਪੁਰਾਣੇ ਉਹਨਾਂ ਨੂੰ ਜਾਣਦੇ ਹਾਂ ਜੀ, ਤੇ ਅੱਜ ਉਹਨਾਂ ਦਾ ਬੋਲ ਸੁਣਿਆ ਤੇ ਬਹੁਤ ਵਧੀਆ ਹੋਇਆ। ਦੂਸਰੀ ਗੱਲ ਜੀ, ਜਿਹੜੀ ਤੁਸੀਂ ਮੂਵੀ ਦੀ ਗੱਲ ਕੀਤੀ ਸੀ ਸਤਲੁਜ, ਇਹ ਟੀਵੀ ਦੇ ਉੱਤੇ ਆ ਚੁੱਕੀ ਆ, ਕੱਲ ਮੈਂ ਅੱਧੀ ਕੁ ਦੇਖੀ ਸੀ ਇਹ। ਮੈਨੂੰ ਇਹ ਨੀ ਪਤਾ ਸੀ ਵੀ ਉਹ ਆ ਮੂਵੀ, ਜੇ ਆਪਾਂ ਇਹਨਾਂ ਨੇ ਹੁਸ਼ਿਆਰਪੁਰ ਜੀ ਹੁਣਾਂ ਨੇ ਦੱਸ ਦਿੱਤਾ ਵੀ ਇਹ ਉਹੀ ਮੂਵੀ ਆ, ਇਹਦਾ ਨਾਂ ਸਤਲੁਜ ਸੀਗਾ ਜੀ। ਤੇ ਬਾਕੀ ਭਾਜੀ, ਜਿਹੜੀ ਜਿੱਦਾਂ ਹੁਣ ਕਈ ਭਗਵੰਤ ਮਾਨ ਦਾ ਵਿਰੋਧ ਕਰਦੇ ਇਸ ਗੱਲੋਂ ਵੀ ਉਹਨੂੰ ਪੈਸੇ ਦਿੱਤੇ ਆ ਜਿਹੜੇ ਖਾਤਿਆਂ ਚ, ਵੀਰ ਜੀ ਉਹ ਕੱਲ ਇਹ ਗਰੋਸਰੀ ਦੇ ਪੈਸੇ ਕੱਲ ਵੀ ਆਏ ਆ ਇੱਥੇ ਆਪਣੇ ਕੈਨੇਡਾ ਚ, ਤੇ ਪਿਛਲੇ ਮਹੀਨੇ ਵੀ ਆਏ ਆ। ਜਾਂ ਤਾਂ ਜਿਹੜੇ ਵਿਰੋਧ ਕਰਦੇ ਆ ਉਹ ਨਾ ਲੈਣ ਜੀ, ਇਹ ਇੱਥੇ ਵਾਲੇ ਵੀ ਨਾ ਲੈਣ, ਇਹ ਤੇ ਇਹ ਸਾਰਿਆਂ ਨੂੰ ਸਾਰੇ ਪਾਸੇ ਇਹ ਦਿੰਦੇ ਆ ਜੀ। ਤੇ ਪਹਿਲਿਆਂ ਨੇ ਨਾ ਅਕਾਲੀਆਂ ਨੇ ਤੇ ਕਾਂਗਰਸ ਆ, ਉਹਨਾਂ ਨੇ ਮਨਮੋਹਨ ਸਿੰਘ ਵੀ ਲਾਏ, ਕਰਜ਼ੇ ਵੀ ਲਾਏ, ਉਹਨਾਂ ਨੇ ਸਾਰੇ ਸਬਿਟਸ ਲੈਣ ਬੈਂਕਾਂ ਚ ਜਾਂ ਵੱਡੇ ਵੱਡੇ ਹੋਟਲ ਪਾ ਲਾਏ, ਉਹਨਾਂ ਨੇ ਕਿਸੇ ਨੂੰ ਦੁਆ ਨਹੀਂ ਕਦੇ ਦਿੱਤੀ ਆ। ਜੇ ਕੋਈ ਭਗਵੰਤ ਮਾਨ ਦਿੰਦਾ ਤਾਂ ਲੈ ਲੈਣੇ ਚਾਹੀਦੇ ਆ ਜੀ। ਤੇ ਬਾਕੀ ਦੇਖੋ ਜੀ, ਉਹ ਭਗਵੰਤ ਮਾਨ ਦੀ ਛਵੀ ਹੈਗੀ ਬਹੁਤ ਤਕੜੀ ਹੈ ਇਸ ਵੇਲੇ, ਇਹ ਉਹਤੇ ਰਲ ਕੇ ਸੀਰੀਅਸ ਕੋਈ ਐਲੀਗੇਸ਼ਨ ਲਾਉਣਾ ਚਾਹੁੰਦੇ ਆ ਵੀ ਉਹਨੂੰ ਬਦਨਾਮ ਕਰਨਾ ਚਾਹੁੰਦੇ ਆ। ਬਾਕੀ ਤੁਹਾਨੂੰ ਪਤਾ ਹੀ ਆ, ਨਾ ਅਕਾਲ ਤਖ਼ਤ ਤੇ ਜਹਿਦਾਰ ਜੋ ਕੁਛ ਸੁਖਬੀਰ ਬਾਦਲ ਨੇ ਕੀਤਾ, ਉਹ ਉੱਥੇ ਵੀੜਾ ਉਹਨਾਂ ਨੇ ਜੀ ਇਹਨਾਂ ਨੂੰ ਵੇਚੀਆਂ, ਨਾ ਜਹਿਦਾਰ ਉੱਥੇ ਕਿਹਦੇ ਬੁਰਜ, ਫੇਰ ਇਹਨਾਂ ਨੇ ਮੁੰਡੇ ਉਹ ਬੈਠੇ ਮਾਰੇ ਪਾਠ ਕਰਦੇ, ਕਿੰਨਾ ਕੁਛ ਇਹਨਾਂ ਨੇ ਕੀਤਾ ਜੀ। ਇਹ ਤਾਂ ਕਿਸੇ ਚੀਜ਼ ਦੇ ਕਾਬਲੇ ਨੀ ਭਗਵੰਤ ਮਾਨ ਨੂੰ ਬਦਨਾਮ ਨਾ ਕਰਨ। ਦੇਖੋ ਗਾਹਾਂ ਵੀ ਉਹਨੇ ਵੜਨਾ, ਤੇ ਉਹ ਇੰਨਾ ਇਹਨਾਂ ਨੂੰ ਜਿੰਨਾ ਮਾੜਾ ਨੀ, ਚਲੋ ਠੀਕ ਆ ਪਿੱਛੇ ਉਹ ਸੈਂਟਰ ਉਹਦੀ ਮਦਦ ਨੀ ਕਰਦੀ, ਉਹਦੇ ਉਹਨੇ ਨਹਿਰਾਂ ਚ ਪਾਣੀ ਹੁਣ ਛੱਡਿਆ, ਦੇਖੋ ਜੀ ਉਹ ਫੇਰ ਬੰਦ ਕਰਨਾ ਚਾਹੁੰਦੇ ਸੈਂਟਰ ਨਾਲ ਰਲ ਕੇ ਸੁਖਬੀਰ ਬਾਦਲ, ਫੇਰ ਏਦਾਂ ਕਰਨਾ ਚਾਹੁੰਦੇ, ਤਾਂ ਇਹ ਇੰਨਾ ਨੀ ਜੀ ਉਹ ਮਾੜਾ। ਬਾਕੀ ਬਹੁਤ ਵਧੀਆ ਪ੍ਰੋਗਰਾਮ ਹੁੰਦਾ, ਮੈਂ ਦੋਹਾਂ ਨੇ ਤੁਹਾਨੂੰ ਫੇਰ ਜੀ ਤੁਹਾਡਾ ਧੰਨਵਾਦ ਕਰਦਾ ਜੀ, ਥੈਂਕ ਯੂ।
0: ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ। ਜੀ ਰਮੇ ਜੀ,
2: ਚਲੋ ਸਰੋਤਿਓ ਇਹ ਤੁਹਾਡੀ ਆਪਣੀ ਟਿੱਪਣੀ ਹੈ, ਮੈਂ ਥੋੜਾ ਜਿਹਾ ਨਾਲ ਗੱਲ ਜੋੜ ਦਿੰਦਾ। ਵੈਸੇ ਇਸ ਵਿੱਚ ਮੈਂ ਤੇ ਬਹੁਤੀਆਂ ਚੀਜ਼ਾਂ ਤੇ ਇਤਫਾਕ ਨਹੀਂ ਰੱਖਦਾ ਉਦਾਹਰਨ ਦੇ ਤੌਰ ਤੇ। ਦੇਖੋ ਗੱਲ ਬੜੀ ਸਿੱਧੀ ਪੱਧਰੀ ਹੈ ਕਿ ਰੌਲਾ ਇਹ ਨਹੀਂ ਹੈ ਕਿ ਕੈਨੇਡਾ ਦੀ ਸਰਕਾਰ ਕੀ ਦੇ ਰਹੀ ਹੈ, ਅਮਰੀਕਾ ਦੀ ਸਰਕਾਰ ਕੀ ਦੇ ਰਹੀ ਹੈ, ਭਾਰਤ ਦੀ ਸਰਕਾਰ ਕੀ ਦੇ ਰਹੀ ਹੈ, ਪਾਕਿਸਤਾਨ ਦੀ ਸਰਕਾਰ ਦੀ ਰਹੀ। ਦੇਖੋ ਅਸੀਂ ਤੁਸੀਂ ਜਿਸ ਪਲੇਟਫਾਰਮ ਤੇ ਬੈਠ ਕੇ ਜਦੋਂ ਚਰਚਾ ਕਰਦੇ, ਸਵਾਲ ਅਸੀਂ ਇਹ ਖੜਾ ਕਰਨਾ ਹੈ ਕੀ ਔਰਤਾਂ ਨੂੰ 1,000 ਰੁਪਿਆ ਦੇਣਾ ਵਾਜਬ ਹੈ? ਜੇ ਦੇਣਾ ਵਾਜਬ ਹੈ ਤੇ ਕਿਉਂ, ਜੇ ਕੱਟਣਾ ਤੇ ਵਾਜਬ ਕਿਉਂ ਹੈ? ਅਸੀਂ ਉੱਤੇ ਚਰਚਾ ਕਰਨੀ ਹੈ, ਚਾਹੇ ਉਹ ਗੱਲ ਅਮਰੀਕਾ ਦੀ ਹੋਵੇ ਚਾਹੇ ਭਾਰਤ ਦੀ। ਮੈਂ ਦੂਸਰੇ ਪਾਸੇ ਖੜਾ, ਮੈਂ ਉਸ ਪਾਸੇ ਖੜਾ ਹਾਂ ਕਿ ਭਾਰਤ ਦੇ ਵਿੱਚ ਜੋ ਵੀ ਇਹੋ ਜਿਹੀਆਂ ਚੀਜ਼ਾਂ ਦਿੱਤੀਆਂ ਜਾ ਰਹੀਆਂ, ਤੇਲ ਦੀਆਂ ਬੋਤਲਾਂ ਦੇ ਦਿਓ, ਲੂਣ ਦੀ ਥੈਲੀ ਦੇ ਦਿਓ, ਦਾਣੇ ਦੇ ਦਿਓ, ਕੁਛ ਚੌਲ ਦੇ ਦਿਓ, ਕੁਛ ਦਾਲਾਂ ਦੇ ਦਿਓ, ਕਦੇ ਔਰਤਾਂ ਨੂੰ 1,000 ਦੇ ਦਿਓ, ਇਕੱਲੇ ਪੰਜਾਬ ਦੀ ਕਹਾਣੀ ਨਹੀਂ ਗੱਲ ਕਰ ਰਿਹਾ, ਮੈਂ ਭਾਰਤ ਦੀ ਗੱਲ ਕਰ ਰਿਹਾ। ਮੈਂ ਸਮਝਦਾ ਹਾਂ ਕਿ ਇਹ ਬਿਲਕੁਲ ਲੋਕਾਂ ਨੂੰ ਮੁੱਦਿਆਂ ਤੋਂ ਭਟਕਾ ਕੇ ਅਸਲ ਰੁਜ਼ਗਾਰ ਦੀ ਥਾਂ ਤੇ ਭੀਖ ਮੰਗੇ ਬਣਾ ਕੇ ਦੇਸ਼ ਦਾ ਬੇੜਾ ਗਰਕ ਕੀਤਾ ਜਾ ਰਿਹਾ, ਲੋਕਾਂ ਦੀ ਮਾਨਸਿਕਤਾ ਖਤਮ ਕੀਤੀ ਜਾ ਰਹੀ ਹੈ ਢੰਗ ਦੇ ਨਾਲ, ਬੇਈਮਾਨੀ ਵਾਲੇ ਢੰਗ ਦੇ ਨਾਲ ਵੋਟਾਂ ਬਟੋਰਨ ਦੀ ਯੋਜਨਾ ਆ, ਚਾਹੇ ਏ ਪਾਰਟੀ ਕਰ ਰਹੀ ਹੈ, ਚਾਹੇ ਵੀ ਕਰ ਰਹੀ ਹੈ, ਚਾਹੇ ਸੀ ਕਰ ਰਹੀ ਹੈ, ਜਾਂ ਦੁਨੀਆਂ ਦੀ ਕਿਸੇ ਵੀ ਨੁੱਕਰ 'ਚ ਹੋ ਰਿਹਾ
0: ਜੀ। ਬਿਲਕੁਲ ਜੀ, ਸੋ ਅਗਲੀ ਕਾਲ ਵੱਲ ਚੱਲਦੇ ਹਾਂ ਜੀ। 8900, ਸਤਿ ਸ੍ਰੀ ਅਕਾਲ ਸਰ, ਤੁਸੀਂ ਆਨ ਰਹੋ।
6: ਸਤਿ ਸ੍ਰੀ ਅਕਾਲ ਸੰਧੂ ਸਾਹਿਬ, ਸਤਿ ਸ੍ਰੀ ਅਕਾਲ ਰਮੇਸ਼ ਜੀ। ਹੈਲੋ, ਆਵਾਜ਼ ਆ ਰਹੀ
0: ਜੀ? ਜੀ ਜੀ ਸਰ, ਬਿਲਕੁਲ ਜੀ।
6: ਹਾਂਜੀ, ਪਹਿਲੀ ਤਾਂ ਮੈਂ ਕਲੈਰੀਫਿਕੇਸ਼ਨ ਦੇਵਾਂ ਵੀ ਸਾਡੇ ਬੰਦੇ ਬੜੇ ਭੋਲੇ ਨੇ, ਸਰਕਾਰਾਂ ਦੇਖੋ ਕਿੱਦਾਂ ਚਲਾਕੀਆਂ ਕਰਦੀਆਂ ਨੇ। ਆ ਜਿਹੜਾ ਸਾਨੂੰ ਕੈਨੇਡਾ ਦੇ ਵਿੱਚ ਗਰੋਸਰੀ ਦੀ ਗੱਲ ਕਰਕੇ ਗਏ ਨੇ, ਇਹਦਾ ਨਾਂ ਹੈ GST HST। ਇਹ ਗੌਰਮੈਂਟ ਨੇ ਨਾਮ ਚੇਂਜ ਕਰਕੇ ਹੁਣ ਗਰੋਸਰੀ ਕਰਤਾ। ਇਹ ਸਾਨੂੰ ਪਹਿਲਾਂ ਵੀ ਮਿਲਦਾ ਪਿਆ ਸੀ ਬੈਨੀਫਿਟ, ਇੱਥੇ ਹੁਣ ਜਿਹੜਾ 25% ਇੱਥੋਂ ਇਨਕਰੀਜ ਕੀਤਾ, ਥੋੜਾ ਵਧਾ ਦਿੱਤਾ ਉਹਨਾਂ ਨੇ, ਉਹੀ ਹੈ ਪੁਰਾਣੀ ਰੇਟ, ਕੋਈ ਨਵਾਂ ਥੋੜਾ ਹੋਇਆ। ਦੱਸੋ ਸਾਡੇ ਬੰਦੇ ਕਿੰਨੇ ਭੋਲੇ ਆ। ਦੂਜੀ ਗੱਲ ਹੁਣ ਪੰਜਾਬ ਦੀ ਕਰਾਂਗਾ। ਦੇਖੋ ਜੀ, ਕਾਂਗਰਸ ਦੇ ਜਿਹੜਾ ਮੌਜੂਦਾ ਸੰਕਟ ਹੈ ਕਿ ਨਹੀਂ, ਇਹਦਾ ਜ਼ਿੰਮੇਵਾਰ ਕੌਣ ਹੈ? ਪੂਰੀ ਤਰ੍ਹਾਂ ਕਾਂਗਰਸ ਹਾਈ ਕਮਾਂਡ ਔਰ ਸਪੈਸ਼ਲੀ ਰਾਹੁਲ ਗਾਂਧੀ। ਜਿਸ ਵੇਲੇ ਕੈਪਟਨ ਅਮਰਿੰਦਰ ਸਿੰਘ ਚੀਫ ਮਿਨਿਸਟਰ ਸੀ, ਉਹਨੂੰ ਹਟਾਉਣ ਲਈ ਨਵਜੋਤ ਸਿੰਘ ਸਿੱਧੂ ਨੂੰ ਕਿੰਨੇ ਉਹ ਜ਼ਿਆਦਾ ਹਲਾਸ਼ੇਰੀ ਦਿੱਤੀ ਰਾਹੁਲ ਗਾਂਧੀ ਨੇ। ਉਹਨੇ ਆਪਣੇ ਆਪ ਨੂੰ ਜ਼ਿਆਦਾ ਦਿਖਾਇਆ, ਮੈਂ ਰਾਹੁਲ ਗਾਂਧੀ ਨਾਲ ਕਲੋਜ਼ ਹੈ, ਪ੍ਰਿਯੰਕਾ ਗਾਂਧੀ ਨਾਲ ਕਲੋਜ਼ ਹੈ, ਅਤੇ ਉਹਨੇ ਅਮਰਿੰਦਰ ਸਿੰਘ ਨੂੰ ਹਟਾ ਦਿੱਤਾ, ਹਟ ਗਈ ਕਾਂਗਰਸ ਹਾਈ ਕਮਾਂਡ ਨੇ। ਅਤੇ ਲੱਗਦਾ ਸੀ ਸਿੱਧੂ ਸਾਹਿਬ ਨੂੰ ਹੁਣ ਮੈਨੂੰ ਲੈ ਲੈਣਗੇ ਪ੍ਰਧਾਨ ਦੇ ਤੌਰ 'ਤੇ, ਪਰ ਨਹੀਂ ਲਿਆ। ਉਸ ਵੇਲੇ ਚੰਨੀ ਦਾ ਨਾਂ ਆ ਗਿਆ ਅੱਗੇ, ਅਤੇ ਮੈਂ ਉਦੋਂ ਦੋ ਪ੍ਰੈਡਿਕਸ਼ਨ ਕੀਤੀਆਂ ਸੀ। ਮੈਂ ਕਿਹਾ ਨੰਬਰ 1, ਨਵਜੋਤ ਸਿੰਘ ਸਿੱਧੂ ਦਾ ਪੋਲੀਟੀਕਲ ਕੈਰੀਅਰ ਕਾਂਗਰਸ 'ਤੇ ਖਤਮ। ਇਸ ਗੱਲ ਦੇ ਉੱਤੇ ਇੱਕ ਪੱਤਰਕਾਰ ਨਾਲ ਮੇਰਾ ਕਾਫ਼ੀ ਉਹ ਹੋ ਗਿਆ, ਨਾਰਾਜ਼ ਹੋ ਗਿਆ। ਦੂਜੀ ਗੱਲ ਮੈਂ ਕਹੀ ਸੀ ਵੀ ਹੁਣ ਜਿਹੜਾ ਪੰਜਾਬ ਦਾ ਜੱਟ ਮਤਦਾਤਾ ਹੈ ਕਿ ਨਹੀਂ, ਉਹ ਵੋਟ ਕਾਂਗਰਸ ਨੂੰ ਨਹੀਂ ਪਾਏਗਾ, ਉਹਨਾਂ 'ਚੋਂ ਕਾਫ਼ੀ ਦੂਰ ਹੋ ਜਾਣਗੇ। ਉਹੀ ਹੋਇਆ, ਕਾਂਗਰਸ ਨੇ ਜਾਂ ਰਾਹੁਲ ਗਾਂਧੀ ਜਿਹੜੀ ਜਾਤ ਪਾਤ ਦੀ ਕਰਦਾ ਕਿ ਨਹੀਂ ਰਾਜਨੀਤੀ, ਜਾਤੀਗਤ ਜੰਨਾ, ਇਹ ਹੀ ਕਾਂਗਰਸ ਨੂੰ ਲੈ ਡੁੱਬੀ ਪੰਜਾਬ ਦੇ ਵਿੱਚ। ਟੋਟਲੀ ਜ਼ਿੰਮੇਵਾਰ ਰਾਹੁਲ ਗਾਂਧੀ ਹੈ। ਥੈਂਕ ਯੂ ਸੋ ਮੱਚ।
0: ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮੱਚ। ਅਜੀਰ ਮੇ ਜੀ,
2: ਚਲੋ ਕਈ ਪੱਖ ਸਰੋਤੇ ਆ ਜਾਣੇ, ਤੁਸੀਂ ਇੱਕ ਪੱਖ ਰੱਖ ਦਿੱਤਾ ਹੈ, ਇਹ ਪੱਖ ਠੀਕ ਹੈ ਤੁਹਾਡਾ, ਵਾਜਬ ਹੈ, ਇਹ ਵੀ ਗੱਲ ਆਪਾਂ ਵਿੱਚ ਜੋੜ ਸਕਦੇ ਹਾਂ ਜਦੋਂ ਆਪਾਂ ਸਮੁੱਚੇ ਘਟਨਾਕ੍ਰਮ ਦੀ ਗੱਲ ਕਰਦੇ ਹਾਂ। ਇਹ ਕਹਿ ਸਕਦੇ ਹਾਂ ਕਿ ਕਾਂਗਰਸ ਇਕਲ ਤੇ ਬੜੀ, ਮੈਨੂੰ ਲੱਗਦਾ ਕਿ ਜਿਹੜੀ ਮੈਂ ਵੀ ਗੱਲ ਆਖਦਾ, ਹੋਰ ਬਾਕੀ ਸਰੋਤੇ ਵੀ ਅਸੀਂ ਦੇਖਦੇ ਹਾਂ ਇਸ ਗੱਲ ਤੇ ਕੀ ਸਹਿਮਤੀ ਦਿੰਦੇ ਜਾਂ ਨਹੀਂ। ਕਾਂਗਰਸ ਇਸ ਵੇਲੇ ਪੰਜਾਬ 'ਚ ਹੋਰ ਬੁਰੇ ਹਾਲਾਤਾਂ 'ਚ ਚਲੇ ਗਈ। ਪਹਿਲਾਂ ਤੇ ਸੀਗੀ, ਜੇ ਆਪਾਂ ਹਫ਼ਤਾ ਖੰਡ ਪਿੱਛੇ ਚਲੇ ਜਾਈਏ, 15 ਦੇ 2 ਮਹੀਨੇ ਪਿੱਛੇ ਚਲੇ ਜਾਈਏ, ਬਹੁਤ ਬੁਰੇ ਹਾਲਾਤਾਂ 'ਚ ਚਲੇ ਗਈ। ਹੁਣ ਇਹਦੇ ਵਿੱਚੋਂ ਇੱਕ ਚੀਜ਼ ਆਪਾਂ ਪਿੱਛੇ ਜਾਂਦੇ ਜਾਂਦੇ ਘੋਖਾਂਗੇ, ਉਹ 2024 'ਚ ਜਾਵਾਂਗੇ ਜਦੋਂ ਲੋਕ ਸਭਾ ਦੀਆਂ ਵੋਟਾਂ 'ਚ ਪਈਆਂ। ਹੁਣ ਲੋਕ ਸਭਾ ਦੀਆਂ ਵੋਟਾਂ 'ਚ ਕਾਂਗਰਸ ਬਹੁਤ ਅੱਛੇ ਹਾਲਾਤਾਂ ਵਿੱਚ ਸੀ, ਕਾਂਗਰਸ ਦੀ ਬਹੁਤ ਅੱਛੀ ਪ੍ਰਾਪਤੀ ਰਹੀ ਪੰਜਾਬ ਦੇ ਵਿੱਚ। ਮੈਨੂੰ ਲੱਗਦਾ ਕਿ ਕਾਂਗਰਸ ਪਾਰਟੀ ਨੂੰ ਉਹ ਸਮਾਂ ਆਪਣਾ ਮੂਹਰੇ ਰੱਖ ਲੈਣਾ ਚਾਹੀਦਾ ਕਿ ਉਸ ਵੇਲੇ ਅਸੀਂ ਕੀ ਸੀ, ਸਾਡੇ ਲੀਡਰ ਕੌਣ ਸੀ, ਅਸੀਂ ਕਿਹਦੇ ਚਿਹਰੇ ਤੋਂ ਚੋਣ ਲੜੀ, ਕਿਹੜੇ ਚਿਹਰੇ ਨੂੰ ਅਸੀਂ ਟਿਕਟ ਦਿੱਤੀ, ਕਿਹਨੂੰ ਨਹੀਂ ਦਿੱਤੀ, ਉਹ ਆਪੇ ਸਾਹਮਣੇ ਰੱਖ ਲੈਣਾ, ਉਹਦੇ ਵਿੱਚੋਂ ਸਿੱਟਾ ਨਿਕਲੇ ਆਉਣਾ ਆ। ਸਾਨੂੰ ਤੁਹਾਨੂੰ ਤਾਂ ਸਮਝਾਓ, ਇੱਕ ਚੰਗਾ ਸਮਾਂ ਆ ਜਦੋਂ ਵੋਟਾਂ ਮਿਲੀਆਂ, ਉਹ ਤੋਂ ਬਾਅਦ ਜੋ ਖਰੂਦ ਪਿਆ, ਜੋ ਇਹਨਾਂ ਦੀ ਬੋਲਬਾਣੀ ਰਹੀ, ਜੋ ਤਾਜ਼ਾ ਕੱਲ੍ਹ ਹੋਇਆ। ਸੋ ਇਸ ਕਰਕੇ ਕਾਂਗਰਸ ਦੇ ਬੁਰੇ ਹਾਲਾਤ, ਸਿਆਸੀ ਬੁਰੇ ਹਾਲਾਤ ਇਸ ਵੇਲੇ ਪੰਜਾਬ 'ਚ ਸ਼ੁਰੂ ਹੋਏ ਆ। ਕਾਂਗਰਸ ਦੇ ਕੋਲ ਅਜੇ ਮੌਕਾ, ਮੈਂ ਸਮਝਦਾ, ਇੱਕ ਹੋਰ ਹੈ ਜਿਹਨੂੰ ਕਹਿੰਦੇ ਨਾ ਗਡੁੱਲੇ ਬੇਰਾਂ ਦਾ, ਸ਼ਾਇਦ ਅਜੇ ਵੀ ਕੁਛ ਨਹੀਂ ਵਿਗੜਿਆ। ਹੁਣ ਹਾਲਾਂਕਿ ਉਹਨੇ ਸ਼ਾਇਦ ਲੱਗ ਕੇ ਆ ਕੇ ਪੱਕਾ ਨਹੀਂ ਹੈ, ਉਹ ਮੌਕਾ ਹੈਗਾ ਆ ਤੇ ਹੁਣ ਉਹ ਮੌਕਾ ਜੇ ਕਾਂਗਰਸ ਸੰਭਾਲ ਲੈਂਦੀ ਹੈ ਤੇ ਠੀਕ ਹੈ, ਇਕੱਠਿਆਂ ਨੂੰ ਬਿਠਾ ਕੇ ਕੋਈ। ਦੇਖੋ ਹਾਈ ਕਮਾਂਡ ਚ ਨੁਕਸ ਇਹ ਆ ਕਿ ਹਾਈ ਕਮਾਂਡ ਵੀ ਬਹੁਤੀਆਂ ਚੀਜ਼ਾਂ ਆਪਣੇ ਮਨ ਵਿੱਚ ਰੱਖ ਕੇ ਚੱਲਦੀ ਹੈ ਕਿ ਨਹੀਂ ਨਹੀਂ ਜਾਓ ਜਾਓ ਚਿੰਤਾ ਨਾ ਕਰੋ, ਉਧਰੋਂ ਪ੍ਰਤਾਪ ਬਾਜਵੇ ਨੂੰ ਵੀ ਥਾਪੜਾ, ਇਧਰੋਂ ਚਰਨਜੀਤ ਚੰਨੀ ਨੂੰ ਵੀ ਥਾਪੜਾ। ਜਦਕਿ ਇੱਥੇ ਗੱਲ ਮੈਨੂੰ ਲੱਗਦਾ ਕਿ ਇਹਨਾਂ ਨੂੰ ਆਪਣੇ ਦੋ ਚਾਰ ਪੰਜ ਲੀਡਰ ਮੋਹਰੇ ਜਿਹੜੇ ਹੁੰਦੇ ਵਿਸ਼ੇਸ਼, ਇਹਨਾਂ ਨਾਲ ਆਹਮੋ ਸਾਹਮਣੇ ਬਿਠਾ ਕੇ ਗੱਲ ਤੈਅ ਕਰਨੀ ਬਣਦੀ ਕਿ ਭਾਈ ਅਸੀਂ ਸਰਕਾਰ ਬਣਾਉਣੀ ਹੈ, ਜੇ ਸਰਕਾਰ ਬਣੇਗੀ ਤੇ ਤੇਰਾ ਆਹ ਰੋਲ ਹੋਵੇਗਾ, ਤੇਰਾ ਆਹ ਰੋਲ ਹੋਵੇਗਾ। ਮੈਂ ਅੰਦਰ ਬੈਠ ਕੇ ਗੱਲ ਕਰਨ ਤਾਂ ਜੋ ਕਿ ਉਹ ਚਿਹਰਿਆਂ ਨੂੰ ਪਤਾ ਹੋਵੇ ਕਿ ਸਰਕਾਰ ਜੇ ਬਣਦੀ ਤੇ ਮੈਨੂੰ ਲਾਭ ਕੀ ਹੈ। ਅੱਜ ਦੇ ਸਮੇਂ ਤੇ ਚਰਨਜੀਤ ਚੰਨੀ ਨੂੰ ਐਂ ਲੱਗੀ ਜਾਂਦਾ ਕਿ ਜੇ ਸਰਕਾਰ ਬਣ ਗਈ ਤੇ ਮੈਂ ਤੇ ਖੂੰਜਾ ਲੱਗ ਜਾਣਾ, ਪਤਾ ਨੀ ਮੈਨੂੰ ਕੈਬਨਿਟ ਮੰਤਰੀ ਵੀ ਬਣਾਉਣਾ ਕਿ ਨਹੀਂ ਬਣਾਉਣਾ। ਸੋ ਇਸ ਕਰਕੇ ਇੱਦਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਆ। ਮੈਨੂੰ ਲੱਗਦਾ ਕਿ ਇਹ ਕਮੀ ਰਾਹੁਲ ਗਾਂਧੀ ਕਮਾਂਡ ਦੀ ਹੈ ਜਿਹਨੂੰ ਹਾਈ ਕਮਾਂਡ ਕਹਿੰਦੇ ਆ, ਤੇ ਜੇ ਉਹ ਹਾਈ ਕਮਾਂਡ ਨੇ ਨਿਰਣਾ ਨਾ ਲਿਆ ਨਾ ਢੁਕਵਾਂ, ਤੇ ਸੰਧੂ ਸਾਹਿਬ ਕਾਂਗਰਸ ਨੂੰ ਹੋਰ ਵੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ
0: ਜੀ। ਬਿਲਕੁਲ ਜੀ। ਸੋ ਅਗਲਾ ਮੈਸੇਜ ਤੁਹਾਨੂੰ ਦਈਏ ਮੱਲੀ ਟੈਂਟ ਸਰਵਿਸ ਵਾਲਿਆਂ ਦਾ। ਤੁਸੀਂ ਆਊਟਡੋਰ ਕੋਈ ਈਵੈਂਟ ਕਰਾਉਣਾ, ਤੁਹਾਡੇ ਘਰ ਮੈਰਿਜ ਆ, ਪਾਰਟੀ ਆ, ਫੰਕਸ਼ਨ ਆ, ਬਰਥਡੇ ਪਾਰਟੀ ਆ ਗਈ ਆ, ਤੁਸੀਂ ਆਊਟਡੋਰ ਈਵੈਂਟ ਕਰਨਾ ਚਾਹੁੰਦੇ ਹੋ ਤਾਂ ਆਊਟਡੋਰ ਟੈਂਟ ਦੀਆਂ ਸੇਵਾਵਾਂ ਦਿੰਦੇ ਨੇ ਮੱਲੀ ਟੈਂਟ ਸਰਵਿਸਿਸ। ਜਾਣਿਆ ਪਹਿਚਾਣਿਆ ਨਾਮ ਆ ਟੈਂਟ ਦੀ ਦੁਨੀਆ ਦੇ ਵਿੱਚ। ਸੋ ਟੈਂਟ ਤੁਸੀਂ ਰੈਂਟ ਕਰਨਾ ਤਾਂ ਮੱਲੀ ਟੈਂਟ ਸਰਵਿਸ ਨੂੰ ਯਾਦ ਰੱਖੋ। ਪੰਜਾਬੀ ਲਹਿਰਾਂ ਦਾ ਰੈਫਰੈਂਸ ਜ਼ਰੂਰ ਦਿਆ ਕਰੋ ਵਧੀਆ ਪ੍ਰਾਈਜ਼ ਦੇ ਲਈ। 647-99-2569 647-999-2569 ਮੱਲੀ ਟੈਂਟ ਸਰਵਿਸ। ਨਾਲ ਦੀ ਨਾਲ ਅੱਜ ਤਾਂ ਵੈਸੇ ਵੀ ਕਿਣਮਿਣ ਹੋ ਗਈ ਆ, ਸੋ ਖੂਬਸੂਰਤ ਵੈਦਰ ਹੋ ਗਿਆ ਆ, ਸੋ ਫੁੱਲਾਂ ਦੇ ਸੋਹਣੇ ਸ਼ਹਿਰ ਇੱਕ ਗੇੜਾ ਜ਼ਰੂਰ ਮਾਰ ਕੇ ਆਇਓ। ਮੈਂ ਗੱਲ ਕਰ ਰਿਹਾ ਗਿੱਲ ਫਾਰਮ ਦੀ, ਡਿਕਸੀ ਦੇ ਕੈਂਗ ਸਟਰੀਟ 'ਤੇ ਲੋਕੇਟਡ ਕੈਲਡਨ ਗਿੱਲ ਫਾਰਮ। ਕਿਸੇ ਵੀ ਤਰ੍ਹਾਂ ਦੀ ਤੁਸੀਂ ਮੌਸਮੀ ਸਬਜ਼ੀਆਂ ਦੀ ਪਨੀਰੀ ਲੈਣੀ ਹੈ ਆਪਣੇ ਬੈਕਯਾਰਡ ਵਾਸਤੇ, ਆਪਣੇ ਫਾਰਮ ਹਾਊਸ ਵਾਸਤੇ, ਜਾਂ ਤੁਸੀਂ ਫਰੈਸ਼ ਚੱਕੀ ਆਟਾ ਲੈਣਾ ਅਤੇ ਸਬਜ਼ੀਆਂ ਤਾਂ ਤੁਹਾਨੂੰ ਫਰੈਸ਼ ਉੱਥੋਂ ਮਿਲ ਹੀ ਜਾਣੀਆਂ। ਸੋ ਗਿੱਲ ਫਾਰਮ 'ਤੇ ਇੱਕ ਗੇੜਾ ਜ਼ਰੂਰ ਲਾ ਕੇ ਆਉਣਾ। 416-898-7788 ਗਿੱਲ ਫਾਰਮ 'ਤੇ ਤੁਸੀਂ ਆਪਣਾ ਇੱਕ ਚੱਕਰ ਜ਼ਰੂਰ ਲਾ ਕੇ ਆਉਣਾ। ਸੋ ਅਗਲੀ ਕਾਲ ਵੱਲ ਚੱਲਦੇ ਹਾਂ ਜੀ। ਕੁਲਦੀਪ ਸਿੰਘ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਨਰ ਹੋ ਜੀ।
7: ਹਾਂਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
7: ਹਾਂਜੀ, ਦੇਖੋ ਜੀ, ਹੁਸ਼ਿਆਰਪੁਰ ਸਾਹਿਬ, ਤੁਸੀਂ ਇੱਕ ਗੱਲ ਕੀਤੀ ਹੈ ਤੇ ਖਾਲੜਾ ਸਾਹਿਬ ਦੀ ਗੱਲ ਕੀਤੀ ਹੈ ਤੇ ਪੰਜਾਬੀਆਂ ਦੀ ਗੱਲ ਕੀਤੀ ਬੜੀ ਵੱਡੀ। ਅਸੀਂ ਪ੍ਰਭ ਜੀ ਉਹ ਪੰਜਾਬੀ ਹਾਂ ਜਦੋਂ ਕਾਲਤਖ ਸਾਹਿਬ ਢਾਇਆ ਗਿਆ, ਕਾਂਗਰਸ ਦੀ ਸਰਕਾਰ ਬਣਾਤੀ ਪੰਜਾਬੀਆਂ ਨੇ। ਹਾਂਜੀ, ਜਿਹੜੇ ਜਸਵੰਤ ਸਿੰਘ ਖਾਲੜਾ ਸਾਹਿਬ ਦੀ ਗੱਲ ਕੀਤੀ ਹੈ, ਜਦੋਂ ਉਹਨਾਂ ਦੀ ਧਰਮ ਪਦਰੀ ਨੂੰ ਖੜੇ ਹੋਣ ਦਾ ਮੌਕਾ ਮਿਲਿਆ ਕਿ ਮੈਂ ਆਪਣੀ ਆਵਾਜ਼ ਆਪਣੇ ਘਰ ਵਾਲੇ ਵਾਂਗੂ ਉਠਾਵਾਂ, ਤੇ ਸਾਡੇ ਪੰਜਾਬੀਆਂ ਨੇ ਕੀ ਹਾਲ ਕੀਤਾ ਉਹਨਾਂ ਦਾ, ਇਹ ਸਾਨੂੰ ਸਾਰਿਆਂ ਨੂੰ ਪਤਾ ਹੈ। ਹਾਂਜੀ, ਤੀਸਰੀ ਗੱਲ ਨਾਲ ਇਹ ਹੈ ਕਿ ਦੋ ਗ੍ਰਿਫਤਾਰੀਆਂ ਜਿਹੜੀਆਂ ਹੋਈਆਂ ਨੇ ਵੀਡੀਓ ਦੀ, ਜਿਹੜੀਆਂ ਗੁੜਗਾਓਂ ਦੇ ਵਿੱਚ, ਅੱਜ ਤੀਜੀ ਗ੍ਰਿਫਤਾਰੀ ਪੰਕਜ ਯਾਦਵ ਦੀ ਹੋ ਗਈ ਹੈ। 4 ਦਿਨ ਪਹਿਲਾਂ ਡਿਟੇਨ ਕੀਤਾ ਸੀ, ਹੁਸ਼ਿਆਰਪੁਰੀ ਸਾਹਿਬ ਨੂੰ ਪਤਾ ਹੋਏਗਾ, ਉਹਦੇ ਚ 10 ਲੱਖ ਦੀ ਗੱਲ ਨਹੀਂ ਹੈ, ਕਰੋੜਾਂ ਦੀ ਗੱਲ ਹੈ। ਹਾਂਜੀ, ਨਾਲ ਵੇਖੋ ਤੁਸੀਂ, ਅਸੀਂ ਇਹ ਗੱਲ ਤੇ ਜ਼ਰੂਰ ਕਹਿੰਦੇ, ਅਸੀਂ ਵੀ ਇਕੱਠੇ ਹੁੰਦੇ ਹਾਂ ਪ੍ਰਭ ਜੀ, ਕਿਸੇ ਦੇ ਵੀ ਅੱਖਾਂ ਤੋਂ ਜਿਹੜਾ ਨਾ ਅੱਖਾਂ ਤੋਂ ਪੜਦਾ ਜਿਹੜਾ ਬਿਲਕੁਲ ਜਾਲਾ ਜੰਮ ਗਿਆ, ਉਹ ਕੋਈ ਵੀ ਡਾਕਟਰ ਲਾ ਨਹੀਂ ਸਕਦਾ। ਅਸੀਂ ਵੀ ਇਕੱਠੇ ਹੋਏ ਸੀ ਬੰਦੇ 10-15
0: ਜੀ,
7: ਉੱਥੇ ਗੱਲਾਂ ਕਰਦੇ ਹਾਂ, ਜਦੋਂ ਇੰਟਰੋਡਕਸ਼ਨ ਦਿੰਦੇ ਹਾਂ ਨਾ, ਅਸੀਂ ਆਪਣਾ ਨਾਂ ਦੱਸਣੇ ਆ, ਨਾਂ ਦੱਸਣੇ ਆ, ਤੇ ਫਿਰ ਸਾਨੂੰ ਅਸੀਂ ਫਿਰ ਕਹਿੰਦੇ ਵੀ ਹਾਂਜੀ ਸਨ ਆਫ, ਉਹ ਵਿੱਚੋਂ ਨਾ ਵਿੱਚੋਂ ਕੁਝ ਬੰਦੇ ਉਹ ਕਹੀ ਜਾਣ ਜੀ ਸਨ ਆਫ ਕੇਜਰੀਵਾਲ ਤੇ ਸਨ ਆਫ ਭਗਵੰਤ ਮਾਨ। ਹਾਂਜੀ, ਭੇਡਾਂ ਨੂੰ ਨਾ ਭੇਡਾਂ ਨੂੰ ਮੁੰਨਿਆ ਤੇ ਜਾਇਆ ਜਾ ਸਕਦਾ, ਲੇਕਿਨ ਸਮਝਾਇਆ ਨੀ ਜਾ ਸਕਦਾ। ਪ੍ਰੋਗਰਾਮ ਹਮੇਸ਼ਾ ਹੀ ਤਰ੍ਹਾਂ ਬੜਾ ਵਧੀਆ, ਚੜ੍ਹਦੀ ਕਲਾ ਚ ਰਹੋ, ਵੀਕਐਂਡ ਇੰਜੋਏ ਕਰੋ ਜੀ, ਦੁਬਾਰਾ ਤੁਹਾਨੂੰ ਕੱਲ ਨੂੰ ਮਿਲਾਂਗੇ। ਧੰਨਵਾਦ,
0: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀਰਮੇ ਜੀ।
2: ਚਲੋ, ਮੈਂ ਬਾਕੀ ਗੱਲਾਂ ਤੇ ਗੱਲ ਨਹੀਂ ਕਰਨੀ, ਇੱਕ ਤੇ ਮੈਂ ਜ਼ਰੂਰ ਆਪਣੀ ਨਿੱਜੀ ਸਾਂਝ ਪਾਉਣੀ ਹੈ। ਜਦੋਂ 2019 ਦੀ ਗੱਲ ਹੈ, ਬੀਬੀ ਪਰਮਜੀਤ ਕੌਰ ਖਾਲੜਾ ਨੇ ਚੋਣ ਲੜੀ ਸੀ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਦੀ, 2-3 ਪਾਰਟੀਆਂ ਨੇ ਰਲਾ ਕੇ ਖੜੇ ਕਰ ਦਿੱਤਾ। ਦੇਖੋ ਗੱਲ ਇਹ ਆ, ਮੈਂ ਨਿੱਜੀ ਤੌਰ ਤੇ ਬੜਾ ਦਰਦ ਮਨਾਇਆ ਬੀਬੀ ਪਰਮਜੀਤ ਕੌਰ ਖਾਲੜਾ ਦੀ ਹਾਰ ਦਾ। ਹਾਲਾਂਕਿ ਮੈਂ ਇੱਕ ਟਿੱਪਣੀ ਜ਼ਰੂਰ ਕਰਨੀ ਹੈ, ਜਿਹੜੀ ਮੈਂ ਕਈ ਵਾਰ ਵੱਖ ਵੱਖ ਸਟੇਜਾਂ ਤੋਂ ਕੀਤੀ ਹੈ, ਜਦੋਂ ਖਾਲੜਾ ਧੜਾ ਵੀ ਕਿਤੇ ਜਿਹੜੇ ਉਹ ਇੱਕ ਮਿਸ਼ਨ ਬਣਿਆ ਨਾ ਇਕੱਠਾ ਹੁੰਦਾ, ਮੈਂ ਉੱਥੇ ਵੀ ਟਿੱਪਣੀ ਕਈ ਵਾਰ ਕੀਤੀ ਹੈ। ਪਹਿਲਾਂ ਮੈਂ ਦੱਸਦਾ, ਮੈਨੂੰ ਯਾਦ ਹੈ ਕਿ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਵੋਟਾਂ ਪਈ ਉਦੋਂ ਲੱਖਾਂ ਚ ਪਈਆਂ ਸੀ, ਇਹ ਬੜੀ ਇੱਕ ਵੱਡੀ ਅਚੀਵਮੈਂਟ ਸੀ। ਹਾਲਾਂਕਿ ਹਾਰ ਗਏ ਸੀ, ਕਾਂਗਰਸ ਜਿੱਤੀ ਸੀ ਉਦੋਂ ਉੱਥੋਂ 2019 ਦੇ ਵਿੱਚ, ਤੇ ਬੀਬੀ ਪਰਮਜੀਤ ਕੌਰ ਖਾਲੜਾ ਚੋਣ ਹਾਰ ਗਏ ਸੀਗੇ, ਵੋਟਾਂ ਪਈਆਂ ਸੀ ਕਾਫੀ ਵੱਡੀ ਗਿਣਤੀ ਚ ਲੱਖਾਂ ਚ। ਮੈਂ ਇਹ ਟਿੱਪਣੀ ਜਿਹੜੀ ਕਰਦਾ ਰਿਹਾ ਮੈਂ ਇੱਥੇ ਵੀ ਕਰਦੀ ਹਾਂ। ਮੈਨੂੰ ਲੱਗਦਾ ਕਿ ਪੰਜਾਬੀਆਂ ਨੇ ਮਾੜਾ ਕੀਤਾ, ਪਰਮਜੀਤ ਕੌਰ ਖਾਲੜਾ ਨੂੰ ਨਹੀਂ ਹਰਾਉਣਾ ਚਾਹੀਦਾ ਸੀ, ਉਹਦਾ ਮੁੱਲ ਮੋੜਨਾ ਚਾਹੀਦਾ ਸੀ। ਮੈਂ ਮਹਿਸੂਸ ਸੱਚ ਵੀ ਕਰਦਾ, ਬੀਬੀ ਪਰਮਜੀਤ ਕੌਰ ਖਾਲੜਾ ਦੀ ਅਸੀਂ ਦੇਣ ਨਹੀਂ ਦੇ ਸਕਦੇ, ਹੁਣ ਸਾਡੇ ਲਈ ਰੰਡੇਪਾ ਕੱਟ ਰਹੀ ਹੈ ਬੀਬੀ ਪਰਮਜੀਤ ਕੌਰ ਖਾਲੜਾ, ਅਸੀਂ ਉਹਦਾ ਦੇਣ ਨਹੀਂ ਦੇ ਸਕਦੇ, ਅਸੀਂ ਵੋਟ ਦੇ ਮੁੱਲ ਮੋੜਨਾ। ਪਰ ਦੂਜੀ ਗੱਲ ਸਰੋਤੇ ਜਿਹੜੀ ਮੈਨੂੰ ਲੱਗਦਾ ਕਿ ਜਿਸ ਚੀਜ਼ ਦੀ, ਜਿਸ ਕੁਰਬਾਨੀ ਦੀ ਅਸੀਂ ਗੱਲ ਕਰਦੇ ਹਾਂ, ਬੀਬੀ ਪਰਮਜੀਤ ਕੌਰ ਦੀ ਗੱਲ ਕਰਦੇ ਹਾਂ ਜਾਂ ਜਸਵੰਤ ਖਾਲੜੇ ਦੀ ਗੱਲ ਕਰਦੇ, ਮੈਨੂੰ ਲੱਗਦਾ ਕਿ ਉਹਨਾਂ ਨੂੰ ਵੀ ਇੱਧਰ ਪੈਰ ਨਹੀਂ ਧਰਨਾ ਚਾਹੀਦਾ ਸੀ। ਇਹ ਵੀ ਟਿੱਪਣੀ ਮੈਂ ਪਹਿਲਾਂ ਵੀ ਕਈ ਵਾਰ ਕੀਤੀ ਹੈ, ਕੀ ਲੋੜ ਪਈ ਸੀ ਆਪਾਂ ਇਕੱਠੇ ਕਰਕੇ ਸਾਰੇ, ਔਰ ਬੀਬੀ ਪਰਮਜੀਤ ਕੌਰ ਖਾਲੜਾ ਦੇ ਨਾਲ ਜਿਹੜੇ ਸੀਗੇ ਉਹ ਕਿਸੇ ਨੂੰ ਲੁਕੇ ਛੁਪੇ ਥੋੜੇ ਕੌਣ ਸੀਗੇ, ਕਿੱਡੇ ਕੁ ਉਹ ਲਾਇਕ ਵਿਅਕਤੀ ਸੀ, ਕਿੰਨੇ ਕੁ ਪੰਜਾਬ ਦੇ ਅਸੀਂ ਕਹੀਏ ਜੀ ਉਹ ਤੇ ਬੜੇ ਹੀ ਉਹ ਤੇ ਕਮਾਲ ਦੇ ਲੀਡਰ ਸੀ, ਸੁਖਪਾਲ ਸਿੰਘ ਖਹਿਰੇ ਦੀ ਪਾਰਟੀ ਸੀ ਜਾਂ ਹੋਰ ਵੀ ਏਦਾਂ ਦੇ ਸੀਗੇ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਥੋੜੀ ਜਿਹੀ ਟਿੱਪਣੀ ਸਾਨੂੰ ਭਵਿੱਖ ਚ ਸਿੱਖ ਲੈਣਾ ਚਾਹੀਦਾ ਕਿ ਸਾਨੂੰ ਵੀ ਉੜਦੇ ਪਰਿੰਦਿਆਂ ਦੇ ਵਕਤ ਨਹੀਂ ਲੱਗਣਾ ਚਾਹੀਦਾ
0: ਜੀ। ਬਿਲਕੁਲ ਜੀ, ਅਗਲੀ ਕਾਲ ਵੱਲ ਚੱਲਦੇ ਹਾਂ ਜੀ। ਦਿਲਜੋਤ ਸਿੰਘ ਜੀ, ਸਤਿ ਸ੍ਰੀ ਅਕਾਲ ਸਰ, ਤੁਸੀਂ ਆਨਰ ਹੋ।
8: ਹੈਲੋ, ਸਤਿ ਸ੍ਰੀ ਅਕਾਲ ਜੀ ਦੋਨਾਂ ਵੀਰਾਂ ਨੂੰ।
0: ਸਤਿ ਸ੍ਰੀ ਅਕਾਲ ਜੀ।
8: ਹਾਂਜੀ, ਮੈਂ ਜੀ ਬਸ ਆਹੀ, ਮੈਨੂੰ ਬਹੁਤ, ਮੈਂ ਤਾਂ ਐਗਰੀ ਹਾਂ ਹੁਸ਼ਿਆਰਪੁਰ ਸਾਹਿਬ ਨੇ ਜਿਵੇਂ ਕਿਹਾ ਸੀ, ਜਿਹੜਾ ਫ੍ਰੀ ਵਾਲਾ ਨਾ, ਇਹਦਾ ਟੋਟਲੀ ਕੁਛ ਵੀ ਨੀ ਹੋਣਾ ਚਾਹੀਦਾ, ਫ੍ਰੀ ਦਾ ਕਿਸੇ ਨੂੰ ਕੁਛ ਵੀ ਨੀ ਚਾਹੀਦਾ ਹੈਗਾ। ਜੋ ਮਤਲਬ ਹੁਸ਼ਿਆਰਪੁਰ ਸਾਹਿਬ ਨੇ ਕਿਹਾ ਨਾ, ਬਹੁਤ ਵਧੀਆ ਚੀਜ਼ ਆ, ਵੀ 1000 ਨਾਲ ਕਿਸੇ ਨੂੰ ਕੀ ਬਣ ਜੂਗਾ ਜਾਂ 2000 ਲੱਗੇ ਨਾ। ਮੈਂ ਤਾਂ ਕਹਿੰਦਾ ਮੁੱਢੋਂ ਹੀ ਰੱਦ ਕਰਨਾ ਚਾਹੀਦਾ, ਜਿਹਦਾ ਬਾਦਲ ਬਾਬੇ ਨੇ ਆਦਤ ਪਾਈ ਆ ਲੋਕਾਂ ਨੂੰ ਫ੍ਰੀ ਦਾ ਖਾਣ ਦੀ, ਬਹੁਤ ਭੈੜੀ ਆਦਤ ਆ। ਬਾਕੀ ਇੱਕ ਮੈਂ ਹੁਸ਼ਿਆਰਪੁਰ ਸਾਹਿਬ ਨੂੰ ਪੁੱਛਣਾ ਚਾਹੁੰਦਾ, ਇਆਲੀ ਪਿੰਡ ਦੇ ਵਿੱਚ ਉਹ ਮੁੰਡਾ ਸਾਡਾ ਦੱਸਦਾ ਜੀ, ਬਹੁਤ ਵੱਡਾ ਬੋਰਡ ਲੱਗਿਆ ਹੋਇਆ ਜਥੇਦਾਰਾਂ ਨੇ ਜਾਂ ਸ਼੍ਰੋਮਣੀ ਕਮੇਟੀ ਨੇ, ਐਕਸ ਵਾਈ ਜ਼ੈਡ ਕਿਹਨੇ ਵੀ ਲਾਤਾ, ਵੀ ਜਥੇ ਵੀ ਭਗਵੰਤ ਮਾਨ ਨਾਲ ਮੂੰਹ ਨਾਲ ਲਾਓ, ਇਹਦੇ ਨਾਲ ਜੀ ਬਾਕੀ ਜਨਰੇਸ਼ਨ ਦੇ ਕੀ ਅਸਰ ਪੈ ਰਹੇ। ਵੀ ਜ਼ਿਆਦਾ ਜੇ ਆਪਾਂ ਇੰਨੇ ਸਹਿਰਦ ਹੋਈਏ, ਮੇਰੇ ਹਿਸਾਬ ਨਾਲ ਹੋ ਸਕਦਾ ਮੈਂ ਗਲਤ ਹੋਵਾਂ, ਵੀ ਜਦੋਂ ਜਿੱਥੇ ਭਗਵੰਤ ਮਾਨ ਜਾਂਦਾ ਉਹਦੇ ਤੱਕ ਤੇ ਜਾਵੇ ਹੀ ਕੋਈ ਨਾ, ਹੁਣ ਜੇ ਕੱਲ ਨੂੰ ਭਗਵੰਤ ਮਾਨ ਫੇਰ ਬਣ ਗਿਆ ਤੇ ਫਿਰ ਇਹਦਾ ਮਤਲਬ ਸਿੱਖਾਂ ਦੇ ਮਨ ਦੇ ਵਿੱਚ ਇਹਦਾ ਆਪਣਾ ਕਾਲ ਤੱਕ ਦੀ ਕੋਈ ਵੈਲਿਊ ਨੀ, ਕਿਉਂ ਜਲੂਸ ਕਢਾ ਰਿਹਾ ਮੈਨੂੰ ਨੀ ਸਮਝ ਆ ਰਹੀ, ਪਲੀਜ਼ ਐਕਸਪਲੇਨ ਕਰ ਦਿਓ ਥੋੜਾ ਜੀ।
0: ਜੀ ਸਰ, ਬਹੁਤ ਸ਼ੁਕਰੀਆ ਜੀ। ਰਮੇਸ਼ ਜੀ,
2: ਦੇਖੋ ਹੁਣ ਤੇ ਸਥਿਤੀ ਉਹ ਬਣ ਗਈ ਹੈ ਜਿਹੜੀ ਸਥਿਤੀ ਦਾ ਤੁਸੀਂ ਚਿੰਤਾ ਪ੍ਰਗਟ ਕੀਤੀ ਹੈ, ਮੈਂ ਪਹਿਲਾਂ ਪ੍ਰਗਟ ਕਰ ਚੁੱਕਾ ਹੈ ਕਿ ਸਵਾਲ ਇੱਥੇ ਕਦੇ ਵੀ ਨਹੀਂ ਇਹ ਕਿ ਭਗਵੰਤ ਮਾਨ ਦਾ ਕੀ ਬਣੇਗਾ, ਜਿੱਤਦਾ ਹਾਰਦਾ ਅਸੀਂ ਪਰੇ ਰੱਖ ਲੈਂਦੇ ਹਾਂ, ਸਾਨੂੰ ਭਗਵੰਤ ਮਾਨ ਦੀ ਚਿੰਤਾ ਨਹੀਂ। ਕਈ ਭਗਵੰਤ ਮਾਨ ਪੰਜਾਬ ਦੇ ਵਿੱਚ ਆਏ, ਕਈ ਗਏ, ਅਕਾਲ ਤਖ਼ਤ ਸਾਹਿਬ ਨਾ ਆਇਆ ਨਾ ਆਉਣਾ ਤੇ ਨਾ ਭਵਿੱਖ ਦੇ ਵਿੱਚ ਜਾਣਾ, ਜੋ ਹੈ ਉਹੀ ਰਹਿਣਾ। ਮੈਂ ਤੇ ਆਪ ਇਸ ਗੱਲ ਤੋਂ ਚਿੰਤਤ ਆ, ਹੁਣ ਉਸ ਚਿੰਤਾ ਦੇ ਲਈ ਭਵਾਂ ਭਵਿੱਖ ਦੇ ਵਿੱਚ ਅਸੀਂ ਜਥੇਦਾਰ ਨੂੰ ਕਟਹਿਰੇ 'ਚ ਖੜਾ ਕਰ ਦਈਏ ਕਿ ਤੂੰ ਕਿਉਂ ਫੈਸਲਾ ਬਿਨਾਂ ਸੋਚੇ ਸਮਝੇ ਦਿੱਤਾ, ਤੇਰੀ ਕੀ ਵੇਲਣੇ 'ਚ ਵਾਹ ਆ ਗਈ ਸੀ, ਤੂੰ ਏਡਾ ਕਿਉਂ ਕਾਹਲਾ ਪਿਆ, ਪਹਿਲਾਂ ਉਹਨੂੰ ਕੋਈ ਚਿੱਠੀ ਪੱਤਰ ਕਰ ਲੈਂਦਾ, ਉਹਨੂੰ ਸੱਦ ਲੈਂਦਾ ਭਗਵੰਤ ਮਾਨ ਨੂੰ, ਉਹਦੇ ਕੋਲੋਂ ਦੋ ਸ਼ਬਦ ਕਹਾ ਲੈਂਦਾ, ਸ਼ਾਇਦ ਮੰਨ ਜਾਂਦਾ, ਜੇ ਨਾ ਮੰਨਦਾ ਤੇ ਘੱਟੋ ਘੱਟ ਲੋਕਾਂ 'ਚ ਗਲਤੇ ਜਾਂਦੀ ਕਿ ਜਥੇਦਾਰ ਸਾਹਿਬ ਨੇ ਮੌਕਾ ਦਿੱਤਾ, ਤੂੰ ਬਿਨਾਂ ਮੌਕਾ ਦਿੱਤੇ ਠਾਹ ਚੱਲੇ ਫੈਸਲਾ ਦਿੱਤਾ, ਜੇ ਹਾਲਾਤ ਇਹ ਬਣ ਗਏ ਤੇ ਇੱਕ ਵਿੱਚ ਅਸੀਂ ਜੋ ਮਰਜ਼ੀ ਨੁਕਤਾਚੀਨੀ ਕਰ ਲਈਏ, ਪਰੰਤੂ ਨੁਕਸਾਨ ਅਕਾਲ ਤਖ਼ਤ ਸਾਹਿਬ ਦੀ ਮਾਣ ਮਰਿਆਦਾ ਦਾ ਤੇ ਹੋ ਰਿਹਾ, ਇਸ ਵਿੱਚ ਕੋਈ ਸ਼ੱਕ ਨਹੀਂ। ਭਗਵੰਤ ਮਾਨ ਦੀ ਜਿਹੜੀ ਗੱਲ ਹੈ, ਦੇਖੋ ਸਰੋਤਿਓ, ਮੈਂ ਵੀ ਜੋ ਮਹਿਸੂਸ ਕਰਦਾ ਹਾਂ ਕਿ ਉਹ ਫੈਸਲਾ ਜਿਹੜਾ ਲਿਆ ਗਿਆ, ਉਹ ਫੈਸਲੇ ਨਾਲ ਅਸੀਂ ਦੋ ਹਿੱਸਿਆਂ 'ਚ ਵੰਡੇ ਹੋਏ ਹਾਂ। ਪਹਿਲੇ ਪਲ ਤੋਂ ਹੀ ਅਸੀਂ, ਤੁਸੀਂ ਬਤੌਰ ਪੰਜਾਬੀ, ਬਤੌਰ ਸਿੱਖ ਜਾਂ ਜਿਵੇਂ ਮਰਜ਼ੀ ਕਹਿ ਲਈਏ, ਪਹਿਲੇ ਦਿਨ ਤੋਂ ਦੋ ਹਿੱਸਿਆਂ 'ਚ ਹੈ, ਤੇ ਉਹ ਦੋ ਹਿੱਸਿਆਂ 'ਚ ਵੰਡਣ ਦੀ ਥਾਂ ਤੇ ਇੱਕ ਤੀਜਾ ਹਿੱਸਾ ਜਿਸਨੇ ਅੰਸ਼ਕ ਯਤਨ ਕੀਤੇ, ਉਹ ਯਤਨਾਂ ਨੂੰ ਅਜੇ ਤੱਕ ਤਾਂ ਨਹੀਂ ਬੂਰ ਪਿਆ ਕਿ ਇਹ ਮਸਲਾ ਨਿਬੜ ਜਾਣਾ ਚਾਹੀਦਾ। ਭਗਵੰਤ ਮਾਨ ਜੀ ਨੇ ਵੀ ਬੀਤੇ ਦਿਨਾਂ 'ਚ ਕਿਹਾ ਸੀ ਕਿ ਭਾਈ ਮੈਂ ਲਿਖਤੀ ਸਪਸ਼ਟੀਕਰਨ ਭੇਜਾਂਗਾ, ਉਹ ਵੀ ਨਹੀਂ ਮੈਨੂੰ ਲੱਗਦਾ ਅਜੇ ਤੱਕ ਭੇਜਿਆ ਲਿਖਤੀ ਸਪਸ਼ਟੀਕਰਨ। ਤੇ ਅਸੀਂ, ਤੁਸੀਂ, ਮੈਂ ਇੱਕ ਇਸ ਪਲੇਟਫਾਰਮ ਤੇ ਜ਼ਿਕਰ ਕੀਤਾ ਸੀ ਕਿ ਕੁਛ ਬੁੱਧੀਜੀਵੀ, ਸਿੱਖ ਬੁੱਧੀਜੀਵੀ ਵਰਗ ਨੇ ਵਿੱਚ ਪੈ ਕੇ ਭਗਵੰਤ ਮਾਨ ਨੂੰ ਕਿਹਾ ਸੀ ਕਿ ਤੂੰ ਲਿਖਤੀ ਸਪਸ਼ਟੀਕਰਨ ਭੇਜਿਆ, ਮੈਂ ਮੀਡੀਆ ਤੇ ਨਾ ਪਿੱਟ ਕੇ ਮੈਂ ਸੱਚਾ ਆ। ਫਿਰ ਉਧਰ ਜਥੇਦਾਰ ਸਾਹਿਬ ਨੂੰ ਕਿਹਾ ਸੀ ਕਿ ਜਿਹੜਾ ਸਪਸ਼ਟੀਕਰਨ ਆਉਂਦਾ ਹੈ ਉਸ ਸਪਸ਼ਟੀਕਰਨ ਨੂੰ ਘੋਖ ਪੜਤਾਲ, ਜੇ ਉਹ ਸਪਸ਼ਟੀਕਰਨ ਸਹੀ ਹੈ ਤੇ ਭਾਈ ਤੂੰ ਆਪਣੇ ਫੈਸਲੇ ਤੇ ਬ੍ਰੇਕ ਲਾ ਸਕਦਾ, ਤੂੰ ਕਹਿ ਸਕਦਾ ਕਿ ਭਾਈ ਇਹ ਤੂੰ ਲਿਖ ਕੇ ਇੱਥੇ ਆ ਕੇ ਸਪਸ਼ਟੀਕਰਨ ਦੇ, ਭਗਵੰਤ ਮਾਨ ਆ ਕੇ ਦੇ ਦੇਗਾ, ਕਿੱਡੀ ਗੱਲ ਹੈ। ਸੋ ਉਹ ਮਸਲਾ ਵੀ ਨਹੀਂ ਵਿੱਚੋਂ ਹੁਣ ਕਿਤੇ ਨਾ ਕਿਤੇ ਗੱਲ ਚੰਗੇ ਪਾਸੇ ਤੁਰੀ ਹੈ, ਮਸਲਾ ਜ਼ਰੂਰ ਚਿੰਤਾਜਨਕ ਹੈ। ਮੈਂ ਇਹ ਪਹਿਲੇ ਦਿਨ ਤੋਂ ਚਿੰਤਤ ਹੈ ਕਿ ਇਹਦੇ ਨਾਲ ਅਕਾਲ ਤਖ਼ਤ ਸਾਹਿਬ ਦੀ ਮਾਣ ਮਰਿਆਦਾ ਤੋਂ ਵੀ ਕਿਤੇ ਨਾ ਕਿਤੇ ਠੇਸ ਪਹੁੰਚ ਰਹੀ ਹੈ। ਸਿਆਸੀ ਤੌਰ ਤੇ ਤਾਂ ਚਲੋ ਵਿਅਕਤੀ ਆਉਂਦੇ ਜਾਂਦੇ ਰਹਿੰਦੇ ਹੈ,
9: ਘਰ ਦੀ ਵੈਲਿਊ ਜੇ ਤੁਸੀਂ ਵਧਾਉਣੀ ਹੈ ਜਾਂ ਐਕਸਟਰਾ ਇਨਕਮ ਲਈ ਲੀਗਲ ਬੇਸਮੈਂਟ ਤਿਆਰ ਕਰਵਾਉਣੀ ਹੋਵੇ ਜਾਂ ਆਪਣੇ ਘਰ ਨੂੰ ਨਵੀਂ ਅਤੇ ਖੂਬਸੂਰਤ ਲੁੱਕ ਦੇਣੀ ਹੈ ਤਾਂ ਸੰਪਰਕ ਕਰੋ ਨਾਨਕ ਰੈਨੋਵੇਸ਼ਨ ਦੇ ਨਾਲ। ਲੀਗਲ ਬੇਸਮੈਂਟ, ਬੇਸਮੈਂਟ ਫਿਨਿਸ਼ਿੰਗ, ਕੰਕਰੀਟ ਡਰਾਈਵਵੇ, ਪੈਟੀਓ ਜਾਂ ਕੋਈ ਵੀ ਰੈਨੋਵੇਸ਼ਨ ਦਾ ਕੰਮ, ਨਾਨਕ ਰੈਨੋਵੇਸ਼ਨ। ਐਕਸਪੀਰੀਅੰਸ ਟੀਮ ਸਮੇਂ ਸਿਰ ਕੰਮ ਕਰਦੇ ਨੇ ਬਹੁਤ ਹੀ ਰੀਜ਼ਨੇਬਲ ਰੇਟ ਫ੍ਰੀ ਐਸਟੀਮੇਟ ਲਈ ਕੰਟੈਕਟ ਕਰੋ ਨਾਨਕ ਰੈਨੋਵੇਸ਼ਨ 416-902-9293 ਨਾਨਕ ਰੈਨੋਵੇਸ਼ਨ ਤੁਹਾਡੇ ਰੈਨੋਵੇਸ਼ਨ ਦੇ ਸੁਪਨਿਆਂ ਨੂੰ ਪੂਰਾ ਕਰਨਗੇ
0: ਸੋ ਬਿਲਕੁਲ ਜੀ ਇੱਕ ਮੈਸੇਜ ਤੁਹਾਨੂੰ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਦਾ ਦੇ ਰਹੀ ਹੈ ਕੰਟਰੈਕਟਰ ਰੈਨੋਵੇਸ਼ਨ ਅਤੇ ਬਿਲਡਰ ਅਤੇ ਘਰ ਮਾਲਕਾਂ ਲਈ ਇੱਕੋ ਐਸੀ ਥਾਂ ਕਿ ਤੁਹਾਨੂੰ ਬਿਲਡਿੰਗ ਸਪਲਾਈਜ਼ ਅਤੇ ਹਾਰਡਵੇਅਰ ਦਾ ਸਮਾਨ ਅਲੱਗ ਅਲੱਗ ਸਟੋਰਾਂ ਤੋਂ ਹੁਣ ਹੀ ਲੈਣਾ ਪੈਣਾ ਤੁਹਾਡਾ ਸਮੇਂ ਦੀ ਅਤੇ ਤੁਹਾਡੇ ਪੈਸੇ ਦੀ ਦੋਨਾਂ ਦੀ ਬੱਚਤ ਹੋਣੀ ਹੈ ਸੋ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ 'ਤੇ ਤੁਸੀਂ ਗੇੜਾ ਮਾਰ ਕੇ ਆਓ ਪਲੰਬਿੰਗ ਸਪਲਾਈ ਦਾ ਫਿਕਸਚਰ ਦਾ ਸਮਾਨ ਐਚ ਵੀ ਏ ਸੀ ਦਾ ਸਮਾਨ ਇਲੈਕਟ੍ਰੀਕਲ ਫਲੋਰਿੰਗ ਟਾਇਲ ਦਰਵਾਜ਼ੇ ਟ੍ਰਿਮ ਮੋਲਡਿੰਗ ਡਰਾਈਵਾਲ ਇੰਸੂਲੇਸ਼ਨ ਟੂਲਸ ਹਾਰਡਵੇਅਰਸ ਵੈਂਟੀਆਂ ਫਾਸਟ ਟੋਇਲਟਸ ਐਂਡ ਸ਼ਾਵਰ ਸਿਸਟਮ ਦਾ ਸਾਰਾ ਹੀ ਸਮਾਨ ਤੁਹਾਨੂੰ ਇੱਕੋ ਛੱਤ ਤੋਂ ਹੁਣ ਮਿਲ ਸਕਦਾ ਆ ਸੋ ਨਾਲ ਦੀ ਨਾਲ ਤੁਸੀਂ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਦੀ ਵੈਬਸਾਈਟ 'ਤੇ ਵੀ ਜਾ ਕੇ ਚੈੱਕ ਕਰ ਸਕਦੇ ਹੋ www.bestvaluebuildingsupplies.ca ਤੇ ਵਧੀਆ ਕੀਮਤਾਂ ਵਧੀਆ ਕੁਆਲਿਟੀ ਅਤੇ ਅਮੇਜ਼ਿੰਗ ਸਰਵਿਸ ਦੇ ਲਈ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਨੂੰ ਤੁਸੀਂ ਯਾਦ ਰੱਖੋ 647-961-0585 ਸਟੀਲ ਐਂਡ ਡਿਕਸੀ ਦੇ ਕੋਰਨਰ 'ਤੇ ਲੋਕੇਟਡ ਨੇ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਦੇ ਨਾਲ ਤੁਸੀਂ ਜਾ ਕੇ ਗੱਲਬਾਤ ਕਰ ਸਕਦੇ ਹੋ ਔਰ ਅਗਲੀ ਕਾਲ ਦੇ ਵੱਲ ਚੱਲਦੇ ਹਾਂ ਜੀ 0031 ਸਤਿ ਸ਼੍ਰੀ ਅਕਾਲ ਸਰ ਤੁਸੀਂ ਆਨਰ ਹੋ
10: ਬਹੁਤ ਬਹੁਤ ਸ਼ੁਕਰੀਆ ਰਮੇਸ਼ ਜੀ ਤੁਸੀਂ ਗੱਲ ਕਰਦੇ ਸੀ ਕਾਂਗਰਸ ਦੀ ਤੁਹਾਡੇ ਕੋਲ ਇੰਨੇ ਗੱਟਸ ਹੈ ਕਿ ਤੁਸੀਂ ਗੱਲ ਕੀਤੀ ਬੀਜੇਪੀ ਦੀ ਇੱਕ ਕਿਹੜੀ ਇੰਪੋਰਟੈਂਟ ਖਬਰ ਹੈ ਇੰਡੀਆ ਦੀ ਉਹ ਨਹੀਂ ਕਰਦੇ ਸੀ ਤੁਹਾਨੂੰ ਪਤਾ ਇੱਕ ਮਹੀਨੇ ਤੋਂ ਉਹਨਾਂ ਦੀ ਕੈਬਨਿਟ ਮੀਟਿੰਗ ਹੋ ਰਹੀ ਹੈ ਕਿਹੜਾ ਕੈਬਨਿਟ ਚੇਂਜ ਕਰਨੀ ਹੈ ਕਿੰਨੀ ਉਹਨਾਂ ਨੇ ਕਰਨੀ ਹੈ ਇਸੇ ਕਰਕੇ ਕਿ ਉਹਦੇ ਚੋਂ ਨਿਤਿਨ ਖੜਕਰੇ ਰਾਜਨਾਥ ਸਿੰਘ ਦੀ ਛੁੱਟੀ ਔਰ ਉਹ ਇਹ ਚੀਜ਼ ਦੇ ਉੱਤੇ ਉਹ ਅੜੇ ਨੇ ਕਿ ਰਾਜਨਾਥ ਸਿੰਘ ਨੂੰ ਕਹਿੰਦੇ ਆ ਕਿ ਪ੍ਰੈਜੀਡੈਂਟ ਵਾਸਤੇ ਜੁਲਾਈ 'ਚ ਖੜਾ ਕਰੋ ਮੋਦੀ ਸਾਹਿਬ ਆਪ ਕਹਿੰਦੇ ਕਿ ਮੈਂ ਖੜੇ ਹੋਣਾ ਇਹ ਚੀਜ਼ ਹੈਗੀ ਆ ਔਰ ਤਿੰਨ ਚਾਰ ਕਿਹੜੇ ਨਵੇਂ ਫੇਸ ਲੈ ਕੇ ਆਉਣੇ ਆ ਉਹਦੇ 'ਚ ਰਾਘਵ ਚੱਡਾ ਤੇ ਅਨੁਰਾਗ ਠਾਕਰ ਤੇ ਪਲੱਸ ਨਿਤੀਸ਼ ਕੁਮਾਰ ਤੇ ਹੋਰਾਂ ਦੀ ਸਫਾਈ ਹੁਣ ਪੰਜਾਬ ਵਾਲੇ ਪਾਸੇ ਉਹ ਰਾਹੁਲ ਨੇ ਆ ਕਰਤਾ ਬ੍ਰਹਮ ਨੇ ਰਾਹੁਲ ਨੇ ਬਿਲਕੁਲ ਸਹੀ ਕੀਤਾ ਅੱਗੇ ਕਦੋਂ ਕਾਂਗਰਸ ਗਾਂਧੀ ਫੈਮਿਲੀ ਦੇ ਹੱਥ 'ਚ ਨਹੀਂ ਸੀ ਸੀਤਾ ਰਾਮ ਕੇਸਰੀ ਨੇ ਪੱਠਾ ਫਟਾ ਦਿੱਤਾ ਚਾਰ ਪੰਜ ਗਰੁੱਪ ਬਣ ਗਏ ਸਟੇਟ ਦੇ ਉੱਤੇ ਉਹੀ ਇਹ ਚਰਨਜੀਤ ਚੰਨੀ ਕਰਨਾ ਚਾਹੁੰਦਾ ਇਹ ਬੀਜੇਪੀ ਦੇ ਨਾਲ ਮਿਲ ਕੇ ਸਰਕਾਰ ਬਣਾਉਣਾ ਚਾਹੁੰਦਾ ਤੁਹਾਨੂੰ ਪਤਾ ਨਹੀਂ ਪਰ ਤੁਸੀਂ ਇੱਥੇ ਬੈਠੇ ਗੱਲਾਂ ਕਰਦੇ ਹੋ ਔਰ ਐਵੇਂ ਗਲਤ ਅਫਵਾਹਾਂ ਉਡਾਉਂਦੇ ਹੋ ਪਹਿਲਾਂ ਜਾ ਕੇ ਮੈਂ ਕੋਈ ਬੇਵਕੂਫ ਨਹੀਂ ਹਾਂ 45 ਸਾਲ ਹੋ ਗਏ ਨੇ ਮੀਡੀਆ 'ਚ ਅੱਧੀ ਫੈਮਿਲੀ ਮੀਡੀਆ ਦੇ ਵਿੱਚ ਹੈ ਔਰ ਤੁਸੀਂ ਗਲਤ ਨਾ ਖਬਰਾਂ ਦਿਓ ਔਰ ਆਪਣੇ ਕੋਲ ਬੱਲੇ ਬੱਲੇ ਕਰਾਓ ਮੈਂ ਤੁਹਾਨੂੰ ਕਾਲ ਨਹੀਂ ਕਰਨਾ ਕਿਉਂਕਿ ਤੁਸੀਂ ਗਲਤ ਪ੍ਰਾਪੋਗੰਡਾ ਕਰਦੇ ਹੋ ਐਵੇਂ ਸੁਣੀ ਸੁਣਾਈਆਂ ਖਬਰਾਂ ਓਕੇ ਬਾਏ
0: ਜੀ ਬਹੁਤ ਸ਼ੁਕਰੀਆ ਜੀ ਰਮੇਸ਼ ਜੀ
11: ਚਲੋ ਹੁਣ ਜਵਾਬ ਤੇ ਦੇਣਾ ਹੀ ਪਏਗਾ ਜੀ ਕਿਉਂਕਿ ਜਦੋਂ ਕਟਹਿਰੇ 'ਚ ਸਾਹਮਣੇ ਬੰਦਾ ਖੜਾ ਤੇ ਉਹਦੀ ਮਜਬੂਰੀ ਬਣ ਜਾਂਦੀ ਹੈ ਦੇਖੋ ਜਿਸ ਗੜਸ ਦਾ ਜ਼ਿਕਰ ਕੀਤਾ ਮੈਨੂੰ ਲੱਗਦਾ ਕਿ ਕੋਈ ਮੁੱਦਾ ਹੋ ਤੇ ਉੱਤੇ ਗੜਸ ਪੁੱਛਿਓ ਇਹ ਕਿਹੜੀ ਚੀਜ਼ਾਂ 'ਚੋਂ ਚੀਜ਼ ਹੈ ਇਹ ਤੇ ਮੇਰੇ ਲਈ ਨਿੱਤ ਦੀਆਂ ਗੱਲਾਂ ਨੇ ਨਿੱਤ ਸਾਂਝੀਆਂ ਕਰਦਾ ਹੈ ਜਿਹੜੀ ਜਾਣਕਾਰੀ ਜੈਰਸ ਸਾਹਿਬ ਤੁਸੀਂ ਹੁਣ ਸਾਂਝੀ ਕਰਕੇ ਗਏ ਹੋ ਮੈਂ ਕਈ ਦਿਨ ਪਹਿਲੀ ਸਾਂਝੀ ਕਰ ਚੁੱਕਾ ਹੈ ਤੁਸੀਂ ਆਪਣੇ ਆਂਢੀ ਗੁਆਂਢੀ ਸਰੋਤਿਆਂ ਨੂੰ ਪੁੱਛ ਸਕਦੇ ਹੋ ਤੁਸੀਂ ਤੇ ਰਾਘਵ ਚੱਡਾ ਤੱਕ ਜ਼ਿਕਰ ਕੀਤਾ ਅਨੁਰਾਗ ਠਾਕਰ ਤੱਕ ਜ਼ਿਕਰ ਕੀਤਾ ਮੈਂ ਤੇ ਇੱਥੋਂ ਤੱਕ ਵੀ ਜ਼ਿਕਰ ਕਰ ਦਿੱਤਾ ਕਿ ਪੰਜਾਬ ਦਾ ਸੋਰੀ ਭਾਰਤ ਦਾ ਖਜ਼ਾਨਾ ਮੰਤਰੀ ਕੌਣ ਬਣਾ ਜਾ ਰਹੀ ਹੈ ਭਾਜਪਾ ਨਹੀਂ ਹੋਵੇ ਤੇ ਮੈਂ ਦੁਬਾਰਾ ਦੱਸ ਦੂੰਗਾ ਜੇ ਕਿਤੇ ਦੁਬਾਰਾ ਕੱਲ੍ਹ ਕਾਲ ਕਰ ਲੈਣਾ ਮੈਂ ਤਾਂ ਸਖਿੰਦੂ ਸ਼ੇਖਰ ਰਾਏ ਦਾ ਵੀ ਜ਼ਿਕਰ ਕਰ ਦਿੱਤਾ ਕਿ ਉਹਦੇ ਕੋਲ ਵੀ ਕੈਬਨਿਟ ਮਿਨਿਸਟਰ ਆਏਗੀ ਭਾਵ ਕਿ ਤੁਸੀਂ ਇਹ ਨਾ ਕਹੋ ਕਿ ਸ਼ਾਇਦ ਸਾਰੀ ਖਬਰਸਾਰ ਤੁਹਾਡੀ ਪੁੱਝ ਵਿੱਚ ਹੀ ਹੈ ਮੇਰੇ ਵਰਗੇ ਜਿਹੜੇ ਨਸੀਬ ਜਿਹੇ ਹੁੰਦੇ ਆ ਪੂਰਾ ਜਾਣਕਾਰੀ ਉਹਨਾਂ ਤੋਂ ਹੁੰਦੀ ਮੈਂ ਕਈ ਦਿਨ ਪਹਿਲਾਂ ਡਿਟੇਲ ਕਿ ਕੈਬਨਿਟ ਵਿੱਚ ਕੀ ਤਬਦੀਲੀ ਆਵੇਗੀ ਔਰ ਜੇ ਮੈਂ ਮਾਫ਼ ਕਰਨਾ ਤਰੀਕ ਨਹੀਂ ਅੱਜ ਐਲਾਨ ਕਰ ਸਕਦਾ ਕਿਉਂਕਿ ਮੇਰੇ ਤੋਂ ਪੂਰਾ ਠੋਸ ਅੰਕੜਾ ਨਹੀਂ ਮੈਂ ਤਾਂ ਤਰੀਕ ਵੀ ਦੱਸ ਸਕਦਾ ਕਿਸ ਦਿਨ ਕੈਬਨਿਟ ਚੇਂਜ ਹੋਣੀ ਹੈ ਮੈਂ ਤੇ ਮਾਨਸੂਨ ਸੈਸ਼ਨ ਦੀ ਤਰੀਕ ਦਾ ਵੀ ਐਲਾਨ ਕਰ ਗਿਆ ਅਜੇ ਲਗਭਗ ਮੈਨੂੰ ਲੱਗਦਾ ਕਿ ਘੰਟਾ ਕੁ ਪਹਿਲਾਂ ਉਹ ਨੋਟੀਫਿਕੇਸ਼ਨ ਜਾਰੀ ਹੋਇਆ ਮੈਂ ਤਰੀਕ ਐਲਾਨ ਕਰ ਚੁੱਕਾ ਕਿ ਮਾਨਸੂਨ ਸੈਸ਼ਨ ਜਿਹੜਾ ਹੈਗਾ ਆਰੰਭ ਹੋਣ ਜਾ ਰਿਹਾ ਹੈਗਾ 20 ਜੁਲਾਈ ਤੋਂ ਸੋ ਇਸ ਕਰਕੇ ਇਹ ਨਹੀਂ ਹੈ ਕਿ ਇੱਦਾਂ ਆਪਾਂ ਕਰੀਏ ਰਹੀ ਗੱਲ ਕਾਂਗਰਸ ਦੀ ਦੇਖੋ ਲੜਾਈ ਕਾਂਗਰਸ ਦੀ ਅਸੀਂ ਤੇ ਬਤੌਰ ਰਿਪੋਰਟਰ ਆ ਜੋ ਸੱਚ ਆ ਸਾਹਮਣੇ ਰੱਖ ਦਿੱਤਾ ਹੁਣ ਕਾਂਗਰਸ ਨੂੰ ਤੁਸੀਂ ਕਹੋ ਕਿ ਰਾਹੁਲ ਗਾਂਧੀ ਦੇ ਖਿਲਾਫ ਗੱਲ ਗਈ, ਚਰਨਜੀਤ ਚੰਨੀ ਤੇ ਰਾਹ, ਇਹ ਤੇ ਮੈਂ ਤੁਸੀਂ ਜਾਂ ਕੀ ਕਰ ਸਕਦੇ ਆ? ਇਹ ਤੇ ਦੇਖੋ ਚਰਨਜੀਤ ਚੰਨੀ ਨੇ ਇਕੱਠ ਕੀਤਾ, ਉਹ ਚ ਗਏ ਆ 22-23 ਜਣੇ, ਇਹ ਚ ਮੈਂ ਕਿਵੇਂ ਰੋਕ ਸਕਦਾ? ਜੋ ਉਹਨਾਂ ਨੇ ਸ਼ਬਦ ਕਹੇ, ਮੈਂ ਆਪਣੇ ਮੇਰੇ ਸ਼ਬਦ ਕਹੋ ਕਿ ਰਮੇਸ਼ ਹੁਸ਼ਿਆਰਪੁਰੀ ਆਪਣੇ ਸ਼ਬਦ ਕਹਿੰਦਾ ਤੇ ਚਰਨਜੀਤ ਚੰਨੀ ਦੇ ਸ਼ਬਦ ਹੀ ਨੇ, ਉਹਦੀ ਮੀਟਿੰਗ ਹੋਈ ਨੀ? ਜਾਂ ਕਹੋ ਕਿ ਭਾਈ ਉਹਨਾਂ ਜਿਹੜੀਆਂ 5-4 ਉੱਥੋਂ ਚੌਧਰਾਂ ਦੇ ਕੇ ਤੋਰੀਆਂ, ਦੱਸੋ ਚੌਧਰਾਂ ਕਿਹੜੀ ਕੋਰ ਕਮੇਟੀ ਦੇ, ਕਿਹੜਾ ਕੋਰ ਕਮੇਟੀ ਦਾ ਚੇਅਰਮੈਨ ਜਿਹੜੀਆਂ ਰਾਹੁਲ ਗਾਂਧੀ ਨੇ ਚੌਧਰਾਂ ਬੋਝੇ ਚ ਪਾ ਕੇ ਇਹਨਾਂ ਨੂੰ ਦਿੱਲੀ ਤੋਂ ਤੋਰ ਦਿੱਤਾ, ਉੱਪਰ ਥੱਲੇ ਮੀਟਕਾ ਕਰਦਾ ਇਹਨਾਂ ਦਾ, ਕੱਢਿਆ ਕੀ? ਅੱਜ 8 ਮਹੀਨੇ ਰਹਿ ਗਏ, ਫੈਸਲਾ ਨੀ ਕਾਂਗਰਸ ਪਰ ਕਰ ਪਾ ਰਹੀ ਕਿ ਸਾਡਾ ਪੰਜਾਬ ਦਾ ਲੀਡਰ ਕੌਣ ਹੋਵੇਗਾ, ਜਾਂ 2-3-4 ਲੀਡਰਾਂ ਨੂੰ ਅਸੀਂ ਕਿਹੜਾ ਨੂੰ ਕੱਟ। ਦੇਖੋ ਇਹ ਕਾਂਗਰਸ ਦੀ ਨਲਾਇਕੀ ਹੈ, ਤੁਸੀਂ ਇਹਨੂੰ ਨਿੱਜ ਨਾਲ ਨਾ ਜੋੜੋ ਕਿ ਮੇਰੀ ਕੋਈ ਕਾਂਗਰਸ ਦੇ ਪ੍ਰਤੀ, ਤੁਸੀਂ ਕਹਿੰਦੇ ਭਾਜਪਾ ਦੀ, ਮੈਂ ਕਿਦਨ ਭਾਈ ਭਾਜਪਾ ਦੀਆਂ ਵਡਿਆਈਆਂ ਕਰਦਾ, ਮੈਂ ਕਿਹੜਾ ਭਾਜਪਾ ਨੂੰ ਸਰਟੀਫਿਕੇਟ ਵੰਡ ਦਿੱਤਾ ਕਿ ਤੂੰ ਬੱਲੇ ਬੱਲੇ ਹੈ ਵੀ ਭਾਜਪਾ ਤੇਰੇ ਝੰਡੇ ਬੁਲੰਦ ਹੈ, ਜਾਂ ਮੈਂ ਕਿਹਾ ਪੰਜਾਬ ਚ ਉਹਦੀ ਸਰਕਾਰ ਬਣ ਗਈ ਆ ਜਾਂ ਕੱਲ ਨੂੰ ਬਣ ਜਾਣੀ? ਇਹ ਨਾ ਕਹੀਏ ਪਲੀਜ਼, ਪ੍ਰੋਪੋਗੰਡਾ ਇਹ ਨਹੀਂ ਹੈ। ਪ੍ਰੋਪੋਗੰਡਾ ਮੈਂ ਬਹੁਤ ਸਤਿਕਾਰ ਕਰਦਾ, ਪ੍ਰੋਪੋਗੰਡਾ ਉਹ ਹੈ ਜਿਹੜਾ ਤੁਸੀਂ ਸ਼ਬਦਾਂ ਦੀ ਵਰਤੋਂ ਕਰਦੇ, ਜਾਂ ਅਸੀਂ ਦੋਨੇ ਜਣੇ ਸਾਡੇ ਸ਼ਬਦ ਸਰੋਤਿਆਂ ਤੱਕ ਪਹੁੰਚ ਗਏ ਆ, ਫੈਸਲਾ ਉਹ ਕਰਨਗੇ। ਪਲੀਜ਼ ਬੇਨਤੀ ਹੈ, ਖਬਰ ਨੂੰ ਖਬਰ ਚਲਾਓ। ਦੇਖੋ ਕਾਂਗਰਸ ਨੂੰ ਕਹੋ ਆਪਣੇ ਸਹੀ ਕਾਰਜ ਕਰੇ, ਅਸੀਂ ਸਹੀ ਗੱਲ ਕਰ ਦੇ ਦਾਂਗੇ। ਮੀਟਿੰਗਾਂ ਉਹ ਕਰਦੇ ਆ, ਧੜੇਬੰਦੀ ਉਹਦੇ ਵਿੱਚ ਆ, ਨਿੱਤ ਦੀ ਲੜਾਈ ਉਹਨਾਂ ਚ ਹੈ, ਪੁੱਠੇ ਸਿੱਧੇ ਸ਼ਬਦ ਉਹ ਬੋਲਦੇ ਆ, ਫੈਸਲਾ ਰਾਹੁਲ ਗਾਂਧੀ ਤੇ ਨੂੰ ਹੋ ਰਿਹਾ, ਗੁੱਸੇ ਅਸੀਂ ਪ੍ਰੈਸ ਰਿਪੋਰਟਰਾਂ ਨਾਲ ਹੋਈ ਜਾਈਏ, ਇਹ ਗੱਲ ਨਹੀਂ ਸੋਭਦੀ ਨਹੀਂ ਹੈਗੀ
0: ਜੀ। ਅਗਲੀ ਕਾਲ ਵੱਲ ਚੱਲਦੇ ਹਾਂ ਜੀ। ਹੋ ਸਕਦਾ ਕਿ ਜਿਵੇਂ ਤੁਸੀਂ ਕਿਹਾ ਕਿ ਜਿਹੜਾ ਫੈਸਲਾ ਉਹ ਸਰੋਤੇ ਕਰਨਗੇ, ਸੋ ਬਿਲਕੁਲ 905-673-3337 ਸਤਿ ਸ਼੍ਰੀ ਅਕਾਲ ਸਰ, ਤੁਸੀਂ ਆਨਰ ਹੋ
12: ਜੀ।
0: ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ।
12: ਮੈਂ ਬਿਲਕੁਲ ਵੀ ਸੁਣਦਾ ਨਹੀਂ ਆ ਖਬਰਾਂ ਦੀ ਅੱਜ ਕੱਲ, ਕਿਉਂਕਿ ਸਾਰਾ ਸੋਸ਼ਲ ਮੀਡੀਆ ਜਾਂ ਕੁਛ ਕਹਿ ਲਓ, ਬੰਦਾ ਜਿੱਦਾਂ ਜਿੱਦਾਂ ਲਿਖਿਆ ਹੋਇਆ ਜਿਵੇਂ ਸਾਰਾ ਕੁਛ, ਮੈਂ ਇਕਲੌਤਾ ਚੈਨਲ ਜਾਂ ਸੁਣਦਾ ਤੇ ਉਹ ਆ ਰੇਡੀਓ ਸੁਣਦਾ, ਇਸੇ ਕਰਕੇ ਹੀ, ਕਿਉਂਕਿ ਮੈਨੂੰ ਇਹ ਘੱਟੋ ਘੱਟ ਪਤਾ ਲੱਗਦੀ ਆ ਕਿ ਕਿਸੇ ਦੇ ਵੀ ਵੱਲ ਏਦਾਂ ਨਹੀਂ ਗਏ, ਕਿਸੇ ਦੇ ਝੁਕਾਵ ਆ ਜਾਂ ਕਿਸੇ ਸਰਕਾਰ ਤੋਂ ਵਿਕੇ ਹੋਏ ਜਾਂ ਉੱਧਰ ਜ਼ਿਆਦਾ ਝੁਕਾਅ ਜੀ, ਉਹਦੇ ਬਾਰੇ ਚੰਗੀਆਂ ਗੱਲਾਂ ਕਰਨੀਆਂ। ਔਰ ਇੱਕ ਮੈਂ ਇਸ ਕਰਕੇ ਵੀ ਨਹੀਂ ਸੁਣਦਾ ਕਿ ਇਸ ਟਾਈਮ ਤੇ ਮੈਂ ਫ੍ਰੀ ਹਾਂ ਜਾਂ ਡਰਾਈਵਿੰਗ ਕਰ ਰਿਹਾ ਹੁੰਦਾ, ਸਿਰਫ ਇੱਕੋ ਹੀ ਆ ਕਿ ਮੈਂ ਰਮੇਸ਼ ਜੀ ਨੂੰ ਜਿੱਦਾਂ ਦਾ ਸੁਣਨਾ ਸ਼ੁਰੂ ਕੀਤਾ, ਮੈਨੂੰ ਪਤਾ ਕਿ ਘੱਟੋ ਘੱਟ ਕਿ ਮੈਂ ਤਿੰਨੇ ਪਾਰਟੀਆਂ ਦੇ ਮੈਂ ਕਿਸੇ ਦੇ ਵੀ ਹੱਥ 'ਚ ਨਹੀਂ ਆ, ਕਿਉਂਕਿ ਮੇਰਾ ਵੀ ਇਹ ਮੰਨਣਾ ਜਿਹੜਾ ਗਲਤ ਕਰ ਰਿਹਾ ਉਹਨੂੰ ਗਲਤ ਨੂੰ ਗਲਤ ਕਹੋ, ਏਦਾਂ ਅੰਧ ਭਗਤ ਬਣ ਕੇ ਆਪਾਂ ਪੱਟੀਆਂ ਬਣ ਕੇ ਆਪਾਂ ਇੱਕ ਨੂੰ ਜੱਪੀ ਜਾਣਾ, ਜਿਹੜਾ ਇੰਨੇ ਜੇ ਖੁਸ਼ ਆ ਆਪਾਂ ਪਾਰਟੀਆਂ ਤੋਂ ਕਿਸੇ ਨਹੀਂ, ਉਹ ਪੰਜਾਬ 'ਚ ਆ ਜਾਂ ਹਿੰਦੁਸਤਾਨ ਦੀ ਆ, ਆਪਾਂ ਨੂੰ ਫਿਰ ਉੱਥੇ ਆਉਣ ਦੀ ਲੋੜ ਹੀ ਨਹੀਂ ਸੀ, ਆਪਾਂ ਇੱਥੇ ਇਸੇ ਕਰਕੇ ਆਏ ਹਾਂ ਕਿਉਂਕਿ ਇੱਥੋਂ ਦਾ ਸਿਸਟਮ ਥੋੜ੍ਹਾ ਵਧੀਆ, ਇੱਥੇ ਥੋੜ੍ਹੀ ਹਿਊਮਨ ਰਾਈਟਸ ਦੀ ਕਦਰ ਹੈਗੀ ਆ, ਜੇ ਤੇ ਕਿਸੇ ਨੂੰ ਵੀ ਲੱਗਦਾ ਕਿ ਉੱਥੇ ਹੈਗੀ ਆ ਤਾਂ ਚਲੋ ਪਹਿਲੀ ਗੱਲ ਬੰਦੇ ਨੂੰ ਆਉਣਾ ਹੀ ਨਹੀਂ ਚਾਹੀਦਾ ਉੱਥੋਂ। ਚਲੋ ਇਹ ਤਾਂ ਗੱਲ ਰਹੀ ਜਿਹੜੀਆਂ ਰੀਸੈਂਟ ਹੋਣੇ ਹੋਏ ਆ, ਬਾਕੀ ਮੈਂ ਆਪਣੀ ਗੱਲ ਤੇ ਆਉਣਾ ਜਿਹੜੇ ਕਰਨੀ ਸੀ, ਤੇ ਅੱਜ ਦੀ ਖਾਲੜਾ ਜੀ ਦੀ ਗੱਲ ਕੀਤੀ, ਮੈਂ ਰਮੇਸ਼ ਜੀ ਨਾਲ ਬਿਲਕੁਲ ਸਹਿਮਤ ਆ ਕਿ ਉਹਨਾਂ ਨੂੰ ਇਸ ਬੰਨੇ ਆਉਣਾ ਹੀ ਨਹੀਂ ਚਾਹੀਦਾ ਸੀ ਪਹਿਲੀ ਗੱਲ, ਕਿਉਂਕਿ ਇੰਨੀ ਜਿਹਨਾਂ ਨੇ ਘਾਲਣਾ ਕਰੀ ਹੋਵੇ, ਇੰਨਾ ਵੱਡਾ ਯੋਗਦਾਨ ਆ, ਆਪਾਂ ਮਤਲਬ ਉਹਨਾਂ ਨੂੰ ਕੀ ਮਤਲਬ ਕਿ ਇੱਕ ਸੀਟ ਵਿੱਚ ਪਹਿਲੀ ਗੱਲ ਤਾਂ ਨਹੀਂ ਛਾਉਣਾ ਚਾਹੀਦਾ, ਪਰ ਜੇ ਇਨ ਕੇਸ ਆ ਹੀ ਗਏ, ਮਤਲਬ ਆਪਣੇ ਪੰਜਾਬ ਦੇ ਲੋਕੀ ਮਤਲਬ ਇਸ ਥਾਂ ਇੰਨੇ ਗਿਰ ਗਏ ਹੋਏ ਆ ਕਿ ਮਤਲਬ ਕਿ ਅੱਜ ਸਾਧੂ ਵੇਖਦੇ ਨਹੀਂ ਆ ਕਿ ਕਿਹੜਾ ਬੰਦਾ ਵਾ ਤੇ ਕੌਣ ਹੈ, ਤੇ ਉਹਨੂੰ ਘੱਟੋ ਘੱਟ ਜੋ ਆ ਹੀ ਗਿਆ ਤੇ ਆਪਾਂ ਯਾਰ ਇੱਕ ਵਾਰ ਤੇ ਖੜੇ ਹੋ ਕੇ ਵਿਖਾ ਦਈਏ ਜੇ ਅਗਲੇ ਬੰਦੇ ਨੇ ਆਪਣੀ ਜਾਨ ਗਵਾ ਲਈ ਜਾਂ ਕਿੱਦਾਂ, ਮਤਲਬ ਉਹ ਤਾਂ ਮੁੱਲ ਹੀ ਨਹੀਂ ਹੈਗਾ, ਮਤਲਬ ਮੁੱਲ ਦੇ ਸਕੀਆ ਪੈਸੇ ਨਾਲ ਕਿਸੇ ਨਾਲ, ਠੀਕ ਹੈ ਚਲੋ ਜੇ ਕਰਤੀ, ਚਲੋ ਫਿਰ ਵੀ ਇਹਨਾਂ ਨੇ ਜੋ ਕਰਦਾ ਦੂਜਾ, ਮੇਰੇ ਦਮੇਸ਼ ਚ ਮੈਨੂੰ ਲੱਗਦਾ ਇਹ ਚ ਸਭ ਤੋਂ ਜ਼ਿਆਦਾ ਨਾ ਆਪਣੇ ਲੋਕ ਦੀ ਲੱਗਦਾ ਪ੍ਰੋਬਲਮ ਆ ਸਰਕਾਰਾਂ, ਕਿਉਂਕਿ ਸਰਕਾਰਾਂ ਨੂੰ ਲੋਕਾਂ ਦਾ ਪਤਾ, ਆਪਾਂ ਜਿਹੜੇ ਝੰਡੇ ਤੱਕ ਫਿਰਦੇ ਨੇ, ਮੈਨੂੰ ਛੋਟੇ ਹੁੰਦੇ ਡੈਡੀ ਕਹਿੰਦੇ ਹੁੰਦੇ ਸੀ ਕਿ ਇਹਦਾ ਟੀਕਾ ਲੱਗਾ ਨਾ ਲੋਕਾਂ ਨੂੰ ਕਿ ਆਹ ਕਾਂਗਰਸ ਆ, ਆਹ ਅਕਾਲੀ ਦਲ ਆ ਤੇ ਇਹ ਭਾਜਪਾ, ਉਹ ਟੀਕਾ ਐਸਾ ਕਿ ਉਹਨਾਂ ਨੂੰ ਫਿਰ ਕੁਛ ਕਰੀ ਜਾਣ ਨੂੰ ਪੱਟੀ ਬੰਨੀ ਜਾਂਦੀ ਆ ਤੇ ਬਸ ਕੀ ਸਾਨੂੰ ਉਹੀ ਪਾਰਟੀ ਦੇਖਦੀ ਆ ਉਹਨਾਂ ਨੂੰ ਸਾਰਾ ਕੁਛ ਆ ਜਾਂ ਕਿੱਦਾਂ, ਪਰ ਸੱਚ ਨੂੰ ਸੱਚ ਜਾਂ ਗਲਤ ਨੂੰ ਗਲਤ, ਬਾਕੀ ਉਹ ਗੱਲ ਗਟਸ ਵਾਲੀ ਆ ਕਿ ਉਹ ਇੱਕ ਤੇ ਇੱਕ ਪਾਰਟੀ ਦੇ ਹੱਥ 'ਚ ਬੋਲਣਾ ਗਟਸ ਨਹੀਂ ਹੈ, ਗੱਲ ਇਹੀ ਆ ਕਿ ਜਿਹੜੀ ਪਾਰਟੀ ਗਲਤ ਕਰਦੀ ਉਹਨੂੰ ਬੋਲਣਾ, ਫਿਰ ਮਿਨਿਸਟਰ ਉਹ ਕਰਦੇ ਆ, ਤੇ ਪਲੀਜ਼ ਮੈਨੂੰ ਦੱਸਿਓ ਜੀ ਉਹਨਾਂ ਬਾਰੇ। ਥੈਂਕ ਯੂ ਸੋ ਮਚ
0: ਜੀ, ਬਹੁਤ ਸ਼ੁਕਰੀਆ ਜੀ। ਜੀ ਸਰ, ਜੀ ਰਮੇ ਜੀ।
11: ਨਹੀਂ ਚਲੋ ਪਰਸਨਲ ਤੇ ਲੈਣਾ ਹੀ ਨਹੀਂ ਕਦੇ ਵੀ, ਇਹ ਤੇ ਮੈਂ ਧੰਨਵਾਦੀ ਹਾਂ ਆਪਣੇ ਸਰੋਤਿਆਂ ਦਾ ਜਿਹੜੇ ਮੈਨੂੰ ਉਸ ਕੈਟਾਗਰੀ 'ਚ ਰੱਖਦੇ ਆ, ਕਿਉਂਕਿ ਜਦੋਂ ਆਪਾਂ ਸੰਤੂ ਸਾਹਿਬ ਚਰਚਾ ਹੀ ਛੇੜ ਲਈ ਜਿਹਨੂੰ ਵਿਚਾਰ ਚਰਚਾ ਕਹਿੰਦੇ ਆ, ਵਿਚਾਰਾਂ ਦੀ ਚਰਚਾ, ਤੇ ਫਿਰ ਵਿਚਾਰਾਂ ਦੀ ਚਰਚਾ ਵਿੱਚ ਨਿੱਜ ਤੇ ਰਹਿ ਨਹੀਂ ਜਾਣਾ ਚਾਹੀਦਾ, ਇਹਨੂੰ ਤੇ ਅਸਲ ਵਿੱਚ ਜਿਹੜਾ ਸਤਸੰਗ ਆ ਇਹੀ ਹੈ, ਸੱਚ ਦੇ ਲਈ ਸੰਗ ਨਾ, ਸਤਸੰਗ ਇਹੀ ਹੈ ਨਾ ਕਿ ਅਸੀਂ ਆਪਣੀ ਆਪਣੀ ਗੱਲ ਰੱਖੀਏ, ਇਹ ਨਾ ਹੋਵੇ ਨਾ ਮੈਂ ਆਪਣੀ ਸੁਣਾ ਕੇ ਚੱਲ ਜਾ, ਕੋਈ ਆਪਣੀ ਸੁਣਾ ਕੇ ਚੱਲ ਜੇ, ਤੇ ਇਹ ਨਹੀਂ ਹੈਗਾ। ਸੋ ਸੱਚ ਦੀ ਗੱਲ ਇੱਥੇ ਹੁੰਦੀ ਹੈ, ਤੇ ਜਿੰਨਾ ਕੁ ਚਿਰ ਮੇਰੇ ਤੁਸੀਂ ਸਾਥ ਦਿੰਦੇ ਰਹੋਗੇ ਮੈਂ ਸੱਚ ਬੋਲਦਾ ਰਹਾਂਗਾ। ਬਾਕੀ ਭਾਈ ਗੱਲ ਇਹ ਹੈ, ਮੈਂ ਇੱਕੋ ਟਿੱਪਣੀ ਕਰਾਂਗਾ, ਪਹਿਲਾਂ ਵੀ ਕਰਦਾ, ਦੁੱਖ ਹੀ ਇਸ ਗੱਲ ਦਾ ਹੈ ਕਿ ਅਸੀਂ ਪੰਜਾਬੀ, ਖਾਸ ਕਰਕੇ ਪੰਜਾਬੀ ਕਮਿਊਨਿਟੀ ਭਾਰਤ ਦੇ ਵਿੱਚ, ਅਸੀਂ ਸਿਆਸੀ ਤੌਰ 'ਤੇ ਮੈਂ ਫੁੱਲ ਨੂੰ ਹੀ ਪਾਉਣੀ ਆ। ਇਹ ਇਹ ਬੜਾ ਦਿਖਾਂਤ ਹੈ, ਜਦਕਿ ਵੋਟ ਕਿਸੇ ਵਿਚਾਰਧਾਰਾ ਨੂੰ ਪੈਣੀ ਚਾਹੀਦੀ ਹੈ। ਤੇ ਜੇ ਅੱਜ ਜਿਹੜਾ ਜਿਹੜਾ ਵਿਚਾਰਧਾਰਾ ਤੋਂ ਛਿੜਕਦਾ, ਚਾਹੇ ਉਹਦਾ ਨਾਂ ਰਮੇਸ਼ ਹੁਸ਼ਿਆਰਪੁਰੀ ਹੋਵੇ, ਚਾਹੇ ਪ੍ਰਭ ਸੰਧੂ ਹੋਵੇ, ਚਾਹੇ ਭਗਵੰਤ ਮਾਨ ਹੋਵੇ, ਚਾਹੇ ਕੇਜਰੀਵਾਲ ਹੋਵੇ, ਮੈਨੂੰ ਲੱਗਦਾ ਕਿ ਉਹਦਾ ਵਾਈਕਾਟ ਹੋਣਾ ਚਾਹੀਦਾ ਹੈਗਾ ਵੋਟਾਂ ਦੇ ਵਿੱਚ। ਇਸ ਕਰਕੇ ਵੋਟ ਵਿਚਾਰਧਾਰਾ ਨੂੰ ਚਾਹੀਦੀ ਹੈ। ਵੋਟਾਂ ਦੇ ਲਈ ਅਸੀਂ ਜਿਹੜੀ ਧੜੇਬੰਦੀ ਬਣਾ ਲਈ ਆ ਨਾ ਵੋਟਾਂ ਦੇ ਵਿੱਚ, ਜਿਹੜਾ ਸਿਆਸੀ ਤੌਰ ਤੇ ਵੰਡੇ ਹੋਏ ਆ, ਇਹ ਪੰਜਾਬੀਆਂ ਦਾ ਦਿਖਾਂਤ ਹੈ।
0: ਜੀ ਜੀ ਕੁਲਦੀਪ ਜੀ, ਸਤਿ ਸ੍ਰੀ ਅਕਾਲ, ਤੁਸੀਂ ਆਨਰ ਜੀ।
13: ਹਾਂਜੀ, ਸਿਰਫ 30-40 ਸੈਕਿੰਡ ਲੈਣੇ ਜੀ। ਰਮੇਸ਼ ਜੀ, ਦੇਖੋ ਤੁਹਾਡਾ ਤੁਹਾਨੂੰ ਆਪਣਾ ਮਰਾਜ ਡਾਊਨ ਕਰਨ ਦੀ ਲੋੜ ਨੀ, ਤੁਸੀਂ ਸੱਚ ਦੇ ਪੈਰਾਂ ਦਿੰਦੇ ਹੋ ਤੇ ਚੜ੍ਹਦੀ ਕਲਾ ਚ ਰਹੋ। ਦੂਸਰੀ ਗੱਲ ਹੈ ਜੀ, ਮੇਰੇ ਨਾ ਅੰਗਰੇਜ਼ੀ ਅਖਬਾਰ ਨੇ, ਮੇਰੇ ਕੋਲ ਸੱਜਣ ਮਿੱਤਰ ਹੈਗੇ ਨੇ, ਫੈਮਿਲੀ ਮੈਂਬਰ ਹੈਗੇ ਨੇ, ਅੰਗਰੇਜ਼ੀ ਅਖਬਾਰਾਂ ਜਿਹੜੀਆਂ ਬੜੀਆਂ ਟੌਪ ਦੀਆਂ ਨੇ ਰਮੇਸ਼ ਜੀ, ਉਹਨਾਂ ਚ ਬਹੁਤ ਉੱਚੀਆਂ ਉੱਚੀਆਂ ਪੋਜੀਸ਼ਨਾਂ ਤੇ ਲੱਗੇ ਨੇ। ਤੇ 2014 ਤੋਂ ਬਾਅਦ ਜਦੋਂ ਦੀ ਮੋਦੀ ਸਰਕਾਰ ਆਈ ਹੈ, 14 ਤੋਂ ਬਾਅਦ ਘੁੱਗੀ ਨੇ ਕੂਣੀ ਕੀਤੀ ਤੇ ਚਿੜੀ ਨੇ ਝੂਣੀ ਕੀਤੀ ਆਪਣਾ ਪ੍ਰਭ ਜੀ। ਆਪਾਂ ਗੱਲਾਂ ਸਾਰੀਆਂ ਕਰਨੇ ਆ, ਕਿਸੇ ਨੇ ਇੱਕ ਵੀ ਕੱਢ ਕੇ ਦੱਸੇ ਕਿ ਅਸੀਂ ਆਹ ਸੰਘਰਸ਼ ਦੇ ਖਿਲਾਫ਼ ਤੇ ਮੋਦੀ ਦੇ ਖਿਲਾਫ਼ ਬੋਲ ਕੇ ਦੱਸਿਆ। ਗੱਲਾਂ ਕਰਨੀਆਂ ਸੌਖੀਆਂ ਨੇ, ਗਰਾਊਂਡ ਦੇ ਕੰਮ ਕਰਨਾ ਔਖਾ ਹੈ। ਬਾਕੀ ਚੜ੍ਹਦੀ ਕਲਾ ਚਲੋ, ਰਮੇਸ਼ ਜੀ ਕੋਈ ਐਸੀ ਗੱਲ ਨੀ, ਤੁਹਾਨੂੰ ਤਾਂ ਤੁਹਾਡੇ ਨਾਲ ਜੁੜੇ ਆ, ਇਸ ਚੈਨਲ ਨਾਲ ਤਾਂ ਜੁੜੇ ਆ, ਤੇ ਤੁਸੀਂ ਸੱਚ ਬੋਲਦੇ ਹੋ, ਸੱਚ ਦੇ ਪਹਿਰਾ ਦਿੰਦੇ ਹੋ ਕਿ ਇਹ ਪਲੇਟਫਾਰਮ ਬਹੁਤ ਵੱਡਾ ਹੈ। ਅਸੀਂ ਸਾਰੀ ਫੈਮਿਲੀ ਤੁਹਾਡੇ ਨਾਲ ਜੁੜੇ ਹੋਏ ਆ, ਇਸ ਗੱਲ ਦਾ ਸਾਨੂੰ ਮਾਣ ਹੈ। ਚੜ੍ਹਦੀ ਕਲਾ ਚਲੋ ਜੀ, ਮੇਰੇ
0: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ ਜੀ ਰਮੇਸ਼ ਜੀ।
11: ਚਲੋ ਧੰਨਵਾਦ ਹੈ ਜੀ, ਤੇ ਆਪਾਂ ਸਾਰੇ ਰਲ ਮਿਲ ਕੇ ਯਤਨ ਕਰਦੇ ਰਹੀਏ ਘੱਟੋ ਘੱਟ ਇਸ ਪਲੇਟਫਾਰਮ 'ਚ ਇੰਨਾ ਕੁ ਸਮਾਂ ਜਿਹੜਾ ਇੱਕ ਘੰਟਾ ਜਾਂ ਡੇਢ ਘੰਟਾ ਹੁੰਦਾ, ਇਹਦੇ ਵਿੱਚ ਅਸੀਂ ਘੱਟੋ ਘੱਟ ਚੰਗੀਆਂ ਗੱਲਾਂ ਕਰਦੇ ਰਹੀਏ। ਬਾਕੀ ਆਪਣੀ ਆਪਣੀ ਪਾਰਟੀ ਨਾਲ ਤੁਸੀਂ ਜੁੜੇ ਹੋ, ਕੋਈ ਨਾਰਾਜ਼ਗੀ ਨਹੀਂ, ਜਿੱਥੇ ਜੁੜੇ ਹੋ ਜੁੜੇ ਰਹੋ, ਬਸ ਆਪਣੀ ਪਾਰਟੀ ਤੇ ਇਹ ਚੁੰਡੀ ਜ਼ਰੂਰ ਬੁੱਢਿਓ ਕਿ ਭਾਈ ਚੰਗੇ ਕੰਮ ਕਰਨੇ, ਜਿਹੜੀ ਜਿਹੜੀ ਪਾਰਟੀ ਨਾਲ ਉਹਨੂੰ ਹੀ ਕਹਿਣਾ ਤੇ ਚੰਗੇ ਕੰਮ ਕਰ ਲੈ, ਬਸ ਹੋਰ ਤੇ ਕੋਈ ਸਾਡੀ ਡਿਮਾਂਡ ਨਹੀਂ
0: ਜੀ। ਸਾਡੇ ਬਹੁਤ ਹੀ ਪਿਆਰੇ ਲਿਸਨਰ ਬਲਦੇਵ ਸਿੱਧੂ ਸਾਹਿਬ ਪਹੁੰਚ ਗਏ ਨੇ। ਬਲਦੇਵ ਜੀ, ਸਤਿ ਸ੍ਰੀ ਅਕਾਲ, ਤੁਸੀਂ ਆਨਰ ਹੋ ਜੀ।
14: ਸੰਧੂ ਸਾਹਿਬ ਹੁਸ਼ਿਆਰਪੁਰੀ, ਸਤਿ ਸ੍ਰੀ ਅਕਾਲ ਵੀਰੇ।
0: ਸਤਿ ਸ੍ਰੀ ਅਕਾਲ ਜੀ,
14: ਤੁਹਾਡੀਆਂ ਬਹੁਤ ਵਧੀਆ ਖਬਰਾਂ ਹੁੰਦੀਆਂ, ਜਿਹੜਾ ਭਾਈ ਸਾਹਿਬ ਕਹਿੰਦੇ ਤੁਸੀਂ ਝੂਠ ਦੀਆਂ ਖਬਰਾਂ ਦਿੰਦੇ ਹੋ। ਮੈਂ ਕੁਲਦੀਪ ਰਾਮ ਸਿੰਘ ਦਾ, ਉਹਨੇ ਜਦੋਂ ਜੂਨ 84 ਦਾ ਹਫ਼ਤਾ ਚੱਲਦੇ ਇੱਕ ਕਿਸੇ ਰੇਡੀਓ ਤੇ ਨਹੀਂ ਗਿਆ ਉਹ, ਤੇ ਹਾਂ ਦਾ ਨਾਰਾ ਵੀ ਨਹੀਂ ਮਾਰਿਆ ਨੀ, ਜਿਹੜਾ ਮੁਹਿੰਮ ਕਹਿੰਦੇ ਹੁਸ਼ਿਆਰਪੁਰੀ ਤੂੰ ਝੂਠ ਫੈਲਾ ਰਿਹਾ, ਇੱਥੇ ਵੱਡੇ ਖਬਰਾਂ ਦਿੰਦੇ, ਤੂੰ ਤਾਂ ਇੰਡੀਆ ਤੋਂ ਖਬਰਾਂ ਦਿੰਦਾ, ਤੂੰ ਇੱਥੇ ਬੈਠਾ। ਬਾਕੀ ਜਿਹੜਾ ਆਪਣਾ ਜਥੇਦਾਰ ਉਹਨਾਂ ਨੇ ਕੌਮ ਨੂੰ ਦੋ ਫਾਟ ਕਰਤਾ, ਜਿਹੜੇ ਬਾਦਲ ਕਹਿੰਦੇ ਬੇੜਾ ਗਰਕ ਕਰਤਾ ਸਿੱਖ ਕੌਮ ਦਾ। ਬਾਕੀ ਆਉਣ ਵਾਲੀ ਸਰਕਾਰ ਫਿਰ ਭਗਵੰਤ ਮਾਨ ਦੀ ਹੈ, ਬਾਕੀ ਚੜ੍ਹਦੀ ਕਲਾ ਚੋਂ ਜਾਂਦੇ ਬਾਅਦ ਰਹੋ, ਪਰ ਜੂਨ 84 ਵੇਲੇ ਇੱਕ ਅੱਖਰ ਨਹੀਂ ਬੋਲਿਆ ਨੇ ਮੂੰਹ ਚੋਂ, ਜਿਹੜਾ ਭਾਈ ਸਾਹਿਬ ਕਹਿ ਕੇ ਗਈ ਗਲਤ ਹੋਣਾ ਬੋਲਣ। ਧੰਨਵਾਦ,
0: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ ਜੀ ਰਮੇਸ਼ ਜੀ।
11: ਚਲੋ ਕੋਈ ਗੱਲ ਨੀ, ਦੇਖੋ ਜੂਨ 84 ਤੇ ਕੋਈ ਬੋਲਦਾ ਨਹੀਂ ਬੋਲਦਾ, ਜਿਹੜੇ ਮੇਰੇ ਵਰਗੇ ਜਿਹੜੇ ਅਸੀਂ ਆਪਣੇ ਆਪ ਨੂੰ ਬੜੇ ਬੁੱਧੀਜੀਵੀ ਕਹਿੰਦੇ, ਅਸੀਂ ਵੀ ਕਈ ਵਾਰੀ ਚੁੱਪ ਵੱਟ ਜਾਈਦੀ ਹੈ। ਚਲੋ ਇੱਦਾਂ ਦੀ ਨਾਰਾਜ਼ਗੀ ਨਹੀਂ ਆਪਾਂ ਪਾਲਣੀ ਕਿ ਸਾਡੇ ਸਾਰੇ ਸਰੋਤੇ ਸਤਿਕਾਰ ਤਾਂ, ਅਸੀਂ ਫਿਰ ਵੀ ਸਾਰਿਆਂ ਦਾ ਸਤਿਕਾਰ ਕਰਦੇ ਹਾਂ। ਬੜੇ ਸਾਰੇ ਮੁੱਦੇ ਆ, ਹੋਰ ਮੁੱਦਿਆਂ 'ਤੇ ਬੋਲੋ, ਪਰ ਬੋਲਿਆ ਜ਼ਰੂਰ ਕਰੋ ਔਰ ਬੋਲਿਓ ਸੱਚ ਕਰੋ, ਬਸ ਇਹੀ ਹੈ
0: ਜੀ। ਬਿਲਕੁਲ ਜੀ, ਇੱਕ ਤੁਹਾਨੂੰ ਮੈਸੇਜ ਦੀ ਲਵਾਨਾ ਵੈਲਨੈਸ ਸਪਾ ਦਾ, ਰਿਲੈਕਸਿੰਗ ਮਸਾਜ ਥੈਰੇਪੀ ਬਿਊਟੀ ਸਰਵਿਸ ਲੇਡੀਜ਼ ਵਾਸਤੇ, ਜੀ ਟੀ ਏ ਦੀਆਂ ਜਿੰਨੀਆਂ ਵੀ ਭੈਣਾਂ ਆ ਉਹਨਾਂ ਵਾਸਤੇ ਇਹ ਮੈਸੇਜ ਆ। ਔਰ ਨਾਲ ਦੀ ਨਾਲ ਸਾਡੇ ਟਰੱਕ ਡਰਾਈਵਰ ਵੀਰ, ਜਾਂ ਜੇ ਤੁਸੀਂ ਵਰਕ ਫਰੋਮ ਹੋਮ ਕਰਦੇ ਹੋ, ਬਹਿ ਕੇ ਬੈਕ ਪੇਨ, ਲੋਅਰ ਬੈਕ ਪੇਨ, ਅਪਰ ਬੈਕ ਪੇਨ ਦੇ ਵਿੱਚ ਤੁਹਾਨੂੰ ਇਸ਼ੂਜ਼ ਆ ਰਹੇ ਨੇ, ਉਹ ਬੈਕ ਪੇਨ ਠੀਕ ਨਹੀਂ ਹੋ ਰਹੀ, ਤਾਂ ਲਵਾਨਾ ਵੈਲਨੈਸ ਸਪਾ ਨਾਲ ਤੁਸੀਂ ਸੰਪਰਕ ਕਰੋ। ਪ੍ਰੋਫੈਸ਼ਨਲ ਰਜਿਸਟਰਡ ਥੈਰਾਪਿਸਟ ਇਹਨਾਂ ਕੋਲ ਨੇ, ਸੋ ਤੁਹਾਡੀ ਪੇਨ ਦਾ ਅਸਲੀ ਕੌਜ਼ ਲੱਭ ਕੇ ਤੁਹਾਡੀ ਹੈਲਪ ਕਰ ਸਕਦੇ ਨੇ। ਸਿਆਟਿਕਾ ਬੈਕ ਪੇਨ ਹੋ ਰਹੀ ਤੁਹਾਨੂੰ, ਉਹਦੇ ਵਿੱਚ ਵੀ ਤੁਹਾਡੀ ਪੂਰੀ ਹੈਲਪ ਕਰਨਗੇ ਇਹਨਾਂ ਦੇ ਪ੍ਰੋਫੈਸ਼ਨਲ ਥੈਰਾਪਿਸਟ। ਨਾਲ ਦੀ ਨਾਲ ਬਿਊਟੀ ਸਰਵਿਸ ਦਿੰਦੇ ਨੇ, ਬਹੁਤ ਸਾਰੀਆਂ ਇਹਨਾਂ ਕੋਲ ਮਸਾਜ ਨੇ, ਰਿਲੈਕਸ ਮਸਾਜ, ਮਸਾਜ ਥੈਰੇਪੀ, ਪ੍ਰੀ ਨੈਟਲ ਮਸਾਜ, ਪੋਸਟ ਨੈਟਲ ਮਸਾਜ, ਹਾਈਡਰਾ ਫੇਸ਼ੀਅਲ, ਲੇਜ਼ਰ ਹੇਅਰ ਰਿਮੂਵਲ, ਵੈਕਸਿੰਗ, ਬਾਡੀ ਕੰਟੋਰਿੰਗ, ਬਹੁਤ ਸਾਰੀਆਂ ਹੋਰ ਸੇਵਾਵਾਂ ਲਵਾਨਾ ਵੈਲਨੈਸ ਸਪਾ ਦਿੰਦਾ ਆ। ਤੁਸੀਂ ਪੰਜਾਬੀ ਲਹਿਰਾਂ ਦਾ ਰੈਫਰੈਂਸ ਦੇਣ 'ਤੇ 20% ਡਿਸਕਾਊਂਟ ਐਲੀਜੀਬਲ ਹੋ ਸਕਦੇ ਹੋ। ਕਾਲ ਕਰਨੀ ਪੈਣੀ ਆ, ਪੰਜਾਬੀ ਲਹਿਰਾਂ ਦਾ ਰੈਫਰੈਂਸ ਦੇਣਾ ਪੈਣਾ ਆ, 416-8183-5381-538-5। ਲਵਾਨਾ ਵੈਲਨੈਸ ਸਪਾ ਬਿਲਕੁਲ ਸਟੀਲ ਐਂਡ ਏਅਰਪੋਰਟ ਦੇ ਕਾਰਨਰ 'ਤੇ ਲੋਕੇਟਡ ਨੇ, 342 ਪਾਰਕਹਸਟ ਸਕੁਆਇਰ, ਬਰੈਂਪਟਨ। ਸੋ 905-673-33-37, 905-673-33-37। ਸਮਾਂ ਆਲਮੋਸਟ ਆਪਣਾ ਹੋ ਚੁੱਕਿਆ ਆ, ਇੱਕ ਦੋ ਕਾਲਜ਼ ਹੈਗੀਆਂ, ਪਰ ਸਾਡੇ ਨਾਲ ਆਈ ਥਿੰਕ ਰਮੇਸ਼ ਜੀ ਹੁਣਾਂ ਦਾ ਰਾਬਤਾ ਟੁੱਟ ਚੁੱਕਿਆ ਆ। ਸੋ ਜੇ ਤੁਹਾਡੇ ਰਮੇਸ਼ ਜੀ ਦੇ ਨਾਲ ਕੋਈ ਸਵਾਲ ਸੀ ਤਾਂ ਉਹ ਤੁਸੀਂ ਭਾਈ ਕੱਲ੍ਹ ਨੂੰ ਆ ਕੇ ਕਰ ਸਕਦੇ ਹੋ, ਕੱਲ੍ਹ ਨੂੰ ਵੀ ਖੁੱਲ੍ਹਾ ਸਮਾਂ ਹੋਣਾ ਆ। ਸੋ ਹੁਣ ਰਮੇਸ਼ ਜੀ ਦਾ ਰਾਬਤਾ ਸਾਡੇ ਨਾਲ ਆਈ ਥਿੰਕ ਟੁੱਟ ਚੁੱਕਿਆ ਆ, ਅਤੇ ਮੈਨੂੰ ਲੱਗਦਾ ਕਿ ਸਮਾਂ ਬਹੁਤ ਥੋੜ੍ਹਾ ਆ ਅਤੇ ਦੁਬਾਰਾ ਨਾਤਾ ਹੁਣ ਕੱਲ੍ਹ ਨੂੰ ਜੁੜਾਂਗੇ। ਸੋ ਇੱਕ ਮਿੰਟ ਪਿੱਛੇ ਨਾਤਾ ਜੋੜਨਾ, ਮੈਨੂੰ ਲੱਗਦਾ ਇੱਕ ਮਿੰਟ 'ਤੇ ਆਪਾਂ ਨੂੰ ਕਾਲ ਕਰਨ 'ਤੇ ਲੱਗ ਜਾਣਾ। ਸੋ 905-673-3337 ਉਮੀਦ ਕਰਦੇ ਹਾਂ ਤੁਸੀਂ ਅੱਜ ਦੇ ਖੂਬਸੂਰਤ ਦਿਨ ਨੂੰ ਇੰਜੋਏ ਕਰੋਗੇ, ਅਤੇ ਅੱਜ ਵਾਕਈ ਦਿਨ ਖੂਬਸੂਰਤ ਹੋ ਗਿਆ, ਮੀਂਹ ਪੈ ਗਿਆ, ਮੌਸਮ ਵੈਦਰ ਹੋਰ ਕਲੀਅਰ ਹੋ ਗਿਆ ਆ। ਸੋ ਆਪਣੀ ਸੋਚ ਵੀ ਉਨੀ ਕਲੀਅਰ ਹੋਣੀ ਚਾਹੀਦੀ ਆ, ਆਪਣਾ ਜਿਹੜਾ ਮਨ ਆ ਇੰਨਾ ਹੀ ਸਾਫ਼ ਅਤੇ ਪਵਿੱਤਰ ਹੋਣਾ ਚਾਹੀਦਾ ਜਿੰਨਾ ਅੱਜ ਦਾ ਵੈਦਰ ਆ, ਮੌਸਮ ਆ। ਇਹ ਪੋਲੀਟੀਕਲ ਜਿਹੜੀਆਂ ਗੱਲਾਂ ਆ, ਧਾਰਨਾਵਾਂ ਆ, ਸਿਰਫ ਪੋਲੀਟੀਕਲ ਰਹਿ ਜਾਣੀਆਂ ਚਾਹੀਦੀਆਂ। ਇਨਸਾਨੀ ਜਦੋਂ ਆਪਾਂ ਰਿਸ਼ਤਿਆਂ ਦੀ ਗੱਲਬਾਤ ਕਰਦੇ ਹਾਂ, ਇਹਨਾਂ ਦੇ ਵਿੱਚ ਤਕਰਾਰ ਚੰਗੀ ਨਹੀਂ। ਸੋ ਸਿਰਫ ਇਹਨਾਂ ਨੂੰ ਪੋਲੀਟੀਕਲ ਤੱਕ ਰੱਖਿਆ ਕਰੋ, ਪਰਸਨਲੀ ਨਾ ਲਿਆ ਕਰੋ, ਵੰਡੇ ਨਾ ਜਾਈਏ, ਇਨਸਾਨੀ ਤੌਰ 'ਤੇ ਵੰਡੀਆਂ ਨਾ ਪਾਓ। ਇਹ ਅਸਲ ਦੇ ਵਿੱਚ ਜਿਹੜੀਆਂ ਪੋਲੀਟੀਕਲ ਕੋਈ ਵੀ ਜਿਹੜੀਆਂ ਮਾਫ਼ ਕਰਨਾ ਪਾਰਟੀਆਂ ਹੁੰਦੀਆਂ, ਇਹ ਇਹੀ ਚਾਹੁੰਦੀਆਂ, ਇਹਨਾਂ ਨੂੰ ਆਪਣੇ ਮਨਸੂਬੇ 'ਚ ਕਾਮਯਾਬ ਨਾ ਹੋਣ ਦਿਓ, ਇਨਸਾਨੀ ਤੌਰ 'ਤੇ ਆਪਾਂ ਨਾ ਵੰਡੇ ਜਾਈਏ, ਇਨਸਾਨੀਅਤ ਤੌਰ 'ਤੇ ਆਪਾਂ ਇੱਕ ਰਹੀਏ। ਸੋ ਇਹੀ ਸਾਡੀ ਅਰਦਾਸ ਆ। ਸੋ ਪੰਜਾਬੀ ਲਹਿਰਾਂ ਵੱਲੋਂ ਸਾਰੇ ਪਿਆਰ ਭਰੇ ਸਰੋਤਿਆਂ ਨੂੰ, ਸਾਰੇ ਚੜ੍ਹਦੀ ਕਲਾ ਵਾਲੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ, ਅਤੇ ਇੰਜੋਏ ਕਰੋ ਅੱਜ ਦੇ ਖੂਬਸੂਰਤ ਦਿਨ ਨੂੰ, ਅਤੇ ਅਕਾਲ ਪੁਰਖ ਦਾ ਸ਼ੁਕਰਾਨਾ ਕਰੋ। ਸੋ ਜੁੜੇ ਰਹੋ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਦੇ ਨਾਲ। ਸੋ ਮਿਲਦੇ ਹਾਂ ਕੱਲ੍ਹ ਨੂੰ ਇਸੇ ਵੇਲੇ, ਇਸੇ ਸਮੇਂ, ਇਸੇ ਘੜੀ, ਇਸੇ ਪਲ। ਸਤਿ ਸ੍ਰੀ ਅਕਾਲ। ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ, ਲਵ ਯੂ ਆਲ, ਜ਼ਿੰਦਗੀ ਜ਼ਿੰਦਾਬਾਦ।
15: ਇਉਂ ਬਿਆਨ ਕਰਦੇ ਹਨ

0: ਜਦੋਂ ਅਸੀਂ ਫੂਡ ਡਿਲੀਵਰ ਕਰਦੇ ਹਾਂ ਕਸਟਮਰਸ ਨੂੰ ਤਾਂ ਉਹਨਾਂ ਦੇ ਰਿਵਿਊਜ਼ ਜਾਂ ਵਿਊਜ਼ ਅਕਸਰ ਇਹ ਹੁੰਦੇ ਨੇ।
1: ਹਾਂਜੀ ਸਤਿ ਸ਼੍ਰੀ ਅਕਾਲ ਜੀ, ਆਪਣੀ ਕੰਪਨੀ ਮਿਸਿਸ ਆਗਾ, ਆਪਾਂ ਨੂੰ ਕੇਟਰਿੰਗ ਦੀ ਲੋੜ ਸੀਗੀ ਅਤੇ ਆਪਾਂ ਤਵਾ ਕਿਚਨ ਨਾਲ ਕੰਟੈਕਟ ਕੀਤਾ। ਆਪਾਂ ਨੂੰ 50 ਬੰਦੇ ਦੀ ਕੈਟਰਿੰਗ ਕਰਵਾਈ ਸੀ ਅਤੇ ਆਪਣੇ ਕਰੀਬਨ 55 ਤੋਂ 60 ਬੰਦੇ ਸੀਗੇ, ਫਿਰ ਵੀ ਕੇਟਰਿੰਗ ਉਹਨਾਂ ਕੋਲ ਮਤਲਬ ਬਹੁਤ ਜ਼ਿਆਦਾ ਸੀ, ਸਾਨੂੰ ਕੋਈ ਥੋੜ੍ਹ ਨਹੀਂ ਆਈ। ਅਸੀਂ ਰਿਕਮੈਂਡ ਕਰਦੇ ਹਾਂ ਤੁਸੀਂ ਵੀ ਕੈਟਰਿੰਗ ਕਰਾਓ ਤਵਾ ਕਿਚਨ ਤੋਂ।
2: ਤਵਾ ਕਿਚਨ 50 ਸਨੀਵੇਲ ਗੇਟ, ਬ੍ਰੈਂਪਟਨ, ਮਾਊਂਟਨੈਸ਼ ਐਂਡ ਬੁਵੇਡ ਦਾ ਇੰਟਰਸੈਕਸ਼ਨ, ਜਾਂ ਵਿਜ਼ਿਟ ਕਰੋ www.tawakitchen.ca
3: 905-790-1699 ਜਦੋਂ ਦੂਜੀ ਵਾਰੀ ਖਾਣਾ ਲੈਣ ਜਾਓ ਤੇ ਬਫੇ ਖਤਮ ਹੋ ਜਾਂਦਾ ਹੈ।
4: ਮੈਨੂੰ ਪਤਾ ਹੈ ਕਿਉਂ, ਮੈਂ ਨਾ ਤਵਾ ਕਿਚਨ ਦੀ ਕੇਟਰਿੰਗ ਖਾਧੀ ਸੀ। ਸੱਚੀ ਕਹਾਂ ਤਾਂ ਫੂਡ ਇੰਨਾ ਟੇਸਟੀ, ਅਨਲਿਮਿਟਿਡ ਫੂਡ, ਇੰਨਾ ਫੂਡ ਕਿ ਮੈਂ ਖਾਂਦੇ ਖਾਂਦੇ ਥੱਕ ਗਈ ਪਰ ਫੂਡ ਨਹੀਂ ਮੁੱਕਿਆ।
2: ਤਵਾ ਕਿਚਨ 50 ਸਨੀਵੇਲ ਗੇਟ, ਬ੍ਰੈਂਪਟਨ, ਮਾਊਂਟਨੈਸ਼ ਐਂਡ ਬੁਵੇਡ ਦਾ ਇੰਟਰਸੈਕਸ਼ਨ, ਜਾਂ ਵਿਜ਼ਿਟ ਕਰੋ www.tawakitchen.ca 905-790-1699 TAWAKitchen.ca।
5: ਕੀ ਤੁਸੀਂ ਵੀ ਇਨਵੈਸਟਮੈਂਟ ਦੇ ਇਸ ਦੌਰ 'ਚ ਪ੍ਰਾਪਰਟੀ 'ਚ ਇਨਵੈਸਟ ਕਰਨਾ ਚਾਹੁੰਦੇ ਹੋ? ਕੀ ਤੁਸੀਂ ਵੀ ਪ੍ਰੋਫਿਟੇਬਲ ਆਊਟਕਮ ਲਈ ਪ੍ਰਾਪਰਟੀ ਲੱਭ ਰਹੇ ਹੋ? ਫਿਰ ਫੇਅਰ ਡੀਲ ਰਿਅਲਟੀ ਰਿਪ੍ਰੈਜ਼ੈਂਟਸ ਆਊਟਸਟੈਂਡਿੰਗ ਫਾਰਮ ਹਾਊਸ, 28 ਏਕਰ ਲੈਂਡ ਵਿਦ 2 ਰੋਡ ਫਰੰਟੇਜਸ, ਡਬਲ ਕਾਰ ਗਰਾਜ, ਗ੍ਰੀਨ ਹਾਊਸ ਐਂਡ ਵਰਕਸ਼ਾਪ। ਇਹ ਨਹੀਂ, 407-418 ਹਾਈਵੇ ਤੋਂ ਸਿਰਫ 1 ਕਿਲੋਮੀਟਰ ਦੀ ਦੂਰੀ ਤੇ। ਫਾਰ ਬੈਸਟ ਇਨਵੈਸਟਮੈਂਟਸ ਕਾਲ ਦ ਬੈਸਟ ਟੀਮ, ਫੇਅਰ ਡੀਲ ਰਿਅਲਟੀ, ਬ੍ਰੋਕਰ ਆਫ ਰੈਕਡ ਹਰਦੀਪ ਪੰਦੇਰ, ਐਂਡ 905-671-2000।
4: ਸਿਮਰਨ ਬੜੀ ਪਤਲੀ ਹੋ ਗਈ ਹੈ, ਕੁਝ ਖਾਂਦੀ ਖੁੰਦੀ ਨਹੀਂ?
6: ਲੈ ਦੱਸ, ਕੰਮ ਤੇ ਜਾਵਾਂ ਕਿ ਘਰੇ ਰੋਟੀਆਂ ਬਣਾਵਾਂ?
4: ਤਾਂ ਟਿਫਨ ਲਵਾ ਲਾ,
6: ਘਰ ਦਾ ਸਵਾਦ ਕਿੱਥੋਂ ਮਿਲਦਾ ਵਾਰੋ।
4: ਮਤਲਬ ਤੂੰ ਤਵਾ ਕਿਚਨ ਦਾ ਫੂਡ ਨਹੀਂ ਟੇਸਟ ਕੀਤਾ?
7: ਤਵਾ ਕਿਚਨ ਬਿਲਕੁਲ ਘਰ ਵਰਗਾ ਸਵਾਦ, ਕਸਟਮਾਈਜ਼ ਟਿਫਨ ਪੈਕੇਜ ਅਵੇਲੇਬਲ, ਫੂਡ ਕੁਆਲਿਟੀ ਤੇ ਕੁਆਂਟਿਟੀ ਇੱਕਦਮ ਲਾਜਵਾਬ।
2: 50 ਸਨੀਵੇਲ ਗੇਟ, ਬ੍ਰੈਂਪਟਨ, ਮਾਊਂਟਨੈਸ਼ ਐਂਡ ਬੁਵੇਡ ਦਾ ਇੰਟਰਸੈਕਸ਼ਨ, ਜਾਂ ਵਿਜ਼ਿਟ ਕਰੋ www.tawakitchen.ca 905-790-1699 TAWAKitchen.ca।
8: ਕੈਨੇਡਾ ਰੈਵਨਿਊ ਏਜੰਸੀ ਯਾਨੀ ਕਿ CRA ਬਿਨਾਂ ਕਿਸੇ ਕੋਰਟ ਜਜਮੈਂਟ ਤੋਂ ਤੁਹਾਡੇ ਬੈਂਕ ਅਕਾਊਂਟ ਨੂੰ ਸੀਜ਼ ਜਾਂ ਫ੍ਰੀਜ਼ ਕਰ ਸਕਦੇ ਆ। ਤੁਸੀਂ CRA ਦੇ ਕਰਜ਼ੇ ਨੂੰ ਲੀਗਲੀ ਮਾਫ ਕਰਵਾ ਸਕਦੇ ਹੋ। ਫਾਰ ਮੋਰ ਇਨਫੋਰਮੇਸ਼ਨ ਕਾਲ DCAF
9: 905-908-2499 905-908-2499 ਔਰ ਵਿਜ਼ਿਟ 411debt.ca। ਸਮ ਕੰਡੀਸ਼ਨਸ ਅਪਲਾਈ।
10: 6 ਫੁੱਟ 2 ਇੰਚ ਲੰਬੇ ਦਾਰਾ ਸਿੰਘ ਜੀ ਨੇ ਆਪਣੇ ਜੀਵਨ ਕਾਲ ਮੇ ਕਰੀਬ 500 ਮੈਚ ਖੇਲੇ, ਉਸਮੇ ਸੇ ਏਕ ਭੀ ਮੈਚ ਨਹੀਂ ਹਾਰੇ।
11: ਇਸੀ ਤਰ੍ਹਾਂ ਤਵਾ ਕਿਚਨ ਕਾ ਦਾਰਾ ਸਿੰਘ ਪਰੋਟਾ ਵੀ ਹਾਰ ਨਹੀਂ ਮਾਨਤਾ। ਚੈਂਪੀਅਨ ਇਨ ਪਰਾਠਾ ਮਾਰਕੀਟ
12: ਜੋ ਕਿ ਮਿਲ ਰਿਹਾ ਹੈ 2410 ਐਟ ਤਵਾ ਕਿਚਨ, 30 ਰੈਂਬਲਰ ਡਰਾਈਵ, ਬ੍ਰੈਂਪਟਨ, ਕੋਸ ਟੂ ਕੈਨੇਡੀ ਐਂਡ ਸਟੀਲਸ, 905-451-2600 905-451-2600।
13: F-150 Ford ਪੰਜਾਬੀਆਂ ਵਿੱਚ ਬਹੁਤ ਹੀ ਪ੍ਰਚਲਿਤ ਤੇ ਕਾਮਯਾਬ ਟਰੱਕ ਮੰਨਿਆ ਜਾਂਦਾ ਹੈ। F-150 ਜਾਂ ਮਸਟੈਂਗ ਜਾਂ ਲਿੰਕਨ ਜਾਂ ਫੋਰਡ ਦੀ ਕੋਈ ਵੀ ਗੱਡੀ ਖਰੀਦਣ ਲਈ ਅਨਿਲ ਚੋਪੜਾ, ਰੋਹਨ ਚੋਪੜਾ, ਰਾਹੁਲ ਚੋਪੜਾ, ਚੋਪੜਾ ਬ੍ਰਦਰਸ, ਚੋਪੜਾ ਫੈਮਿਲੀ ਤੁਹਾਡੇ ਲਈ ਹਾਜ਼ਰ ਹੈ। 42 ਸਾਲ ਤੋਂ ਟੌਪ ਸੇਲ ਇਨ ਓਨਟਾਰੀਓ, ਕਾਰ ਡੀਲਰਸ਼ਿਪ ਦੇ ਵਿੱਚ ਟੌਪ ਦਾ ਨਾਮ ਮਿਲਟਨ ਫੋਰਡ ਤੋਂ ਚੋਪੜਾ। ਕਿਤੋਂ ਵੀ ਗੱਡੀ ਖਰੀਦਣ ਤੋਂ ਪਹਿਲਾਂ ਮਿਲਟਨ ਫੋਰਡ ਤੇ ਕਾਲ ਕਰ ਸਕਦੇ ਹੋ 416-302-9942-416-302-9941।
14: ਮੈਂ ਪੁੱਛਤਾ ਹੂੰ ਭਾਈ ਬਹਿਨੋ, ਕਿਆ ਆਪਕੋ $10 ਫੋਰ ਟੂ ਕੋਈ ਦੇ ਪਾਏਗਾ ਕਿ ਨਹੀਂ? ਮੈਂ ਆਪਸੇ ਪੁੱਛਤਾ ਹੂੰ, ਖਾਣਾ ਚਾਹੋਗੇ ਕਿ ਨਹੀਂ?
15: ਕਿਉਂ ਨਹੀਂ ਖਾਣਾ ਚਾਹੇਂਗੇ? ਤਵਾ ਕਿਚਨ ਦੇ ਰਿਹਾ ਹੈ ਨਾ ਅੰਮ੍ਰਿਤਸਰੀ ਕੁਲਚਾ 2 for $10, ਬਿਰਿਆਨੀ 2 for $10, ਨਿਊਟਰੀ ਕੁਲਚਾ 2 for $10।
16: ਅਰੇ ਬਸ ਬਸ, ਫੋਨ ਨੰਬਰ ਔਰ ਐਡਰੈਸ ਤਾਂ ਦੋ।
12: ਤਵਾ ਕਿਚਨ ਐਟ 30 ਰੈਂਬਲਰ ਡਰਾਈਵ, ਬ੍ਰੈਂਪਟਨ, ਕਲੋਜ਼ ਟੂ ਕੈਨੇਡੀ ਐਂਡ ਸਟੀਲਸ, 905-451-2600 905-451-2600।
17: ਡਰਾਈਵ ਕਰ ਰਹੇ ਹੋ? ਸ਼ੋ ਨੂੰ ਇੰਜੋਏ ਕਰ ਰਹੇ ਹੋ? ਕੁਝ ਭੁੱਲ ਰਹੇ ਹੋ?
18: ਡਰਾਈਵਿੰਗ ਲਾਇਸੈਂਸ?
17: ਨੋ।
18: ਪੁਲਿਸ ਆਫਿਸਰ?
17: ਨੋ ਨੋ।
18: ਟ੍ਰੈਫਿਕ ਲਾਇਸੈਂਸ?
17: ਨੋ।
18: ਦੈਨ
19: ਡਾਇਮੰਡ ਇੰਸ਼ੋਰੈਂਸ ਤੇ ਪਵਨ ਕੌਰ ਗਿੱਲ ਦਾ ਇਹ ਮੈਸੇਜ। ਮੋਸਟ ਆਫ ਇੰਟਰੀਅਨਸ ਇਗਨੋਰ ਕਰ ਰਹੇ ਹਨ ਆਪਣੀ ਆਟੋ ਇੰਸ਼ੋਰੈਂਸ ਰਿਨਿਊਅਲ ਜਾਂ ਆਪਣੇ ਰੇਟ ਨੂੰ ਚੈੱਕ ਕਰਨ ਲਈ। ਅੱਜ ਹੀ ਕਾਲ ਕਰੋ 30 ਤੋਂ ਵੱਧ ਕੰਪਨੀਜ਼ ਨਾਲ ਕੰਮ ਕਰ ਰਹੇ ਪਵਨ ਕੌਰ ਗਿੱਲ। 3 ਮਿੰਟ ਦੇ ਵਿੱਚ 300 ਤੋਂ ਲੈ ਕੇ 1500 ਤੱਕ ਸਾਲ ਦੀ ਇੰਸ਼ੋਰੈਂਸ ਕੱਟ ਸਕਦੀ ਹੈ ਆਟੋ, ਹੋਮ ਔਰ ਇਨਵੈਸਟਮੈਂਟ ਪ੍ਰਾਪਰਟੀਜ਼ ਦੀ। 647-325-9900 0 Pavan Kaur Gill from Diamond Insurance.
20: Zindagi ek safar hai sohana.
19: ਕੀ ਤੁਸੀਂ ਕੈਨੇਡਾ ਵਿੱਚ ਸਟੂਡੈਂਟ ਵੀਜ਼ਾ ਦੇ ਉੱਤੇ ਵਰਕ ਪਰਮਿਟ ਤੇ ਆਏ ਹੋਏ ਹੋ ਜਾਂ ਤੁਸੀਂ ਕੈਨੇਡੀਅਨ ਸਿਟੀਜ਼ਨ ਜਾਂ ਪੀਆਰ ਹੋਲਡਰ ਹੋ ਆਪਣੇ ਦੋਸਤ ਰਿਸ਼ਤੇਦਾਰ ਤੇ ਮਿੱਤਰਾਂ ਨੂੰ ਅਗਰ ਵਿਜ਼ਿਟਰ ਜਾਂ ਟੂਰਿਸਟ ਵੀਜ਼ਾ ਤੇ ਕੈਨੇਡਾ ਬੁਲਾਉਣਾ ਚਾਹੁੰਦੇ ਹੋ ਤਾਂ ਪਰਖਿਆ ਤੇ ਭਰੋਸੇ ਵਾਲਾ ਨਾਮ ਪੰਜਾਬ ਵਿੱਚ ਸਭ ਤੋਂ ਵੱਧ ਸਕਸੈਸ ਰੇਟ ਦੇ ਨਾਲ ਈਜ਼ੀ ਵੀਜ਼ਾ ਵਿਜ਼ਿਟਰ ਵੀਜ਼ਾ ਕੈਨੇਡਾ ਦਾ ਲਗਵਾ ਕੇ ਦੇ ਰਹੇ ਹਨ ਵਧੇਰੇ ਜਾਣਕਾਰੀ ਲਈ ਈਜ਼ੀ ਵੀਜ਼ਾ 9592200 95 922 00 ਤੇ ਅੱਜ ਹੀ ਕਾਲ ਕਰਕੇ ਆਪਣੀ ਅਪਾਇੰਟਮੈਂਟ ਬਣਾਓ
21: ਹੈਲੋ ਬ੍ਰੋ ਕਿੱਥੇ ਆ ਤੂੰ
22: ਮੈਂ ਕਲਾਇੰਟ ਨੂੰ ਮਿਲਣ ਜਾ ਰਿਹਾ ਸੋਚ ਰਿਹਾ ਸੀ ਟਿਮ ਹਾਰਟਨਸ 'ਚ ਬੈਠ ਜਾਈਏ
21: ਓ ਯਾਰ ਇਹ ਤਾਂ 올ਡ ਸਕੂਲ ਹੋ ਗਿਆ ਹੁਣ ਤਾਂ ਕਲਾਇੰਟ ਮੀਟਿੰਗਸ ਕਲਾਸੀ ਹੋਣੀਆਂ ਚਾਹੀਦੀਆਂ ਨੇ ਨਜ਼ਾਰਾ ਰੈਸਟੋਰੈਂਟ ਲੈ ਕੇ ਜਾ ਉਹਨਾਂ ਨੂੰ ਪ੍ਰਾਈਵੇਟ ਬੂਥਸ ਨੇ ਫੁੱਲ ਪ੍ਰਾਈਵੇਸੀ ਮਿਲਦੀ ਹੈ ਫ੍ਰੀ ਵਾਈਫਾਈ ਤੇ ਲਗਜ਼ਰੀ ਐਂਬੀਐਂਸ ਬਿਜ਼ਨਸ ਮੀਟਿੰਗ ਵੀ ਸੈੱਟ ਹੋ ਜਾਂਦੀ ਹੈ ਤੇ ਖਾਣਾ ਵੀ ਬਹੁਤ ਵਧੀਆ
22: ਓਹੋ ਇਹ ਤਾਂ ਪ੍ਰੋਪਰ ਪ੍ਰੋਫੈਸ਼ਨਲ ਮੀਟਿੰਗ ਹੋ ਗਈ
21: ਨਜ਼ਾਰਾ ਰੈਸਟੋਰੈਂਟ 30 ਰੈਂਬਲਰ ਡਰਾਈਵ ਬ੍ਰੈਂਪਟਨ ਮੇਜਰ ਇੰਟਰਸੈਕਸ਼ਨ ਸਟੀਲਸ ਐਂਡ ਕੈਨੇਡੀ ਹੁਣੇ ਕਾਲ ਕਰੋ 905-451-2600 905-451-2600

0: कैंसिल नहीं, टोरंटो पेंसिल्वेनिया न्यूयॉर्क वाशिंगटन न्यूजर्सी तक सुन रहे हो आप सब हार्दिक स्वागत करते हैं। उम्मीद दिन खुशगवार रहेगा, चढ़ती कला वाला मेरे पाओ निर्भय रहेगा, मुस्कुराहट चेहरे का हिस्सा रहेगी, रोशनी रस्ते दिखावेगी ते तुसी चलते रहोगे। ग्रे स्काइज दे नाल पियर्सन एयरपोर्ट का ट्रैक 6 जिथे एयर कैनेडा रुखसत होने तैयार है धरती तो अपने चक्के उपर चक्के हवा में चीरती हुई मंजिलों वल दुनिया के सब तो फास्ट सेफ रस्तिया राही पर सडनली अनसेफ, पर यह हवा में चीरेगी तद ही इसकी वैल्यू बनेगी। यानी कि जब तक जिंदगी तुसी कंफर्ट बॉक्स तो बाहर नहीं निकलते, अफर कंफर्टेबल लैवल चो बाहर नहीं निकलते, तुसी जिंदगी कुछ नहीं कर सकते। सिर्फ जिंदे हाँ, रोटी खाने, आने, जाने, दैट्स ऑल। बट वैन यू आर कमिंग आउट फ्रॉम द बॉक्स तुसी उदो जिंदगी देखते हो। फिलहाल जिंदगी आप सब मुबारक जिन्हें भी लोग सड़कों पर हो, वीकेंड का यह दिन है तो उम्मीद है कि अज बहुत खूब रहेगा तो खूब जी गल बातें करांगे। स्टूडियो नंबर 905-673-3337 जिथे चलेगा चलूंगी नाल तेरे टिकटा दो ले ली थोड़ी टिकट टू कॉल स्टूडियो 905-673-3337। और वीकेंड है, बड़ा स्पैशल होंगे कि वीकेंड तो कुछ खास करांगे, खास करने की होंगे कि बाहर जावांगे तो कुछ खावांगे, जरूर उसकी भी गलबात करांगे। फिलहाल मेरे साथी कलाकार संतोष, संतोष जी
1: सत श्री अकाल। अमन जी सत श्री अकाल सारे रेडियो लिसनर्स नूं, मैं संतोष कौर, मैं फेयर डील रियल्टी ब्रोकरेज नाल काम करदी हां। अपने ब्रोकर फ्रैकेड हरदीप पंडेर उन्हां दी टीम च असीं काफी रियल्टर्स हैगे हां। सो अज रेडियो दा शो 10 तों 1 है और असीं तुहाडे लागे बहुत प्यारियां प्यारियां वधिया वधिया लिस्टिंग्स लैके आवांगे जो कि तुहानूं MLS ते नहीं मिलणगियां, और नाल ही तुहाडे नाल कुछ गल्लां भी सांझियां करांगे। सो तुसीं साडा शो इंज ही सुणदे रहो 10 तों 1 वजे तक। ते साडी रियल एस्टेट टीम दा नंबर हैगा 416-473-4242 416-473-4242। एंड जे किसी ने भी अपना घर रेंट आउट करना है, सानू काफ़ी क्वेरीज आ रही हैं और वधिया लगता है कि तुसी सारे अलर्ट हो रहे हो अपनी प्रॉपर्टीज नू लैके, क्योंकि रीसेंटली कुछ इदा दे इंसीडेंसेस होए हैं जिदे च असीं देख रहे हैं कि साडे कोल लोकी आंदे आ कहंदे आ कि हुण साडे घरे टेनेंट वड़ गया, एक एक साल हो गया ते घर खाली नहीं कर रहा। सो
0: स्पेशली ओंटारियो च इस पहली तरीक तो नवा एक होर पावर जिहड़ा हैगा, लॉ लुका दे ने, लॉ होंदे ने जिहड़े बैलेंस कर देंदे ने, एक पावर होर टेनेंट नूं दित्ती गई है कि ओह अपनी प्रॉपर्टी दे विच जिथे ओह रेंट कर रहा की चेंज कर सकदा। ਇਹ ਵੀ ਡਕਫੋਰਡ ਸਾਹਿਬ ਦੀ ਬਹੁਤ ਮਿਹਰਬਾਨੀ ਹੈ। ਇਸ ਸਮੇਂ ਅਗਰ ਤੁਸੀਂ ਮੈਨੀਟੋਬਾ ਇੱਕ ਪਾਸੇ ਨੌਰਥ ਵਾਲੇ ਪਾਸੇ ਸਾਡੇ ਨਾਲ ਲੱਗਦੀ ਹੈ, ਮੈਨੀਟੋਬਾ 'ਚ ਅਗਰ ਕਿਰਾਏਦਾਰ ਕੱਢਣਾ 60 ਤੋਂ 90 ਦਿਨ ਦੀ ਮੈਕਸੀਮਮ ਡੇਟ ਹੈ
1: ਜੀ।
0: ਅਗਰ ਤੁਸੀਂ ਬਫਲੋ ਦੇ ਵਿੱਚੋਂ ਕਿਰਾਏਦਾਰ ਕੱਢਣਾ 60 ਡੇਜ਼ ਦੇ ਅੰਡਰ ਬਫਲੋ 'ਚੋਂ ਕਿਰਾਏਦਾਰ ਨਿਕਲ ਜਾਂਦਾ, ਕਿਊਬੈਕ ਦੇ ਵਿੱਚੋਂ ਤੁਸੀਂ ਕਿਰਾਏਦਾਰ ਕੱਢਣਾ ਜਾਂ ਡੀਟਰੋਇਟ 'ਚੋਂ ਕੱਢਣਾ ਹੈਗਾ, ਐਵਰੇਜ ਟਾਈਮ ਪੀਰੀਅਡ 60 ਤੋਂ 90 ਡੇਜ਼ ਹੈ। ਪਰ ਇੱਕ ਸਾਲ ਲੋਕਾਂ ਦੇ ਘਰਾਂ ਦੇ ਵਿੱਚ ਕਿਰਾਏਦਾਰ ਬੈਠੇ ਨੇ ਅਤੇ ਲੈਂਡਲੋਰਡ ਟੈਨੈਂਟ ਬੋਰਡ ਨਾਂ ਦਾ ਇੱਕ ਬਣਾ ਦਿੱਤਾ ਗਿਆ ਸਿਸਟਮ ਜਿਹ ਨਾਲ ਪਾਵਰ ਦਿੱਤੀ ਜਾ ਰਹੀ ਹੈ ਵੀ ਕਿਹਨੂੰ ਰੱਖਣਾ ਕਿਹਨੂੰ ਨਹੀਂ ਨਹੀਂ ਦੇਣਾ। ਇਸ ਵੇਲੇ ਇਨਬੈਲੈਂਸ ਹੈ ਜਿੱਥੇ ਡਗਫੋਰਡ ਦੀ ਕੁਰਸੀ ਖੁਦ ਹੀ ਇਨਬੈਲੈਂਸ ਹੋ ਚੁੱਕੀ ਹੈ, ਬੜੇ ਰੌਲੇ ਰੱਪੇ ਪੈ ਰਹੇ ਨੇ, ਕੰਟਰੋਵਰਸੀਜ਼ ਕ੍ਰੀਏਟ ਹੋ ਚੁੱਕੀਆਂ ਨੇ, ਸਕੈਂਡਲਸ ਦੀ ਗੱਲ ਕੀਤੀ ਜਾ ਰਹੀ ਹੈ, ਆਟੋ ਇੰਸ਼ੋਰੈਂਸ ਤੋਂ ਲੈ ਕੇ ਹੈਲਥ ਕੇਅਰ ਤੋਂ ਲੈ ਕੇ ਲੈਂਡਲੋਰਡ ਟੈਨੈਂਟ ਬੋਰਡ, ਲੈਂਡਲੋਰਡ ਟੈਨੈਂਟ ਬੋਰਡ ਤੋਂ ਲੈ ਕੇ ਜਿਹੜੇ ਸਕੂਲਿੰਗ ਸਿਸਟਮ ਦੇ ਵਿੱਚ ਸਕੂਲਾਂ ਦੇ ਡਰਾਈਵਿਆਂ 'ਚ ਖੜ ਕੇ ਲੋਕ ਡਰੱਗਸ ਵੇਚ ਦਿੰਦੇ ਨੇ ਬੱਚਿਆਂ ਨੂੰ, ਉਹ ਸਾਰੇ ਲੈਵਲ ਜਿਹੜੇ ਨੇ ਇਸ ਸਮੇਂ ਲੋਕਾਂ ਦੀ ਪੇਸ਼ੈਂਸ ਤੋਂ ਉੱਪਰ ਜਾ ਚੁੱਕੇ ਨੇ। ਅਤੇ ਲੋਕ ਚੁੱਪ ਨੇ ਕਿਉਂਕਿ ਲੋਕ ਇੱਕ ਸਿਸਟਮ 'ਚ ਫਸੇ ਹੋਏ ਨੇ ਅਤੇ ਉਹਦੇ ਵਿੱਚ ਇਹ ਕੰਮ ਕਰੀ ਜਾ ਰਹੇ ਨੇ, ਕਿਸ਼ਤ ਨਾ ਦਿੱਤੀ ਕ੍ਰੈਡਿਟ ਖਰਾਬ ਹੋ ਜੂਗਾ, ਕ੍ਰੈਡਿਟ ਖਰਾਬ ਹੋਇਆ ਇਹ ਹੋ ਜੂਗਾ,
1: ਬਿਲਕੁਲ
0: ਇੰਨੀ ਕੁ ਚੀਜ਼ ਦੇ ਵਿੱਚ ਲੋਕਾਂ ਨੂੰ ਬੰਨ੍ਹ ਦਿੱਤਾ। ਅਤੇ ਪੋਲੀਟੀਸ਼ੀਅਨ ਜਿਹੜੇ ਕਹਿੰਦੇ ਨੇ ਵੀ ਅੱਛੇ ਦਿਨ ਆਉਣ ਵਾਲੇ ਹੈ, ਇਹ ਕਹਿੰਦੇ ਨੇ ਬਾਅਦ 'ਚੋਂ ਸਾਡੇ ਆਪਣੇ ਤੁਹਾਡੇ ਨਹੀਂ, ਉਹ ਅਸੀਂ ਪੂਰੀ ਗੱਲ ਕੀਤੀ ਨਹੀਂ ਸੀ, ਤੁਸੀਂ ਸਾਨੂੰ ਪਹਿਲਾਂ ਹੀ ਵੋਟ ਪਾ ਦਿੱਤੀ। ਸੋ ਪੋਲੀਟੀਸ਼ੀਅਨਸ ਦੇ ਅੱਛੇ ਦਿਨ ਆ ਜਾਂਦੇ ਨੇ ਜਦੋਂ ਉਹ ਕੰਮ 'ਤੇ ਲੱਗਦੇ ਨੇ, ਇੱਕ ਉਹਨਾਂ ਨੂੰ ਆਫਿਸ ਮਿਲਦਾ ਹੈਗਾ, ਇੱਕ ਉਹਨਾਂ ਨੂੰ ਦੋ ਅਸਿਸਟੈਂਟ ਮਿਲਦੇ ਨੇ, ਇੱਕ ਰਿਸ਼ਤੇਦਾਰ ਭੂਆ ਦਾ ਮੁੰਡਾ ਲੱਗ ਜਾਂਦਾ ਹੈ ਕੰਸਟੀਚੁਐਂਸੀ ਦੇ ਵਿੱਚ ਜਾਂ ਕੋਈ ਚਾਚੇ ਤਾਏ ਦਾ ਪੁੱਤ, ਅਤੇ ਇੱਕ ਆਟਵਾ ਜਾਂ ਕੁਈਨਸ ਪਾਰਕ ਟੋਰੋਂਟੋ ਦੇ ਵਿੱਚ ਮਿਲ ਜਾਂਦਾ। ਦੋ ਅਸਿਸਟੈਂਟ ਮਿਲ ਗਏ ਇਹਨਾਂ ਨੂੰ, ਦੋ ਉਹਨਾਂ ਨਾਲ ਅੱਗੇ ਸਬ ਅਸਿਸਟੈਂਟ ਮਿਲ ਗਏ, 7-8 ਬੰਦਿਆਂ ਦਾ ਸਟਾਫ ਹੋ ਗਿਆ। ਰੋਜ਼ ਸਵੇਰੇ ਮੇਰੇ ਵਰਗਿਆਂ ਦੇ ਈਮੇਲ ਗਏ ਹੁੰਦੇ ਨੇ ਕਿ ਸਾਡਾ ਉਦਘਾਟਨ ਕਰ ਜਿਓ, ਸਾਡੇ ਫੋਟੋਆਂ ਖਿਚਾ ਦਿਓ। ਕੰਮ ਲਈ ਜਦੋਂ ਕੋਈ ਜਾਂਦਾ ਹੈਗਾ ਤਾਂ ਉਹ ਕਹਿ ਦਿੰਦੇ ਨੇ ਇਹ ਪ੍ਰੋਵਿੰਸ਼ਲ ਹੈ, ਇਹ ਫੈਡਰਲ ਹੈ, ਇਹ ਮਿਊਂਸੀਪਲ ਹੈ, ਅਤੇ

0: ਜਦੋਂ ਤੁਹਾਡਾ ਕੰਮ ਨਹੀਂ ਹੁੰਦਾ, ਬਾਬੂ ਬੈਠੇ ਤਾੜੀਆਂ ਮਾਰਦੇ ਨੇ ਕਿ ਬਾਬੂਆਂ ਨੂੰ ਪਤਾ, ਬਾਬੂ ਕੌਣ ਨੇ ਜੋ ਇੰਡੀਆ 'ਚ ਕਲਰਕ ਸ਼ਾਹੀ ਸੀ, ਉਹ ਇੱਥੇ ਦਫ਼ਤਰਾਂ ਦੇ ਵਿੱਚ ਤਾੜੀਆਂ ਮਾਰਦੀ ਹੈ ਕਿ ਲਓ ਅਸੀਂ ਦੱਸਾਂਗੇ ਪ੍ਰਸ਼ਾਸਨ ਕਿਵੇਂ ਚੱਲੂਗਾ। ਫਿਲਹਾਲ ਇਹ ਸਭ ਚੀਜ਼ਾਂ ਤੋਂ ਬਾਹਰ ਜਾਣਾ, ਮਿਊਂਸੀਪਲ ਇਲੈਕਸ਼ਨ ਆ ਰਹੇ ਨੇ ਅਕਤੂਬਰ ਦੇ ਵਿੱਚ, ਬੀ ਰੈਡੀ ਫੋਰ ਦੈਮ। ਉਹ ਫਲਾਣਾ ਬੜਾ ਸਟਰੋਂਗ ਆ, ਉਹਦੇ ਖਿਲਾਫ ਕੋਈ ਖੜਿਆ ਨਹੀਂ, ਉਹ ਆਟੋਮੈਟਿਕਲੀ ਰਾਜਾ ਬਣ ਗਿਆ 4 ਸਾਲ ਲਈ ਫਿਰ ਤੁਹਾਡੇ ਸ਼ਹਿਰ ਦਾ। ਤੁਹਾਡੀ ਮਾੜੀ ਕਿਸਮਤ ਹੈ ਕਿ ਉਹ ਰਾਜਾ ਬਣ ਗਿਆ ਹੈ। ਫਿਲਹਾਲ ਆਪਾਂ ਆਪਣਾ ਸ਼ੋਅ ਲੈ ਕੇ ਚੱਲੀਏ
1: ਜੀ।
0: ਕੋਈ ਮਰੇ ਕੋਈ ਜੀਵੇ, ਸੁਥਰਾ ਘੋਲ ਪਲਾ ਪਤਾਸੇ ਪੀਵੇ ਵਾਲੀ ਸਟ੍ਰੈਟਜੀ 'ਤੇ ਜਦੋਂ ਚੱਲਦੇ ਹੋ ਨਾ, ਪਾਸ਼ ਕਹਿੰਦਾ ਕਹਿੰਦਾ ਸਭ ਤੋਂ ਖਤਰਨਾਕ ਹੁੰਦਾ ਹੈ ਮੁਰਦਾ ਸ਼ਾਂਤੀ ਨਾਲ ਭਰ ਜਾਣਾ, ਸਭ ਤੋਂ ਖਤਰਨਾਕ ਹੁੰਦਾ ਹੈ ਤੁਹਾਡੇ ਸੁਪਨਿਆਂ ਦਾ ਮਰ ਜਾਣਾ, ਸਭ ਤੋਂ ਖਤਰਨਾਕ ਹੁੰਦਾ ਸਭ ਕੁਝ ਸਹਿਣ ਕਰ ਜਾਣਾ, ਕੁਝ ਨਾ ਕਹਿ ਪਾਉਣਾ, ਸਭ ਤੋਂ ਖਤਰਨਾਕ ਹੁੰਦਾ ਤੁਹਾਡੇ ਸੁਪਨਿਆਂ ਦਾ ਮਰ ਜਾਣਾ। ਸੋ ਇਹ ਡੇਂਜਰਸ ਹੈ, ਬਟ ਕੋਈ ਚੱਕਰ ਨਹੀਂ, ਆਪਾਂ ਨੋਰਮਲੀ ਲੈਂਦੇ ਹਾਂ। ਜੇ ਅੱਜ ਤੇਰੇ ਘਰ ਅੱਗ ਨਹੀਂ ਲੱਗੀ, ਸੁਰਜੀਤ ਪਾਤਰ ਕਹਿੰਦੇ ਨੇ ਗੁਆਂਢੀ 'ਤੇ ਲੱਗੀ ਹੈ ਨਾ, ਅਤੇ ਤੇਰੀ ਜਿਹੜੀ ਤੇਰੀ ਅਗਲੀ ਦੀਵਾਰ ਆ ਉਹ ਤੇਰੀ ਹੀ ਰੈਡੀ ਹੈਗੀ ਆ। ਸੋ ਜੇ ਜੇ ਨਾ ਬੋਲਿਆ ਹਨੇਰਾ ਜਰੇਗਾ ਕਿਵੇਂ, ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ, ਇਹ ਸਮਾਂ ਦੱਸੇਗਾ। ਫਿਲਹਾਲ ਤੁਹਾਨੂੰ ਅਸੀਂ ਅੱਜ ਸਵੇਰੇ ਸਵੇਰੇ ਬਹੁਤ ਵਧੀਆ ਕੁਛ ਖਿਲਾਉਣ ਜਾ ਰਹੇ ਹਾਂ। ਤਵਾ ਕਿਚਨ 'ਤੇ ਪਹੁੰਚ ਚੁੱਕੇ ਹਾਂ। ਤਵਾ ਕਿਚਨ ਵਾਲੇ, ਸਤਿ ਸ਼੍ਰੀ ਅਕਾਲ ਜੀ। ਹੈਲੋ ਤਵਾ ਕਿਚਨ, ਹੈਲੋ ਸਟੂਡੀਓ ਨੰਬਰ 905-673-3337 9 5 6 7 3 3 3 3 7 ਤੁਸੀਂ ਸਾਡੇ ਨਾਲ ਗੱਲਬਾਤ ਕਰ ਰਹੇ ਹੋ। ਕੀ ਹਾਲ ਚਾਲ ਤੁਹਾਡੇ, ਉਮੀਦ ਕਰਦਾ ਬਹੁਤ ਵਧੀਆ ਹੋਵੇਗਾ।
2: ਮੈਂ ਤਵਾ ਕਿਚਨ ਤੋਂ ਕੈਟਰਿੰਗ ਕਰਵਾਈ ਸੀ, ਸੱਚ ਮੈਨੂੰ ਸਵਾਦ ਹੀ ਆ ਗਿਆ, ਗਰਮ ਗਰਮ ਫਰੈਸ਼ ਫੂਡ। ਅਗਰ ਤੁਸੀਂ ਵੀ ਕੈਟਰਿੰਗ ਕਰਵਾਉਣੀ ਹੈ ਤਾਂ ਪਲੀਜ਼ ਮੈਂ ਰਿਕਮੈਂਡ ਕਰੂੰਗੀ ਤਵਾ ਕਿਚਨ ਨੂੰ, ਇਹਨਾਂ ਦੀ ਸਰਵਿਸ ਐਕਸੀਲੈਂਟ ਹੈ। ਤਾਂ ਹੀ ਤਾਂ ਇਹ ਕਹਿੰਦੇ ਨੇ ਟੇਸਟ ਢਾਬੇ ਵਰਗਾ ਤੇ ਪ੍ਰੈਪਰੇਸ਼ਨ ਘਰ ਵਰਗੇ।
3: 50 ਸਨੀਵੇਲ ਗੇਟ, ਬ੍ਰੈਂਪਟਨ, ਮਾਊਂਟਨੈਸ਼ ਐਂਡ ਬੁਵੇਡ ਦਾ ਇੰਟਰਸੈਕਸ਼ਨ, ਜਾਂ ਵਿਜ਼ਿਟ ਕਰੋ www.tawakitchen.ca 905-795-1699 TAWAKitchen.ca।
0: महंगाई के इस दौर में मैं पूछता हूँ भाई बहनों, क्या आपको $10 फॉर टू कोई दे पाएगा कि नहीं? मैं आपसे पूछता हूँ, खाना चाहोगे कि नहीं?
4: क्यों नहीं खाना चाहेंगे, तवा किचन दे रहा है ना। अमृतसरी कुल्चा 2 for $10, बिरयानी 2 for $10, न्यूट्री कुल्चा 2 for $10।
5: अरे बस बस, फोन नंबर और एड्रेस तो दो।
6: तवा किचन एट 30 रैम्बलर ड्राइव, ब्रैम्पटन, क्लोज टू कैनेडी एंड स्टील्स, 905-455-2600, 905-451-2600।
5: इतना ही नहीं, ग्रैंड अपनी स्पेशल ਔਰ ਵੀ ਆਈਟਮ ਹੈ $10 ਫਾਰ ਟੂ।
0: ਔਰ ਤੁਸੀਂ ਮਹਿੰਗਾਈ ਜਿਹੜੀ ਉਸ ਸਮੇਂ ਦੇ ਵਿੱਚ, ਜਦੋਂ ਮੈਂ ਕੱਲ ਕੋਸਕੋ ਚ ਗਿਆ
1: ਜੀ,
0: ਅੱਗੇ ਜਿਹੜਾ ਡਰਿੰਕ ਨਾ ਕੋਕ ਦਾ ਪਿਆ ਹੁੰਦਾ, ਲੱਗਿਆ ਕੁਛ ਨਹੀਂ ਹੋਇਆ, ਕੋਕ ਦਾ ਲਿਕੁਇਡ ਆ ਵਿੱਚ, ਪਾਣੀ ਆ, ਪਾਣੀ ਦੇ ਵਿੱਚ ਉਹ ਮਿਲਾਏ ਹੋਏ ਨੇ, ਜਿਹੜੇ ਉਹਦੇ ਵਿੱਚ ਲਿਖਿਆ ਹੁੰਦਾ ਕਿ ਆਹ ਆਹ ਪਾਊਡਰ ਮਿਲਾਏ ਹੋਏ ਨੇ, ਉਹ 50 ਸੈਂਟ ਦਾ ਲੱਗਿਆ ਹੋਇਆ ਇੱਕ, ਹੈ ਨਾ
1: ਜੀ।
0: ਸੋ 32 ਸੀਗੇ, $16 ਦੇ ਲੱਗੇ ਸੀ। ਮੈਂ ਹੈਰਾਨ ਸੀ ਕਿ ਇਹ ਮੈਂ $20 ਤੋਂ ਦੇਖਦਾ ਹੁੰਦਾ ਸੀ, 50 ਤੇ ਲਿਆਉਂਦੇ। ਹਜੇ ਵੀ ਤਵਾ ਕਿਚਨ ਤੁਹਾਨੂੰ ਰੀਜ਼ਨੇਬਲ ਕੀਮਤ 'ਤੇ, ਟੋਰਾਂਟੋ ਦੇ ਜਿਹੜੇ ਰੈਸਟੋਰੈਂਟ ਸੀ ਉਹਨਾਂ 'ਚੋਂ ਇੱਕ ਹੈ। ਹਜੇ ਵੀ ਇੱਦਾਂ ਨਹੀਂ ਕਿਹਾ ਕਿ ਦਾਲ ਮੱਖਣੀ $20 ਦੀ ਕਰਕੇ 50% ਔਫ ਲਾ ਕੇ ਮੈਨਿਊ ਬੈਠ ਜਾਓ ਅਤੇ ਲੋਕ $10 ਦੀ ਖਾਈ ਜਾਣ, 10 ਦੀ ਆਮ ਵਿਕਦੀ ਸੀ
1: ਜੀ।
0: ਸਾਫ਼ ਸੁਥਰੀ ਗੱਲਬਾਤ ਆਂਟੀ, ਸਾਡਾ ਨਾਮ ਆਂਟੀ, ਤੁਸੀਂ ਆਉਂਦੇ ਰਹੋ ਜੀ, ਪਲੀਜ਼ ਦਿਓ ਮੈਸੇਜ ਆਪਣਾ।
7: ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਤੁਹਾਨੂੰ ਇਹੀ ਮੈਸੇਜ ਦੇਣਾ ਚਾਹੂੰਗੀ ਕਿ ਮੌਸਮ ਅੱਜ ਪਰਮਾਤਮਾ ਨੇ ਬਦਲ ਦਿੱਤਾ ਆ ਥੋੜਾ, ਤੇ ਖਾਣ ਪੀਣ ਦਾ ਸਮਾਂ ਆ ਤੇ ਸਵੇਰੇ ਬ੍ਰੇਕਫਾਸਟ ਰੈਡੀ ਨੇ, ਤੁਸੀਂ ਤਵਾ ਕਿਚਨ ਤੇ ਪਹੁੰਚ ਸਕਦੇ ਹੋ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਪਿਆਰਾ ਪਿਆਰਾ ਤੁਹਾਡਾ ਜਿਹੜਾ ਹੈਗਾ ਦਾਰਾ ਸਿੰਘ ਪਰੌਂਠਾ, ਜਿਹਦੇ ਵਿੱਚ ਆਪਾਂ 3 to 4 ਤਰ੍ਹਾਂ ਦੀ ਸਟਫਿੰਗ ਪਾਉਂਦੇ ਹਾਂ, ਐਜ਼ ਯੂ ਲਾਈਕ, ਪਨੀਰ, ਆਲੂ ਤੇ ਆਪਣੇ ਵਿੱਚ ਹੋਰ ਚੀਜ਼ਾਂ, ਗੋਭੀ ਤੇ ਮੂਲੀ ਵਗੈਰਾ ਪਾ ਕੇ ਆਪਾਂ 4 ਤਰ੍ਹਾਂ ਦੀ ਸਟਫਿੰਗ ਇੱਕੋ ਪਰੌਂਠੇ ਦੇ ਵਿੱਚ ਤੁਹਾਨੂੰ 4 ਪਰੌਂਠਿਆਂ ਦਾ ਟੇਸਟ ਮਿਲਦਾ ਹੈ। ਔਰ ਹਰ ਬੁਰਕੀ ਤੋੜੋਗੇ ਤਾਂ ਤੁਹਾਨੂੰ ਉਸ ਦੇ ਨਾਲ ਨਾਲ ਜਿਹੜਾ, ਤੇ ਜਿਸ ਦੇ ਨਾਲ ਅਸੀਂ ਦਹੀਂ ਤੇ ਨਾਲ ਜੇ ਲੱਸੀ ਲਓ ਜਾਂ ਚਾਹ ਲਓ ਤੁਹਾਡੀ ਇੱਛਾ, ਇਸ ਦੇ ਨਾਲ ਜੀ ਅਸੀਂ ਜਿਹੜੇ ਨੇ ਜਿਵੇਂ ਮੂਲੀ ਪਰੌਂਠਾ, ਗੋਭੀ ਪਰੌਂਠਾ, ਮਿਕਸ ਪਰੌਂਠਾ ਹੋ ਗਿਆ, ਜਾਂ ਲੂਣ ਮਿਰਚ ਵਾਲਾ ਪਰੌਂਠਾ ਹੋ ਗਿਆ, ਕਿਸੇ ਨੇ ਯੈਲੋ ਦਾਲ ਨਾਲ ਖਾਣਾ ਹੈ ਜਾਂ ਦੂਸਰੀ ਦਾਲ ਨਾਲ ਖਾਣਾ ਹੈ, ਤਾਂ ਸਾਡੇ ਕੋਲ ਸਾਰੇ ਤਰ੍ਹਾਂ ਦੇ ਜਿਹੜੇ ਪਰੌਂਠੇ ਨੇ। ਔਰ ਤੁਹਾਡੇ ਸ਼ਾਬਾਸ਼ ਹੈ ਕਿ ਤੁਸੀਂ ਸਾਨੂੰ ਡੀਲ ਬੰਦ ਨਹੀਂ ਕਰਨ ਦੇ ਰਹੇ, ਕਿਉਂਕਿ ਹਰ ਵਾਰ ਜਦੋਂ ਤੁਸੀਂ ਆ ਕੇ ਡੀਲ ਮੰਗਣੇ ਹੋ ਤਾਂ ਫਿਰ ਸਾਨੂੰ ਇਹ ਹੁੰਦਾ ਵੀ ਹੁਣ ਪਿਛਲੀ ਵਾਰੀ ਦਿੱਤੀ ਤੇ ਇਹਨਾਂ ਨੂੰ ਦੇ ਹੀ ਦਿਓ, ਤੇ ਡੀਲਸ ਸਾਡੀਆਂ ਜਿਹੜੀਆਂ ਨੇ ਲਗਾਤਾਰ ਚੱਲ ਰਹੀਆਂ ਨੇ, ਤੇ ਤੁਸੀਂ ਇਹ ਪਰੌਂਠੇ ਜਿਹੜੇ ਨੇ ਵਧੀਆ ਲੈ ਸਕਦੇ ਹੋ। ਪਟ ਜੇ ਤੁਸੀਂ ਲੈਸ ਓਇਲ ਮਤਲਬ ਬਿਲਕੁਲ ਓਇਲੀ ਨਹੀਂ ਖਾਣ, ਮਤਲਬ ਬਟਰ ਵਗੈਰਾ ਨਹੀਂ ਖਾਣਾ ਚਾਹੁੰਦੇ, ਪਰਹੇਜ ਕਰਦੇ ਹੋ, ਤਾਂ ਤੁਸੀਂ ਸੇਮ ਪਰੌਂਠੇ ਆਪਾਂ ਤੰਦੂਰ ਦੇ ਵਿੱਚ ਤੁਹਾਨੂੰ ਲਾ ਕੇ ਕੜਕ ਲਓ ਤੇ ਥੋੜੇ ਸੋਫਟ ਲਓ, ਉਹ ਤੁਹਾਡੀ ਇੱਛਾ, ਉਹ ਅਸੀਂ ਤੁਹਾਨੂੰ ਬਣਾ ਕੇ ਦਿੰਨੇ ਆ। ਨਾਲ ਜੇ ਇੱਥੇ ਬੈਠ ਕੇ ਖਾਣੇ ਹੋ ਤਾਂ ਥੋੜਾ ਬਟਰ ਨਾਲ ਤੁਹਾਨੂੰ ਦਹੀਂ ਤੇ ਲੱਸੀ ਚਾਹ ਤੁਹਾਡੀ ਇੱਛਾ ਮੁਤਾਬਕ ਜਿਹੜਾ ਹੈਗਾ ਪਰੋਸ ਕੇ ਥਾਲ ਤੁਹਾਨੂੰ ਦਿੱਤਾ ਜਾਂਦਾ, ਨਾਲ ਅਚਾਰ ਦਿੱਤਾ ਜਾਂਦਾ ਜੀ। ਤੇ ਇਸ ਤੋਂ ਮੈਂ ਤੁਹਾਨੂੰ ਤੰਦੂਰੀ ਆਈਟਮ ਦੇ ਬਾਰੇ ਦੱਸ ਦੇਵਾਂ, ਜਿਹੜੀਆਂ ਆਪਣੀ ਤੰਦੂਰੀ ਚੀਜ਼ਾਂ ਨੇ, ਜਿਵੇਂ ਹੋ ਗਿਆ ਆਪਣੇ ਅੰਮ੍ਰਿਤਸਰੀ ਕੁਲਚਾ ਜਿਹੜਾ ਕਿ ਬਹੁਤ ਆਪਣਾ ਫੇਵਰੇਟ ਹੈ, ਤੇ ਉਹਦੇ ਵਿੱਚ ਵੀ ਅਸੀਂ ਜਿਹੜੀ ਹੈ ਦੇਖੋ ਪਨੀਰ ਸਪੈਸ਼ਲ ਪਨੀਰ ਹੁੰਦਾ, ਤੁਸੀਂ ਕਦੀ ਵੀ ਚੈੱਕ ਕਰ ਸਕਦੇ ਹੋ ਆ ਕੇ ਤਵਾ ਕਿਚਨ ਦੇ ਵਿੱਚ, ਕੋਈ ਕੰਪਰੋਮਾਈਜ਼ ਨਹੀਂ ਹੈਗਾ ਵੀ ਜੇ ਆਪਾਂ ਕਹਿਤਾ ਤਾਂ ਉਹ ਅਸੀਂ ਕਰਦੇ ਹਾਂ। ਔਰ ਜਵਾਨ ਇਹੀ ਗੱਲ ਹੈ ਕਿ ਆਪਣਾ ਨੰਬਰ 1 ਤੇ ਜਾ ਰਿਹਾ, ਤੁਹਾਡੀ ਕਿਰਪਾ ਦੇ ਨਾਲ ਤੁਸੀਂ ਜਿਹੜੇ ਉਹ ਹੈ ਗਾਹਕ, ਗਾਹਕ ਰੱਬ ਦਾ ਰੂਪ ਹੁੰਦਾ, ਤੇ ਉਸ ਦੇ ਅਨੁਸਾਰ ਜਿਹੜਾ ਉਹਦੇ ਵਿੱਚ ਅਸੀਂ ਪਨੀਰ, ਆਲੂ ਤੇ ਜੇ ਗੋਭੀ ਵਗੈਰਾ ਕਿਸੇ ਨੇ ਮਿਕਸ ਕਰਾਉਣੀ ਹੁੰਦੀ ਉਹ ਇੱਛਾ ਮੁਤਾਬਕ ਹੁੰਦਾ, ਜਿਹੜੀ ਚੀਜ਼ ਤੁਸੀਂ ਕਹਿੰਦੇ ਅਸੀਂ ਪਾ ਕੇ ਉਹਨੂੰ ਵਧੀਆ ਤਰ੍ਹਾਂ ਕਰੰਚੀ ਬਣਾ ਕੇ ਜਿਹੜਾ ਹੈ ਉਹ ਤੁਹਾਨੂੰ ਉਹਦੇ ਤੇ ਵੀ ਅਸੀਂ 2 ਡੀਲ ਲਗਾਤਾਰ ਸਟਾਰਟ ਰੱਖੀ ਹੋਈ ਹੈ, ਤੁਸੀਂ ਉਹ ਲੈ ਸਕਦੇ ਹੋ। ਨਾਲ ਤੁਹਾਨੂੰ ਰਸ ਮਿਸੇ ਲਾਹੌਰੀ ਚਣੇ ਜਿਹਨਾਂ ਨੂੰ ਅਸੀਂ ਬੋਲਦੇ ਹਾਂ, ਜਿਹਦਾ ਪਾਕਿਸਤਾਨ ਔਰ ਹਿੰਦੁਸਤਾਨ ਦੋਨਾਂ ਦਾ ਟੇਸਟ ਹੈ, ਤੇ ਉਹਦੇ ਨਾਲ ਖੱਟੀ ਮਿੱਠੀ ਜਿਹੜੀ ਹੈ ਹਰੀ ਮਿਰਚ ਅਚਾਰ ਦੀ, ਜਿਹੜੇ ਅਚਾਰ ਆਪਣੇ ਫੇਵਰੇਟ ਹੈ ਤੁਹਾਡੇ ਉਹ ਤੁਹਾਨੂੰ ਪਤਾ ਹੀ ਹੈ, ਨਾਲ ਪਿਆਜ ਦਿੱਤਾ ਜਾਂਦਾ, ਨਾਲ ਗਾਜਰ ਦਾ ਅਚਾਰ ਦਿੱਤਾ ਜਾਂਦਾ ਜਿਹੜਾ ਸਿੱਕੇ ਵਿੱਚ ਡਿਪ ਕਰਕੇ ਰੱਖਿਆ ਜਾਂਦਾ, ਫਿਰ ਉਸ ਤੋਂ ਬਾਅਦ ਅਸੀਂ ਉਹਨੂੰ ਬੜੇ ਮਸਾਲੇ ਮਸੂਲੇ ਪਾ ਕੇ ਤੇ ਤੁਹਾਨੂੰ ਤਿਆਰ ਕਰਕੇ ਦਿੰਨੇ ਆ। ਔਰ ਉਸ ਤੋਂ ਬਾਅਦ ਜੇ ਸਪੈਸ਼ਲ ਕਿਸੇ ਨੇ ਦਹੀਂ ਵਗੈਰਾ ਨਾਲ ਲੈਣਾ ਤਾਂ ਸਪੈਸ਼ਲ ਦਾ ਬਟ ਅਸੀਂ ਦਿੰਦੇ ਚਨੇ ਔਰ ਅਚਾਰ ਤੇ ਨਾਲ ਕੁਲਚੇ ਆ, ਉਹ ਤੁਸੀਂ ਚਟਣੀ ਵੀ ਲੈ ਸਕਦੇ ਹੋ, ਤੁਸੀਂ ਰੈਡ ਚਟਣੀ ਉੱਪਰ ਪਾਣੀ ਹੋਵੇ ਤਾਂ ਉਹ ਤੁਸੀਂ ਜਿਹੜਾ ਟੇਸਟ ਹੈ ਖਾਓਗੇ, ਪਿਆਜ ਵਗੈਰਾ ਨਜ਼ਾਰਾ ਆ ਜਾਏਗਾ। ਔਰ ਜਿਹਨਾਂ ਨੇ ਨਹੀਂ ਖਾਧਾ ਜ਼ਰੂਰ ਪਹੁੰਚੋ ਤਵਾ ਕਿਚਨ ਤੇ। ਇਸ ਨਾਲ ਅਸੀਂ ਆ ਜਾਂਦੇ ਪਹਾੜ ਗੰਜ ਦੇ ਛੋਲੇ ਭਟੂਰੇ, ਛੋਲੇ ਸੇਮ ਪੈਟਰਨ ਹੈ ਜੀ ਜਿਹੜਾ ਮੈਂ ਤੁਹਾਨੂੰ ਦੱਸ ਚੁੱਕੀ ਹਾਂ, ਤੇ ਭਟੂਰੇ ਜਿਹੜੇ ਨੇ ਲੈਸ ਤੇਲ ਦੇ, ਬਸ ਤੇਲ ਨੂੰ ਟੱਚ ਹੀ ਕਰਨਾ ਹੁੰਦਾ ਉਹਨਾਂ ਨੇ, ਤੇ ਜਿਹੜਾ ਹੈ ਆਪੋ ਆਪਣੀ ਸ਼ੈਫ ਦੀ ਟ੍ਰਿਕ ਹੁੰਦੀ ਹੈ, ਤੇ ਉਹਨੂੰ ਜਿਹੜਾ ਹੈ ਕੱਢਿਆ ਜਾਂਦਾ, ਲੈਸ ਆਇਲ ਹੁੰਦਾ ਬਿਲਕੁਲ, ਤੁਸੀਂ ਕਦੀ ਵੀ ਸਬੂਤ ਨਹੀਂ ਕਰ ਪਾਓਗੇ, ਤੇ ਬਹੁਤ ਵਧੀਆ ਮਤਲਬ ਜਿਹੜੇ ਹੈਗੇ ਤੇ ਡਾਈਜੈਸਟੇਬਲ ਨੇ, ਤੁਸੀਂ ਉਹ ਵੀ ਤੁਸੀਂ ਜਿਹੜੇ ਨੇ 2 ਡੀਲ ਲੱਗੀ ਔਰ ਬਹੁਤ ਜ਼ਿਆਦਾ ਜਾ ਰਹੇ ਨੇ ਨੰਬਰ, ਥੋੜਾ ਸੋਰੀ ਫਾਰ ਲੇਟ, ਥੋੜਾ ਬਹੁਤਾ ਹੋ ਜਾਂਦੇ ਆ, ਸਾਡੀ ਗਲਤੀ ਆ, ਮਾਫੀ ਮੰਗਦੇ ਆ, ਤੇ ਜਿਹੜਾ ਹੈ ਤੁਸੀਂ ਉਹ ਵੀ ਸਾਡੇ ਤੋਂ ਲੈ ਸਕਦੇ। ਇਸ ਤੋਂ ਬਾਅਦ ਮੈਂ ਤੁਹਾਡੇ ਵੱਲ ਥੋੜਾ ਜਿਹਾ ਤੁਹਾਨੂੰ ਫਾਸਟ ਫੂਡ, ਕਿਉਂਕਿ ਜਿਹੜੇ ਇੱਥੋਂ ਦੇ ਜੰਮਪਲ ਬੱਚੇ ਆ ਜਾਂ ਇੱਥੋਂ ਦੇ ਬੱਚੇ ਆ ਜਾਂ ਇੱਧਰ ਆ ਜਾਂਦੇ ਆ ਤਾਂ ਫਿਰ ਉਹਨਾਂ ਦਾ ਰੂਪ ਰੇਖਾ ਇਹੋ ਜਿਹੀ ਬਣ ਜਾਂਦੀ ਹੈ। ਉਹਦੇ ਵਿੱਚ ਜਿਵੇਂ ਨਿਊਟਰੀ ਕੁਲਚਾ, ਵਾਹ ਜੀ ਵਾਹ, ਬੜਾ ਤੁਹਾਡਾ ਪਿਆਰਾ ਬਣ ਚੁੱਕਿਆ, ਜਿਹਦੇ ਵਿੱਚ ਨਿਊਟਰੀ ਸਾਰੀਆਂ ਵੈਜਸ ਕੱਟ ਕੇ, ਬਰੀਕ ਬਰੀਕ ਵੈਜਸ ਕੱਟ ਕੇ ਥੋੜੀ ਨਿਊਟਰੀ ਪਾਈ ਹੁੰਦੀ ਹੈ, ਉਹ ਤੁਹਾਨੂੰ ਤਾਕਤ ਦੇ ਮੁਤਾਬਕ ਵੀ ਤਾਕਤ ਵੀ ਦੇਣਗੇ ਔਰ ਖਾਣ ਚ ਵੀ ਟੇਸਟੀ
0: ਹੋਣਗੇ। ਪ੍ਰੋਟੀਨ ਤੁਹਾਡਾ ਪੂਰਾ ਨਹੀਂ ਹੋ ਰਿਹਾ, ਪ੍ਰੋਟੀਨ ਤੁਹਾਡਾ ਨਿਊਟਰੀ ਪੂਰਾ ਕਰਦੀ ਹੈ, ਨਿਊਟਰੀ ਕੁਲਚਾ ਤੇ ਤੁਸੀਂ ਦੱਸੋ। ਹਾਂਜੀ
1: ਜੀ ਬਿਲਕੁਲ, ਬਹੁਤ ਨਿਊਟ੍ਰੀਸ਼ੀਅਸ ਹੈਗਾ ਆਂਟੀ ਜੀ ਤੁਸੀਂ ਜੋ ਦੱਸ ਰਹੇ ਹੋ, ਤੇ ਇਹਦੇ ਵਿੱਚ ਕੀ ਡੀਲ ਹੈਗੀ ਆ?
7: ਹਾਂਜੀ ਇਹਦੇ ਵਿੱਚ ਅਸੀਂ ਡੀਲ ਜਿਹੜੀ ਹੈਗੀ ਉਹ ਵੀ ਸੇਮ ਰੱਖੀ ਹੋਈ ਆ, ਸਾਡਾ ਜਿਹੜਾ ਬਾਬੇ ਨਾਨਕ ਦੀ ਕਿਰਪਾ ਨਾਲ 13 ਹੀ ਆ, 13 ਦੇ ਵਿੱਚ ਜਿਹੜੇ ਅਸੀਂ 2 ਦੇ ਰਹੇ ਹਾਂ, ਸਾਰੀ ਡੀਲਸ ਸਾਡੀ 13 ਦੇ ਵਿੱਚ ਹੈਗੀ ਆ। ਥੋੜਾ ਬਹੁਤਾ ਟੈਕਸ ਵਾਲੇ ਜੇ 1 ਡਾਲਰ ਲੈ ਜਾਂਦੇ ਨੇ, ਉਹ ਗੱਲ ਤਾਂ ਆਪਾਂ ਹੁਣ ਭਰਨਾ ਹੀ ਆ ਜਦੋਂ ਆਪਾਂ ਇੱਥੇ ਬੈਠੇ ਆ ਨਾ ਜੀ, ਤੇ ਹਾਂਜੀ ਤੇ ਇਸ ਦੇ ਨਾਲ ਜੀ ਹੁਣ ਗਰਮੀ ਹੈ, ਮੈਂ ਤੁਹਾਨੂੰ ਲੱਸੀਆਂ ਬਾਰੇ ਦੱਸਦਾ, ਫਲੂਦਾ ਕਿਆ ਬਾਤ ਹੈ ਜੀ, 7-8 ਆਈਟਮ ਪਾਉਂਦੇ ਆ, ਤੁਸੀਂ 1 ਵਾਰੀ ਫਲੂਦਾ ਖਾ ਲਓ ਤਵਾ ਕਿਚਨ ਤੋਂ, ਕੋਈ ਵੀ ਸ਼ਰਤੀਆ ਗੱਲ ਹੈ, ਕੋਈ ਵੀ ਤੁਸੀਂ ਨੁਕਸ ਨਹੀਂ ਕੱਢ ਪਾਓਗੇ, ਜਿੰਨਾ ਮਰਜ਼ੀ ਜ਼ੋਰ ਲਾ ਲਿਓ, ਔਰ 1 ਵਾਰੀ ਖਾ ਕੇ ਜ਼ਰੂਰ ਦੇਖੋ। ਜਿਹਦੇ ਵਿੱਚ ਚੀਆ ਸੀਡ, ਜਿਹੜੀ ਰਬੜੀ ਹੈ ਨਾ, ਰਬੜੀ 1 ਚਮਚ ਦਾ ਰੇਟ, ਜੇ ਤੁਸੀਂ ਜਿਸ ਹਿਸਾਬ ਨਾਲ ਬਣਾਈ ਜਾਂਦੀ ਹੈ, ਮਿਹਨਤ ਕੀਤੀ ਜਾਂਦੀ ਹੈ, ਉਹਨੂੰ ਚੰਗਾ 4-5 ਘੰਟੇ ਰਬੜੀ ਦੁੱਧ ਨੂੰ ਜਿਹੜਾ ਵਾਲ ਵਾਲ ਕੇ ਬਿਲਕੁਲ ਐਨ ਜਦੋਂ ਖੋਏ ਦੀ ਤਰ੍ਹਾਂ ਬਣ ਜਾਂਦੀ ਹੈ, ਤਾਂ ਇਹ ਨੀ ਹੈ ਵੀ ਥੋੜੀ ਹਲਕੀ ਪਤਲੀ ਜਿਵੇਂ ਆਪਾਂ ਵਿਆਹਾਂ ਚ ਖਾਂਦੇ ਹਾਂ, ਉਹ ਚੀਜ਼ ਨਹੀਂ ਹੁੰਦੀ ਹੈ। ਜਿਹਨਾਂ ਨੇ ਖਾਧਾ ਉਹਨਾਂ ਲਈ ਬਹੁਤ ਹੈ, ਸੇਮੀਆਂ ਹੁੰਦੀਆਂ ਨੇ ਵਿੱਚ, ਅਸੀਂ ਜਿਹੜੇ ਹੈਗੇ ਆ ਨਟਸ ਪਾਉਂਦੇ ਹਾਂ ਜੀ, ਚੀਆ ਸੀਡ ਪਾਉਂਦੇ, ਮਤਲਬ ਬਿਲਕੁਲ ਤੁਸੀਂ ਨਾ 1 ਵਾਰੀ ਬਹੁਤ ਸਾਰਾ ਕੁਛ ਪਾਇਆ ਜਾਂਦਾ, 1 ਵਾਰੀ ਖਾਓ।
1: ਵਾਓ, ਤੇ ਆਂਟੀ ਜੀ ਤਾਂ ਬਹੁਤ ਨਿਊਟ੍ਰੀਸ਼ੀਅਸ ਚੀਜ਼ਾਂ ਦੱਸ ਰਹੇ, ਜਿੱਦਾਂ ਸਾਡੇ ਘਰੇ ਸਾਡੀ ਮੰਮੀ ਸਾਨੂੰ ਨਿਊਟ੍ਰੀਸ਼ੀਅਸ ਚੀਜ਼ਾਂ ਖਿਲਾਉਂਦੇ ਆ, ਤਵਾ ਕਿਚਨ 'ਚ ਤੁਹਾਨੂੰ ਸਾਰਿਆਂ ਨੂੰ ਬਹੁਤ ਵਧੀਆ ਵਧੀਆ ਨਿਊਟ੍ਰੀਸ਼ੀਅਸ ਫੂਡ ਮਿਲੇਗਾ ਔਰ ਡੀਲਸ ਵੀ ਤੁਹਾਡੀਆਂ ਲਾਜਵਾਬ। ਸੋ $13 ਦੇ 2 ਚੀਜ਼ਾਂ ਤੁਸੀਂ ਲਓ, ਤੇ ਅੱਜ ਹੈਗਾ ਹੈ ਵੀਕਐਂਡ, ਤੁਸੀਂ ਸਾਰਿਆਂ ਨੇ ਇੰਜੋਏ ਕਰਨਾ ਹੈ ਵੀਕਐਂਡ। ਤੇ ਆਂਟੀ ਜੀ ਹੋਰ ਸਪੈਸ਼ਲ ਆਈਟਮ ਕੀ ਹੈ? ਤਵਾ ਚਿਕਨ ਤੁਹਾਡਾ ਇੱਕ ਸਪੈਸ਼ਲ
7: ਇੱਥੇ ਕਮਾਲ ਹੀ ਕੀਤੀ ਪਈ ਹੈ, ਕਿਉਂਕਿ ਅਸੀਂ ਉਹ ਵੀ ਲੋਕਾਂ ਨੂੰ ਮਤਲਬ ਜਿਹੜਾ ਹੈਗਾ ਨਾ, ਸਾਨੂੰ ਇਹ ਹੁੰਦਾ ਵੀ ਪਰਿਵਾਰ ਕੋਈ ਵੀ ਕਿਸੇ ਦੇ ਕੋਲੇ ਕੰਮ ਹੈ ਨਹੀਂ ਹੈ, ਮਤਲਬ ਕੋਈ ਵੀ ਭੁੱਖਾ ਨਾ ਸਮੇ, ਇੱਕ ਤਵਾ ਕਿਚਨ ਹੈ ਜਿਹੜਾ ਤੁਹਾਨੂੰ ਜਿਵੇਂ $20 ਦੇ ਵਿੱਚ ਨਾਲ ਗ੍ਰੇਵੀ ਹੋ ਗਿਆ, ਨਾਲ ਦੋ ਨਾਨ ਦੇ ਦਿੰਦੇ ਆ, ਨਾਨ ਵੀ ਸਾਡੇ ਸੰਤੋਸ਼ ਜੀ ਪੰਜ ਤੋਂ ਚਾਰ ਪੰਜ ਪੀਸ ਹੁੰਦੇ ਨੇ ਵੱਡੇ, ਕਰੋ ਨਾਰਮਲ ਰੈਸਟੋਰੈਂਟ ਵਾਲੇ ਬਣਾਓ ਤਾਂ
1: ਜੀ
7: ਨਹੀਂ, ਵੱਡੇ ਵੱਡੇ ਚਾਰ ਪੀਸ ਕੱਟ ਕੇ ਦਿੱਤੇ ਜਾਂਦੇ, ਅੱਠ ਪੀਸ ਹੋ ਗਏ ਜੇ ਪਰਿਵਾਰ ਵਿੱਚ ਤਿੰਨ ਜੀ ਨੇ ਨਾ, ਜੇ ਤਿੰਨ ਤਿੰਨ ਪੀਸ ਵੱਡੇ ਖਾ ਲੈਂਦੇ, ਦੋ ਬੱਚਾ ਖਾ ਲੈਂਦਾ, ਫੈਮਿਲੀ ਦਾ ਜਿਹੜਾ ਨਾ ਪੈਕੇਜ ਪੂਰਾ ਹੋ ਜਾਂਦਾ
1: ਬਿਲਕੁਲ,
7: ਔਰ ਤੁਸੀਂ 15 to 18 dollars ਦੇ ਵਿੱਚ ਤੁਸੀਂ ਰੱਜ ਕੇ ਸਾਰਾ ਚਾਰ ਬੰਦੇ ਖਾ ਰਹੇ ਹੋ ਤਾਂ ਬਹੁਤ ਵੱਡੀ ਗੱਲ ਹੈ ਜੀ। ਇਸੇ ਤਰ੍ਹਾਂ ਜਿਹੜੀ ਗੋਟ ਕੜੀ ਹੈ ਸਾਡੀ, ਬਹੁਤ ਤੁਹਾਡੀ ਫੇਵਰੇਟ ਹੈ
1: ਇਹ, ਮੋਟਰ ਵਾਲੀ ਹੈ ਨਾ ਆਂਟੀ ਜੀ, ਤੁਸੀਂ ਮੋਟਰ ਵਾਲੀ ਗੋਟ ਕੜੀ ਦੀ ਗੱਲ ਕਰ ਰਹੇ ਹੋ?
7: ਹਾਂਜੀ ਹਾਂਜੀ ਹਾਂਜੀ, ਮੋਟਰ ਵਾਲੀ ਗੋਟ ਕੜੀ ਉਹ ਜਿਹੜੀ, ਉਹਨੂੰ ਵੀ ਅਸੀਂ ਸਮਾਰ ਕੇ ਪਿਆਜ ਪੂਜਣ ਬਾਬਾ ਜੀ ਲੱਗੇ ਹੋਏ ਨੇ ਅੰਦਰ ਸਵੇਰ ਦੇ, ਬਣਾਈ ਜਾਂਦੇ ਨੇ ਤੇ ਉਹ ਤਿਆਰੀਆਂ ਕਰੀ ਜਾਂਦੇ ਨੇ। ਐ ਨੀ ਹੈ ਵੀ ਕੋਈ ਪੇਸਟ ਪਾਤੀ, ਗਰੇਵੀਆਂ ਪਾਤੀਆਂ ਤੇ ਚੱਲ ਵੀ ਕੱਲ ਦਾ ਬਣਿਆ ਤੜਕਾ, ਬਿਲਕੁਲ ਕੰਪਰੋਮਾਈਜ਼ ਇਹ ਤਾਂ ਹੈ ਹੀ ਨਹੀਂ ਜੀ, ਜਿੰਨਾ ਚਿਰ ਮੈਂ ਬੈਠੀ ਹਾਂ ਮੇਰੀ ਗਰੰਟੀ ਹੈ, ਜਿੰਨਾ ਚਿਰ ਤੁਹਾਡੀ ਆਂਟੀ ਬੈਠੀ ਹੈ ਤੁਹਾਨੂੰ ਫਰੈਸ਼ ਹੀ ਫੂਡ ਮਿਲੇਗਾ
1: ਜੀ।
0: ਥੈਂਕ ਯੂ ਸੋ ਮਚ, ਔਰ ਬੜੀ ਲੰਬੀ ਗੱਲਬਾਤ ਹੋ ਗਈ ਨਾ ਦੂਸਰੇ ਪਾਸੇ ਫੋਨ ਤੇ ਸੀ, ਤੇ ਤੁਸੀਂ ਕਿਸੇ ਨੇ ਵੀ ਕੇਟਰਿੰਗ ਕਰਵਾਉਣੀ ਹੈ ਤੁਸੀਂ ਇਹਨਾਂ ਦੇ ਸਪੈਸ਼ਲ ਜਿਹੜੀ ਕੋਈ ਤਰੀ ਹੈ, ਜਿਵੇਂ ਤਰੀਆਂ ਮਸ਼ਹੂਰ ਹੁੰਦੇ ਸੀ, ਪ੍ਰਕਾਸ਼ ਦਾ ਢਾਬਾ, ਡੱਬੂ ਦਾ ਚਿਕਨ ਜਾਂ ਅਮਨ ਚਿਕਨ ਲੁਧਿਆਣੇ, ਹੈ ਨਾ, ਸੋ ਇਸੇ ਤਰ੍ਹਾਂ ਇਹਨਾਂ ਦੀ ਗ੍ਰੇਵੀਜ਼ ਨੇ ਜਿਹੜੇ ਤਰੀਆਂ ਨੇ ਮਸ਼ਹੂਰ, ਤੁਸੀਂ ਇੱਕ ਤਾਂ ਇਹਨਾਂ ਦੀ ਗ੍ਰੇਵੀਜ਼ ਨੇ ਜਿਹੜੇ ਤਰੀਆਂ ਨੇ ਮਸ਼ਹੂਰ, ਤੁਸੀਂ ਇੱਕ ਤਾਂ ਤਵਾ ਚਿਕਨ ਟਰਾਈ ਕਰ ਸਕਦੇ ਹੋ ਜਿਹੜਾ ਬੋਨ ਵਾਲਾ ਹੁੰਦਾ, ਜਿਹੜੇ ਚਿਕਨ ਖਾਣ ਦੇ ਸ਼ੌਕੀਨ ਨੇ, ਜੇ ਕੁਛ ਅਲੱਗ ਤਰ੍ਹਾਂ ਦਾ ਚਿਕਨ ਖਾਣਾ, ਤਵਾ ਚਿਕਨ ਹੈ ਜਿੱਥੇ ਸਪੈਸ਼ਲ ਹੈ, ਤੁਸੀਂ ਰੇਡੀਓ ਤੋਂ ਅਗਰ ਕਾਲ ਕਰੋਗੇ, ਇੱਕ ਨਾਨ ਤੁਹਾਨੂੰ ਬਟਰ ਨਾਨ ਬਿਲਕੁਲ ਫਰੀ ਹੈ, ਇਹਦੇ ਨਾਲ ਬਾਏ ਵਨ ਗੈਟ ਵਨ ਫਰੀ ਹੈ, ਗੈਟ ਵਨ ਦੇ ਵਿੱਚ ਕੀ ਹੈ, ਬਟਰ ਨਾਨ ਫਰੀ ਹੈ, ਤਵਾ ਚਿਕਨ ਟਰਾਈ ਕਰਨਾ, ਇਹਦੀ ਤਰੀ ਜਿਹੜੀ ਆ ਤੁਸੀਂ ਇੱਕ ਵਾਰ ਖਾ ਲਈ, ਬਾਰ ਬਾਰ ਲੋਕਾਂ ਨੂੰ ਭੇਜੋਗੇ ਕਿ ਉੱਥੇ ਜਾ ਕੇ ਖਾਓ। ਨੰਬਰ ਟੂ, ਇਹਨਾਂ ਦਾ ਮੇਥੀ ਮਲਾਈ ਇੱਕ ਇਹਨਾਂ ਦੀ ਰੈਸਪੀ ਆ, ਜਿਹਦੇ ਵਿੱਚ ਮੇਥੇ ਪਾ ਕੇ ਕਰੀਮ ਦੇ ਵਿੱਚ, ਅਤੇ ਉਹ ਮਲਾਈ ਪਾ ਕੇ ਬਿਲਕੁਲ ਤਿਆਰ ਕੀਤੀ ਜਾਂਦੀ ਹੈ, ਸਪੈਸ਼ਲ ਗ੍ਰੇਵੀ ਆ ਜਿਹੜੀ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਖਾ ਲੈਂਦੇ ਨੇ, ਕੋਈ ਪ੍ਰੋਬਲਮ ਨਹੀਂ, ਕੇਟਰਿੰਗ 'ਚ ਸਭ ਤੋਂ ਜ਼ਿਆਦਾ ਇਹਨਾਂ ਦੀ ਜਾਂਦੀ ਆ, ਉਹ ਟਰਾਈ ਕਰੋ। ਨਾਨਸ ਦੇ ਵਿੱਚ ਪਿਸ਼ੌਰੀ ਨਾਨ ਤੁਸੀਂ ਇਹਨਾਂ ਦਾ ਟਰਾਈ ਕਰਨਾ, ਪਿਸ਼ੌਰੀ ਨਾਨ, ਪਿਸ਼ੌਰੀ ਨਾਨ ਜਿਹੜਾ ਕਿ ਲਾਹੌਰ ਪਿਸ਼ੌਰ ਦੀਆਂ ਗੱਲਾਂ ਕਰਦੇ ਹਾਂ ਆਪਾਂ, ਉਧਰਲੇ ਪਾਸੇ ਮਹਾਰਾਜਾ ਰਣਜੀਤ ਸਿੰਘ ਦੀਆਂ, ਉਸ ਸਮੇਂ ਦੀ ਰੈਸਪੀ ਆ, ਮਿੱਠਾ ਹੁੰਦਾ ਨਾਨ, ਇਹ ਇਹਦੇ ਵਿੱਚ ਡਰਾਈ ਫਰੂਟਸ ਪੈਂਦੇ ਨੇ ਅੰਦਰ, ਪਿਸ਼ੌਰੀ ਨਾਨ ਟਰਾਈ ਕਰਨਾ, ਜਾਂ ਪੀਜ਼ਾ ਨਾਨ ਇਹਨਾਂ ਦਾ ਬਹੁਤ ਜਾਂਦਾ, ਪੀਜ਼ਾ ਨਾਨ ਤੰਦੂਰ ਦੇ ਅੰਦਰ ਪੀਜ਼ੇ ਵਾਂਗੂ ਨਾਨ ਬਣਦਾ, ਤੁਸੀਂ ਉਹ ਟਰਾਈ ਕਰਨਾ। ਨੰਬਰ ਟੂ ਕਾਲ ਫੋਰ ਆਲ ਦੋਜ਼ ਥਿੰਗਸ, ਤੁਸੀਂ ਇੱਕੋ ਨੰਬਰ 'ਤੇ ਡਾਇਲ ਕਰੋਗੇ 905-790-1699 ਦੇ ਉੱਤੇ ਤੁਸੀਂ ਜਿਹੜੀ ਗੱਲਬਾਤ ਕਰਨੀ ਹੈ, ਤਵਾ ਕਿਚਨ ਟੇਸਟ ਢਾਬੇ ਵਰਗਾ, ਪ੍ਰੈਪਰੇਸ਼ਨ ਘਰ ਵਰਗੀ, ਕੋਈ ਟਰੱਕਾਂ ਵਾਲੇ ਬਾਈ ਸੁਣਦੇ ਪਏ ਨੇ, ਟਰੱਕਾਂ ਵਾਲੇ ਬਾਈ ਸਪੈਸ਼ਲੀ, ਤੁਸੀਂ ਸਿਰਫ ਇੱਕ ਵਾਰ ਜਾਣਾ ਹੈਗਾ, ਮੈਕਸੀਮਮ ਟਰੱਕ ਡਰਾਈਵਰਸ ਇੱਥੇ ਪਹੁੰਚਦੇ ਨੇ, ਤੁਸੀਂ ਫੋਨ ਕਰਨਾ। ਸਭ ਤੋਂ ਮਹਿੰਗੇ ਜਿਹੜੇ ਇਹ 6 ਆਈਟਮ, ਤੇਲ ਹੋ ਗਿਆ, ਆਟਾ ਜਿਹੜਾ ਹੈਗਾ, ਪਨੀਰ ਹੋ ਗਿਆ, ਅਤੇ ਕਰੀਮਸ ਹੋ ਗਈਆਂ, ਡੇਅਰੀ ਪ੍ਰੋਡਕਟ ਹੋ ਗਏ, ਅਤੇ ਪਲੱਸ ਇਹ ਜਿਹੜਾ ਹੈਗਾ ਤੁਹਾਡੇ ਲਈ
1: ਸਬਜ਼ੀਆਂ ਵੀ ਫਰੈਸ਼ ਲੈ ਕੇ,
0: ਅਤੇ ਜੋ ਤੁਹਾਡੇ ਲਈ ਹੋਰ ਜਿਹੜੇ ਆਈਟਮਸ ਨੇ ਉਹਨਾਂ ਵਿੱਚ ਮੀਟ ਔਰ ਦੂਸਰੇ ਕੁਆਲਿਟੀ ਦੇ, ਉਹ ਹਾਈ ਕੁਆਲਿਟੀ ਦੇ ਖਰੀਦੇ ਜਾਂਦੇ ਨੇ ਅਤੇ ਲੋਅ ਪ੍ਰਾਈਸ ਦੇ ਵਿੱਚ ਮਿਲਦੇ ਨੇ, ਕਿਉਂਕਿ ਲੋਕੇਸ਼ਨਸ ਜਿਹੜੀਆਂ ਨੇ ਇਹ ਰੈਂਟਲ ਰੇਟ ਘੱਟ ਨੇ, ਵੱਡੇ ਵੱਡੇ ਪਲਾਜ਼ਿਆਂ 'ਚ ਵੱਡੀਆਂ ਵੱਡੀਆਂ ਦੁਕਾਨਾਂ ਲਈਆਂ, 10-10 ਹਜ਼ਾਰ, 15-15 ਹਜ਼ਾਰ ਰੈਂਟ ਨੇ, ਉਹ 15-15 ਹਜ਼ਾਰ ਰੈਂਟ ਪਾਸ ਔਨ ਕਰ ਦਿੱਤੇ ਜਾਂਦੇ ਨੇ ਗਾਹਕਾਂ ਦੀਆਂ ਦਾਲਾਂ ਦੇ ਉੱਪਰ। ਜਦੋਂ ਵੱਡੀਆਂ ਵੱਡੀਆਂ ਦੁਕਾਨਾਂ 'ਤੇ ਜਾਂਦੇ ਹੋ ਤੁਸੀਂ, ਜਿਹੜੇ ਖਾਂਦੇ ਹੋ ਨਾ ਬੈਠ ਕੇ, ਉਹ ਤੁਹਾਨੂੰ ਪਰ ਡਿਸ਼ ਦੇ ਉੱਪਰ $4-5 ਸਰ ਬੈਠਣ ਦੇ ਲਗਾਏ ਜਾਂਦੇ ਨੇ। ਸੋ ਤੁਸੀਂ ਤਵਾ ਕਿਚਨ 'ਤੇ ਪਹੁੰਚਣਾ, 905-790-1699, 905-790-1699, ਸਵੇਰੇ ਸਵੇਰੇ ਟਰਾਈ ਕਰੋ। ਟੋਰੋਂਟੋ ਦਾ ਸਭ ਤੋਂ ਮਸ਼ਹੂਰ ਪਰੌਂਠਾ ਇਹਨਾਂ ਦਾ ਦਾਰਾ ਸਿੰਘ ਪਰੌਂਠਾ, ਜਾਂ ਇਹਨਾਂ ਦੇ 6 ਹੋਰ ਪਰੌਂਠੇ, ਤੰਦੂਰ ਦੇ ਵਿੱਚ ਮੇਥੇ ਵਾਲਾ ਪਰੌਂਠਾ, ਜਾਂ ਤੰਦੂਰ ਦੇ ਵਿੱਚ ਤੁਸੀਂ ਤਿਆਰ ਕਰਾਉਣਾ ਹੈਗਾ ਮਿੱਸਾ ਪਰੌਂਠਾ, ਮਿੱਸਾ ਪਰੌਂਠਾ ਕਹਿੰਦੇ ਨੇ, ਜਾਂ ਮਿੱਸੀ ਰੋਟੀ ਤੰਦੂਰ ਦੇ ਵਿੱਚ ਤਿਆਰ ਹੋਊਗੀ, ਮੇਥੇ ਵਾਲੀ ਤੰਦੂਰ ਦੇ ਵਿੱਚ ਤਿਆਰ ਹੋਊਗੀ ਵਿਦਆਊਟ ਆਇਲ। ਤੁਸੀਂ ਕਾਲ ਕਰਨੀ 905-790-1699, 905-790-1699, ਤਵਾ ਕਿਚਨ।
8: ਕੈਨੇਡਾ ਦੇ ਵਿੱਚ ਨਾ ਹੀ ਇੰਡੀਆ ਵਰਗਾ ਟੇਸਟ, ਨਾ ਹੀ ਇੰਡੀਆ ਵਰਗੀ ਕੁਆਂਟਿਟੀ, ਛੋਟੀਆਂ ਛੋਟੀਆਂ ਪਲੇਟਾਂ ਫੜਾ ਦਿੰਦੇ ਨੇ, ਜਦੋਂ ਦੂਜੀ ਵਾਰੀ ਖਾਣਾ ਲੈਣ ਜਾਓ ਤੇ ਬਫੇ ਖਤਮ ਹੋ ਜਾਂਦਾ ਆ।
9: ਮੈਨੂੰ ਪਤਾ ਹੈ ਕਿਉਂ, ਮੈਂ ਨਾ ਤਵਾ ਕਿਚਨ ਦੀ ਕੇਟਰਿੰਗ ਖਾਧੀ ਸੀ। ਸੱਚੀ ਕਹਾਂ ਤਾਂ ਫੂਡ ਇੰਨਾ ਟੇਸਟੀ, ਅਨਲਿਮਿਟਿਡ ਫੂਡ, ਇੰਨਾ ਫੂਡ ਕਿ ਮੈਂ ਖਾਂਦੇ ਖਾਂਦੇ ਥੱਕ ਗਈ, ਪਰ ਫੂਡ ਨਹੀਂ ਮੁੱਕਿਆ।
3: ਤਵਾ ਕਿਚਨ, 50 ਸਨੀਵੇਲ ਗੇਟ, ਬ੍ਰੈਂਪਟਨ, ਮਾਉਂਟਨੈਸ਼ ਐਂਡ ਬੁਵੇਰ ਦਾ ਇੰਟਰਸੈਕਸ਼ਨ, ਜਾਂ ਵਿਜ਼ਿਟ ਕਰੋ www.tawakitchen.ca, 905-790-1699, 905-790-1699, TAWAKitchen.ca।
0: ਸੋ ਤੁਸੀਂ ਆ ਤਾਂ ਕੀ ਖਾਣ ਪੀਣ ਦੀ ਗੱਲ, ਇੱਕ ਗੱਲ ਕਰਦੇ ਹਾਂ ਅਸੀਂ ਆਪਣੀ ਲਾਈਫ ਸਟਾਈਲ ਦੀ। ਲਾਈਫ ਸਟਾਈਲ ਕੀ ਆ, ਮੈਂ ਇੱਕ ਵਿਅਕਤੀ ਨੂੰ ਮਿਲਿਆ, ਇਹ ਤਕਰੀਬਨ 4 ਸਾਲ ਪਹਿਲਾਂ ਦੀ ਗੱਲ ਆ, 4.5 ਸਾਲ ਪਹਿਲਾਂ ਦੀ। ਉਸ ਆਦਮੀ ਨੇ ਲਿਖ ਕੇ ਲਾਇਆ ਸੀ ਹਾਊਸ ਫੋਰ ਸੇਲ ਪ੍ਰਾਈਵੇਟ। ਮੈਂ ਉਹਨੂੰ ਕੋਂਟੈਕਟ ਕੀਤਾ, ਮੈਂ ਉਹਦੇ ਘਰ ਦੇ ਅੰਦਰ ਗਿਆ, ਜਦੋਂ ਮੈਂ ਉਹਦੇ ਘਰ ਦੇ ਅੰਦਰ ਗਿਆ ਜਿਹੜਾ ਸੇਲ 'ਤੇ ਲਾਇਆ ਸੀ, ਮੈਂ ਦੇਖ ਕੇ ਹੈਰਾਨ ਰਹਿ ਗਿਆ। ਤਕਰੀਬਨ 100 ਦੇ ਕਰੀਬ ਸਾਲ ਪੁਰਾਣੀ ਪ੍ਰੋਪਰਟੀ, ਮੈਂ ਇਸ ਤਰ੍ਹਾਂ ਦਾ ਫਲੋਰ ਕਦੇ ਅੱਜ ਤੱਕ ਪਾਇਆ ਹੋਇਆ ਨਹੀਂ ਦੇਖਿਆ। ਇਹ ਗੋਰਾ ਬੰਦਾ ਸੀਗਾ, ਮੈਂ ਇਹਨੂੰ ਮਿਲਿਆ, ਕੈਨੇਡੀਅਨ ਸੀਗਾ, ਕੈਨੇਡੀਅਨ ਬੋਰਨ ਬੰਦਾ ਸੀ, ਤਾਂ ਇਹਨੂੰ ਮੈਂ ਕਿਹਾ ਵੀ ਮੈਂ ਅੱਜ ਤੱਕ ਇੱਦਾਂ ਦਾ ਕੰਮ ਨਹੀਂ ਹੋਇਆ ਦੇਖਿਆ, ਜਿਹੜੀਆਂ ਉਹਦੀਆਂ ਕੇਸਿੰਗ ਵਗੈਰਾ ਸੀਗੀਆਂ, ਵਿੰਡੋਜ਼ ਦੇ ਆਸ ਪਾਸ ਡਿਜ਼ਾਇਨ ਬਣਾਏ ਹੋਏ ਸੀ, ਇਟ ਵਾਜ਼ ਵੰਡਰਫੁਲ। ਅਸੀਂ ਗੱਲਾਂ ਕਰਨ ਲੱਗ ਗਏ, ਅਸੀਂ ਕਿਹਾ ਵੀ ਇਹ ਪ੍ਰੋਪਰਟੀ ਇੱਥੇ ਨੇੜੇ ਸਾਡੇ ਕੋਲ ਵੀ ਹੋ ਰਿਹਾ, ਇੱਕ ਸਾਡੇ ਦੋਸਤ ਲੈਣਾ ਚਾਹੁੰਦੇ ਨੇ, ਉਹ ਕਹਿੰਦੇ ਲੈ ਲਓ। ਦੋਸਤੀ ਪਈ, ਲਾਈਫ ਸਟਾਈਲ ਦੇ ਉੱਪਰ ਗੱਲ ਚੱਲ ਪਈ, ਗੱਲਾਂ ਚੱਲਦੇ ਚੱਲਦੇ ਖਾਣੇ ਦੇ ਉੱਤੇ ਉਹਦੀ ਕਨਵਰਟੀਬਲ ਕਾਰ ਮੈਂ ਦੇਖੀ ਬਾਹਰ ਖੜੀ, ਅਤੇ ਮੈਂ ਉਹਨੂੰ ਕਿਹਾ ਵੀ ਮੈਨੂੰ ਬੜੀ ਸੋਹਣੀ ਲੱਗੀ ਤੇਰੀ ਕਾਰ, ਤਾਂ ਉਹਨੇ ਦੱਸਿਆ 1936 ਦੀ ਟੋਇਟਾ ਮਾਡਲ ਆ ਇਹ ਕਨਵਰਟੇਬਲ, ਅਤੇ 36 ਕਿ ਕਿੰਨੇ ਦੇ ਦੱਸਿਆ ਸੀਗਾ, 36 ਜਾਂ 46, ਮਤਲਬ ਅੱਜ ਤੋਂ ਤਕਰੀਬਨ 80-70 ਸਾਲ ਪਹਿਲਾਂ ਦੀ ਕਾਰ ਸੀ। ਮੈਨੂੰ ਉਹਨੇ ਦੱਸਿਆ ਕਿ ਮੈਂ ਰਿਟਾਇਰ ਹੋ ਚੁੱਕਿਆ, ਸਾਲ ਦੇ 1 ਜਾਂ 2 ਘਰ ਇੱਦਾਂ ਤਿਆਰ ਕਰਕੇ ਰੈਂਟ ਕਰਦਾ ਜਾਂ ਵੇਚਦਾ, ਇਹ ਮੇਰਾ ਬਿਜ਼ਨਸ ਆ। ਮੈਂ ਅਤੇ ਮੇਰੀ ਵਾਈਫ ਇੱਕ ਚੰਗੀ ਜੋਬ 'ਤੇ ਸੀ, ਸਾਨੂੰ ਚੰਗੀ ਪੈਨਸ਼ਨ ਆਉਂਦੀ ਹੈ। ਫਾਈਨਲ ਗੱਲ ਇੱਥੇ ਮੁੱਕ ਗਈ, ਹੁਣ ਆ ਕੇ ਲਾਈਫ ਸਟਾਈਲ 'ਤੇ ਗੱਲ ਚੱਲ ਪਈ। ਉਹ ਮੈਨੂੰ ਕਹਿੰਦਾ ਵੀ ਤੁਸੀਂ ਲੋਕ ਮੇਰੇ ਦੋਸਤ ਹੋ, ਬਹੁਤ ਸਾਰੇ ਇੰਡੀਅਨਸ ਮੇਰੇ ਬਹੁਤ ਸਾਰੇ ਦੋਸਤ ਨੇ, ਤੁਹਾਡੇ ਲਾਈਫ ਸਟਾਈਲ ਨਾਂ ਦੀ ਕੋਈ ਚੀਜ਼ ਨਹੀਂ ਹੈ, ਨਾ ਖਾਣੇ ਦੇ ਵਿੱਚ ਨਾ ਜ਼ਿੰਦਗੀ ਜਿਉਣ ਦੇ ਵਿੱਚ, ਤੁਸੀਂ ਹਰ ਚੀਜ਼ ਤੋਂ ਟੁੱਟੇ ਹੋਏ ਹੋ ਅਤੇ ਅਸੀਂ ਅਟੂਟ ਹਾਂ। ਅਟੂਟ 'ਚ ਕੀ ਹੋਇਆ, ਕਹਿੰਦਾ ਵੀ ਸਾਡੇ ਘਰ ਗ੍ਰੇਵਯਾਰਡ ਦੇ ਮੂਹਰੇ ਹੁੰਦੇ ਨੇ, ਅਸੀਂ ਆਪਣੇ ਪਿਆਰਿਆਂ ਨੂੰ ਯਾਦ ਰੱਖਦੇ ਹਾਂ, ਬਜ਼ੁਰਗਾਂ ਨੂੰ ਯਾਦ ਰੱਖਦੇ ਹਾਂ, ਫੁੱਲ ਰੱਖ ਕੇ ਆਉਂਦੇ ਉੱਥੇ ਉਹਨਾਂ ਨੂੰ ਪਿਆਰ ਨਾਲ ਯਾਦ ਕਰਦੇ ਹਾਂ, ਅਤੇ ਇੱਧਰ ਅਸੀਂ ਰੋ ਕੇ ਯਾਦ ਕਰਦੇ ਜਾਂ ਭੁੱਲ ਜਾਂਦੇ ਹਾਂ, ਕੰਧਾਂ ਦੇ ਉੱਤੇ ਟੰਗ ਦਿੰਦੇ ਹਾਂ। ਅਤੇ ਉਹ ਕਹਿੰਦਾ ਦੂਸਰੇ ਨੰਬਰ 'ਤੇ ਮੈਂ ਅਤੇ ਮੇਰੀ ਵਾਈਫ ਸ਼ਾਮ ਨੂੰ ਇਸ ਕਨਵਰਟੇਬਲ ਕਾਰ 'ਚ ਬੈਠ ਕੇ, ਕ੍ਰਿਸਟਲ ਬੀਚ ਦੇ ਨਾਂ ਨਾਲ ਇੱਕ ਰੋਡ ਆ, ਅਸੀਂ ਉੱਥੇ ਗੱਡੀ 'ਚ ਰੋਜ਼ ਲਾਊਡ ਮਿਊਜ਼ਿਕ ਲਗਾ ਕੇ
1: ਜੀ,
0: ਅਤੇ ਅਸੀਂ ਦੋਨੋਂ ਜਾਣੇ ਆਪਣਾ ਫੇਵਰਟ ਮਿਊਜ਼ਿਕ ਲਾ ਕੇ ਉਹ ਖਾਲੀ ਰੋਡ ਦੇ ਉੱਤੇ ਗੱਡੀ ਚਲਾਉਂਦੇ ਹਾਂ। ਸ਼ਾਮ ਨੂੰ ਅਸੀਂ ਜ਼ਰੂਰ 40-45 ਮਿੰਟ ਜਾਣਾ ਹੁੰਦਾ, ਅਤੇ ਅਸੀਂ ਉੱਥੇ ਇੱਕ ਸਾਈਕਲਿੰਗ ਦਾ ਏਰੀਆ ਹੈਗਾ, ਉਹਨੂੰ ਕਹਿੰਦੇ ਫਰੈਂਡਸ਼ਿਪ ਟ੍ਰੇਲ, ਫਰੈਂਡਸ਼ਿਪ ਟ੍ਰੇਲ 'ਤੇ ਸਾਈਕਲ ਵੀਕ 'ਚ 2 ਦਿਨ ਚਲਾਉਂਦੇ ਹਾਂ ਅਸੀਂ,
1: 14 ਕਿਲੋਮੀਟਰ
0: ਤਕਰੀਬਨ ਦੋਨੋਂ ਜਾਣੇ ਅਸੀਂ ਜਾਂਦੇ ਹਾਂ, ਅਤੇ ਸਾਡਾ ਖਾਣ ਪੀਣ ਬਹਿਣ ਉੱਠਣ ਸਾਰਾ ਸੈੱਟ ਆ, ਅਤੇ ਅਸੀਂ ਵੈਰੀ ਹੈਪੀ। ਇਸੇ ਤਰ੍ਹਾਂ ਮੈਂ ਇੱਕ ਕਿਸੇ ਹੋਰ ਸ਼ਖਸ ਨੂੰ ਵੀ ਮਿਲਿਆ ਸੀ, ਉਹਦੀ ਵੀ ਗੱਲ ਕਰੂੰਗਾ। ਉਹ ਆਦਮੀ ਡੇਰੀ ਕੁਇਨਸ ਦੇ ਮਲਟੀਪਲ ਸਟੋਰ ਓਨ ਕਰਦਾ ਸੀ
1: ਜੀ,
0: ਮਿਲੀਨਰ ਬੰਦਾ, ਉਹਨੇ ਹੈਂਕਸ ਵਰਗੀ ਕੰਪਨੀ ਨੂੰ ਆਪਣਾ ਗ੍ਰੀਨ ਹਾਊਸ ਮਿਲੀਅਨਸ ਆਫ ਡਾਲਰ 'ਚ ਅੱਜ ਤੋਂ ਕਈ ਸਾਲ ਪਹਿਲਾਂ ਵੇਚਿਆ ਹੋਇਆ
1: ਜੀ।
0: ਲੰਡਨ ਬੇਸੇ ਗੋਰਾ ਸਾਡਾ ਮਿੱਤਰ ਆ, ਪਰ ਸੰਤੋਸ਼ ਨੂੰ ਸਮਝਾਇਆ ਮੈਂ ਕਿਹਦੀ ਗੱਲ ਕਰਦਾ
1: ਜੀ, ਬਿਲਕੁਲ।
0: ਸੋ ਸੰਤੋਸ਼ ਗੱਲ ਦੱਸੋ, ਜਦੋਂ ਖੇਡਣ ਗਿਆ ਹੁੰਦਾ ਕਿਸ ਦਾ ਫੋਨ ਚੱਕਦਾ?
1: ਬਿਲਕੁਲ ਵੀ ਨਹੀਂ, ਉਹ ਟੈਕਸਟ ਮੈਸੇਜ ਕਰ ਦਿੰਦਾ ਕਿ ਮੈਂ ਬਿਜ਼ੀ ਹਾਂ ਪੂਰੇ ਹਫ਼ਤੇ, ਔਰ ਮੈਂ ਆਪਣੇ ਸਪੋਰਟਸ 'ਚ ਬਹੁਤ ਬਿਜ਼ੀ ਹਾਂ, ਮੈਨੂੰ ਕਾਲ ਨਾ ਕਰਿਓ।
0: ਕਿੱਡਾ ਮਰਜ਼ੀ ਕੰਮ ਹੋਵੇ,
1: ਜੋ ਮਰਜ਼ੀ ਹੋਵੇ, ਮੈਂ ਦੇਖਿਆ ਸਾਡੀਆਂ ਟ੍ਰਾਂਜੈਕਸ਼ਨਸ ਕੁਛ ਇੱਦਾਂ ਦੀਆਂ ਸੀਗੀਆਂ ਬਹੁਤ ਅਰਜੈਂਟ, ਬਟ ਉਹਦਾ ਬਸ ਇੱਕ ਟੈਕਸਟ ਮੈਸੇਜ ਆ ਜਾਂਦਾ ਕਿ ਆਈ ਐਮ ਬਿਜ਼ੀ, ਜਾਂ ਆਪਣੀ ਫੈਮਿਲੀ ਦੇ ਨਾਲ ਜਦੋਂ ਟਾਈਮ,
0: ਜਦੋਂ ਫੈਮਿਲੀ ਨਾਲ ਗਿਆ ਹੁੰਦਾ
1: ਉਦੋਂ ਵੀ,
0: ਤੇ ਜਦੋਂ ਖੇਡਣ ਗਿਆ ਹੁੰਦਾ, ਬੇਸਬਾਲ ਖੇਡਦਾ ਹੋਆ,
1: ਜਾਂ
0: ਅਮਰੀਕਾ ਤੱਕ ਖੇਡਣ ਜਾਂਦਾ, ਪੂਰੀ ਬੱਸ ਲੈ ਕੇ ਪੂਰੀ ਟੀਮ ਬਣਾ ਕੇ ਖੇਡਣ ਜਾਂਦੇ ਨੇ
1: ਜੀ,
0: 800 ਏਕੜ ਜ਼ਮੀਨ ਦਾ ਮਾਲਕ ਆ
1: ਜੀ,
0: ਖੇਤੀ ਕਰਦਾ ਕੰਟਰੈਕਟ ਬੇਸ ਦੇ ਉੱਤੇ ਕੈਚਅਪ ਦੀ ਕੰਪਨੀ ਵਾਸਤੇ, ਤੇ ਉਹ ਬੰਦਾ ਪੈਸੇ ਧੇਲੇ ਦੇ ਵਿੱਚ ਵੀ ਮਿੰਟਾਂ 'ਚ ਬਹਿ ਕੇ ਕੈਲਕੂਲੇਸ਼ਨਸ ਕਰ ਲੈਂਦਾ, ਕੈਲਕੂਲੇਸ਼ਨਸ ਕਰਕੇ ਕੰਮ ਖਤਮ ਕਰ ਦਿੰਦਾ, ਬੋਝ ਨਹੀਂ ਪਾਉਂਦਾ, ਬਟ ਉਹ ਜ਼ਿੰਦਗੀ ਜਿਉ ਰਹੇ ਨੇ। ਅਸੀਂ ਕੀ ਕਰ ਰਹੇ ਹਾਂ, ਸੋਚਣ ਵਾਲੀ ਗੱਲ ਆ। ਉਹ ਖੇਤੀ 'ਚ ਚਲਿਆ ਗਿਆ ਹੁਣ
1: ਜੀ,
0: ਹੁਣ ਖੇਤੀ ਕਰਨ ਲੱਗ ਗਿਆ। ਮੈਨੂੰ ਕਹਿੰਦਾ ਜਦੋਂ ਮੈਂ ਟਰੈਕਟਰ 'ਤੇ ਹੁੰਦਾ, ਮੈਂ ਹੁਣ ਫੋਨ ਚੱਕਣੇ ਬਿਲਕੁਲ ਹੀ ਬੰਦ ਕਰਤੇ ਨੇ, ਅਤੇ ਉਹ ਜਿਹੜੇ ਟਾਈਮ 'ਤੇ, ਸੰਤੋਸ਼ ਇੱਕ ਹੋਰ ਖਾਸੇ ਦੱਸੋ ਉਸ ਬੰਦੇ ਦੀ, ਅਗਲੇ ਵੀਰਵਾਰ 1:30 ਵਜੇ ਆਪਾਂ ਗੱਲ ਕਰਾਂਗੇ, 1:30 ਵਜੇ ਤੁਹਾਨੂੰ ਉਹਦੀ ਕਾਲ ਆ ਜੂਗੀ ਅਗਲੇ ਵੀਰਵਾਰ,
1: ਬਿਲਕੁਲ।
0: ਸੋ ਹੀ ਇਜ਼ ਲਾਈਕ ਦੈਟ। ਇਸੇ ਤਰ੍ਹਾਂ ਮੈਂ ਤੁਹਾਨੂੰ ਕਹਿਣ ਲੱਗਿਆ ਕਿ ਆਪਣੀ ਲਾਈਫ ਨੂੰ ਤੁਸੀਂ ਲਾਈਫ ਸਟਾਈਲ ਨੂੰ ਕੁਝ ਵਧੀਆ ਬਣਾਓ, ਬਿਹਤਰੀਨ ਬਣਾਓ। ਅਸੀਂ ਇੱਕ ਐਡ ਸਟਾਰਟ ਕੀਤਾ ਸੀ, ਗੱਲ ਤਾਂ ਐਡ ਤੋਂ ਸਟਾਰਟ ਹੋਈ ਸੀ
1: ਜੀ,
0: ਤੇ ਮੈਂ ਕਿਹਾ ਜੋਤੀ ਹੋਲ ਤੇ ਮੈਨਾਂ, ਜੋਤੀ ਜੀ
10: ਹਾਂਜੀ ਹਾਂਜੀ,
0: ਕੈਸੇ ਹੈਂ? ਜਿਤਨੀ ਵੀ ਮੈਂ ਕਹਾਣੀ ਸੁਣਾ ਰਹਾ ਹੂੰ ਆਪਕੇ ਕਾਰਨ ਸੁਣਾ ਰਹਾ ਹੂੰ। ਮੇਰੇ ਘਰ ਮੇ ਇੱਕ ਸ਼ਖਸ ਹੈ ਜੋ ਆਪਨੇ ਉਸਕੋ ਬੇਚਾ ਹੈ ਨਾ, ਸਾਰਾ ਦਿਨ ਉਸਕੇ ਆਸ ਪਾਸ ਹੋਤਾ ਹੈ
1: ਜੀ,
0: ਮਾਈ ਵਾਈਫ।
10: ਵੋ ਬੜੀਆ ਬੜੀਆ,
0: ਵੋ ਆਪਨੇ ਜੋ ਫੂਲ ਦੀਏ ਥੇ ਹਮੇ ਫਰੰਟ ਪੇ, ਉਨਸੇ ਲੇਕਰ ਆਪਨੇ ਜੋ ਸਬਜ਼ੀਆਂ ਦੀ ਥੀ, ਜੋ ਹਮੇ ਬੇਲ ਦੀ ਥੀ, ਵੋ ਸਾਰੇ ਕੇ ਆਸ ਪਾਸ ਹੋਤੀ ਹੈ ਹਰ ਟਾਈਮ। ਔਰ ਮੇਰੀ ਫਸਟ ਰੂਟੀਨ ਜੋਤੀ ਪਤਾ ਕਿਆ ਹੈ, 97% ਮੈਂ ਉੱਠ ਕੇ ਕਰਟਨ ਸਾਈਡ ਪੇ ਕਰਕੇ ਪਲਾਂਟਸ ਕੋ ਹਰ ਸਵੇਰ ਦੇਖਤਾ ਹੂੰ। ਔਰ ਆਪਨੇ ਜੋ ਹਮੇ ਮੇਥੀ ਵੇਚੀ ਥੀ ਨਾ, ਮੇਥੀ
10: ਹਾਂਜੀ,
0: ਹਮਾਰੇ ਵਹਾਂ ਇੱਕ ਸ਼ਿਕਾਰੀ ਹੈ, ਅਬ ਹਮਨੇ ਉਸਕੋ ਖੁਲਾ ਛੋੜ ਦਿਆ, ਇੱਕ ਖਰਗੋਸ਼ ਹੈ, ਬਾਕੀ ਕੁਛ ਨਹੀਂ ਖਾਤਾ ਵੋ, ਉਹ ਆਪਕੀ ਮੇਥੀ ਕੋ ਟੁੱਟ ਕੇ ਪੜ ਜਾਤਾ ਹੈ, ਹਮਾਰੇ ਆਧੇ ਮੇਥੇ ਵੋ ਖਾ ਗਿਆ, ਆਧੇ ਮੈਂ ਖਾ ਗਿਆ ਪਰੌਂਠੋ ਮੈਂ ਡਾਲ ਡਾਲ ਕੇ, ਹਾਂਜੀ, ਮਿੱਸੀਆਂ ਰੋਟੀਆਂ 'ਚ ਪਾ ਪਾ ਕੇ ਅੱਧੇ ਮੇਥੇ ਮੈਂ ਖਾ ਲਏ। ਧਰਤੀ ਨਾਲ ਜੁੜੋ, ਧਰਤੀ ਨਾਲ ਪਿਆਰ ਕਰੋ। ਧਰਤੀ ਮਾਂ ਹੈ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਸ਼੍ਰੀ ਗੁਰੂ ਨਾਨਕ ਦੇਵ ਜੀ। ਪਵਨ, ਪਾਣੀ, ਹਵਾ ਅਤੇ ਧਰਤੀ, ਇਹ ਤਿੰਨੋਂ ਸਾਡੇ ਜਨਮਦਾਤਾ ਨੇ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਇਹਨਾਂ ਦੀ ਇੱਜ਼ਤ ਅਤੇ ਪਿਆਰ ਕਰੋ। ਜੋਤੀ ਦਾ ਗ੍ਰੀਨ ਹਾਊਸ ਹੈ, ਬਾਈ ਗੁਰਦੇਵ ਜੀ ਹੋਣਾ ਦੀ ਟੀਮ ਪੂਰੀ ਇਹਨਾਂ ਦੇ ਮੈਂਬਰਸ ਨੇ, ਇਹ 8 ਤੋਂ 9 ਬੰਦੇ ਇਸ ਗ੍ਰੀਨ ਹਾਊਸ ਨੂੰ ਰਨ ਕਰ ਰਹੇ ਆ।
1: ਬਿਲਕੁਲ
0: 14 ਏਕੜ ਦੇ ਵਿੱਚ ਵੱਡਾ ਗ੍ਰੀਨ ਹਾਊਸ ਆ, ਨੈਗਰਾਉਂ ਦਾ ਲੇਕ।
1: ਬਿਲਕੁਲ,
0: ਜਿਹੜੇ ਬੀ ਨੇ ਉਹਨਾਂ ਨੂੰ ਡਿਜ਼ਾਈਨ ਕਰਵਾਇਆ ਜਾਂਦਾ PAU ਚੋਂ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ, ਤਾਂ ਜੋ ਸੰਤੋਸ਼ ਨੇ ਜਿਹੜੀਆਂ ਭਿੰਡੀਆਂ ਲਾਈਆਂ ਨੇ ਬੈਕਯਾਰਡ ਚ,
1: ਬਿਲਕੁਲ
0: ਉਹਨਾਂ ਦਾ ਟੇਸਟ ਇੰਡੀਆ
1: ਵਾਲਾ ਹੈ। ਬਿਲਕੁਲ
0: ਸੰਤੋਸ਼, ਤੂੰ ਲਗਾਏ ਬੂਟੇ?
1: ਹਾਂਜੀ, ਮੈਂ ਮਿਰਚਾਂ ਲਗਾਈਆਂ, ਭਿੰਡੀਆਂ ਲਗਾਈਆਂ, ਕਰੇਲੇ ਲਗਾਏ। ਜੋਤੀ ਜੀ ਨੇ ਸਾਰਾ ਕੁਛ ਦੱਸਿਆ ਸੀਗਾ ਕਿ ਕਿਵੇਂ ਲਗਾਉਣਾ, ਅਸੀਂ ਸਾਰਾ ਕੁਛ ਲਗਾਇਆ ਔਰ ਮੈਨੂੰ ਕੋਈ ਨੌਲੇਜ ਨਹੀਂ ਸੀਗੀ, ਬਟ ਇਹਨਾਂ ਦੀ ਟੀਮ ਨੇ ਸਾਰਿਆਂ ਨੇ ਹੈਲਪ ਕੀਤੀ। ਸੋ ਜਿਨ੍ਹਾਂ ਨੂੰ ਮੇਰੇ ਵਰਗਿਆਂ ਨੂੰ ਨੌਲੇਜ ਨਹੀਂ ਹੈਗੀ ਬਟ ਸ਼ੌਂਕ ਆ, ਉਹ ਪਹੁੰਚੋ ਗ੍ਰੀਨ ਵੈਲੀ ਗਾਰਡਨ ਸੈਂਟਰ ਤੇ।
0: ਸੋ ਜੋਤੀ, ਆਪ ਕਿਤਨਾ ਬਿਜ਼ੀ ਰਹਿੰਦੇ, ਲੋਕ ਕਿਤਨਾ ਤੰਗ ਕਰਦੇ ਆਪ?
10: ਬਹੁਤ ਬਹੁਤ ਜ਼ਿਆਦਾ, ਮੋਸਟ ਜਿਤੇ ਵੀ ਲੋਕ ਆਤੇ ਬਹੁਤ ਸਾਰੇ ਸਵਾਲ ਹੋਤੇ ਉਨਕੇ, ਕਹਾ ਕਿਆ ਲਗਾਨਾ ਚਾਹੀਏ, ਵੇਟ ਕਰਤੇ ਐਕਚੁਲੀ ਕਿ ਉਨਕੋ ਮੈਂ ਸਭ ਗਾਈਡੈਂਸ ਕਰੂੰ, ਕੌਨ ਸੀ ਚੀਜ਼ ਕਹਾਂ ਲਗਾਨੀ ਹੈ, ਕਿਆ ਲੈਣਾ ਹੈ। ਅਬ ਫੂਲੋਂ ਕਾ ਸੀਜ਼ਨ ਆ ਰਹਾ ਹੈ, ਵੈਜੀਟੇਬਲ ਸਭ ਨੇ ਲਗਾ ਦੀਏ ਹੈ। ਥੋੜੇ ਲੋਕ ਅਭੀ ਵੀ ਆਤੇ ਕਿ ਚਲੋ ਅਬ ਔਰ ਵੀ ਵੈਜੀਟੇਬਲਸ ਚਾਹੀਏ, ਤੋ ਫੁੱਲ ਲਗਾਨੇ ਹੈ ਯਾ ਟ੍ਰੀਜ਼ ਲਗਾਨੇ ਹੈ, ਬਹੁਤ ਸਾਰੇ
0: ਸਵਾਲ। ਟ੍ਰੀਜ਼ ਕੇ ਲਈ ਕਿਤਨੀ ਅਵੇਅਰਨੈਸ ਆਈ ਸਭੀ ਮੈਂ, ਟ੍ਰੀਜ਼ ਕੇ ਲਈ?
10: ਬਹੁਤ ਕਮ ਹੈ, ਵੈਸੇ ਦੇਖਾ ਜਾਏ ਤੋ ਸਮਝ ਮੈਂ ਨਹੀਂ ਆਤਾ ਕਿ ਕਿਤਨਾ ਦੂਰ ਕਹਾਂ ਕੌਨ ਸੀ ਜਗ੍ਹਾ ਪਰ ਲਗਾਨਾ ਚਾਹੀਏ।
0: ਨਹੀਂ ਲੋਕ ਪਲੀਜ਼ ਮੰਗਤੇ ਹੈ ਆਪਕੇ ਪਾਸ ਆ ਕੇ ਅਬ?
10: ਹਾਂਜੀ ਹਾਂਜੀ, ਫਰੂਟ ਟ੍ਰੀਜ਼ ਮੰਗਤੇ ਹੈ, ਮੇਪਲ ਟ੍ਰੀਜ਼ ਯਾ ਲਾਈਕ ਜੋ ਜੋ ਸ਼ੈਡੋ ਦੇਣੇ ਵਾਲੇ ਟ੍ਰੀਜ਼ ਮੰਗਤੇ ਹੈ ਲੋਕ, ਐਂਡ ਫਰੂਟਸ
0: ਫਰੂਟ ਮੰਗਤੇ। ਸੋ ਮੈਂ ਦੱਸ ਦਵਾਂ, ਮੇਰੇ ਗੁਆਂਢ ਚ ਨਾ ਇੱਕ ਲੇਡੀ ਆ ਜੋਤੀ, ਜੇ ਉਹ ਲੇਡੀ ਤੁਸੀਂ ਪਿਕਅਪ ਤੇ ਡਰੋਪ ਕਰ ਦਵੋ, ਆਈ ਪ੍ਰੋਮਿਸ ਯੂ, ਆਪਕੋ ਕੋਈ ਵੀ ਯੂਨੀਵਰਸਿਟੀ ਮੇਂ ਵੀ ਇਤਨੀ ਨੌਲੇਜ ਨਹੀਂ ਦੇ ਸਕਤਾ ਜਿਤਨੀ ਵੋ ਦੇ ਸਕਤੀ ਹੈ। ਉਸਕਾ ਹਸਬੈਂਡ ਚਲਾ ਗਿਆ, ਉਸਕੋ ਹਮ ਹੈਲਪ ਕਰਤੇ ਹੈਂ, ਕਭੀ ਕੋਈ ਦਵਾਈ ਲੈ ਕੇ ਆਉਣੀ ਹੈ, ਗੋਰੀ ਹੈ ਠੀਕ ਹੈ, ਯੂਰਪੀਅਨ ਹੈ ਐਕਚੁਲੀ, ਦਵਾਈ ਲੈ ਕੇ ਆਉਣੀ ਹੈ। ਅਗਰ ਉਹ ਬਿਮਾਰ ਵੀ ਥੋੜ੍ਹੀ ਬਹੁਤ ਹੋ ਜਾਏ ਨਾ, ਫਟਾਫਟ ਹਮਾਰੀ ਬੈਲ ਵਜਾ ਦਿੱਤੀ, ਹਮ ਸਮਝ ਜਾਤੇ ਕੋਈ ਐਮਰਜੈਂਸੀ ਹੋ ਗਈ, ਜਬ ਵੀ ਘਬਰਾ ਜਾਤੀ ਹਮਾਰੇ ਘਰ ਪਰ ਆ ਜਾਤੀ ਹੈ ਠੀਕ ਹੈ। ਉਹ ਬਹੁਤ ਪਿਆਰ ਕਰਤੀ ਹੈ ਹਮਾਰਾ, ਉਸਨੇ ਚਮੇਲੀ ਕੇ ਫੂਲ ਦੀਏ, ਜੋ ਚਮੇਲੀ ਕੇ ਨਹੀਂ ਖੁਸ਼ਬੂ ਵਾਲੇ,
10: ਹਾਂਜੀ,
0: ਮੇਰੇ ਕੋ ਵੋ ਤੋੜ ਕੇ ਦੀਏ, ਬੋਲੀ ਕਿ ਯੇ ਘਰ ਕੇ ਬਾਹਰ ਜੋ ਮੇਰਾ ਇੱਕ ਪੋਰਚ ਬਣਾਇਆ ਹੁਆ ਬੈਠਨੇ ਕੇ ਲੀ ਨਾ, ਸ਼ੀਸ਼ਾ ਲਗਾ ਕੇ ਨਾ, ਇੱਕ ਰੂਮ ਕੀ ਤਰ੍ਹਾਂ ਪੋਰਚ ਬਣਾਇਆ ਘਰ ਕੇ ਐਂਟਰ ਹੋਣੇ ਸੇ ਪਹਿਲੇ, ਤੋ ਵਹਾਂ ਪੇ ਰੱਖ ਦੇਣਾ, ਮੈਨੇ ਰੱਖੇ, ਇਤਨੀ ਖੁਸ਼ਬੂ ਆਈ ਉਸਕੀ, ਦੋ ਟਾਲੀਆਂ ਤੋੜ ਕੇ ਦੀ ਥੀ। ਸੋ ਧਰਤੀ ਨੂੰ ਪਿਆਰ ਕਰੋ, ਨੰਗੇ ਪੈਰ ਜਾਓ, ਨੰਗੇ ਪੈਰ ਜਾ ਕੇ ਘਾਹ ਦੇ ਉੱਤੇ ਤੁਰੋ, ਨੰਗੇ ਪੈਰੀ ਜਾ ਕੇ ਆ ਬੂਟਿਆਂ ਦੇ ਵਿੱਚ ਜਾਓ, ਇਹਨਾਂ ਨੂੰ ਗੁੱਡੋ ਬੂਟਿਆਂ ਨੂੰ, ਆਪਣੇ ਫੁੱਲਾਂ ਨੂੰ ਪਿਆਰ ਕਰੋ, ਜਾ ਕੇ ਬਾਹਰ ਦੇਖੋ ਤੁਹਾਡੇ ਫੁੱਲਾਂ ਨੂੰ। ਔਰ ਇਹ ਥੈਰੇਪੀ ਆ, ਇਹ ਨੈਚੁਰਲ ਥੈਰੇਪੀ 'ਚ ਆਉਂਦਾ ਕਿ ਤੁਸੀਂ ਧਰਤੀ ਅਤੇ ਉਹਦੇ ਪੌਦੇ ਅਤੇ ਉਹਦੇ ਵਿੱਚ ਉੱਗਣ ਵਾਲੀਆਂ ਚੀਜ਼ਾਂ ਨਾਲ ਗੱਲਬਾਤ ਕਰਦੇ ਹੋ। ਜੋਤੀ, ਕੌਣ ਕੌਣ ਸੇ ਹਮਾਰੇ ਪਾਸ ਸਬਜ਼ੀਆਂ? ਸਬਜ਼ੀਆਂ ਮੈਂ ਹਮ ਲੋਕ ਬੋਲਦੇ ਦੋਨੋਂ,
10: ਕਿਉਂਕਿ
0: ਟਿੰਡੇ ਹੈਗੇ ਨੇ, ਕਰੇਲੇ ਹੈਗੇ ਨੇ, ਘੀਏ ਹੈਗੇ ਨੇ, ਪਹਿਲਾਂ ਬੇਲਾਂ ਬੋਲ ਦਿੰਦੇ ਆ, ਬੇਲਾਂ
10: ਹਾਂਜੀ ਖਤਮ ਹੋ ਚੁੱਕੀ ਹੈ, ਬਹੁਤ ਲੋਕਾਂ ਨੇ ਭਰ ਭਰ ਕੇ ਲੈ ਕੇ ਗਏ ਹੈ। ਵੈਜੀਟੇਬਲ ਹੈ, ਚਿਲੀ ਹੈ, ਬੈਂਗਨ ਹੈ, ਕਿਊਕੁੰਬਰ ਹੈ, ਔਰ ਬੈਲ ਪੇਪਰ ਮੈਂ ਲਾਈਕ ਔਰੇਂਜ ਬੈਲ ਪੇਪਰ ਅਵੇਲੇਬਲ ਹੈ ਅਭੀ ਵੀ, ਅਗਰ ਕੋਈ ਲੈਣਾ ਚਾਹਤਾ ਹੈ ਤੋ।
0: ਮੇਰੇ ਕੋਲ ਇੱਕ ਦਿਨ ਬਫਲੋ ਸੇ ਫੋਨ ਆਇਆ, ਆਪਕੇ ਪਾਸ ਇੱਕ ਬੰਦਾ ਆਇਆ ਥਾ ਬਫਲੋ ਸੇ,
10: ਹਾਂਜੀ,
0: ਵੋ ਬੰਦਾ 716 ਨੰਬਰ ਸੇ ਮੇਰੇ ਕੋ ਫੋਨ ਆਇਆ, ਵੋ ਬੋਲੇ ਕਿ ਜੀ ਹਮੇ ਵੋ ਦੇ ਦੀਜੀਏ, ਉਨਕਾ ਐਡਰੈਸ ਦੇ ਦੀ। ਮੈਂ ਕਿਹਾ ਮੇਰੇ ਪਾਸ ਨੈਗਰਾਉਂਡਾ ਲੇਕ ਕਾ ਤੋ ਹੈ ਨਹੀਂ, ਜਹਾਂ ਆਪਕਾ ਬੜਾ ਗ੍ਰੀਨ ਹਾਊਸ ਹੈ, ਵੋ ਮੇਰੇ ਕੋ ਪਤਾ ਵੀ ਨਹੀਂ ਓਪਨ ਟੂ ਪਬਲਿਕ ਹੈ ਕਿ ਨਹੀਂ ਹੈ। ਤੋ ਮੈਨੇ ਬੋਲਾ ਕਿ ਵੋ ਆਪਸੇ ਦੂਰ ਆਪ ਨਹੀਂ ਜਾਏਂਗੇ? ਕਹਿੰਦਾ ਨਾ ਨਾ ਨਾ ਨਾ ਭਾਈ ਸਾਹਿਬ, ਮੈਂ ਤੋ ਯਹਾਂ ਆ ਗਿਆ ਹੂੰ, ਮੈਂ ਤੋ 401 ਮੈਂ ਆਊਟਲੈਟ ਪੇ ਖੜਾ ਹੂੰ, ਮੇਰੇ ਕੋ ਸਮਝ ਨਹੀਂ ਆ ਰਿਹਾ ਕਿਸ ਤਰਫ ਜਾਣਾ, ਕਹਾਂ ਪੇ ਗ੍ਰੀਨ ਹਾਊਸ ਹੈ। ਬਫਲੋ ਸੇ ਬੰਦਾ ਆਪਕੇ ਪਾਸ ਆਇਆ, ਔਰ ਆਪਕੋ ਹੈਰਾਨੀ ਹੋਗੀ ਕਿ ਆਪਕੋ ਲੋਕ ਕਿਤਨੀ ਦੂਰ ਦੂਰ ਤੱਕ ਸੁਣਤੇ ਹੈ, ਖਰੀਦਣਾ ਨਹੀਂ ਖਰੀਦਣਾ, ਆਉਣਾ ਨਹੀਂ ਆਉਣਾ ਬਾਤ ਕੀ ਬਾਤ ਹੈ,
1: ਜਾਣਦੇ
0: ਪਰ ਜਾਣਦੇ ਹੈ। ਔਰ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਸਾਰੀ ਪਬਲਿਕ ਨੂੰ, ਸੁਲਤਾਨ ਜੀ ਵੀ ਮੈਨੂੰ ਸੁਣਦੇ ਪਏ ਨੇ, ਆਪਣੇ ਆਪਣੇ ਛਾਬੜਾ ਸਾਹਿਬ ਵੀ, ਜਨਕ ਛਾਬੜਾ ਵੀ ਸੁਣਦੇ ਪਏ ਨੇ, ਰਾਈਟ ਨੋ ਹੋਲਦੇ ਨੇ। ਮੈਂ ਇਹ ਦੱਸਣ ਲੱਗਿਆ ਕਿ ਤੁਸੀਂ ਆਉਣ ਵਾਲੇ ਟਾਈਮ 'ਚ ਗ੍ਰੀਨ ਹਾਊਸ ਖੇਤੀ ਦੇ ਨਾਲ ਜੁੜੋਗੇ। ਮੈਂ ਇਹ ਕਹਾਣੀ ਕਿਉਂ ਸੁਣਾਈ, ਜੋ ਲੰਡਨ ਕੇ ਬੰਦੇ ਕੀ, ਉਸਨੇ ਸਾਰੇ ਡੇਅਰੀ ਕੁਇਨਸ ਵੇਚ ਦੀਏ
1: ਜੀ
0: ਜੋਤੀ, ਉਸਨੇ ਬਾਕੀ ਆਪਣੇ ਰਨਿੰਗ ਬਿਜ਼ਨਸ ਵੇਚ ਕੇ ਖੇਤੀ ਸ਼ੁਰੂ ਕਰਦੀ, 800 ਏਕੜ ਕੀ ਖੇਤੀ ਕਰਤਾ ਹੈ।
10: ਵਾਓ,
0: ਆਪ ਹਿਸਾਬ ਲਗਾ ਲਓ ਕਿਤਨਾ ਪੈਸਾ ਬਣਾਤਾ ਹੈ, ਕਿਤਨੀ ਪੀਸਫੁਲ ਲਾਈਫ ਜੀਤਾ ਹੈ। ਸਾਲ ਮੈਂ ਵੋ ਬੋਲਤਾ ਹੈ ਕਿ ਮੈਂ 4 ਮਹੀਨੇ ਕੰਮ ਕਰਤਾ ਹੂੰ ਬਸ
1: ਜੀ।
0: साल में चार महीने काम करता है, बाकी तो खेलता ही रहता है, हमसे बड़ा है एज में।
10: सुकून नहीं है लाइक जितना तुम पेड़ों पौधों में टाइम बिताते हो, उसकी इसकी जैसी फीलिंग्स को कोई भी रिप्लेस नहीं कर सकता।
0: ओके अच्छा, सब तो वड्डी गल लोगों ने पता लग गया, पहला ग्रीन हाउस तो हर शहर च बने ने, लोग उत्थे चले जांदे, टॉम पानी दे रहंदा ਹਾਂਜੀ ਤੇ ਜਿਹੜੀ ਕੈਟਰੀਨਾ ਹੁੰਦੀ ਆ ਉਹ ਬਿਜ਼ੀ ਹੁੰਦੀ ਆ ਕਾਊਂਟਰ ਦੇ ਉੱਤੇ, ਅਸੀਂ ਚੱਕ ਕੇ ਲਿਆ ਕੇ ਉੱਥੇ ਬਸ ਪ੍ਰਾਈਸ ਚੈੱਕ ਕਰ ਕਰਕੇ ਰੱਖੀ ਆ। ਜੋਤੀ ਕੋਲ ਜਾਣ ਦਾ ਫਾਇਦਾ ਇਹ ਆ, ਇਹ ਤੁਹਾਨੂੰ ਦੱਸੂਗੀ ਕਿਹੜਾ ਫੁੱਲਾਂ ਦਾ ਬੂਟਾ ਲਗਾਉਣਾ, ਸਭ ਤੋਂ ਜ਼ਿਆਦਾ ਫੁੱਲ ਕੌਣ ਸੇ ਬਿਕਤੇ ਆਪਕੇ।
10: अभी जो जिनकी खुशबू है वो ज्यादा बिकते, रोजेस बिकते हैं हमारे पास, इतनी अच्छी बेल आई हुई है अलग अलग टाइप की जिसकी इतनी खुशबू है, आप उसको अगर आपके पैटियों के पास लगा दो तो जहां बैठो वहां खुशबू आएगी, ऐसी खुशबू के भी हमारे पास बेल्स आए हुए हैं उनको।
0: आज मौसम बहुत खूबसूरत है, सारे लोग पहुंचो ग्रीन वैली गार्डन सेंटर। ऐसी ऐड नहीं चलाते, असं एक अवेयरनैस कैंपस चला रहे हैं,
1: बिल्कुल
0: कैंपेन चला रहे हैं, सॉरी अवेयरनैस कैंपेन दे विच तुसी सारे पहुंचो ग्रीन वैली गार्डन सेंटर 6472225601। मैनू भी बहुत शौक है, तुहानू भी शौक है, धरती नाल जुड़ो, नंगे पैर घरां दे अंदर घूमदे हो, थले कैमिकल लगे ने फ्लोर उत्ते टाइलों के उत्ते, वो कैमिकल्स बॉडी ते असर कर रहे ने, खाने दे विच कैमिकल ने फिर वो बॉडी ते असर कर रहा है, बॉडी बेचारी की करूगी, 70 साल की तो एज रहेगी बंदे की, 120 साल तो 70 साल तो आ गया मुड़ के। तीसरी प्रॉब्लम आ, मेरा एक दोस्त है वो कहता मेरे दादा जी 125 साल जिए, पूछो क्यों जिए, ज्योति पूछो क्यों जी जीते रहे 125 साल तक,
10: क्यों जी,
0: क्योंकि वो अपने काम तक मतलब रखते थे बस।
1: शायद ग्रीनरी ना जुड़े थे।
0: वो किसी के काम में दखल नहीं देते थे। सो तुसीं ग्रीन वैली गार्डन सेंटर ते पहुंचना, दूरों दूरों आ रहे हो लोग, वर्थ है, वर्थ है, वर्थ है, हुण भी आओ। तुसीं फोटोज लेके आउणियां बैकयार्ड ते फ्रंट यार्ड दियां, ज्योति किहड़े फुल किहड़ी सब्जी कित्थे किवें किवें लाउणी आ, किन्ना पानी देना, किन्ने रियो दे बैग चक्कणे ने नाल, रियो भी पिया उत्थे, बूटे भी पए ने, गमले भी पए ने, सब कुछ पिया, 1.5 एकड़ दा ग्रीन हाउस। कहिंदे कैनेडा च फुल्लां च खुशबू नहीं, ਤੁਸੀਂ ਜੋਤੀ ਉਹਨਾਂ ਦੇ ਗ੍ਰੀਨ ਹਾਊਸ ਤੇ ਜਾਓ, ਗੁਲਾਬ ਖੁਸ਼ਬੂਆਂ ਛੱਡਦੇ ਪਏ ਨੇ
1: ਜੀ,
0: ਇੰਡੀਆ ਵਾਲੇ ਗੁਲਾਬ। ਤੇ ਕਾਲ ਕਰਨ ਲਈ ਨੰਬਰ ਹੈ 6472225601 6472225601 ਗ੍ਰੀਨ ਵੈਲੀ ਗਾਰਡਨ ਸੈਂਟਰ। ਅਸੀਂ ਅੱਗੇ ਚੱਲ ਕੇ ਗ੍ਰੀਨ ਹਾਊਸਿਸ ਦਾ ਕੰਮ ਵੀ ਇਹਨਾਂ ਦਾ ਲੈ ਕੇ ਆਵਾਂਗੇ
1: ਜੀ,
0: ਤੁਹਾਨੂੰ ਜੋੜਾਂਗੇ ਇਹਨਾਂ ਦੇ ਨਾਲ ਤਾਂ ਜੋ ਤੁਸੀਂ ਖੇਤੀ ਦੇ ਵਿੱਚ ਆਪਣੀਆਂ ਜ਼ਮੀਨਾਂ ਨੂੰ ਵਰਤ ਸਕੋ। 6472225601 ਫੁੱਲਾਂ ਵਾਸਤੇ, ਸਬਜ਼ੀਆਂ ਵਾਸਤੇ ਬਹੁਤ ਅੱਛਾ ਟਾਈਮ ਹੈ, ਲਗਾਓ ਅਗਲੇ 2.5-3 ਮਹੀਨੇ ਦੱਬ ਕੇ ਖਾਓ। ਅਤੇ ਗ੍ਰੀਨ ਵੈਲੀ ਗਾਰਡਨ ਸੈਂਟਰ 'ਤੇ ਜੋਤੀ ਅਤੇ ਇਹਨਾਂ ਦੀ ਟੀਮ ਨੂੰ ਮਿਲੋ, ਪੁੱਛੋ, ਗੱਲਬਾਤ ਕਰੋ, ਫੋਟੋਜ਼ ਲੈ ਕੇ ਜਾਓ, ਇਹ ਤੁਹਾਨੂੰ ਡਿਜ਼ਾਈਨ ਬਣਾ ਦੇਣਗੇ ਕਿ ਇੱਦਾਂ ਦਾ ਭਰ ਦਿਉ। ਮੇਰੇ ਘਰ ਦੇ ਬਾਹਰ ਵਾਲਾ ਰਾਊਂਡ ਅਬਾਊਟ ਆ
1: ਜੀ,
0: ਮੈਨੂੰ ਹੁਣ ਨਿਕਲ ਲੱਗੇ ਸਭ ਤੋਂ ਸੋਹਣਾ ਪਾਰਟ ਉਹ ਲੱਗਦਾ ਹੁੰਦਾ, ਮੈਂ ਗੱਡੀ 'ਚ ਬੈਠ ਕੇ ਆਪਣੇ ਫੁੱਲ ਦੇਖ ਕੇ ਨਿਕਲਦਾ ਕਿੰਨੇ ਹੋ ਗਏ ਕਿੰਨੇ ਨਹੀਂ ਹੋ ਗਏ। ਉਹ ਫੁੱਲ ਦੇਣਗੇ ਤੁਹਾਨੂੰ ਜਿਹੜੇ ਬਾਰ ਬਾਰ ਆਪਣੇ ਆਪ ਨਿਕਲ ਕੇ, ਕਿਆ ਬੋਲਦੇ, ਪਰੇਨੀਅਲਸ ਬੋਲਦੇ ਇਸਕੋ,
10: ਪਰੇਨੀਅਲਸ,
0: ਹਾਂ, ਸੋ ज्योति बता दीजिए एक बार।
10: हमारे पास लैवेंडर है, कॉर्न फ्लावर्स है, हाइड्रेंजिया है, और अलग टाइप के डेजीज के टाइप भी है।
0: अच्छा, नहीं ये होते क्या है?
10: अच्छा, पेरेनियल फ्लावर्स जो है वो हर साल आते हैं,
0: अपने आप आते हैं, हमने कुछ नहीं करना,
10: तो अपने आप आने वाले फ्लावर्स हर सीजन को वो झेल सकते हैं बेसिकली। तो डेफिनेटली मैं तो सबको रेकमेंड करती हूँ, एक बार सारा गार्डन सेट कर दो तो आपको खुशियां ही खुशियां मिलेगी। तो
0: जनक बाजी आएंगे और सुल्तान जी आएंगे, इनको स्पेशल डिस्काउंट देना आपने, ठीक है?
10: हाँ जी, पक्का,
0: ठीक है, थैंक यू सो मच। और आपका नंबर देने लगा हूँ फिर एक बार, 6472225601। ਪਹੁੰਚਣਾ ਕਿੱਥੇ ਆ? 11665 ਮਕਵੀਨ ਡਰਾਈਵ ਦੇ ਉੱਤੇ, ਮਕਵੀਨ ਐਂਡ ਜੋ ਮੇਫੀਲਡ ਦਾ ਇੰਟਰਸੈਕਸ਼ਨ ਆ, ਉੱਥੇ ANW ਵਾਲਾ ਪਲਾਜ਼ਾ, ਉਹਦੇ ਪਲਾਜ਼ੇ ਦੇ ਅੰਦਰਲੇ ਪਾਸੇ ਜਾਓਗੇ, ਉੱਥੇ ਗ੍ਰੀਨ ਵੈਲੀ ਗਰੋਸਰੀ ਸਟੋਰ ਉਹਦੇ ਪੂਰੇ ਗਾਰਡਨ ਸੈਂਟਰ ਹੈ
1: ਜੀ।
0: ਸੈਕਿੰਡ ਗਾਰਡਨ ਸੈਂਟਰ ਜਿਹੜਾ ਇਹਨਾਂ ਦਾ ਹੈਗਾ ਉਹ ਪੂਰਾ ਪ੍ਰੋਪਰ 1.5 ਏਕੜ ਦੇ ਵਿੱਚ, 1.5 ਕਿੱਲੇ 'ਚ ਬਣਿਆ ਹੋਇਆ, ਜਿਹਦੇ ਵਿੱਚ ਤੁਸੀਂ ਅੰਦਰ ਜਾਓਗੇ ਗਲਾਸ ਹਾਊਸ ਦੇ, ਖੁਸ਼ਬੂਆਂ ਹੀ ਖੁਸ਼ਬੂਆਂ ਆਉਣਗੀਆਂ ਤੁਹਾਨੂੰ, ਤਰ੍ਹਾਂ ਤਰ੍ਹਾਂ ਦੇ ਫੁੱਲ, ਤਰ੍ਹਾਂ ਤਰ੍ਹਾਂ ਦੀਆਂ ਸਬਜ਼ੀਆਂ, ਰਿਓ ਦੇ ਢੇਰ, ਬਜਰੀ, ਜੋ ਲੈਣਾ ਲਓ। ਪੰਜਾਬੀਆਂ ਦਾ ਸਭ ਤੋਂ ਵੱਡਾ ਗ੍ਰੀਨ ਵੈਲੀ ਗਾਰਡਨ ਸੈਂਟਰ ਇਹ ਹੈ। ਜਦੋਂ ਤੁਸੀਂ ਐਮਾਜ਼ੋਨ ਦੀ ਬਿਲਡਿੰਗ ਹੈਰੀਟੇਜ ਰੋਡ ਦੇ ਉੱਤੇ ਜਾਂਦੇ ਹੋ, ਐਮਾਜ਼ੋਨ ਦੀ ਬਿਲਡਿੰਗ ਨੂੰ ਟੱਪ ਜਾਂਦੇ ਹੋ, ਸਟੀਲ ਤੋਂ ਕੁਈਨ ਵੱਲ ਨੂੰ ਜਾਂਦਿਆਂ ਨੂੰ, ਕੁਈਨ ਕੂਣੀ ਮੋੜ ਬਣ ਜਾਂਦੀ ਆ ਮਿਸਾਗਾ ਰੋਡ 'ਤੇ, ਕੂਣੀ ਮੋੜ ਬਣ ਕੇ ਕੁਈਨ ਤੋਂ ਇਹਦਾ ਨਾਂ ਬਦਲ ਕੇ ਐਂਬਲਟਨ ਬਣ ਜਾਂਦਾ, ਐਂਬਲਟਨ EMBELETON ਰੋਡ, ਇੱਥੇ ਪਹੁੰਚਣਾ, ਗ੍ਰੀਨ ਵੈਲੀ ਗਾਰਡਨ ਸੈਂਟਰ ਪਾਲਣਾ, 647-222-5601, ਅੱਜ ਪਹੁੰਚੋ, ਹੁਮ ਹਮਾ ਕੇ ਪਹੁੰਚੋ ਸਾਰੇ, ਜਾਓ ਔਰ ਲਗਾਓ ਫੁੱਲ ਬੂਟੇ। ਤੇ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ। ਮੈਂ ਸੁਲਤਾਨ ਜੀ ਨੂੰ ਇੱਕ ਵਾਰ ਏਅਰ ਤੇ ਲੈਣ ਲੱਗਿਆ, ਉਸ ਤੋਂ ਬਾਅਦ ਜਨਕ ਛਾਬੜਾ ਜੀ ਮੇਰੇ ਨਾਲ ਹੋਲਤੇ ਨੇ। ਸੁਲਤਾਨ ਜੀ ਤੁਸੀਂ ਔਨ ਏਅਰ।
11: ਥੈਂਕ ਯੂ ਵੈਰੀ ਮਚ ਜੀ। ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦਾ ਮੈਸੇਜ ਦਵਾਂਗੇ, ਕਿਉਂਕਿ ਸਭ ਜਾਣਦੇ ਜੀ ਕਿ ਇਸ ਵਾਰੀ ਕੈਨੇਡਾ ਡੇ ਮਿਡਲ ਆਫ ਦਾ ਵੀਕ ਆਇਆ, ਇਸ ਕਰਕੇ 1 ਜੁਲਾਈ ਤੋਂ ਲੱਗ ਕੇ 5 ਜੁਲਾਈ ਤੱਕ, ਜਿਹੜਾ ਕਿ ਅੱਜ 4 ਹੋ ਗਈ ਹੈ, ਸੋ ਇਸ ਵੀਕਐਂਡ ਦੇ ਉੱਪਰ ਕੈਨੇਡਾ ਡੇ ਸੇਲ ਜਿਹੜੀ ਹੈ ਉਹ ਤੁਹਾਨੂੰ ਮਿਲੇਗੀ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ। ਖਾਸ ਤੌਰ ਤੇ ਜਿਹੜੇ ਕਸਟਮਰ ਬਿਗ ਸਕਰੀਨ ਟੀਵੀ ਲੈਣਾ ਚਾਹੁੰਦੇ, ਸੋਨੀ ਬਰੇਵੀਆ 3 ਜਿਹੜਾ ਇਹ ਅਪਡੇਟਡ ਟੈਕਨੋਲੋਜੀ ਦੇ ਨਾਲ ਹੈ, 85 ਇੰਚ ਦਾ ਸੋਨੀ ਬਰੇਵੀਆ 3 $2300 ਵਾਲਾ, $1599 ਕੈਨੇਡਾ ਡੇ ਸੇਲ ਤੇ ਹੈ। ਸਿਰਫ 3 ਟੀਵੀ ਸਟਾਕ ਚ ਰਹਿ ਗਿਆ ਜੀ, ਅੱਜ ਜਾਂ ਕੱਲ ਚ ਦੋ ਦਿਨਾਂ ਚ ਅਗਰ 3 ਟੀਵੀ ਇਹ ਵਿਕ ਗਏ ਤੇ ਦੁਬਾਰਾ ਇਹ $2000 ਤੋਂ ਘੱਟ ਨਹੀਂ ਮਿਲਣਾ। ਸੋ $1599 ਚ ਸੋਨੀ ਬਰੇਵੀਆ 3 85 ਇੰਚ ਤੁਸੀਂ ਲੈ ਸਕਦੇ ਹੋ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਬੋਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ ਤੇ। ਪੇਮੈਂਟ ਵੀ 6 ਮਹੀਨੇ ਚ ਕਰਨੀ ਹੈ ਜੀ, ਕੋਈ ਇੰਟਰਸਟ ਨਹੀਂ ਹੈ। 55 ਇੰਚ ਲੈਣਾ $399 ਦਾ ਮਿਲ ਜਾਏਗਾ, 65 ਇੰਚ ਚਾਹੀਦਾ $1000 ਵਾਲਾ ਕੈਨੇਡਾ ਡੇ ਸੇਲ ਤੇ $699 ਦਾ ਮਿਲੇਗਾ, 75 ਇੰਚ ਟੀਵੀ ਦੇਖ ਰਹੇ ਹੋ $1200 ਵਾਲਾ $899 ਦਾ ਮਿਲੇਗਾ। ਸੋ ਕੈਨੇਡਾ ਡੇ ਸੇਲ ਦਾ ਲਾਸਟ 2 ਦਿਨ ਰਹਿ ਗਏ ਅੱਜ ਔਰ ਕੱਲ ਦੇ। ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ 801 ਬੋਵੇਡ ਡਰਾਈਵ ਵੈਸਟ ਤੇ ਹੈ ਜੀ, 905-450-2828 ਨੰਬਰ ਹੈ। ਜਿਹੜੇ ਕਸਟਮਰ ਫਰਿੱਜ ਸਟੋਵ ਡਿਸ਼ਵਾਸ਼ਰ ਲੈਣਾ ਚਾਹੁੰਦੇ, 40% ਦਾ ਡਿਸਕਾਊਂਟ ਕੈਨੇਡਾ ਡੇ ਤੇ ਮਿਲ ਰਿਹਾ ਉਹਨਾਂ ਨੂੰ। ਫਰਿੱਜ ਸਟੋਵ ਡਿਸ਼ਵਾਸ਼ਰ $5000 ਵਾਲਾ 3-piece ਕਿਚਨ ਬੰਡਲ $2999 ਚ ਮਿਲੇਗਾ, ਤੇ $2999 ਵੀ ਤੁਸੀਂ 6 ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। ਟੋਪ ਲੋਡ ਵਾਸ਼ਰ ਐਂਡ ਡਰਾਇਰ $1700 ਵਾਲਾ $1099 ਦਾ ਪੇਅਰ ਦਿੱਤਾ ਜਾ ਰਿਹਾ। ਈਵਨ ਕੱਲਾ ਕੱਲਾ ਸਿੰਗਲ ਪੀਸ ਵੀ ਚਾਹੀਦਾ ਤੇ $599 ਦਾ ਵਾਸ਼ਰ ਮਿਲ ਜਾਏਗਾ, ਸਿੰਗਲ ਪੀਸ ਡਰਾਇਰ ਚਾਹੀਦਾ $499 ਦਾ ਡਰਾਇਰ ਮਿਲ ਜਾਏਗਾ। ਕੱਲਾ ਫਰਿੱਜ ਲੈਣਾ ਜੀ, ਸਾਡੇ ਕੋਲ ਸਿਰਫ 5 ਫਰਿੱਜ ਇਨ ਸਟਾਕ ਹੈ, 5 ਫਰਿੱਜ ਜਿਹੜਾ ਕਿ ਬੇਸਮੈਂਟ ਚ ਰੱਖਣਾ, ਕੋਂਡੋਮੀਨੀਅਮ ਚ ਰੱਖਣਾ, ਜਾਂ ਗਰਾਹ ਚ ਐਜ਼ ਸੈਕਿੰਡ ਫਰਿੱਜ ਲੈਣਾ ਚਾਹੁੰਦੇ ਹੋ, ਤੇ ਤੁਹਾਨੂੰ ਅੱਜ ਅਸੀਂ ਇਹ $1400 ਵਾਲਾ ਫਰਿੱਜ $699 ਦਾ, 5 ਲੱਕੀ ਕਸਟਮਰ ਕੈਨ ਗੈਟ ਇਟ, 5 ਫਰਿੱਜ ਇਨ ਸਟਾਕ ਹੈ। ਇਸ ਤੋਂ ਬਾਅਦ ਦੁਬਾਰਾ ਇਹ $1000 ਤੋਂ ਘੱਟ ਨਹੀਂ ਮਿਲਣਾ, ਅੱਜ $699 ਦਾ ਮਿਲ ਰਿਹਾ ਕੈਨੇਡਾ ਡੇ ਸਪੈਸ਼ਲ ਸੇਲ ਤੇ। ਫਰੀ ਡਿਲੀਵਰ ਹੋਏਗਾ ਤੇ 6 ਮਹੀਨੇ ਚ ਤੁਸੀਂ ਪੇ ਕਰਨਾ ਜੀ। ਤੇ ਜਿੱਥੇ ਤੁਸੀਂ ਸਿੰਗਲ ਪੀਸ ਤੇ ਫਾਇਦਾ ਚੁੱਕਣਾ, ਉੱਥੇ ਸਟੈਕੇਬਲ ਵਾਸ਼ਰ ਐਂਡ ਡਰਾਇਰ ਮਿਸ ਨਾ ਕਰਨਾ, ਕਿਉਂਕਿ ਪਲੈਟੀਨਮ ਕਲਰ ਚ ਤੁਹਾਨੂੰ ਸਟੈਕੇਬਲ ਵਾਸ਼ਰ ਐਂਡ ਡਰਾਇਰ $2200-2300 ਵਾਲਾ $1499 ਦਾ ਦਿੱਤਾ ਜਾ ਰਿਹਾ, ਫਰੀ ਹੋਮ ਡਿਲੀਵਰੀ ਦੇ ਨਾਲ। 905-450-2828 ਨੰਬਰ ਹੈ ਜੀ, ਪਹੁੰਚਣਾ ਤੁਸੀਂ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ, ਔਨ ਬੋਵੇਡ ਹੈ। ਬ੍ਰੈਂਪਟਨ ਅਪਲਾਈਸਿਸ ਇਹ 1 ਵਰਡ ਹੈ, BramptonAppliances.com ਸਾਡੀ ਵੈਬਸਾਈਟ ਤੇ ਜ਼ਰੂਰ ਵਿਜ਼ਿਟ ਕਰਨਾ। 905-450-2828 ਨੰਬਰ ਹੈ, 905-450-2828 ਜੀ।
0: ਬਹੁਤ ਸ਼ੁਕਰੀਆ। ਔਰ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਜਿੱਥੇ ਕਮਿਊਨਿਟੀ ਦੇ ਵਿੱਚ ਇੱਕ ਬ੍ਰਾਂਡ ਦੀ ਤਰ੍ਹਾਂ ਹੈਗਾ, ਅਪਲਾਈਸਿਸ 'ਚ ਉੱਥੇ ਸਪੈਕਸ ਐਕਸਪ੍ਰੈਸ ਕਹਿੰਦੇ ਕਿ ਅੱਖਾਂ ਗਈਆਂ ਅਤੇ ਜਹਾਨ ਗਿਆ। ਅੱਖਾਂ ਜਿਹੜੀਆਂ ਅੱਜ ਆਮ ਨਹੀਂ ਰਹਿ ਗਈਆਂ, ਅੱਖਾਂ 'ਤੇ ਬਹੁਤ ਪ੍ਰੈਸ਼ਰ ਹੈ, ਅੱਗੇ ਨਾਲੋਂ ਵੱਧ ਬੋਝ ਹੈ, ਦਿਮਾਗ 'ਤੇ ਵੀ ਹੈਗਾ ਅਤੇ ਅੱਖਾਂ 'ਤੇ ਵੀ ਹੈਗਾ। ਅੱਖਾਂ ਨੇ ਵਿਚਾਰੀਆਂ ਨੇ ਟਿਕਟੋਕ ਵੀ ਦੇਖਣਾ ਹੁੰਦਾ, ਅੱਖਾਂ ਵਿਚਾਰੀਆਂ ਰਾਤ ਨੂੰ 2 ਵਜੇ ਤੱਕ ਇੰਸਟਾਗ੍ਰਾਮ ਦੇ ਅਪਗ੍ਰੇਡ ਵੀ ਦੇਖਦੀਆਂ ਨੇ ਕੀ ਹੋਇਆ, ਅਤੇ ਅੱਖਾਂ ਨੇ ਹੀ ਦੱਸਣਾ ਹੁੰਦਾ ਵੀ ਕੀ ਕੁਛ ਹੋ ਰਿਹਾ ਦੁਨੀਆ 'ਚ, ਟਰੰਪ ਕੀ ਕਰ ਰਿਹਾ, ਫਲਾਣਾ ਕੀ ਕਰ ਰਿਹਾ। ਇਹਨਾਂ ਦੀ ਸੰਭਾਲ ਬਸ ਇੱਕੋ ਜਾਣਾ ਕਰਦਾ, ਸਪੈਕਸ ਐਕਸਪ੍ਰੈਸ, ਜਿੱਥੇ ਡਾਕਟਰਸ ਟੌਪ ਦੇ ਨੇ ਅਤੇ ਮਸ਼ੀਨਰੀ ਇਕਿਉਪਮੈਂਟ ਟੌਪ ਦਾ ਹੈਗਾ। ਚਿੱਟੇ ਮੋਤੀਏ ਕਾਲੀ ਮੋਤੀਏ ਤੋਂ ਪਹਿਲਾਂ ਤੁਸੀਂ ਆਪਣੀਆਂ ਅੱਖਾਂ ਚੈੱਕ ਕਰਾਉਂਦੇ ਰਹੋ, ਇਹਦੇ 'ਚ ਅੱਖਾਂ ਦੀ ਰੋਸ਼ਨੀ ਚਲੀ ਜਾਂਦੀ ਹੈ ਬਹੁਤ ਤੇਜ਼, ਅਤੇ ਸਪੈਕਸ ਐਕਸਪ੍ਰੈਸ ਜੀ ਤੁਸੀਂ ਆਉਣਾ ਰਹੋ ਪਲੀਜ਼।
12: ਬਹੁਤ ਬਹੁਤ ਧੰਨਵਾਦ ਅਮਨ ਜੀ, ਸਾਰੇ ਸਰੋਤਿਆਂ ਨੂੰ ਅਤੇ ਤੁਹਾਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੋ ਅੱਜ ਦੱਸਿਆ ਜਾਵਾਂਗੇ ਬੱਚਿਆਂ ਬਾਰੇ। ਅਮਨ ਜੀ, ਬਹੁਤ ਸਾਰੇ ਸਾਡੇ ਕੋਲ ਕੰਪਲੇਂਟਸ ਆਉਂਦੀਆਂ ਪੇਰੈਂਟਸ ਦੀਆਂ ਕਿ ਬੱਚੇ ਉਹਨਾਂ ਦੇ ਸਾਰਾ ਦਿਨ ਸੈੱਲ ਫੋਨ ਤੇ ਰਹਿੰਦੇ ਨੇ ਜਾਂ ਕੰਪਿਊਟਰ ਤੇ, ਲੈਪਟਾਪ ਦੇ ਉੱਤੇ, ਤੇ ਇੱਕ ਉਹਨਾਂ ਦਾ ਨੰਬਰ ਜਿਹੜਾ ਬਹੁਤ ਜਲਦੀ ਜਲਦੀ ਵੱਧਦਾ, ਤੇ ਹਰ ਪੇਰੈਂਟ ਦਾ ਇਹੀ ਹੁੰਦਾ ਵੀ ਕੋਈ ਤਰੀਕਾ ਹੈਗਾ ਜੀ ਬੱਚਿਆਂ ਦਾ ਨੰਬਰ ਰੁਕ ਜਾਵੇ, ਇਹ ਵਧੇ ਨਾ। ਤੇ ਸਾਡੇ ਕੋਲ ਜੀ ਸਪੈਸ਼ਲ ਮਾਇਓਪੀਆ ਕੰਟਰੋਲ ਟ੍ਰੀਟਮੈਂਟ ਨੇ। ਸੋ ਇਹਦੇ ਚ ਕੀ ਕਰਦੇ ਆ, ਜਦੋਂ ਬੱਚੇ ਐਗਜ਼ਾਮ ਕਰਾ ਲਈ ਜਾਂਦੇ ਨੇ, ਪਹਿਲੇ ਤਾਂ ਦੱਸਦਾ ਵੀ 20 ਸਾਲ ਦੀ ਉਮਰ ਤੱਕ ਦੇ ਬੱਚਿਆਂ ਦਾ ਐਗਜ਼ਾਮ ਸਾਲ ਚ ਇੱਕ ਵਾਰੀ ਹੈਲਥ ਕਾਰਡ ਦੇ ਉੱਤੇ ਕਵਰ ਹੁੰਦਾ, ਸੋ ਤੁਹਾਨੂੰ ਪੇ ਨਹੀਂ ਕਰਨਾ ਪੈਂਦਾ। ਸੋ ਜ਼ਰੂਰ ਆਪਣੇ ਬੱਚਿਆਂ ਨੂੰ ਹਰ ਸਾਲ ਲੈ ਕੇ ਆਇਆ ਕਰੋ ਐਗਜ਼ਾਮ ਕਰਾਉਣ ਦੇ ਲਈ, ਤਾਂ ਕਿ ਤੁਹਾਨੂੰ ਪਤਾ ਚੱਲਦਾ ਰਹੇ ਕਿ ਬੱਚਿਆਂ ਦੇ ਅੱਖ ਚ ਕੋਈ ਪ੍ਰੋਬਲਮ ਚੱਲਦੇ ਨਹੀਂ ਰਹੀ, ਕਿਉਂਕਿ ਬੱਚਿਆਂ ਨੂੰ ਨਹੀਂ ਹੁੰਦਾ ਪਤਾ ਕਿ ਦੁਨੀਆ ਕਿੱਦਾਂ ਨਜ਼ਰ ਆਉਂਦੀ ਹੈ। ਜਦੋਂ ਪਹਿਲੀ ਵਾਰੀ ਐਗਜ਼ਾਮ ਕਰਾਉਂਦੇ ਹਾਂ, ਫਿਰ ਕਹਿੰਦੇ ਜੀ ਬੱਚੇ ਦਾ ਨੰਬਰ 4 ਹੈ, ਤੇ ਜੀ ਬੱਚੇ ਨੇ ਦੱਸਿਆ ਨਹੀਂ। ਹੁਣ ਬੱਚੇ ਨੂੰ ਨਹੀਂ ਪਤਾ ਵੀ ਦੁਨੀਆ ਇਸ ਤੋਂ ਵੱਧ ਵੀ ਸਾਫ਼ ਨਜ਼ਰ ਆਉਂਦੀ ਹੈ, ਜੇ ਆਪਾਂ ਉਹਨੂੰ ਡਾਕਟਰ ਕੋਲ ਲੈ ਕੇ ਆਵਾਂਗੇ, ਡਾਕਟਰ ਚੈੱਕ ਕਰੇਗਾ, ਐਗਜ਼ਾਮਿਨ ਕਰੇਗਾ, ਫਿਰ ਹੀ ਪਤਾ ਚੱਲਦਾ ਹੈ। ਸੋ ਬੱਚਿਆਂ ਵਾਸਤੇ ਜਿਹੜਾ ਸਪੈਸ਼ਲ ਹੈ ਜੀ, ਸਾਡੇ ਕੋਲ ਇੱਕ ਟੋਪੋਗ੍ਰਾਫੀ ਦੀ ਮਸ਼ੀਨ ਹੈ, ਇਹ ਕੀ ਕਰਦੀ ਹੈ, ਇਹ ਪਹਿਲਾਂ ਹੀ ਬੱਚਿਆਂ ਦੀ ALM ਇੱਕ ਐਕਸੀਅਲ ਲੈਂਥ ਮੈਜਰ, ਇੱਕ ਟੈਸਟ ਹੁੰਦਾ ਜੀ, ਕਰ ਲੈਂਦੇ ਨੇ, ਤੇ ਇਹਦੇ ਚ ਪਹਿਲਾਂ ਪਤਾ ਚੱਲ ਜਾਂਦਾ ਕਿ ਬੱਚਾ ਤੁਹਾਡਾ ਕੀ ਉਸ ਕੈਟਾਗਰੀ ਚ ਆਉਂਦਾ, ਜਿਹਦਾ ਹਰ ਸਾਲ ਨੰਬਰ ਆਪਣੇ ਆਪ ਹੀ ਵਧੀ ਜਾਣਾ। ਜੇ ਆਉਂਦਾ ਤੇ ਅਸੀਂ ਉਹਨਾਂ ਨੂੰ ਇੱਕ ਸਪੈਸ਼ਲ ਕਿਸਮ ਦੇ ਮਾਇਓਪੀਆ ਕੰਟਰੋਲ ਟ੍ਰੀਟਮੈਂਟ ਵਾਲੇ ਗਲਾਸਿਸ ਬਣਾ ਦਿੰਦੇ ਹਾਂ। ਇਹ ਦੇਖਣ ਨੂੰ ਤੇ ਸੇਮ ਲੱਗਦੇ ਨੇ, ਪਰ ਇੱਕ ਥੈਰੇਪੀ ਦਾ ਕੰਮ ਕਰਦੇ ਨੇ, ਜਿਹਦੇ ਨਾਲ ਬੱਚਿਆਂ ਦਾ ਨੰਬਰ ਉੱਥੇ ਹੀ ਰੁਕ ਜਾਂਦਾ, ਬੱਚੇ ਦਾ ਨੰਬਰ ਅੱਗੇ ਨਹੀਂ ਵੱਧਦਾ। ਸੋ ਜ਼ਰੂਰ ਤੁਸੀਂ ਆਪਣੇ ਬੱਚਿਆਂ ਵਾਸਤੇ ਇਹ ਟੈਸਟ ਕਰਾਓ, ਔਰ ਜਿਹੜਾ ਇਹ ਟੈਸਟ ਹੈ ਇਹ ਮੋਸਟਲੀ ਇੰਸ਼ੋਰੈਂਸ ਉੱਤੇ ਕਵਰ ਹੁੰਦਾ ਹੈ, ਸੋ ਤੁਹਾਨੂੰ ਆਪਣੇ ਪੋਕਟ ਚੋਂ ਪੇ ਨਹੀਂ ਕਰਨਾ ਪੈਂਦਾ। ਸਾਡੇ ਕੋਲ ਡਾਕਟਰ ਵੀ ਅੱਜ ਅਵੇਲੇਬਲ ਨੇ, ਤਕਰੀਬਨ 11 ਵਜੇ ਤੋਂ ਲੈ ਕੇ 2 ਵਜੇ ਤੱਕ। ਤੁਸੀਂ ਆਪਣੇ ਬੱਚਿਆਂ ਦਾ ਐਗਜ਼ਾਮ ਜੇ ਕਰਾਉਣਾ ਚਾਹੁੰਦੇ ਹੋ ਤੇ ਕਾਲ ਕਰਕੇ ਅਪਾਇੰਟਮੈਂਟ ਬੁੱਕ ਕਰਵਾ ਸਕਦੇ ਹੋ 905-460-8888, ਤੇ ਦੂਜਾ ਕੈਨੇਡਾ ਡੇ ਕਰਕੇ ਜੀ ਸੇਲਾਂ ਬਹੁਤ ਲੱਗੀਆਂ ਨੇ। ਜਿਹੜੇ ਸਾਡੇ ਭੈਣ ਭਰਾ ਚਾਹੁੰਦੇ ਨੇ ਵਧੀਆ ਬ੍ਰਾਂਡਡ ਸਨਗਲਾਸਿਸ ਜਾਂ ਬ੍ਰਾਂਡਡ ਫਰੇਮ ਲੈਣੇ, ਤੇ ਗੁੱਚੀ ਦੇ, ਪ੍ਰਾਡਾ ਦੇ, ਟਿਫਰੀ ਦੇ, ਟੋਮ ਫੋਰਡ ਦੇ, ਬਲੈਂਸੀਆਗਾ ਦੇ, ਵਰਸਾਚੀ ਦੇ, ਬਰਬਰੀ ਦੇ, ਇਹਨਾਂ ਸਾਰੇ ਹੀ ਬ੍ਰਾਂਡਡ ਫਰੇਮਾਂ ਦੇ ਉੱਤੇ ਤੇ ਬ੍ਰਾਂਡਡ ਸਨਗਲਾਸਿਸ ਉੱਤੇ 30% ਡਿਸਕਾਊਂਟ ਚੱਲ ਰਿਹਾ ਜੀ। ਅਰਮਾਨੀ ਦੇ ਲੈਣਾ ਚਾਹੁੰਦੇ ਹੋ, ਮਾਈਕਲ ਕੋਰਸ ਦੇ, ਕੇਚ ਪੇਟ ਦੇ, ਮਾਰਕ ਜੇਕਬ ਦੇ, ਹਿਊਗੋ ਬੌਸ ਦੇ ਜਾਂ ਫਿਰ ਪੋਲੋ ਦੇ, ਇਹ ਸਾਰੇ ਹੀ ਬ੍ਰਾਂਡਡ ਫਰੇਮਾਂ ਦੇ ਉੱਤੇ ਤੇ ਬ੍ਰਾਂਡਡ ਸਨਗਲਾਸਿਸ ਉੱਤੇ ਫਲੈਟ 50% ਆਫ ਚੱਲ ਰਿਹਾ ਹੈ। ਤੇ ਸਭ ਤੋਂ ਵਧੀਆ ਡੀਲ ਹੈ ਜੀ ਟੋਮੀ ਹਿਲ ਫਿਗਰ ਦੇ ਫਰੇਮ ਤੇ ਸਨਗਲਾਸਿਸ, ਕੈਲਵਿਨ ਕਲਾਈਨ ਦੇ ਫਰੇਮ ਤੇ ਸਨਗਲਾਸਿਸ ਜਾਂ ਫਿਰ ਫੈਂਡੀ ਤੇ ਵੈਲੰਟੀਨੋ ਦੇ, ਇਹ ਸਾਰਿਆਂ ਦੇ ਉੱਤੇ ਤੁਹਾਨੂੰ ਅੱਜ ਫਲੈਟ 75% ਆਫ ਦਿੱਤਾ ਜਾ ਰਿਹਾ ਹੈ। ਸੋ ਜ਼ਰੂਰ ਇਹਨਾਂ ਡੀਲਾਂ ਨੂੰ ਗ੍ਰੈਬ ਕਰੋ, ਵਿਜ਼ਿਟ ਕਰੋ ਸਪੈਕਸ ਐਕਸਪ੍ਰੈਸ ਨੂੰ, 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ, ਇਹ 410 ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀ ਐਂਡ ਸਟੀਲਸ ਦੀ ਇੰਟਰਸੈਕਸ਼ਨ ਹੈ ਜੀ, ਵਾਲਮਾਰਟ ਵਾਲਾ ਪਲਾਜ਼ਾ। ਤੇ ਨੰਬਰ ਇੱਕ ਵਾਰੀ ਫਿਰ 905-460-8888। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਡਾਇਰੈਕਟ ਬੁੱਕ ਕਰਦੇ ਹਾਂ। ਸੋ ਨੰਬਰ ਇੱਕ ਵਾਰੀ ਫਿਰ ਜੀ 905-460-8888, 905-460-8888।
0: ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ। ਔਰ ਜਨਕ ਛਾਬੜਾ ਜੀ ਮੇਰੇ ਨਾਲ ਹੋਰ ਤੁਸੀਂ ਕਾਫੀ ਟਾਈਮ। ਜਨਕ ਜੀ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ?
13: ਸਤਿ ਸ਼੍ਰੀ ਅਕਾਲ ਵੀਰ ਜੀ, ਸਤਿ ਸ਼੍ਰੀ ਅਕਾਲ।
0: ਸੋ ਲੋਕਾਂ ਦੇ ਵਿੱਚ ਇੱਕ ਹਊਆ ਬਣਾਇਆ ਹੋਇਆ ਸੀ ਕਿ ਡੋਨਲਡ ਟਰੰਪ ਜੇ ਕੁਜ਼ਮਾ ਜਿਹੜੀ ਸਾਈਨ ਨਹੀਂ ਕਰਦਾ ਤਾਂ ਪਤਾ ਨਹੀਂ ਕੀ ਹੋ ਜਾਣਾ। ਮਾਰਕ ਕਾਰਨੀ ਨੇ ਬੜੇ ਪਿਆਰ ਅਤੇ ਆਰਾਮ ਨਾਲ ਕਹਿ ਦਿੱਤਾ ਕਿ ਅਸੀਂ ਕੰਪਰੋਮਾਈਜ਼ ਨਹੀਂ ਕਰਾਂਗੇ, ਗੱਲਬਾਤ ਵੀ ਅਸੀਂ ਉਦੋਂ ਹੀ ਕਰਾਂਗੇ ਜਦੋਂ ਸਾਡੀਆਂ ਸ਼ਰਤਾਂ 'ਤੇ ਤੁਸੀਂ ਸਾਡੇ ਨਾਲ ਡੀਲ ਸਾਈਨ ਕਰੋਗੇ। ਅਤੇ ਲੋਕ ਇਹ ਸਮਝਦੇ ਸੀ ਕੁਜ਼ਮਾ ਬੰਦ ਹੋਣ ਤੋਂ ਬਾਅਦ ਇੱਕਦਮ ਪਤਾ ਨਹੀਂ ਕੀ ਭੁਚਾਲ ਆਊਗਾ। ਐਕਚੁਅਲ ਦੇ ਵਿੱਚ 10 ਹੋਰ ਸਾਲ ਇਸ ਡੀਲ ਨੂੰ ਕੈਂਸਲ ਹੋਣ ਨੂੰ ਲੱਗ ਜਾਣਗੇ ਜਿਹੜੀ ਟ੍ਰੇਡ ਡੀਲ ਹੈ। ਪਰ ਡੋਨਲਡ ਟਰੰਪ ਤੋਂ ਬਾਅਦ ਦੇ ਪ੍ਰਧਾਨ ਜੇ ਆਉਂਦੇ ਨੇ, ਹਮੇਸ਼ਾ ਡੈਮੋਕ੍ਰੇਟਸ ਜਦੋਂ ਆਏ ਨੇ ਉਹਨਾਂ ਨੇ ਕੈਨੇਡਾ ਦੇ ਨਾਲ ਰਿਲੇਸ਼ਨ ਇੱਦਾਂ ਦੇ ਬਣਾਏ ਨੇ ਕਿ ਕੈਨੇਡਾ ਸਾਡੀ ਸੱਜੀ ਬਾਂਹ ਹੈ ਅਤੇ ਖੱਬੀ ਬਾਂਹ ਮੈਕਸੀਕੋ ਆ। ਸੋ ਨੌਰਥ ਅਮਰੀਕਾ ਟ੍ਰੇਡ ਦੀ ਜਿਹੜੀ ਡਰ ਸੀ ਉਹ ਲੋਕਾਂ 'ਚ ਨਿਕਲ ਗਿਆ। ਹੁਣ ਇਨਫਲੇਸ਼ਨ ਦੇ ਨੰਬਰ ਅਤੇ ਜੋਬ ਨੰਬਰਸ ਦੇ ਉੱਪਰ ਗੱਲ ਆਉਂਦੀ ਹੈ, ਉਹ ਸਟਰੋਂਗ ਆਏ। ਬਿਲਡਰਸ ਨੂੰ ਬੈਨੀਫਿਟ ਦਿੱਤੇ ਸਰਕਾਰ ਨੇ ਅਤੇ ਲੋਕਾਂ ਨੂੰ ਦਿੱਤੇ। ਅੱਜ ਇੱਕ ਪ੍ਰੋਜੈਕਟ ਆਇਆ ਜਿਹੜਾ ਕਿ ਕਦੇ ਕਹਿੰਦੇ ਹੁੰਦੇ ਸੀ ਕਿ ਕੈਸਲ ਮੋਰ 'ਚ ਘਰ ਲਿਸਟ ਕਰ ਦਿਉ ਅਤੇ ਰਾਈਟ ਵੇ ਵਿਕ ਜਾਂਦਾ। ਇੱਕ ਐਸਾ ਪ੍ਰੋਜੈਕਟ ਆ ਜਿਹੜਾ ਕਿ 2 ਹਾਈਵੇਜ਼ ਨੂੰ ਟੱਚ ਕਰਦਾ, ਰਿੰਗ ਰੋਡ ਦੇ ਉੱਪਰ ਆ, ਯਾਨੀ ਕਿ ਮੇਫੀਲਡ ਦੇ ਉੱਪਰ ਆ, ਗੋਰਵੇ ਐਂਡ ਰਿੰਗ ਰੋਡ, ਗੋਰਵੇ ਐਂਡ ਮੇਫੀਲਡ, 427 ਹਾਈਵੇ ਜਿੱਥੋਂ ਸਿਰਫ 7 ਤੋਂ 9 ਮਿੰਟ ਵਿੱਚ ਹੈ, ਅਤੇ 413 ਜਿਹੜਾ ਇਹ ਕੱਢ ਰਹੇ ਨੇ ਰਿੰਗ ਰੋਡ ਆ ਉਹ ਬਿਲਕੁਲ ਨਾਲ ਟੱਚ ਕਰਦਾ, ਇੱਥੋਂ ਦੀ ਲੰਘ ਕੇ ਉਹ 400 ਹਾਈਵੇ ਦੇ ਵਿੱਚ ਜਾ ਕੇ ਖਤਮ ਹੋ ਜਾਂਦਾ। ਅਤੇ ਇਹ ਫਿਊਚਰ ਵਾਸਤੇ ਜਿਹੜੀ ਪ੍ਰੋਪਰਟੀ ਆ, ਅੱਜ ਜਿਹੜੇ ਲੋਕ ਮੈਨੂੰ ਸੁਣ ਰਹੇ ਨੇ ਇਹਨਾਂ ਨੇ, ਮੈਨੂੰ ਯਾਦ ਆ ਇੱਕ ਬੰਦਾ ਕੁਕਿੰਗ ਦਾ ਕੰਮ ਕਰਦਾ ਮੁੰਡਾ ਸਾਡਾ ਦੋਸਤ ਆ, ਬੜਾ ਪਿਆਰਾ ਬੰਦਾ, ਉਹਨੇ ਨਾ ਟਾਊਨ ਹਾਊਸ ਬੁੱਕ ਕਰਾਇਆ 11.5 ਲੱਖ ਰੁਪਏ ਦਾ। ਤਾਂ ਮੈਂ ਉਹਨੂੰ ਕਿਹਾ ਵੀ ਯਾਰ ਤੁਸੀਂ ਮਹਿੰਗਾ ਨਹੀਂ ਬੁੱਕ ਕਰਾ ਲਿਆ
1: ਜੀ?
0: ਕਹਿੰਦਾ ਜੀ ਮੇਰੇ ਕੋਲ ਤਾਂ 13.5 ਦੀ ਆਫਰ ਆ ਜਾਣੀ ਆ। ਅੱਜ ਅਸੀਂ ਉੱਥੇ 11.5 ਲੱਖ ਵਾਲੀ ਲੋਕੇਸ਼ਨ ਤੋਂ ਤਕਰੀਬਨ 3 ਕਿਲੋਮੀਟਰ ਸਾਈਡ 'ਤੇ ਜਾ ਕੇ ਬ੍ਰੈਂਡ ਨਿਊ ਕੰਸਟਰਕਸ਼ਨ 7.5 ਲੱਖ ਡਾਲਰ ਦੇ ਵਿੱਚ ਆਫਰ ਕਰ ਰਹੇ ਹਾਂ। ਯਾਨੀ ਕਿ ਬਿਲਡਰ ਸਿਰਫ ਐਚ ਐਸ ਟੀ ਰਿਬੇਟ ਦੇ ਜਿਹੜੇ ਪ੍ਰੋਫਿਟਸ ਉਹਨੂੰ ਆਉਣੇ ਨੇ, ਜਿਹੜੇ ਆਪਾਂ ਨੇ ਖਰੀਦਣਾ ਐਚ ਐਸ ਟੀ ਆਪਾਂ ਨੂੰ ਪੇ ਬੈਕ ਜਿਹੜੀ ਹੋਣੀ ਆ ਉਹਦੀ ਗੇਮ 'ਤੇ ਖੇਡ ਰਿਹਾ, ਅਤੇ ਬਿਲਡਰ ਕੰਸਟਰਕਸ਼ਨ ਦੇ ਵਿੱਚ ਪੈਸਾ ਨਹੀਂ ਬਣਾ ਰਿਹਾ ਪਰ ਡਿਵੈਲਪਮੈਂਟ ਕੋਸਟ ਦੇ ਵਿੱਚ ਆਪਣਾ ਪੈਸਾ ਬਣਾਉਣਗੇ। ਇਸ ਲਈ ਐਚ ਐਸ ਟੀ ਰਿਬੇਟ ਵਾਸਤੇ ਅੱਜ ਤੁਸੀਂ ਆਪਣੇ ਬੱਚਿਆਂ ਲਈ ਘਰ ਖਰੀਦਣਾ 7.5, 8.5, 9 lakh 'ਚ ਤਿੰਨ ਅਮਾਊਂਟ ਨੇ, 7.5 'ਚ ਟਾਊਨ, 8.5 'ਚ ਸੈਮੀ ਡਿਟੈਚ ਅਤੇ 9.5 'ਚ। ਸੈਮੀ ਡਿਟੈਚ ਘਰ ਬਣਾਉਣੇ ਬਿਲਡਰ ਨੇ ਬੰਦ ਕਰ ਦਿੱਤੇ ਸੀ, ਦੁਬਾਰਾ ਰੀਸਟਾਰਟ ਕਰਤੇ ਨੇ। ਜਨਕ ਜੀ ਦਿਓ ਇਨਫੋਰਮੇਸ਼ਨ ਬਾਕੀ ਦੀ।
13: ਹਾਂਜੀ ਵੀਰ ਜੀ ਬਿਲਕੁਲ ਤੁਸੀਂ ਠੀਕ ਕਿਹਾ। ਸਾਰਿਆਂ ਤੋਂ ਪਹਿਲਾਂ ਸਾਰੇ ਤੁਹਾਡੇ ਸੁਣਨ ਵਾਲੇ ਪਰਿਵਾਰਾਂ ਨੂੰ, ਸੁਣਨ ਵਾਲੇ ਸਾਰੇ ਲਿਸਨਰਸ ਨੂੰ ਸਤਿ ਸ੍ਰੀ ਅਕਾਲ, ਅਦਾਬ, ਗੁੱਡ ਮਾਰਨਿੰਗ ਤੇ ਨਮਸਤੇ। ਇਹ 4-0-4-1-3 ਬਿਲਕੁਲ ਕਮਿਊਨਿਟੀ ਦੇ ਅੰਦਰੋਂ ਲੱਗਣਾ ਤੇ 4-5 ਮਿੰਟ ਦੀ ਦੂਰੀ ਤੇ ਈਸਟ ਕੈਲੇਡਨ ਗੋ ਸਟੇਸ਼ਨ ਆ ਰਿਹਾ। 2500 ਮਕਾਨਾਂ ਦੀ ਮਾਸਟਰ ਪਲਾਨ ਕਮਿਊਨਿਟੀ ਲੈ ਕੇ ਆ ਰਹੇ ਨੇ ਸੋਲਮਾਰ ਡਿਵੈਲਪਰ, 36 ਸਾਲਾਂ ਦਾ ਬਿਲਡਰ ਹੈਗਾ, ਬਹੁਤ ਹਜ਼ਾਰਾਂ ਮਕਾਨ ਬਣਾ ਕੇ ਸਕਸੈਸਫੁਲੀ ਡਿਲੀਵਰ ਕਰ ਚੁੱਕਿਆ ਹੈ। ਮੇਫੀਲਡ ਤੇ ਗੋਰ ਰੋਡ ਦਾ ਇੰਟਰਸੈਕਸ਼ਨ ਪੈਂਦਾ, ਮੇਫੀਲਡ ਤੇ ਗੋਰ ਰੋਡ ਬਿਲਕੁਲ ਬਾਰਡਰ ਤੇ ਕੈਲੀਡਨ ਤੇ ਬਰੈਂਪਟਨ ਤੇ, ਕੋਈ 10-12 ਮਿੰਟ ਦੀ ਡਰਾਈਵ ਹੋਣੀ ਹੈ ਬਰੈਂਪਟਨ ਪ੍ਰੋਪਰ ਡਾਊਨ ਟਾਊਨ ਤਾਈਂ। ਇੱਥੇ ਤੁਹਾਨੂੰ ਸਿਰਫ 10% ਦੇਣਾ ਹੈ ਇੱਕ ਸਾਲ ਵਿੱਚ। ਪਹਿਲਾਂ ਡਿਪੋਜ਼ਿਟ ਹੈ ਇਕੱਲਾ 10,000, ਉਹਦੇ ਬਾਅਦ ਇੱਕ ਸਾਲ ਵਿੱਚ ਤੁਸੀਂ ਟੋਟਲ 10% ਕਰਨਾ ਹੈ। ਕਲੋਜ਼ਿੰਗ ਹੈਗੀ ਜਾਂ ਤੇ ਸਪਟੈਂਬਰ ਅਕਤੂਬਰ ਨੈਕਸਟ ਈਅਰ, ਤੇ ਤੁਸੀਂ 1-1.5 ਸਾਲ ਤੁਹਾਡੇ ਕੋਲ ਪਿਆ, ਤੁਹਾਡਾ ਪੈਸਾ ਇਹਨੂੰ ਟਾਈਮ ਹੈਗਾ ਗਰੋ ਕਰਨ ਵਾਸਤੇ। ਇਹਦੇ ਵਿੱਚ ਵੀਰ ਜੀ ਕ੍ਰਿਕਟ ਦਾ ਗਰਾਊਂਡ ਵੀ ਮਿਲ ਰਿਹਾ ਜੀ, ਇਹਦੇ 'ਚ ਬੈਡਮਿੰਟਨ ਦਾ ਗਰਾਊਂਡ ਵੀ ਮਿਲ ਰਿਹਾ ਜੀ। ਇੱਥੇ ਬਹੁਤ ਵੱਡੀ ਟ੍ਰੇਲ ਹੈਗੀ, ਇਹ 900 acres ਵੀ ਸਾਰਾ ਡਿਵੈਲਪ ਹੋਣਾ ਹੈ, ਹੋਰ ਵੀ ਡਿਵੈਲਪਰ ਆਉਣਗੇ ਅੱਗੇ ਚੱਲ ਕੇ। ਇਸ ਵੇਲੇ ਜਿਕਰ ਤੁਸੀਂ ਕਹਿ ਬੈਠੇ ਹੋ, ਇੱਕ ਤਾਂ ਨੇਚਰ ਨਾਲ ਜਿਹਨਾਂ ਨੂੰ ਪਿਆਰ ਹੈਗਾ, ਸਾਰੀ ਨੇਚਰ ਨਾਲ ਨਾਲ ਹੀ ਹੈਗੀ ਉੱਥੇ। ਦੂਸਰਾ ਐਚ ਐਸ ਟੀ ਦੀ ਰਿਬੇਟ ਕਰਕੇ ਤੁਹਾਨੂੰ 9.5 lakh 949 ਐਗਜੈਕਟਲੀ ਤੁਸੀਂ ਡੀਟੈਚ ਲੈ ਸਕਦੇ ਹੋ। ਡੀਟੈਚ ਸਾਡੇ ਪੰਜਾਬੀਆਂ ਦਾ ਸ਼ੌਕ ਹੁੰਦਾ ਡੀਟੈਚ ਦਾ, 949 ਉਹਦੇ 'ਚ ਤੁਸੀਂ ਡੀਟੈਚ ਲੈ ਸਕਦੇ ਹੋ। ਸੈਮੀ ਜਿਹੜੇ ਬਿਲਡਰ ਬਣਾਉਣਾ ਬੰਦ ਕਰ ਬੈਠੇ ਨੇ, 8.5 ਟਾਊਨ ਹਾਊਸ, 7.5 ਫਰੀ ਹੋਲਡ, ਬਿਲਕੁਲ ਐਬਸੋਲੂਟਲੀ ਫਰੀ ਹੋਲਡ, ਨੋ POTL, ਨੋ ਮੇਨਟੇਨੈਂਸ, ਕੋਈ ਸਟੈਕ ਟਾਊਨ ਨਹੀਂ, ਵੱਡੇ ਟਾਊਨ ਨੇ। 25 ਫੁੱਟ ਫਰੰਟ ਤੋਂ ਲੈ ਕੇ ਪਿੱਛੇ ਵੱਡਾ ਬੈਕਯਾਰਡ ਵੀ ਹੈਗਾ, ਤੇ ਡਬਲ ਕਾਰ ਗੈਰਾਜ ਔਰ ਸਿੰਗਲ ਕਾਰ ਗੈਰਾਜ ਵਾਲੇ ਨੇ। ਵੀਰ ਜੀ 80% ਮਾਲ ਇਹਨਾਂ ਦਾ 3 ਦਿਨਾਂ 'ਚ ਵਿਕ ਗਿਆ ਸੀ, 17-30 ਲੰਬੀ ਲਾਈਨਾਂ ਲੱਗੀਆਂ ਸੀ, ਕੋਈ 1000 ਬੰਦਾ ਉੱਥੇ ਖੜਾ ਸੀ। 80% ਮਾਲ ਵਿਕ ਚੁੱਕਿਆ ਹੈ। ਸੈਕਿੰਡ ਫੇਜ ਇਹਨਾਂ ਨੇ ਲਿਆਉਣਾ ਹੈ, ਇਸ ਵੇਲੇ ਸਿਰਫ 200 lot ਰਿਲੀਜ਼ ਕੀਤੇ ਨੇ ਇਹਨਾਂ ਨੇ, ਉਹਦੇ ਹਰ ਬੰਦਾ ਜਾਣਦਾ 20-50 ਹਜ਼ਾਰ ਇਹਨੂੰ ਵਧਾ ਦੇਣੇ ਨੇ। ਅਗਲੇ 3 ਮਹੀਨਿਆਂ 'ਚ ਇਹਦੀ ਪ੍ਰਾਈਸ 20-50 ਹਜ਼ਾਰ ਵਧਾ ਕੇ ਹੀ ਬਿਲਡਰ ਵੇਚੇਗਾ। ਇਸ ਮੌਕੇ ਦਾ ਫਾਇਦਾ ਚੱਕੋ, ਬਾਬਾ ਨਾਨਕ ਮਿਹਰਬਾਨ ਹੈ। 9.5 lakh ਵਿੱਚ ਡਿਟੈਚ ਲੈਣਾ, ਮੈਨੂੰ ਕਾਲ ਕਰੋ 6479990935। ਸਰਵਿਸ ਵਾਸਤੇ ਮੈਂ ਮਸ਼ਹੂਰ ਹਾਂ, ਕਿਸੇ ਵੇਲੇ ਵੀ ਮੈਂ ਤੁਹਾਡੇ ਨਾਲ ਚੱਲਾਂਗਾ, ਫਸਟ ਸਟੈਪ ਤੋਂ ਲਾਸਟ ਸਟੈਪ ਤੁਹਾਡੇ ਨਾਲ ਹੈਗੇ
0: ਜੀ।
13: 6479990935,
0: 6479990935। ਤੁਸੀਂ ਬੱਚਿਆਂ ਵਾਸਤੇ ਪ੍ਰੋਪਰਟੀ ਅਗਰ ਲੈਣੀ, ਤੁਹਾਨੂੰ ਲੱਗਦਾ ਕਿ ਹੁਣ ਲੈਣਾ ਇਹਨਾਂ ਚਾਹੀਦਾ, 9.5 ਦੀ ਜਿਹੜੀ ਪ੍ਰੋਪਰਟੀ ਆ ਅਪਰੋਕਸ 1.5 ਦੇ ਆਸ ਪਾਸ ਵਿਕੀਆਂ ਨੇ, 7.5 lakh ਦੀ ਪ੍ਰੋਪਰਟੀ 10-11 lakh ਦੇ ਵਿੱਚ ਮੈਂ ਖੁਦ ਵਿਕਦੀਆਂ ਦੇਖੀਆਂ ਨੇ। ਇਸ ਵੇਲੇ ਟਾਈਮ ਹੈ, ਜਸਟ ਐਂਟਰ ਹੋ ਜਨਕ ਛਾਬੜਾ ਨੂੰ, 6479990935। ਜਦੋਂ ਇਹ 17 lakh ਦੇ ਵਿਕਦੇ ਸੀ ਅਸੀਂ ਉਦੋਂ ਐਡ ਨਹੀਂ ਚਲਾਉਂਦੇ ਸੀ, ਜਦੋਂ ਹੁਣ 7.5 lakh ਦੇ ਵਿਕਦੇ ਅਸੀਂ ਐਡ ਚਲਾ ਰਹੇ ਹਾਂ। 6479990935 'ਤੇ ਕਾਲ ਕਰਨੀ ਹੈ, 6479990935। ਜਨਕ ਛਾਬੜਾ ਅਤੇ ਤੁਹਾਡੀ ਸੇਵਾ ਵਿੱਚ ਹਾਜ਼ਰ ਨੇ, ਰਿਅਲਟਰ ਨੇ, 6479990935। ਥੈਂਕ ਯੂ ਸੋ ਮਚ ਸਰ।
13: ਥੈਂਕ ਯੂ।
0: 6479990935 'ਤੇ ਕਾਲ ਕਰਨੀ ਹੈ। ਸੰਤੋਸ਼ ਜੀ
1: ਜੀ
0: ਅੱਜ ਦਾ ਕੁਐਸਚਨ ਲੈ ਕੇ ਆਏ, ਪਰ ਉਸ ਤੋਂ ਪਹਿਲੇ ਤਵਾ ਕਿਚਨ ਤੇ ਪਹੁੰਚੋ ਸਾਰੇ, ਤਵਾ ਕਿਚਨ ਤੇ ਪਾਈ
1: ਤੀਜਾ ਵਿਆਹ ਕੈਨੇਡਾ ਦੇ ਵਿੱਚ, ਨਾ ਹੀ ਇੰਡੀਆ ਵਰਗਾ ਟੇਸਟ, ਨਾ ਹੀ ਇੰਡੀਆ ਵਰਗੀ ਕੁਆਂਟਿਟੀ, ਛੋਟੀਆਂ ਛੋਟੀਆਂ ਪਲੇਟਾਂ ਫੜਾ ਦਿੰਦੇ ਨੇ, ਜਦੋਂ ਦੂਜੀ ਵਾਰੀ ਖਾਣਾ ਲੈਣ ਜਾਓ ਤੇ ਬਫੇ ਖਤਮ ਹੋ ਜਾਂਦਾ ਆ।
9: ਮੈਨੂੰ ਪਤਾ ਹੈ ਕਿਉਂ, ਮੈਂ ਨਾ ਤਵਾ ਕਿਚਨ ਦੀ ਕੇਟਰਿੰਗ ਖਾਧੀ ਸੀ। ਸੱਚੀ ਕਹਾਂ ਤਾਂ ਫੂਡ ਇੰਨਾ ਟੇਸਟੀ, ਅਨਲਿਮਿਟਿਡ ਫੂਡ, ਇੰਨਾ ਫੂਡ ਕਿ ਮੈਂ ਖਾਂਦੇ ਖਾਂਦੇ ਥੱਕ ਗਈ ਪਰ ਫੂਡ ਨਹੀਂ ਮੁੱਕਿਆ।
0: ਤਵਾ ਕਿਚਨ
3: 50 Sunnyvale Gate, Brampton, Mount Nash and Bovedda Intersection ya visit karo www.tawakitchen.ca 905-790-1699 905-790-1699 tawakitchen.ca
0: और टोरंटो के तुम अगर सुन रहे हो तो रेडियो आवाज़ में M530 डालते सुन रहे हो M530 तुम सारे बहुत सारे शोज जिन्होंने पंजाबी लहर तो लैके रेडियो आवाज़ तो लैके हरजीत हो गए या तुम साढ़े बहुत सारे पुराने प्रोड्यूसर्स सुनते हो सानू तकरीबन पिछले 15 साल तो सुन रहे हो अपना बिजनेस लाइव ऑन लोकेशन के अपना बिजनेस प्रमोट करना वीकेंड के उ चाहते हो कि इस वे लोग गड्डिया चला चला थोड़े काम से पहुँच जाए सानू 416-518-3200 ਤੇ ਕਾਲ ਕਰ ਸਕਦੇ ਵਾਪਸ ਆ ਰਿਹਾ
14: ਓ ਯਾਰ ਬਿਜ਼ਨਸ ਦਾ ਮਾੜਾ ਹਾਲ ਹੋਇਆ ਪਿਆ ਕਿੰਨੀਆਂ ਤਰਕੀਬਾਂ ਲਗਾ ਚੁੱਕਾ ਪਰ ਫਿਰ ਵੀ ਕੋਈ ਗੱਲ ਨਹੀਂ ਬਣ ਰਹੀ
15: ਨਿਰਬਲ ਬਾਬੇ ਨੇ ਕਿਹਾ ਸੀ ਕਿਰਪਾ ਹੋ ਜਾਊਗੀ ਨਿੰਬੂ ਮਿਰਚਾਂ ਟੰਗੋ ਪਰ ਕਿਰਪਾ ਤਾਂ ਹੋਈ ਨਹੀਂ
16: ਆਨਲਾਈਨ ਵੀ ਮਾਰਕੀਟਿੰਗ ਕਰਕੇ ਦੇਖ ਲਈ ਪਰ ਕੋਈ ਰਿਜ਼ਲਟ ਹੀ ਨਹੀਂ ਆਇਆ
17: ਇਹਦਾ ਮਤਲਬ ਤੁਸੀਂ ਰੇਡੀਓ ਆਵਾਜ਼ ਟ੍ਰਾਈ ਨਹੀਂ ਕੀਤਾ
18: ਰੇਡੀਓ ਆਵਾਜ਼ ਰੇਡੀਓ ਆਵਾਜ਼ ਰੋਜ਼ਾਨਾ ਸਵੇਰੇ 9 ਤੋਂ 10 ਵਜੇ ਤੱਕ ਤੇ ਐਵਰੀ ਸੈਟਰਡੇ 10 ਤੋਂ 1 ਵਜੇ ਤੱਕ ਪ੍ਰਾਈਮ ਟਾਈਮ ਤੇ ਵਧੇਰੇ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 416-518-3200
19: पापा पापा सुनते क्यों नहीं चॉकलेट लेनी है
20: अजी सुनते हो कहाँ गुम हो
21: अरे महेश अभी तक ऑफिस नहीं आए पता नहीं मीटिंग थी हेलो हेलो हेलो
22: जब मैं रेडियो आवाज सुनता हूँ तब तो मैं अपने आप की भी नहीं सुनता बम्प टू बम्प ट्रैफिक एंड बम्प टू बम्प कॉल्स ऐसा ही होता है जब आप सुनते हैं हर सुबह 9 टू 10 मंडे टू फ्राइडे एंड सैटरडे 11 टू 1 रेडियो आवाज
23: You are listening to your favorite radio show, Radio Awaz, The Voice, Zindabad, Zindabad. For advertising, please call 416-518-3200.

0: ਸੀ ਚਲੇ ਹਾਂ ਫਤਿਹ ਡਾਲ ਤੇ ਰੇਡੀਓ ਆਵਾਜ਼ ਨੂੰ ਸੁਣ ਰਹੇ ਹੋ ਔਰ ਖੂਬਸੂਰਤ ਜੀ ਸਵੇਰ ਗ੍ਰੇ ਸਕਾਈਜ਼ ਦੇ ਨਾਲ ਇਸ ਸਮੇਂ ਡ੍ਰਿਜ਼ਲ ਹਲਕੀ ਬੂੰਦਾਬਾਂਦੀ ਗਰਮੀ ਤੋਂ ਰਾਹਤ ਬਹੁਤ ਗਰਮੀ ਜਿਹੜੀ ਪਈ ਉਹ ਤੋਂ ਥੋੜ੍ਹੀ ਜਿਹੀ ਰਾਹਤ ਦੇ ਦਿੱਤੀ ਅਤੇ ਅੱਜ ਥੋੜ੍ਹੀ ਜਿਹੀ ਠੰਡਕ ਮਹਿਸੂਸ ਕਰ ਰਹੇ ਹੋ ਅਤੇ ਰੇਡੀਓ ਆਵਾਜ਼ ਨੂੰ AM 530 ਸੁਣ ਰਹੇ ਹੋ ਅਸੀਂ ਤੁਹਾਡੇ ਨਾਲ ਤੁਹਾਡੇ ਘਰ ਤੋਂ ਕੰਮ ਤੱਕ ਦੇ ਹਮਸਫ਼ਰ ਰਹਿੰਦੇ ਹਾਂ 9 ਤੋਂ 10 ਮੰਡੇ ਟੂ ਫਰਾਈਡੇ ਵੀਕਐਂਡਸ ਦੇ ਉੱਤੇ ਤੁਸੀਂ ਤੁਹਾਨੂੰ ਮਿਲਦੇ ਹਾਂ 10 to 1 ਲੰਬੇ ਲੈਂਥੀ ਸ਼ੋ ਦੇ ਨਾਲ ਔਰ ਇਸ 3 ਘੰਟੇ ਦੇ ਸ਼ੋਅ ਦੇ ਵਿੱਚ ਮਲਟੀਪਲ ਗੱਲਾਂ ਬਾਤਾਂ ਤੁਹਾਡਾ ਹੁੰਦੀਆਂ ਮਲਟੀਪਲ ਚੀਜ਼ਾਂ 'ਤੇ ਗੱਲਬਾਤ ਕਰਦੇ ਹਾਂ ਔਰ 11-3 ਸਟੂਡੀਓ ਦੇ ਘੰਟੇ ਦੇ ਉੱਤੇ ਹੋ ਚੁੱਕੇ ਨੇ ਬੜੀ ਜਲਦੀ ਅਸੀਂ ਕਾਲਸ ਓਪਨ ਕਰ ਰਹੇ ਹਾਂ ਟੋਰਾਂਟੋ ਦੇ ਵਿੱਚ ਜਦੋਂ ਮੈਂ ਬਾਬਾ ਬਖਤੌਰਾ ਸ਼ੁਰੂ ਕੀਤਾ ਖਰੀਆਂ ਖਰੀਆਂ ਬੋਲਦਾ ਬਾਬਾ ਬਖਤੌਰਾ ਬੜੀ ਦੁਨੀਆਂ ਨੇ ਸੁਣਨਾ ਸ਼ੁਰੂ ਕੀਤਾ ਬਾਬੇ ਬਖਤੌਰੇ ਨੂੰ ਬਾਬੇ ਬਖਤੌਰੇ ਦੇ ਵਿੱਚ ਅਸੀਂ ਹਮੇਸ਼ਾ ਗੱਲ ਕੀਤੀ ਤੁਹਾਡੀ ਪਰਸਨੈਲਿਟੀ ਦੀ ਤੁਹਾਡਾ ਤੁਸੀਂ ਕੌਣ ਹੋ ਕਿੱਦਾਂ ਹੋ ਇਹਦੀ ਠੀਕ ਹੈ ਅਤੇ ਬਾਬਾ ਬਖਤੌਰਾ ਜਿਹੜਾ ਸੈਗਮੈਂਟ ਹੈ ਇਸ ਦੇ ਸਪੋਂਸਰ ਨੇ ਟਰੂ ਨੌਰਥ ਵਾਲੇ ਟਰੂ ਨੌਰਥ ਅਗਰ ਤੁਸੀਂ ਘਰਾਂ ਦੇ ਡਰਾਈਵੇ ਪੱਟਦੇ ਹੋ ਕੰਟਰੈਕਟਰ ਹੋ ਕੰਟਰੈਕਟਰ ਜਿਹੜੇ ਡਰਾਈਵੇ ਪੱਟਦੇ ਨੇ ਉਹਨੂੰ ਫਿਰ ਡੰਪ ਕਰਨ ਜਾਂਦੇ ਨੇ ਡੰਪ ਕਰਨ ਦੇ ਲਈ ਇੱਕ ਜਗ੍ਹਾ ਬਣੀ ਹੋਈ ਹੈ ਤੋ ਉਹ ਹੈ ਟਰੂ ਨੌਰਥ ਦਾ ਯਾਰਡ ਟਰੂ ਨੌਰਥ ਦੇ ਯਾਰਡ 'ਚ 3 ਮਿੰਟ 'ਚ ਜਿਹੜਾ ਕਿ 2 ਤੋਂ 2.5 ਘੰਟਿਆਂ 'ਚ ਕੰਮ ਮੁੱਕਦਾ 3 ਮਿੰਟ 'ਚ ਮੁਕਾ ਦਿੰਦੇ ਹੋ ਆਪਣੀ ਵੇਸਟ ਡੰਪਿੰਗ ਕਰਦੇ ਹੋ ਡੰਪ ਟਰੱਕ ਨੇ ਕੋਈ ਸਾਈਟ ਤੋਂ ਮਿੱਟੀ ਚੁਕਾਉਣੀ ਆ ਮਿੱਟੀ ਪਾਉਣੀ ਆ ਗ੍ਰੈਵਲ ਪਾਉਣੀ ਆ ਫਾਊਂਡੇਸ਼ਨਸ ਬਣਾਉਣ ਦੇ ਲਈ ਜ਼ਮੀਨ ਪੱਟਣੀ ਹੈਗੀ ਆ ਐਕਸਕਵੇਸ਼ਨ ਤੋਂ ਲੈ ਕੇ ਲੈਂਡਸਕੇਪਿੰਗ ਤੱਕ ਦੇ ਸਾਰੇ ਕੰਮ ਟਰੂ ਨੌਰਥ ਕਰਦੀ ਹੈ ਟਰੂ ਨੌਰਥ ਦੇ ਜਸ ਨੂੰ ਕਾਲ ਕਰਦੇ ਹੋ 416-803-0623 416-803-0623 ਇਸੇ ਤਰ੍ਹਾਂ ਨੈਗਰਾ ਫਾਲ ਦੇ ਏਰੀਏ ਦੇ ਵਿੱਚ ਅਗਰ ਤੁਸੀਂ ਗੱਡੀ ਚਲਾਉਂਦੇ ਹੋ ਤਾਂ ਤੁਹਾਡੀ ਗੱਡੀ ਦੀ ਰਿਪੇਅਰ ਲਈ ਤੁਸੀਂ ਇੱਧਰ ਉੱਧਰ ਘੁੰਮਦੇ ਫਿਰਦੇ ਹੋ ਤੁਸੀਂ ਇੱਕ ਚੱਕਰ ਲਗਾਉਣਾ ਪਰਮਸ ਕੁਇਕ ਲਿਊਬ ਐਂਡ ਰਿਪੇਅਰ ਜਿਹੜਾ ਕਿ 13 ਰਿਚਮੰਡ ਸਟਰੀਟ ਦੇ ਉੱਪਰ ਆ 289-498-1300 299-498-1300 ਨੰਬਰ ਆ ਪਰਮਸ ਕੁਇਕ ਲਿਊਬ ਐਂਡ ਰਿਪੇਅਰ ਨੈਗਰਾ ਫਾਲ ਦੇ ਏਰੀਏ ਦੇ ਵਿੱਚ ਟੌਪ ਦਾ ਕੰਮ ਟਾਇਰ ਬ੍ਰੇਕ ਆਇਲ ਚੇਂਜ ਸੇਫਟੀ ਇੰਸਪੈਕਸ਼ਨ ਤੋਂ ਲੈ ਕੇ ਰਿਪੇਅਰ ਆਲ ਇੰਜਨ ਮਾਡਲ ਦੀ ਕਰ ਰਹੇ ਨੇ 289-498-1300 ਨੰਬਰ ਦੇ ਉੱਤੇ ਤੁਸੀਂ ਕੰਟੈਕਟ ਕਰੋਗੇ ਔਰ ਸ਼ੋਅ ਨੂੰ ਤੁਹਾਡੇ ਤੱਕ ਗ੍ਰੀਨ ਵੈਲੀ ਗਾਰਡਨ ਸੈਂਟਰ ਲੈ ਕੇ ਆਉਂਦੇ ਨੇ ਗ੍ਰੀਨ ਵੈਲੀ ਗਾਰਡਨ ਸੈਂਟਰ ਜਿੱਥੇ ਹੁਣੇ ਜੋਤੀ ਗੱਲ ਕਰਕੇ ਗਿਆ ਆਪਣੀ ਮਰਜ਼ੀ ਦੇ ਫੁੱਲ ਲਗਾਓ ਉਹ ਫੁੱਲ ਜਿਹੜੇ ਇੱਕ ਵਾਰ ਲਗਾ ਦੇਣੇ ਆ ਬਾਰ ਬਾਰ ਆਉਂਦੇ ਰਹਿਣਗੇ ਬੈਕਯਾਰਡ ਫਰੰਟ ਯਾਰਡ ਦੀ ਫੋਟੋ ਲੈ ਕੇ ਜਾਓ ਸਬਜ਼ੀਆਂ ਅਤੇ ਫਲਾਂ ਵਾਲੇ ਦਰਖਤ ਲਗਾਓ ਇੰਡੀਆ ਦਾ ਬੀ ਇੰਡੀਆ ਦੀ ਪਨੀਰੀ ਜਿਹੜੀ ਤੁਹਾਨੂੰ ਕੈਨੇਡਾ ਦੇ ਵਿੱਚ ਮਿਲ ਰਹੀ ਹੈ ਅਤੇ ਗ੍ਰੀਨ ਵੈਲੀ ਗਾਰਡਨ ਸੈਂਟਰ 2 ਲੋਕੇਸ਼ਨ ਮਕਵੀਨ ਐਂਡ ਮੇਫੀਲਡ ਦੇ ਇੰਟਰਸੈਕਸ਼ਨ 'ਤੇ ਗਰੋਸਰੀ ਸਟੋਰ ਆ ਗ੍ਰੀਨ ਵੈਲੀ ਉਹਦੇ ਬਾਹਰ ਅਤੇ ਦੂਸਰੀ ਲੋਕੇਸ਼ਨ ਜਿਹੜੀ ਹੈ ਉਹ ਹੈ ਤੁਸੀਂ ਅਗਰ ਜਾਣਾ ਉਹ 2547 ਐਂਬਲਟਨ ਰੋਡ ਬ੍ਰੈਂਟਨ ਦੇ ਵਿੱਚ ਹੈ ਬਾਬਾ ਬਖਤੌਰਾ ਜੀ ਦੀ ਲਾਈਨਸ ਖੋਲ੍ਹਣ ਲੱਗੇ ਹਾਂ ਸਭ ਤੋਂ ਪਹਿਲਾਂ ਅਸੀਂ ਚਿੱਠਾ ਸੰਤੋਸ਼ ਦਾ ਖੋਲ੍ਹਣ ਲੱਗੇ
1: ਜੀ ਬਿਲਕੁਲ
0: ਸੰਤੋਸ਼ ਜੀ ਤੁਹਾਡਾ ਚਿੱਠਾ ਖੋਲ੍ਹ ਦਈਏ
1: ਹਾਂਜੀ ਅਮਨ ਜੀ ਵੈਸੇ ਤੇ ਸਭ ਨੂੰ ਪਤਾ ਹੀ ਆ ਲੇਕਿਨ ਜ਼ਰੂਰ ਤੁਸੀਂ ਦੱਸ ਦਿਓ
0: ਠੀਕ ਹੈ
1: ਜੀ
0: ਸੋ ਸੰਤੋਸ਼ ਜੀ
1: ਜੀ
0: ਤੁਹਾਡਾ ਡੇਟ ਆਫ ਬਰਥ ਕੀ ਹੈ
1: ਜੀ ਬਿਲਕੁਲ ਮੇਰਾ ਡੇਟ ਆਫ ਬਰਥ ਹੈਗਾ ਨਵੰਬਰ 19
0: ਤੇ ਸਾਲ ਕਿਹੜਾ
1: ਉਹ ਰਹਿ ਨਹੀਂ ਦੇਈ ਅਮਨ ਜੀ
0: ਫਿਰ ਵੀ ਸੰਤੋਸ਼ ਜੀ ਦੱਸ ਦਿਓ
1: 87
0: ਓ ਮਾਈ ਗੋਡ ਸੰਤੋਸ਼ ਜੀ ਇੰਨਾ ਪੁਰਾਣਾ ਮਾਡਲ ਹੈ ਤੁਸੀਂ
1: ਝੂਠ ਨਹੀਂ ਬੋਲੂਗੀ
0: ਅੱਛਾ ਮਤਲਬ ਉਮਰ ਤੇ ਝੂਠ ਨਹੀਂ ਬੋਲਦੇ
1: ਨਹੀਂ ਮੈਂ ਝੂਠ
0: ਲੇਡੀਜ਼ ਨੂੰ ਸਭ ਤੋਂ ਵੱਧ ਇਤਰਾਜ਼ ਤਾਂ ਉਮਰ ਤੇ ਹੁੰਦਾ
1: ਕਿਉਂਕਿ ਜਦੋਂ ਅਮਨ ਜੀ ਸਾਰੇ ਮੈਨੂੰ ਮਿਲਦੇ ਫਿਰ ਉਹ ਕਹਿੰਦੇ ਆ ਕਿ ਲੱਗਦਾ ਨਹੀਂ ਤਾਂ ਕਰਕੇ
0: ਮੈਂ ਤੁਹਾਨੂੰ ਕਹਿਣਾ ਵੀ ਤੁਸੀਂ ਤਾਂ ਮੈਨੂੰ ਲੱਗਦੇ 24 ਸਾਲ ਦੇ
1: ਤਾਂ ਮੈਂ ਦੱਸਿਆ
0: ਜਦੋਂ ਕਿਸੇ ਲੇਡੀ ਨੇ ਕਹਿੰਦੋ ਤੁਸੀਂ ਤਾਂ 24 ਲੱਗਦੇ 10 ਸਾਲ ਘੱਟ ਗਏ
1: ਫਿਰ ਤਾਂ ਰਾਤ ਦੀ ਨੀਂਦ ਉੱਡ ਜਾਂਦੀ ਹੈ
0: ਉੱਡ ਜਾਂਦੀ ਹੈ ਨਾ
1: ਹਾਂਜੀ ਹਾਂਜੀ
0: ਵੀ ਲੱਗਣ ਲੱਗਦਾ ਵੀ ਵਹਿਮ ਕਿੱਡਾ ਵੱਡਾ ਪਾਲ ਰੱਖਿਆ ਸੋ ਤੁਸੀਂ ਡੇਟ ਕਿਹੜੀ ਦੱਸੀ ਸੰਤੋਸ਼
1: 19 ਨਵੰਬਰ
0: ਨਵੰਬਰ ਓਕੇ ਹੁਣ ਸੰਤੋਸ਼ ਨੇ ਕਹਿਣਾ ਵੀ ਮੇਰੇ ਵਾਲਾ ਹੈ ਝੂਠ ਆ
1: ਨਹੀਂ ਸਾਰਾ ਕੁਝ ਸੱਚ ਹੈ
0: ਸੱਚ ਹੈ
1: ਜੀ
0: ਤੁਸੀਂ ਪ੍ਰਭਾਵਸ਼ਾਲੀ ਹੋ ਕਿਸੇ ਤੇ ਵੀ ਕਬਜ਼ਾ ਇੱਕ ਮਿੰਟ 'ਚ ਕਰ ਲੈਂਦੇ ਹੋ ਗੱਲਾਂ ਬਾਤਾਂ ਕਰਕੇ
1: ਜੀ ਬਿਲਕੁਲ
0: ਸਹੀ ਹੈ
1: ਹਾਂਜੀ ਹਾਂਜੀ
0: ਤੁਸੀਂ ਕਿਸੇ ਵੀ ਪ੍ਰੋਬਲਮ ਸੋਲਵ ਕਰਨ ਲਈ ਜਥੇਦਾਰੀ ਬਹੁਤ ਕਰਦੇ ਹੋ
1: ਸਹੀ ਆ
0: ਸਹੀ ਆ
1: ਬਿਲਕੁਲ
0: ਇੰਟੈਲੀਜੈਂਟ ਤੁਸੀਂ ਹੈਗੇ ਹੋ ਇਹ ਲੋਕਾਂ ਨੂੰ ਪਤਾ ਹੋਊਗਾ ਮੈਨੂੰ ਪਤਾ ਨਹੀਂ ਇਹਦੇ ਬਾਰੇ ਠੀਕ ਹੈ
1: ਸਹੀ ਆ
0: ਤੇ ਇੰਡੀਪੈਂਡੈਂਟ ਹੈਗੇ ਹੋ ਇਹ ਤੁਹਾਨੂੰ ਪਤਾ ਹੋਊਗਾ
1: ਬਿਲਕੁਲ
0: ਹਾਂਜੀ ਸੈਂਸੇਬਲ ਹੈਗੇ ਹੋ ਇਹ ਮੈਨੂੰ ਪਤਾ ਹੈਗਾ
1: ਜੀ
0: ਹਾਂਜੀ ਨਹੀਂ ਹੈਗੇ ਤੁਸੀਂ ਸੰਤੋਸ਼ ਬੜੀ ਖੁਸ਼ ਹੋਈ ਸੀ ਮੈਨੂੰ ਐਕ ਹੋ ਗਿਆ ਅੱਛਾ ਅੱਗੇ ਹੁਣ ਆ ਗਿਆ ਤੁਹਾਡੀ ਚੰਗੀਆਂ ਚੀਜ਼ਾਂ ਆ ਗਈਆਂ
1: ਹੁਣ ਮੈਂ ਲਕੋਲਾ ਆਪਣਾ ਮੂੰਹ
0: ਕੋਈ ਵੀ ਚੀਜ਼ ਆ ਉਹਨੂੰ ਬੜੀ ਛੇਤੀ ਸਸਪੀਸ਼ੀਅਸ ਕਰ ਲੈਂਦੇ
1: ਹਾਂਜੀ ਹਾਂਜੀ ਬਿਲਕੁਲ
0: ਵੀ ਸ਼ੱਕੀ ਹਾਲਾਤ ਪੈਦਾ ਕਰ ਦਿੰਦੇ
1: ਹੋ
0: ਕੰਪਲਿਕੇਟਡ ਕਰ ਦਿੰਦੇ ਹੋ ਕਿਸੇ ਵੀ ਸਟੋਰੀ ਨੂੰ ਸਿੱਧੀ ਸਾਦੀ ਚੱਲਦੀ ਆਪਣੀ ਖੁਦ ਦੀ
1: ਬਿਲਕੁਲ ਟਰੂ
0: ਟਰੂ ਆ
1: 100%
0: ਤੇ ਰਿਸ਼ਤਿਆਂ ਲਈ ਬਹੁਤ ਜ਼ਿਆਦਾ ਡੈਡੀਕੇਟਡ ਹੋ
1: ਜੀ ਬਿਲਕੁਲ
0: ਰਿਸ਼ਤਿਆਂ ਚ ਕੁਛ ਵੀ ਹੋ ਜਾਵੇ ਤੁਹਾਡੇ ਉੱਤੇ ਅਸਰ ਕਰਦਾ
1: ਜੀ ਬਹੁਤ ਸਹੀ ਕਿਹਾ
0: ਸਹੀ ਕਿਹਾ ਨਾ
1: ਹਾਂਜੀ ਹਾਂਜੀ
0: ਤੇ ਠੈਂ ਠੈਂ ਪੈਸ਼ ਹੋ ਜਾਵੇ ਏਦਾਂ ਹੋ ਜਾਂਦਾ ਨਾ
1: ਹਾਂਜੀ ਹਾਂਜੀ ਬਿਲਕੁਲ
0: ਅੱਛਾ ਅਗਲਾ ਨੀ ਮੈਂ ਬੋਲਣਾ ਸੰਤੋ ਜੋ ਬਾਅਦ ਚੋਂ ਆਫਿਰ ਬੋਲ ਦੋ
1: ਬੋਲ ਦੋ ਕੁਛ ਨਹੀਂ ਹੁੰਦਾ ਮੰਜੀ ਹੁਣ ਆਦਤ ਹੋ ਗਈ ਆ
0: ਨਹੀਂ ਰਹਿ ਦੋ ਮਨ ਮਰਜ਼ੀ ਬਹੁਤ ਕਰਦੇ ਹੋ
1: ਹਾਂਜੀ
0: ਤੇ ਕਿਸੇ ਵੀ ਹੱਦ ਤੱਕ ਕਿਸੇ ਵੀ ਗੱਲ ਦੀ ਜਿੱਤ ਫੜੀ ਰੱਖਦੇ
1: ਹੋ ਹਾਂਜੀ
0: ਸੰਤੋਸ਼ ਜੀ ਲਈ ਤਾੜੀਆਂ ਹੋ ਜਾਣ ਥੈਂਕ ਯੂ ਸੋ ਮਚ 905-600-3337 ਤੁਸੀਂ ਆਪਣੀਆਂ ਆਦਤਾਂ ਜਾਣਨੀਆਂ ਫਟਾਫਟ ਕਾਲ ਕਰਨੀਆਂ ਨਜ਼ਾਰਾ ਸਾਡੇ ਅੱਜ ਦੇ ਪ੍ਰਾਊਡ ਸਪਾਂਸਰ ਨੇ ਤੇ ਤਵਾ ਕਿਚਨ ਤੁਸੀਂ ਪਾਸਵਰਡ ਆ ਨਜ਼ਾਰਾ NAZARA ਮੰਗਣੀਆਂ ਲੋਕ ਕਰ ਰਹੇ ਨੇ ਉੱਥੇ ਵਿਆਹਾਂ ਦੇ ਪ੍ਰੋਗਰਾਮ ਪਰਸੋਂ ਨੂੰ ਡਾਂਡੀਆ ਹੈਗਾ ਜਿਹੜਾ 125 ਬੰਦਾ ਗੁਜਰਾਤੀ ਵਿਆਹ ਤੋਂ ਇਕੱਠੇ ਹੋ ਰਹੇ ਨੇ ਉਹ ਗਰਬਾ ਤੇ ਡਾਂਡੀਆ ਇਕੱਠਾ ਕਰਨ ਲੱਗੇ ਨੇ ਤੇ ਉੱਥੇ ਨੱਚਣਾ ਟੱਪਣਾ ਆਊਟਡੋਰ ਟੈਂਟ ਲੱਗਣੇ ਨੇ ਬਾਹਰਲੇ ਪਾਸੇ
1: ਜੀ
0: ਬਾਹਰ ਟੈਂਟ ਲੱਗਣੇ ਨੇ ਤੇ ਅੰਦਰਲੇ ਪਾਸੇ ਜਿਹੜਾ ਹੈਗਾ ਜਿਹੜੀ ਵੈਜੀਟੇਰੀਅਨ ਬਾਰ ਚੱਲੂਗੀ ਪੂਰੀ ਡਰਿੰਕਸ ਦੀ ਗੋਲ ਗੱਪੇ ਚਾਟਾਂ ਦੇ ਸਟਾਲ ਲੱਗਣਗੇ ਜਲੇਬੀਆਂ ਤਾਜ਼ੀਆਂ ਉੱਥੇ ਨਾਲ ਨਾਲ ਬਣਨਗੀਆਂ ਤੇ ਗੈਸਟ ਨਾਲੇ ਨੱਚਣ ਟੱਪਣਗੇ ਨਾਲੇ ਖਾਣਗੇ ਬਾਹਰ ਲੱਗ ਜਾਣਾ ਖਾਣਾ ਅੰਦਰ ਉਹਨਾਂ ਨੇ ਡਾਂਸ ਕਰਨਾ ਅੰਦਰ ਡੀਜੇ ਲੱਗਿਆ ਹੋਇਆ ਅੰਦਰ ਸਟੇਜ ਬਣੀ ਹੋਈ ਹੈ ਡਿਸਕੋ ਡਾਂਸਰ ਲਾਈਟਾਂ ਲੱਗੀਆਂ ਲੇਜ਼ਰ ਲਾਈਟਸ ਜਿਹਨੂੰ ਕਹਿੰਦੇ ਨੇ ਕੈਬਿਨਸ ਬਣੇ ਨੇ ਜਿਹਦੇ ਵਿੱਚ ਜਿਹਨੇ ਬਹਿ ਕੇ ਦੇਖਣਾ ਡਾਂਸ ਉਹ ਕੈਬਿਨਸ 'ਚ ਬੈਠ ਕੇ ਦੇਖ ਸਕਦਾ ਤੇ ਨਜ਼ਾਰਾ ਤੇ ਆ ਗਿਆ ਨਜ਼ਾਰਾ ਆ ਗਿਆ ਹੋਵੇ ਜ਼ਰੂਰ ਪਹੁੰਚਣਾ ਤੁਸੀਂ 905-600-3337 ਬਾਬਾ ਬੁਕਸਾਰਾ ਦੋ ਲਾਈਨ ਖਾਲੀ ਨੇ ਸਿਰਫ ਜਿਹੜੇ ਜਿਹੜੇ ਆਪਣੇ ਬਾਰੇ ਪੁੱਛਣਾ ਚਾਹੁੰਦੇ ਜਲਦੀ ਤੋਂ ਪਹਿਲਾਂ ਕਾਲ ਕਰੋ ਮੇਰੇ ਨਾਲ ਇਸ ਸਮੇਂ ਬਿਗ ਇੰਸ਼ੋਰੈਂਸ ਚੋਂ ਜੋ ਕੰਮ ਡੱਗ ਫੂਡ ਨੂੰ ਕਰਨਾ ਚਾਹੀਦਾ ਸੀ ਉਹ ਕਰ ਰਿਹਾ ਮਨਮੋਹਨ ਸਿੰਘ ਜੋ ਕੰਮ ਮਨਮੋਹਨ ਸਿੰਘ ਕਰ ਰਿਹਾ ਉਹ ਮੋਦੀ ਨੂੰ ਕਰਨਾ ਚਾਹੀਦਾ ਸੀ
1: ਜੀ
0: ਮੋਦੀ ਨਹੀਂ ਕਰ ਪਾ ਰਿਹਾ ਪਰ ਜੋ ਡੱਗ ਫੂਡ ਨਹੀਂ ਕਰ ਪਾ ਰਿਹਾ ਉਹ ਮਨਮੋਹਨ ਸਿੰਘ ਕਰ ਰਿਹਾ
1: ਬਿਲਕੁਲ
0: ਕਨਫਿਊਜ਼ ਨਹੀਂ ਹੋਣਾ ਮਨਮੋਹਨ ਸਿੰਘ ਮੈਂ ਸਰਦਾਰ ਮਨਮੋਹਨ ਸਿੰਘ ਦੀ ਨਹੀਂ ਟੋਰਾਂਟੋ ਵਾਲੇ ਮਨਮੋਹਨ ਦੀ ਗੱਲ ਕਰਦਾ ਮਨਮੋਹਨ ਜੀ ਕੀ ਹਾਲ ਨੇ
2: ਜੀ ਸਤਿ ਸ਼੍ਰੀ ਅਕਾਲ ਭਾਜੀ ਚੜ੍ਹਦੀ ਕਲਾ ਭਾਜੀ
0: ਚੜ੍ਹਦੀ ਕਲਾ ਚੜ੍ਹਦੀ ਕਲਾ ਮਨਮੋਹਨ ਸਿੰਘ ਇੱਕ ਗੱਲ ਦੱਸੋ ਆਟੋ ਇੰਸ਼ੋਰੈਂਸ ਜੇ ਸਭ ਤੋਂ ਵੱਡੀ ਲਾਪਰਵਾਹੀ ਲੋਕੀ ਕਰਦੇ ਪਹਿਲਾਂ ਉਹ ਦੱਸ ਦਿਓ
2: ਹਾਂਜੀ ਸੋ ਸਭ ਤੋਂ ਵੱਡੀ ਜਿਹੜੀ ਲਾਪਰਵਾਹੀ ਦੇਖਣ ਨੂੰ ਮਿਲਦੀ ਹੈ ਉਹ ਇਹ ਹੈ ਕਿ ਕਈ ਲੋਕ ਫੈਮਿਲੀਜ਼ ਸੇਮ ਕੰਪਨੀ ਨਾਲ ਕਾਫੀ ਸਾਲ ਤੋਂ 10 ਸਾਲ ਤੋਂ 15 ਸਾਲ ਤੋਂ 7 ਸਾਲ ਤੋਂ 6 ਸਾਲ ਤੋਂ ਸੇਮ ਕੰਪਨੀ ਨਾਲ ਇਹ ਚੱਲ ਰਹੇ ਆ ਉਹ ਕਦੀ ਆਪਣਾ ਚੈੱਕ ਨਹੀਂ ਕਰਵਾਉਂਦੇ ਰਿਨਿਊਲ ਤੇ ਕੋਟ ਸੋ ਜਦੋਂ ਉਹ ਚੈੱਕ ਕਰਵਾਉਂਦੇ ਆ ਤਾਂ ਉਹਨੂੰ ਕਾਫੀ ਵੱਡੀ ਸੇਵਿੰਗ ਦੇਖਣ ਨੂੰ ਮਿਲਦੀ ਹੈ ਜਾਂ ਕਈਆਂ ਦੇ ਰੈਕਟ ਚ ਕਦੀ ਐਕਸੀਡੈਂਟ ਸੀ ਜਾਂ ਕੋਈ ਟਿਕਟ ਸੀ ਕੰਪਨੀ ਉਹਨਾਂ ਨੂੰ ਸੇਮ ਹੀ ਰੇਟ ਕਰ ਰਹੀ ਹੈ ਉਹਨਾਂ ਨੂੰ ਹਾਈ ਪ੍ਰੀਮੀਅਮ ਚਾਰਜ ਕਰ ਰਹੀ ਹੈ ਲੇਕਿਨ ਉਹ ਸਟਿਲ ਉਹਨਾਂ ਨੇ ਸ਼ੋਪ ਅਰਾਊਂਡ ਨਹੀਂ ਕੀਤਾ ਔਰ ਜਿਹੜਾ ਕਿ ਉਹਨਾਂ ਦੇ ਰੈਕਟ ਵਿੱਚ ਕਲੀਅਰ ਹੋ ਜਾਂਦਾ ਉਹ ਸਟਿਲ ਉਹ ਪੇ ਕਰ ਰਹੇ ਜ਼ਿਆਦਾ ਤੇ ਜਦੋਂ ਤੁਸੀਂ ਕੰਪੇਅਰ ਕਰਦੇ ਬਾਕੀ ਕੰਪਨੀਸ ਨਾਲ ਤੁਹਾਨੂੰ ਕਾਫੀ ਵੱਡੀ ਸੇਵਿੰਗ ਉੱਥੇ ਵੀ ਦੇਖਣ ਨੂੰ ਮਿਲਦੀ ਹੈ ਤੇ ਦੂਸਰੇ ਕੇਸ ਦੇ ਵਿੱਚ ਇਹ ਹੈ ਕਿ ਤੁਹਾਡੇ ਕੋਲ ਮਲਟੀਪਲ ਕਾਰਸ ਨੇ

0: ਵਿੱਚ ਸਟੂਡੈਂਟ ਸੀ ਜਿਹਨਾਂ ਕੋਲ ਇੱਕ ਗੱਡੀ ਇੱਕ 10 ਪੋਲਸੀ ਸੀਗੀ, ਉਹਨਾਂ ਨੂੰ ਵੀ $750 ਈਅਰਲੀ ਸੇਵਿੰਗ ਦੇਖਣ ਨੂੰ ਮਿਲੀ ਹੈ। ਐਂਡ ਇਹ ਆਪਣੇ ਕਮਰਸ਼ੀਅਲ ਦੀ ਲਾਈਨ ਵਿੱਚ ਆਪਣੇ ਕੋਲ ਰੈਸਟੋਰੈਂਟ ਆਇਆ ਜਿਹਨਾਂ ਨੂੰ ਆਪਾਂ $110 ਮੰਥਲੀ ਕਢਾ ਕੇ ਦਿੱਤੇ ਆ, ਆਲਮੋਸਟ $1200-1300 ਦੀ ਈਅਰਲੀ ਸੇਵਿੰਗ ਉਹਨਾਂ ਨੂੰ ਵੀ ਦੇਖਣ ਨੂੰ ਮਿਲੀ ਹੈ। ਜੇ ਤੁਸੀਂ ਵੀ ਕੋਈ ਲੱਭ ਰਹੇ ਹੋ ਪਰਸਨਲ ਇੰਸ਼ੋਰੈਂਸ, ਹੋਮ, ਆਟੋ ਜਾਂ ਤੁਹਾਡੇ ਕੋਈ ਬਿਜ਼ਨਸ ਹੈ, ਤੁਸੀਂ ਰਨ ਕਰਦੇ ਹੋ ਬਿਜ਼ਨਸ, ਤੁਹਾਨੂੰ ਕਮਰਸ਼ੀਅਲ ਜਨਰਲ ਲਾਇਬਿਲਟੀ ਇੰਸ਼ੋਰੈਂਸ ਚਾਹੀਦੀ ਹੈ, ਤੁਸੀਂ ਕਿਸੇ ਵੀ ਇੰਸ਼ੋਰੈਂਸ ਲਈ ਸਾਨੂੰ ਕੰਟੈਕਟ ਕਰ ਸਕਦੇ ਹੋ। ਮੇਰਾ ਨੰਬਰ ਹੈ 416-990-3200, 416-990-3200। ਥੈਂਕ ਯੂ ਭਾਜੀ,
1: ਥੈਂਕ ਯੂ ਸੋ ਮਚ। 416-990-3200 ਨੰਬਰ ਦੇ ਉੱਤੇ ਤੁਸੀਂ ਆਟੋ ਔਰ ਹੋਮ ਇੰਸ਼ੋਰੈਂਸ ਨੂੰ ਘਟਾ ਸਕਦੇ ਹੈਗੇ ਹੋ। ਮਨਮੋਹਨ ਨੂੰ ਕਾਲ ਕਰਨੀ ਹੈ, ਮਨਮੋਹਨ ਦਾ ਨੰਬਰ ਹੈ 416-990-3200, 416-990-3200, 416-990-3200। 3 minutes ਲੱਗਣਗੇ, ਤੁਸੀਂ ਆਪਣੀ ਗੱਲਬਾਤ ਕਰੋ, ਮਨਮੋਹਨ ਇੱਕ ਕੋਡ ਦੇਣਗੇ, ਤੁਸੀਂ ਹੈਰਾਨ ਰਹਿ ਜਾਓਗੇ ਕਿ 1500-1700 ਸਾਲ ਦਾ ਬਚ ਰਿਹਾ ਸੀ, ਮੈਨੂੰ ਪਤਾ ਹੀ ਨਹੀਂ ਸੀਗਾ। 416-990-3200 ਦੇ ਉੱਤੇ ਤੁਸੀਂ ਕਾਲ ਕਰਨੀ ਹੈ ਮਨਮੋਹਨ ਨੂੰ। ਮਨਮੋਹਨ ਥੈਂਕ ਯੂ ਸੋ ਮਚ। ਔਰ ਬਾਬਾ ਬਖਤੌਰਾ ਦੇ ਵਿੱਚ ਅਸੀਂ ਜਿਹੜੀਆਂ ਕਾਲਸ ਦੇ ਵੱਲ ਜਾਵਾਂਗੇ।
2: ਬਿਲਕੁਲ,
1: ਅਤੇ ਪਹਿਲੀ ਕਾਲ ਜਿਹੜੀ ਸ਼ੋਅ ਦੀ ਹੈ ਉਹ ਸਾਡਾ ਹੋਲਡ ਦੇ ਉੱਤੇ ਆ, ਅਤੇ ਫਸਟ ਕਾਲ ਆਫ ਦ ਸ਼ੋਅ। ਹਾਂਜੀ, ਸਤਿ ਸ਼੍ਰੀ ਅਕਾਲ ਜੀ।
3: ਹਾਂਜੀ,
1: ਸਤਿ ਸ਼੍ਰੀ ਅਕਾਲ
2: ਜੀ।
1: ਹਾਂਜੀ,
3: ਹਾਂਜੀ, ਮੈਂ ਸੰਤੋਸ਼ ਬੋਲ ਰਹੀ ਹਾਂ ਜੀ। ਮੇਰਾ ਡੇਟ ਆਫ ਬਰਥ ਹੈਗਾ 1950, 27 ਅਪ੍ਰੈਲ।
2: ਤੁਹਾਡਾ ਨਾਮ ਦੱਸੋਗੇ ਪਲੀਜ਼?
3: ਸੰਤੋਸ਼।
2: ਤੁਹਾਡਾ ਨਾਮ ਵੀ ਸੰਤੋਸ਼ ਹੈ? ਹਾਂਜੀ। ਸੋ ਸਾਡਾ
1: ਵੈਸੇ ਹੁਣ ਤੱਕ ਮੇਰੇ ਸਾਰਾ ਦਾਦੂ ਜੀ ਸਾਡਾ ਸੀ, ਆ ਸੰਤੋਸ਼ ਦਾ ਵੀ ਹਿਸਾਬ ਲਾ ਲਈਏ ਫਿਰ। ਸੰਤੋਸ਼ ਜੀ, ਸੰਤੋਸ਼ ਕਿੰਨਾ ਕਰਿਆ ਲਾਈਫ ਚ ਤੁਹਾਡੇ ਚ? ਇਹਦੇ ਚ ਤਾਂ ਹੈ ਨੀ ਗਾ, ਤੁਹਾਡੇ ਵਾਲੇ ਚ ਹੈਗਾ ਸੰਤੋਸ਼? ਤੁਹਾਡੇ ਲਈ ਲਾਈਫ ਚ ਹੈਗਾ? ਮੈਂ ਕਿਹਾ ਇਹਨਾਂ ਲਈ ਤਾਂ ਹੈ ਨੀ ਗਾ।
2: ਤੁਸੀਂ ਬਹੁਤ ਇਮੋਸ਼ਨਲ ਹੋ ਔਰ ਕਾਫੀ ਇੰਟੈਲੀਜੈਂਟ ਹੋ ਤੇ ਹਰ ਚੀਜ਼ ਨੂੰ ਸਮਝਦੇ ਹੋ ਔਰ ਆਪਣੇ ਰਿਸ਼ਤਿਆਂ ਨੂੰ ਲੈ ਕੇ ਬਹੁਤ ਲੋਇਲ ਹੋ, ਲੇਕਿਨ ਤੁਹਾਡੇ ਵਿੱਚ ਕੁਝ ਗੱਲਾਂ ਹੈਗੀਆਂ ਜੋ ਕਿ ਤੁਹਾਨੂੰ ਸਹੀ ਕਰਨੀਆਂ ਚਾਹੀਦੀਆਂ ਹੈ ਕਿ ਤੁਸੀਂ ਸਾਹਮਣੇ ਵਾਲੇ ਬੰਦਾ ਕੀ ਕਰ ਰਿਹਾ ਉਹਦੇ ਤੇ ਜ਼ਿਆਦਾ ਫੋਕਸ ਕਰਦੇ ਹੋ, ਨਾ ਕਿ ਤੁਸੀਂ ਆਪਣੇ ਉੱਤੇ ਫੋਕਸ ਕਰਦੇ ਹੋ। ਉਹ ਚੀਜ਼ ਲੈ ਕੇ ਜਦੋਂ ਤੁਸੀਂ ਆ ਜਾਂਦੇ ਵਿੱਚ, ਫਿਰ ਉਹ ਕਿਤੇ ਨਾ ਕਿਤੇ ਤੁਸੀਂ ਅੱਗੇ ਵਧਣ ਤੋਂ ਸਟੋਪ ਕਰ ਲੈਂਦੇ ਹੋ ਆਪਣੇ ਆਪ ਨੂੰ, ਔਰ ਜਦੋਂ ਤੁਹਾਡੀ ਗੱਲ ਨਹੀਂ ਪੂਰੀ ਹੁੰਦੀ ਫਿਰ ਤੁਹਾਨੂੰ ਹਰ ਗੱਲ 'ਚ ਗੁੱਸਾ ਆਉਣਾ ਸ਼ੁਰੂ ਹੋ ਜਾਂਦਾ ਹੈ, ਤੇ ਕਦੀ ਕਦੀ ਤੁਸੀਂ ਥੋੜਾ ਜਿਹਾ ਲਾਲਚੀ ਵੀ ਹੋ ਜਾਂਦੇ ਹੋ। ਬਸ ਇਹ ਚੀਜ਼ਾਂ ਆ ਜੋ ਕਿ ਤੁਸੀਂ ਥੋੜਾ ਜਿਹਾ ਇਹਦੇ ਉੱਤੇ ਵਰਕਆਊਟ ਕਰ ਸਕਦੇ ਹੋ। ਸੰਤੋਸ਼ ਜੀ ਤੁਹਾਡੇ ਹਸਬੈਂਡ ਦਾ ਨਾਮ ਕੀ ਹੈ ਤੇ ਉਹਨਾਂ ਦੀ ਡੇਟ ਆਫ ਬਰਥ ਕੀ ਹੈ ਜੀ?
4: ਡੇਟ ਆਫ ਬਰਥ 1941
2: ਜੀ,
4: 1 ਸਤੰਬਰ।
2: 1 ਸਤੰਬਰ ਸਪਟੈਂਬਰ 1st ਚ ਤੁਸੀਂ ਬਹੁਤ ਹੀ ਹੈਲਪਫੁਲ ਹੋ, ਤੁਸੀਂ ਜ਼ਿੰਦਗੀ ਨੂੰ ਲੈ ਕੇ ਬਹੁਤ ਜ਼ਿਆਦਾ ਪ੍ਰੈਕਟੀਕਲ ਰਹਿੰਦੇ ਹੋ, ਹਮੇਸ਼ਾ ਸੋਚਦੇ ਹੋ ਕਿ ਕਿਹਦੇ ਵਿੱਚ ਕੀ ਵਧੀਆ ਹੈ ਅਤੇ ਕੀ ਗਲਤ ਆ, ਔਰ ਹਰ ਚੀਜ਼ ਨੂੰ ਤੁਸੀਂ ਪਰਫੈਕਸ਼ਨ ਦੇ ਨਾਲ ਕਰਦੇ ਹੋ, ਔਰ ਨਾ ਹੀ ਤੁਹਾਨੂੰ ਵਧੀਆ ਲੱਗਦਾ ਜੇ ਅਗਲਾ ਬੰਦਾ ਉਹ ਚੀਜ਼ ਵਧੀਆ ਪਰਫੈਕਸ਼ਨ ਹੋ ਕੇ ਪਰਫੈਕਸ਼ਨ ਨਾਲ ਨਾ ਕਰ ਜੀ। ਜੀ ਬਿਲਕੁਲ। ਸੋ ਬਸ ਤੁਸੀਂ ਉਹੀ, ਮੈਂ ਦੂਸਰੀ ਤਰਫ ਆ ਰਹੀ ਹਾਂ ਕਿ ਤੁਸੀਂ ਨਾ ਬਹੁਤ ਪਿੱਕੀ ਹੋ, ਤੁਸੀਂ ਖੁਦ ਪਰਫੈਕਸ਼ਨਿਸਟ ਹੋ ਤਾਂ ਤੁਸੀਂ ਦੂਜਿਆਂ ਦੇ ਉੱਤੇ ਜਲਦੀ ਗਲਤੀ ਕਰ ਦਿੰਦੇ ਹੋ ਤੇ ਆਪਣੀ ਲਾਈਫ ਨੂੰ ਬਹੁਤ ਰੈਸਟ੍ਰਿਕਟ।
1: 905-673-3333 ਸਾਰੇ ਕਾਲ ਕਰ ਰਹੇ ਹੋ ਜਲਦੀ ਤੋਂ ਪਹਿਲਾਂ। ਬਾਬਾ ਬਖਤੌਰਾ, ਆਪਣੀਆਂ ਆਦਤਾਂ ਜਾਣਨੀਆਂ, ਜਿਹੜਾ ਤੁਹਾਡੇ ਨਾਲ ਬੈਠਾ ਜਾਣਨਾ ਚਾਹੁੰਦੇ ਹੋ ਵੀ ਕਿੱਦਾਂ ਦਾ ਹੈਗਾ ਇਹ?
2: ਜੀ ਬਿਲਕੁਲ,
1: ਵੈਸੇ ਤੁਹਾਨੂੰ ਪਤਾ ਹੁੰਦਾ ਪਰ ਜਦੋਂ ਚਾਰਟ ਬੋਲਦਾ ਨਾ ਸਾਡਾ ਬਾਬੇ ਬਖਤੌਰੇ ਦਾ
2: ਫਿਰ ਜ਼ਿਆਦਾ ਮਜ਼ਾ ਆਉਂਦਾ,
1: ਵੱਡੇ ਵੱਡਿਆਂ ਦੇ ਤੋਤੇ ਉਡਾਉਂਦਾ ਤੇ ਛੋਟੇ ਛੋਟਿਆਂ ਨੂੰ ਹਸਣ ਲਾ ਦਿੰਦਾ। 905-673-3333 ਜਲਦੀ ਤੋਂ ਪਹਿਲਾਂ ਕਾਲ ਕਰ ਲਓ, ਫਿਰ ਲਾਈਨ ਬਿਜ਼ੀ ਹੋ ਜਾਣੇ, ਸਾਡੇ ਸਪੌਂਸਰ ਸਟਾਰਟ ਹੋ ਜਾਣੇ ਹੁਣੇ। 905-673-3333 ਤਿੰਨ ਲਾਈਨ ਖਾਲੀ ਨੇ, ਇਸ ਸਮੇਂ ਇੱਕ ਭਰ ਗਈ ਹੈ, ਦੋ ਲਾਈਨਸ ਰਹਿ ਗਈਆਂ, ਦੋ ਭਰ ਗਈਆਂ। 905-673-3333 ਤੇ ASAP ਹੁਣੇ ਤੋਂ ਪਹਿਲਾਂ ਕਾਲ ਕਰ ਲਓ, ਡੇਟ ਆਫ ਬਰਥ ਦੱਸਣਾ, ਨਾਮ ਦੱਸਣਾ, ਪਾਸਵਰਡ ਹੈ ਤਵਾ ਕਿਚਨ, ਤੇ ਅਸੀਂ ਤੁਹਾਨੂੰ ਦੱਸਣਾ ਸ਼ੁਰੂ ਕਰ ਦਾਂਗੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਹੈ ਜੀ?
5: ਹਾਂਜੀ ਵਧੀਆ ਜੀ, ਬਸ।
1: ਪਾਸਵਰਡ ਕੀ ਹੈ ਸਾਡਾ?
5: ਹਾਂਜੀ,
1: ਪਾਸਵਰਡ ਦੱਸ ਦੋਗੇ ਸਾਡਾ ਕੀ ਹੈ?
5: ਹਾਂਜੀ, 20 ਮਾਰਚ
1: ਨਹੀਂ ਨਹੀਂ ਸਾਡਾ ਪਾਸਵਰਡ

0: ਕੀ ਸਾਡਾ ਪਾਸਵਰਡ ਗਏ ਹੋ ਕਦੇ? ਓ ਮਾਈ ਗੋਡ, ਇਹੋ ਜਿਹਾ ਕੀ ਕੰਮ ਕਰ ਰਹੇ ਹੋ ਤੁਸੀਂ? ਬਿਜ਼ੀ ਰਹਿੰਦੇ ਹੋ?
1: ਸੋਚਿਆ ਬਹੁਤ ਵਧੀ ਅਸੀਂ, ਬਸ ਕੰਮ ਸਾਡਾ ਐਮਾਜ਼ੋਨ ਨਾਲ ਡਿਲੀਵਰੀ ਦਾ।
0: ਅੱਛਾ, ਡਿਲੀਵਰੀ ਦਾ। ਮੈਂ ਕਹਿਣ ਲੱਗਾ ਕਿ ਪੁਲਿਸ ਤੋਂ ਤਾਂ ਨਹੀਂ ਭੱਜੇ ਵੀ ਇੰਨੇ ਬਿਜ਼ੀ ਰਹਿੰਦੇ ਹੋ। ਸੰਤੋਸ਼ ਨੂੰ ਹਸਾਉਣਾ ਸਿਲਸਿਲ 'ਚ ਪਾਣੀ ਪੀਣ ਲੱਗੀ ਸੀ, ਉਹ ਮੈਂ ਕਹਿੰਦਾ ਪਾਣੀ ਗਲੇ 'ਚ ਲਾ ਦੇਵਾਂ। ਅੱਛਾ, ਹਾਂਜੀ,
1: ਵਧੀਆ ਪ੍ਰੋਗਰਾਮ, ਬਹੁਤ ਸੋਹਣਾ।
0: ਅੱਛਾ, ਕਿੰਨੀ ਤਰੀਕ ਦੱਸਿਆ ਸੰਤੋਸ਼
2: ਜੀ? ਇਹਨਾਂ ਨੇ
1: 20 ਮਾਰਚ 1962,
0: ਹਾਂਜੀ 20 ਮਾਰਚ 20 ਮਾਰਚ ਲਈ ਇਹ ਕਹਿੰਦਾ ਵੀ ਗਰਦਨ ਸੱਜੇ ਖੱਬੇ ਬਹੁਤ ਘੁੰਮਦੀ ਹੈ, ਰੋਮਾਂਟਿਕ ਸੁਭਾਅ ਦੇ ਬਾਲਕ ਹੋ, ਕਾਇੰਡ ਹੈਗੇ ਹੋ, ਅਸਥੈਟਿਕ ਲੰਬਾ ਚੱਲਣ ਵਾਲੇ ਬੰਦੇ ਹੋ, ਜਿਹਨਾਂ ਰਿਸ਼ਤਿਆਂ 'ਚ ਚੱਲਦੇ ਹੋ, ਵਿਦ ਗੁੱਡ ਟੈਂਪਰ, ਠੀਕ ਹੈ? ਅਤੇ ਤੁਸੀਂ ਜਿਹੜਾ ਹੈਗਾ ਅਨਰਲਿਸਟਿਕ, ਬੇਵਜ੍ਹਾ ਦੀਆਂ ਗੱਲਾਂ ਨੂੰ ਪਰੇਸ਼ਾਨੀ ਬਣਾ ਕੇ ਰੱਖਦੇ ਹੋ। ਜਿਵੇਂ ਸੁਖੀ ਬੈਠੇ ਹੁੰਦੇ ਹੋ, ਤੁਹਾਨੂੰ ਖਤਰਾ ਪੈਦਾ ਹੋ ਹੀ ਰਹਿੰਦਾ ਕਿਸੇ ਨਾ ਕਿਸੇ ਪਾਸਿਓ।
1: 100% ਤੁਸੀਂ ਸਹੀ ਕਿਹਾ,
0: ਹਾਂਜੀ,
1: ਪੂਰਾ
0: ਸਾਲ ਬਤਾਨੇ ਕੀ ਜ਼ਰੂਰਤ ਨਹੀਂ, ਕੋਈ ਮਾਡਲ ਨਹੀਂ ਬਤਾਨਾ ਆਪਣੇ ਗਾੜੀ ਕਾ,
1: ਸੋਰੀ।
0: ਹਾਂਜੀ, ਕੋਈ ਬਾਤ ਨਹੀਂ, ਮੇਰੇ ਕੋਈ ਪ੍ਰੋਬਲਮ ਨਹੀਂ, ਆਪ ਬਤਾ ਰਹੇ ਹੋ, ਮੇਰੇ ਕੋਈ ਪ੍ਰੋਬਲਮ ਨਹੀਂ। ਸੈਪਟੈਂਬਰ 15 ਬੋਲਾ ਆਪਨੇ?
1: ਯੈਸ ਸਰ।
0: ਪਾਸਵਰਡ ਬੋਲਾ ਆਪਨੇ?
1: ਤਵਾ ਕਿਚਨ।
0: ਹਾਂ, ਤਵਾ ਕਿਚਨ, ਠੀਕ ਹੈ। ਸੈਪਟੈਂਬਰ 15 ਮੇਂ ਆਪ ਇਕੁਇਟੇਬਲ ਹੋ, ਜੋ ਬਾਤ ਆਪਕੋ ਦੇ ਦੀ ਗਈ, ਜੋ ਚੀਜ਼ ਦੇ ਦੀ ਗਈ, ਆਪ ਉਸਕੋ ਸੰਭਾਲ ਕੇ ਰੱਖਤੇ ਹੋ, ਚਾਰਮਿੰਗ, ਸੋਸ਼ਲ ਸਕਿੱਲਸ ਅੱਛੇ ਹੈ ਆਪਕੇ, ਠੀਕ ਹੈ, ਕਾਇੰਡ ਹਰਟ ਹੋ।
1: ਥੈਂਕ ਯੂ ਸੋ ਮਚ।
0: ਦੂਸਰੋ ਮੇਂ ਆਪਕੀ ਜੋ ਬਾਤੇਂ ਚੇਂਜ ਕਰਨੀ ਹੈ, ਦੂਸਰੋ ਮੇਂ ਪਰਫੈਕਸ਼ਨ ਬਹੁਤ ਢੂੰਡਤੇ ਹੋ।
1: ਓਕੇ,
0: ਹਾਂਜੀ, ਔਰ ਕੋਈ ਬਾਤ ਬੋਲ ਦੇ ਨਾ ਆਪਕੋ, ਆਪ ਬੜੀ ਜਲਦੀ ਉਸਮੇਂ ਰਿਐਕਟ ਕਰ ਦੇਤੇ ਹੋ, ਯੇ ਦੋ ਪ੍ਰੋਬਲਮਸ ਹੈ।
1: ਓਕੇ ਸਰ,
0: ਤੀਨ ਔਰ ਹੈ ਆਪਕੀ, ਅਗਲੀ ਵਾਰ ਬਤਾਏਂਗੇ। ਥੈਂਕ ਯੂ। 905-673-3333। ਹਾਂਜੀ, 519 ਨੰਬਰ, ਹੈਲੋ, ਬਾਬਾ ਬਖਤਰ ਅੱਜ ਬੋਲ ਰਹੇ, ਦੋ ਖਾਲੀ ਨੇ ਹੋਰ। ਹਾਂਜੀ
3: ਹੈਲੋ, ਹਾਂਜੀ, ਮੇਰਾ ਨਾਮ ਹੈਲੋ,
0: ਹਾਂਜੀ ਬੋਲ ਦੋ, ਨਾਂ ਕੀ ਹੈ?
3: ਸੁਰਿੰਦਰ ਸਿੰਘ।
0: ਸਿੱਖਣ ਦੀ ਤਮੰਨਾ ਬਹੁਤ ਸਾਰੀ ਜ਼ਿੰਦਗੀ ਰਹੀ ਆ, ਸਾਵਧਾਨ ਰਹੋ ਜ਼ਿੰਦਗੀ 'ਚ, ਬਚ ਬਚ ਕੇ ਚੱਲੇ ਹੋ, ਬੋਚ ਬੋਚ ਕੇ, ਅਤੇ ਟੈਨਸ਼ਨ ਬਹੁਤ ਲੈਂਦੇ ਹੋ, ਬਹੁਤ ਟੈਨਸ਼ਨ ਲੈਂਦੇ ਹੋ। ਹਾਂਜੀ,
3: ਹਾਂਜੀ, ਥੈਂਕ ਯੂ, ਥੈਂਕ ਯੂ,
0: ਥੈਂਕ ਯੂ ਸੋ ਮਚ। 36-36 ਬੋਲੋ ਜੀ ਜਲਦੀ। ਹੈਲੋ
4: ਹੈਲੋ,
0: ਹਾਂਜੀ,
4: ਇਹ ਮੈਂ ਜੀ,
0: ਨਾ ਕੋਈ ਸਤਿ ਸ੍ਰੀ ਅਕਾਲ, ਨਾ ਆਪਣਾ ਨਾਂ ਨਾ ਲੈਣਾ, ਭਗਾ ਕੇ ਮੂੰਹ ਤੇ ਮਾਰੀ ਸਾਡੇ 6 ਮਈ। ਪਾਸਵਰਡ ਕੀ ਹੈ ਸਾਡਾ?
4: ਉਹ ਤਵਾ ਕਿਚਨ ਤੇ ਨਜ਼ਾਰਾ।
0: ਹਾਂ, ਨਜ਼ਾਰਾ ਆ ਗਿਆ ਓਏ, ਠੀਕ ਹੈ ਤੇ, ਹਾਂਜੀ ਬੋਲੋ।
4: ਹਾਂਜੀ ਸਰ, ਮੇਰਾ ਨਾਮ ਗੁਰਿੰਦਰ ਹੈ, ਤੇ ਪਹਿਲੇ ਮੈਂ ਮਾਫੀ ਚਾਹਾਂਗਾ ਤੁਹਾਡੇ ਕੋਲੋਂ ਕਿ ਮੈਂ ਆਪਣਾ ਨਾਮ ਨਹੀਂ ਦੱਸ ਪਾਇਆ,
0: ਸਬਰ ਹੈਗਾ, ਸੰਤੋਖ ਹੈਗਾ, ਸੰਤੋਸ਼ ਹੈ ਨੀ ਗੀ, ਨੌਲੇਜ ਹੈਗੀ ਹੈ, ਲੋਇਲ ਹੈਗੇ ਹੋ, ਵਫਾਦਾਰ ਹੋ ਤੁਸੀਂ, ਲਾਲਚ ਕਰਦੇ ਹੋ ਜਦੋਂ ਉਦੋਂ ਫਸ ਜਾਂਦੇ ਹੋ, ਦੂਸਰਿਆਂ ਤੇ ਟਾਈਮ ਬਹੁਤ ਵੇਸਟ ਕੀਤਾ ਲਾਈਫ 'ਚ, ਆਪਣੇ ਤੇ ਸਮਾਂ ਹੀ ਨਹੀਂ ਲਗਾਇਆ।
4: ਬਿਲਕੁਲ ਠੀਕ,
0: ਧੰਨਵਾਦ ਤੁਹਾਡਾ, ਥੈਂਕ ਯੂ। ਹੈਲੋ, ਚਲੋ ਜੀ, ਨੈਕਸਟ ਕਾਲ, ਕਮਲ ਜੀ।
5: ਕਮਲ,
0: ਸਤਿ ਸ਼੍ਰੀ ਅਕਾਲ ਜੀ, ਹਾਂਜੀ, ਡੇਟ ਆਫ ਬਰਥ ਕੀ ਹੈ ਜੀ? ਹਾਂਜੀ, ਅਪ੍ਰੈਲ 3rd।
5: ਹਾਂਜੀ,
0: ਨਾਮ?
5: ਕਮਲਜੀਤ ਕੌਸ਼।
0: ਅਪ੍ਰੈਲ 3rd, ਗੁੱਸੇ ਨਾਲ ਬਹੁਤ ਕੁਛ ਲੂਜ਼ ਕੀਤਾ ਤੁਸੀਂ ਜ਼ਿੰਦਗੀ 'ਚ, ਕਾਲੀ, ਰਸ਼, ਦੁਸ਼ਮਣ ਨੇ ਦੋ ਚੀਜ਼ਾਂ ਤੁਹਾਡੀਆਂ।
5: ਹਾਂਜੀ,
0: ਵਰਕਆਊਟ ਕਰੋ, ਠੀਕ ਹੈ। ਅਮਰਿੰਦਰ ਜੀ, ਅਮਰਿੰਦਰ
2: ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ,
2: ਇਹ ਮੇਰਾ ਡੇਟ ਆਫ ਬਰਥ ਹੈ ਜੀ 18 ਅਕਤੂਬਰ।
0: ਤੇ ਉਹ ਬੋਲਦੇ ਹੋ ਸਾਡਾ ਪਾਸਵਰਡ
2: ਤਵਾ ਕਿਚਨ ਜੀ,
0: ਗੁੱਸੇ ਦਾ ਪੂਰਾ ਪਟਾਰਾ ਹੂੰ।
2: ਠੀਕ ਹੈ ਜੀ,
0: ਆਉਂਦਾ ਗੁੱਸਾ ਨਾ ਬਹੁਤ ਛੇਤੀ?
2: ਬਹੁਤ ਜ਼ਿਆਦਾ ਜੀ।
0: ਅੱਛਾ, ਦੂਸਰਾ ਬਹੁਤ ਸੁਲਝੇ ਹੋਏ ਇਨਸਾਨ ਹੋ?
2: ਓ ਥੈਂਕ ਯੂ ਸੋ ਮਚ ਜੀ,
0: ਛੇਤੀ ਦੋਸਤ ਨਹੀਂ ਬਣਾਉਂਦੇ ਕਿਸੇ ਨੂੰ।
2: ਠੀਕ ਹੈ ਭਾਜੀ, ਆਲਵੇਸ ਇਕੱਲਾ ਰਹਿਣਾ ਜੀ।
0: ਹਾਂ, ਉਹ ਕੋਲ ਮੈਂ ਹਰੇਕ ਚੀਜ਼ ਜਾਂਦੀ ਹੂੰ, ਠੀਕ ਹੈ।
2: ਹਾਂਜੀ,
0: ਹੈਗਾ ਇੱਦਾਂ?
2: ਹਾਂਜੀ ਹਾਂਜੀ ਭਾਜੀ, ਜਮਾ ਸਹੀ ਹੈ ਜੀ।
0: ਅੱਛਾ ਜੀ, ਥੈਂਕ ਯੂ। ਨੈਕਸਟ ਕਾਲ, ਹਾਂਜੀ ਸਤਿ ਸ਼੍ਰੀ ਅਕਾਲ। ਰਣਜੀਤ ਕੌਰ, ਰਣਜੀਤ ਕੌਰ ਜੀ, ਕੰਮ ਕੀ ਕਰਦੇ ਹੋ? ਰਣਜੀਤ, ਤੁਹਾਨੂੰ ਲੱਗਦਾ ਹੋਣਾ ਕਿ ਮੈਂ ਕੁਛ ਬੋਲੂਗਾ ਤੇ ਉਹ ਤੁਹਾਡੀ ਜ਼ਿੰਦਗੀ ਦਾ ਹੋਊਗਾ ਤੇ ਤੁਸੀਂ ਉਹਨੂੰ ਸੁਣ ਕੇ 2 ਮਿੰਟ ਚ ਸਕੂਨ ਚ ਚੱਲੋਗੇ। ਮੈਂ ਛੋਟੀ ਜਿਹੀ ਕੁਐਸਚਨ ਪੁੱਛਿਆ, ਤੁਹਾਡੇ ਕੋਲ ਜੇ ਕੰਮ ਨਹੀਂ, ਤੁਸੀਂ ਐਫਰਟਸ ਕਿਉਂ ਨਹੀਂ ਕਰਦੇ? ਜੁਲਾਈ 5 ਦੇ ਵਿੱਚ ਇਹ ਆ ਕਿ ਤੁਸੀਂ ਜਿਹੜਾ ਹੈਗਾ ਜੁਲਾਈ 5 ਓਕੇ, ਕੇਅਰਿੰਗ ਬਹੁਤ ਹੋ ਫਿਰ ਤੁਸੀਂ ਉਸ ਚੀਜ਼ ਦਾ ਅਸਰ ਆਪਣੀ ਐਕਟੀਵਿਟੀਜ਼ ਦੇ ਉੱਤੇ ਪਾਉਂਦੇ ਹੋ ਬਹੁਤ ਜ਼ਿਆਦਾ। ਹਾਂਜੀ ਹਾਂਜੀ, ਤੇ ਤੁਸੀਂ ਮਨ ਤੇ ਕੰਟਰੋਲ ਨਹੀਂ ਹੈਗਾ, ਜਮਾ ਹੀ ਨਹੀਂ ਹੈਗਾ, ਜ਼ੀਰੋ ਤੇ ਗਏ ਹੋ। That's all.
6: ਫਿਲਹਾਲ
0: ਕਿਸੇ ਤੇ ਨਹੀਂ ਹੈਗਾ। ਓਕੇ, ਇੱਕ ਗੱਲ ਕਹਿਣ ਲੱਗਾ ਰਣਜੀਤ, ਗੱਲ ਸੁਣੋ ਧਿਆਨ ਨਾਲ। ਤੁਸੀਂ ਤੇ ਮੈਂ ਰੋਡ ਤੇ ਜਾ ਰਹੇ ਸੀ 2 ਅਲੱਗ ਅਲੱਗ ਗੱਡੀਆਂ ਚ, ਕਿਸੇ ਵਜ੍ਹਾ ਕਰਕੇ ਰੋਡ ਰੇਜ ਹੋ ਗਈ
6: ਜੀ।
0: ਤੁਸੀਂ ਮੈਨੂੰ ਕੋਈ ਗਾਲੀ ਕੱਢੀ, ਬਹੁਤ ਵੱਡੀ ਗਾਲ ਕੱਢੀ, ਮੈਨੂੰ ਕੀ ਰਿਐਕਟ ਕਰਨਾ ਚਾਹੀਦਾ ਉੱਤੇ?
6: ਕੁਛ ਨਹੀਂ ਕਰਨਾ ਚਾਹੀਦਾ।
0: ਨਹੀਂ, ਤੁਸੀਂ ਕਹਿੰਦੇ ਮੈਂ ਹਰਟ ਬਹੁਤ ਛੇਤੀ ਹੋ ਜਾਂਦੀ ਹਾਂ।
6: ਮੈਂ ਹਰਟ ਹੋ ਜਾਂਦੀ ਹਾਂ?
0: ਹਾਂ, ਹਰਟ ਤਾਂ ਆਟੋ ਵੀ ਬੰਦਾ ਹੁੰਦਾ ਜਿਹੜਾ ਦੂਜੇ ਦੀ ਗੱਲਾਂ ਨੂੰ ਬਾਏ ਕਰਦਾ ਹੈਗਾ।
6: ਪਰ ਹਾਂ, ਗੱਡੀ ਵਾਲੀ ਗੱਲ ਮੈਂ ਸਮਝ ਨਹੀਂ ਆਉਂਦਾ ਮੈਨੂੰ।
0: ਇਹੀ ਗੱਲ ਰਣਜੀਤ ਕੌਰ, ਇਹੀ ਗੱਲ ਲਾਈਫ ਆ। ਜਦੋਂ ਤਾਂ ਸਾਡੇ ਕੋਈ ਰਿਸ਼ਤੇਦਾਰ ਆਪਣੇ ਦੋਸਤ ਹੁੰਦੇ, ਉਹਨਾਂ ਨੂੰ ਤਾਂ ਅਸੀਂ ਫੜ ਕੇ ਜੱਫਾ ਪਾ ਕੇ ਬਹਿ ਜਾਂਦੇ ਹਾਂ। ਜਦੋਂ ਸੜਕ ਤੇ ਸਾਨੂੰ ਕੋਈ ਕੁਛ ਕਹਿ ਦਿੰਦਾ, ਠੀਕ ਹੈ, ਜਦੋਂ ਸੜਕ ਤੇ ਸਾਨੂੰ ਕੁਛ ਕਹਿੰਦਾ, ਉਦੋਂ ਕਹਿੰਦਾ ਅਸੀਂ ਕੋਈ ਗੱਲੇ ਨਹੀਂ ਹੈਗੀ। ਅਸੀਂ ਚੂਜ਼ ਕਰਦੇ ਹਾਂ ਕਿਹਦੇ ਨਾਲ ਕਿਵੇਂ ਡੀਲ ਕਰਨਾ। ਅਸੀਂ ਇੱਕ ਸੰਤੋਸ਼ ਨੇ ਅੱਜ ਮੇਰਾ ਫੋਨ ਨਹੀਂ ਚੱਕਿਆ, ਸੰਤੋਸ਼ ਨੂੰ ਫੜ ਲੈਂਦੇ ਹਾਂ ਜੀ, ਪਰ ਜਿਹਨੂੰ ਜਾਣਦੇ ਨਹੀਂ ਉਹਨੇ ਨਹੀਂ ਚੱਕਿਆ। ਸੰਤੋਸ਼ ਬੜੀ ਖੁਸ਼ ਹੋਈ ਸੁਣ ਕੇ ਵੀ ਮੇਰੇ ਨਾਲ ਇੱਦਾਂ ਹੁੰਦਾ ਰਹਿੰਦਾ। ਓਕੇ ਰਣਜੀਤ ਕੌਰ ਜੀ, ਬਾਏ ਬਾਏ ਟਾਟਾ। ਲੋਕਾਂ ਦੀਆਂ ਗੱਲਾਂ ਨੂੰ ਬਾਏ ਕਰਨਾ ਬੰਦ ਕਰੋ, ਸਮਾਂ ਲੋਕਾਂ ਤੇ ਵੇਸਟ ਨਾ ਕਰੋ, ਆਪਣੀ ਐਨਰਜੀ ਆਪਣੇ ਪਾਸੇ ਲਾਓ। ਦੁਨੀਆ ਖੁੱਲੀ ਆ, ਮਸਕ ਵਰਗੇ ਰੋਜ਼ ਕਮਾਈ ਜਾ ਰਹੇ ਨੇ, ਤੁਹਾਡੇ ਤੇ ਮੇਰੇ ਵਰਗੇ ਲੜਕੇ ਕੁੜੀ ਜਾਂਦੇ ਨੇ, ਉੱਥੇ ਹੀ ਬੈਠੇ ਨੇ, ਉਨੀ ਕੁ ਦੁਨੀਆ। ਮਸਕ ਕਿਸੇ ਨੂੰ ਨਹੀਂ ਜਾਣਦਾ, ਉਹਨੇ ਜੇਬਾਂ ਚੋਂ ਪੈਸੇ ਕਢਾ ਲੈਂਦਾ। ਤੁਸੀਂ ਜਿਹਨਾਂ ਨੂੰ ਜਾਣਦੇ ਉਹਨਾਂ ਨਾਲ ਲੜਾਈਆਂ ਪਾਈ ਬੈਠੇ ਰਹਿੰਦੇ ਹੋ। ਸਾਰੇ ਨਾਲ ਲੱਗਣਾ ਵੀ ਜਿਵੇਂ ਆਪਾਂ ਦੋਨੋਂ ਆਪਸ ਚ ਗੱਲ ਕਰਨ ਲਈ ਸ਼ੋਅ ਸ਼ੁਰੂ ਕੀਤਾ ਸੀਗਾ। ਰਣਜੀਤ ਸੰਤੋਸ਼ ਦਾ ਨੰਬਰ ਲਿਖੋ, ਨਹੀਂ ਮਜ਼ਾਕ ਨਹੀਂ ਕਰਦਾ। 416 ਸੰਤੋਸ਼ ਕਰ ਲਿਆ, 416-473-4242 ਇੱਥੇ ਟੈਕਸ ਕਰੋ ਉਹਨੂੰ।
6: ਠੀਕ ਹੈ ਜੀ,
0: ਸੰਤੋਸ਼ ਤੁਹਾਨੂੰ ਇੱਕ ਕੰਮ ਦਊਗੀ
6: ਜੀ,
0: ਬੈਠ ਕੇ ਇਹਦਾ ਕੰਮ ਘਰੋਂ ਕਰੀ ਚੱਲਿਓ,
6: ਠੀਕ ਹੈ
0: ਠੀਕ ਹੈ, ਇੰਨਾ ਥੈਂਕ ਯੂ ਸੋ ਮਚ, ਮੈਂ ਮਸਾਂ ਮੈਂ ਫੋਨ ਵਿਹਲਾ ਕਰਾਇਆ, ਮਾਫੀ ਚਾਹੁੰਦਾ ਸਾਰਿਆਂ ਤੋਂ। ਹੈਲੋ ਜੀ, ਹੈਲੋ
7: ਹੈਲੋ,
0: ਹਾਂਜੀ
7: ਸਤਿ
0: ਸ਼੍ਰੀ ਅਕਾਲ,
7: ਮੇਰਾ ਨਾਮ ਦੀਕਸ਼ਾ ਹੈ, ਡੇਟ ਆਫ ਬਰਥ ਅਗਸਟ 9/1994।
0: ਦੀਕਸ਼ਾ ਸੀ ਮਾਡਲ ਤਾਂ ਪੁੱਛੇ ਨਹੀਂ ਤੁਹਾਡਾ।
7: ਅੱਛਾ
0: ਤੇ ਦੀਕਸ਼ਾ, ਤੁਸੀਂ ਬਚਪਨ ਤੋਂ ਇੱਦਾਂ ਡਰ ਕੇ ਬੋਲਦੇ ਹੋ ਕਿ ਪਹਿਲੀ ਵਾਰ ਰੇਡੀਓ ਤੇ ਕਾਲ ਕਰਨ ਕਰਕੇ ਡਰ ਰਹੇ ਹੋ?
7: ਨਹੀਂ, ਆ ਮੇਰਾ ਫਰਸਟ ਟਾਈਮ ਹੈ।
0: ਉਹ ਤਾਂ ਮੈਨੂੰ ਪਤਾ ਲੱਗ ਗਿਆ ਰੇਡੀਓ ਤੋਂ ਆਵਾਜ਼ ਸੁਣ ਕੇ।
7: ਓਕੇ ਜੀ,
0: ਇੱਕ ਪੱਕੜ ਜਿਹਾ ਕਾਲਰ ਹੁੰਦਾ ਸਾਡੇ।
7: ਹਾਂਜੀ,
0: ਉਹਨਾਂ ਨੂੰ ਕੋਈ ਫਰਕ ਨਹੀਂ ਹੁੰਦਾ ਕੌਣ ਸੁਣਦਾ ਕੌਣ ਨਹੀਂ, ਜੋ ਆਇਆ ਬੋਲ ਦਿੰਦੇ, ਇੱਕ ਡਰ ਕੇ ਬੋਲ ਦਿੰਦੇ ਨਵੇਂ। ਹਾਂਜੀ,
7: ਮੇਰੇ ਹਸਬੈਂਡ ਕਰਦੇ ਰਹਿੰਦੇ ਨੇ, ਮੈਂ ਪਹਿਲੀ ਵਾਰ ਕਰਿਆ।
0: ਅੱਛਾ ਅੱਛਾ, ਜਿਹੜਾ ਬਰਥ ਵਾਲਾ ਬੋਲੋ ਕੀ ਹੈ?
7: ਅਗਸਟ 9/1994।
0: ਓਹੋ, ਮਾਡਲ ਨਹੀਂ ਬੋਲ ਸੀ, ਅਗਸਟ 9। ਓਕੇ, ਅਗਸਟ 9 ਦੇ ਵਿੱਚ ਇਹ ਕਹਿੰਦਾ ਚਾਰਟ ਸਾਡਾ, ਇਹ ਆਦਤਾਂ ਨੇ, ਹੌਸਲਾ ਬਹੁਤ ਦਿੰਦੇ ਹੋ ਅਤੇ ਆਪ ਹੌਸਲੇ 'ਚ ਰਹਿੰਦੇ ਹੋ, ਸੈਲਫ ਸੈਟਿਸਫੈਕਸ਼ਨ ਦੇ ਨੇੜੇ ਰਹਿੰਦੇ ਹੋ, ਹੁਣ ਤੱਕ ਜੋ ਕੰਮ ਕੀਤੇ ਨੇ ਉਹ 'ਤੇ ਖੁਸ਼ੀ ਮਹਿਸੂਸ ਕਰਦੇ ਹੋ, ਪਛਤਾਵਾ ਦੀ ਮੈਨੂੰ ਪਛਤਾਵਾ, ਜਿਹੜੇ ਮੈਂ ਮਾੜੇ ਲੋਕਾਂ ਨਾਲ ਰਿਸ਼ਤੇ ਰੱਖੇ ਕਿਸੇ ਨਾਲ ਵੀ, ਨਾ ਉਹ ਮਾੜੇ ਲੋਕ ਹੋਣ, ਨਾ ਕੋਈ ਸਾਡੀ ਲਾਈਫ ਦੇ ਵਿੱਚ ਕੋਈ ਕਿਸੇ ਦੀ ਗੱਲਬਾਤ ਹੋਵੇ। ਓਕੇ, ਹੁਣ ਤੁਹਾਡੀ ਵੱਡੀ ਪ੍ਰੋਬਲਮ ਇਹ ਆ, ਪਰਪਜ਼ ਕੋਈ ਨਹੀਂ ਹੈ ਲਾਈਫ ਦਾ, ਜਿਵੇਂ ਚਲਦੇ ਹੋ ਚੱਲੀ ਜਾਣ ਦੇ ਰਹੇ ਬਸ, ਦੈਟਸ ਇਟ, ਵਿਲ ਪਾਵਰ ਡੈਡ ਆ, ਦੈਟਸ ਆਲ, ਥੈਂਕ ਯੂ। ਤੇ ਗੁਰਿੰਦਰ, ਗੁਰਿੰਦਰ
8: ਹਾਂਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਬਾਈ ਜੀ, ਕੀ ਹਾਲ ਹੈ?
8: ਠੀਕ ਠਾਕ ਜੀ, ਮੇਰਾ ਨਾਮ ਗੁਰਿੰਦਰ ਸਿੰਘ ਆ ਤੇ ਮੇਰਾ ਡੇਟ ਆਫ ਬਰਥ ਆ 7 ਅਕਤੂਬਰ 2001।
0: ਉਹ ਬੱਲੇ ਬੱਲੇ, ਫਿਰ ਤੁਸੀਂ ਮਾਡਲ ਦੱਸਤਾ ਮੈਨੂੰ, ਗੱਡੀ ਨਵੀਂ ਹੈ ਇਹਨਾਂ ਦੱਸਿਆ ਕਰੋ ਸਾਨੂੰ।
8: ਉਹ ਠੀਕ ਹੈ, ਠੀਕ ਹੈ ਜੀ,
0: ਜਿੰਨੇ ਡੈਂਟ ਪੈਣਗੇ ਉਨੀ ਵਧੀਆ ਰਹੂਗੀ।
8: ਸਹੀ ਗੱਲ ਹੈ, ਇਹ ਤਾਂ ਹੈ, ਅੱਜ ਪੈ ਗਿਆ ਡੈਂਟ ਨਵਾਂ ਹੀ।
0: ਹਾਂਜੀ, ਹੁਣੇ ਡੈਂਟ ਪਿਆ ਨਾ ਇੱਕ।
8: ਹਾਂਜੀ, ਆ
0: ਹੁਣੇ ਡੈਂਟ ਹੀ ਬੰਦਾ ਬਣਾਉਣਗੇ ਉਹਨੂੰ, ਨਹੀਂ ਤਾਂ ਹੈ ਤਾਂ ਆਪਾਂ ਵੀ ਪੁਰਾਣੇ ਜਾਨਵਰ ਹੀ ਆ ਸਾਰੇ।
8: ਹਾਂਜੀ, ਆ
0: ਜਿਹੜੇ ਲਾਈਫ 'ਚ ਡੈਂਟ ਪੈਂਦੇ ਨੇ ਉਹ ਬੰਦੇ ਨੂੰ ਸਿੱਧਾ ਕਰ ਦਿੰਦੇ ਆ।
8: ਸਹੀ ਗੱਲ ਆ, ਹੁਣ ਉਹੀ ਬਸ ਠੀਕ ਕਰਾਉਣ ਜਾਂਦਾ ਸੀਗਾ ਰੇਡੀਓ ਤੇ ਸੁਣੇ ਆਵਾਜ਼ ਤੁਹਾਡੀ।
0: ਹਾਂ,
8: ਤੇ ਚਲੋ ਆਪਾਂ ਫੋਨ ਲਾ ਲਿਆ।
0: ਇਹ ਗੱਡੀ ਦਾ ਡੈਂਟ ਆ, ਮੈਂ ਲਾਈਫ ਦੇ ਡੈਂਟ ਦੀ ਗੱਲ ਕਰਦਾ।
8: ਸਹੀ ਗੱਲ ਇਹ ਤਾਂ ਹੈ,
9: ਮੈਂ ਸੋਚ ਰਹੀ ਹਾਂ ਠੀਕ ਕਰਾਉਣ ਜਾ ਰਹੇ ਹਾਂ ਸ਼ਾਇਦ।
0: ਅੱਛਾ, ਸਪੀਡ ਐਕਸ ਵਾਲਾ ਕੋਲ ਨਿਕਲ ਜਾਓ ਜਾਂਦੇ ਹੋਏ,
8: ਠੀਕ ਹੈ ਜੀ,
0: ਦਿਖਾ ਲਿਓ ਗੱਡੀ ਜਿੱਥੇ ਕਰਾਉਣਾ ਉੱਥੋਂ ਵੀ ਕਰਾ ਲਿਓ, ਸਪੀਡ ਐਕਸ ਤੇ ਵੀ ਚੱਲ ਜਾਓ, ਤੁਹਾਨੂੰ ਐਜੂਕੇਟ ਕਰ ਦੇਣਗੇ ਉਹ, ਠੀਕ ਹੈ?
8: ਉਹ ਠੀਕ ਹੈ ਜੀ, ਠੀਕ ਹੈ।
0: 416-277-9291 ਨੰਬਰ ਹੈ, 416-277-9221, ਰੇਡੀਓ ਦਾ ਰੈਫਰੈਂਸ ਦੇ ਦਿਓ, ਤੁਹਾਡੀ ਸਪੈਸ਼ਲ ਗੈਂ ਦੀ ਹੈਲਪ ਕਰਨਗੇ ਨਾਲ, ਠੀਕ ਹੈ?
8: ਓਕੇ, ਠੀਕ ਹੈ,
0: ਸਪੀਡੈਕਸ ਆਟੋ ਕਲਿਜ਼ਨ ਇਹਨਾਂ ਦੀ ਦੁਕਾਨ ਦਾ ਨਾਮ, ਠੀਕ ਹੈ, ਰਾਦਰਫੋਰਡ ਦੇ ਉੱਤੇ ਨੇ। ਅੱਛਾ, ਅਕਤੂਬਰ ਕਿੰਨਾ ਦੱਸਿਆ?
8: 7 ਅਕਤੂਬਰ।
0: ਉਹ ਬੱਲੇ ਬੱਲੇ, ਸੰਤੋਸ਼ ਹੱਸਣ ਲੱਗ ਜਾਂਦੀ ਹੈ, ਮੇਰੇ ਨੇੜੇ ਤੇੜੇ ਆ ਮਿੱਤਰਾਂ ਤੋਂ।
9: ਬਿਲਕੁਲ,
0: ਜਿੰਨੀ ਆਪਣੀ ਐਨਰਜੀ ਨੂੰ ਐਜੂਕੇਸ਼ਨ ਵਾਲੇ ਪਾਸੇ ਵਰਤ ਲਏਗਾ ਉਹਨਾਂ ਉੱਪਰ ਜਾਏਗਾ, ਜਿੰਨਾ ਜਿੱਦਣ ਨੂੰ ਰੋੜ ਆ, ਜਿਹੜੀ ਜਿਹੜੀ ਨਾ ਮਾੜੀ ਚੀਜ਼ ਢਲਾਣ ਵਾਂਗ ਹੁੰਦੀ ਆ, ਥੱਲੇ ਨੂੰ ਹੁੰਦੀ ਆ, ਗੱਡੀ ਬਹੁਤ ਤੇਜ਼ ਭੱਜਦੀ ਆ ਢਲਾਣ 'ਚ ਥੱਲੇ ਨੂੰ।
8: ਹਾਂਜੀ ਹਾਂਜੀ,
0: ਤੇ ਜਦੋਂ ਕੁਛ ਹਾਸਲ ਕਰਨਾ ਹੁੰਦਾ ਬਹੁਤ ਜ਼ੋਰ ਲਾਉਣਾ ਪੈਂਦਾ, ਉੱਪਰ ਨੂੰ ਚੜ੍ਹਨਾ ਪੈਂਦਾ। ਗੱਡੀ ਮਿੱਤਰਾਂ ਤੇਰੀ ਥੱਲੇ ਵਾਲੇ ਪਾਸੇ ਨੂੰ ਜ਼ਿਆਦਾ ਭੱਜ ਰਹੀ ਆ ਹਜੇ,
8: ਠੀਕ ਹੈ ਜੀ,
0: ਉਹਦੇ 'ਚੋਂ ਬਾਹਰ ਨਿਕਲਣਾ। ਜਿਹੜੇ ਨਾਲ ਦੇ ਦੋਸਤ ਨੇ ਉਹਨਾਂ ਨਾਲ ਲਿੰਕ ਘੱਟ, ਜਿਨ੍ਹਾਂ ਤੋਂ ਕੁਛ ਸਿੱਖ ਸਕਦੇ ਹੋ ਉਹਨਾਂ ਦੇ ਪੈਰਾਂ 'ਚ ਜਾ ਕੇ ਬਹਿ ਜਾ। ਮੇਰੇ ਕਜ਼ਨ ਨੇ, ਉਹਨਾਂ ਨੇ ਸਾਡਾ ਇੱਕ ਕਜ਼ਨ ਨੇ ਇੱਥੇ ਸਾਡੇ ਕੋਲ ਛੱਡਿਆ, ਮੇਰੇ ਕਜ਼ਨ ਨੇ, ਦੇ ਆਰ ਸੁਪਰ ਰਿਚ ਪੀਪਲ, ਸੁਪਰ ਰਿਚ, ਈਵਨ ਤੁਹਾਡੇ ਘਰੇ ਇਹ ਕੇਬਲ ਤੇ ਇੰਟਰਨੈਟ ਉਹਨਾਂ ਦੀ ਚੱਲਦੀ ਹੈ ਤੁਹਾਡੇ ਘਰ ਦੇ ਅੰਦਰ, ਜਿੱਥੇ ਵੀ ਪੰਜਾਬ 'ਚ ਤੁਸੀਂ ਹੈਗੇ ਹੋ। ਉਹਨਾਂ ਨੇ ਇੱਕ ਗੱਲ ਕਹੀ ਮੇਰੇ ਕੋਲ ਜਦੋਂ ਮੇਰੇ ਦੂਜੇ ਕਜ਼ਨ ਛੱਡ ਕੇ ਗਏ, ਉਹ ਕਹਿੰਦੇ ਰੋਜ਼ ਤੂੰ ਕੀ ਕਰਿਆ ਕਰਨਾ,
9: ਉੱਠ ਕੇ
0: ਕੱਪੜਾ ਮਾਰਿਆ ਕਰਨਾ ਇਹਦੀ ਕਾਰ ਦੇ ਸ਼ੀਸ਼ੇ ਤੇ।
9: ਹਾਂਜੀ,
0: ਤੇ ਨਾਲ ਹੋਰ ਦੂਜੀ ਕੀ ਗੱਲ ਕਹੀ ਸੀ, ਚਾਹ ਦਾ ਕੱਪ ਬਣਾ ਕੇ ਮੈਨੂੰ ਪਿਲਾਇਆ ਕਰਨਾ, ਯਾਨੀ ਕਿ ਉਹਨੂੰ ਇੱਥੇ ਛੱਡ ਕੇ ਗਏ ਸੀ ਸਾਡੇ ਕੋਲ ਕੰਮ ਸਿੱਖਣ ਵਾਸਤੇ ਕੈਨੇਡਾ ਦਾ।
8: ਹਾਂਜੀ ਹਾਂਜੀ,
0: ਉਹ ਚਾਹੁੰਦੇ ਸੀ ਕਿ ਉਹ ਬੰਦਾ ਬਣ ਜਾਵੇ ਇੱਥੇ ਆ ਕੇ ਵਧੀਆ।
8: ਹਾਂਜੀ,
0: ਉਹਨਾਂ ਨੇ ਇੱਕੋ ਗੱਲ ਕਹੀ ਸੀ ਉਹਨੂੰ ਕਿ ਅਮਨ ਦੀ ਕਾਰ ਤੇ ਆ ਕੇ ਕੱਪੜਾ ਮਾਰਦਾ ਕਰ ਸਵੇਰੇ ਸ਼ੀਸ਼ੇ ਤੇ
9: ਜੀ,
0: ਤੇ ਇੱਕ ਕੱਪ ਚਾਹ ਦਾ ਸਵੇਰੇ ਬਣਾਉਂਦਾ ਕਰ, ਆਪੇ ਤੈਨੂੰ ਸਾਰਾ ਕੁਝ ਸਿਖਾ ਦੂਗਾ।
8: ਉਹ ਠੀਕ ਹੈ ਜੀ,
0: ਚੰਗੇ ਲੋਕਾਂ ਨਾਲ ਰਾਜੇ ਲੱਗ ਜਿਹੜੇ ਤੈਨੂੰ ਕੁਝ ਸਿਖਾ ਸਕਣ, ਤੈਨੂੰ ਕੁਝ ਬਣਾ ਸਕਣ, ਲਾਈਫ ਬੇਕਾਰ ਨਾ ਚੱਲ ਜਾਵੇ। ਬਹੁਤ ਸ਼ੁਕਰੀਆ ਤੁਹਾਨੂੰ, ਥੈਂਕ ਯੂ। ਤੇ ਮੇਰਾ ਆਹ ਕਾਲ ਹੋਲਡ ਤੇ ਆ ਕਾਫੀ ਟਾਈਮ ਤੋਂ, ਫਰੈਸ਼ ਗ੍ਰੋਸਰੀ ਡਿਪੂ ਵਾਲਿਆਂ ਦੀ। ਫਰੈਸ਼ ਗ੍ਰੋਸਰੀ ਡਿਪੂ ਜਨਾਬ, ਸਤਿ ਸ਼੍ਰੀ ਅਕਾਲ ਜੀ। ਓ 84 ਆਪਣਾ ਇੱਕ ਨਾ ਸਿੱਧੋ, ਤੁਸੀਂ ਸਾਡੇ ਪੇਚੇ ਬਹੁਤ ਪਾਉਂਦੇ ਹੋ ਇੱਧਰ, ਮੇਰੇ ਕੋਲ ਰਿਐਲਿਟੀ ਪੇਂਟਿੰਗ ਤੋਂ ਸੁਖਮਨ ਆ ਜਾਂਦਾ
9: ਜੀ।
0: ਸੁਖਮਨ ਜੀ,
10: ਹੈਲੋ। ਹਾਂਜੀ, ਸਤਿ ਸ਼੍ਰੀ ਅਕਾਲ ਬਾਈ ਜੀ,
0: ਕੀ ਹਾਲ ਚਾਲ ਨੇ? ਡੇਟ ਆਫ ਬਰਥ ਬੋਲ ਦੋ ਸੁਖਮਨ, ਫਟਾਫਟ ਡੇਟ ਆਫ ਬਰਥ ਬੋਲ ਦੋ।
10: 28 ਸਤੰਬਰ ਜੀ,
0: ਸੈਪਟੰਬਰ 28। ਆਤਾਂ ਨੇ ਸਿਰਫ ਆਤਾਂ, ਠੀਕ ਹੈ। ਇਕੁਟੇਬਲ ਬਹੁਤ ਹੋ, ਯਾਨੀ ਕਿਸੇ ਦੀ ਕੋਈ ਚੀਜ਼ ਤੁਹਾਡੇ ਕੋਲ ਆ ਗਈ ਉਹਦੀ ਸਮਝ ਕੇ ਚੱਲਦੇ ਹੋ, ਠੀਕ ਹੈ। ਲੈਣ ਦੇਣ 'ਚ ਹਿਸਾਬ ਕਿਤਾਬ ਸਹੀ ਚੱਲਦੇ ਹੋ, ਸਟਰੋਂਗ ਸੋਸ਼ਲ ਸਕਿੱਲ ਨੇ, ਕਾਇੰਡ ਹਰਟ ਆ, ਚਾਰਮਿੰਗ ਬਹੁਤ ਹੋ, ਜਿੱਥੇ ਵੀ ਰਹਿੰਦੇ ਖੁਸ਼ ਰਹਿੰਦੇ ਆ, ਠੀਕ ਹੈ?
10: ਠੀਕ ਹੈ ਬਾਈ ਜੀ,
0: ਹੁਣ ਆ ਜਾ ਦੂਜੇ ਪਾਸੇ ਨੂੰ। ਹਾਂ ਹਾਂ ਹੱਸਣਾ ਨੀ ਪਹਿਲਾਂ, ਔਨ ਏਅਰ ਦੱਸ ਦਵਾਂਗਾ, ਫਿਰ ਦੱਸਾਂ
10: ਜਿੱਦਾਂ ਮਰਜ਼ੀ ਦੱਸ।
0: ਓਕੇ, ਕੋਈ ਬਾਹਲੇ ਮਾੜੇ ਨੀ ਹੈਗੇ। ਓਕੇ, ਇੱਕ ਤਾਂ ਹੈਗੇ ਉਹ ਹੈਜੀਟੈਂਟ, ਮਤਲਬ ਕੋਈ ਚੀਜ਼ ਆਈ ਕਈ ਵਾਰੀ ਇਗਨੋਰ ਕਰ ਦਿੰਦੇ ਹੋ, ਸੁਣਦੇ ਨਹੀਂ ਉਹਨੂੰ ਪ੍ਰੋਪਰਲੀ।
10: ਹਾਂਜੀ।
0: ਦੂਸਰਾ ਹੈਗੇ ਕੋਈ ਕਈ ਚੀਜ਼ਾਂ ਨੇ ਉਹਨਾਂ ਨੂੰ ਲਾਸਟ ਮੂਮੈਂਟ ਤੇ ਕਰਦੇ ਹੋ, ਟਾਈਮ ਤੋਂ ਪਹਿਲਾਂ ਨਹੀਂ ਕਰਦੇ।
10: ਹਾਂਜੀ।
0: ਪਰਸਨਲ, ਕੰਮ ਨਾਲ ਰਿਲੇਟਡ ਨਹੀਂ ਕਹਿੰਦਾ ਮੈਂ, ਪਰਸਨਲ।
10: ਹਾਂਜੀ
0: ਹਾਂਜੀ। ਕੋਈ ਬਿੱਲ ਭਰਾਉਣੇ ਸੀ, ਕੋਈ ਚੀਜ਼ ਸੀ, ਕੋਈ ਲਾਇਸੈਂਸ ਐਕਸਪਾਇਰ ਹੋਣੇ ਵਾਲਾ ਸੀ, ਲਾਸਟ ਮੂਮੈਂਟ ਤੇ ਭੇਜ ਦਿਓ। ਸੰਤੋਸ਼ ਹੱਸਦੀ ਹੈ ਕਿਉਂਕਿ ਮੈਂ ਵੀ ਇਦਾਂ ਦਾ ਹੀ। ਕਾਮਯਾਬ ਬੰਦੇ ਅਕਸਰ ਇਦਾਂ ਦੇ ਹੁੰਦੇ ਰਾਜੀ।
9: ਬਿਲਕੁਲ,
0: ਠੀਕ ਹੈ। ਤੇ ਪਰਫੈਕਸ਼ਨ ਬਹੁਤ ਲੱਭਦੇ ਹੋ ਸਾਰਿਆਂ 'ਚ, ਜਿਹੜਾ ਬੰਦਾ ਹੋਵੇ ਉਹ 'ਚ ਪਰਫੈਕਸ਼ਨ ਬਹੁਤ ਹੋਣੀ ਚਾਹੀਦੀ ਆ, ਬੰਦ ਕਰ ਦਿਓ। ਜੇ ਪਰਫੈਕਸ਼ਨ ਲੱਭਣੀ ਹੁੰਦੀ ਤਾਂ ਸੰਤੋਸ਼ ਜੀ ਮੇਰੇ ਕੋਲ ਨਾ ਬੈਠੇ ਹੁੰਦੇ। ਸੰਤੋਸ਼ ਇਜ਼ ਪਰਫੈਕਟ, ਬਹੁਤ ਪਰਫੈਕਟ ਹੈ ਇਹ। ਸੰਤੋਸ਼ ਨੂੰ ਲੇਟ ਸਮਝਾਇਆ, ਸੰਤੋਸ਼ ਨੂੰ ਲੇਟ ਸਮਝਾਇਆ ਵੀ ਮੇਰੇ ਬਾਰੇ ਕੀ ਕਿਹਾ ਇਹਨੇ, ਠੀਕ ਹੈ। ਸ਼ੀ ਇਜ਼ ਵੰਡਰਫੁਲ ਪਰਸਨ, ਬਹੁਤ ਵੰਡਰਫੁਲ ਇਨਸਾਨ ਹੈ ਜੀ, ਠੀਕ ਹੈ। ਬਹੁਤ ਮੈਂ ਤੋਂ ਸਿੱਖਿਆ, ਇਹਨੇ ਮੇਰੇ ਤੋਂ ਬਹੁਤ ਸਿੱਖਿਆ। ਅੱਛਾ, ਬਾਅਦ 'ਚ ਐਂ ਕਹਿ ਦਿੰਦਾ ਪੁੱਛਾ ਮਾਰ ਲਿਆ। ਫਰੀ ਵੀਲਿੰਗ ਬਹੁਤ, ਕੱਦਾਂ ਦੇ ਕੱਚੇ ਬਹੁਤ ਹੋ। ਬੇਈਮਾਨੀ ਨਹੀਂ ਕਰ ਸਕਦਾ ਜਿਹੜਾ ਆਪਣੇ ਬੰਦਿਆਂ ਦੀ ਤਨਖਾਹ ਟਾਈਮ ਤੇ ਦੇ ਕੇ ਆਪ ਇੰਟਰਨੈਸ਼ਨਲ ਸਟੂਡੈਂਟ ਉਤਰਿਆ ਹੋਵੇ ਇੱਥੇ ਤੇ ਇੱਕ ਵੱਡੀ ਕੰਪਨੀ ਖੜੀ ਕਰ ਦੇਵੇ ਜਿਹੜੀ ਮੈਨੀਟੋਬਾ, ਓਨਟੈਰੀਓ ਤੇ BC 'ਚ ਕੰਮ ਕਰ ਰਹੀ ਆ, ਤਿੰਨ ਸਟੇਟਾਂ ਦੇ ਵਿੱਚ ਕੋਈ ਵੀ ਪ੍ਰੋਜੈਕਟ ਦੇ ਦਿਓ, ਇਹਨਾਂ ਨੂੰ ਕਰ ਦੇਣਗੇ। ਤੁਹਾਡਾ ਪਿੰਡਾਂ ਸ਼ਹਿਰਾਂ 'ਚ ਤੁਹਾਡੇ ਮੋਟਲ ਨੇ, ਦੂਰ ਨੇੜੇ ਤੁਹਾਡੀ ਕੋਈ ਕਮਰਸ਼ੀਅਲ ਬਿਲਡਿੰਗ ਆ, ਤੁਹਾਡੀ ਰੈਜੀਡੈਂਸ਼ੀਅਲ ਪ੍ਰੋਪਰਟੀ ਆ, ਮਲਟੀਪਲੈਕਸ ਬਿਲਡਿੰਗ ਆ, ਉਹਦੀ ਟੋਟਲ ਮੈਂਟੇਨੈਂਸ ਅਤੇ ਰਿਪੇਅਰ ਦੇਣੀ ਆ, ਰਿਐਲਟੀ ਪੇਂਟਿੰਗ ਕਰਦੀ ਹੈ, ਟੋਟਲ ਸਾਰਾ ਦੇ ਦਿਓ, ਸਾਰਾ ਟੋਟਲ ਇਹਨਾਂ ਨੂੰ ਪੂਰੇ ਸਾਲ ਦਾ ਕੰਮ। ਬਫਲੋ ਦੇ ਵਿੱਚ ਕੋਈ ਬਿਲਡਿੰਗ ਬਣਾਉਣੀ ਆ, ਪੁਰਾਣੀ ਖਰੀਦੀ ਆ, ਤੁਹਾਨੂੰ ਇੱਕ ਕੰਪਨੀ ਚਾਹੀਦੀ ਹੈ ਕਿ ਟੋਰਾਂਟੋ ਤੋਂ ਆ ਕੇ ਫਿਕਸ ਕਰਕੇ ਵਾਪਸ ਚਲ ਜਾਵੇ, ਰਿਐਲਟੀ ਪੇਂਟਿੰਗ ਇਜ਼ ਅ ਰਾਈਟ ਪਰਸਨ। ਰਿਐਲਟੀ ਪੇਂਟਿੰਗ ਨੂੰ 416-816-8001, ਮਕਾਨ ਨਹੀਂ ਵਿਕ ਰਹੇ ਜਿਨ੍ਹਾਂ ਦੇ ਖੜ ਗਏ ਨੇ, ਰਿਐਲਟੀ ਪੇਂਟਿੰਗ ਕਾਲ ਕਰੋ, ਰਿਐਲਟਰਸ ਨੂੰ ਕਹੋ, ਰਿਐਲਟੀ ਪੇਂਟਿੰਗ ਵਾਲਿਆਂ ਨੂੰ ਕਾਲ ਕਰੋ। ਰੇਡੀਓ 'ਤੇ ਸੁਣਿਆ ਸੀ ਕਿ ਇਹਨਾਂ ਦੇ ਪੇਂਟ ਕੀਤੇ ਘਰ ਬਹੁਤ ਤੇਜ਼ ਵਿਕਦੇ ਨੇ। ਛੋਟੀ ਤੋਂ ਵੱਡੀ ਰਿਪੇਅਰ, ਆਪਣੇ ਕਮਰਿਆਂ ਦੇ ਥੀਮ ਤਿਆਰ ਕਰਨੇ, ਬੱਚਿਆਂ ਦੇ ਕਮਰਿਆਂ ਦਾ ਥੀਮ ਅਲੱਗ ਤਿਆਰ ਕਰਦੇ ਨੇ, ਮਾਸਟਰ ਬੈਡਰੂਮ ਦਾ ਅਲੱਗ ਤਿਆਰ ਕਰਦੇ ਨੇ, ਕਿਚਨ ਦੇ ਥੀਮ ਅਲੱਗ ਤਿਆਰ ਕਰਦੇ ਨੇ। ਛੋਟੇ ਘਰ ਨੂੰ ਵੱਡਾ ਲੱਗਣ ਲਾਉਣਾ ਪੇਂਟ ਦੇ ਨਾਲ, ਉਸ ਤਰ੍ਹਾਂ ਦੇ ਪੇਂਟ ਕਰਦੇ ਆ ਛੋਟਾ ਘਰ ਵੱਡਾ ਲੱਗਦਾ। ਔਰ ਪੂਰੀ ਪ੍ਰੋਫੈਸ਼ਨਲ ਟੀਮ, ਪਹਿਲਾਂ ਪੂਰੇ ਫਲੋਰ 'ਤੇ ਟੇਪ ਲਗਾਉਂਦੇ ਨੇ, ਸਾਰਾ ਕੁਝ ਢੱਕਦੇ ਨੇ, ਤੁਹਾਡਾ ਕੋਈ ਫਰਨੀਚਰ ਪਿਆ ਉਹਨੂੰ ਪ੍ਰੋਪਰਲੀ ਢੱਕਿਆ ਜਾਂਦਾ, ਇੱਕ ਵੀ ਕੱਪੜੇ ਦੇ ਉੱਤੇ ਜਾਂ ਫਰਨੀਚਰ 'ਤੇ ਬੂੰਦ ਦਿਖਾ ਦਿਓ, ਇੱਕ ਵੀ ਬੂੰਦ ਫਲੋਰ 'ਤੇ ਦਿਖਾ ਦਿਓ। ਇਸੇ ਲਈ ਇਸ ਕੰਪਨੀ ਨੂੰ ਰਿਐਲਟੀ ਪੇਂਟਿੰਗ ਕਹਿੰਦੇ ਆ। ਬਾਈ ਜੀ ਕਿੱਥੇ ਕਿੱਥੇ ਪੇਂਟ ਕੀਤੇ ਉਹ ਦੱਸ ਦਿਓ।
10: ਬਿਲਕੁਲ ਬਾਈ ਜੀ, ਪਿਛਲੇ 8 ਸਾਲਾਂ ਦੇ ਵਿੱਚ ਬਈ ਆਪਣੀ ਕੰਪਨੀ 3 ਤੋਂ ਸਟੇਟਾਂ ਦੇ ਵਿੱਚ ਆਪਣੀ ਸਰਵਿਸ ਪ੍ਰੋਵਾਈਡ ਕਰਦੀ ਹੈ। ਇਨ ਟਰਮਸ ਆਫ ਬਈ ਜੀ ਆਪਾਂ ਕੀ ਹੁਣ ਤੱਕ ਕੰਮ ਕਰ ਚੁੱਕੇ ਹਾਂ, ਵੱਡੇ ਹੋਟਲ ਪੇਂਟ ਕਰ ਕੀਤੇ ਆ ਜੀ, ਆਪਾਂ ਕਸਟਮ ਕਾਰ ਪੇਂਟ ਕੀਤੇ ਆ ਜੀ, ਪਲੱਸ ਆਪਾਂ ਕਮਰਸ਼ੀਅਲ ਦੇ ਵਿੱਚ, ਕਿਸੇ ਨੇ ਆਪਣਾ ਕੋਈ ਵੀ ਲਿਸਨਰ ਆ, ਕਿਸੇ ਨੇ ਆਪਣਾ ਡੈਂਟਿਸਟ ਦਾ ਆਫਿਸ ਬਣਾਉਣਾ, ਕਿਸੇ ਨੇ ਆਪਣਾ ਕੋਈ ਗਰੋਸਰੀ ਸਟੋਰ ਅੰਦਰੋਂ ਬਣਾਉਣਾ ਜਾਂ ਪੇਂਟ ਕਰਾਉਣਾ ਜਾਂ ਕਿਸੇ ਵੀ ਤਰੀਕੇ ਦੀ ਕਿਸੇ ਵੀ ਆਪਣੇ ਲਿਸਨਰ ਦੀ ਕਮਰਸ਼ੀਅਲ ਪ੍ਰੋਪਰਟੀ ਆ, ਰੈਜੀਡੈਂਸ਼ੀਅਲ ਪ੍ਰੋਪਰਟੀ ਆ ਜਾਂ ਇੰਡਸਟਰੀਅਲ ਪ੍ਰੋਪਰਟੀ ਆ, ਕੋਈ ਵੀ ਤਰੀਕੇ ਦੀ ਵਿੱਚ ਉਹ ਚੇਂਜਿਸ ਕਰਨਾ ਚਾਹੁੰਦੇ ਆ, ਉਹ ਮੈਨੂੰ ਕਾਲ ਕਰ ਸਕਦੇ ਆ ਜੀ। ਤੇ ਆਪਣੇ ਫਰੀ ਆਫ ਕਾਸਟ ਬਿਲਕੁਲ ਐਸਟੀਮੇਟ ਹੁੰਦੇ ਆ, ਕਿਤੇ ਵੀ ਤੁਸੀਂ ਹੈਗੇ ਆ, GTO ਜਾਂ GTA ਦੇ ਵਿੱਚੋਂ ਬਾਹਰ ਆ, ਕਿਸੇ ਵੀ ਏਰੀਏ ਦੇ ਵਿੱਚ ਜਾਂ ਆਪਾਂ ਨੌਰਥ ਦੇ ਵਿੱਚ ਆਪਣਾ ਕੋਈ ਵੀ ਲਿਸਨਰ ਆਪਾਂ ਨੂੰ ਸੁਣ ਰਿਹਾ, ਫਰੀ ਆਫ ਕਾਸਟ ਆਪਣੇ ਐਸਟੀਮੇਟ ਹੋਣਗੇ ਜੀ। ਨੰਬਰ ਮੇਰਾ ਹੈਗਾ ਜੀ 416-816-8401, 416-816-8401।
0: 416-816-8401, 416-816-8401, 416-816-8401 'ਤੇ ਰਿਐਲਟੀ ਪੇਂਟਿੰਗ ਨੂੰ ਤੁਸੀਂ ਕਾਲ ਕਰਨੀ ਆ, 416-816-8401। ਸੁਲਤਾਨ ਜੀ ਤੁਸੀਂ ਹੋਲਡ ਰੱਖੋਗੇ, ਪਲੀਜ਼ ਮਿਊਟ 'ਤੇ ਰੱਖਿਓ, ਅਤੇ ਬਲਵਿੰਦਰ ਤੁਸੀਂ ਵੀ ਹੋਲਡ ਰੱਖੋਗੇ। ਮੈਂ ਇਹ ਚਾਹੁੰਦਾ ਕਿ ਲੋਕ ਆਪਣੀ ਲਾਈਫ 'ਚ ਚੇਂਜ ਲੈ ਕੇ ਆਉਣ, ਅਤੇ ਲਾਈਫ 'ਚ ਚੇਂਜ ਲੈ ਕੇ ਆਉਣ ਵਾਸਤੇ ਮਾਸਟਰ ਆਫ ਯੂਰ ਐਗਜ਼ਾਮ, ਮਾਸਟਰ ਯੂਰ ਐਗਜ਼ਾਮ ਯਾਨੀ ਕਿ ਆਪਣੇ ਐਗਜ਼ਾਮ ਨੂੰ ਆਪ ਲੀਡ ਕਰੋ, ਇੱਦਾਂ ਦੀ ਪ੍ਰੈਪਰੇਸ਼ਨ ਅਤੇ ਇੱਦਾਂ ਦੀ ਤਿਆਰੀ ਵਿੱਕੀ ਦੇ ਨਾਲ ਟੀਮ ਕਰਾਉਂਦੀ ਆ। 95+ ਸਕਸੈਸ ਰੇਟ ਦੇ ਨਾਲ ਲੋਕਾਂ ਨੇ ਰੀਅਲ ਸਟੇਟ ਤੋਂ ਲੈ ਕੇ ਬਾਕੀ ਲਾਇਸੈਂਸ ਕੀਤੇ, कैसे हैं विकी आप? ठीक हैं? हेलो, हाँ जी जी, कैसे हैं आप?
11: बढ़िया है भाई, कैसे है?
0: मैं अच्छा हूँ जी, मैं अच्छा हूँ। और सबसे पहले हम जानना चाहेंगे कि आप कौन कौन से लाइसेंस के लिए प्रिपरेशन करवाते हैं?
11: मैं प्रिपरेशन का रियल एस्टेट का कर दूँ, और लाइक मॉर्गेज, होम वीक, दिस यू नो सीएससी, इफिक,
0: हाँ जी,
11: इंश्योरेंस का,
0: हाँ जी। अगर कोई बंदा बैंकां दे विच जॉब करनी चाहुंदा है, ओदे एक लाइसेंस हुंदे ने बैंकिंग च स्पेशल जॉब वास्ते, बैंकिंग जॉब दा लाइसेंस करा के दिंदे ने। कोई ऑटो इंश्योरेंस दा काम शुरू करना चाहुंदा ओदा, कोई मॉर्गेज एजेंट बनना चाहुंदा ओदा, कोई रियल स्टेट एजेंट बनना चाहुंदा ओदा, और एक आप कंस्ट्रक्शन में बोलते हैं, कंस्ट्रक्शन में क्या होता है?
11: BCIN, बिल्डर लाइसेंस।
0: क्या बोलते हैं? और यह यकीनन गारंटी शुदा ट्रेनिंग पास करा सकते हैं। पास मतलब तुसी हो जाओगे आप, ये थोनू हेल्प कर सकते ने। तुसी कॉल करना है मास्टर योर लाइसेंस जो एग्जाम है, मास्टर योर एग्जाम 437-376-5656, 437-376-5656, अंग्रेजी, हिंदी ते पंजाबी च, अलग अलग भाषा बोलने वाले लोग इन्हां नाल काम करते हैं। तुसी किसी भी सैक्टर च हैगे हो, चाहुंदे हो कि नाल एक सैकेंड इनकम शुरू हो जाए, एक लाइसेंस जिन्हों लैण लई सोच रहे सी पर लै नहीं पा रहे, तुसी उन्हों क्लीयर करना चाहुंदे हो, ते तुसी जरूर मास्टर योर एग्जाम 437-376-5656 नंबर के उत्ते कॉल करनी है। ये सत्त तो वध तरह के लाइसेंस तुहानू दवाउंदे ने, सत्त अठ तरह के लाइसेंस। फार्मासिस्ट्स की पढ़ाई कर रहे हो तुसी या तुसी होर कोई भी लाइसेंस है उहदे लई कॉन्टैक्ट करना 437-376-5656। मैं रेडियो ते तदे निकल पाया जदों मैं मॉर्गेज का लाइसेंस लिया सी, इसलिए जदों तक तुसी हिम्मत नहीं मारोगे मैं ट्रक की सीट तो उतर नहीं पाउणा सी नीचे। ट्रक की सीट तो ताही उतर पाया जो मैं नैक्सट लाइसेंस स्टैप नूं हथ पाया। तुसी कॉल करो, नंबर टू कॉल 437-376-5556। विकी और कुछ कहना चाहेंगे आप एंड में? विकी आप कहना चाहेंगे कुछ और? हेलो,
11: क्या ना भाई?
0: आप तक आवाज नहीं आई मेरी, आप कुछ और कहना चाहेंगे एंड में? आप ऑन एयर हैं।
11: हेलो,
0: हाँ जी जी, आपको मेरी आवाज आ रही है, आप कुछ कहना चाहेंगे और कुछ बोलना है? आप ऑन एयर हैं।
11: और दूसरा लाइसेंस, कोई लाइसेंस लेना है, मैं हेल्प कर दूंगा 95% के पास रेट।
0: ठीक है, तुसी वन टू वन कॉल कर लो, बंदा शेयर एयर ते शाही है बहुत
9: जी।
0: सो दे आर मास्टर पीपल, बहुत चंगे बंदे ने दोए जाने, 437-376-5556 437-376-5656 ते कॉल करनी है। सुल्तान जी तुसी ऑन एयर, प्लीज गो अहेड।
12: थैंक यू वेरी मच जी, ब्रैम्पटन टीवी एंड अपलायंसेस दा मैसेज दे रहे हैं। खास तौर ते ये वीकेंड इसलिए इंपॉर्टेंट है कि जिहड़ी कैनेडा डे सेल वेंसडे तो स्टार्ट हुई है मिडल ऑफ द वीक होने करके 5 जुलाई तक है, ते अज 4 जुलाई ऑलरेडी हो गई है जी, सिर्फ 2 दिन रह गए अज और कल। तुसी इस 800, 600, 400 डॉलर डिस्काउंट का फायदा चुक सकते, जेड़ा के 85 इंच का सोनी ब्रेविया मॉडल बिग स्क्रीन टीविया चो, जे तुसी कोई टीवी सिलेक्ट करना चाहते हो तो टॉप ऑफ द लाइन हाई एंड टेक्नोलॉजी के नाल 85 इंच सोनी ब्रेविया 3, ये लेटेस्ट मॉडल है $2300 वाला, 1599 च है, तो 1599 भी तुसी 6 महीने च पे करना जी। 55 इंच 399 का $800 की प्राइस सी जी, 65 इंच 699 च, तो 75 इंच सिर्फ 899 का मिल जाएगा। ब्रैम्पटन टीवी एंड अपलायंसेस 905-450-2828 नंबर है, brampton appliances.com साडी वैबसाइट है जी। साडी वैबसाइट जरूर विजिट करना, क्योंकि जदों तुसी वैबसाइट ते जाओगे तुहानू वेयरहाउस क्लीयरेंस सेल का आईकॉन मिलेगा, ਉਹਨੂੰ ਕਲਿੱਕ ਕਰੋਗੇ ਤਾਂ ਤੁਹਾਨੂੰ ਕੁਛ ਇੱਕ ਆਈਟਮ 40% ਤੇ ਕੁਛ ਇੱਕ ਆਈਟਮ 50% ਡਿਸਕਾਊਂਟ ਤੇ ਮਿਲਣਗੀਆਂ। ਫੋਰ ਐਗਜ਼ਾਮਪਲ, ਤੁਸੀਂ ਡਿਸ਼ਵਾਸ਼ਰ ਲੈਣੀ ਹੈ, ਤੁਹਾਨੂੰ $1000 ਵਾਲੀ ਡਿਸ਼ਵਾਸ਼ਰ ਸਟੇਨਲੈਸ ਸਟੀਲ ਦੀ 50% ਡਿਸਕਾਊਂਟ ਅੱਧੀ ਪ੍ਰਾਈਸ ਤੇ $499 ਦੀ ਮਿਲੇਗੀ। ਔਰ 499 ਵੀ ਤੁਸੀਂ 6 ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। ਜਿਹਨਾਂ ਨੇ ਘਰ ਨੂੰ ਰੈਨੋਵੇਟ ਕਰ ਰਹੇ, ਕਿਚਨ ਨੂੰ ਰੈਨੋਵੇਟ ਕਰ ਰਹੇ ਜੀ, ਜਾਂ ਬਿਲਡਰਸ ਕੋਲ ਜਾ ਕੇ ਡਿਕੋਰ ਸੈਂਟਰ ਤੇ ਤੁਸੀਂ ਆਪਣਾ ਕਸਟਮ ਕਿਚਨ ਜਿਹੜਾ ਸਿਲੈਕਟ ਕਰ ਰਹੇ ਹੋ, ਜਿਹਦੇ ਚ ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲ ਓਵਨ, ਬਿਲਟ ਇਨ ਮਾਈਕਰੋਵੇਵ, ਬਿਲਟ ਇਨ ਡਿਸ਼ਵਾਸ਼ਰ ਤੇ ਬਿਲਟ ਇਨ ਕਾਊਂਟਰ ਡੈਪ ਫ੍ਰਿਜ ਆ ਜਾਂਦਾ ਹੈ, ਪੂਰੇ ਦਾ ਪੂਰਾ ਬਿਲਟ ਇਨ ਕਿਚਨ $12,000 ਵਾਲਾ 40% ਡਿਸਕਾਊਂਟ ਤੇ ਸਿਰਫ $6,900 ਦਾ ਮਿਲੇਗਾ, ਫ੍ਰੀ ਡਿਲੀਵਰ ਹੋਏਗਾ ਤੇ $6,900 ਵੀ ਤੁਸੀਂ 6 ਮਹੀਨੇ ਚ ਪੇ ਕਰਨਾ ਜੀ, ਤੇ ਤੁਹਾਡੇ 6 ਮੰਥ ਡੇਟ ਆਫ ਡਿਲੀਵਰੀ ਤੋਂ ਸ਼ੁਰੂ ਹੋਣਗੇ, ਨਾ ਕਿ ਡੇਟ ਆਫ ਬੁਕਿੰਗ ਤੋਂ। ਸੋ ਅੱਜ ਹੀ ਆ ਕੇ ਕੱਟ ਆਊਟ ਡਾਇਮੈਂਸ਼ਨ ਚਾਹੀਦੀਆਂ ਤੁਹਾਨੂੰ, ਤੁਸੀਂ ਸਿਲੈਕਟ ਕਰ ਸਕਦੇ ਹੋ ਮਾਡਲ ਤੇ ਕੱਟ ਆਊਟ ਡਾਇਮੈਂਸ਼ਨ ਵੀ ਡਾਇਰੈਕਟ ਅਸੀਂ ਕੰਪਨੀ ਨੂੰ ਜਾਂ ਤੁਹਾਡੇ ਕਿਚਨ ਰੈਨੋਵੇਟ ਵਾਲੀ ਕੰਪਨੀ ਨੂੰ ਭੇਜ ਦਾਂਗੇ, ਤੁਸੀਂ ਤੁਹਾਡੀ ਹੈਡੇਕ ਬਿਲਕੁਲ ਜ਼ੀਰੋ। ਔਰ ਜਦੋਂ ਤੁਹਾਨੂੰ ਕਿਚਨ ਤਿਆਰ ਹੋ ਜਾਏਗਾ, ਡਿਲੀਵਰੀ ਦੇ ਬਾਅਦ ਤੁਸੀਂ ਉਹਨੂੰ ਇੰਸਟਾਲ ਕਰਾ ਲੈਣੇ ਆ। ਸੋ ਪਹੁੰਚਣਾ ਜੀ ਤੁਸੀਂ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ, ਬਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ, 905-450-2828 ਸਾਡਾ ਨੰਬਰ ਹੈ ਜੀ, 905-450-2828 ਜੀ।
0: ਥੈਂਕ ਯੂ ਸੋ ਮਚ। ਔਰ ਰੇਡੀਓ ਆਵਾਜ਼ ਸੁਣ ਰਹੇ ਤੁਸੀਂ M530 ਡਾਲ ਦੇ ਉੱਤੇ, ਤੇ ਮੇਰੇ ਨਾਲ ਸਪੈਕਸ ਐਕਸਪ੍ਰੈਸ ਤੋਂ ਨਹੀਂ, ਸਪੈਕਸ ਐਕਸਪ੍ਰੈਸ ਭਾਜੀ ਤੁਸੀਂ ਆਉਂਦੇ ਹੋ ਪਲੀਜ਼।
13: ਬਹੁਤ ਬਹੁਤ ਧੰਨਵਾਦ ਜੀ ਸਾਰੇ ਸਰੋਤਾਂ ਨੇ, ਕਿਹੜੀ ਫਿਰ ਸਤਿ ਸ਼੍ਰੀ ਅਕਾਲ। ਸੋ ਦੱਸਦੇ ਜਾਈਏ ਵੀ ਜਿਹੜੇ ਵੀ ਸਾਡੇ ਭੈਣ ਭਰਾ ਅੱਜ ਅੱਖਾਂ ਦਾ ਚੈੱਕਅਪ ਕਰਵਾਉਣਾ ਚਾਹੁੰਦੇ ਨੇ, ਡਾਕਟਰ ਸਾਡੇ ਕੋਲ ਤਕਰੀਬਨ 11 ਵਜੇ ਤੋਂ ਲੈ ਕੇ 2 ਵਜੇ ਤੱਕ ਅਵੇਲੇਬਲ ਨੇ। ਅੱਜ ਤੁਸੀਂ ਵਾਕ ਇਨ ਵੀ ਕਰ ਸਕਦੇ ਹੋ, ਪਰ ਜੇ ਅਪੋਇੰਟਮੈਂਟ ਬੁੱਕ ਕਰਵਾਓਗੇ ਤੇ ਤੁਹਾਡਾ ਟਾਈਮ ਸੇਵ ਹੋਏਗਾ ਜੀ। ਅਪੋਇੰਟਮੈਂਟ ਬੁੱਕ ਕਰਵਾਉਣ ਲਈ ਇੱਕੋ ਇੱਕ ਨੰਬਰ 905-460-8888, ਤੇ ਜਿਹੜਾ ਸਾਡੇ ਇੱਥੇ ਮੰਜੀ ਐਗਜ਼ਾਮ ਹੁੰਦਾ ਪੂਰਾ ਡਿਟੇਲ ਡਿਜੀਟਲ ਐਗਜ਼ਾਮ ਹੁੰਦਾ ਹੈ, ARNCT, OCT, ਟੋਪੋਗ੍ਰਾਫੀ, ਵਿਜੁਅਲ ਫੀਲਡ, ਇਹ ਸਾਰੇ ਦੇ ਸਾਰੇ ਸਾਡੇ ਕੋਲ ਲੇਟੈਸਟ ਇਕਵਿਪਮੈਂਟ ਨੇ, ਜਿਹਦੇ ਨਾਲ ਅੱਖ ਦਾ ਹਰ ਇੱਕ ਕੋਨਾ ਚੈੱਕ ਹੁੰਦਾ ਜੀ, ਤੇ ਜਿਹੜੇ ਵੀ ਰਿਜ਼ਲਟ ਆਉਂਦੇ ਨੇ ਡਿਜੀਟਲੀ ਇੱਕ ਡਿਸਪਲੇ ਸਕਰੀਨ ਦੇ ਉੱਤੇ ਡਾਕਟਰ ਤੁਹਾਨੂੰ ਦਿਖਾਉਂਦੇ ਨੇ, ਸਮਝਾਉਂਦੇ ਨੇ ਵੀ ਅੱਖ ਵਿੱਚ ਕੋਈ ਜੇ ਪ੍ਰੋਬਲਮ ਚੱਲ ਰਹੀ ਹੈ ਤੇ ਕੀ ਪ੍ਰੋਬਲਮ ਹੈ ਤੇ ਉਹਦਾ ਕੀ ਹੱਲ ਹੈ। ਸੋ ਇੱਦਾਂ ਦਾ ਡਿਟੇਲ ਐਗਜ਼ਾਮ ਤੁਸੀਂ ਕਰਵਾਉਣਾ ਚਾਹੁੰਦੇ ਹੋ, ਜੇ ਤੁਸੀਂ ਅੱਜ ਨਹੀਂ ਅਵੇਲੇਬਲ ਤੇ ਨੈਕਸਟ ਵੀਕ ਵਿੱਚ ਸਾਡੇ ਕੋਲ ਡਾਕਟਰ ਟਿਊਜ਼ਡੇ, ਥਰਸਡੇ, ਫਰਾਈਡੇ ਤੇ ਸੈਟਰਡੇ 4 ਦਿਨ ਹੁੰਦੇ ਆ ਜੀ, ਤੁਸੀਂ ਕਾਲ ਕਰਕੇ ਆਪਣੀ ਅਪੋਇੰਟਮੈਂਟ ਬੁੱਕ ਕਰਵਾ ਸਕਦੇ ਹੋ 905-460-8888। ਦੂਜੀ ਗੱਲ ਕਰਾਂਗੇ ਜੀ ਗਲਾਸਿਸ ਦੀ, ਬਹੁਤ ਸਾਰੇ ਸਾਡੇ ਕੋਲ ਕਸਟਮਰ ਹੁੰਦੇ ਨੇ ਜਿਹਨਾਂ ਕੋਲ ਬੈਨੀਫਿਟਸ ਨਹੀਂ ਹੁੰਦੇ ਜਾਂ ਬਹੁਤ ਘੱਟ ਬੈਨੀਫਿਟ ਹੁੰਦੇ ਨੇ, ਉਹਨਾਂ ਵਾਸਤੇ ਅਸੀਂ ਇੱਕ ਸਪੈਸ਼ਲ ਵੈਲਿਊ ਪੈਕੇਜ ਲੈ ਕੇ ਆਏ ਜੀ। ਵੈਲਿਊ ਪੈਕੇਜ 'ਚ 2 ਚੀਜ਼ਾਂ ਦਿੰਦੇ ਹਾਂ, ਇੱਕ ਤਾਂ ਤੁਹਾਨੂੰ ਸਿਲੈਕਟਡ ਬ੍ਰਾਂਡਡ ਫਰੇਮ ਦੇ ਰਹੇ ਹਾਂ, ਇਹਦੇ 'ਚ ਲੰਡਨ ਫੋਗ ਦੇ, ਲਿਵਾਈਸ ਦੇ, ਰੈਂਗਲਰ ਦੇ, ਵੈਨ ਹਿਲਸਨ ਦੇ, ਐਡੀ ਬਾਵਰ ਦੇ, ਰੂਟਸ ਦੇ, ਆਈਜ਼ੋਡ ਦੇ, ਤਕਰੀਬਨ 700 ਤੋਂ 800 ਸਾਡੇ ਕੋਲ ਫਰੇਮ ਡਿਸਪਲੇ 'ਤੇ ਲੱਗਾ। ਸਾਡੇ ਸਰੋਤੇ ਆ ਕੇ ਕੋਈ ਵੀ ਫਰੇਮ ਚੂਜ਼ ਕਰ ਲੈਣ। $300 ਦੀ ਕੀਮਤ ਦਾ ਫਰੇਮ ਹੈ ਜੀ, ਇਹ ਫਰੇਮ ਇਨਕਲੂਡਡ ਹੈ ਵੈਲਿਊ ਪੈਕੇਜ, ਤੇ $100 ਦੀ ਕੀਮਤ ਦੇ ਸਿੰਗਲ ਵਿਜ਼ਨ ਲੈਂਸਿਸ ਇਹ ਵੀ ਇਨਕਲੂਡਡ ਨੇ। ਸੋ ਕੁੱਲ ਮਿਲਾ ਕੇ ਇਹ $400 ਦਾ ਪੈਕੇਜ ਹੁੰਦਾ ਹੈ ਜਿਹੜਾ ਕਿ ਅਸੀਂ ਆਪਣੇ ਸਰੋਤਿਆਂ ਨੂੰ ਸਿਰਫ $129 ਚ ਦੇ ਰਹੇ ਹਾਂ ਜੀ। ਤੇ ਅਮਨ ਜੀ ਵਧੀਆ ਗੱਲ ਹੈ ਵੀ ਜਿਹੜੇ ਬ੍ਰਾਂਡਡ ਫਰੇਮ ਅਸੀਂ ਤੁਹਾਨੂੰ ਦੇ ਰਹੇ ਹਾਂ ਇਹਨਾਂ ਦੀ ਨਾਲ ਤੁਹਾਨੂੰ ਵਾਰੰਟੀ ਵੀ ਦੇ ਰਹੇ ਹਾਂ 1 ਸਾਲ ਦੀ ਕਿ ਕੋਈ ਜੇ ਇਹਦੇ ਤੇ ਮੈਨੂਫੈਕਚਰਿੰਗ ਡਿਫੈਕਟ ਹੁੰਦਾ ਤੇ ਅਸੀਂ ਕਵਰ ਕਰਦੇ ਹਾਂ। ਸੋ ਬਹੁਤ ਵਧੀਆ ਇਹ ਡੀਲ ਹੈ ਜੀ। ਇਸੇ ਤਰ੍ਹਾਂ ਜੇ ਕਿਸੇ ਨੇ ਪ੍ਰੋਗਰੈਸਿਵ ਗਲਾਸਿਸ ਲੈਣੇ ਨੇ ਤੇ SLR ਕੰਪਨੀ ਦੇ ਹਾਈ ਡੈਫੀਨੇਸ਼ਨ ਡਿਜੀਟਲ ਪ੍ਰੋਗਰੈਸਿਵ ਲੈਂਸਿਸ ਨੇ, $300 ਦੀ ਕੀਮਤ ਦੇ ਲੈਂਸਿਸ ਨੇ ਤੇ $300 ਦੀ ਕੀਮਤ ਦਾ ਫਰੇਮ, $600 ਵਾਲਾ ਪੈਕੇਜ ਅਸੀਂ ਆਪਣੇ ਸਰੋਤਿਆਂ ਨੂੰ ਸਿਰਫ $258 ਚ ਦੇ ਰਹੇ ਹਾਂ ਜੀ। ਤੇ ਜੇ ਤੁਸੀਂ ਆਪਣੀਆਂ ਐਨਕਾਂ ਦੇ ਉੱਤੇ ਕੋਈ ਕੋਟਿੰਗ ਐਡ ਕਰਵਾਉਣੀ ਹੈ ਤੇ ਸਾਰੀਆਂ ਦੀ ਸਾਰੀਆਂ ਕੋਟਿੰਗਾਂ ਫਲੈਟ 50% ਆਫ ਨੇ। ਜੇ ਤੁਸੀਂ 2 ਪੇਅਰ ਬਣਵਾਉਂਦੇ ਹੋ ਤੇ ਪਹਿਲੇ ਪੇਅਰ ਤੇ ਕੋਟਿੰਗਾਂ 50% ਆਫ ਨੇ ਤੇ ਦੂਜੇ ਪੇਅਰ ਤੇ ਕੋਟਿੰਗਾਂ ਬਿਲਕੁਲ ਫ੍ਰੀ ਹੈ। ਸੋ ਅਗੇਨ ਡੀਲਾਂ ਲੈਣ ਲਈ ਪਹੁੰਚਣ ਸਾਡੇ ਸਰੋਤੇ ਸਪੈਕਸ ਐਕਸਪ੍ਰੈਸ ਦੇ ਉੱਤੇ 35 ਰੈਜੋਲੂਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ, 410 ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀਅਨ ਸਟੀਲ ਦੀ ਇੰਟਰਸੈਕਸ਼ਨ, ਵਾਲਮਾਰਟ ਵਾਲਾ ਪਲਾਜ਼ਾ, ਤੇ ਨੰਬਰ ਇੱਕ ਵਾਰੀ ਫੇਰ 905-460-8888, 905-460-8888। ਬਹੁਤ ਬਹੁਤ ਧੰਨਵਾਦ ਜੀ,
0: ਥੈਂਕ ਯੂ ਸੋ ਮਚ। ਔਰ ਤੁਸੀਂ ਸਾਡੇ ਨਾਲ ਰੇਡੀਓ ਆਵਾਜ਼ ਨੂੰ M530 ਸੁਣਦੇ। ਬਲਵਿੰਦਰ ਮੇਰਾ ਹੋਲ ਸੀ, ਬਲਵਿੰਦਰ ਕੀ ਹਾਲ ਚਾਲ ਹੈ? ਸਤਿ ਸ਼੍ਰੀ ਅਕਾਲ।
14: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ,
0: ਚੜ੍ਹਦੀ ਕਲਾ ਕਿਵੇਂ ਹੋ?
14: ਵਧੀਆ ਜੀ, ਵਧੀਆ ਵਧੀਆ ਵਧੀਆ।
0: ਹਾਂਜੀ, ਤੇ ਦੱਸੋ ਜੀ ਕੀ ਹੈ ਤੁਹਾਡਾ ਡੇਟ ਆਫ ਬਰਥ?
14: ਅਗਸਤ
0: ਹਾਂ
14: 30
0: ਅਗਸਤ
14: 30 30 30 30।
0: ਯਾਰ ਬਸ ਕਰ ਯਾਰ, ਬਾਹਰ ਜਾ ਕੇ ਖਾ ਲਾ ਬਹਿ ਕੇ ਹੈ। ਤੇ ਅਗਸਤ 30 ਹਾਂਜੀ
14: ਹਾਂਜੀ ਹਾਂਜੀ ਹਾਂਜੀ ਕਿਹਨੂੰ ਖਵਾ ਰਹੇ ਹੋ ਜੀ?
0: ਲਿਫਾਫਿਆਂ ਦੇ ਕੋਲ ਕੀ ਖਾਣ ਨੂੰ ਲੈ ਕੇ ਆਇਆ ਇੱਥੇ, ਬਾਹਰ ਬਹਿ ਕੇ ਖਾ ਲਓ ਯਾਰ, ਸਟੂਡੀਓ ਇੱਥੇ ਨਹੀਂ ਅਲਾਓ ਹੈਗਾ। ਹਾਂਜੀ ਭਾਜੀ, ਹਾਂਜੀ ਅਗਸਤ 30 ਹਾਂ ਜੀ ਭਾਜੀ, ਹਾਂ ਜੀ, ਤੇ ਅਗਸਤ 30 ਦੇ ਵਿੱਚ ਇਹ ਆ ਭਾਜੀ ਕਿ ਤੁਸੀਂ ਜੋ ਵੀ ਕੰਮ ਕਰਦੇ ਹੋ ਪੂਰੀ ਨਿਪੁੰਨਤਾ ਨਾਲ ਕਰਦੇ ਹੋ। ਮੇਰੇ ਮੰਗੋ 'ਚ ਮੈਂ ਬੈਠਾ ਭਾਜੀ, ਮੈਂ ਬਹੁਤ ਪਾਬੰਦ ਇਨਸਾਨ ਆ ਭਾਜੀ, ਮੈਨੂੰ 3 ਵਜਣ, ਰਾਤ ਦੇ 4 ਵਜਣ, ਮੈਂ ਸਵੇਰੇ 'ਤੇ ਟਾਈਮ ਨਾਲ ਬੈਠਾ ਹੁੰਦਾ ਜੀ ਮਾਈਕ ਦੇ ਉੱਤੇ, ਹੈ ਨਾ। ਅਤੇ ਮੇਰਾ ਸਿੱਧਾ ਹਿਸਾਬ ਆ ਭਾਜੀ, ਜ਼ਿੰਦਗੀ ਦਾ ਅਸੂਲ ਆ ਜੀ, ਜੋ ਕਰਨਾ ਖੁੱਲ੍ਹੀ ਨੀਅਤ ਨਾਲ, ਸਾਫ਼ ਨੀਅਤ ਨਾਲ ਕਰੋ, ਠੱਗਾਂ ਚੋਰਾਂ ਲੁੱਚਿਆਂ ਵਾਂਗੂ ਕੰਮ ਨਾ ਕਰੋ। ਹਾਂਜੀ, ਜੇ ਨੌਕਰੀ ਕੀਤੀ ਆ ਭਾਜੀ, ਮੈਂ ਸਾਰੀ ਜ਼ਿੰਦਗੀ ਐਨ ਇੱਕ ਚੰਗੇ ਵਰਕਰ ਦੀ ਤਰ੍ਹਾਂ ਨੌਕਰੀ ਕੀਤੀ ਆ ਭਾਜੀ, ਜਿੱਥੇ ਜਿੱਥੇ ਮੈਂ ਨੌਕਰੀ ਕੀਤੀ ਆ, ਜਿੱਥੇ ਵੀ ਮੈਂ ਆਪਣੇ ਮਾਲਕਾਂ ਨਾਲ ਬਹੁਤ ਵਫ਼ਾਦਾਰ ਰਿਹਾ। ਉਹਦਾ ਕਾਰਨ ਇਹ ਸੀ ਭਾਜੀ, ਅਕ੍ਰਿਤ ਕਣ ਨਮਕ ਹਰਾਮੀ, ਜਿਸ ਦਿਨ ਮੈਨੂੰ ਸਮਝ ਆਇਆ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ 'ਚ ਲਿਖਿਆ, ਉਹ ਆਪਣੇ ਗੁਰੂ ਨੇ ਭਾਜੀ ਆਪਾਂ ਨੂੰ ਦੱਸਦੇ, ਆਪਾਂ ਬਹੁਤ ਚੀਜ਼ਾਂ ਹੋਰ ਦੱਸਦੇ, ਆਪਾਂ ਫਿਰ ਵੀ ਕਰੀ ਜਾਂਦੇ ਹਾਂ, ਪਰ ਆਪਾਂ ਕੁਛ ਚੀਜ਼ਾਂ ਐਸੀਆਂ ਕਰੀਆਂ ਜਿਹੜੀਆਂ ਸਾਡੇ ਤੱਕ ਸੀਮਤ ਨੇ, ਸਮਾਜ 'ਤੇ ਕੋਈ ਅਸਰ ਨਹੀਂ ਪੈਂਦਾ, ਉਹ ਓਕੇ ਆ, ਪਰ ਕੁਛ ਚੀਜ਼ਾਂ ਨੇ ਜਿਨ੍ਹਾਂ ਦਾ ਸਮਾਜਿਕ ਤੌਰ 'ਤੇ ਅਸਰ ਪੈਂਦਾ, ਉਹਨਾਂ 'ਤੇ ਆਪਣਾ ਗੌਰ ਫਰਮਾਓ, ਧਿਆਨ ਦੇਵੋ, ਜਿਹੜੀਆਂ ਤੁਹਾਡੀਆਂ ਆਦਤਾਂ ਨੇ ਉਹਨੂੰ ਚੇਂਜ ਕਰੋ। ਬਾਬਾ ਬੁਖਤੌਰ ਦਾ ਚਾਰਟ ਆਦਤਾਂ ਦੇ ਉੱਪਰ ਆ ਭਾਜੀ, ਰਾਤ ਨੂੰ 3 ਵਜੇ ਤੱਕ ਸੌਣਾ ਨਹੀਂ, ਆਹ ਫੇਸਬੁੱਕ ਇੰਸਟਾਗ੍ਰਾਮ ਇਹ ਯਾਸ਼ੀ ਦੇ ਅੱਡੇ ਨੇ ਭਾਜੀ, ਬੈਠੇ ਲੋਕਾਂ ਦੀਆਂ ਤੀਵੀਆਂ ਦੇਖੀ ਜਾਓ, ਤੀਵੀਆਂ ਬੰਦੇ ਦੇਖੀ ਜਾਂਦੀਆਂ ਨੇ, ਮੇਰੇ ਪੋਸਟ 'ਤੇ ਕਿੰਨੇ ਲਾਈਕ ਕਰ ਗਏ ਨੇ ਮੈਨੂੰ, ਥੱਲੇ ਕਿਹਨੇ ਕਿਹਨੇ ਕਿਹੜਾ ਕਿਹੜਾ ਕੋਮੈਂਟ ਲਿਖਿਆ, ਕਿਹਨੇ ਮੇਰੇ ਕਮੀਜ਼ 'ਤੇ ਲਿਖਿਆ, ਕਿਹਨੇ ਮੇਰੇ ਪਜਾਮੇ 'ਤੇ ਲਿਖਿਆ, ਰਾਈਟ, ਬੰਦੇ ਬੈਠੇ ਜਨਾਨੀਆਂ ਦੇ ਪਜਾਮੇ ਦੇਖੀ ਜਾਂਦੇ ਨੇ, ਇਹ ਕਿਹੜਾ ਉੱਥੇ ਇੰਸਟਾਗ੍ਰਾਮਾਂ ਫੇਸਬੁੱਕਾਂ 'ਤੇ ਭਾਜੀ ਕੋਈ ਇਨਫੋਰਮੇਸ਼ਨ ਇਕੱਠੀਆਂ ਕਰਦੇ ਨੇ ਵੀ ਇਹਨਾਂ ਨੇ ਸਵੇਰੇ ਰੇਡੀਓ 'ਤੇ ਬੋਲਣੀਆਂ ਹੁੰਦੀਆਂ ਨੇ, ਰਾਈਟ, ਉਹਨੂੰ ਅਡਲਟਰੀ ਕਹਿੰਦੇ ਨੇ, ਅਯਾਸ਼ੀ ਵਾਸਤੇ ਬਣਾਈਆਂ ਗਈਆਂ ਹੁੰਦੀਆਂ ਨੇ ਸਾਈਟਾਂ। ਆਪਾਂ ਫਿਰ ਇਹਨੂੰ ਨੌ ਰੱਖਤਾ ਇੱਕ ਬੜਾ ਵਧੀਆ ਸੋਸ਼ਲ ਮੀਡੀਆ। ਤੁਸੀਂ ਕਦੇ ਰਾਤ ਨੂੰ 1 ਵਜੇ ਉੱਠ ਕੇ ਟੀਵੀ ਲਾਇਆ? ਕਿੰਨੇ ਸਾਲ ਦੇ ਹੋਗੇ ਤੁਸੀਂ?
15: 31
0: ਸਾਲ ਦੇ ਹੋ, ਆਵਾਜ਼ ਦੱਸਦੀ ਹੈ ਕਿ 51 ਦੇ ਹੋਵੋਗੇ ਤੁਸੀਂ, ਠੀਕ ਹੈ। ਅਤੇ ਤੁਸੀਂ ਰਾਤ ਨੂੰ ਉੱਠ ਕੇ ਕਦੇ ਟੀਵੀ ਲਾਇਆ? ਹਾਂਜੀ,
15: ਲਾਇਆ ਨਹੀਂ,
0: ਲਾਇਆ ਨਹੀਂ। ਰਾਤ ਨੂੰ ਸੋਸ਼ਲ ਮੀਡੀਆ 1 ਮਿੰਟ 'ਚ ਦੱਬ ਦਿੰਦੇ ਤੁਸੀਂ, ਹਾਂ, ਉਹ ਡਰੇਨ ਹੋ ਰਿਹਾ ਬ੍ਰੇਨ, ਅਤੇ ਆਪਾਂ ਪ੍ਰੋਪਰਲੀ ਕੰਮ ਨਹੀਂ ਕਰ ਪਾ ਰਹੇ ਉਹਦੇ ਕਰਕੇ, ਠੀਕ ਹੈ। ਆਪਾਂ ਨੂੰ ਇਹਨਾਂ ਚੀਜ਼ਾਂ ਦੇ ਉੱਤੇ ਵਰਕਆਊਟ ਕਰਨਾ ਪੈਣਾ, ਆਪਾਂ ਇਹਨਾਂ ਨੂੰ ਚੀਜ਼ਾਂ ਦੇ ਉੱਤੇ ਵਰਕਆਊਟ ਕਰਨਾ ਪੈਣਾ। ਕਈ ਵਾਰੀ ਆਪਾਂ ਦੂਸਰੇ ਦੀ ਨਾ ਗੱਲ ਨੂੰ ਅਨਲਿਮਿਟਡ ਲੈ ਲੈਂਦੇ, ਵੀ ਇਹ ਤਾਂ ਮੇਰੀਆਂ ਆਦਤਾਂ 'ਤੇ ਆਦੀ ਹੋ ਚੁੱਕਿਆ, ਐਗਜ਼ਾਮਪਲ ਦੇਣ ਲੱਗਿਆ, ਆਹ ਮੈਨੂੰ ਇਹਨੂੰ ਉੱਚੀ ਤੱਕ ਤਾਂ ਕਹਿਣਾ ਪਿਆ ਭਾਜੀ, ਮੈਂ ਨਾਂ ਨਹੀਂ ਲਊਂਗਾ, ਚਲੋ ਇੱਥੇ ਜਿਹੜਾ ਕਿਹੜਾ ਬੈਠਾ, ਮੈਂ ਬਹੁਤ ਵਾਰ ਇਹਨੂੰ ਟੋਕਦਾ ਨਾ ਕਿ ਜਦੋਂ ਅਸੀਂ ਰੇਡੀਓ ਕਰਦੇ ਸਾਨੂੰ ਡਿਸਟਰੈਕਟ ਨਾ ਕਰਿਆ ਕਰ, ਇੱਥੇ ਸਟੂਡੀਓ 'ਚ ਆ ਕੇ ਇਹਦਾ ਪਹਿਲਾ ਕੰਮ ਹੁੰਦਾ ਡਿਸਟਰੈਕਸ਼ਨ ਕ੍ਰੀਏਟ ਕਰਨੀ। ਦੋਸਤ ਆ ਮੇਰਾ ਜੀ, ਇੱਥੇ ਮੇਰਾ ਮੇਰੇ ਕੋਲ ਆਉਂਦਾ ਹੁੰਦਾ, ਇੱਥੇ ਬਹਿੰਦਾ ਹੁੰਦਾ, ਸਿੱਖਣ ਆਉਂਦਾ ਮੈਂ ਰੇਡੀਓ ਕਰਨਾ, ਉਹ ਹੁਣ ਉੱਥੇ ਬੈਠਾ ਲਿਫਾਫੇ ਖੋਲਿਆ, ਚੜ੍ਹ ਚੜ੍ਹ ਲਿਫਾਫਿਆਂ ਦੀ ਆਵਾਜ਼ਾਂ ਆਉਂਦੀਆਂ ਨੇ। ਕਹਾਉਣ ਤੋਂ ਪਹਿਲਾਂ ਆਪਾਂ ਨੂੰ ਸੋਚਣਾ ਚਾਹੀਦਾ ਕਿ ਮੈਨੂੰ ਕੋਈ ਕਹਿ ਨਾ ਪਾਵੇ ਕਿਸੇ ਗੱਲ ਵਾਸਤੇ। ਚਲੋ, ਡੇਟ ਆਫ ਬਰਥ ਬੋਲੋ ਕੀ ਜੀ, ਸਾਰਾ ਮੂਡ ਜਿਹਾ ਚੇਂਜ ਹੋ ਗਿਆ। ਹਾਂਜੀ ਬੋਲੋ, ਕੀ ਡੇਟ ਆਫ ਬਰਥ ਆ? ਅਗਸਤ ਕਿੰਨੀ ਕਹੀ ਸੀ ਭਾਈ?
15: 20 ਅਗਸਤ 30 0
16: ਸੋਰੀ, ਸਾਡਾ ਵਾਲਾ ਮਾਈਕ ਬੰਦ ਸੀਗਾ, ਸੋ ਮੈਂ ਇਕੱਲੀ ਬੋਲੀ ਜਾ ਰਹੀ ਸੀ, ਆਈ ਐਮ ਸੋ ਸੋਰੀ। ਸੋ ਤੁਹਾਡਾ ਚਾਰਟ ਕਹਿੰਦਾ ਕਿ ਤੁਸੀਂ ਬਹੁਤ ਹੀ ਨਵੀਆਂ ਚੀਜ਼ਾਂ ਸਿੱਖਣ 'ਤੇ ਆਪਣੇ ਆਪ ਨੂੰ ਹਮੇਸ਼ਾ ਅੱਗੇ ਕਰਦੇ ਹੋ, ਔਰ ਜੋ ਵੀ ਕਰਦੇ ਹੋ ਉਹਦੇ 'ਤੇ ਹਮੇਸ਼ਾ ਖੁਸ਼ੀ ਮਹਿਸੂਸ ਕਰਦੇ ਹੋ ਔਰ ਬਹੁਤ ਹੌਂਸਲੇ ਵਾਲੇ ਹੋ, ਲੇਕਿਨ ਤੁਹਾਡੇ ਵਿੱਚ ਹੈਗਾ ਕਿ ਤੁਸੀਂ ਗੁੱਸਾ ਬਹੁਤ ਜਲਦੀ ਕਰ ਲੈਂਦੇ ਹੋ, ਔਰ ਉਸ ਗੁੱਸੇ ਕਰਕੇ ਤੁਸੀਂ ਕਾਫੀ ਰਿਸ਼ਤੇ ਜਿਹੜੇ ਹੈਗੇ ਆ ਗਵਾਏ ਹੋਏ ਆ, ਇੱਦਾਂ ਦਾ ਹੈਗਾ ਕੁਛ? ਹਾਂਜੀ, ਤੇ ਜ਼ਿੰਦਗੀ 'ਚ ਵਿਲ ਪਾਰ ਬਹੁਤ ਘੱਟ ਕੀਤੀ ਹੈ, ਕੁਛ ਨਵਾਂ ਕਰਨ ਦਾ ਤੁਸੀਂ ਸੋਚ ਰਹੇ ਹੋ ਲੇਕਿਨ ਕਰਦੇ ਨਹੀਂ ਹੋ ਆਪਣੀ ਲਾਈਫ ਨੂੰ, ਬਸ ਉਹੀ ਤੁਸੀਂ ਯੂਜੁਅਲ ਜੋ ਆਪਣੀ ਲਾਈਫ 'ਚ ਕਰ ਰਹੇ ਹੋ ਕੋਈ ਪਰਪਸ ਨਹੀਂ ਹੈਗਾ, ਸੋ ਕੁਛ ਨਵਾਂ ਕਰਨ ਦਾ ਸੋਚਣਾ ਹੈ। ਜਿਹੜੀ ਚੀਜ਼ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਸੋਚਦੇ ਹੋ ਕਿ ਵਧੀਆ ਕਰ ਸਕਦੇ ਹੋ, ਉਸ ਕੰਮ ਵਾਲੇ ਪਾਸੇ ਹੋਣਾ, ਜਿਹੜੀ ਵੀ ਜੋਬ ਕਰ ਰਹੇ ਹੋ ਤੁਸੀਂ ਉਹਦੇ ਨਾਲ ਦੇ ਨਾਲ, ਜੇ ਤੁਸੀਂ ਕਦੀ ਕੋਈ ਬਿਜ਼ਨਸ ਦਾ ਪਲਾਨ ਹੈਗਾ ਤਾਂ ਇੱਕ ਵਾਰੀ ਜ਼ਰੂਰ ਕਰਕੇ ਦੇਖੋ, ਤੇ ਬਾਕੀ ਬਸ ਸਾਰਾ ਕੁਛ ਵਧੀਆ, ਅੱਜ ਦਾ ਦਿਨ ਇੰਜੋਏ ਕਰੋ।
15: ਗੁੱਸੇ ਦਾ ਕੀ ਹੱਲ ਹੈ ਜੀ?
16: ਹਾਂਜੀ, ਗੁੱਸੇ ਦਾ ਹੱਲ ਹੈ ਤੁਸੀਂ ਆਪਣੇ ਆਪ ਤੇ ਗੁੱਸੇ ਤੇ ਕੰਟਰੋਲ ਕਰਨਾ। ਦੇਖੋ ਜੀ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦੀ ਆ, ਜਦੋਂ ਸਾਡੇ ਘਰ ਦੇ ਸਾਨੂੰ ਕੁਛ ਕਹਿੰਦੇ ਆ ਅਸੀਂ ਉਹਦੇ 'ਚ ਰਿਐਕਸ਼ਨ ਦੇ ਦਿੰਦੇ ਹਾਂ, ਜਿਵੇਂ ਅਮਨ ਜੀ ਦੱਸ ਰਹੇ ਸੀ, ਜੇ ਅਸੀਂ ਰੋਡ 'ਤੇ ਜਾ ਰਹੇ ਹੋਵਾਂਗੇ ਸਾਨੂੰ ਪੁਲਿਸ ਵਾਲਾ ਘੇਰ ਲਊਗਾ ਨਾ, ਅਗਰ ਸਾਡੀ ਗਲਤੀ ਨਹੀਂ ਵੀ ਹੋਊਗਾ ਤਾਂ ਅਸੀਂ ਉਹਨੂੰ ਥੱਪੜ ਨਹੀਂ ਲਗਾਵਾਂਗੇ, ਕਿਉਂਕਿ ਗੁੱਸਾ ਸਾਡੇ ਅੰਦਰ ਹੈ ਔਰ ਸਾਨੂੰ ਪਤਾ ਕਿ ਅਸੀਂ ਕਿਹਦੇ 'ਤੇ ਨਿਕਾਲ ਸਕਦੇ ਹਾਂ, ਉਹਦੇ 'ਤੇ ਅਸੀਂ ਪੂਰੇ ਚੰਗੇ ਤਰੀਕੇ ਨਾਲ ਨਿਕਾਲਦੇ ਹਾਂ, ਔਰ ਜਿਹਦੇ 'ਤੇ ਸਾਡਾ ਗੁੱਸਾ ਨਹੀਂ ਚੱਲਦਾ ਉਹਦੇ ਨਾਲ ਅਸੀਂ ਬਹੁਤ ਸਵੀਟ ਐਂਡ ਪੋਲਾਈਟ ਹੁੰਦੇ ਹਾਂ। ਸੋ ਤੁਹਾਨੂੰ ਪਤਾ ਚੱਲ ਹੀ ਚੁੱਕਿਆ ਹੋਏਗਾ ਕਿ ਤੁਹਾਡਾ ਗੁੱਸਾ ਜਿਹੜਾ ਹੁੰਦਾ ਆਪਣਿਆਂ ਨਾਲ ਹੁੰਦਾ, ਲੋਕਾਂ ਨਾਲ ਨਹੀਂ ਹੁੰਦਾ। ਸੋ ਆਪਣੇ ਰਿਸ਼ਤਿਆਂ ਨੂੰ ਤੁਸੀਂ ਆਪਣੇ ਗੁੱਸੇ ਦੇ ਉੱਤੇ ਕੰਟਰੋਲ ਕਰਨਾ, ਕੰਟਰੋਲ ਵੀ ਤੁਹਾਡੇ ਅੰਦਰ ਹੀ ਹੈ, ਤੁਸੀਂ ਸੋਚ, ਤੁਹਾਡੀ ਸੋਚ ਦੇ ਉੱਪਰ ਡਿਪੈਂਡ ਕਰਦਾ ਸਾਰਾ ਕੁਝ। ਬਿਲਕੁਲ ਜੀ, ਥੈਂਕ ਯੂ ਸੋ ਮਚ ਤੁਸੀਂ ਸਾਨੂੰ ਕਾਲ ਕੀਤਾ ਬਲਵਿੰਦਰ ਜੀ,
14: ਥੈਂਕ
16: ਯੂ ਜੀ। ਹਾਂਜੀ ਮਨਦੀਪ ਜੀ, ਤੁਸੀਂ ਔਨ ਏਅਰ ਹੋ। ਹੈਲੋ, ਹਾਂਜੀ। ਸੋ ਮਨਦੀਪ ਜੀ, ਦੇਖੋ ਜੀ ਅਸੀਂ ਕਹਿੰਦੇ ਆ ਕਿ ਅੱਖਾਂ ਗਈਆਂ ਤੇ ਜਹਾਨ ਗਿਆ ਤੇ ਦੰਦ ਗਏ ਤਾਂ ਸਵਾਦ ਗਿਆ, ਤੇ ਆ ਬਿਲਕੁਲ ਸਹੀ ਗੱਲ ਬਣੀ ਹੋਈ ਆ, ਕਿਉਂਕਿ ਸਾਡੇ ਦੰਦਾਂ ਦੇ ਨਾਲ ਹੀ ਸਾਡੀ ਜਿਹੜੀ ਹੈਗੀ ਆ ਸਾਡਾ ਸਵਾਦ ਹੁੰਦਾ ਆ, ਔਰ ਦੰਦ ਹਰ ਜਗ੍ਹਾ ਅਸੀਂ ਸਮਾਈਲ ਕਰਨ 'ਚ ਵੀ ਬਹੁਤ, ਸਾਨੂੰ ਅਗਰ ਸਾਡੇ ਦੰਦ ਸੋਹਣੇ ਆ ਤਾਂ ਅਸੀਂ ਸਮਾਈਲ ਵੀ ਬਹੁਤ ਸੋਹਣੀ ਸਾਡੀ ਲੱਗੇਗੀ। ਲੇਕਿਨ ਹੁਣ ਜਿਵੇਂ ਮਨਦੀਪ ਜੀ ਅੱਜ ਕੱਲ੍ਹ ਸੀਜ਼ਨ ਚੱਲ ਰਿਹਾ ਬੱਚਿਆਂ ਦੀ ਛੁੱਟੀਆਂ ਦਾ, ਤੇ ਮੈਂ ਇਸ ਦੇ ਉੱਪਰ ਹੀ ਬੋਲਾਂਗੀ ਕਿ ਕਈ ਵਾਰ ਹੁੰਦਾ ਕਿ ਬੱਚਿਆਂ ਦਾ ਹੈਡੇਕ ਹੋ ਰਿਹਾ ਜਾਂ ਕੋਈ ਪ੍ਰੋਬਲਮ ਹੁੰਦੀ ਆ ਉਹਨਾਂ ਦੀ ਦੰਦ ਤੋਂ ਸ਼ੁਰੂ ਹੁੰਦੀ ਆ ਔਰ ਸਾਨੂੰ ਪਤਾ ਵੀ ਨਹੀਂ ਚੱਲਦਾ। ਰੀਸੈਂਟਲੀ ਸਾਡੇ ਰੈਲੇਟਿਵਸ ਦੇ ਵਿੱਚ ਕੁਝ ਬੱਚੇ ਸੀਗੇ ਜਿਹੜੇ ਬੱਚੇ ਹੈਡੇਕ ਦੀ ਪ੍ਰੋਬਲਮ ਨਾਲ ਘਰ ਆਉਂਦੇ ਸੀ ਔਰ ਸਾਨੂੰ ਸਮਝ ਨਹੀਂ ਆਉਂਦਾ ਸੀਗਾ ਕਿ ਕੀ ਪ੍ਰੋਬਲਮ ਹੈ, ਤੇ ਉਹਨਾਂ ਦੇ ਸਕੂਲ 'ਚ ਪੀਲ ਡਿਸਟ੍ਰਿਕਟ ਸਕੂਲ 'ਚ ਡੈਂਟਿਸਟ ਡਿਪਾਰਟਮੈਂਟ ਵਾਲਿਆਂ ਨੇ ਦੱਸਿਆ ਉਹਨਾਂ ਨੂੰ ਜਦੋਂ ਦੰਦਾਂ ਵਾਲੇ ਡਾਕਟਰ ਚੈੱਕ ਕਰਨ ਗਏ ਕਿ ਉਹਨਾਂ ਦੇ ਦੰਦਾਂ 'ਚ ਕੈਵਿਟੀ ਸਟਾਰਟ ਹੋ ਰਹੀ ਹੈ ਜੋ ਕਿ ਸਾਨੂੰ ਦੇਖਣ 'ਚ ਪਤਾ ਵੀ ਨਹੀਂ ਚੱਲਦਾ ਸੀ। ਸੋ ਮੈਂ ਸਾਰਿਆਂ ਨੂੰ ਕਹਾਂਗੀ ਕਿ ਹੁਣ ਛੁੱਟੀਆਂ ਦਾ ਸੀਜ਼ਨ ਚੱਲ ਰਿਹਾ, ਆਪਣੇ ਬੱਚਿਆਂ ਨੂੰ ਲੈ ਕੇ ਜਾਓ ਤੁਸੀਂ ਡੈਂਟਿਸਟਰੀ ਐਟ ਰੈਂਬਲਰ, ਇੱਥੇ ਡਾਕਟਰ ਜਤਿੰਦਰ ਗਰੇਵਾਲ ਅਤੇ ਉਹਨਾਂ ਦੀ ਟੀਮ ਹੈ, ਬਹੁਤ ਹੀ ਡਾਊਨ ਟੂ ਅਰਥ ਪਰਸਨੈਲਿਟੀ ਐਂਡ ਬਹੁਤ ਹੀ ਵਧੀਆ ਡਾਕਟਰ ਹੈਗੇ ਆ। ਜਦੋਂ ਤੁਸੀਂ ਉਹਨਾਂ ਦੀ ਕਲੀਨਿਕ 'ਤੇ ਜਾਓਗੇ ਤੁਹਾਨੂੰ ਸੀਰੀਅਸਲੀ ਮਹਿਸੂਸ ਨਹੀਂ ਹੋਏਗਾ ਕਿ ਤੁਸੀਂ ਕਿਸੇ ਡਾਕਟਰ ਕੋਲ ਆਏ ਹੋਏ ਹੋ, ਇੰਨੇ ਕੁ ਸਵੀਟਲੀ ਇੰਨੇ ਕੁ ਪੋਲਾਈਟਲੀ ਤੁਹਾਡੇ ਬੱਚਿਆਂ ਨੂੰ ਅਟੈਂਡ ਕਰਦੇ ਆ। ਸੋ ਮੈਂ ਵੀ ਆਪਣੇ ਬੱਚਿਆਂ ਨੂੰ ਲੈ ਕੇ ਗਈ ਸੀ, ਔਰ ਜਦੋਂ ਤੁਸੀਂ ਰੇਡੀਓ ਆਵਾਜ਼ ਦਾ ਹਵਾਲਾ ਦਿਓਗੇ ਤਾਂ ਤੁਹਾਨੂੰ ਇੱਕ ਇਲੈਕਟ੍ਰਿਕ ਬ੍ਰਸ਼ ਅਤੇ ਨਾਲ ਟੂਥਪੇਸਟ ਬੱਚਿਆਂ ਨੂੰ ਮਿਲੇਗੀ ਔਰ ਬੱਚੇ ਬਹੁਤ ਖੁਸ਼ ਹੋ ਕੇ ਕਰਦੇ ਆ, ਅਤੇ ਅਰਾਊਂਡ $60 to $70 ਦੀ ਕੋਸਟ ਹੈਗੀ ਆ। ਤੁਸੀਂ ਜਾਓ ਆਪਣੇ ਬੱਚਿਆਂ ਦਾ ਇਲਾਜ ਜ਼ਰੂਰ ਕਰਾਓ, ਔਰ ਜੇ ਤੁਹਾਡੇ ਕੋਲ ਬੈਨੀਫਿਟਸ ਹੈਗੇ ਤੁਸੀਂ ਉਹਨੂੰ ਵੀ ਯੂਜ਼ ਕਰ ਸਕਦੇ ਹੋ, ਨਹੀਂ ਤਾਂ ਜਿਹੜੇ ਗੌਰਮੈਂਟ ਦੇ ਪਲਾਨ ਹੈਗੇ ਆ ਉਹਦਾ ਕਿਵੇਂ ਪਲਾਨ ਪ੍ਰੋਸੈਸ ਹੁੰਦਾ ਡਾਇਰੈਕਟਲੀ ਸਾਰਾ ਕੁਛ ਮਨਦੀਪ ਜੀ ਐਂਡ ਉਹਨਾਂ ਦੇ ਰਿਸੈਪਸ਼ਨ ਦੇ ਸਟਾਫ ਤੁਹਾਡੀ ਹੈਲਪ ਕਰਨਗੇ। ਸੋ ਮਨਦੀਪ ਜੀ, ਰੀਸੈਂਟਲੀ ਤੁਸੀਂ ਦੱਸੋ ਬੱਚੇ, ਕਾਫੀ ਬੱਚੇ ਆ ਰਹੇ ਹੋਣਗੇ ਤੁਹਾਡੇ ਕੋਲ, ਉਹਨਾਂ ਦੇ ਪੇਰੈਂਟਸ ਆ ਰਹੇ ਹੋਣਗੇ,
17: ਹਾਂਜੀ,
16: ਤੇ ਕੀ ਤੁਹਾਨੂੰ ਦੇਖਣ ਨੂੰ ਮਿਲਿਆ ਕਿ ਬੱਚਿਆਂ ਨੂੰ ਕੀ ਨਹੀਂ ਪਤਾ ਚੱਲਦਾ ਸੀ ਉਹਨਾਂ ਦੇ ਪੇਰੈਂਟਸ ਨੂੰ, ਤੇ ਹੁਣ ਛੁੱਟੀਆਂ 'ਚ ਉਹ ਇਸ ਚੀਜ਼ ਦਾ ਫਾਇਦਾ ਚੱਕ ਰਿਹਾ ਕਿ ਬੱਚਿਆਂ ਦਾ ਦੰਦ ਉਹਨਾਂ ਦੇ ਚੈੱਕ ਕਰਾਏ ਜਾਣ?
17: ਹਾਂਜੀ, ਇਹ ਹੁੰਦਾ ਹੈ ਕਿ ਬੱਚੇ, ਕਿਉਂਕਿ ਬੋਲ ਕੇ ਉਹਨਾਂ ਨੂੰ ਦੱਸਣਾ ਨਹੀਂ ਆਉਂਦਾ ਹੈਗਾ ਕਿ ਕਿੱਥੇ ਕੀ ਪ੍ਰੋਬਲਮ ਹੈ ਕੀ ਨਹੀਂ ਹੈ। ਰੀਸੈਂਟਲੀ ਕੇਸ ਆਇਆ ਸੀ, ਲਾਸਟ ਵੀਕ ਦੀ ਗੱਲ ਹੈ, ਇੱਕ ਬੱਚੇ ਨੂੰ ਉਹਦੇ ਮਦਰ ਲੈ ਕੇ ਆਏ, ਉਹ ਕਹਿੰਦੇ ਕਿ ਸਕੂਲੋਂ ਕਾਲ ਆਈ, ਘਰੇ ਵੀ ਉਹ ਕਹੀ ਜਾਵੇ ਮੇਰੇ ਤੋਂ ਖਾ ਨਹੀਂ ਹੁੰਦਾ, ਹਨਾ ਮੇਰੇ ਇੱਥੇ ਦਰਦ ਹੋ ਰਿਹਾ, ਹਨਾ ਚਿੰਨ ਕੋਲ ਕਹਿ ਰਿਹਾ ਸੀ ਉਹ, ਤੇ ਉਹਦੇ ਮਦਰ ਨੂੰ ਸਕੂਲੋਂ ਕਾਲ ਆਈ, ਸਕੂਲ ਵੀ ਰੋਈ ਜਾਵੇ ਕੁਛ ਖਾਵੇ ਨਾ, ਉਹਦੇ ਟੀਚਰਸ ਨੇ ਕਾਲ ਕੀਤੀ, ਫਿਰ ਉਹ ਲੈ ਕੇ ਆਏ, ਤਾਂ ਫਿਰ ਜਦੋਂ ਉਹਨੂੰ ਇੱਥੇ ਲੈ ਕੇ ਆਉਂਦਾ ਡਾਕਟਰ ਨੇ ਚੈੱਕ ਕੀਤਾ ਤਾਂ ਉਹਦੇ ਕੈਵਿਟੀ ਸੀ, ਤੇ ਉਹਨੂੰ ਕਿਹੜਾ ਬੋਲ ਕੇ ਦੱਸਣਾ ਆਉਂਦਾ ਸੀਗਾ ਕਿ ਕੀ, ਕਿਉਂਕਿ ਬੱਚਿਆਂ ਤੋਂ ਆਪਣੇ ਆਪ ਬਰਸ਼ ਨਹੀਂ ਹੁੰਦਾ ਹੈਗਾ, ਨਾ ਉਹ ਕਰਦੇ ਨੇ। ਹੁਣ ਮੇਰੀ ਬੇਟੀ ਆ 2 ਸਾਲ ਦੀ ਆ, ਮੈਂ ਉਹਨੂੰ ਕਹਿੰਦੀ ਹੁੰਦੀ ਆ ਕਿ ਤੂੰ, ਮੈਂ ਤੈਨੂੰ ਬਰਸ਼ ਕਰਾ ਦਿੰਦੀ ਹਾਂ, ਕੋ ਨਹੀਂ ਮੈਂ ਆਪੇ ਕਰਨਾ, ਆਪ ਕਰਨ ਦੇ ਚੱਕਰ 'ਚ ਉਹ ਚੰਗੀ ਤਰ੍ਹਾਂ ਟੀਥ ਕਲੀਨ ਨਹੀਂ ਹੁੰਦੇ ਹੈਗੇ, ਤਾਂ ਉਹਦਾ ਤੋਂ ਕੈਵਿਟੀਜ਼ ਹੋ ਜਾਂਦੀਆਂ ਨੇ। ਤਾਂ ਆਲਵੇਜ਼ ਰੈਕਮੈਂਡ ਕਰਦੇ ਹਾਂ ਕਿ ਟਾਈਮ ਟੂ ਟਾਈਮ ਬੱਚਿਆਂ ਦਾ ਜਿਹੜਾ ਚੈੱਕਅਪ ਕਰਾਉਂਦੇ ਰਹਿਣਾ ਚਾਹੀਦਾ ਕਿ
16: ਡਾਕਟਰ ਜਤਿੰਦਰ ਗਰੇਵਾਲ ਦੀ ਟੀਮ ਨੂੰ ਮਿਲੋ, ਸਾਰੇ ਡਾਕਟਰ ਸੀ ਬਹੁਤ ਜ਼ਿਆਦਾ ਐਕਸਪੀਰੀਅੰਸ ਵਾਲੇ ਆ, ਤੁਹਾਡੇ ਬੱਚਿਆਂ ਦਾ ਬਹੁਤ ਹੀ ਵਧੀਆ ਤਰੀਕੇ ਨਾਲ ਉਹਨਾਂ ਨੇ ਟੇਕ ਕੇਅਰ ਕਰਨੀ ਆ, ਤੁਹਾਡੇ ਬੱਚੇ ਖੁਦ ਇੱਕ ਵਾਰੀ ਜਾ ਕੇ ਕਹਿਣਗੇ ਕਿ ਨੈਕਸਟ ਸਾਨੂੰ ਕਿਦੋਂ ਲੈ ਕੇ ਜਾਓਗੇ, ਇੰਨੇ ਕੁ ਵਧੀਆ ਡਾਕਟਰ ਹੈਗੇ ਆ। ਸਾਰਿਆਂ ਨੇ ਪਹੁੰਚਣਾ ਹੈ ਡੈਂਟਿਸਟਰੀ ਐਟ ਰੈਂਬਲਰ, ਤੇ ਇਹਨਾਂ ਦਾ ਨੰਬਰ ਨੋਟ ਕਰ ਲਓ ਜਲਦੀ ਜਲਦੀ, 905-451-8211-905-452-8211, ਤੇ ਪਹੁੰਚਣਾ ਕਿੱਥੇ ਤੁਸੀਂ, 30 ਰੈਂਬਲਰ ਡਰਾਈਵ, ਯੂਨਿਟ 10, ਤਵਾ ਕਿਚਨ ਐਂਡ ਨਜ਼ਾਰਾ ਦਾ ਜਿਹੜਾ ਪਲਾਜ਼ਾ ਹੈ ਉਹਦੇ ਵਿੱਚ ਹੀ ਇਹਨਾਂ ਦੀ ਟੀਮ ਹੈਗੀ ਆ। ਸੋ ਤੁਸੀਂ ਇਹਨਾਂ ਨੂੰ ਜਾ ਕੇ ਮਿਲਣਾ, ਔਰ ਤੁਹਾਡੇ ਅਪੁਆਇੰਟਮੈਂਟਸ ਦੇ ਸਲੋਟਸ ਹੈਗੇ ਆ ਅੱਜ ਮਨਦੀਪ ਜੀ?
17: ਕਿਉਂਕਿ ਹੁਣ ਸਮਰ ਵੈਕੇਸ਼ਨ ਚੱਲਦੀਆਂ ਨੇ ਤਾਂ ਸਲੋਟ ਬੜੀ ਜਲਦੀ ਫੁੱਲ ਹੋ ਜਾਂਦੇ ਨੇ, ਸੋ ਅਗਰ ਤੁਹਾਨੂੰ ਕੋਈ ਐਮਰਜੈਂਸੀ ਤਾਂ ਤੁਸੀਂ ਵਾਕ ਇਨ ਵੀ ਕਰ ਸਕਦੇ ਹੋ, ਬਟ ਵੀ ਆਲਵੇਜ਼ ਪ੍ਰੈਫਰ ਕਿ ਤੁਸੀਂ ਆਪਣੀ ਅਪਾਇੰਟਮੈਂਟ ਲੈ ਕੇ ਆਓ, ਤੁਹਾਡਾ ਸਲੋਟ ਸਿਕਿਓਰ ਹੁੰਦਾ ਤੇ ਤੁਹਾਨੂੰ ਵੇਟ ਨਹੀਂ ਕਰਨੀ ਪੈਂਦੀ
16: ਜੀ। ਬਿਲਕੁਲ, ਸੋ ਸਾਰੇ ਅਪਾਇੰਟਮੈਂਟ ਕਰਨ ਲਈ ਨੰਬਰ ਡਾਇਲ ਕਰੋ 905-452-11 ਡੈਂਟਿਸਟਰੀ ਐਟ ਰੈਂਬਲਰ, ਤੇ ਤੁਸੀਂ ਸਾਰੇ ਨੇ ਜਾ ਕੇ ਡਾਕਟਰ ਜਤਿੰਦਰ ਗਰੇਵਾਲ ਦੀ ਟੀਮ ਨੂੰ ਮਿਲਣਾ। ਰਿਸੈਪਸ਼ਨ ਤੋਂ ਲੈ ਕੇ ਟ੍ਰੀਟਮੈਂਟ ਤੱਕ ਦਾ ਪ੍ਰੋਸੈਸ ਆਈ ਬੈਠੀ ਹੋ ਇੰਨਾ ਕੁ ਵਧੀਆ ਹੋਏਗਾ ਕਿ ਤੁਸੀਂ ਹਮੇਸ਼ਾ ਹੀ ਹਮੇਸ਼ਾ ਦੰਦਾਂ ਦੇ ਲਈ ਪਹੁੰਚੋਗੇ ਡੈਂਟਿਸਟਰੀ ਐਟ ਰੈਂਬਲਰ। ਥੈਂਕ ਯੂ ਸੋ ਮਚ ਮਨਦੀਪ ਜੀ।
17: ਥੈਂਕ ਯੂ ਜੀ,
16: ਥੈਂਕ ਯੂ, ਬਾਏ ਜੀ। ਤੁਸੀਂ 3882 ਨੰਬਰ, ਤੁਸੀਂ ਔਨ ਏਅਰ ਹੋ।
18: ਹੈਲੋ,
16: ਹਾਂਜੀ, ਸਤਿ ਸ਼੍ਰੀ ਅਕਾਲ ਜੀ।
18: ਸਤਿ ਸ਼੍ਰੀ ਅਕਾਲ ਜੀ, ਮੈਂ ਆਪਣਾ ਅਮਨ ਭਾਜੀ ਤਾਂ ਨਹੀਂ ਹੈਗੇ ਆ ਸਟੂਡੀਓ?
16: ਅਮਨ ਭਾਜੀ ਹੈਗੇ ਆ, ਉਹੀ ਸ਼ੋਅ ਕਰ ਰਿਹਾ, ਥੋੜੀ ਐਮਰਜੈਂਸੀ ਕੋਈ ਕਾਲ ਆਈ ਸੀ, ਬਸ ਉਹ ਅਟੈਂਡ ਕਰ ਰਹੇ ਸੀ।
18: ਓਕੇ, ਮੈਨੂੰ ਰਿਐਲਿਟੀ ਪੇਂਟਿੰਗ ਵਾਲਾ ਨੰਬਰ ਚਾਹੀਦਾ
16: ਜੀ। ਜੀ ਸ਼ੋਰ, ਰਿਐਲਿਟੀ ਪੇਂਟਿੰਗ ਤੇ ਤੁਸੀਂ ਸਾਰਿਆਂ ਨੇ ਕਾਲ ਕਰਨੀ ਹੈ ਸੁਖਮਨ ਜੀ ਨੂੰ, ਤੇ ਨੰਬਰ ਨੋਟ ਕਰ ਲਓ ਇਹਨਾਂ ਦਾ 416-8104-01-416-8-16-84-01। ਸਾਰਿਆਂ ਨੇ ਕਾਲ ਕਰਨੀ ਹੈ ਸੁਖਮਨ ਜੀ ਨੂੰ, ਪੇਂਟਿੰਗ ਕਰਵਾਉਣੀ ਹੈ ਜਾਂ ਘਰ ਰੈਨੋਵੇਟ ਕਰਨਾ ਹੈ, ਘਰ ਸੇਲ ਕਰਨ ਦਾ ਸੋਚ ਰਹੇ ਹੋ, ਪ੍ਰੋਪਰਟੀ ਫਲਿੱਪ ਕਰਨੀ ਹੈ, ਹਰ ਤਰ੍ਹਾਂ ਦੀ ਟ੍ਰੀਟ ਤੁਹਾਨੂੰ ਜਿਹੜੀ ਸਰਵਿਸਿਸ ਪ੍ਰੋਵਾਈਡ ਕਰਦੇ ਆ ਔਰ ਐਸਟੀਮੇਟ ਵੀ ਤੁਹਾਨੂੰ ਪ੍ਰੋਪਰ ਦੇਣਗੇ, ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 416-816-8-16-84-01। ਥੈਂਕ ਯੂ ਸੋ ਮਚ ਜੀ,
18: ਥੈਂਕ ਯੂ, ਥੈਂਕ
16: ਯੂ। ਹਾਂਜੀ, ਤੁਸੀਂ ਔਨ ਏਅਰ ਹੋ, 9810 ਨੰਬਰ।
19: ਹੈਲੋ,
16: ਹਾਂਜੀ,
19: ਪਰਮਿੰਦਰ ਬੋਲ ਰਹੀ
16: ਹੈ। ਹਾਂਜੀ, ਦੱਸੋ ਜੀ,
19: ਤੁਸੀਂ ਡੇਟ ਆਫ ਬਰਥ ਪੁੱਛ ਰਹੇ ਸੀ ਨਾ?
16: ਹਾਂਜੀ ਹਾਂਜੀ, ਪਰਵਿੰਦਰ ਜੀ, ਕੀ ਡੇਟ ਆਫ ਬਰਥ ਹੈ ਤੁਹਾਡਾ?
19: 14 ਅਕਤੂਬਰ 1982।
16: 14th October, ਤੇ ਸਾਡਾ ਪਾਸਵਰਡ ਕੀ ਹੈ ਜੀ?
19: ਪਾਸਵਰਡ
16: ਤੁਸੀਂ ਪਹਿਲੀ ਵਾਰੀ ਕਾਲ ਕੀਤਾ ਸਾਡੇ ਸਟੂਡੀਓ ਤੇ?
19: ਹਾਂਜੀ
16: ਹਾਂਜੀ। ਓਕੇ ਜੀ, ਸੋ ਸਾਡਾ ਪਾਸਵਰਡ ਹੈਗਾ ਤਵਾ ਕਿਚਨ ਤੇ ਨਜ਼ਾਰਾ, ਤੇ ਚਲੋ ਫਸਟ ਟਾਈਮ ਕਾਲ ਕੀਤੀ ਹੈ, ਸੋ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ ਤੁਹਾਡੇ ਬਾਰੇ। ਤੁਸੀਂ ਬਹੁਤ ਹੀ ਚਾਰਮਿੰਗ ਪਰਸਨੈਲਿਟੀ ਹੋ ਔਰ ਸਾਰਿਆਂ ਨਾਲ ਬਹੁਤ ਵਧੀਆ ਤੁਹਾਡੇ ਦੋਸਤੀ ਰਿਸ਼ਤੇਦਾਰੀ ਨਿਭਾਉਣ 'ਚ ਤੁਸੀਂ ਬਹੁਤ ਅੱਗੇ ਹੋ, ਸਾਰਿਆਂ ਨਾਲ ਰਿਸ਼ਤੇ ਬਹੁਤ ਵਧੀਆ ਨਿਭਾਉਂਦੇ ਹੋ ਔਰ ਤੁਹਾਡਾ ਦਿਲ ਬਹੁਤ ਹੀ ਵੱਡਾ ਆ, ਸਾਰਿਆਂ ਦੀ ਹਮੇਸ਼ਾ ਤੁਸੀਂ ਹੈਲਪ ਕਰਦੇ ਹੋ ਹਮੇਸ਼ਾ, ਸੋ ਕਦੀ ਵੀ ਕਿਸੇ ਦੀ ਮਦਦ ਕਰਨ ਤੋਂ ਪਿੱਛੇ ਨਹੀਂ ਜਾਂਦੇ, ਲੇਕਿਨ ਤੁਸੀਂ ਕਦੇ ਕਦੇ ਬਹੁਤ ਲੇਜ਼ੀ ਹੋ ਜਾਂਦੇ ਹੋ ਕਿ ਬਸ ਅੱਜ ਕੁਛ ਨਹੀਂ ਕਰਨਾ, ਮੈਂ ਹੁਣ ਆ 2-4 ਦਿਨ ਤਾਂ ਮੈਂ ਕੁਛ ਕਰ ਹੀ ਨਹੀਂ ਰਹੀ ਹਾਂ, ਸੋ ਔਰ ਜੀ ਬਿਲਕੁਲ, ਔਰ ਮਨ ਮਰਜ਼ੀ ਕਰਦੇ ਤੁਸੀਂ ਹੱਦ ਤੱਕ, ਔਰ ਕਿਤੇ ਕਿਤੇ ਕੁਛ ਕੰਮ ਕਰਨ ਲੱਗੀ ਝਿਜਕ ਜਾਂਦੇ ਹੋ, ਸੋ ਜਦੋਂ ਵੀ ਕੁਛ ਕਰਨਾ ਹੈ ਕੋਨਫੀਡੈਂਸ ਰੱਖਣਾ ਹੈ ਔਰ ਝਿਜਕਣਾ ਨਹੀਂ ਹੈ, ਬਸ ਕਰੀ ਜਾਣਾ। ਹਾਂਜੀ, ਥੈਂਕ ਯੂ ਸੋ ਮਚ ਜੀ ਕਾਲ ਕਰਨ
19: ਲਈ। ਮੇਰੀ ਬੇਟੀ ਦਾ ਦੱਸ ਦਿਓ ਤੁਸੀਂ?
16: ਤੁਸੀਂ ਦੁਬਾਰਾ ਕਾਲ ਕਰ ਲੋਗੇ ਪਲੀਜ਼ ਬੇਟੀ ਲਈ?
19: ਓਕੇ, ਹਾਂਜੀ
16: ਹਾਂਜੀ ਹਾਂਜੀ, ਥੈਂਕ ਯੂ ਜੀ, ਥੈਂਕ ਯੂ ਸੋ ਮਚ। ਸੋ ਅਸੀਂ ਹੁਣ ਗੱਲ ਕਰ ਰਹੇ ਹਾਂ ਬਾਬਾ ਬਕਤੌਰਾ ਸਾਡੇ ਸ਼ੋਅ ਤੇ, ਤੁਸੀਂ ਸਾਰਿਆਂ ਨੇ ਕਾਲ ਕਰਨੀ ਹੈ, ਤੇ ਨੰਬਰ ਹੈਗਾ ਸਾਡੇ ਸਟੂਡੀਓ ਦਾ 905-673-33-37
20: 905-673-33-37
21: ਤੇ। ਬਾਬਾ ਸੁਣਦੇ ਕਿਉਂ ਨਹੀਂ ਚਾਕਲੇਟ ਲੈਣੀ ਹੈ? ਅਜੀ ਸੁਣਦੇ ਹੋ,
22: ਕਹਾਂ ਗੁੰਮ ਹੋ? ਅਰੇ ਮਹੇਸ਼ ਅਭੀ ਤੱਕ ਆਫਿਸ ਨਹੀਂ ਆਏ, ਪਤਾ ਨਹੀਂ ਮੀਟਿੰਗ ਥੀ। ਹੈਲੋ ਹੈਲੋ ਹੈਲੋ,
23: ਜਬ ਮੈਂ ਰੇਡੀਓ ਆਵਾਜ਼ ਸੁਣਤਾ ਹੂੰ ਤਬ ਤੋ ਮੈਂ ਆਪਣੇ ਆਪ ਕੀ ਵੀ ਨਹੀਂ ਸੁਣਤਾ। ਬੰਪ ਟੂ ਬੰਪ ਟ੍ਰੈਫਿਕ ਐਂਡ ਬੰਪ ਟੂ ਬੰਪ ਕਾਲਸ, ਐਸਾ ਹੀ ਹੋਤਾ ਹੈ ਜਬ ਆਪ ਸੁਣਤੇ ਹੈ ਹਰ ਸੁਬਹਾ 9-10 ਮੰਡੇ ਟੂ ਫ੍ਰਾਈਡੇ ਐਂਡ ਸੈਟਰਡੇ 11-1 ਰੇਡੀਓ ਆਵਾਜ਼।
0: ਔਰ ਸਟੂਡੀਓ ਦੇ ਵਿੱਚ 905-673-33-37 ਗੱਲਬਾਤ ਹੋ ਰਹੀ ਹੈ, ਔਰ ਸ਼ਿਵਾਨੂ ਮੇਰੇ ਨਾਲ, ਸ਼ਿਵਾਨੂ ਕੈਸੇ ਆਪ?
24: CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
0: Aur Shivanu ji, kaise hain aap?
25: बिल्कुल बढ़िया अमन भाई, आप सुनाए।
0: मैं सुबह जब उठा, किसी ने मेरे को 8 बजे पर कॉल किया हुआ था, मैं रात लेट सोया था, 1 बजे के आसपास सोया है ना
25: जी,
0: तो 1:30 के आसपास, तो मैंने उठ के बोला हाँ जी, बोले ओ पाजी थोनू सवेरे सवेरे जगाता, शिवानू का नंबर भेज दो, ठीक है, विंडो वाले पाजी का नंबर भेज दो, जब मैंने रेडियो स्टार्ट किया
16: जी मेरे सामने कॉल,
0: फिर एक कॉल आया होगा कि विंडो वाले का नंबर भेज दो।
25: अच्छा,
0: आप किन किन लोगों को सिखाते हैं कि मुझे जल्दी से जल्दी जगाना है सुबह? है जी
25: सर, मैंने कहा आप उठोगे थोड़ा वर्जिश करोगे।
0: शुभानु, मेरे मेरे फादर, मेरे फादर ना जिंदगी बहुत सक्सेसफुल इंसान नहीं हो पाए सी। नॉट अ सक्सेसफुल फादर। मैं ये गल मैं ता करदा, मैं खुली किताब हाँ, ब्लेम नहीं करता। मैं दुनिया सब तो ज्यादा अपने पिता नूं प्यार करदा, संसार च नहीं है इस वेले, क्योंकि उन्हां नूं समझ नहीं सी। बट मेरे फादर जिहड़े ने शिवानु, इन्ने मैं पढ़े लिखे लोग ते उन्हां वर्गी कर्सर राइटिंग अज तक जिंदगी च नहीं मैं देखी। इत्थे कुछ कुछ मैं जजेस जां वकीलां दी देखी है। मेरे फादर बहुत उच्च कोटि दे विद्वान सीगे, बहुत उच्च कोटि दे। शराब दी आदत सी उन्हां नूं, सौण ते उठण दा कोई टाइम नहीं हुंदा सी उन्हां दा। उन्हां नूं उन्हां दे पिता सरदार गाही सिंह उन्हां दा नां सी, गुरद्वारे च पले सी। फादर साहब की डैथ हो गई सी, मां मतरेई सी, पहला मां जन्म समय चली गई सी उन्हां दी। गुरद्वारे च पले हो धरौड़ा पिंड दे विच, ते महापुरशां दे बचन सी मेरे दादे नूं कि जिथे जाएगा जहां जाए तहां सुहेले, फतेह हुंदी जाऊगी तेरी, हुक्म रजाई चलना नानक लिखे नाल। सानू भी महापुरशां ने बहुत बार बचन किए, मैनू भी बचन किए। मैं एवें रोटी नहीं खा रहा शुभानू, दसवीं तक मैं पास नहीं हुंदा सीगा शुभानू। मेरी पढ़ाई सीगी, मैं सब तो नलायक जवाक हुंदा सी क्लास च, क्योंकि मेरी लाइफ ते फादर साहब दा असर सी काफ़ी वड्डा। हुण करके मैं उन्हां नूं देखदा सी, मॉनिटरिंग करदा सी। साडे उत्थे बस अड्डे हुंदे सी, जाके देखणा हुंदा सी शराब पीणी शुरू करती कि नहीं। उहदे हिसाब नाल साडा डिनर तैयार हुंदा हुंदा सी। कई वार डिनर असीं 5 बजे करदे हुंदे सी जे डैडी 3 बजे शराब पीणी शुरू करदे सी। ਇਹ ਮੈਂ ਗੱਲਾਂ ਕਿਉਂ ਦੱਸਦਾ, ਕਈ ਇੱਥੇ ਵਿੱਚ ਸ਼ਰਾਬੀ ਸੁਣਦੇ ਹੋਣਗੇ ਇਸ ਵੇਲੇ, ਉਹਨਾਂ ਲਈ ਆਪਣੀ ਯਾਸ਼ੀ ਜਾਂ ਉਹਨਾਂ ਦੀ ਆਪਣਾ ਸ਼ੌਂਕ ਹੋਊਗਾ। ਪਰ ਮੇਰੇ ਫਾਦਰ ਜਦੋਂ 3 ਵਜੇ ਪੀਂਦੇ ਸੀ ਤਾਂ ਸਾਡੇ ਘਰ 5:30 ਵਜੇ ਅਸੀਂ ਡਿਨਰ ਕਰਕੇ 6:30 ਵਜੇ ਮੰਜਿਆਂ 'ਤੇ ਪੈਂਦੇ ਸੀ, ਤਾਂ ਕਿਉਂਕਿ ਆ ਕੇ ਤੰਗ ਕਰਦੇ ਸੀ। ਫਿਰ ਉੱਠੋਏ ਕੀ ਕਰਦਾ ਐ ਕਰਦਾ। ਨੇਕ ਦਿਲ ਐਸੇ ਸੀ ਪਿਛਵਾਨੂ ਕਿ ਕਿਸੇ ਨੂੰ ਹਾਰਟ ਅਟੈਕ ਆ ਗਿਆ ਸੀ, CPR ਅੱਜ ਤੋਂ 20 ਸਾਲ ਪਹਿਲਾਂ ਮੈਂ ਆਪਣੇ ਮੇਰੇ ਫਾਦਰ ਨੂੰ ਕਿਸੇ ਨੂੰ ਦਿੰਦੇ ਹੋਏ ਦੇਖਿਆ। ਮੇਰਾ ਫਾਦਰ ਕੈਪਟਨ ਅਮਰਿੰਦਰ ਸਿੰਘ ਅਤੇ ਭਰਤਿੰਦਰ ਚਹਿਲ ਤਿੰਨੋਂ ਦੂਨ ਸਕੂਲ 'ਚ, ਫਿਰ ਇੰਗਲੈਂਡ ਪੜ੍ਹੇ ਇਕੱਠੇ, ਹਾਈ ਯੂਨੀਵਰਸਿਟੀ 'ਚ ਪੜ੍ਹੇ ਇੰਗਲੈਂਡ। 60s ਦੇ ਸਨ ਦੇ ਵਿੱਚ, 60s 'ਚ ਮੇਰੇ ਫਾਦਰ ਅਲੱਗ ਅਲੱਗ ਐਜੂਕੇਸ਼ਨ ਲਈ ਇੰਗਲੈਂਡ ਅਤੇ ਅਮਰੀਕਾ ਪੜ੍ਹਨ ਆਏ ਸੀਗੇ 60s ਦੇ ਵਿੱਚ। 70s 'ਚ ਮੇਰੇ ਫਾਦਰ ਕੋਲ ਕਹਿੰਦੇ 2 ਫੀਏਟ ਕਾਰ ਹੁੰਦੀਆਂ ਸੀ, ਇੱਕ ਬੁਲਟ ਮੋਟਰਸਾਈਕਲ ਹੁੰਦਾ ਸੀਗਾ। ਅਤੇ ਮੇਰਾ ਫਾਦਰ ਮੈਨੇਜਿੰਗ ਡਾਇਰੈਕਟਰ ਸੀਗਾ 35 ਬੱਸਾਂ ਦੀ ਕੰਪਨੀ ਦਾ, 6 ਬੱਸ ਅੱਡਿਆਂ ਦਾ ਮਾਲਕ, ਫਾਈਨਾਂਸ ਕੰਪਨੀਆਂ ਤੋਂ ਲੈ ਕੇ ਗੈਸ ਸਟੇਸ਼ਨ ਤੱਕ ਸਭ ਕੁਛ ਸੀ। ਇਹ ਮੈਂ ਕਿਉਂ ਦੱਸਦਾ ਪਿਆ, ਸਾਡਾ ਨਾਨਾ ਪਰਿਵਾਰ ਸੀ ਸਰਜੈਬ ਸਿੰਘ ਲਿਬੜਾ। ਸਾਡਾ ਨਾਨਾ ਕਹਿੰਦਾ ਸੀ ਜੇ ਬੰਦਾ ਨਲਾਇਕ ਹੋਵੇ ਨਾ, ਪੈਸੇ ਦੇ ਭਰੇ ਹੋਏ ਖੂਹ ਖਾਲੀ ਕਰ ਦਿੰਦਾ, ਪੈਸੇ ਦੇ ਭਰੇ ਹੋਏ, ਅਤੇ ਬੰਦਾ ਲਾਇਕ ਹੋਵੇ ਨਾ, ਜ਼ਮੀਨ 'ਤੇ ਪਿਆ ਪਿਆ ਮਹਿਲ ਖੜ੍ਹੇ ਕਰ ਦਿੰਦਾ ਜਿਹ 'ਚ ਲਾਇਕੀ ਆ। ਸ਼ਿਵਾਨੂੰ ਇਹ ਗੱਲ ਹੈ, ਅੱਜ ਦੇ ਲੋਕ ਮੇਰੀ ਕਹਾਣੀ ਨੂੰ ਸੁਣਨ, ਮੇਰੀ ਕਹਾਣੀ ਕੀ ਆ, ਸਾਰੇ ਕਾਲ ਹੋਲਡ ਰੱਖ ਲਓ, ਏਕਮ ਹੋਲਡ ਰੱਖ ਲਾ ਬਈ, ਰਾਜਵੀਰ ਹੋਲਡ ਰੱਖ ਲਾ ਬਈ, ਜਿੰਨੇ ਵੀ ਜਾਣੇ ਸੁਣਦੇ ਹੋ। ਮੇਰੇ ਫਾਦਰ ਨੂੰ ਮੇਰੇ ਦਾਦਾ ਜੀ ਨੇ ਕਹਾਣੀ ਸੁਣਾਈ ਸੀ, ਜਿਹੜੀ ਮੇਰੀ ਦਾਦੀ ਜੀ ਨੇ ਮੈਨੂੰ ਸੁਣਾਈ ਸੀ, ਕਿ ਤੇਰੇ ਦਾਦਾ ਜੀ ਤੇਰੇ ਡੈਡੀ ਨੂੰ ਇਹ ਕਹਾਣੀ ਸੁਣਾਉਂਦੇ ਹੁੰਦੇ ਸੀ। ਮੇਰੀ ਦਾਦੀ ਕੋਲ 100+ ਏਕੜ ਜ਼ਮੀਨ ਸੀ, 72 ਕਿੱਲੇ ਮੇਰੀ ਹੋਸ਼ 'ਚ ਮੈਂ ਦੇਖੇ ਨੇ, ਜਿਹੜੇ ਖੇਤੀਬਾੜੀ ਕਰਦੇ ਉਹ ਸਮਝਦੇ ਆ 72 ਕਿੱਲੇ ਕਿੰਨੇ ਹੁੰਦੇ ਆ। ਅਤੇ ਮੇਰੀ ਦਾਦੀ ਕੋਲ ਇਕੱਲੀ ਲੈਂਡ 'ਚ 25 ਕਿੱਲੇ ਦੀ ਠੇਕਾ ਹੁੰਦਾ ਸੀ ਜ਼ਮੀਨ ਦਾ। ਸਾਡਾ ਹਾਈਟੈਕ ਫਾਰਮ ਹੁੰਦਾ ਸੀ, ਮੱਝਾਂ ਖੋਲ੍ਹਦੇ ਨਹੀਂ ਸੀ ਸਾਡੇ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਆ ਕੇ ਉਹ ਤਿਆਰ ਕਰਾਇਆ ਸੀ, ਹਾਈਟੈਕ ਫਾਰਮ ਕਹਿੰਦੇ ਸੀ। ਬੂਟੇ ਲਗਾਏ ਸੀ ਫਲਾਂ ਦੇ, ਸਾਡੇ ਸਾਡਾ ਪਹਿਲਾ ਫਾਰਮ ਸੀ ਜਿਹਦੇ 'ਚ ਲੋਕ ਬੂਟੇ ਦੇਖਣ ਆਉਂਦੇ ਸੀ, ਅਮਰੂਦਾਂ ਦੇ, ਬੇਰੀਆਂ, ਜਾਮਣਾਂ, ਇਹ ਸਾਰੀਆਂ ਚੀਜ਼ਾਂ ਦੇ ਦਰੱਖਤ ਲਗਾਏ ਗਏ ਸੀ ਮਸੂੜਿਆਂ ਤੱਕ ਦੇ। ਯੂਨੀਵਰਸਿਟੀ ਨੇ ਲਾਏ ਸੀ ਵੱਟਾਂ ਦੇ ਨਾਲ ਸਾਈਡ 'ਤੇ ਕਿ ਪਾਣੀ ਲਾਉਣਾ ਨਾ ਪਵੇ। ਉਹ ਇੱਕ ਹਾਈਟੈਕ ਖੇਤੀਬਾੜੀ ਸਮਝਾਈ ਗਈ ਸੀ, ਉਹਨੂੰ ਡੇਅਰੀ ਫਾਰਮ ਸਮਝਾਇਆ ਗਿਆ ਸੀ। ਸਾਡੇ ਪਸ਼ੂ ਖੋਲ੍ਹਦੇ ਨਹੀਂ ਸੀ, ਸਾਡੇ ਪਸ਼ੂ ਨੂੰ ਮਤਲਬ ਬੰਨ੍ਹਦੇ ਨਹੀਂ ਸੀ ਸੰਗਲਾਂ ਨਾਲ, ਕੁਛ ਟਾਈਮ ਲਈ ਬੰਨ੍ਹਦੇ ਸੀ, ਬਾਕੀ ਟਾਈਮ ਉਹ ਖੁੱਲ੍ਹੇ ਫਿਰਦੇ ਸੀ। ਇੱਕ ਜਗ੍ਹਾ ਬਣਾਤੀ ਸੀ, ਉੱਥੇ ਹੀ ਪਾਣੀ ਜਾਂਦਾ ਸੀ, ਉੱਥੇ ਹੀ ਚਾਰਾ ਜਾਂਦਾ ਸੀ ਉਹਨਾਂ ਦਾ, ਹਾਈਟੈਕ ਫਾਰਮ ਸੀ। ਮੈਂ ਬਹੁਤ ਕੁਛ ਦੇਖਿਆ ਸ਼ਿਵਾਨੂੰ, ਰੱਜ ਕੇ ਪੈਸਾ ਅਤੇ ਰੱਜ ਕੇ ਗਰੀਬੀ ਦੇਖੀ ਮਿੱਤਰਾ। ਮੈਂ ਇੱਦਾਂ ਦੀ ਗਰੀਬੀ ਦੇਖੀ ਸ਼ਿਵਾਨੂੰ ਕਿ ਮੈਂ ਵਿਸ਼ਕਰਮਾ ਚੌਂਕ ਤੋਂ ਲੈ ਕੇ ਸਮਰਾਲਾ ਚੌਂਕ ਤੱਕ ਤੁਰਦਾ ਹੁੰਦਾ ਸੀ, ਕਿਉਂਕਿ ਆਟੋ ਰਿਕਸ਼ੇ 2 ਕਰਨੇ ਪੈਂਦੇ ਸੀ, ਤਾਂ ਮੇਰੇ ਕੋਲ ਪੈਸੇ ਨਹੀਂ ਹੁੰਦੇ ਸੀ 2 ਰਿਕਸ਼ਿਆਂ ਨੂੰ ਦੇਣ ਨੂੰ। 2.5 ਰੁਪਏ ਆਟੋ ਰਿਕਸ਼ੇ ਦੇ ਲੱਗਦੇ ਸੀ, 500 ਰੁਪਏ ਮੇਰੀ ਸੈਲਰੀ ਸੀ। ਇਸ ਕੰਟਰੀ 'ਚ 1150 ਰੁਪਏ ਲੈ ਕੇ ਉਤਰਿਆ, ਉਂਗਲੀਆਂ 'ਤੇ ਫ੍ਰੈਕਚਰ ਹੋਏ, ਕਦੇ ਮਕਾਨ ਮਾਲਕ ਤੋਂ ਲੈ ਕੇ ਕੰਪਨੀ ਦੇ ਮਾਲਕ ਨੂੰ ਬਲੇਮਰ ਨਹੀਂ ਬਣਾਇਆ। ਜਿਵੇਂ ਇੱਥੇ ਲੋਕਾਂ 'ਚ ਔਕਾਤ ਆ ਲੋਕਾਂ ਦੀ, ਜਿੱਥੋਂ ਕੰਮ ਛੱਡਦੇ ਨੇ ਉਹਨਾਂ ਦੀ ਨਿੰਦਿਆ ਕਰਦੇ ਨੇ, ਜਿਨ੍ਹਾਂ ਦਾ ਨੂਣ ਖਾਂਦੇ ਉਹਨਾਂ ਦਾ ਹੀ ਮਾੜਾ ਕਰਦੇ ਨੇ, ਕੋਈ ਇਹਨਾਂ ਦਾ ਕਰੈਕਟਰ ਨਹੀਂ, ਕੋਈ ਲੈਣ ਦੇਣ ਨਹੀਂ ਸਾਡੇ। ਮੈਂ ਕਰੈਕਟਰ ਲੈਸਾਂ ਜੀ, 100% ਕਰੈਕਟਰ ਲੈਸਾਂ ਜੀ, ਮੈਂ ਤੁਹਾਡੇ ਨਾਲ ਵਧੀਆ ਕਰੈਕਟਰ ਲੈਸਾਂ ਸਾਰਿਆਂ ਨਾਲ, ਜੇ ਤੁਸੀਂ ਉਹ ਕਹਿੰਦੇ ਹੋ। ਜੇ ਮੈਂ ਮਾੜਾ, ਮੈਂ ਬਹੁਤ ਮਾੜਾ ਜੀ, ਮੈਂ ਤੁਹਾਡੇ ਸਾਰਿਆਂ ਨੂੰ ਵਧੀਆ ਵਾਲਾ ਮਾੜਾ, ਮੇਰੇ ਅੰਦਰ ਮਨੁੱਖਤਾ ਹੈਗੀ ਆ, ਮੈਂ ਹਰੇਕ ਬੰਦੇ ਨਾਲ ਡੀਲ ਕਰਦਾ। ਸ਼ਬਾਨੂ ਨੇ ਇੱਕ ਵਾਰ ਮੇਰੇ ਨਾਲ ਡੀਲ ਕੀਤੀ, ਕਿਸੇ ਗਲਤ ਬੰਦੇ ਕਰਕੇ ਸਾਡੇ ਰਿਲੇਸ਼ਨ ਖਰਾਬ ਹੋ ਰਹੇ ਸੀ, ਮੈਂ ਰਿਲੇਸ਼ਨ ਸੇਵ ਕੀਤੇ, ਕਿਤੇ ਸ਼ਬਾਨੂ ਕਿ ਨਹੀਂ ਕਿਤੇ ਹਾਂ ਨਾ ਬੋਲੀ, ਝੂਠ ਨਾ ਬੋਲੀ,
1: ਬਿਲਕੁਲ ਬਿਲਕੁਲ
0: ਕਿਤੇ ਨਾ, ਮੈਂ ਤੈਨੂੰ ਇੱਕ ਗੱਲ ਕਹੀ ਸੀ ਕਿ ਇਹਨਾਂ ਨੇ ਤਾਂ ਪਰੇ ਹੋ ਜਾਣਾ, ਤੇਰਾ ਮੇਰਾ ਰਿਲੇਸ਼ਨ, ਮੈਂ ਤੈਨੂੰ ਕੰਮ ਦਵਾਇਆ ਸਿਰਫ ਫੇਵਰ ਦੇ ਤੌਰ 'ਤੇ ਕਿ ਚੱਲ ਤੂੰ ਸਾਨੂੰ ਸਪੋਰਟ ਕਰਦਾ, ਅਸੀਂ ਤੈਨੂੰ ਸਪੋਰਟ ਕਰਨੀ ਆ, ਮੇਰਾ ਕੋਈ ਮਕਸਦ ਨਹੀਂ ਸੀ ਤੈਨੂੰ ਕੰਮ ਦਵਾਉਣ ਦਾ, ਦਵਾ ਕੇ ਮੈਂ ਫਸ ਗਿਆ ਵਿੱਚ,
1: ਬਿਲਕੁਲ
0: ਸਾਂਝਾ ਕੰਮ ਸੀ, ਬੰਦਾ ਗਲਤ ਚੱਲ ਰਿਹਾ ਸੀਗਾ, ਮੈਂ ਵਿੱਚ ਫਸ ਰਿਹਾ ਸੀ, ਮੇਰੀ ਰੈਪੂਟੇਸ਼ਨ ਖਰਾਬ ਹੋ ਰਹੀ ਸੀ, ਮੈਂ ਤੈਨੂੰ ਇੱਕੋ ਗੱਲ ਕਹੀ ਸੀ ਵੀ ਤੇਰਾ ਕੰਮ ਹੋ ਜੂਗਾ, ਥੋੜ੍ਹਾ ਟਾਈਮ ਲੱਗੂ, ਬਸ ਵੇਟ ਕਰ ਲਾ, ਕਿਉਂਕਿ ਪਹਿਲਾਂ ਇਹਨੂੰ ਨਿਬੇੜ ਲੈਂਦੇ, ਇਹਨੇ ਕੰਮ ਗਲਤ ਕਰਤੇ ਨੇ, ਮੈਂ ਉਹ ਠੀਕ ਕਰਨ ਲੱਗਿਆ ਹੋਇਆ, ਲੋਕਾਂ ਦੀ ਪਾਈ ਹੋਈ ਮੈਸ ਮੈਂ ਖਰਾਬ ਕੀਤੀ, ਸਾਫ਼ ਕੀਤੀ, ਸੋਰੀ। ਹੁਣ ਮੈਂ ਗੱਲ ਇਹ ਕਰਨ ਲੱਗਿਆ, ਕਹਾਣੀ ਕੀ ਹੈ ਸੰਤੋਸ਼ ਸੁਣ ਲਓ
2: ਜੀ,
0: ਮੇਰੇ ਦਾਦੇ ਨੇ ਜੋ ਕਹਾਣੀ ਸੁਣਾਈ ਸੰਤੋ, ਮੈਂ ਦੋ ਚੀਜ਼ਾਂ ਸ਼ਬਾਨੂ ਜ਼ਿੰਦਗੀ 'ਚ ਕੀਤੀਆਂ, ਆਪਾਂ ਇੱਥੋਂ ਕੱਲ੍ਹ ਨੂੰ ਤੁਰ ਜਾਣਾ, ਪਤਾ ਨਹੀਂ ਅੱਜ ਤੁਰ ਜਾਣਾ, ਪਤਾ ਨਹੀਂ ਕਦੋਂ ਆਪਾਂ ਤੁਰ ਜਾਣਾ, ਆਪਾਂ ਨੂੰ ਸ਼ਬਾਨੂ ਪਤਾ ਨਹੀਂ, ਅਸੀਂ ਆਪਣੇ ਹੱਥਾਂ 'ਚੋਂ ਯੰਗ ਜਾਨਾਂ ਜਾਂਦੀਆਂ ਦੇਖੀਆਂ ਨੇ, ਬੇਕਸੂਰ ਬਿਨਾਂ ਗੱਲ ਤੋਂ ਹੀ ਉਈਓ ਚਲੇ ਗਏ, ਬਸ ਬਿਨਾਂ ਗੱਲ ਤੋਂ, ਸਮਝ ਨਹੀਂ ਆਈ, ਉਦੋਂ ਸਮਝ ਆਇਆ ਮੌਤ ਐ ਵੀ ਹੋ ਜਾਂਦੀ ਹੁੰਦੀ ਆ, ਸਮਝੇ ਨਹੀਂ ਆਇਆ, ਮੈਡੀਕਲ ਟਰਮ ਸਮਝਣ ਲਈ 6 ਮਹੀਨੇ ਲਾਤੇ ਸੀ, 6 ਮਹੀਨੇ ਬਾਅਦ ਸਮਝ ਆਇਆ ਆਟੋਪਸੀ ਰਿਪੋਰਟਸ ਦੇ ਵਿੱਚ ਕਿ ਇੱਦਾਂ ਆਕਸੀਜਨ ਘੱਟ ਜਾਂਦੀ ਹੁੰਦੀ ਆ ਬੋਡੀ 'ਚ, ਆਹ ਆਹ ਚੀਜ਼ਾਂ ਦਾ ਖਿਆਲ ਰੱਖਣਾ ਪੈਂਦਾ, ਜੋ ਇਸ ਲੈਵਲ ਤੋਂ ਘੱਟ ਜਾਵੇ ਤਾਂ ਸਾਰੀ ਬੋਡੀ ਨੂੰ ਰੋਕ ਦਿੰਦੀ ਹੈ ਇੱਕਦਮ, ਉਹ ਸਮਝ ਆਇਆ ਕਿ ਮੌਤ ਕੋਈ ਦਵਾਈ ਜਾਂ ਮੈਡੀਸਨ ਨਹੀਂ ਹੈ, ਮੌਤ ਲਿਖਤੀ ਹੈ, ਕਦੋਂ ਆਉਣੀ ਹੈ ਉਦੋਂ ਆ ਹੀ ਜਾਣੀ ਆ, ਆਪਣੇ ਕਰਮ ਕੀ ਗੱਤ ਮੈਂ ਕਿਹਾ ਜਾਣੂ, ਬਾਬਾ ਰੇ ਹਾਰਡ ਜਲੇ ਜੈਸੇ ਲੱਕੜੀ ਕਾ ਤੀਲਾ, ਭਗਤ ਕਬੀਰ ਕਹਿੰਦੇ ਨੇ ਕਿ ਮੈਨੂੰ ਨਹੀਂ ਪਤਾ ਮੇਰਾ ਕੀ ਹੋਣਾ, ਉਹ ਕਹਿੰਦੇ ਪਸ਼ੂ ਮਰਦਾ ਉਹਦਾ ਚਮੜਾ ਕੰਮ ਆ ਜਾਂਦਾ, ਮੇਰਾ ਤਾਂ ਚਮੜਾ ਵੀ ਕੰਮ ਨਹੀਂ ਆਉਂਦਾ, ਮੇਰੀਆਂ ਹੱਡੀਆਂ ਵੀ ਕੰਮ ਨਹੀਂ ਆਉਂਦੀਆਂ, ਉਹਦੀਆਂ ਹੱਡੀਆਂ ਦੀਆਂ ਦਵਾਈਆਂ 'ਤੇ ਬਹੁਤ ਕੁਛ ਬਣਦਾ। ਚਲੋ ਮੇਰੇ ਫਾਦਰ ਦੀ ਕਹਾਣੀ ਇਹ ਸੀ ਸ਼ਬਾਨੂ, ਉਹ ਕਹਿੰਦੇ ਸੀ ਇੱਕ ਰਾਜਾ ਸੀਗਾ, ਅੱਛੀ ਕਹਾਣੀ ਆ ਸ਼ਬਾਨੂ ਤੇਰੇ 'ਤੇ ਮੇਰੀ ਸੁਣਨੇ ਵਾਲੀ, ਆਪਾਂ ਤਾਂ ਕਿਰਤੀ ਬੰਦੇ ਹਾਂ ਤੂੰ ਅਤੇ ਮੈਂ, ਆਪਾਂ ਕਿਤੇ ਭੁੱਖੇ ਮਰਨਾ ਜ਼ਿੰਦਗੀ 'ਚ ਕਦੇ, ਆਪਾਂ ਤਾਂ ਕਹਿੰਦੇ ਨੌਕਰੀ ਵੀ ਕਰੀਏ ਤਾਂ ਵੀ 10-12 ਹਜ਼ਾਰ ਅਗਲਾ ਡਾਲਰ ਫੜਾ ਦੋ ਚੱਕੋ ਲੈ ਲਓ, ਸਹੀ ਹੈ ਗੱਲ ਕਿ ਨਹੀਂ?
1: ਬਿਲਕੁਲ ਬਿਲਕੁਲ ਬਿਲਕੁਲ ਸੋਹਣੇ
0: ਸੱਚ। ਉਹ ਇੱਕ ਰਾਜਾ ਸੀਗਾ, ਬੜਾ ਹੋਣਹਾਰ ਰਾਜਾ ਸੀ, ਮਿਹਨਤੀ ਰਾਜਾ ਸੀ, ਪ੍ਰਜਾ ਖੁਸ਼ ਹੋਵੇ ਨਾ ਰਾਜਾ ਤਾਂ ਕਾਮਯਾਬ ਹੈ, ਡੱਗ ਫੋਰ ਦੀ ਰੇਟਿੰਗ ਥੱਲੇ ਆ ਕਿਉਂਕਿ ਪ੍ਰਜਾ ਦੁਖੀ ਆ, ਪ੍ਰਜਾ ਦੁਖੀ ਆ, ਪੈਟ੍ਰਿਕ ਬਰਾਊਨ ਦੇ ਰੌਲੇ ਨੇ, ਪ੍ਰਜਾ ਦੁਖੀ ਆ, ਪਰ ਪ੍ਰਜਾ 'ਤੇ ਰਾਜ ਕਰਨ ਲਈ ਰਾਜੇ ਢੰਗ ਲੱਭਦੇ ਰਹਿੰਦੇ ਵੀ ਕਿਵੇਂ ਰਾਜ ਕਰਨਾ ਆਪਾਂ ਇਹਨਾਂ 'ਤੇ, ਅਲੱਗ ਅਲੱਗ ਤਰੀਕਿਆਂ ਨਾਲ ਰਾਜ ਕਰਦੇ ਨੇ, ਉਹ ਕਾਰਸ਼ਤਾਨੀਆਂ ਕਰਦੇ ਨੇ, ਸਿਆਸਤਾਂ ਖੇਡਦੇ ਨੇ, ਸਿਸਟਮ ਨੂੰ ਆਪਣੇ ਨਾਲ ਜੋੜ ਦਿੰਦੇ ਨੇ, ਅਤੇ ਲੋਕਾਂ ਦਾ ਭਲਾ ਨਹੀਂ ਹੁੰਦਾ ਉਹ 'ਚ, ਮੈਂ ਗੱਲ ਕਹਿਣ ਲੱਗਿਆ ਇਹ ਰਾਜਾ ਭਲਾ ਕਰਨ ਵਾਲਾ ਰਾਜਾ ਸੀ, ਜਿਸ ਹੱਥ ਜ਼ੋਰ ਕਰ ਵੇਖਿਆ ਸੋਏ ਨਾਨਕ ਉੱਤਮ ਨੀਚ ਨਾ ਕੋਏ, ਤੁਹਾਡੀ ਔਕਾਤ ਉਦੋਂ ਪਤਾ ਲੱਗਦੀ ਜਦੋਂ ਤੁਸੀਂ ਪਾਵਰ 'ਚ ਹੁੰਦੇ ਹੋ, ਅਦਰਵਾਈਜ਼ ਤਾਂ ਡਰਾਮੇ ਹੁੰਦੇ ਨੇ ਸਾਰੇ ਸ਼ਬਾਨੂ ਡਰਾਮੇ, ਤੁਹਾਡੀ ਔਕਾਤ ਹੀ ਉਦੋਂ ਪਤਾ ਲੱਗਦੀ ਜਦ ਤੁਹਾਡੇ ਕੋਲ ਕਿਸ ਚੀਜ਼ ਦੀ ਪਾਵਰ ਆ ਜਾਵੇ ਅਤੇ ਤੁਸੀਂ ਦੂਸਰਿਆਂ ਨੂੰ ਪਰੇਸ਼ਾਨ ਕਰਨ ਲੱਗ ਜਾਵੋ, ਹਾਂਜੀ
1: ਬਿਲਕੁਲ,
0: ਉੱਤਮ ਨੀਚ ਦੇਖਣਾ ਤੁਹਾਨੂੰ ਤਾਕਤ 'ਚ, ਦੇਖ ਲਓ ਕਿੱਦਾਂ ਦਾ ਟਰੰਪ ਦੇਖ ਲਾ, ਉੱਤਮ ਨੀਚ ਤਾਕਤ ਆਈ, ਗਲਤ ਤਰੀਕੇ ਨਾਲ ਵਰਤਿਆ, ਉੱਤਮ ਨੀਚ ਹੋ ਗਿਆ ਉਹ
2: ਜੀ,
0: ਹਾਂਜੀ ਨਾਨਕ ਉੱਤਮ ਨੀਚ ਨਾ ਕੋਈ, ਉਸ ਤੋਂ ਉੱਤਮ ਕੋਈ ਵੀ ਨੀਚ ਨਹੀਂ ਹੈ, ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ, ਬਾਬਰ ਨੂੰ ਜਾਬਰ, ਦੁਨੀਆਂ ਦੇ ਸਭ ਤੋਂ ਤਕੜੇ ਰਾਜੇ ਬਾਬਰ ਨੂੰ ਉਹਦੀ ਗੱਦੀ 'ਤੇ ਬੈਠਾ, ਉਹਦੇ ਦਰਬਾਰ 'ਚ ਉਹਦੇ ਦਰਬਾਰੀਆਂ ਦੇ ਮੂਹਰੇ, ਜਿਹੜੇ ਮੌਤ ਨੂੰ ਤਲੀ 'ਤੇ ਰੱਖ ਕੇ ਘੁੰਮਦੇ ਨੇ ਨਾ, ਉਹ ਸੂਰਮੇ ਕਹਿੰਦੇ ਹੁੰਦੇ ਨੇ, ਉੱਥੇ ਬਾਬਰ ਨੂੰ ਜਾਬਰ ਕਹਿੰਦਾ, ਤਾਂ ਸੰਤ ਰੂਪ ਸੀਗੇ, ਕੋਈ ਸਿਪਾਹੀ ਨਹੀਂ ਸੀਗੇ, ਗੁਰੂ ਨਾਨਕ ਪਾਤਸ਼ਾਹ, ਇਤਿਹਾਸ ਹੈ ਸ਼ਬਾਨੂ, ਇਹ ਇਤਿਹਾਸ ਨਹੀਂ ਹੈ ਕਿ 1000 ਸਾਲ ਪਹਿਲੇ ਕੀ ਬਾਤਾਂ ਹੈ, ਉਸਕੋ ਜੋ ਮਰਜ਼ੀ ਬਣਾ ਦਿਉ, ਇਤਿਹਾਸ ਹੈ 100 ਸਾਲ ਪਹਿਲੇ ਕੀ ਬਾਤਾਂ ਹੈ, ਅਗਰ ਮੁਗਲਸ ਕਾ ਇਤਿਹਾਸ ਹੈ ਤੋ ਸਿੱਖਿਜ਼ਮ ਕਾ ਵੀ ਇਤਿਹਾਸ ਹੈ,
1: ਬਿਲਕੁਲ।
0: ਅੱਛਾ ਬਾਬਰ ਨੂੰ ਜਾਬਰ ਕਹਿ ਦਿੱਤਾ ਗੁਰੂ ਪਾਤਸ਼ਾਹ ਨੇ, ਖੜ ਕੇ ਕਚਹਿਰੀ ਦੇ ਵਿੱਚ ਸਾਰਿਆਂ ਦੇ ਸਾਹਮਣੇ ਜਿੱਥੇ ਨੌਕਰ ਬੈਠੇ ਨੇ, ਅਤੇ ਉੱਤਰੇ ਇੱਕ ਚੜ੍ਹੇ ਅਤੇ ਕਾਜ਼ੀਆਂ ਨੂੰ ਕਹਿੰਦਾ ਲਮਕਾ ਦਿਉ ਸੂਲੀ 'ਤੇ, ਅਤੇ ਕੰਨਾਂ 'ਚ ਜਾ ਕੇ ਕਹਿੰਦੇ ਨਹੀਂ ਪਰਮਾਤਮਾ ਦਾ ਰੂਪ ਹੈ, ਇਹ ਈਸ਼ਵਰ ਦਾ ਰੂਪ ਹੈ, ਪਾਪ ਨਾ ਖੱਟ ਲਿਓ, ਕਹਿੰਦਾ ਜੇਲ੍ਹ 'ਚ ਪਾ ਦਿਉ ਫਿਰ, ਅਤੇ ਜੇਲ੍ਹ 'ਚ ਕੰਮ ਆਪੇ ਹੋਈ ਜਾਂਦੇ, ਜੇਲਰ ਆ ਕੇ ਦੱਸਦਾ ਕਿ ਉੱਥੇ ਤਾਂ ਅਦਭੁਤ ਚੀਜ਼ਾਂ ਹੋ ਰਹੀਆਂ ਨੇ, ਫਿਰ ਆਪੇ ਰਿਲੀਜ਼ ਕਰ ਦਿੰਦਾ ਡਰਦਾ ਮਾਰਾ ਕਿ ਕੋਈ ਸੂਫੀ ਫਕੀਰ ਨੇ ਸੰਤ ਨੇ ਪਤਾ ਨਹੀਂ ਕੀ ਮੂੰਹੋਂ ਕੱਢ ਦੇਣਗੇ, ਉਹ ਹੋ ਜੂਗਾ, ਸਿਆਣੇ ਵਜ਼ੀਰ ਨੇ ਜਾ ਕੇ ਕਿਹਾ ਕਿ ਇਹਦੀ ਤਾਂ ਰਸਨਾ 'ਤੇ ਪਰਮੇਸ਼ਵਰ ਬੈਠਾ, ਜੇ ਇਹਨੇ ਕੁਛ ਕਹਿ ਦਿੱਤਾ ਨਾ ਮਹਾਰਾਜ ਮੈਂ ਤੁਹਾਡਾ ਵਫ਼ਾਦਾਰ ਹਾਂ, ਤੁਸੀਂ ਇਹ ਜ਼ੁਲਮ ਹੈ, ਤੁਸੀਂ ਉਹਨਾਂ ਦੀ ਗੱਲ ਨੂੰ ਅਣਗੌਲਿਆ ਕਰੋ, ਸੰਤ ਰੂਪ ਨੇ ਕਹਿ ਦਿੰਦੇ ਨੇ ਕਿਸੇ ਨੂੰ ਵੀ, ਉਹ ਸੋਚ ਕੇ ਨਹੀਂ ਬੋਲਦੇ, ਗੱਲ ਬਣਾ ਕੇ ਨਹੀਂ ਬੋਲਦੇ, ਜੋ ਸੱਚ ਹੈ ਬੋਲ ਦਿੰਦੇ ਨੇ, ਗੁਰੂ ਨਾਨਕ ਤਾਂ ਸੱਚ ਹੈ, ਮੈਂ ਜਹਾਂ ਪਨਾਹ ਤੁਹਾਨੂੰ ਨਹੀਂ ਕਹਿੰਦਾ ਕਿ ਤੁਸੀਂ ਗਲਤ ਹੋ, ਪਰ ਉਹ ਇੱਕ ਸਿਧਾਂਤਕ ਰੂਪ ਦੇ ਵਿੱਚ ਰੂਹ ਹੈ, ਪਰਮਾਤਮਾ ਨਾਲ ਜੁੜੀ ਹੋਈ, ਆਪਾਂ ਰਾਜੇ ਹਾਂ, ਆਪਾਂ 20 ਚੀਜ਼ਾਂ ਉੱਪਰ ਥੱਲੇ ਕਰਨੀਆਂ ਨੇ, ਆਪਾਂ 20 ਜੰਗਾਂ ਲੜਨੀਆਂ, ਲੋਕਾਂ ਨੂੰ ਮਾਰਨਾ, ਕਈਆਂ ਨੂੰ ਤਸੀਹੇ ਦੇਣੇ ਨੇ ਤਾਂ ਜੋ ਦੂਜੇ ਦੁਸ਼ਮਣ ਡਰ ਜਾਣ ਕਿ ਪਹਿਲੇ ਨੂੰ ਇਹਨਾਂ ਨੂੰ ਛੱਡ ਦਿਓ, ਛੱਡਤਾ ਗੁਰੂ ਨਾਨਕ ਪਾਤਸ਼ਾਹ ਨੂੰ ਆਪੇ ਛੱਡਤਾ, ਇਤਿਹਾਸ ਹੈ ਵੀ ਮੋਦੀ ਖਾਨੇ 'ਚ ਬੈਠੇ ਇਤਿਹਾਸ ਹੈ, ਲੋਕਾਂ ਨੂੰ ਤੇਰਾ ਹੀ ਤੇਰਾ ਕਹਿ ਕੇ ਵੰਡੀ ਜਾਂਦੇ ਨੇ ਅਤੇ ਮੋਦੀ ਖਾਨੇ ਆਪੇ ਭਰੀ ਜਾਂਦੇ ਨੇ। ਮੇਰੇ ਫਾਦਰ ਦੀ ਸਟੋਰੀ ਸੀ, ਉਹ ਕਹਿੰਦੇ ਸੀ ਕਿ ਇੱਕ ਰਾਜਾ ਸੀ, ਬੜਾ ਨਿਪੁੰਨ ਰਾਜਾ ਸੀ, ਉਹ ਨਾ ਸਵੇਰੇ ਸਾਜਰੇ ਉੱਠਦਾ ਸੀ

0: पुड़े ते दही केड़ा खाई जो भी देसी घ्यो दे पुड़े खाई हुण उहदा की आ इस कहानी दे विच शिमानू ये राजा जदों चला गया छोटा सीगा कौन कहे राणी अग्गा ढक तू अगे नंगी हुंदियां बद इहनू ढक ला के राणी किते कतल ना करा दे साडा कि मेरे कपड़िया ते कॉमेंट्स किते कोई ना बोले। एक दिन की होया राज फेल हो गया कंगाल होने वाले पासे नूं तुर पिया राज महामारियां फैल गईयां जनता विरोध च उतर आई दूसरे राजिया नूं बुलाउण लग गई कि हमला करो सानूं तुसीं अपने अंडर ले लो। अज वह वजीर नूं बुलाउंदा पुछदा कहिंदा इदां क्यों होया तुसीं तां पापा जी नाल कम कीता सी। ਉਹ ਕਹਿੰਦੇ ਤੁਸੀਂ ਨਾ ਛਾਵੇਂ ਛਾਵੇਂ ਜਾਈਂ ਦੇ ਕਹੇ ਤੇ ਤੁਸੀਂ ਆਪਣੇ ਰਾਜ ਦਰਬਾਰ ਤੋਂ ਲੈ ਕੇ ਆਪਣੇ ਮਹਿਲ ਤੱਕ ਛੱਤ ਪਵਾ ਦਿੱਤੀ ਵੀ ਮੈਂ ਛਾਵੇਂ ਛਾਵੇਂ ਜਾਇਆ ਕਰੂੰਗਾ ਅਤੇ ਤੁਸੀਂ ਦੁਪਹਿਰੇ ਨਿਕਲਦੇ ਉੱਠ ਕੇ ਸ਼ਾਮ ਨੂੰ ਤੁਸੀਂ ਦਾਰੂ ਡੁੱਕੀ ਜਾਂਦੇ ਹੋ ਰਾਤ ਤੱਕ ਕੰਜਰੀਆਂ ਨੱਚਦੀਆਂ ਦੇਖੀ ਜਾਂਦੇ ਹੋ ਤੁਸੀਂ ਫਿਰ ਜਾ ਕੇ ਤੁਸੀਂ ਸੌਂਦੇ ਹੋ ਅਤੇ ਜਦੋਂ ਦਿਲ ਕਰਦਾ ਸਵੇਰੇ ਉੱਠ ਖੜ੍ਹਦੇ ਹੋ ਜਿੰਨੇ ਵਜੇ ਦਿਲ ਕਰਦਾ ਛਾਵੇਂ ਛਾਵੇਂ ਜਾਈਂ ਦਾ ਮਤਲਬ ਸੀ ਸੂਰਜ ਨਿਕਲਣ ਤੋਂ ਪਹਿਲਾਂ ਆਪਣੇ ਲਈ ਕੰਮਾਂ 'ਤੇ ਨਿਕਲ ਜੀ ਸੂਰਜ ਡੁੱਬਦਿਆਂ ਕੰਮ ਕਰਕੇ ਛੱਡ ਕੇ ਆਪਣੇ ਘਰੇ ਆ ਕੇ ਪਰਿਵਾਰ 'ਚ ਬੈਠ ਜੀ ਛਾਵੇਂ ਛਾਵੇਂ ਜਾਈ ਛਾਵੇਂ ਛਾਵੇਂ ਆਈ ਦਾ ਮਤਲਬ ਇਹ ਸੀ ਘਿਓ ਪੂੜੇ ਖਾਈ ਦਾ ਮਤਲਬ ਸੀ ਕਿ ਆਪ ਵੀ ਅੱਛਾ ਖਾਈ ਅਤੇ ਮੇਕ ਸ਼ੋਰ ਕਰੀ ਕਿ ਜਿਹੜੇ ਤੇਰੇ ਨਾਲ ਲੱਗੇ ਨੇ ਉਹ ਵੀ ਚੰਗਾ ਖਾਂਦੇ ਹੋਣ ਉਹਨਾਂ ਦਾ ਜੀਵਨ ਵੀ ਚੰਗਾ ਹੋਵੇ ਤੇਰਾ ਰਾਜਕਾਲ ਮਹਾਨ ਹੋਊਗਾ ਵਧੂਗਾ ਆਪਣੇ ਆਪ ਨਹੀਂ ਤਾਂ ਗਰਕ ਜੂਗਾ। ਮੈਂ ਸ਼ਬਾਨੂ ਦੀ ਗੱਲ ਕਰਦਾ ਅਸੀਂ ਛਾਵੇਂ ਛਾਵੇਂ ਜਾਈ ਵਾਲੇ ਇਨਸਾਨ ਹਾਂ ਪੂਰੇ ਕਿਰਤੀ ਸਿਰੜੀ ਹਰ ਜਗ੍ਹਾ 'ਤੇ ਪਹੁੰਚਦੇ ਹਾਂ ਕੰਮ ਲੋਕਾਂ ਦੇ ਟਾਈਮ ਨਾਲ ਕਰਦੇ ਹਾਂ ਜੋ ਫੜਿਆ ਉਹ ਨਿਬੇੜ ਦਿੰਦੇ ਹਾਂ ਕਈ ਚੀਜ਼ਾਂ ਸਾਡੇ ਹੱਥ 'ਚ ਨਹੀਂ ਹੁੰਦੀਆਂ ਉਹ ਟਾਈਮ 'ਤੇ ਨਹੀਂ ਹੋ ਪਾਉਂਦੀਆਂ ਉਹਨਾਂ ਲਈ ਮਾਫ਼ੀ। 15 ਸਾਲ ਦੇ ਬ੍ਰੌਡਕਾਸਟਿੰਗ ਦੇ ਵਿੱਚ ਮੈਂ ਪਬਲਿਕਲੀ ਕੰਮ ਕੀਤਾ ਲੋਕਾਂ ਲਈ ਬੋਲਿਆ ਸਭ ਕੁਝ ਕੀਤਾ ਕਿਸੇ ਨਾਲ ਨਿੱਜੀ ਦੁਸ਼ਮਣੀਆਂ ਨਹੀਂ ਕੱਢੀਆਂ ਕਿਸੇ 'ਤੇ ਨਿੱਜੀ ਵਾਰ ਨਹੀਂ ਕੀਤੇ ਸਿਸਟਮ ਦੇ ਅਕੋਰਡਿੰਗ ਜੋ CRTC ਲਾਓ ਕਰਦੀ ਉਹ ਮੈਂ ਬੋਲਿਆ ਧਰਮ ਦੀਆਂ ਉਣਤਾਈਆਂ ਤੋਂ ਲੈ ਕੇ ਸਪੈਸ਼ਲ ਜਿਹੜੀਆਂ ਰਾਜਨੀਤੀ 'ਚ ਹੋ ਰਹੀਆਂ ਗਲਤੀਆਂ ਨੇ ਉਹਨਾਂ ਨੂੰ ਲੋਕਾਂ ਤੱਕ ਲੈ ਕੇ ਗਏ ਟ੍ਰਾਂਸਲੇਟ ਕਰਕੇ ਲੋਕਾਂ 'ਚ ਪੋਜ਼ਿਟਿਵਿਟੀ ਚਾਹੇ ਬਿਮਾਰੀਆਂ ਆਈਆਂ ਚਾਹੇ ਮਾੜੇ ਟਾਈਮ ਆਏ ਚਾਹੇ ਅੱਜ ਦੇ ਸਮੇਂ ਨੇ ਲੋਕਾਂ 'ਚ ਪੋਜ਼ਿਟਿਵਿਟੀ ਡਿਲੀਵਰ ਕੀਤੀ ਤਾਂ ਜੋ ਕਿਤੇ ਦਾ ਕੁਛ ਸੁਣ ਕੇ ਉਹਨਾਂ ਨੂੰ ਲੱਗੇ ਕਿ ਨਹੀਂ ਯਾਰ ਚੜ੍ਹਦੀ ਕਲਾ 'ਚ ਰਹਿਣਾ ਹੈਗਾ। ਬਹੁਤ ਕੰਮ ਕੀਤੇ ਅਤੇ ਜਿਹੜੇ ਲੋਕ ਦੁਪਹਿਰਾਂ ਨੂੰ ਉੱਠਦੇ ਨਾ ਰਾਤ ਨੂੰ ਸੌਂਦੇ ਨਹੀਂ ਉਹਨਾਂ ਦੀ ਲਾਈਫ ਨਰਕ ਹੈ ਅਤੇ ਉਹ ਨਰਕ 'ਚ ਜਿਉਂਦੇ ਪਏ ਨੇ। ਕੋਸ਼ਿਸ਼ ਕਰੋ ਤੁਹਾਡੇ ਜਵਾਕ ਜਲਦੀ ਸਵੇਰੇ ਉੱਠ ਜਾਣ ਉਹਨਾਂ ਨੂੰ ਆਦਤਾਂ ਨਾ ਪਾਓ ਰਾਤ ਨੂੰ ਲੇਟ ਸੌਣ ਦੀਆਂ ਸਵੇਰੇ ਜਲਦੀ ਉੱਠਣ ਅਤੇ ਜਲਦੀ ਉਹ ਸੌਣ ਕੋਸ਼ਿਸ਼ ਕਰਿਓ ਤੁਸੀਂ ਵੀ ਜਲਦੀ ਸੌਵੋ ਅਤੇ ਜਲਦੀ ਉੱਠੋ। ਜਿਹੜੀ ਬਾਤ ਸੁਣ ਰਹੇ ਹੋ ਸ਼ਮਾਨੂ ਜੀ ਆਪਣੇ ਵਿੰਡੋਜ਼ ਦੇ ਬਾਰੇ ਬੋਲ ਦਿਓ।
1: ਸੋ ਅਮਨ ਭਾਈ ਕੋਈ ਵੀ ਭਾਈ ਬਹਿਣ ਵਿੰਡੋਜ਼ ਔਰ ਡੋਰਸ ਲਗਾਉਣੇ ਕਾ ਸੋਚ ਰਹੇ ਹੈ ਔਰ ਅਭੀ ਤੱਕ ਵੇਟ ਕਰ ਰਹੇ ਥੇ ਕਿ ਕੁਛ ਆ ਜਾਏਗਾ ਤੋ ਹਮ ਕਰ ਲੇਂਗੇ ਤੋ ਅਬ ਉਹ ਚੀਜ਼ ਆ ਗਈ ਹੈ ਹਮ ਲੋਕ ਫਾਈਨਾਂਸ ਸਕੀਮ ਲੇਕਰ ਆਏ ਹੈ ਜਿਸਕੇ ਅੰਦਰ ਟਾਊਨ ਹੋਮਸ ਜੋ ਹੈ ਉਹ 70-80 ਡਾਲਰਸ ਕੇ ਬੀਚ ਮੈਂ ਆਪਕਾ ਖਰਚਾ ਆਤਾ ਹੈ ਪਰ ਮੰਥ ਕੇ ਹਿਸਾਬ ਸੇ ਅਮਨ ਭਾਈ ਜੋ ਮਤਲਬ ਸਾਰੀ ਵਿੰਡੋਜ਼ ਹੈ 70-80 ਡਾਲਰ ਪਰ ਮੰਥ ਕੀ ਕਿਸ਼ਤੇ ਬਣ ਜਾਤੀ ਹੈ ਔਰ ਅਗਰ ਆਪਕਾ ਸੈਮੀ ਡਿਟੈਚ ਹੈ ਤੋ ਮਾਨ ਕੇ ਚੱਲੀਏ ਕਿ 90-100 ਡਾਲਰ ਕੇ ਬੀਚ ਮੈਂ ਸੋ ਐਸੇ ਦੌਰ ਮੈਂ ਜਹਾਂ ਪੇ ਅਭੀ ਆਪਕੋ ਕਲਾਈਮੇਟ ਚੇਂਜਸ ਬਹੁਤ ਜ਼ਬਰਦਸਤ ਦਿਖ ਰਹੇ ਹੈ ਕੈਨੇਡਾ ਨੇ ਕਭੀ 45 ਨਹੀਂ ਦੇਖਾ ਅਬ ਹਮਨੇ 45 ਵੀ ਦੇਖ ਲਿਆ ਹੈ ਆਪਕਾ ਏਸੀ ਇਫੈਕਟਿਵ ਨਹੀਂ ਹੈ ਜਾਂ ਆਪ ਸਰਦੀਆਂ ਅਭੀ ਗੁਜ਼ਾਰ ਕੇ ਆਏ ਹੈ ਜਹਾਂ ਪੇ ਆਪਕੀ ਵਿੰਡੋਜ਼ ਏਅਰ ਟਾਈਟ ਨਹੀਂ ਥੀ ਔਰ ਆਪਕੋ ਲੀਕੇਜ ਮਿਲ ਰਹੀ ਥੀ ਠੰਡੀ ਹਵਾ ਆ ਰਹੀ ਥੀ ਦੋ ਚੀਜ਼ੇ ਹੋਤੀ ਹੈ ਏਕ ਤੋ ਆਪਕਾ ਘਰ ਖਰਾਬ ਹੋਤਾ ਹੈ ਓਬਵੀਅਸਲੀ ਕਿਉਂਕਿ ਮੋਇਸਚਰ ਆਤਾ ਹੈ ਮੋਲਡ ਆਤਾ ਹੈ ਦੂਸਰੀ ਚੀਜ਼ ਹੈ ਆਪਕਾ ਫਰਨੇਸ ਕਾ ਬਿੱਲ ਬਹੁਤ ਦੂਸਰੇ ਲੈਵਲ ਪੇ ਚਲੇ ਜਾਤਾ ਹੈ ਜੋ ਗਵਰਨਮੈਂਟ ਹੈ ਉਹ ਇਹ ਕਹਤੇ ਹੈ ਅਗਰ ਆਪ ਐਨਰਜੀ ਸਟਾਰ ਵਿੰਡੋਜ਼ ਲਗਾਤੇ ਹੈ ਤੋ ਆਪਕਾ ਬਿੱਲ ਜੋ ਹੈ ਅਪ ਟੂ 30% ਤੱਕ ਡਾਊਨ ਹੋਤਾ ਹੈ ਤੋ ਫਾਰ ਐਗਜ਼ਾਮਪਲ ਆਪਕਾ 400 ਕਾ ਬਿੱਲ ਆ ਰਹਾ ਹੈ 300 ਕਾ ਆ ਰਹਾ ਹੈ ਯੂ ਆਰ ਆਲਮੋਸਟ ਸੇਵਿੰਗ 100 ਡਾਲਰ ਪਰ ਮੰਥ ਤੋ ਵਾਈ ਨਾਟ ਗੋ ਔਨ ਫਾਈਨਾਂਸ ਸਕੀਮ ਔਰ ਆਪਣਾ 100 ਡਾਲਰ ਜਾਂ 90 ਡਾਲਰ 70 ਡਾਲਰ ਦੇ ਕੇ ਆਪਣਾ ਫਰਨੇਸ ਕਾ ਵੀ ਬਿੱਲ ਬਚਾਏ ਔਰ ਆਪਣੇ ਘਰ ਕੀ ਬਿਊਟੀ ਵੀ ਬੜਤੀ ਹੈ ਪਲੱਸ ਬਿਊਟੀ ਸੇ ਜ਼ਿਆਦਾ ਯੂਟੀਲਿਟੀ ਹੈ ਯੇ ਜੋ ਪ੍ਰੋਡਕਟ ਹੈ ਯੇ ਮਸਟ ਹੈਵ ਹੈ ਯੇ ਕੋਈ ਕੋਸਮੈਟਿਕ ਪ੍ਰੋਡਕਟ ਨਹੀਂ ਹੈ ਕਿ ਇਸੇ ਘਰ ਬੜਾ ਸੁੰਦਰ ਦਿਖੇਗਾ ਔਰ ਗੁੱਡ ਟੂ ਹੈਵ ਹੈ ਯੇ ਮਸਟ ਹੈਵ ਹੈ ਅਗਰ ਆਪਣੇ ਘਰ ਮੈਂ ਨਹੀਂ ਹੈ ਛੋਟੇ ਬੱਚੇ ਹੈ ਬਜ਼ੁਰਗ ਹੈ ਡੈਫੀਨੇਟਲੀ ਕੰਸੀਡਰ ਕਰੀਏ ਕਿ ਆਪਕੋ ਵਿੰਡੋਜ਼ ਅਗਰ ਚੇਂਜ ਕਰਾਣੀ ਹੈ ਤੋ ਉਸਕੋ ਕਰਾ ਲੀਜੀਏ ਯੇ ਜੋ ਫਾਈਨਾਂਸ ਵਾਲੀ ਆਪਸ਼ਨ ਹੈ ਯੇ ਕਬ ਆਏਗੀ ਦੁਬਾਰਾ ਆਈ ਡੋਂਟ ਨੋ ਬਟ ਹਾਲ ਫਿਲਹਾਲ ਕੇ ਲਈ ਹੈ ਸੋ ਜ਼ਿਆਦਾ ਜਾਣਕਾਰੀ ਕੇ ਲਈ 416-206-3200 ਔਰ ਸਾਥ ਮੈਂ ਇਹ ਵੀ ਕਹਿਣਾ ਚਾਹੂੰਗਾ ਕਿ ਜੋ ਲੋਕ ਆਪਣਾ ਘਰ ਵੇਚਣੇ ਕਾ ਸੋਚ ਰਹੇ ਹੈ ਅਭੀ ਤੱਕ ਔਰ ਜੋ ਉਨਕੀ ਵਿੰਡੋਜ਼ ਕੀ ਹਾਲ ਖਰਾਬ ਹੈ ਔਰ ਉਸ ਵਜ੍ਹਾ ਸੇ ਉਨਕੋ ਆਫਰ ਆਨੇ ਕਾ ਲੱਗ ਰਿਹਾ ਕਿ ਨਹੀਂ ਆਏਗੀ ਜਾਂ ਆ ਨਹੀਂ ਰਹੀ ਅਭੀ ਤੋ ਆਪ ਲੋਕੋ ਕੇ ਲਈ ਇੱਕ ਸਕੀਮ ਹੈ ਕਿ ਹਾਂ ਜਿਨਕੇ ਘਰ ਲਿਸਟਿੰਗ ਪੇ ਸਿਰਫ ਉਨ੍ਹੀਂ ਕੇ ਲਈ ਆਪਕੋ ਇੱਕ 3 ਮਹੀਨੇ ਕੀ ਵਿੰਡੋ ਦੀ ਜਾਏਗੀ ਆਪ ਆਪਣਾ ਦਰਵਾਜ਼ੇ ਚੇਂਜ ਕਰਾਈਏ ਵਿੰਡੋਜ਼ ਚੇਂਜ ਕਰਾਈਏ 90 ਡੇਜ਼ ਕੇ ਪੀਰੀਅਡ ਕੇ ਲਈ ਆਪਕੋ ਕੋਈ ਕਿਸ਼ਤ ਨਹੀਂ ਦੇਣੀ ਕੋਈ ਪੇਮੈਂਟ ਨਹੀਂ ਕਰਨੀ ਆਫਟਰ 90 ਡੇਜ਼ ਆਪਕੋ ਜਬ ਆਪਕਾ ਘਰ ਵਿਕ ਜਾਏਗਾ ਆਪ

0: उसमें से जो भी आपका आता है बचता है आप वो विंडोज का उसमें से पे कर सकते हो। तो ये एक एक्सक्लूसिव रेडियो आवाज के लिए मैंने स्कीम निकाली है कि जो लोग अपना लिस्ट कर रहे हैं घर वो इस 90 डे पीरियड का फायदा उठा सकते हैं। 90 डेज तक नो पेमेंट नो इंटरेस्ट। जी अमन भाई
1: थैंक यू सो मच। और नंबर नोट करो शिवानुदा, विंडोज और डोर चेंज करने ने किसी ने भी किश्त मिल जाएगी थोड़ा बढ़िया तरीके डील करेंगे। शिवानु नंबर दे दो अपना
0: 416-206-3200।
1: और टॉप दे लेवल दी सर्विस विंडो तुसी दो एस्टीमेट बाहरों ले लो तीजा इनू बुला लो नाल विंडोज लेके आऊगा थोनू विंडोज दिखा दूंगा उसे शीशा दिखा दूंगा कितने दी बनियां दस दूंगा तुसी आपे बाहरों पवा लो जे तुसी पवा सकते हो तुसी पवा नहीं सकनी है 416-206-3200 ते कॉल करनी है। फ्रेश करो सिटी पुप भाई साहब तुसी ऑन एयर हो दियो मैसेज।
2: हाँ जी अमन भाई सत श्री अकाल और सारे लिसनर्स नु प्यार भरी सत श्री अकाल जी। सो बिल्कुल बहुत ही वधिया वधिया मौसम आ, थोड़ी जी गर्मी तो राहत मिली हुई आ, ते जे ग्रोसरी कर निकले हो ता एक गेड़ा जरूर मारना जी फ्रेश ग्रोसरी डिपो वाले पासे नु। दालां बहुत ही वधिया वधिया डील दे उत्ते लगियां हुई जी, मसूर होल मसूर रेड स्प्लिट जे दालां तुसी लैके जानी आ ता सिर्फ $3.5 नु बैग आ जी, 4 pound दा बैग आ। काला चना वाइट चना तुसी लैके जाना 4 pound दा बैग सिर्फ $4 दे विच मिलना तुहानू, जिहड़े कि बाहर घट्टो घट्ट $6-6 दे लगे हुए ने जी। इहदे नाल नाल जे तुसी मूंग दाल मूंग होल और अपना उड़द होल लैके जानी है तां सिर्फ $4.99 दे बैग लगे आ जी, 4-4 pound दे, जिहड़े कि $7-8 दा बैग तुहानू 4 pound दा बाहर मिलदा जी, सिर्फ $5 दे विच मिलना फ्रेश ग्रोसरी डिपो दे उत्ते। ਇਹਦੋਂ ਇਲਾਵਾ ਤੁਸੀਂ ਅੰਗੂਰ ਦੀ ਤੂੜ ਦਾਲ ਦਾ 10 pound ਦਾ ਵੱਡਾ ਬੈਗ ਲੈ ਕੇ ਜਾਣਾ ਤਾਂ ਸਿਰਫ $13 ਚ ਮਿਲਣਾ, ਜਿਹੜੇ ਕਿ ਮਿਨੀਮਮ $16-17 ਦਾ ਬੈਗ ਤੁਹਾਨੂੰ ਬਾਹਰ ਮਿਲਦਾ ਜੀ। ਬਦਾਮਾਂ ਦੇ ਉੱਤੇ ਅਖਰੋਟਾਂ ਦੇ ਉੱਤੇ ਬਹੁਤ ਵਧੀਆ ਡੀਲ ਲੱਗੀ ਹੋਈ ਆ, ਪ੍ਰੀਮੀਅਮ ਕੈਲੀਫੋਰਨੀਆ ਕੁਆਲਿਟੀ ਦੇ ਬਦਾਮ ਜਿਹੜੇ ਆ ਜੀ ਤੁਹਾਨੂੰ ਮਿਲਣੇ ਆ $6.29 ਨੂੰ ਪਰ ਪਾਊਂਡ, $8 ਤੋਂ ਲੈ ਕੇ $9 ਦੇ ਵਿੱਚ ਜਿਹੜਾ ਮਾਰਕੀਟ ਪ੍ਰਾਈਜ਼ ਆ ਸਿਰਫ $6.29 ਨੂੰ ਪਰ ਪਾਊਂਡ ਔਰ ਪ੍ਰੀਮੀਅਮ ਕੁਆਲਿਟੀ ਦੇ ਵਿੱਚ ਮਿਲਣਾ, ਕੋਈ ਕੰਪਰੋਮਾਈਜ਼ ਨਹੀਂ ਜੀ ਕੁਆਲਿਟੀ ਦੇ ਨਾਲ। ਗ੍ਰੀਨ ਰੀਜ਼ਨ ਲੈ ਕੇ ਜਾਣੀ ਹੈ ਜੀ ਸਿਰਫ $2.99 ਨੂੰ ਪਰ ਪਾਊਂਡ ਲੈ ਕੇ ਜਾਇਓ ਜੀ ਫਰੈਸ਼ ਗ੍ਰੋਸਰੀ ਡਿਪੋ ਦੇ ਉੱਤੇ, ਜਿਹੜੀ ਕਿ ਮਿਨੀਮਮ $5 ਨੂੰ ਪਾਊਂਡ ਲੱਗੀ ਹੈ ਜੀ, 3 ਨੂੰ ਮਿਲਣੀ ਹੈ $2 ਪਰ ਪਾਊਂਡ ਮਗਰ ਤੁਹਾਡੀ ਸੇਵਿੰਗ ਹੈਗੀ ਹੈ ਜੀ। ਇਹਤੋਂ ਇਲਾਵਾ ਤੁਸੀਂ ਹੋਰ ਬਹੁਤ ਸਾਰੀਆਂ ਚੀਜ਼ਾਂ ਲੈ ਕੇ ਜਾ ਸਕਦੇ ਹੋ, ਪਤੰਜਲੀ ਦਾ ਮਸਟਰਡ ਆਇਲ ਹੈ ਜੀ ਘੱਟੋ ਘੱਟ $7 ਦਾ ਬਾਹਰ ਮਿਲਦਾ, ਤੁਹਾਨੂੰ 5 ਦਾ ਮਿਲਣਾ, ਸੋ ਡਾਲਰ ਤੋਂ $2 ਮਿਨੀਮਮ ਤੁਹਾਡੇ ਫਰੈਸ਼ ਗ੍ਰੋਸਰੀ ਡਿਪੋ ਦੇ ਉੱਤੇ ਬਚਣੇ ਹੀ ਬਚਣੇ ਆ ਜੀ। ਕਾਰਡਮਮ ਜੇ ਗ੍ਰੀਨ ਕਾਰਡਮਮ ਲੈ ਕੇ ਜਾਣੀ ਹੈ ਤੁਸੀਂ ਤਾਂ ਮਿਨੀਮਮ $13.99 ਦੇ ਵਿੱਚ ਤੁਹਾਨੂੰ 200 gram ਦਾ ਪੈਕ ਮਿਲਣਾ ਜੀ, ਜਿਹੜਾ ਘੱਟੋ ਘੱਟ $17 ਦਾ ਬਾਹਰ ਮਿਲਦਾ ਜੀ, ਸਿਰਫ $14 ਦੇ ਵਿੱਚ ਮਿਲਣਾ। ਸੋ ਪਹੁੰਚਣਾ ਤੁਸੀਂ, ਦੋ ਲੋਕੇਸ਼ਨ ਹੈ ਜੀ, ਫਸਟ ਲੋਕੇਸ਼ਨ 31 ਸਟੀਪਲ ਬੁਸ਼ ਐਵਨਿਊ ਬਰੈਂਪਟਨ ਦੇ ਉੱਤੇ, ਫੋਨ ਨੰਬਰ ਆ ਜੀ 905-556-1651 ਜਿਹੜਾ ਕਿ ਵਿਟਵੀ ਦਾ ਨੰਬਰ ਆ ਜੀ, ਤੇ ਬਰੈਂਪਟਨ ਦਾ ਨੰਬਰ ਆ 905-458-1305-458-1300 ਡੰਡਾਸ ਸਟਰੀਟ ਈਸਟ ਵਿਟਵੀ ਦੇ ਉੱਤੇ। ਸੋ ਦੋਵੇਂ ਲੋਕੇਸ਼ਨਾਂ ਦੇ ਉੱਤੇ ਪਹੁੰਚਣਾ ਜੀ ਔਰ ਸੇਵਿੰਗ ਦਾ ਫਾਇਦਾ ਲਓ। ਔਰ ਪਹੁੰਚਣਾ ਕਿੱਥੇ ਜੀ? ਫਰੈਸ਼ ਗ੍ਰੋਸਰੀ ਡਿਪੋ, ਫਰੈਸ਼ ਗ੍ਰੋਸਰੀ ਡਿਪੋ, ਫਰੈਸ਼ ਗ੍ਰੋਸਰੀ ਡਿਪੋ,
1: ਫਰੈਸ਼ ਗ੍ਰੋਸਰੀ ਡਿਪੋ। ਦੋ ਲੋਕੇਸ਼ਨ ਨੇ, ਤੁਸੀਂ ਅਗਰ ਮਾਰਕਰਮ ਕਿਚਨਰ ਮਾਰਕਰਮ ਤੋਂ ਇਲਾਵਾ ਤੁਸੀਂ ਵਿਟਵੀ ਏਜੈਕਸ ਜਾਂ ਔਸ਼ਵਾ ਦੇ ਵਿੱਚ ਹੈਗੇ ਹੋ, ਤੁਸੀਂ ਬੋਮਨਵੈਲ ਤੱਕ ਹੈਗੇ ਹੋ, ਲਿੰਡਸੀ ਪੀਟਰਬਰੋ ਵਰਥ ਹੈ ਟੂ ਡਰਾਈਵ, ਅਤੇ ਇੱਧਰੋਂ ਤੁਸੀਂ ਬਰੈਂਪਟਨ ਦੇ ਵਿੱਚ ਕਿਚਨ ਵਾਟਰ ਕੈਂਬਰੇਜ ਹੈਗੇ ਹੋ, ਜਾਂ ਤੁਸੀਂ ਬਰੈਂਪਟਨ ਦੇ ਵਿੱਚ ਹੋ, ਬਰੈਂਪਟਨ ਦੀ ਸਟੇਪਲ ਬੁਸ਼ ਵਾਲੀ ਲੋਕੇਸ਼ਨ ਦੇ ਉੱਤੇ ਤੁਸੀਂ ਫਰੈਸ਼ ਗ੍ਰੋਸਰੀ ਡਿਪੋ ਦੇ ਉੱਤੇ ਪਹੁੰਚ ਸਕਦੇ ਹੋ। ਅੰਕਿਤ ਕੀ ਕਹਿਣਾ ਚਾਹੁੰਦੇ? ਅੰਕਿਤ ਹੈਲੋ ਹਾਂ ਅੰਕਿਤ,
3: ਹਾਂਜੀ, ਗੁੱਡ ਆਫਟਰਨੂਨ ਅਨਿਕੇਤ,
1: ਪਹਿਲੇ ਅੰਕਿਤ ਹੀ ਲੱਗਦੇ ਸਾਨੂੰ। ਹਾਂਜੀ ਹਾਂਜੀ
3: ਅਨਿਕੇਤ 28 ਸਰ,
1: 28 ਫਰਵਰੀ 28 ਫਰਵਰੀ ਲਈ ਅਨਿਕੇਤ, ਇੱਦਾਂ ਵੀ ਸਾਰਾ ਕੁਝ ਬਹੁਤ ਵਧੀਆ, ਅਨਰਿਸਟਿਕ ਜਾਂ ਜਿਹੜਾ ਫਾਲਤੂ ਦਾ ਬੋਝ ਨਹੀਂ ਦਿਮਾਗ 'ਤੇ ਚੁੱਕਣਾ, ਇਹਨੂੰ ਬੰਦ ਕਰ ਦਿਓ, ਇੱਕ ਆਪਣਾ ਗੁੱਸਾ ਦੋ ਉਹਨੂੰ ਕੰਟਰੋਲ 'ਚ ਰੱਖੋ, ਗੁੱਸਾ ਦੁਸ਼ਮਣ ਆ ਪਰ ਲੱਗਦਾ ਆਪਣਾ ਦੋਸਤ ਆ ਆਇਆ ਹੋਇਆ, ਸਮਝਦੇ ਨਾ, ਆ ਦੋ ਚੀਜ਼ਾਂ ਦਾ ਖਿਆਲ ਰੱਖੋ, ਬਾਕੀ ਸੁਭਾਅ ਵਧੀਆ ਹੈਗਾ ਤੁਹਾਡਾ। ਅਤੇ ਮੇਰੇ ਨਾਲ ਪਵਨ, ਮੇਰੇ ਨਾਲ ਪਵਨ ਜੀ, ਕੀ ਹਾਲ ਹੈ
4: ਜੀ? ਸਤਿ ਸ਼੍ਰੀ ਅਕਾਲ ਅਮਨ ਜੀ,
1: ਕੀ ਹਾਲ ਚਾਲ ਨੇ ਤੁਹਾਡੇ?
4: ਹਾਂਜੀ ਠੀਕ ਹੈ, ਬਹੁਤ ਵਧੀਆ ਜੀ।
1: ਨਮਿਤਾ ਜੀ?
4: ਜੀ ਹਾਂਜੀ ਸਭ ਠੀਕ ਠਾਕ। ਹਾਂਜੀ
1: ਅਤੇ ਪਵਨ, ਆਪਾਂ ਜੋ ਆਟੋ ਇੰਸ਼ੋਰੈਂਸ ਦੇ ਉੱਤੇ ਬੋਲਦੇ ਹੁੰਦੇ ਹਾਂ
4: ਜੀ,
1: ਆਟੋ ਇੰਸ਼ੋਰੈਂਸ ਤੇ ਇਸ ਲਈ ਬੋਲਦੇ ਹਾਂ ਕੋਈ ਵੀ ਬੰਦਾ ਜਿਹੜਾ ਗੱਡੀ ਚਲਾ ਰਿਹਾ ਉਹਨਾਂ ਨੇ ਆਪਣੀਆਂ ਇੰਸ਼ੋਰੈਂਸ ਚੈੱਕ ਨਹੀਂ ਕੀਤੀਆਂ 90% ਲੋਕ ਇਦਾਂ ਦੇ ਨੇ ਜਿਹੜੇ ਆਪਾਂ ਸੁਣਦੇ ਪਏ ਉਹਨਾਂ ਨੂੰ ਲੱਗਦਾ ਕਿ ਮੇਰੇ ਕੋਲ ਬੈਸਟ ਹੈ
5: ਜੀ
1: ਕਿਸੇ ਦੀ ਗੱਡੀ ਦਾ ਐਕਸੀਡੈਂਟ ਹੋਇਆ ਟੋਟਲ ਰਾਈਡ ਆਫ ਹੋ ਗਈ ਤੇ 8 ਸਾਲ ਪਹਿਲਾਂ ਕੰਪਨੀ ਤੋਂ ਇੰਸ਼ੋਰੈਂਸ ਕਰਾਈ ਸੀ ਉਹਦੇ ਨਾਲ ਚੱਲੀ ਜਾਂਦੇ ਨੇ ਹੁਣ ਗੱਡੀ ਲੱਭਦੀ ਨਹੀਂ ਪਈ ਹੈ ਕਿੱਥੇ ਪੁਲਿਸ ਨੇ ਕਿੱਥੇ ਭੇਜੀ ਹੈ ਇੰਸ਼ੋਰੈਂਸ ਦੇ ਹੈੱਡ ਆਫਿਸ ਨੂੰ ਕਾਲ ਕਰਦੇ ਉਹ ਕਹਿੰਦੇ ਸਾਨੂੰ ਨਹੀਂ ਪਤਾ ਸਾਨੂੰ ਤੁਸੀਂ ਪਤਾ ਕਰਕੇ ਦੱਸ ਦਿਓ ਅਸੀਂ ਉਹਨਾਂ ਨਾਲ ਇੰਸ਼ੋਰੈਂਸ ਨਾਲ ਗੱਲ ਕਰ ਲੈਂਦੇ ਹਾਂ ਨਾਲ ਕੰਪਾਊਂਡ ਨਾਲ ਗੱਲ ਕਰ ਲੈ ਗੱਡੀ ਕਿੱਥੇ ਖੜੀ ਆ ਇਸੇ ਲਈ ਕਹਿੰਦਾ ਨਾ ਪਵਨ ਵਰਗੇ ਲੋਕ ਤੁਹਾਡੇ ਵਿਚਕਾਰ ਹੋਣੇ ਚਾਹੀਦੇ ਨੇ ਮੀਡੀਏਟਰਸ ਹੋਣੇ ਚਾਹੀਦੇ ਨੇ ਅਤੇ ਹੁਣ ਮੈਂ ਉਹਨਾਂ ਦੀ ਹੈਲਪ ਕਰ ਰਿਹਾ ਸ਼੍ਰੀਲੰਕਨ ਪਰਿਵਾਰ ਆ ਕਿਸੇ ਨੇ ਮੇਰਾ ਨੰਬਰ ਦਿੱਤਾ ਪਵਨ ਉਹਨਾਂ ਨੂੰ ਸ਼੍ਰੀਲੰਕਾ ਤੋਂ ਪਰਿਵਾਰ ਵੀ ਆਹ ਬੰਦਾ ਤੁਹਾਡੀ ਮਦਦ ਕਰੂਗਾ ਮੈਂ ਉਹਨਾਂ ਦੀ ਹੈਲਪ ਕਰ ਰਿਹਾ ਹੁਣ ਲਭਾ ਕੇ ਦੇਣ ਲੱਗਿਆ ਇੰਸ਼ੋਰੈਂਸ ਕੰਪਨੀ ਤੋਂ CAA ਦੇ ਵਿੱਚ ਇੰਸ਼ੋਰੈਂਸ ਆ ਉਹਨਾਂ ਦੀ CAA ਕਹਿੰਦਾ ਸਾਨੂੰ ਗੱਡੀ ਦੱਸੋ ਕਿੱਥੇ ਆ ਉਹ ਬੰਦੇ ਦੀ ਹੁਣ ਮੈਂ ਰਿਪੋਰਟ ਪੁਲਿਸ ਰਿਪੋਰਟ ਕਲਿਜ਼ਨ ਬਿਊਰੋ 'ਚ ਦਰਜ ਕਰਾ ਕੇ ਉਹਨਾਂ ਦਾ ਕਾਫੀ ਸੀਰੀਅਸ ਐਕਸੀਡੈਂਟ ਹੋ ਗਿਆ ਡਰਾਈਵਰ ਜਿਹੜਾ ਹੋਸਪਿਟਲਾਈਜ਼ ਹੋ ਗਏ ਸੀ ਹੁਣ ਮੈਂ ਉਹਨਾਂ ਦੀ ਗੱਡੀ ਲਭਵਾ ਰਿਹਾ ਪੁਲਿਸ ਦੀ ਮਦਦ ਦੇ ਨਾਲ ਕਿ ਕੌਣ ਚੱਕ ਕੇ ਲੈ ਕੇ ਗਿਆ ਟੋ ਕੌਣ ਕਰਕੇ ਲੈ ਕੇ ਗਿਆ ਕਿਉਂਕਿ ਮੌਕੇ 'ਤੇ ਕੋਈ ਵੀ ਬੰਦਾ ਨਹੀਂ ਸੀਗਾ ਉੱਥੇ ਸਾਰੇ ਹੋਸਪਿਟਲ ਪਹੁੰਚ ਗਏ ਸੀ ਠੀਕ ਹੈ ਇਹੋ ਜਿਹੇ ਕੰਸਰਨ ਕਰਕੇ ਮੈਂ ਪਵਨ ਵਰਗਿਆਂ ਦਾ ਨੰਬਰ ਦਿੰਦਾ ਹੁੰਦਾ ਤੁਹਾਨੂੰ ਕਿ ਪਵਨ ਨੂੰ ਕਾਲ ਕਰ ਲਿਓ ਪਵਨ ਤੁਹਾਡੀ ਮਦਦ ਕਰ ਦੂਗੀ ਪਵਨ ਕੌਰ ਗਿੱਲ ਨੰਬਰ ਹੈ 647-325-9100 ਤੁਸੀਂ ਸਿਰਫ 3 ਮਿੰਟ ਪਵਨ ਨੂੰ ਦੇਣੇ ਨੇ ਤੁਹਾਨੂੰ ਅਸੀਂ 2 ਐਗਜ਼ਾਮਪਲ ਦੇਵਾਂਗੇ ਹਰ ਵੀਕ ਦੀਆਂ ਐਗਜ਼ਾਮਪਲ ਦਿੰਦੇ ਹੁੰਦੇ ਹਾਂ ਜਿਨ੍ਹਾਂ ਦੀ ਘਟੀਆਂ ਕਈਆਂ ਦੀ ਨਹੀਂ ਵੀ ਘਟਦੀ ਕਈਆਂ ਨੂੰ ਇਹ ਕਹਿ ਦਿੰਦੇ ਉੱਥੇ ਹੀ ਰੱਖੋ ਜਿੱਥੇ ਹੈਗੀ ਹੈ ਕਈਆਂ ਦੇ ਰੇਟ ਇਹਨਾਂ ਕੋਲ ਘੱਟ ਨਹੀਂ ਆਉਂਦਾ ਹੈਗਾ
5: ਜੀ
1: ਉਹਨੂੰ ਦੱਸ ਦਿੰਦੇ ਤੁਸੀਂ ਇੱਥੇ ਹੀ ਰੱਖੋ ਜਿੱਥੇ ਹੈਗੀ ਹੈ ਚੇਂਜ ਨਾ ਕਰਿਓ ਕੋਈ ਤੁਹਾਡਾ ਗਲਤ ਐਡਰੈਸ ਨਹੀਂ ਲਿਖਣਾ ਕਈ ਵਾਰੀ ਐਕਸਟਰਾ ਕਵਰੇਜ ਲਈਆਂ ਹੁੰਦੀਆਂ ਜਿਨ੍ਹਾਂ ਦੀ ਕਦੇ ਲੋੜ ਵੀ ਨਹੀਂ ਪੈਣੀ ਤੁਹਾਨੂੰ ਹਾਂਜੀ ਉਹ ਹੁੰਦੀਆਂ ਨੇ ਵਿੱਚ ਉਹ ਘਟਾ ਦੇਈਦੀਆਂ ਜਿਹੜੀਆਂ ਇਹਦੀ ਲੋੜ ਹੈ ਜ਼ਿਆਦਾ ਉਹ ਵਧਾ ਦੇਈਦੀਆਂ ਨੇ
5: ਜੀ
1: ਜਿਵੇਂ ਰੈਂਟਲ ਕਾਰ ਦੀ ਜ਼ਿਆਦਾ ਲੋੜ ਆ ਉਹ 15 ਦਿਨ ਦੀ ਪਾਈ ਹੋਈ ਆ ਅਰਥ ਕੋਈ ਕਹਿੰਦਾ ਗੱਡੀ 'ਚ ਮੀਨ ਦੇ ਵਿੱਚ ਵੜ ਗਈ ਜਿਹਦੇ ਚਾਂਸਿਸ ਮਤਲਬ 100 ਚੋਂ 0.1% ਨੇ ਉਹਦਾ ਰਾਈਡਰ ਵਿੱਚ ਪਾਇਆ ਹੋਇਆ ਵਧੀਆ ਤਰੀਕੇ ਨਾਲ ਸਮਝਾ ਰਿਹਾ ਸਰ ਮੈਂ ਪਵਨ ਸਾਰਾ ਨਾ
4: ਹਾਂਜੀ ਬਿਲਕੁਲ ਬਹੁਤ ਵਧੀਆ
1: ਹਾਂਜੀ ਗੱਡੀ ਲੱਗ ਕੇ ਰੈਂਟਲ ਕਾਰ ਤਾਂ ਚਾਹੀਦੀ ਹੋਣੀ ਆ ਅਰਥ ਕੋਈ ਕਹਿੰਦਾ ਗੱਡੀ ਜ਼ਮੀਨ ਦੇ ਵਿੱਚ ਚਲੀ ਜਾਣੀ ਆ ਉਹਦੀ ਪਤਾ ਨਹੀਂ ਗਾ ਜਾਣੀ ਆ ਕਿ ਨਹੀਂ ਜਾਣੀ ਕਦੇ ਹੈਨਾ ਸੋ ਇਹ ਸਾਰਾ ਚੈੱਕ ਕਰ ਦਿੰਦੇ ਨੇ ਠੀਕ ਹੈ ਪਵਨ ਆਪਣਾ ਨੰਬਰ ਦਿਓ
4: ਹਾਂਜੀ ਅਮਨ ਜੀ ਮੇਰਾ ਨੰਬਰ 647-325-9100
1: ਦੋ ਇੰਸ਼ੋਰੈਂਸ ਜਿਹੜੀਆਂ ਘਟੀਆਂ ਉਹਨਾਂ ਬਾਰੇ ਬੋਲ ਦਿਓ
4: ਹਾਂਜੀ ਅਮਨ ਜੀ ਮੇਰੇ ਕੋਲ ਬਹੁਤ ਸਾਰੀ ਕਾਲਸ ਆਉਂਦੀਆਂ ਨੇ ਤੇ ਜੀ ਲਾਸਟ ਟਾਈਮ ਮੇਰੇ ਕੋਲ ਆਈਆਂ ਜੀ ਆਟੋ ਤੇ ਹੋਮ ਦੀ ਆਈ ਆ ਜੀ ਤੇ ਉਹਨਾਂ ਦਾ ਜੀ ਆਟੋ ਤੇ ਹੋਮ ਆਲ ਟੂਗੈਦਰ ਜੀ ਮੈਂ $130 ਪਰ ਮੰਥ ਘਟਾ ਕੇ ਦਿੱਤੇ ਆ ਜੀ
1: $1300-1400 ਸਾਲ ਦਾ ਬਚ ਗਿਆ ਤੁਸੀਂ 4 ਮਹੀਨੇ ਤੇਲ ਪਵਾ ਲਓ ਗੱਡੀਆਂ 'ਚ ਗੱਡੀ ਫ੍ਰੀ ਚੱਲ ਜੂਗੀ 4 ਮਹੀਨੇ ਤੁਹਾਡੀ ਇੰਨੇ ਪੈਸੇ ਬਚ ਗਏ ਜਿਹੜੇ ਤੁਸੀਂ ਆਟੋ ਨੂੰ ਦੇਈ ਜਾਂਦੇ ਕਿਉਂਕਿ ਤੁਹਾਡੇ ਕੋਲ ਚੋਇਸ ਨਹੀਂ ਸੀ ਹੁਣ ਤੁਹਾਡੇ ਕੋਲ ਚੋਇਸ ਹੈ ਦੂਸਰਾ
4: ਜੀ ਅਮਨ ਜੀ ਇੱਕ ਮੇਰੇ ਕੋਲ ਹੋਰ ਆਇਆ ਉਹਨਾਂ ਕੋਲ ਘਰ ਤਾਂ ਹੈ ਨਹੀਂ ਸੀ ਟੈਨੈਂਟ ਜਿਵੇਂ ਰੈਂਟ ਤੇ ਰਹਿੰਦੇ ਸੀ ਜੀ ਕਿਸੇ ਦੇ ਘਰ ਦੇ ਵਿੱਚ ਤੇ ਆਪਣੀਆਂ 2 ਗੱਡੀਆਂ ਸੀਗੀਆਂ ਜੀ ਉਹਨਾਂ ਦੇ ਮੈਂ $95 ਘਟਾਏ ਨੇ ਆਲ ਟੂਗੈਦਰ ਉਹਨਾਂ ਨੂੰ ਕੋਂਬੋ ਦੇ ਕੇ ਜਿਵੇਂ ਰੈਂਟ ਵਾਲਾ ਟੈਨੈਂਟ ਵਾਲਾ ਕੋਂਬੋ ਦੇ ਕੇ ਆਟੋ ਐਂਡ ਟੈਨੈਂਟ ਕੋਂਬੋ ਦੇ ਕੇ ਜੀ ਉਹਨਾਂ ਦੇ 95 ਪਰ ਮੰਥ ਘਟੇ ਨੇ
1: ਠੀਕ ਹੈ ਵਾਓ ਵੈਰੀ ਗੁੱਡ ਥੈਂਕ ਯੂ ਵਾਓ ਤੇ ਨੰਬਰ ਬੋਲ ਦੋ ਆਪਣਾ
4: ਹਾਂਜੀ ਅਮਨ ਜੀ 647-325-9100
1: ਕਾਲ ਆਉਣੇ ਸ਼ੁਰੂ ਹੋ ਜਾਣੇ ਚਾਹੀਦੇ ਨੇ ਤੁਹਾਡੇ
4: ਹਾਂਜੀ ਅਮਨ ਜੀ ਕਾਲ ਆ ਰਹੀਆਂ
1: ਲਓ ਜੀ ਲਓ ਕਾਲ 647-325-9100 ਰਾਮੀ ਜੀ ਸਤਿ ਸ਼੍ਰੀ ਅਕਾਲ ਦੋਨੋਂ ਫੋਨ ਫ੍ਰੀ ਕਰਾ ਦਿਓ ਆਪਣੇ ਫ੍ਰੀ ਨੇ ਤੁਹਾਡੇ ਦੋਨੋਂ ਫੋਨ
6: ਬਿਲਕੁਲ ਫ੍ਰੀ ਹੈ ਸਰ
1: ਓਕੇ 25 ਵਾਲੀ ਪੱਚੀ ਰੁਪਈਏ ਜੇ ਸੰਤੋਸ਼ ਮੈਂ ਤੈਨੂੰ ਕਹਾਂ
5: ਜੀ
1: ਤੇਰਾ ਬਿੱਲ ਹੋਊਗਾ ਫੋਨ ਦਾ
5: ਜੀ
1: ਤੂੰ ਫੋਨ ਲੈ ਕੇ ਜਾ ਫੜ $200 ਨਿਊਯਾਰਕ ਜਾ ਕੇ ਸ਼ਾਪਿੰਗ ਕਰ
5: ਜੀ
1: $200 ਦਾ ਕੁਛ ਨੀ ਮੈਂ ਤੇਲੇ ਪਊ ਗੱਡੀ ਦਾ $200 ਮੈਂ ਦਵਾਂ ਵੀ ਸੰਤੋਸ਼ ਜਾ ਕੇ ਸ਼ਾਪਿੰਗ ਕਰੋ ਇੰਜੋਏ ਕਰੋ ਲਾਈਫ ਨੂੰ ਮਜ਼ੇ ਲੁੱਟੋ
5: ਜੀ
1: ਤੇ ਤੈਨੂੰ ਕੋਈ ਰੋਮਿੰਗ ਨਾ ਪੈਂਦੀ ਹੋਵੇ
5: ਜੀ
1: ਨਹੀਂ ਤਾਂ ਨੈਗਰਾ ਫਾਲ ਦੇ ਉਰਲੇ ਪਾਸੇ ਖੜੇ ਵੀ ਲੋਕ ਫੋਨ ਨਹੀਂ ਚੱਕਦੇ ਕਈ ਵਾਰੀ ਰੋਮਿੰਗ ਪੈ ਜਾਂਦੀ ਆ
5: ਜੀ
1: ਝਰਨੇ ਦੇ ਉੱਤੇ ਨਾ AT&T ਪਿਕ ਕਰ ਲੈਂਦਾ
5: ਹਾਂਜੀ
1: ਉਹ ਘਰੇ ਆਏ ਤੇ ਪਤਾ ਲੱਗਦਾ ਵੀ 45 ਰੁਪਏ ਫੋਨ ਦੇ ਬਣ ਗਏ ਤੇ ਰੋਟੀ ਖਾਣ ਲਈ 3 ਰੁਪਏ ਬਚਾਉਂਦੇ ਰਹਿ ਗਏ
5: ਜੀ
1: ਹੈਨਾ ਮੌਜਾ ਲੈ ਗਿਆ ਬਠਿੰਡੇ ਵਾਲਾ ਭੋਲਾ ਅਸੀਂ ਰਹਿ ਗਏ ਮੱਝਾਂ ਚਾਰਦੇ ਹਨਾ ਸੋ ਤੁਸੀਂ ਰੈਮੀ ਦੀ ਡੀਲ ਆ 25 ਰੁਪਏ ਚ ਸੰਤੋਸ਼ ਚਾਹੇ ਬਾਰਡਰ ਦੇ ਇਧਰੋਂ ਚਾਹੇ ਉਰੇ ਹੋ ਚਾਹੇ ਪਰੇ ਹੋ
5: ਜੀ
1: ਡੋਨਲਡ ਟਰੰਪ ਦੀ ਕੋਈ ਔਕਾਤ ਨਹੀਂ ਤੁਹਾਡਾ ਬਿੱਲ ਚੇਂਜ ਕਰ ਦਿਓ ਠੀਕ ਆ
5: ਸਹੀ ਆ
1: 25 ਰੁਪਏ ਬਿੱਲ ਅਮਰੀਕਾ ਦੇ ਵਿੱਚ ਰੋਮਿੰਗ ਯੂਜ ਕਰੋ ਚਾਹੇ ਕੈਨੇਡਾ 'ਚ ਰਹੋ, 100 GB ਡਾਟਾ
5: ਜੀ,
1: ਠੀਕ ਹੈ, ਅਤੇ ਨਾਲ ਅਨਲਿਮਿਟਡ ਕਾਲਸ,
5: ਵਾਓ,
1: ਕੰਟਰੈਕਟ ਕੋਈ ਨਹੀਂ,
5: ਵੈਰੀ ਨਾਈਸ,
1: $25 ਇੱਕ ਵਾਰ ਪੇ ਕਰਨੇ ਆ ਬਸ,
5: ਵਾਓ,
1: ਅਪਫਰੰਟ, ਬੈੱਲ ਦਾ ਨੈਟਵਰਕ ਹੈ, ਖੁੱਡਾਂ 'ਚ ਵੜ ਜਾਓ, ਦਰਖਤਾਂ ਦੇ ਉੱਤੇ ਚੜ੍ਹ ਜਾਓ, ਭੋਰਿਆਂ ਦੇ ਵਿੱਚ ਵੜ ਜਾਓ
5: ਜੀ,
1: ਨੈਟਵਰਕ ਚੱਲੂਗਾ,
5: ਅਤੇ ਡੇਟਾ ਬੋਰੀ ਭਰ ਕੇ,
1: ਡੇਟਾ ਬੋਰੀ ਭਰ ਕੇ, ਉਹ ਤੋਂ ਬਾਅਦ ਵੀ ਚੱਲਦਾ ਰਹਿਣਾ, ਰੁਪਏ ਚ ਉਹੀ ਨੰਬਰ ਰੱਖ ਲੈਣਾ ਪੁਰਾਣਾ ਵੀ,
5: ਵੈਰੀ ਨਾਈਸ,
1: ਹੁਣ ਹੋਰ ਕੀ ਪਤਾ ਚਾਹੀਦੇ ਨੇ,
5: ਨੰਬਰ
1: ਮੰਗ ਲਓ, ਮੈਂ ਤਾਂ
5: ਬਿਲਕੁਲ ਸਾਰੇ ਨੰਬਰ ਮੰਗੋ, ਨੰਬਰ ਮੰਗੋ, ਕਿਉਂਕਿ ਅਮਨਜੀਤ ਆ
1: ਨਵੀਂ ਨੰਬਰ ਬੋਲੋ ਕੀ ਕਰੇ,
6: ਹਾਂਜੀ ਮੈਂ ਮੁਝੇ ਕਹਿਣਾ ਚਾਹੁੰਦਾ ਇਹ ਜਿਹੜੀ ਡੀਲ ਹੈ ਨਾ ਇਹ ਵੀਕਐਂਡ ਦਾ ਕੀ ਆ, ਮੰਡੇ ਤੇ ਡੀਲ ਲੈਣੀ ਨਹੀਂ ਹੈ,
1: ਡਰਾਓ ਨਾ ਪਲੀਜ਼, ਨੰਬਰ ਦਿਓ,
6: ਹਾਂਜੀ 416-453-8181 ਜਾਂ ਫਿਰ 905-909-2222
1: ਧੰਨਵਾਦ ਆਪ ਜੀ ਦਾ, ਜਿਉਂਦੇ ਵਾਸਤੇ ਰਹੋ, ਲੰਬੀਆਂ ਉਮਰਾਂ ਪਰਮਾਤਮਾ ਬਖਸ਼ੇ, ਕਾਲਸ ਕਰਨ ਵਾਲੇ ਲੋਕਾਂ ਨੂੰ ਬੇਨਤੀ ਹੈ ਟੈਕਸਟ ਮੈਸੇਜ ਕਰਿਓ, ਫੋਨ ਨਾ ਕਰਿਓ, ਕਿਉਂਕਿ ਕਾਲ ਇੱਕਦਮ ਇਕੱਠੇ 25-50 ਬੰਦੇ ਮਿਲਾ ਲੈਂਦੇ, ਉਹ ਵੋਇਸ ਮੇਲ ਤੇ ਚੱਲਦਾ, ਵੋਇਸ ਮੇਲ ਸੁਣਦੇ ਨੀ ਗੇ, ਇਹ ਤਾਂ ਸਾਡੀ ਨਹੀਂ ਸੁਣਦੇ, ਤੁਹਾਡਾ ਵੋਇਸ ਮੇਲ ਕਿੱਥੋਂ ਸੁਣਨਗੇ ਛੇਤੀ,
5: ਬਿਲਕੁਲ,
1: ਟੈਕਸਟ ਮੈਸੇਜ ਕਰਿਓ, ਨੰਬਰ ਕੀ ਆ,
5: ਟੈਕਸਟ ਮੈਸੇਜ
6: 905-909-2222 416-453-8181
1: ਠੰਡਾ ਘੱਟ ਪੀਆ ਕਰੋ ਰਾਤ ਨੂੰ, ਠੀਕ ਹੈ,
6: ਹਾਂਜੀ
1: ਅਸੀਂ ਬਦਮਾਸ਼ ਬੀਅਰ ਦੀ ਐਡ ਸ਼ੁਰੂ ਕੀਤੀ ਆ, ਸਵਲੀਨ ਸਤਿ ਸ਼੍ਰੀ ਅਕਾਲ ਜੀ, ਆਪਣਾ ਮੈਸੇਜ ਡਿਲੀਵਰ ਕਰੋ ਪਲੀਜ਼।
7: ਹਾਂਜੀ ਭਾਜੀ ਸਤਿ ਸ਼੍ਰੀ ਅਕਾਲ, ਸਭ ਤੋਂ ਪਹਿਲਾਂ ਮੇਰੇ ਸਵਲੀਨ ਕੌਰ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਨਮਸਤੇ ਤੇ ਅਦਾਬ, ਤੇ ਅੱਜ ਮੈਂ ਗੱਲ ਕਰਨਾ ਚਾਹੁੰਦੀ ਹਾਂ ਸਪੈਸ਼ਲੀ ਜਿਵੇਂ ਕਿ ਹੁਣ ਆਪਣੇ ਸਾਰਿਆਂ ਦੇ ਪੇਰੈਂਟਸ ਆ ਰਹੇ ਨੇ ਸੁਪਰਵੀਜ਼ਰ ਜਾਂ ਵਿਜ਼ਟਰ ਤੇ, ਮੈਂ ਕੀ ਦੇਖਿਆ ਕਿ ਆਪਾਂ ਇੰਸ਼ੋਰੈਂਸ ਲੈ ਲੈਂਦੇ ਹਾਂ ਪਰ ਪੇਰੈਂਟਸ ਨੂੰ ਕਈ ਵਾਰੀ ਮਾੜੀ ਮੋਟੀ ਛੋਟੀ ਮੋਟੀ ਐਮਰਜੈਂਸੀ ਆ ਜਾਂਦੀ ਹੈ ਤੇ ਉਹਨਾਂ ਨੂੰ ਵਾਕ ਇਨ ਜਾਣਾ ਪੈਂਦਾ, ਤਾਂ ਇਸ ਚੀਜ਼ ਦਾ ਜ਼ਰੂਰ ਧਿਆਨ ਰੱਖੋ ਕਿ ਜਦੋਂ ਵੀ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਲੈਂਦੇ ਹੋ ਉਹਦੇ ਵਿੱਚ ਉਹਨਾਂ ਦੇ ਵਾਕ ਇਨਸ ਕਵਰ ਹੋਣ, ਤੇ ਵਾਕ ਇਨਸ ਦੇ ਵਿੱਚ ਜੇਕਰ ਕੋਈ ਡਾਕਟਰ ਜਦੋਂ ਤੁਸੀਂ ਜਾਂਦੇ ਹੋ ਡਾਕਟਰ ਕੋਲੇ ਕੋਈ ਪ੍ਰਿਸਕ੍ਰਿਪਸ਼ਨ ਮੈਡੀਕੇਸ਼ਨ ਲਿਖਦਾ ਉਹ ਵੀ ਤੁਹਾਡੀ ਕਵਰ ਹੋਵੇ, ਇੱਦਾਂ ਦੀਆਂ ਕੰਪਨੀਆਂ ਹੈਗੀਆਂ ਸਾਡੇ ਕੋਲ ਜਿਹਦੇ ਵਿੱਚ ਤੁਹਾਨੂੰ ਵਾਕ ਇਨਸ ਵੀ ਕਵਰ ਹੋਣਗੇ ਤੇ ਉਹਨਾਂ ਦੀ ਕੋਈ ਵੀ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਆ ਉਹਦੇ ਕਰਕੇ ਉਹਨਾਂ ਨੂੰ ਐਮਰਜੈਂਸੀ ਆਉਂਦੀ ਆ ਉਹ ਵੀ ਕਵਰ ਹੋਊਗੀ, ਜੇ ਤੁਸੀਂ ਇੱਦਾਂ ਦੀ ਪਾਲਿਸੀ ਬਾਰੇ ਜਾਣਨਾ ਚਾਹੁੰਦੇ ਹੋ ਤਾਂ ਉਹਦੇ ਲਈ ਸਾਨੂੰ ਕੰਟੈਕਟ ਕਰ ਸਕਦੇ ਹੋ 416-454-4747 416-454-4747 ਤੇ ਇਹ ਤੋਂ ਬਿਨਾਂ ਇਹਦੇ ਵਿੱਚ ਤੁਹਾਡਾ ਐਮਰਜੈਂਸੀ ਜੇ ਪੇਰੈਂਟਸ ਨੂੰ ਕੋਈ ਡੈਂਟਲ ਇਸ਼ੂ ਆਉਂਦਾ ਉਹਨਾਂ ਦਾ ਕਈ ਵਾਰੀ ਉਰੇ ਆ ਕੇ ਦੰਦ ਦੁਖਣ ਲੱਗ ਜਾਂਦਾ ਕੋਈ ਵੀ ਡੈਂਟਲ ਰਿਲੇਟਡ ਐਮਰਜੈਂਸੀ ਆਉਂਦੀ ਆ ਉਹ ਵੀ ਅਪ ਟੂ $4,000 ਤੱਕ ਕਵਰ ਹੋਊਗੀ, ਤਾਂ ਇਹ ਬਹੁਤ ਵਧੀਆ ਕਵਰੇਜ ਆ ਕਿਉਂਕਿ ਆਪਾਂ ਆਪਣੇ ਪੇਰੈਂਟਸ ਲਈ ਜਦੋਂ ਟ੍ਰਿਪ ਪਲਾਨ ਕਰਦੇ ਹਾਂ ਆਪਾਂ ਸੋਚਦੇ ਹਾਂ ਈਵਨ ਮੈਂ ਵੀ ਆਪਣੇ ਪੇਰੈਂਟਸ ਲਈ ਸੋਚਦੇ ਹਾਂ ਕਿ ਆਪਾਂ ਉਹਨਾਂ ਲਈ ਸਾਰਾ ਕੁਝ ਵਧੀਆ ਲਈਏ ਪਰ ਇੱਕ ਇੰਸ਼ੋਰੈਂਸ ਪਾਲਿਸੀ ਆਪਾਂ ਹਮੇਸ਼ਾ ਸੋਚਦੇ ਹਾਂ ਕਿ ਸਸਤੇ ਤੋਂ ਸਸਤੀ ਲੈ ਲਈਏ, ਪਰ ਜਿਹੜੇ ਆਪਣੇ ਪੇਰੈਂਟਸ ਨੇ ਉਹਨਾਂ ਨੂੰ ਮੋਸਟਲੀ ਮੈਂ ਦੇਖਿਆ ਕਦੇ ਨਾ ਕਦੇ ਮਾੜਾ ਮੋਟਾ ਕੋਈ ਨਾ ਕੋਈ ਇਸ਼ੂ ਆ ਹੀ ਜਾਂਦਾ, ਤਾਂ ਉਸ ਵੇਲੇ ਤੁਹਾਨੂੰ ਇਹ ਨਾ ਹੋਵੇ ਕਿ ਅਸੀਂ ਹੁਣ ਇੰਸ਼ੋਰੈਂਸ ਕੰਪਨੀ ਨੂੰ ਜਾਂ ਬ੍ਰੋਕਰ ਨੂੰ ਫੋਨ ਕਰੀਏ ਵੀ ਸਾਡਾ ਕਵਰ ਹੋਊਗਾ ਕਿ ਨਹੀਂ, ਤੁਹਾਡੀ ਕੋਈ ਵੀ ਐਮਰਜੈਂਸੀ ਹੁੰਦੀ ਹੈ ਚਾਹੇ ਉਹ ਛੋਟੀ ਆ ਵੱਡੀ ਆ ਉਹ ਸਾਰਾ ਕੁਝ ਉਹਦੇ ਵਿੱਚ ਕਵਰ ਹੋ ਸਕਦਾ, ਤਾਂ ਜ਼ਰੂਰ ਸਾਨੂੰ ਕੰਟੈਕਟ ਕਰੋ 416-454-4747 416-454-4747 ਤੇ ਇਹ ਤੋਂ ਬਿਨਾਂ ਕਈ ਵਾਰੀ ਆਪਾਂ ਨੂੰ ਲੱਗਦਾ ਕਿ ਆਪਾਂ ਜੇ ਕੋਈ ਦਵਾਈ ਖਾਂਦੇ ਹਾਂ ਕੋਈ BP ਦੀ ਕੋਈ ਡਾਇਬਟੀਜ਼ ਦੀ ਜਾਂ ਕੋਈ ਵੀ ਤੁਹਾਨੂੰ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਹੈਗੀ ਆ ਤਾਂ ਤੁਹਾਨੂੰ ਲੱਗਦਾ ਕਿ ਤੁਹਾਨੂੰ ਲਾਈਫ ਜਾਂ ਕ੍ਰਿਟੀਕਲ ਇੰਸ਼ੋਰੈਂਸ ਸਪੈਸ਼ਲੀ ਨਹੀਂ ਮਿਲਣੀ, ਪਰ ਇੱਦਾਂ ਦਾ ਨਹੀਂ ਆ, ਸਾਡੇ ਕੋਲ ਇੱਦਾਂ ਦੀ ਵੀ ਕੰਪਨੀਜ਼ ਨੇ ਜਿਹੜੀਆਂ ਤੁਹਾਨੂੰ ਗਰੰਟਿਡ ਇਸ਼ੂ ਪਾਲਿਸੀਆਂ ਦੇਣਗੀਆਂ, ਵਿਦਇਨ 2-3 weeks ਤੁਹਾਡੀ ਜਿਹੜੀ ਪਾਲਿਸੀ ਆ ਉਹ ਅਪਰੂਵ ਹੋ ਜੂਗੀ, ਤੁਸੀਂ ਅਪ ਟੂ $500,000 ਤੱਕ ਕੁਆਲੀਫਾਈ ਕਰ ਸਕਦੇ ਹੋ ਵਿਦਆਊਟ ਐਨੀ ਮੈਡੀਕਲ ਐਗਜ਼ਾਮੀਨੇਸ਼ਨ, ਤੇ ਕਿੱਦਾਂ ਤੁਸੀਂ ਇਹ ਪਾਲਿਸੀਆਂ ਵੀ ਲੈ ਸਕਦੇ ਹੋ ਉਹਦੇ ਲਈ ਵੀ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 416-454-4747 416-454-4747 416 454-47-47 ਤੇ ਲਾਸਟਲੀ ਮੈਂ ਕਹਿਣਾ ਚਾਹੁੰਦੀ ਹਾਂ ਜੇ ਤੁਹਾਡੀ ਕੋਈ ਆਟੋ ਹੋਮ ਕਮਰਸ਼ੀਅਲ ਜਾਂ ਫਿਰ ਕੋਈ ਵੀ ਤੁਹਾਡੀ ਸੀਜੀਐਲ ਕਿਸੇ ਵੀ ਚੀਜ਼ ਦੀ ਰਿਨਿਊਵਲ ਆ ਰਹੀ ਹੈ ਜਾਂ ਤੁਹਾਨੂੰ ਕੋਈ ਵੀ ਪਾਲਿਸੀ ਚਾਹੀਦੀ ਹੈ ਉਹਦੇ ਲਈ ਵੀ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 416-454-47-47 416-454-47-47 ਤੇ ਗੱਲ ਕੀਤੀ ਜਾ ਸਕਦੀ ਹੈ।
1: ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ। 416-454-47-47
7: 454-47-47
1: ਬਹੁਤ ਸ਼ੁਕਰੀਆ, ਥੈਂਕ ਯੂ। ਔਰ ਸਪੀਡਐਕਸ ਭਾਜੀ ਰੱਖਾਂਗੇ ਆਪਾਂ, ਮੈਨੂੰ ਐਕਚੁਅਲੀ ਸਾਰੇ ਕਾਲਸ ਐਂਡ ਆਫ ਦ ਸ਼ੋ ਇਕੱਠੇ ਹੋ ਜਾਂਦੇ ਨੇ ਜੀ, ਅਤੇ ਮਾਫੀ ਚਾਹੁੰਦਾ ਮੈਂ। ਤੁਸੀਂ ਮੈਨੂੰ 11-12 ਦੇ ਵਿੱਚ ਕਰਿਆ ਕਰੋ ਭਾਜੀ ਪਲੀਜ਼। ਅਤੇ ਸਪੀਡਐਕਸ ਤੋਂ ਮੈਂ ਗੱਲ ਕਰਨ ਲੱਗਿਆ, ਮੈਂ ਰਾਣਾ ਜੀ ਤੁਸੀਂ ਵੀ ਹੋਲਡ ਰੱਖੋ ਜੀ, ਸੁਲਤਾਨ ਜੀ ਤੁਸੀਂ ਵੀ ਹੋਲਡ ਰੱਖੋ ਜੀ, ਕੰਸਟਰਕਸ਼ਨ ਵਾਲੇ ਤੁਸੀਂ ਵੀ, ਸਾਰੇ ਐਂਡ ਦੇ ਵਿੱਚ ਕਾਲ ਇਕੱਠੇ ਹੋ ਜਾਂਦੇ ਨੇ ਐਂਡ ਦੇ ਵਿੱਚ, ਮਤਲਬ ਜਦੋਂ ਮੇਰੇ ਕੋਲ ਇੱਕ ਇੱਕ ਮਿੰਟ ਆ। ਹੁਣ ਆਪਾਂ ਇੱਕ ਇੱਕ ਮਿੰਟ ਵੀ ਯੂਜ਼ ਕਰਾਂਗੇ ਸਾਰੇ ਭਾਜੀ। ਆਹ ਇੱਕ ਭਾਈ ਸਾਹਿਬ ਦੋ ਸਟੂਡੀਓ ਦੇ ਵਿੱਚ ਬੈਠੇ ਨੇ, ਸਪੀਡਐਕਸ ਤੋਂ ਭਾਈ ਸਾਹਿਬ ਨੇ ਮੇਰੇ ਨਾਲ। ਭਾਜੀ ਸਤਿ ਸ਼੍ਰੀ ਅਕਾਲ, ਕੀ ਹਾਲ ਆ ਤੁਹਾਡਾ?
8: ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਬਹੁਤ ਵਧੀਆ।
1: ਨਾਮ ਦੱਸੋ ਪਹਿਲਾਂ ਆਪਣਾ। ਮੈਂ ਆਪਣਾ ਨਾਮ ਦੱਸ ਦਿਓ ਭਾਜੀ।
8: ਹਾਂਜੀ, ਗੁਰਪ੍ਰੀਤ ਸਿੰਘ ਹੈ ਜੀ।
1: ਹਾਂ ਗੁਰਪ੍ਰੀਤ ਸਿੰਘ ਨੇ। ਗੁਰਪ੍ਰੀਤ ਸਿੰਘ ਜੀ, ਸਵੇਰੇ ਨਾ ਇੱਕ ਬੰਦੇ ਦੇ ਡੈਂਟ ਪਿਆ ਸੀ, ਰੇਡੀ 'ਤੇ ਕਾਲ ਕੀਤੀ ਸੀ, ਮੈਨੂੰ ਕਿਹਾ ਸੀਗਾ ਤੁਹਾਡੇ ਕੋਲ ਆਵੇ, ਸ਼ਾਇਦ ਤੁਹਾਡੇ ਕੋਲ ਆ ਕੇ ਜਾਵੇ।
8: ਹਾਂਜੀ,
1: ਮੈਂ ਸਾਰਿਆਂ ਨੂੰ ਸਲਾਹ ਦਊਂਗਾ, ਗੱਡੀ 'ਚ ਜਦੋਂ ਐਕਸੀਡੈਂਟ ਹੋ ਗਿਆ ਤੁਹਾਨੂੰ ਰੇਟ ਕੰਪੈਰੀਜ਼ਨ ਨਹੀਂ ਕਰਨਾ ਹੁੰਦਾ। ਗੁਰਪ੍ਰੀਤ ਦੱਸ ਦੇਣਗੇ ਕਿਉਂ ਨਹੀਂ ਕਰਨਾ ਹੁੰਦਾ। ਇੱਕ ਡੈਂਟ ਨੂੰ ਟੈਂਪਰੇਰੀ ਫਿਕਸ ਕੀਤਾ ਜਾਂਦਾ, ਉਹਦੇ ਵਿੱਚ ਪੁਟਿੰਗ ਜੀ ਭਰ ਕੇ, ਕੀ ਕਹਿੰਦੇ ਹੁੰਦੇ ਜਿਹੜੀ ਭਰਦੇ ਹੁੰਦੇ ਤੁਸੀਂ ਵਿੱਚੋਂ?
8: ਪਲਾਸਟਿਕ ਫਿਲਰ ਹੁੰਦਾ ਜੀ,
1: ਪਲਾਸਟਿਕ ਫਿਲਰ ਭਰ ਕੇ ਭਰ ਦਿੰਦੇ ਨੇ। ਉਹ ਟੈਂਪਰੇਰੀ ਆ, ਇੱਕ ਹੁੰਦਾ ਪਰਮਾਨੈਂਟ। ਟੈਂਪਰੇਰੀ ਨੇ ਠੰਡ ਹੋਣ ਤੋਂ ਬਾਅਦ ਜਾਂ ਗਰਮੀ ਵਧਣ ਤੋਂ ਬਾਅਦ ਉਹ ਪਲਾਸਟਿਕ ਨਿਕਲ ਜਾਂਦਾ, ਉਹਦਾ ਟਾਈਮ ਹੁੰਦਾ ਸਾਲ ਜਾਂ ਡੇਢ ਸਾਲ।
8: ਹਾਂਜੀ,
1: ਸਪੀਡਐਕਸ ਕਿਉਂ ਅਲੱਗ ਹੈ ਬਾਕੀਆਂ ਤੋਂ ਦੱਸਿਓ।
8: ਸਪੀਡਐਕਸ ਇਸ ਕਰਕੇ ਅਲੱਗ ਆ, ਸਪੀਡਐਕਸ ਕੁਆਲਿਟੀ ਵਰਕ ਕਰਦਾ, ਸਪੀਡਐਕਸ ਕਾਰਨਰ ਕੱਟ ਨਹੀਂ ਕਰਦਾ। ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਗੱਡੀ ਤੇ ਕੁਆਲਿਟੀ ਵਰਕ ਕੀਤਾ ਜਾਵੇ ਵਿਦ ਵਾਰੰਟੀ ਕੀਤਾ ਜਾਵੇ, ਰਾਈਟ, ਕਿਉਂਕਿ ਹਰ ਇੱਕ ਬੰਦੇ ਦੀ ਗੱਡੀਆਂ ਬੜੀਆਂ ਮਹਿੰਗੀਆਂ ਅੱਜ ਕੱਲ, ਸੋ ਬਾਰ ਬਾਰ ਕਰਾਉਣ ਨਾਲੋਂ, ਆਪਦੀ ਗੱਡੀ ਨੂੰ ਤੁਸੀਂ ਗਾਰਬੇਜ ਬਣਾਉਣ ਨਾਲੋਂ, ਇੱਕ ਵਾਰੀ ਵਧੀਆ ਸ਼ੋਪ ਤੇ ਆਓ, ਵਧੀਆ ਕੁਆਲਿਟੀ ਵਰਕ ਕਰਾਓ, ਦੈਟਸ ਇਟ। ਤੋ ਇਹਦੇ ਲਈ ਤੁਹਾਨੂੰ ਆਉਣਾ ਪੈਣਾ ਸਪੀਡਐਕਸ ਆਟੋ ਕਲੇਜਨ ਤੇ। ਕੋਈ ਵੀ ਇੰਸ਼ੋਰੈਂਸ ਕਲੇਮ ਆ, ਕੋਈ ਵੀ ਤੁਹਾਡਾ ਬੋਡੀ ਵਰਕ ਨੀਡਸ ਆ, ਐਨੀਥਿੰਗ ਯੂ ਨੀਡ, ਵੀ ਹੈਵ ਇਟ ਹੇਅਰ। ਸੋ 416-277-9951 ਜੀ।
1: ਸੋ ਸਪੀਡਐਕਸ ਬਾਰੇ ਮੈਂ ਦੱਸ ਦਵਾਂ, ਦੁਨੀਆਂ ਦੀ ਕੋਈ ਕਾਰ ਹੈ ਜਿਹੜੀ ਤੁਸੀਂ ਰਿਪੇਅਰ ਨਹੀਂ ਕੀਤੀ, ਕੋਈ ਵੀ ਦੁਨੀਆਂ ਦਾ ਬ੍ਰਾਂਡ ਮਾਡਲ?
8: ਨਹੀਂ ਜੀ, ਜਿੰਨੇ ਵੀ ਸਾਰੇ ਮੇਨ ਬ੍ਰਾਂਡ ਹੈਗੇ ਆ ਇੱਥੇ ਆਪਣੇ ਨਾਰਥ ਅਮਰੀਕਾ, ਜੋ ਜਿੰਨੀਆਂ ਵੀ ਗੱਡੀਆਂ ਚੱਲਦੀਆਂ ਨੇ ਆਲਮੋਸਟ ਸਾਰੀਆਂ ਅਸੀਂ ਰਿਪੇਅਰ ਕਰ ਚੁੱਕੇ ਹਾਂ ਜੀ।
1: 16 ਸਾਲ ਇਹਨਾਂ ਨੇ ਜੋਬ ਕੀਤੀ, 16 ਸਾਲ ਦਾ ਜਿਹੜਾ ਸ਼ੋਪ ਖੋਲੀ ਆ ਨਾ, ਤਾਂ ਗੱਡੀ ਵੇਟਿੰਗ 'ਚ ਹੁੰਦੀ ਆ। ਕਾਰਨ ਕੀ ਆ? ਇਹ ਕੰਮੇ ਇਹੋ ਜਿਹਾ, ਕੱਪੜੇ ਸਮਾਉਣੇ ਤੇ ਗੱਡੀ ਨੂੰ ਪੇਂਟ ਖਰਾਬ ਹੋਇਆ, ਇਹ ਦੋਨਾਂ 'ਚ ਵੇਟ ਕਰਨੀ ਪੈਂਦੀ ਆ ਕਾਰੀਗਰ ਦੀ।
5: ਯਾ ਬਿਲਕੁਲ।
1: ਤੇ ਸਪੀਡਐਕਸ 'ਤੇ ਤੁਹਾਨੂੰ ਵੇਟ ਕਰਨੀ ਪੈਂਦੀ ਆ, ਸਾਫ਼ ਸੁਥਰਾ ਕੰਮ, ਇੰਸ਼ੋਰੈਂਸ ਨਾਲ ਆਪੇ ਡੀਲ ਕਰਨਾ, ਕੋਈ ਮੈਸ ਨਹੀਂ ਪਾਉਣੀ, ਕੋਈ ਲੜਾਈਆਂ ਝਗੜੇ ਨਹੀਂ ਕਰਾਉਣੇ, ਮਿੰਟਾਂ 'ਚ ਨਿਬੇੜ ਦੇਣਾ। ਆਪੇ ਰੈਂਟਲ ਕਾਰ ਲੈ ਕੇ ਦੇਣੀ ਆ, 416-277-9951 ਪਹਿਲਾਂ ਮਿੱਠੇ ਬਾਅਦ 'ਚੋਂ ਕੌੜੇ, ਨਾ ਬਾਬਾ ਨਾ, ਫੈਮਿਲੀ ਬਿਜ਼ਨਸ ਹੈ, ਇੱਥੇ ਹੀ ਵਾਈਫ, ਇੱਥੇ ਹੀ ਬੱਚੇ ਬੈਠੇ ਹੁੰਦੇ। ਭਾਜੀ ਇੱਕ ਬੰਦੇ ਨੇ ਨੰਬਰ ਮੰਗਿਆ ਤੁਹਾਡਾ, ਵੀਕਡੇ 'ਚ ਦੋ ਬੰਦਿਆਂ ਨੇ ਮੰਗਿਆ
5: ਜੀ,
1: ਇੱਕ ਨੇ ਪਤਾ ਕੀ ਕਿਹਾ ਸੀ ਮੈਨੂੰ?
8: ਹਾਂਜੀ,
1: ਕਹਿੰਦਾ ਜਿੱਥੇ ਬੱਚਾ ਬੋਲ ਦਿੰਦਾ ਇੱਕ ਛੋਟਾ ਜਾ ਕੇ, ਉਹਨਾਂ ਦਾ ਨੰਬਰ ਦਿਓ। ਹਾਂਜੀ
8: ਬਿਲਕੁਲ ਜੀ, ਆ ਕੇ ਦੱਸਦੇ ਹੁੰਦੇ ਜੀ, ਰੇਡੀਓ ਰੈਫਰੈਂਸ ਤੋਂ, ਰੇਡੀਓ ਬਾਅਦ 'ਚ ਸਾਡੀ ਇਕੱਲੀ ਐਡ ਚੱਲਦੀ ਹੈ ਜੀ।
1: ਹਾਂਜੀ,
8: ਹੋਰ ਸਾਡਾ ਕੋਈ ਸੋਰਸ ਨਹੀਂ ਹੈਗਾ, ਤੇ ਸਾਨੂੰ ਬੜਾ ਭਰਮਾ ਹੰਗਾਰਾ ਮਿਲਦਾ।
1: ਪਰ ਮੈਨੂੰ ਉਹਨੇ ਸਪੈਸ਼ਲੀ ਕਿਹਾ ਉਹਨੇ ਰੱਖੇ ਕਿ ਜਿੱਥੇ ਬੱਚਾ ਬੋਲਦਾ ਹੁੰਦਾ, ਦੇਖੋ ਕਿੱਡੀ ਵੱਡੀ ਗੱਲ ਹੁੰਦੀ ਹੈ ਭਾਜੀ ਬੱਚੇ ਦੇ ਬੋਲਣ ਦੀ।
8: ਬਿਲਕੁਲ ਜੀ,
1: ਉਹ ਅਗਲੇ ਦਾ 100% ਟਰਸਟ ਬਣ ਗਿਆ
8: ਜੀ। ਮੈਂ ਕਹਿੰਦਾ ਚਲੇ ਜਾਂਦੇ ਆ ਬੱਚੇ ਇੱਥੇ ਕੰਮ ਵੀ ਕਰਦੇ ਆ ਜੀ, ਜੋ ਵੀ ਹੈਗਾ ਉਹਨਾਂ ਨੂੰ ਸਿਖਾਇਆ ਜਾਂਦਾ, ਰਾਈਟ।
1: ਹਾਂਜੀ,
8: ਸੋ ਲੋਕਾਂ ਨਾਲ ਕਿਵੇਂ ਡੀਲ ਕਰਨਾ, ਕਿੱਦਾਂ ਬੋਲਣਾ, ਕਿੱਦਾਂ ਕੰਮ ਹੁੰਦਾ, ਸਾਰਾ এনवायरमेंट ਉਹ ਦੇਖਦੇ ਆ, ਤਾਂ ਹੀ ਉਹ ਸਿੱਖਦੇ ਆ।
1: ਬਹੁਤ ਸ਼ੁਕਰੀਆ। 416-277-9951 ਰਦਰਫੋਰ ਰੋਡ ਦੇ ਉੱਪਰ ਨੇ, 181 ਰਦਰਫੋਰ ਰੋਡ ਸਾਊਥ, ਸਪੀਡਐਕਸ ਆਟੋ ਕਲਿਜ਼ਮ ਪਾਲਣਾ ਤੁਸੀਂ। ਹੁਣ ਆ ਗਏ ਮੇਰੇ ਨਾਲ ਰਾਣਾ ਜੀ, ਬਹੁਤ ਸਾਰੀਆਂ ਬਿਮਾਰੀਆਂ ਲੱਗੀਆਂ ਹੋਈਆਂ ਨੇ, ਪਤਾ ਹੀ ਨਹੀਂ ਗਾ ਆਪਾਂ ਰਿਪੋਰਟ ਕਰਕੇ ਕਿੱਥੋਂ ਕਲੇਮ ਕੀ ਲੈ ਸਕਦੇ ਹੋ। ਇਹ ਸਾਡਾ ਇੱਕ ਅਵੇਅਰਨੈਸ ਕੈਂਪੇਨ ਚਲਾ ਰਹੇ ਹਾਂ
5: ਜੀ,
1: ਜਿਹਦੇ 'ਚ ਅਸੀਂ ਲੋਕਾਂ ਨੂੰ ਜਾਗਰੂਕ ਕਰ ਰਹੇ, ਤੁਹਾਡੇ ਪਰਿਵਾਰ 'ਚ ਜਾਂ ਤੁਹਾਡੇ ਪਰਿਵਾਰ ਦੇ ਆਸ ਪਾਸ ਕੋਈ ਬਿਮਾਰ ਵਿਅਕਤੀ ਹੈ ਤਾਂ ਉਹ ਕੀ ਕਰ ਸਕਦਾ। ਰਾਣਾ ਜੀ ਤੁਸੀਂ ਆਨ ਏਅਰ ਪਲੀਜ਼ ਦਿਓ ਮੈਸੇਜ।
8: ਅਮਨ ਜੀ ਤੁਹਾਨੂੰ ਤੇ ਆਪਣੇ ਸਾਰੇ ਲਿਸਟਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਇਹ ਫੈਡਰਲ ਗਵਰਨਮੈਂਟ ਦੀ ਗ੍ਰਾਂਟ ਹੈ, $90,000 ਤੱਕ ਦੀ, ਅਗਰ
9: ਅਸੀਂ ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਹੈ, ਉਮਰ 49 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ, ਅਗਰ ਸਾਡੇ ਕੋਲ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੈਗਾ ਐਂਡ ਵੈਲਿਡ ਇੰਸ਼ੋਰੈਂਸ ਨੰਬਰ, ਤਾਂ ਆਪਾਂ ਇਹ ਗ੍ਰਾਂਟ ਅਪਲਾਈ ਕਰ ਸਕਦੇ ਹਾਂ। ਵੈਲਿਡ ਇੰਸ਼ੋਰੈਂਸ ਨੰਬਰ ਦਾ ਮਤਲਬ ਇਹ ਹੈਗਾ, ਪਹਿਲਾਂ ਇਹ ਗ੍ਰਾਂਟ ਸਿਰਫ ਜਿਹੜੇ ਲੋਕ PR ਜਾਂ ਸਿਟੀਜ਼ਨ ਸੀ ਉਹਨਾਂ ਨੂੰ ਮਿਲਦੀ ਸੀ, ਪਰ ਬਾਅਦ ਚੋਂ ਗਵਰਨਮੈਂਟ ਨੇ ਅਮੈਂਡਮੈਂਟ ਕਰਕੇ ਜਿਹੜੇ ਲੋਕ ਇੱਥੇ ਟੈਂਪਰੇਰੀ ਤੌਰ 'ਤੇ ਵੀ ਰਹਿ ਰਹੇ ਨੇ ਉਹ ਵੀ ਇਹ ਗ੍ਰਾਂਟ ਅਪਲਾਈ ਕਰ ਸਕਦੇ ਨੇ। ਸੋ ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ 'ਤੇ 416-910-9000, 416-910-9000, ਵੈਬਸਾਈਟ ਹੈ punjabinsurance.ca। ਐਂਡ ਰੀਸੈਂਟਲੀ ਗਵਰਨਮੈਂਟ ਨੇ ਬੱਚਿਆਂ ਦੇ ਜਿਹੜੇ ਪੈਸੇ ਵਿੱਚ ਜਿਹਨਾਂ ਕੋਲ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੈਗਾ, CDB ਬੈਨੀਫਿਟ ਵਧਾ ਕੇ ਉਹਨਾਂ ਨੇ $3,480 ਸਾਲ ਦਾ ਕਰਤਾ, ਮਹੀਨੇ ਦੇ $290 ਉਹਨਾਂ ਪੇਰੈਂਟਸ ਨੂੰ ਮਿਲਣੇ ਸ਼ੁਰੂ ਹੋ ਜਾਣਗੇ। ਜਿਹਨਾਂ ਦੀ ਉਮਰ 18 ਸਾਲ ਤੋਂ ਅਬਵ ਹੈ, ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੈ, ਉਹਨਾਂ ਦਾ ਵੀ ਪਹਿਲਾਂ $200 ਹੁੰਦਾ ਸੀ ਸਾਲ ਦਾ, $2,400 ਹੁਣ ਵਧਾ ਕੇ ਉਹਨਾਂ ਨੇ $2,450 ਕਰ ਦਿੱਤੇ ਨੇ ਇਸ ਜੁਲਾਈ ਮਹੀਨੇ ਤੋਂ। ਸੋ $205 ਹਰ ਮਹੀਨੇ ਉਹਨਾਂ ਦੇ ਆਇਆ ਕਰਨਗੇ। ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਦੇ ਸਾਰੇ ਬੈਨੀਫਿਟ ਜਿਹੜੇ ਆਪਣਾ ਅਪਲਾਈ ਕਰਨ ਲਈ 416-910-9000, 416-910-9000। ਤੇ ਲਾਸਟ ਵਿੱਚ ਮੈਂ ਕੁਝ ਕੰਡੀਸ਼ਨਸ ਦੱਸਣੀਆਂ ਚਾਹਾਂਗਾ ਜਿਹੜੀਆਂ ਕਵਰ ਕੀਤੀਆਂ ਜਾ ਰਹੀਆਂ ਨੇ ਇਸ ਗ੍ਰਾਂਟ ਦੇ ਅੰਡਰ। ਅਗਰ ਕੋਈ ਪਰਸਨ ਇਨਸੁਲਿਨ ਡਿਪੈਂਡੈਂਟ ਹੈ, ਆਟਿਜ਼ਮ ਹੈ ਕਿਸੇ ਨੂੰ, ਡਾਊਨ ਸਿੰਡਰਮ, ADHD, ਡਾਇਮੈਂਸ਼ੀਆ, ਅਲਜ਼ਾਈਮਰ, CP ਦਾ ਇਸ਼ੂ ਹੈ, ਡਿਵੈਲਪਮੈਂਟਲ ਡਿਲੇ, ਐਪੀਲੈਪਸੀ, ਇਸ ਤੋਂ ਇਲਾਵਾ ਡਿਵੈਲਪਮੈਂਟਲ ਡਿਸਬਿਲਟੀਜ਼ ਨੇ, ਕਰੋਨਿਕ ਕੰਡੀਸ਼ਨ ਹੈ ਕੋਈ, MS, ਸਵੇਅਰ ਕੋਲਾਈਟਸ, ਕੋਰਨ ਡਿਜ਼ੀਜ਼, ਸਵੇਅਰ ਅਰਥਰਾਈਟਸ, ਲਿਓਪਸ, ਕਿਡਨੀ ਫੇਲੀਅਰ ਰਿਕੁਆਇਰਿੰਗ ਡਾਇਲਿਸਿਸ, ਕੋਈ ਕੈਂਸਰ ਪੇਸ਼ੈਂਟ ਹੈ, ਅਗਰ ਉਹਨਾਂ ਦਾ ਇਲਾਜ ਲੰਬਾ ਚੱਲ ਰਿਹਾ ਤਾਂ ਉਹਨਾਂ ਨੂੰ ਵੀ $90,000 ਦੀ ਗ੍ਰਾਂਟ ਮਿਲ ਸਕਦੀ ਹੈ। ਇਸ ਤੋਂ ਇਲਾਵਾ ਸਵੇਅਰ ਡਿਪਰੈਸ਼ਨ ਵੀ ਕਵਰ ਹੈ, ਹਾਰਟ ਡਿਜ਼ੀਜ਼, ਸਟ੍ਰੋਕ ਸਰਵਾਈਵਰ, ਬਾਈਪੋਲਰ ਡਿਸਆਰਡਰ, ਸਕਿਜ਼ੋਫਰੀਨੀਆ, PTSD, ਐਂਗਜ਼ਾਇਟੀ ਡਿਸਆਰਡਰ, ਇਸ ਤੋਂ ਇਲਾਵਾ ਸਵੇਅਰ ਲਰਨਿੰਗ ਡਿਸੇਬਿਲਟੀ, ਹੇਅਰਿੰਗ ਲੋਸ, ਡੈਫਨੈਸ, ਵਿਜ਼ਨ ਇੰਪੇਅਰਮੈਂਟ, ਬਲਾਈਂਡਨੈਸ, ਕਰੋਨਿਕ ਪੇਨ, OCD, ਪੋਲੀਓ, ਪੈਰਾਲਾਈਸਿਸ, ਪਾਰਕਿੰਸਨ, ਹਿਪ ਇੰਜਰੀ, ਪੇਨ, ਗਲਕੋਮਾ, ਇੱਕ ਲੰਬੀ ਲਿਸਟ ਹੈ। ਜਦੋਂ ਤੁਸੀਂ ਸਾਨੂੰ ਕਾਲ ਕਰੋਗੇ ਆਪਾਂ ਤੁਹਾਨੂੰ ਦੱਸ ਦਾਂਗੇ ਤੁਹਾਡੀ ਕੰਡੀਸ਼ਨ ਦੇ ਅੰਡਰ ਤੁਹਾਨੂੰ ਇਹ $90,000 ਦੀ ਫੈਡਰਲ ਗਵਰਨਮੈਂਟ ਦੀ ਗ੍ਰਾਂਟ ਮਿਲ ਸਕਦੀ ਹੈ ਜਾਂ ਨਹੀਂ। ਅਗਰ ਤੁਹਾਨੂੰ ਪ੍ਰੋਵਿੰਸ਼ੀਅਲ ਦੇ ਕੋਈ ਪ੍ਰੋਵਿੰਸ਼ੀਅਲ ਗਵਰਨਮੈਂਟ ਦੇ ਕੋਈ ਬੈਨੀਫਿਟ ਮਿਲਦੇ ਨੇ ਉਹ ਵੀ ਮਿਲਦੇ ਰਹਿਣੇ ਨੇ, ਇਹ ਅਡੀਸ਼ਨਲ ਗ੍ਰਾਂਟ ਹੈ ਜੋ ਤੁਹਾਨੂੰ ਮਿਲ ਸਕਦੀ ਹੈ ਅੰਡਰ RDSP ਅਕਾਊਂਟ ਦੇ, RDSP ਪਲਾਨ ਦੇ ਅੰਡਰ। ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ 'ਤੇ 416-910-9000, 416-910-9000, 416-910-9000।
1: ਕੋਈ ਰਿਸ਼ਤੇਦਾਰ ਹੈ, ਕੋਈ ਹੋਰ ਜਾਣ ਪਛਾਣ ਦੇ ਨੇ, ਉਹਨਾਂ ਨੂੰ ਵੀ ਨੰਬਰ ਦੇ ਦਿਓ। ਤੇ ਮੇਰੇ ਨਾਲ ਯਾਦਵਿੰਦਰ ਸੀ, ਯਾਦਵਿੰਦਰ ਹੁਣ ਤੇ ਕਾਫੀ ਟਾਈਮ ਤੋਂ ਬੋਲੋ ਯਾਦਵਿੰਦਰ।
10: ਹਾਂਜੀ ਸਤਿ ਸ਼੍ਰੀ ਅਕਾਲ ਜੀ, ਆਪਾਂ RSG ਕਸਟਮ ਸਫਾ ਤੋਂ
1: ਸਾਰੇ ਐਂਡ ਚ ਗੱਲ ਕਰ ਰਹੇ ਹਾਂ। ਜਦੋਂ ਐਂ ਸ਼ੋ ਖਤਮ ਹੋਣਾ ਤਾਂ ਉਦੋਂ ਇਕੱਠੇ ਕਰ ਲਿਆ ਕਰੋ ਕੋਲ ਸਾਰੇ। ਯਾਦਵਿੰਦਰ ਓਕੇ, ਮੈਂ ਸਭ ਤੋਂ ਪਹਿਲਾਂ ਦੱਸਣ ਲੱਗਿਆ RSG ਕਸਟਮ ਸਫਾ ਅਪੋਸਟਰੀ ਬਾਰੇ। ਮੈਂ ਤੁਹਾਡਾ ਨੰਬਰ ਅਲੱਗ ਅਲੱਗ ਲੋਕਾਂ ਨੂੰ ਭੇਜਦਾ ਰਹਿੰਦਾ, ਰਾਤ ਦਾ ਵੀ ਇੱਕ ਮੈਸੇਜ ਆਇਆ ਹੈ ਡਿਊ ਆ, ਹਜੇ ਮੈਂ ਉਹਨੂੰ ਨੰਬਰ ਭੇਜਣਾ। ਤੁਸੀਂ ਦੱਸੋਗੇ ਤੁਹਾਨੂੰ ਕਿੱਦਾਂ ਕਿੱਦਾਂ ਦੇ ਲੋਕ ਕਾਲ ਕਰਦੇ ਨੇ?
10: ਸਾਨੂੰ ਹਰ ਤਰ੍ਹਾਂ ਦੇ, ਜ਼ਿਆਦਾ ਤਾਂ ਸਾਡੇ ਕੋਲ ਕਸਟਮ ਮੇਡ ਸੋਫਾ ਬਣਾਉਣੇ ਜਿਹਨਾਂ ਨੇ, ਉਹੀ ਸਾਨੂੰ ਕਾਲਾਂ ਆਉਂਦੀਆਂ ਤੇ ਰੀਅਪੋਸਟਰੀ ਵਾਲੀਆਂ ਵੀ ਆਉਂਦੀਆਂ ਤੇ ਜਿਹੜਾ ਵੀ ਸਾਨੂੰ ਕੋਈ ਸਾਨੂੰ ਜਿੱਦਾਂ ਮਨ
1: ਹੋਈ ਉਹ ਰੀਅਪੋਸਟਰੀ ਦੀ। ਉਹਨਾਂ ਨੇ ਮੈਨੂੰ ਕਿਹਾ ਕਿ ਪੁਰਾਣੇ ਫਰਨੀਚਰ ਨੂੰ ਤੁਸੀਂ ਕਿਹਾ ਨਵਾਂ ਵਰਗਾ ਬਣਾ ਦੇਣਗੇ। ਮੈਂ ਉਹਨਾਂ ਨੂੰ ਲਿਖਿਆ ਕਿ ਮੈਂ ਭੇਜਦਾ ਤੁਹਾਨੂੰ ਸਟੂਡੀਓ ਜਾ ਕੇ ਨੰਬਰ, ਕਿਉਂਕਿ ਮੈਂ ਤੁਹਾਡਾ ਇੱਥੇ ਨੰਬਰ ਲਿਖਿਆ ਸੇਵ ਨਹੀਂ ਕੀਤਾ, ਮੈਂ ਕਰੂੰਗਾ। ਯਾਦਵਿੰਦਰ ਬਹੁਤ ਵਧੀਆ ਇਨਸਾਨ ਹੈ, ਮੈਂ ਦੱਸਦਾ ਹੁੰਦਾ ਜਿਹੜਾ ਇਨਸਾਨ ਇੱਕ ਦੂਸਰੇ ਨਾਲ ਪੈਸੇ ਦਾ ਲੈਣ ਦੇਣ ਸਾਫ਼ ਸੁਥਰਾ ਰੱਖੇ ਨਾ, ਵਧੀਆ ਇਨਸਾਨ ਆ
5: ਜੀ, ਬਿਲਕੁਲ
1: ਠੀਕ ਹੈ, ਤੁਹਾਡਾ ਕਾਰੋਬਾਰ ਵੀ ਸਾਫ਼ ਸੁਥਰਾ ਕਰੂ ਇਹਨਾਂ ਨੇ। ਬਾਜੀ ਮੇਰਾ ਉਹ ਸੀਟ ਜੀ ਤਿਆਰ ਹੋ ਗਈ ਜਿਹੜੀ ਬਾਹਰ ਵਾਲੀ ਬਣਾਉਣੀ ਸੀਗੀ,
10: ਉਹ ਬਣਾਉਣ ਲੱਗੇ ਹੋਏ ਆ ਜੀ ਉਹ।
1: ਠੀਕ ਹੈ, ਇਹਨਾਂ ਨੇ ਮੈਂ ਦੋ ਕੁਰਸੀਆਂ ਲੈ ਕੇ ਆਇਆ ਵੱਡੇ ਬ੍ਰਾਂਡ ਸਟੋਰ ਤੋਂ, ਵੱਡਾ ਬ੍ਰਾਂਡ ਸਟੋਰ ਸੀ ਸੰਤੋਸ਼
5: ਜੀ,
1: ਕੁਰਸੀਆਂ ਸੋਫੇ ਨੀ ਕੁਰਸੀਆਂ,
5: ਓਕੇ,
1: ਜਿੰਨੇ ਦੇ ਉਹ ਆਏ
5: ਜੀ
1: ਉਨੇ ਚ ਤਿਆਰ ਕਰਕੇ ਦੇ ਰਿਹਾ, $220 ਦੇ ਵਿੱਚ ਇਹ ਉਹ ਮੈਂ ਲੈ ਕੇ ਆਇਆ ਸੀ $190 ਦੀਆਂ ਕੁਰਸੀਆਂ,
5: ਓਕੇ,
1: $220 ਦੇ ਵਿੱਚ ਇਹ ਮੈਨੂੰ ਸੋਫਾ ਕਸਟਮ ਤਿਆਰ ਕਰਕੇ ਦੇ ਰਿਹਾ ਬਾਹਰ ਬਹਿਣ ਵਾਲਾ।
5: ਵਾਓ,
1: ਦੋ ਜਣੇ ਬਹਿ ਕੇ ਵਿਚਕਾਰ ਜਗ੍ਹਾ ਹੋ ਗਈ ਹੋਰ,
5: ਵੈਰੀ ਨਾਈਸ।
1: ਤੇ ਸ਼ੇਪ ਇਹਨਾਂ ਨੂੰ ਮੈਂ ਦਿੱਤੀ ਆ, ਪਿੱਛੇ ਉਹ ਮਣਕੇ ਜੇ ਲਾ ਰਿਹਾ ਪਿੱਠ ਦੇ ਉੱਤੇ
5: ਜੀ ਜੀ।
1: ਤੁਸੀਂ ਕੋਈ ਵੀ ਬੰਦਾ ਫਰਨੀਚਰ ਖਰੀਦਣ ਲੱਗਿਆ ਕਾਲੀ ਨਾ ਕਰਿਓ,
5: ਆ ਜਾਓ ਆ ਜਾਓ,
1: ਇੱਕ ਇਦਾਂ ਦੀ ਆਵਾਜ਼ਾਂ ਜਿਹਾ ਕੱਢ ਕੇ ਬੋਲ ਦਿੰਦੇ ਨੇ, ਇੱਦਾਂ ਦੀ ਆਵਾਜ਼ਾਂ ਜੀ ਬਹੁਤ ਸੁਣਦੇ ਹੁੰਦੇ ਤੁਸੀਂ, ਉਹਨਾਂ ਦਾ ਖਿਆਲ ਰੱਖਿਆ ਕਰੋ, ਕੋਈ 299-199 ਕੂੜਾ ਇਕੱਠਾ ਕਰਕੇ ਤੁਹਾਨੂੰ ਦੇ ਦਿੰਦੇ ਨੇ ਸਾਰਾ। RSG ਕਸਟਮ ਸੋਫਾ ਤੇ ਜਾਣਾ ਤੁਸੀਂ, ਨਿਆ ਕੱਢਦੇ ਵੀ ਆਉਂਦੇ ਆ, ਇੱਦਾਂ ਛੱਡੋ ਜੀ ਇਹਨਾਂ ਦੀਆਂ ਗੱਲਾਂ ਸਾਰਿਆਂ ਦੀਆਂ। ਆਹ ਬੰਦਾ ਬਹੁਤ ਸਾਫ਼ ਸੁਥਰਾ ਇਨਸਾਨ ਹੈ,
5: ਬਿਲਕੁਲ,
1: ਜਿਹਨੇ ਕੰਮ ਕਰਾਉਣਾ ਹੈਗਾ ਜਿਹਨੇ ਕਰਾਉਣਾ, ਐਨ ਔਨ ਏਅਰ ਕਹਿ ਰਿਹਾ ਮੈਂ ਟਣਕਾ ਕੇ, ਇਸ ਆਦਮੀ ਨੂੰ ਪਰਖ ਲਿਓ, ਇੱਕ ਦੋ ਦਿਨ ਕੰਮ ਲੇਟ ਹੋ ਜੂਗਾ ਕਿਉਂਕਿ ਆਪ ਹੈਂਡੀ ਆ, ਸਾਰਾ ਪਰਿਵਾਰ ਅੰਦਰ ਕੰਮ ਕਰਦਾ,
5: ਬਿਲਕੁਲ
1: ਸਾਫ਼ ਸੁਥਰੇ ਖੁੱਲੇ ਦਿਲ ਦੇ ਇਨਸਾਨ। ਪੈਸੇ ਪੂਆ ਕਰਕੇ ਨਹੀਂ, ਮੇਰੀ ਐਡ ਚੱਲਦੀ ਅੱਜ, ਠੀਕ ਹੈ ਨਹੀਂ ਚੱਲਦੀ ਸਵੇਰੇ ਨਾ ਸੀ, ਭਾਜੀ ਸੁਣਦੇ ਹੀ ਪੈਣੇ, ਇਹਨਾਂ ਮੂਹਰੇ ਹੀ ਕਹਿੰਦਾ, ਪਰ ਇਨਸਾਨ ਅੱਛਾ ਹੋਣਾ ਚਾਹੀਦਾ, ਇਹ ਬਹੁਤ ਵੱਡੀ ਗੱਲ ਹੈ। ਔਰ ਤੁਸੀਂ ਰਾਜ ਨੂੰ ਕਾਲ ਕਰਕੇ ਮੈਨੂੰ ਉਲਾਂਭਾ ਨਹੀਂ ਦਊਂਗੇ ਕਿ ਭਾਜੀ ਮੇਰੇ ਨਾਲ ਬੰਦੇ ਨੇ ਕਰਿਆ ਕਿਹਾ ਕੁਛ ਤੇ ਕਰਿਆ, ਇੰਨਾ ਨੇਕ ਦਿਲ ਤੇ ਸਾਫ਼ ਸੁਥਰਾ ਇਨਸਾਨ
5: ਜੀ ਬਿਲਕੁਲ
1: ਹੈਗਾ ਬਾਈ ਇਦਾਂ ਦੇ ਕਿ ਨਹੀਂ ਹੈਗੇ ਤੁਸੀਂ?
10: ਹਾਂਜੀ ਅਸੀਂ ਤਾਂ ਕਸਟਮਰ ਨੂੰ ਜਦੋਂ ਅਸੀਂ ਕਟਿੰਗ ਸੋਇੰਗ ਹੋ ਜਾਂਦਾ ਅਸੀਂ ਕਸਟਮਰ ਨੂੰ ਆਪ ਕਾਲ ਕਰਦੇ ਹਾਂ ਵੀ ਆਪਣਾ ਸੋਫਾ ਆਪਦਾ ਖੁਦ ਬਣਦਾ ਦੇਖ ਲਓ, ਕੋਲੇ ਕੱਢ ਕੇ ਬਣਾਉਂਦੇ
1: ਆ, ਨਹੀਂ ਕਾਲ ਕਰਦੇ ਹਰ ਇੱਕ ਨੂੰ ਵੀ ਹੁਣ ਬਣਦਾ ਪਿਆ ਕੇ ਦੇਖ ਲਓ ਵਿੱਚ ਅਸੀਂ ਭਰਦੇ ਕੀ ਪਏ ਆ
5: ਜੀ ਬਹੁਤ।
10: ਹਾਂਜੀ ਜੋ ਜੋ ਅਸੀਂ ਫੋਮ ਲਾਈ ਆ, ਜੋ ਫੈਬਰਿਕ ਆ, ਜੋ ਫਰੇਮ ਆ, ਜੋ ਕੁਛ ਵੀ ਆ, ਜਿਵੇਂ ਤਾਂ ਪਹਿਲਾਂ ਦਿਖਾ ਦਈਦਾ ਵੀ ਆਹ ਤੁਹਾਡਾ ਪੁਰਾਣਾ
1: ਨੰਬਰ ਜੀ, ਨੰਬਰ ਨੋਟ ਕਰੋ ਰਾਜ ਦਾ ਸਾਰੇ, ਕਾਲ ਕਰੋ 647-1317 6477051317 ਰਾਜ ਨੂੰ ਕਾਲ ਕਰਨੀ ਹੈ। 20 ਮੈਲਨੀ ਡਰਾਈਵ ਦੇ ਉੱਤੇ ਇਹਨਾਂ ਦਾ ਸ਼ੋਰੂਮ ਹੈ, ਵਧੀਆ ਬੰਦੇ ਨੇ, ਸਾਫ਼ ਸੁਥਰਾ ਕੰਮ ਕਰਨਗੇ। ਕਿਹੜੇ ਮਰਜ਼ੀ ਸ਼ਹਿਰ 'ਚੋਂ ਕੋਈ ਰੈਸਟੋਰੈਂਟ ਦਾ ਓਨਰ, ਕੋਈ ਹੋਟਲ ਦਾ ਮਾਲਕ, ਕੋਈ ਘਰਾਂ ਦੇ ਵਿੱਚੋਂ ਕਾਲ ਕਰ ਲਓ, ਸਾਰੇ ਕੰਮ ਕਰਦੇ ਆ ਕਮਰਸ਼ੀਅਲ ਅਤੇ ਰੈਜੀਡੈਂਸ਼ੀਅਲ। ਪੁਰਾਣੀਆਂ ਸੀਟਾਂ ਪਾਟੀਆਂ ਹੋਈਆਂ ਨਵੀਆਂ ਬਣਾ ਦਿੰਦੇ ਨੇ ਰੈਸਟੋਰੈਂਟ ਦੀਆਂ ਸਿੱਟੇ ਹੋਣਾ, ਉਹਨਾਂ ਨੂੰ ਕਵਰ ਕਰ ਦਿੰਦੇ। ਤੁਹਾਡੀ ਕੁਰਸੀਆਂ ਨੇ ਘਰਾਂ 'ਚ, ਸਟੱਡੀ ਵਾਲੀਆਂ ਚੇਅਰ ਫਟ ਗਈਆਂ ਸਾਡੇ ਸਟੂਡੀਓ 'ਤੇ ਫਟੀਆਂ, ਗਰੀਬ ਜੀਆਂ ਹੋਈਆਂ ਨੇ, ਇਹ ਵੀ ਕਰਾਉਣੀਆਂ ਸੀ, ਇਹ ਸਾਰੀਆਂ ਨਵੀਆਂ ਬਣਾ ਦਿੰਦੇ ਆ। 647-5-1317 ਬਾਈ ਜੀ ਕੀ ਹਾਲ ਆ ਕੰਸਟਰਕਸ਼ਨ ਵਾਲਿਓ?
11: ਹਾਂਜੀ ਸਤਿ ਸ਼੍ਰੀ ਅਕਾਲ ਭਾਜੀ, ਠੀਕ ਠਾਕ ਤੁਸੀਂ ਦੱਸੋ?
1: ਬਸ ਵਧੀਆ ਜੀ ਵਧੀਆ। ਤੇ ਐਂਡ 'ਚ ਸਾਰੇ ਇਕੱਠੇ ਹੋ ਗਏ, ਦੇਖੋ ਹੁਣ ਇੱਥੇ ਅਸੀਂ 3-4 ਸਟੂਡੀਓ 'ਚ ਬੈਠੇ ਜਾਣੇ ਤੇ ਪਹਿਲਾਂ ਮੈਂ ਸੰਤੋਸ਼ ਨੂੰ ਬਹੁਤ ਵਾਰ ਕਿਹਾ ਮੈਨੂੰ 12:30 ਤੱਕ ਫ੍ਰੀ ਕਰਦਿਆ ਕਰ, ਉਹ ਤੋਂ ਬਾਅਦ ਸੁਲਤਾਨ ਜੀ ਰਹਿੰਦੇ, ਮੇਰੇ ਕੋਲ ਇੱਕ ਸਪੈਕਸ ਰਹਿ ਜਾਂਦਾ, ਇੱਕ ਮੈਂ ਹੋਵਾਂ। ਹਾਂਜੀ ਸਾਰੇ ਫਲੋਰ ਪਾਈ ਜਾਂਦੇ ਨੇ, ਸਾਰੇ ਗੁਸਲ ਕਰਨੇ ਪੜਾਈ ਜਾਂਦੇ, ਤੁਸੀਂ ਕਿਉਂ ਲੱਗੋ?
11: ਨਹੀਂ
1: ਕੋਈ ਗੱਲ, ਓਕੇ, ਪਰ ਮੈਂ ਦੱਸਿਆ ਹੁੰਦਾ ਤੁਸੀਂ ਕੌਣ ਹੋ। ਇਹ ਮੁੰਡਾ ਉਹ ਆ, ਤੁਸੀਂ ਕੋਈ ਵੀ ਨਕਸ਼ਾ ਲੈ ਕੇ ਆਪਣੇ ਦਿਮਾਗ 'ਚ ਆ ਜਾਓ, ਦਿਮਾਗ ਦੇ ਵਿੱਚ
5: ਜੀ ਬਿਲਕੁਲ
1: ਬਣਾਉਣਾ ਨੀਗਾ
5: ਜੀ।
1: ਤੁਹਾਡੇ ਘਰ ਦੇ ਅੰਦਰ ਇੱਕ ਐਡੀਸ਼ਨਲ ਵਾਸ਼ਰੂਮ ਐਡ ਕਰਨਾ, ਤੁਹਾਡੇ ਘਰ ਦੇ ਅੰਦਰ ਕੋਈ ਵੀ ਐਡੀਸ਼ਨਲ ਵਾਸ਼ਰੂਮ ਤੋਂ ਬਾਅਦ ਕੋਈ ਵੀ ਚੇਂਜ, ਇੱਕ ਬੈਡਰੂਮ ਹੋਰ ਐਡ ਕਰਨਾ, ਬੰਗਲੋ ਨੂੰ ਡਬਲ ਸਟੋਰੀ ਤਿਆਰ ਕਰਨਾ, ਈਟੋਵਿਕੋ, ਮਾਲਟਨ, ਬ੍ਰੈਮਲੀ ਦੇ ਏਰੀਏ 'ਚ ਕੋਈ ਬੰਦਾ ਕਾਲ ਕਰ ਲਿਓ, ਤਿੰਨਾਂ ਸ਼ਹਿਰਾਂ 'ਚ ਫ੍ਰੀ ਐਸਟੀਮੇਟ ਆ ਤਿੰਨਾਂ ਸ਼ਹਿਰਾਂ 'ਚ। ਲਾਟ ਵੱਡਾ ਪਿਆ, ਘਰ ਛੋਟਾ, ਉਹਨੂੰ ਐਕਸਟੈਂਡ ਕਰਨਾ, ਚੌੜਾ ਕਰਨਾ ਜਾਂ ਪਿੱਛੇ ਨੂੰ ਵਧਾਉਣਾ ਜਾਂ ਗਰਾਜ ਦੇ ਪਿੱਛੇ ਹੋਰ ਕਵਰ ਏਰੀਆ ਕਰਨਾ, ਇਹ ਉਹ ਵੀ ਬਣਾ ਦਿੰਦੇ ਨੇ। ਗਰਾਜ ਦੇ ਪਿੱਛੇ ਹੋਰ ਗਰਾਜ ਬਣਾ ਦਿੰਦੇ ਨੇ ਤਾਂ ਜੋ ਅੱਧੇ ਨੂੰ ਸਟੋਰੇਜ, ਵੇਅਰ ਹਾਊਸ ਦੇ ਤੌਰ ਤੇ ਯੂਜ਼ ਕਰ ਲਓ, ਅੱਧੇ ਨੂੰ ਕਾਰ ਗਰਾਜ। HSP ਕੰਸਟਰਕਸ਼ਨ ਇੱਕ ਮਕਾਨ ਨੂੰ 3 ਪੋਰਸ਼ਨ 'ਚ ਵੀ ਵੰਡ ਦਿੰਦੇ ਨੇ। ਅੱਗੇ ਇਕੱਲੀ ਬੇਸਮੈਂਟ ਲੀਗਲ ਕਰਾਉਂਦੇ ਹੋ, ਗਰਾਊਂਡ ਅਲੱਗ ਬਣਾ ਲਓ, ਉੱਪਰਲਾ ਅਲੱਗ ਬਣਾ ਲਓ, ਸ਼ਰਤਾਂ ਲਾਗੂ ਹੁੰਦੀਆਂ ਨੇ। ਨੰਬਰ ਤੁਸੀਂ ਕਾਲ ਕਰ ਲਓ ਭਾਈ, ਨੰਬਰ ਦਿਓ ਕੀ ਆ?
11: 416-671-0709
1: ਚੱਲਦਾ ਹੋਵੇ, ਐਂ ਲੱਗੇ ਵੀ ਜਿਵੇਂ ਬਾਹਰ ਮੀਂਹ ਪੈਂਦਾ ਭੇਜ ਰਹੇ ਹਾਂ। 416-671-0709 416-671-0709 ਦੇ ਉੱਤੇ ਤੁਸੀਂ ਕਾਲ ਕਰ ਲਈਆਂ, 416-671-0709 ਤੇ ਕਾਲ ਕਰ ਸਕਦੇ। ਸਪੈਕਸ ਐਕਸਪ੍ਰੈਸ ਦਾ ਲਾਸਟ ਮੈਸੇਜ ਸ਼ੋਅ ਦੇ ਰਹੀ ਔਨ ਏਅਰ ਜਨਾਬ, ਤੁਸੀਂ
12: ਬਹੁਤ ਬਹੁਤ ਧੰਨਵਾਦ ਜੀ। ਸਾਰੇ ਸਰੋਤਿਆਂ ਨੇ ਇੱਕ ਵਾਰੀ ਦੱਸ ਦਿਓ ਵੀ ਜਿਨ੍ਹਾਂ ਨੇ ਅੱਖਾਂ ਦਾ ਚੈੱਕਅਪ ਕਰਵਾਉਣਾ ਹੈ ਜੀ, ਡਾਕਟਰ ਸਾਡੇ ਕੋਲ ਅੱਜ 11 ਵਜੇ ਤੋਂ ਲੈ ਕੇ 2 ਵਜੇ ਤੱਕ ਅਵੇਲੇਬਲ ਨੇ। ਜੇ ਤੁਸੀਂ ਅੱਜ ਨਹੀਂ ਆ ਸਕਦੇ ਤਾਂ ਨੈਕਸਟ ਵੀਕ ਟਿਊਜ਼ਡੇ, ਥਰਸਡੇ, ਫਰਾਈਡੇ ਅਤੇ ਸੈਟਰਡੇ 4 ਦਿਨ ਡਾਕਟਰ ਹੋਣਗੇ। ਕਾਲ ਕਰਕੇ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਇੱਕ ਨੰਬਰ ਹੈ ਜੀ, 905-405-4608888 ਬਾਕੀ ਕੈਨੇਡਾ ਦੀਆਂ ਜੀ ਸਪੈਸ਼ਲ ਡੀਲ ਚੱਲ ਰਹੀਆਂ ਨੇ ਬ੍ਰਾਂਡਡ ਫਿਰਮਾ ਦੇ ਉੱਤੇ, ਗੁੱਚੀ, ਪ੍ਰਾਡਾ, ਡੋਲਚੀ ਗਬਾਨਾ ਦੇ ਉੱਤੇ ਤਕਰੀਬਨ 30% ਆਫ ਚੱਲ ਰਿਹਾ ਜੀ। ਰੇਵਨ ਦੇ ਉੱਤੇ, ਅਰਮਾਨੀ ਦੇ ਉੱਤੇ, ਮਾਈਕਲ ਕੋਰਸ ਦੇ, ਕੇਟ ਸਪੇਟ ਤੇ ਮਾਰਕ ਜੇਕਬ ਦੇ ਉੱਤੇ 50% ਆਫ ਚੱਲ ਰਿਹਾ ਜੀ। ਤੇ ਜੇ ਤੁਸੀਂ ਕੈਲਵਿਨ ਕਲਾਈਨ, ਟੋਮੀ ਹਿਲ ਫਿਗਰ ਜਾਂ ਫਿਰ ਵੈਲੰਟੀਨੋ ਦੇ ਫਰੇਮ ਲੈਣੇ ਨੇ ਤੇ ਫਲੈਟ 75% ਆਫ ਚੱਲ ਰਿਹਾ, ਤੇ ਨਾਲ ਦੀ ਨਾਲ ਸਾਡਾ ਵੈਲਿਡ ਪੈਕੇਜ ਵੀ ਲੈ ਸਕਦੇ ਹੋ ਜਿਹ 'ਚ ਕੰਪਲੀਟ ਪ੍ਰਿਸਕ੍ਰਿਪਸ਼ਨ ਗਲਾਸਿਸ ਦਾ ਸਿਰਫ $129 ਦੇ ਰਹੇ ਹਾਂ ਜੀ। ਤੇ ਜੇ ਤੁਸੀਂ ਪ੍ਰੋਗਰੈਸਿਵ ਕਲਾਸ ਲੈਣੇ ਨੇ ਤੇ ਸਿਰਫ $258 ਲੈ ਸਕਦੇ ਹੋ। ਸੋ ਇੱਦਾਂ ਦੀਆਂ ਬਹੁਤ ਡੀਲਸ ਆ ਜਿਹੜੀਆਂ ਮਿਲਣਗੀਆਂ ਤੁਹਾਨੂੰ ਸਪੈਕਸ ਐਕਸਟਰਾ ਦੇ ਉੱਤੇ। ਵਿਜਿਟ ਕਰਨਾ ਜੀ ਤੁਸੀਂ 35 ਰੈਜੋਲੂਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ, 410 ਐਂਡ ਸੀਲਸ ਕਹਿ ਲਓ ਜਾਂ ਕੈਨੇਡੀਅਨ ਸੀਲਸ ਦੀ ਇੰਟਰਸੈਕਸ਼ਨ, ਵਾਲਮਾਰਟ ਵਾਲਾ ਪਲਾਜ਼ਾ। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟ ਸਕੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀ ਨੂੰ ਆਪਾਂ ਡਾਇਰੈਕਟ ਬੁੱਕ ਕਰਦੇ ਹਾਂ, ਚਾਹੇ ਤੁਹਾਡਾ ਐਗਜ਼ਾਮ ਹੋਵੇ, ਪ੍ਰਿਸਕ੍ਰਿਪਸ਼ਨ ਗਲਾਸਿਸ ਹੋਣ ਜਾਂ ਪ੍ਰਿਸਕ੍ਰਿਪਸ਼ਨ ਸਨ ਗਲਾਸਿਸ। ਸੋ ਇੱਕ ਇੱਕ ਨੰਬਰ ਜੀ, 905-406-8888
1: ਬਹੁਤ ਬਹੁਤ ਪਿਆਰ ਤੇ ਧੰਨਵਾਦ। ਸਾਰੇ ਅੱਖਾਂ ਚੈੱਕ ਕਰਾਓ, ਅੱਖਾਂ ਰੋਸ਼ਨੀ ਨੇ,
5: ਜੀ
1: ਅੱਖਾਂ ਜੱਗ ਦਿਖਾਉਂਦੀਆਂ ਨੇ, ਜੱਗ ਨੂੰ ਦੇਖੋ ਤੇ ਕਾਲ ਕਰੋ ਇਹਨਾਂ ਨੂੰ ਸਪੈਕਸ ਐਕਸਪ੍ਰੈਕਸ ਵਾਲ ਨੂੰ 410 ਕੱਢ ਲੈਣਾ ਸਟੀਲ ਦੇ ਵਿੱਚੋਂ, ਕੈਨੇਡੀ ਤੋਂ ਪਹਿਲਾਂ ਵਾਲਮਾਊਂਟ ਹੁੰਦਾ ਰਾਈਟ ਹੈਂਡ 'ਤੇ, ਉਹ ਪਲਾਜ਼ੇ 'ਚ ਨੇ, ਕਦੇ ਯਾਦ ਨਾ ਰਹੇ ਫੋਨ ਜਾਂ ਨਾ, ਉੱਥੇ ਸਪੈਕਸ ਐਕਸਪ੍ਰੈਕਸ ਲੋਕੇਟਡ ਆ। ਸੁਲਤਾਨ ਜੀ ਤੁਸੀਂ ਔਨ ਏਅਰ ਹੋ, ਪਲੀਜ਼ ਦਿਓ ਮੈਸੇਜ।
13: ਥੈਂਕ ਯੂ ਵੈਰੀ ਮਚ ਜੀ। ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦਾ ਮੈਸੇਜ ਇਸ ਕਰਕੇ ਬਹੁਤ ਜ਼ਰੂਰੀ ਹੈ ਕਿਉਂਕਿ ਕੈਨੇਡਾ ਦੇ ਸੇਲ ਦੇ ਅੱਜ 2 ਦਿਨ ਰਹਿ ਗਏ ਜੀ। 1 ਜੁਲਾਈ ਤੋਂ 5 ਜੁਲਾਈ ਤੱਕ ਮਿਡਲ ਆਫ ਦਾ ਵੀਕ ਕੈਨੇਡਾ ਡੇ ਆਨ ਕਰਕੇ ਇਹ ਵੀਕਐਂਡ ਜਿਹੜਾ ਕੰਪਨੀਆਂ ਨੇ ਕਵਰ ਕੀਤਾ ਹੈ ਉਹਨਾਂ ਕਸਟਮਰਸ ਲਈ ਜਿਹੜੇ ਕਿ ਹੋ ਸਕਦਾ ਵੀਕਡੇਜ਼ ਦੇ ਵਿੱਚ ਬਿਜ਼ੀ ਹੋਣ, ਫੈਮਿਲੀ ਫੰਕਸ਼ਨਸ ਦੇ ਵਿੱਚ ਜਾਂ ਕਿਤੇ ਗਏ ਤੇ ਉੱਥੇ ਬਿਜ਼ੀ। ਸੋ ਇਸ ਕਰਕੇ 5 ਜੁਲਾਈ ਤੱਕ ਇਸ ਕੈਨੇਡਾ ਡੇ ਸੇਲ ਨੂੰ ਐਕਸਟੈਂਡ ਕੀਤਾ ਔਰ 5 ਜੁਲਾਈ ਤੱਕ ਤੁਸੀਂ, ਅੱਜ 4 ਹੈ ਕੱਲ ਨੂੰ 5 ਹੈ, 2 ਦਿਨ ਸਿਰਫ ਰਹਿ ਗਏ ਆ। 85 ਇੰਚ ਟੀਵੀ ਤੁਸੀਂ $2300 ਵਾਲਾ $1599 ਦਾ ਸੋਨੀ ਕੈਰੀ ਅਪਡੇਟਿਡ ਟੈਕਨੋਲੋਜੀ ਹੈ, X1 ਪ੍ਰੋਸੈਸਰ ਦੇ ਨਾਲ ਹੈ ਜੀ ਔਰ ਮਿੰਨੀ LED ਲੇਟੈਸਟ ਟੈਕਨੋਲੋਜੀ ਲਾਂਚ ਕੀਤੀ ਗਈ ਹੈ। 1599 ਚ 85 ਇੰਚ ਮਿਲੇਗਾ ਜਿਹੜਾ ਕਿ ਤੁਸੀਂ 1599 ਵੀ 6 ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। 55 ਇੰਚ ਲੈਣਾ ਚਾਹੁੰਦੇ ਜੀ ਤੁਹਾਨੂੰ $399 ਚ ਮਿਲੇਗਾ, $800 ਇਹਦੀ ਪ੍ਰਾਈਸ ਸੀਗੀ। 65 ਇੰਚ ਜਿਹੜਾ $699 ਦਾ ਇਹਦੀ $1000 ਪ੍ਰਾਈਸ ਸੀ, 75 ਇੰਚ ਜਿਹੜਾ ਸਿਰਫ $899 ਦਾ ਇਹਦੀ $1200 ਪ੍ਰਾਈਸ ਹੈ। ਪਰ ਕੈਨੇਡਾ ਡੇ ਸੇਲ ਤੇ ਜਿਹੜੇ 2-2, 3-3 ਪੀਸ ਇਨ ਸਟਾਕ ਰਹਿ ਗਏ ਤੇ $400 ਤੋਂ ਲੱਗ ਕੇ $700 ਤੱਕ ਦਾ ਡਿਸਕਾਊਂਟ ਟੀਵੀ ਸੈਕਸ਼ਨ ਚ ਦਿੱਤਾ ਜਾ ਰਿਹਾ, ਇਹਦਾ ਜ਼ਰੂਰ ਫਾਇਦਾ ਚੁੱਕਣਾ। ਇਹਦੇ ਲਈ ਤੁਸੀਂ ਪਹੁੰਚਣਾ ਜੀ 801 ਬੋਵੇ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ। 905-450-2828 ਸਾਡਾ ਨੰਬਰ ਹੈ। ਜਿਹੜੇ ਕਸਟਮਰ ਫਰਿੱਜ, ਸਟੋਵ, ਡਿਸ਼ਵਾਸ਼ਰ, 3-ਪੀਸ ਕਿਚਨ ਬੰਡਲ ਲੈਣਾ ਚਾਹੁੰਦੇ $5000 ਵਾਲਾ $2999 ਚ ਲੈ ਕੇ $2000 ਤੁਸੀਂ 3-ਪੀਸ ਕਿਚਨ ਬੰਡਲ ਤੇ ਸੇਵ ਕਰ ਸਕਦੇ ਹੋ। ਜੇ ਤੁਸੀਂ ਵਾਸ਼ਰ ਐਂਡ ਡਰਾਇਰ, ਉਹ ਵੀ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਜਿਹੜਾ ਕਿ ਵਾਸ਼ਰ ਵੀ ਸਟੀਮ ਤੇ ਡਰਾਇਰ ਵੀ ਸਟੀਮ ਫੀਚਰ ਦੇ ਨਾਲ, ਪਲੈਟੀਨਮ ਸੀਰੀਜ਼ ਪਲੈਟੀਨਮ ਕਲਰ $2500 ਵਾਲਾ $1799 ਦਾ ਲੈ ਕੇ $800 ਤੁਸੀਂ ਵਾਸ਼ਰ ਐਂਡ ਡਰਾਇਰ ਤੇ ਸੇਵ ਕਰ ਸਕਦੇ ਜੀ। ਬੰਡਲ ਪੈਕੇਜ ਦੇ ਉੱਪਰ ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲ ਓਵਨ, ਬਿਲਟ ਇਨ ਮਾਈਕ੍ਰੋਵੇਵ, ਬਿਲਟ ਇਨ ਡਿਸ਼ਵਾਸ਼ਰ ਤੇ ਬਿਲਟ ਇਨ ਕਾਊਂਟਰ ਡੈਪ ਫਰਿੱਜ, ਇਹ $12000 ਵਾਲਾ $6900 ਚ ਲੈ ਕੇ 40% ਦੀ ਸੇਵਿੰਗ ਹੋਮ ਅਪਲਾਈਸਿਸ ਸੈਕਸ਼ਨ ਚ ਕੀਤੀ ਜਾ ਸਕਦੀ ਹੈ। ਕੈਨੇਡਾ ਡੇ ਸੇਲ ਦਾ ਇਹੀ 2 ਦਿਨ ਹੈ ਜੀ, ਸੈਟਰਡੇ ਸੰਡੇ ਰਹਿ ਗਏ, ਇਹਦੇ ਵਿੱਚ ਤੁਸੀਂ ਡੀਲ ਲੌਕ ਕਰਕੇ ਡਿਲੀਵਰੀ ਡੇਟ ਕੋਈ ਵੀ ਸਿਲੈਕਟ ਕਰ ਸਕਦੇ ਹੋ। ਤੁਹਾਡੇ 6 ਮਹੀਨੇ ਨੋ ਇੰਟਰਸਟ ਪੇਮੈਂਟ ਪਲਾਨ ਡੇਟ ਆਫ ਡਿਲੀਵਰੀ ਤੋਂ ਸ਼ੁਰੂ ਹੋਏਗਾ। ਪਹੁੰਚਣਾ ਜੀ ਤੁਸੀਂ brampton appliances.com ਸਾਡੀ ਵੈਬਸਾਈਟ ਹੈ ਤੇ 801 ਬੋਵੇਡ ਡਰਾਈਵ ਵੈਸਟ ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦਾ ਸ਼ੋਰੂਮ ਹੈ। 905-450-2828 ਸਾਡਾ ਨੰਬਰ ਹੈ ਜੀ। 905-450-2828 ਜੀ,
1: 905-450-2828, 905-450-2828। ਖੂਬਸੂਰਤ ਮੌਸਮ ਹੈ, ਇਸ ਮੌਸਮ 'ਚ ਅਗਰ ਖਾਣਾ ਚਾਹੁੰਦੇ ਹੋ ਤਵਾ ਕਿਚਨ ਜਾਂ ਡਾਇਨਿੰਗ ਕਰਨਾ ਡਾਇਨਰ ਦੇ ਤੌਰ ਦੇ ਉੱਤੇ, ਕੋਈ ਆਪਣੀ ਪਾਰਟੀ ਬੁੱਕ ਕਰਨੀ ਹੈ, ਜਨਮ ਦਿਨ ਮਨਾਉਣਾ, ਸਵੀਟ 16 ਹੈਗਾ, ਤੁਸੀਂ ਵਿਜ਼ਿਟ ਕਰਕੇ ਉਸ ਤੋਂ ਬਾਅਦ ਬੁੱਕ ਕਰ ਸਕਦੇ ਹੋ। ਲੋਕਾਂ ਨੇ ਡਾਂਡੀਏ ਤੋਂ ਲੈ ਕੇ ਗੁਜਰਾਤੀ ਪਰਿਵਾਰਾਂ ਤੋਂ ਲੈ ਕੇ ਇੰਡੀਅਨ ਫੈਮਿਲੀਜ਼ ਨੇ ਵਿਆਹਾਂ, ਰੋਕ ਕੇ ਮੰਗਣੇ, ਸਵੀਟ 16, ਬੇਬੀ ਸ਼ਾਵਰਸ ਤੋਂ ਲੈ ਕੇ ਹਰ ਚੀਜ਼ ਲਈ ਬੁੱਕ ਕੀਤਾ। ਨਜ਼ਾਰਾ ਡਾਇਨਰਸ ਆ ਜਿਹੜਾ, ਅਤੇ ਤੁਸੀਂ ਉੱਥੇ ਪਹੁੰਚ ਸਕਦੇ ਹੈਗੇ ਹੋ। ਔਰ ਤਵਾ ਕਿਚਨ 3 ਲੋਕੇਸ਼ਨ ਤੋਂ ਸਰਵ ਕਰਦਾ GTA ਦੇ ਵਿੱਚ, ਅਤੇ ਮੇਰੇ ਨਾਲ ਤਵਾ ਤੋਂ ਟੀਮ ਹੈ। ਹਾਂਜੀ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਤਵਾ ਕਿਚਨ।
14: ਹਾਂਜੀ ਸਤਿ ਸ਼੍ਰੀ ਅਕਾਲ ਜੀ।
1: ਹਾਂਜੀ ਅੱਧੀ ਮਿੰਟ ਦੇ ਵਿੱਚ ਤੁਹਾਡਾ ਮੈਸੇਜ ਦੇਣ ਲੱਗਿਆ, ਅਚਾਰ ਕਿਹੜੇ ਕਿਹੜੇ ਪਏ ਮੈਨੂੰ ਬਸ ਉਹ ਜਵਾਬ ਦਿਓ ਜੋ ਪੁੱਛੂੰਗਾ ਮੈਂ।
14: ਹਾਂਜੀ ਜੀ,
1: ਅਚਾਰ ਕਿਹੜੇ ਕਿਹੜੇ ਪਏ ਤੁਹਾਡੇ ਕੋਲ?
14: ਹਾਂਜੀ ਅੰਬ ਦਾ 4 ਪਿਆ ਰੈਡੀ ਜੀ।
1: ਹਾਂਜੀ
14: ਤੇ ਇੱਕ ਨਿੰਬੂ ਦਾ 4 ਪਿਆ, ਹਰੀ ਮਿਰਚ ਦਾ 4 ਪਿਆ ਜੀ।
1: ਜਿੰਨੇ ਟਰੱਕਾਂ ਵਾਲੇ ਤੇ ਜਿੰਨੇ ਪਰਿਵਾਰ ਸੁਣਦੇ ਪਏ ਨੇ, ਤੁਸੀਂ ਆਪਣੇ ਅਚਾਰ ਪਿਕ ਕਰੋ ਇਹਨਾਂ ਕੋਲੋਂ। ਆਂਟੀ ਭਟੂਰੇ, ਪਰੌਂਠੇ ਤੇ ਤੁਹਾਡੇ ਜਿਹੜੇ ਹੈਗੇ ਨੇ ਭਟੂਰੇ ਨੇ, ਇਹਨਾਂ ਦੇ ਪਹਾੜ ਗੰਜ ਕੇ ਛੋਲੇ ਭਟੂਰੇ ਨੇ, ਬੱਚੇ ਬਹੁਤ ਖਾਂਦੇ, ਜਿਵੇਂ ਮੈਕਡੋਨਲਡ ਖਾਂਦੇ ਨੇ ਉੱਦਾਂ ਹੀ ਇਹਨਾਂ ਦੇ ਖਾਂਦੇ ਨੇ। ਛੋਟੇ ਬੱਚੇ ਜਿਹੜੇ ਪਸੰਦ ਕਰਦੇ ਹੋ ਤੁਸੀਂ ਹਿਸਾਬ ਲਓ ਕਿਹੋ ਜਿਹੇ ਆਇਲ ਫਰੀ ਭਟੂਰੇ ਡੀਲ ਦੇ ਉੱਪਰ ਚੱਲਦੇ ਨੇ, ਇੱਕ ਲਓ ਦੂਜੀ ਪਲੇਟ ਫਰੀ। ਅੰਮ੍ਰਿਤਸਰੀ ਕੁਲਚਾ, ਕੁਲਚੀ ਨਹੀਂ ਹੈ, ਇੱਕ ਕੁਲਚੀ ਬਣਾਉਂਦੇ ਆ ਪਲਾਸਟਿਕ ਵਰਗੀ ਹੁੰਦੀ ਆ, ਹਰੇਕ ਦੀ ਫੋਟੋ ਬਣਾਈ ਜਦੋਂ ਤੋੜਦੇ ਕਰਦੇ ਕਟਰ ਕਟਰ ਕਟਰ ਕਟਰ ਕਟਰ ਕਰਦੀ ਹੁੰਦੀ ਆ, ਉਹ ਪਲਾਸਟਿਕ ਦੀ ਨਹੀਂ ਆਟੇ ਦੀ ਬਣੀ ਹੋਈ ਆ, ਇਹ ਕਟਰ ਕਟਰ ਦੀ ਆਵਾਜ਼ਾਂ ਪਲਾਸਟਿਕ 'ਚੋਂ ਨਿਕਲਦੀਆਂ ਹੁੰਦੀਆਂ ਨੇ। ਸੋ ਇੱਕ ਕੁਲਚੀ ਯਾਨੀ ਕਿ ਕੁਲਚੇ ਹੈਗੇ ਨੇ ਇੱਕ ਇੱਕ ਫੁੱਟ ਦੇ, ਤੀਸਰਾ ਲਾਹੌਰੀ ਚੜਿਆਂ ਦੇ ਨਾਲ, ਚੌਥਾ ਤੁਸੀਂ ਇਹਨਾਂ ਦਾ ਤਵਾ ਚਿਕਨ ਤਰੀ ਇਹੋ ਜਿਹੀ ਕਦੇ ਖਾਧੀ ਨਹੀਂ ਹੋਣੀ, ਤਵੇ ਚਿਕਨ ਦੀ ਬੋਨ ਵਾਲਾ ਚਿਕਨ ਹੈ ਅਤੇ ਬਹੁਤ ਜ਼ਿਆਦਾ ਕੁਆਂਟਿਟੀ 'ਚ ਹੁੰਦਾ ਹੈਗਾ, ਅਤੇ ਇੱਕ ਇਹਨਾਂ ਦਾ ਮੇਥੀ ਮਲਾਈ ਮੁਰਗ, ਮੇਥੀ ਮਲਾਈ ਪਨੀਰ, ਮੇਥੀ ਮਲਾਈ ਮਸ਼ਰੂਮ, ਮੇਥੀ ਮਲਾਈ ਮਟਰ, ਮੇਥੀ ਮਲਾਈ ਚਾਰ ਅਲੱਗ ਗ੍ਰੇਵੀਸ 'ਚ ਆਉਂਦਾ। ਤੁਸੀਂ ਇਹਨਾਂ ਦੇ ਜਿਹੜੇ ਮੇਨ ਕੋਰਸ ਨੇ ਉਹ ਟਰਾਈ ਕਰਕੇ ਦੇਖਣੇ ਆ। ਬਜ਼ੁਰਗ ਬਹੁਤ ਸਾਰੇ ਪਰਿਵਾਰਾਂ ਨੇ ਲੰਚ ਲਵਾਏ ਨੇ, ਡਿਨਰ ਲਵਾਏ ਹੋਏ ਨੇ, ਉਹ ਇੱਥੋਂ ਲੈਂਦੇ ਨੇ। ਟੇਸਟ ਢਾਬੇ ਵਰਗਾ ਪ੍ਰੈਪਰੇਸ਼ਨ ਘਰ ਵਰਗੀ, ਕੇਟਰਿੰਗ ਆਂਟੀ ਕਿੰਨੀਆਂ ਨੇ ਅੱਜ?
14: ਹਾਂਜੀ ਕਾਫੀ ਨੇ, ਕੇਟਰਿੰਗ ਸਰ, ਕੇਟਰਿੰਗ ਦੀ ਤਿਆਰੀ ਹੋਈ ਜਾਂਦੀ ਆ, ਤੇ ਕੇਟਰਿੰਗ ਦੇ ਵਿੱਚ ਜਿਵੇਂ ਆਪਾਂ ਸਨੈਕਸ ਤੇ ਹੋਰ ਮੇਨ ਕੋਰਸ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਤਿਆਰ ਕਰ ਰਹੇ ਆ।
1: ਸਨੈਕਸ ਤੋਂ ਠੰਡ ਹੈਗੇ, ਤੰਦੂਰੀ ਆਈਟਮਾਂ ਦੋ ਕੁ ਬੋਲ ਦਿਓ, ਕਿਹੜਾ ਲਿਆਓ ਮੂੰਹ ਚ ਪਾਣੀ ਜੀ।
14: ਹਾਂਜੀ ਹਾਂਜੀ, ਤੰਦੂਰੀ ਆਈਟਮਾਂ ਬੇਟਾ ਜੀ, ਜਿਵੇਂ ਤੁਸੀਂ ਜਿਹੜੇ ਨੋਨ ਵੈਜ ਵਾਲੇ ਆ ਉਹ ਜਿਹੜੇ ਨੇ ਆਪਣੇ ਲੈ ਸਕਦੇ ਨੇ ਤੰਦੂਰੀ ਚਿਕਨ ਟਿੱਕਾ, ਜਿਹਦਾ ਰੈਡ ਕਲਰ ਦੇ ਵਿੱਚ ਤੁਹਾਨੂੰ ਮਿਲਦਾ ਹੈ, ਔਰ ਉਹਦੇ ਵਿੱਚ ਜਿਹੜੀਆਂ ਨੇ ਅਸੀਂ ਕਾਫੀ ਸਾਰੀਆਂ ਮੈਰੀਨੇਸ਼ਨ ਦੇ ਵਿੱਚ ਕਾਫੀ ਸਾਰੇ ਕੁਛ ਨਟਸ ਵੀ ਪਾਏ ਹੁੰਦੇ ਨੇ, ਬਾਕੀ ਸਾਰੇ ਮਸਾਲੇ ਪਾਏ ਹੁੰਦੇ ਨੇ ਆਪਣੇ ਜਿਹੜੇ ਤਵਾ ਕਿਚਨ ਦੇ ਰੈਡੀ ਕੀਤੇ, ਤੇ ਉਹਦੇ ਵਿੱਚ ਲੈਸ ਵਗੈਰਾ, ਪਿਆਜ਼ ਵਗੈਰਾ ਜੋ ਹੋਰ ਪਾ ਕੇ ਜਿਹੜੀਆਂ ਵੈਜਿਸ ਨੇ ਉਹ ਪਾ ਕੇ ਉਹਨਾਂ ਨੂੰ ਵਿੱਚ ਥੋੜਾ ਬਟਰ ਪਾ ਕੇ ਕਾਫੀ ਕੁਛ ਪਾ ਕੇ ਜਿਹੜਾ ਉਹਨਾਂ ਨੂੰ ਰੈਡੀ ਕੀਤਾ ਜਾਂਦਾ। ਤੁਸੀਂ ਕੜਾਹੀ ਦੇ ਵਿੱਚ ਬਣਾ ਕੇ ਤੁਹਾਨੂੰ ਪਹਿਲਾਂ ਤੰਦੂਰ ਚ ਲਗਾਉਂਦੇ ਆ, ਪਹਿਲਾਂ ਚਿਕਨ
1: ਤੰਦੂਰ।
14: ਹਾਂਜੀ ਹਾਂਜੀ, ਯਾਨੀ ਖੀਰ ਤਾਰੀ ਤਾਜ਼ੀ ਬਣ ਰਹੀ ਹੈ ਜੀ।
1: ਸੋ ਇਹਨਾਂ ਦੇ ਸ਼ੈਫ ਜਿਹੜੇ ਹੈਗੇ ਨੇ ਉਹਨਾਂ ਨੇ ਸਿੰਗਾਪੁਰ ਚ ਕੰਮ ਕੀਤਾ, ਜਿਹੜੇ ਚੀਫ ਐਗਜ਼ੀਕਿਟਿਵ ਸ਼ੈਫ ਹੈਗੇ ਇਹਨਾਂ ਦੇ, ਇਹਨਾਂ ਦੇ ਦੂਸਰੇ ਸ਼ੈਫਸ ਨੇ ਅਲੱਗ ਅਲੱਗ ਮੁਲਕਾਂ ਚ ਕੰਮ ਕੀਤਾ, ਤੇ ਆਂਟੀ ਸੁਪਰਵਿਜ਼ਨ ਦੇ ਨਾਲ ਪੂਰਾ ਰੈਸਟੋਰੈਂਟ ਰਨ ਕਰਦੇ ਆ। ਟੇਸਟ ਢਾਬੇ ਵਰਗਾ ਪ੍ਰੈਪਰੇਸ਼ਨ ਘਰ ਵਰਗੀ, ਤਵਾ ਰਾਤ ਦੇ 6 ਵਜੇ ਤੱਕ ਖੁੱਲ੍ਹਾ ਹੁੰਦਾ, ਸਵੇਰ ਦੇ 6 ਵਜੇ ਤੱਕ, 20 ਘੰਟੇ ਖੁੱਲ੍ਹਦਾ, 4 ਘੰਟੇ ਸਫਾਈ ਨੂੰ ਲੱਗਦੇ ਨੇ, 20 ਘੰਟੇ ਬਵੇਡ ਐਂਡ ਮਾਊਂਟਨਿਸ਼ ਵਾਲੀ ਲੋਕੇਸ਼ਨ, ਅਤੇ ਕੈਨੇਡੀਅਨ ਸਟੀਲ, ਵੈਸਟਰਨ ਐਂਡ ਫਿੰਚ, ਇਹ 3 ਲੋਕੇਸ਼ਨ ਨੇ, ਅਤੇ ਤੁਸੀਂ ਪਹੁੰਚਣਾ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਆਂਟੀ ਜੀ। ਤਵਾ ਕਿਚਨ ਕੇਟਰਿੰਗ ਕਰਾਓ। ਹਾਂਜੀ ਮੁੰਡੇ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਨੇ? ਜਿੰਨੇ ਵੀ ਲੋਕ ਸੁਣਦੇ ਆ ਮਿਲਟਨ ਫੋਰਡ ਦੇ, ਮੈਨੂੰ ਸਪੈਸ਼ਲ ਮੈਸੇਜ ਭੇਜਿਆ, ਕੋਈ ਏਅਰ 'ਤੇ ਨਹੀਂ ਆ ਸਕਿਆ, ਕਿ ਸਾਡੇ ਕੋਲ ਭੇਜ ਦਿਓ ਫਟਾਫਟ ਸਾਰਿਆਂ ਨੂੰ ਮਿਲਟਨ ਫੋਰਡ। ਤੁਸੀਂ ਫੋਰਡ ਦਾ ਕੋਈ ਵੀ ਪ੍ਰੋਡਕਟ ਚੱਕਣਾ ਹੈਗਾ, ਫੋਰਡ ਦੀਆਂ ਗੱਡੀਆਂ ਦੇ ਉੱਤੇ ਕਲੀਅਰੈਂਸ ਲਾਏ ਹੋਏ ਨੇ ਇਹਨਾਂ ਨੇ। ਮਿਲਟਨ ਫੋਰਡ 416-300-2941 ਚੋਪੜਾਜ਼ ਬ੍ਰਾਂਡ ਨੇ ਗੱਡੀਆਂ ਦੇ ਵਿੱਚ। ਅਨਿਲ ਚੋਪੜਾ 40 ਈਅਰਸ ਇਨ ਇੰਡਸਟਰੀ ਐਜ਼ ਅ ਸੇਲਸ ਪਰਸਨ, 40 ਸਾਲ ਉਮਰ ਨਹੀਂ ਹੈ, 40 ਸਾਲ ਇੰਡਸਟਰੀ 'ਚ ਕਾਰ ਵੇਚਦੇ ਹਨ ਹੋ ਗਏ। ਮਿਲਟਨ ਫੋਰਡ 416-300-2941 ਦੇ ਉੱਤੇ, ਐਸ ਯੂ ਵੀਜ਼ ਦੇ ਉੱਤੇ, ਬਰੋਂਕੋ ਦੇ ਉੱਪਰ, ਅਤੇ ਮੈਕੀ ਜਿਹੜੀ ਇਲੈਕਟ੍ਰਿਕ ਕਾਰ ਆ ਸਪੈਸ਼ਲ ਲਾਏ ਨੇ, 416-300-2941। ਵੀਰੇ ਤੁਸੀਂ ਲਾਉਂਦੇ ਹੋ ਫਰਨਸ ਏ ਸੀ, ਹੀਟ ਪੰਪ ਲਾ ਕੇ ਦਿੱਤਾ ਇਹਨਾਂ ਨੇ ਇੱਕ ਰੈਸਟੋਰੈਂਟ ਦੇ ਉੱਤੇ ਹੋਣੇ, ਉਹਦੀ ਫਰਨਸ ਜਿਹੜੀ ਲੱਗਣੀ ਸੀ ਰੈਸਟੋਰੈਂਟ ਦੀ, ਉਹ ਲੱਗਣੀ ਸੀ $16,000-$18,000 ਦੀ। ਇਹਨਾਂ ਨੇ ਹੀਟ ਪੰਪ ਲਾ ਕੇ ਦਿੱਤਾ, ਮੰਥਲੀ ਕਿਸ਼ਤ ਜਿਹੜੀ $100 ਬਣਾਈ ਆ ਉਹਦੀ, ਹੀਟਿੰਗ ਤੇ ਕੂਲਿੰਗ ਮੂਰਲਾ ਏਰੀਆ ਐਂਡ 60 ਡਿਗਰੀ ਤੱਕ ਕਰਕੇ ਰੱਖਦਾ, ਤੇ ਕਿਸ਼ਤਾਂ ਚ ਕਰਾਤਾ ਇਹਨਾਂ ਨੇ, 5 ਕਿਸ਼ਤਾਂ 500-500 ਦੀਆਂ ਪਾ ਕੇ ਪੇਡ ਆਫ ਕਰਾਤਾ। ਜਿਹੜੀ ਦੂਜੀ ਲੱਗਣੀ ਸੀਗੀ ਉਹਨੇ ਕਿੰਨੇ ਸਾਲ ਲੱਗ ਜਾਣੇ ਸੀ ਪੇਡ ਆਫ ਨੂੰ। ਕਮਰਸ਼ੀਅਲ ਪ੍ਰੋਪਰਟੀ ਆ, ਤੁਹਾਡਾ ਹੌਟ ਵਾਟਰ ਟੈਂਕ ਆ ਕਿਸੇ ਦਾ, ਉਹ ਤੇ ਸਪੈਸ਼ਲ ਆ, ਏ ਸੀ ਤੇ ਫਰਨੈਸ ਲਵਾਉਣਾ। ਜੇ ਆਇਲ ਵਾਲੀ ਫਰਨੈਸ ਆ, ਫਰੀ ਦੇ ਵਿੱਚ ਹੀਟਿੰਗ ਕੂਲਿੰਗ ਸਿਸਟਮ। ਜੇ ਇਲੈਕਟ੍ਰਿਕ ਲੱਗੀ ਹੋਈ ਹੈ ਹੀਟਿੰਗ ਐਂਡ ਕੂਲਿੰਗ ਤੁਹਾਡੇ ਘਰੇ, ਤਾਂ ਵੀ ਫਰੀ ਦੇ ਵਿੱਚ, ਗਵਰਨਮੈਂਟ ਤੋਂ ਰਿਬੇਟ ਲੈ ਕੇ ਦੇਣਗੇ। ਭਾਈ ਸਾਹਿਬ ਦਾ ਨਾਂ ਕੀ ਹੈ?
15: ਸਾਹਿਲ ਵਰਮਾ।
1: ਤੇ ਭਾਈ ਸਾਹਿਬ ਦੀ ਕੰਪਨੀ ਦਾ ਨਾਂ?
15: ਰਿਲਾਇਬਲ ਐਚਵੈਕ।
1: ਭਾਈ ਸਾਹਿਬ ਦਾ ਫੋਨ ਨੰਬਰ?
15: 905-757-5611।
1: ਭਾਈ ਸਾਹਿਬ ਦਾ ਨਾਮ?
15: ਸਾਹਿਲ ਵਰਮਾ ਜੀ।
1: ਭਾਈ ਸਾਹਿਬ ਦੀ ਕੰਪਨੀ?
15: ਰਿਲਾਇਬਲ ਐਚਵੈਕ।
1: ਫੋਨ ਨੰਬਰ?
15: 905-757-5111।
1: ਲਾਸਟ ਕੀ ਕਹਿਣਾ ਚਾਹੁੰਦੇ?
15: ਹਾਂਜੀ, ਲਾਸਟ ਸਿਰਫ ਇਹੀ ਕਹਿਣਾ ਚਾਹੁੰਦਾ, ਸਿਰਫ $50 ਦੇ ਵਿੱਚ ਸਾਡੇ ਕੋਲ ਏਅਰ ਕੰਡੀਸ਼ਨਰ ਤੁਸੀਂ ਰੈਂਟ ਕਰਵਾ ਸਕਦੇ ਹੋ। ਤੁਹਾਡੀਆਂ ਰੈਂਟਲ ਪ੍ਰੋਪਰਟੀਜ਼ ਹੈਗੀਆਂ, ਤੁਹਾਨੂੰ ਬਾਏ ਕਰਨ ਦੀ ਲੋੜ ਨਹੀਂ ਹੈਗੀ, ਉਹਦੇ ਵਿੱਚ ਵੀ ਆਪਾਂ 6 ਮਹੀਨੇ ਤੁਹਾਨੂੰ ਫ੍ਰੀ ਦੇਵਾਂਗੇ, ਬਟ ਇਹ ਆਫਰ ਸਿਰਫ 12 ਤਰੀਕ ਤੱਕ ਅਵੇਲੇਬਲ ਹੈ। ਇਸ ਤੋਂ ਇਲਾਵਾ ਤੁਹਾਡੇ ਘਰੇ ਟੈਂਕ ਲੱਗਾ ਆ, ਟੈਂਕ ਲੈਸ ਲਾਉਣਾ ਚਾਹੁੰਦੇ ਹੋ ਜਾਂ ਟੈਂਕ ਨੂੰ ਟੈਂਕ ਨਾਲ ਵੀ ਰਿਪਲੇਸ ਕਰਨਾ ਚਾਹੁੰਦੇ ਹੋ, ਤਾਂ $5-$7 ਜੋ ਵੀ ਤੁਸੀਂ ਰੈਂਟ ਪੇ ਕਰ ਰਹੇ ਹੋ ਉਹਦੇ ਤੋਂ ਘੱਟ 'ਚ ਲੱਗ ਜਾਏਗਾ।
1: ਅਗਰ ਬਹੁਤ ਸਾਰੇ ਲੋਕ ਜਿਹੜੇ ਚੈੱਕ ਹੀ ਨਹੀਂ ਕਰਦੇ, ਇੱਕ ਆਟੋ ਇੰਸ਼ੋਰੈਂਸ ਮੰਗੋ, ਟੈਂਕ ਜਿਹੜੇ ਲੱਗੇ ਹੁੰਦੇ, ਸੰਤੋਸ਼ ਨੇ ਵੀ ਨਹੀਂ ਕੀਤਾ, ਸੋਚਦੇ ਪਏ ਸੀ, ਇਹ ਸੋਚਦੇ ਪਏ ਸੀ ਨਾ,
5: ਬਿਲਕੁਲ
1: ਅੱਖਾਂ ਭੜਕਦੀਆਂ ਦੇਖ ਕੇ ਮੈਂ ਤੇਰੇ ਦੇਖ ਲਿਆ ਸੀ। ਸੰਤੋਸ਼ ਦਾ ਨੰਬਰ ਆ, ਸੰਤੋਸ਼ ਦਾ ਨਹੀਂ, ਸਾਹਿਲ ਦਾ ਨੰਬਰ ਆ, ਸਾਹਿਲ ਨੰਬਰ ਬੋਲ ਜਲਦੀ ਕੀ?
15: ਹਾਂਜੀ, 905-757-5111।
1: 905-757-5111। ਰਿਸੈਸ਼ਨ ਦੇ ਟਾਈਮ 'ਚ ਤੰਗ ਨਾ ਹੋਵੋ, ਲੰਬੀਆਂ ਕਿਸ਼ਤਾਂ 6 ਮਹੀਨੇ 9 ਕਿਸ਼ਤ ਇੱਦਾਂ ਦੀਆਂ ਡੀਲਾਂ ਦੇ ਦਿੰਦਾ ਸਾਰੀਆਂ, ਹੀਟਿੰਗ ਕੂਲਿੰਗ ਹੌਟ ਵਾਟਰ ਦੇ ਲਈ।
5: ਸਾਹਿਲ ਵਰਮਾ,
1: ਫੋਨ ਨੰਬਰ
15: 905-757-5111,
1: ਅੰਗਰੇਜ਼ੀ
15: 9057576111। 905 757-6111.
1: थैंक यू, धन्यवाद। 905
15: 757-6111
1: कर लो कॉल, हीटिंग कूलिंग ली। संतोष की हाल है?
5: बहुत वधिया अमन जी।
1: ओके, डेयरी क्वीन वर्गा बिजनेस है, पील डिस्ट्रिक्ट दे विच सेल दे उत्ते है। जिहड़े लोग चाहुंदे ने कि मैं अपनी जॉब भी करदा रहा
5: जी
1: ते नाल मैनूं एडिशनल पैसा बन जावे, 5 या 6 घंटे काम करके $50,000 साल दा तुसीं बना सकदे हो। 5 या 6 घंटे काम करके $50,000
5: जी,
1: 5 या 6 घंटे मिनिमम 50 साल दा बनूगा, नाल अपना कोई होर काम कर लो। ये डेयरी क्वीन तुसी सेल ते है, पील दे, पील दे विच 30 साल तो चलता, बहुत रीजनेबल कीमत ते, अज तक इन्नी कीमत ते डेयरी क्वीन बिकता नहीं सुनिया होगा। 416-473-4242 ते तुसी कॉल करनी है, 416-473-4242 ते तुसी कॉल करनी है, 416-473-4242 दे ते कॉल करनी है। ते किसे ने भी ਜਿਹੜੇ ਹੈਗੇ ਆ ਪ੍ਰੋਪਰਟੀ ਆ ਡੇਅਰੀ ਕੁਈਨ, ਸੋਰੀ ਪ੍ਰੋਪਰਟੀ ਨਹੀਂ ਬਿਜ਼ਨਸ ਆ
5: ਜੀ,
1: ਕਿਸੇ ਨੇ ਬ੍ਰੈਂਪਟਨ ਦੇ ਵਿੱਚ ਘਰ ਲੈਣਾ, $40,000 ਡਾਊਨ ਦੇ ਕੇ ਵੈਂਡਰ ਟੇਕ ਬੈਕ ਮਿਲ ਜੂਗਾ, ਸੈਲਰ ਤੁਹਾਨੂੰ ਦੇ ਦੂਗਾ, 4+2 bedroom ਦਾ ਘਰ ਆ, ਲੀਗਲ ਬੇਸਮੈਂਟ ਦੇ ਨਾਲ, ਤੁਸੀਂ ਖਰੀਦਣਾ ਚਾਹੁੰਦੇ ਹੋ ਕਾਰ ਡਰਾਈਵੇ ਅਤੇ ਨਾਲ ਕਾਰ ਗਰਾਜ, ਇਹ ਬ੍ਰੈਂਡ ਨਿਊ ਕਾਰ ਆ ਜੀ। ਕੋਈ ਵੀ ਬੁੜੀ ਮੈਨੂੰ ਇਹੋ ਜਿਹੀ ਕਾਲ ਨਾ ਕਰੇ, ਸਪੈਸ਼ਲੀ ਔਰਤਾਂ ਦੀ ਗੱਲ ਕਰਨ ਲੱਗਿਆ, ਹਾਏ ਬ੍ਰੈਂਡ ਨਿਊ ਕਾਰ ਦੀਆਂ ਕਰਦੀਆਂ ਨੇ, ਤੁਸੀਂ ਲੋਕਾਂ ਨੇ ਲੋਕ ਸੜਕਾਂ 'ਤੇ ਲਿਆਤੇ, ਅੱਧੀਆਂ ਘਰਾਂ 'ਚੋਂ ਲੇਡੀਜ਼ ਗਈਆਂ ਜਿਨ੍ਹਾਂ ਨੇ ਜਾ ਕੇ ਮਕਾਨ ਬੁੱਕ ਕਰਾਏ ਨੇ ਨਵਾਂ ਕਹਿ ਕੇ, ਅਤੇ ਅੱਜ ਸੜਕਾਂ 'ਤੇ ਆਏ ਹੋਏ ਨੇ ਲੋਕ, ਸੜਕਾਂ ਦੇ ਉੱਤੇ। ਕੋਈ ਬੰਦਾ ਸੜਕ 'ਤੇ ਆ ਗਿਆ, ਮੈਨੂੰ ਕਾਲ ਕਰ ਦਿਓ, ਮੈਂ ਤੁਹਾਡੀ ਮਦਦ ਕਰੂੰਗਾ। ਕਿਸੇ ਤੋਂ ਪ੍ਰੋਪਰਟੀ ਕਲੋਜ਼ ਨਹੀਂ ਹੋ ਰਹੀ, ਏਅਰ ਦੇ ਉੱਤੇ ਮੈਂ ਬੋਲ ਰਿਹਾ, ਸਟੇਟਮੈਂਟ ਨਹੀਂ, ਇਹ ਲੋਅ ਆ। ਕਿਸੇ ਤੋਂ ਪ੍ਰੋਪਰਟੀ ਕਲੋਜ਼ ਨਹੀਂ ਹੋ ਰਹੀ, ਡਰੋ ਨਾ, ਆਪਣੀ ਪ੍ਰੋਬਲਮ ਨੂੰ ਵੱਡੀ ਨਾ ਕਰੋ। ਜੇ ਤੁਹਾਡੀ ਇਨਕਮ ਹੋਣ ਵਾਲਾ ਘਰ ਨਹੀਂ ਚਲਾ ਰਹੀ, ਨਵੀਂ ਪ੍ਰੋਪਰਟੀ 'ਚੋਂ 1,000-1,500 ਘਾਟਾ ਜਿਹੜਾ ਪੈਣਾ ਉਹ, ਪਲੱਸ ਰੀਫਾਈਨਾਂਸ ਕਰਕੇ ਜਿਹੜੀ ਕਿਸ਼ਤ ਵਧਣੀ ਆ ਉਹ, ਦੋਨਾਂ ਤੋਂ ਬਚਣਾ ਅਗਰ, ਕਾਲ ਮੀ 416-518-3200, 416-518-3200, 416-518-3200 'ਤੇ। ਕਿਸੇ ਕੋਲ ਕੋਈ ਕਰਜ਼ਾ ਹੈਗਾ, ਕਿਸੇ ਕੋਲ ਵੀ ਹੈਗਾ, ਬੇਫਿਕਰ ਹੋ ਕੇ ਕੌਨਫੀਡੈਂਸ਼ੀਅਲ ਗੱਲਬਾਤ ਕਰ ਲਿਓ। ਕਿਸੇ ਦੀ ਮੋਰਗੇਜ ਬੈਡ ਆ, ਉਹਨੂੰ ਠੀਕ ਕਰਾਉਣਾ, ਬੁਰੀ ਮੋਰਗੇਜ ਆ ਉਹਨੂੰ ਚੰਗੀ 'ਚ ਬਦਲਣਾ, ਮੈਨੂੰ ਕਾਲ ਕਰਦੇ, ਮੈਂ ਤੁਹਾਨੂੰ ਅੱਗੇ ਨੰਬਰ ਦਊਂਗਾ, ਉਹਨਾਂ ਨਾਲ ਗੱਲ ਕਰ ਲਿਓ। 416-518-3200, 416-518-3200। ਰੈਮੀ ਦੀ ਡੀਲ ਆ, ਅਤੇ $25 'ਚ ਦੋ ਮੁਲਕਾਂ ਦੀ ਰੋਮਿੰਗ, ਕੱਲ੍ਹ ਤੱਕ ਦੀ ਡੀਲ ਆ, ਕੱਲ੍ਹ ਤੱਕ ਦੋ ਮੁਲਕਾਂ ਦੀ ਰੋਮਿੰਗ, 100 GB ਡੇਟਾ, ਪੁਰਾਣਾ ਨੰਬਰ ਰੱਖ ਸਕਦੇ ਹੋ, ਕੋਈ ਕੌਂਟਰੈਕਟ ਨਹੀਂ। ਰੋਮੀ ਨੰਬਰ ਬੋਲ ਦੋ ਵਾਰ।
16: ਹਾਂਜੀ, 416-453-8181, 416-453-8181, ਦੂਜਾ ਨੰਬਰ ਜੀ 905-909-2522
1: ਸਾਰੇ ਜਿਉਂਦੇ ਵਾਸਤੇ ਰਹੋ, ਹੱਸੋ ਖੇਡੋ। ਤੁਹਾਡਾ ਕੋਈ ਫੰਕਸ਼ਨ ਆ, ਨਜ਼ਾਰਾ ਜ਼ਰੂਰ ਹਾਇਰ ਕਰੋ, ਗੂਗਲ ਦੇ ਉੱਤੇ ਨਜ਼ਾਰਾ ਪਾ ਲਓ, ਕਿਚਨਰ ਤੋਂ, ਵੋਟਲੂ ਤੋਂ, ਕਿਤੋਂ ਵੀ ਆ, ਕੋਈ ਜਨਮਦਿਨ ਮਨਾਉਣਾ, ਕੋਈ ਇਵੈਂਟ ਬਣਾਉਣਾ, ਟੈਂਟ ਲਗਵਾਉਣੇ ਨੇ, ਟੈਂਟ ਵੀ ਮਿਲ ਜਾਣਗੇ ਤੁਹਾਨੂੰ, ਇਹਨਾਂ ਦੇ ਇੱਥੇ ਬੰਦੇ ਕੰਮ ਕਰਦੇ ਆ, ਡੈਕੋਰੇਸ਼ਨ ਵਾਲੇ ਬੰਦੇ ਵੀ ਕੰਮ ਕਰਦੇ ਆ। ਨਜ਼ਾਰਾ ਨੂੰ ਕੰਟੈਕਟ ਕਰੋ, 416-803-1616, ਜਾਂ ਤਵਾ ਕਿਚਨ ਨੂੰ ਕੇਟਰਿੰਗ ਕਰਾਉਣੀ ਹੈ ਲਾਈਵ, ਤਾਂ ਉਹਦਾ ਨੰਬਰ ਹੈ 905-790-1699, 905-790-1699 'ਤੇ ਤਵਾ ਕਿਚਨ ਵਾਲਿਆਂ ਨੂੰ ਤੁਸੀਂ ਕਾਲ ਕਰ ਸਕਦੇ ਹੋ। ਸਾਨੂੰ ਸ਼ੋਅ ਤੋਂ ਬਾਅਦ 416-518-3200 ਨੰਬਰ ਹੈ ਮੇਰਾ।
17: ਦਿਸ ਇਜ਼ AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ਼,
1: ਪਰਦੇਸ਼ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ।
2: ਕੈਨੇਡਾ ਦੇ ਸਟੱਡੀ ਵੀਜ਼ਾ, ਐਕਸਪ੍ਰੈਸ ਐਂਟਰੀ, ਕੈਨੇਡੀਅਨ ਐਕਸਪ੍ਰੈਸ ਐਂਟਰੀ, ਸਪਾਊਸਲ ਫਾਈਲ, ਪੇਰੈਂਟਸ PR, ਸੁਪਰ ਵੀਜ਼ਾ, ਨੈਨੀ, ਵਰਕ ਪਰਮਿਟ, ਫਾਰਮਰ, ਇਨਵੈਸਟਰ ਜਾਂ ਸੈਲਫ ਇੰਪਲੋਇਡ ਦੀ ਫਾਈਲ, ਗੱਲ ਕੀ ਇਮੀਗ੍ਰੇਸ਼ਨ ਦੀ ਹਰ ਪ੍ਰੋਬਲਮ ਦਾ ਸੋਲੂਸ਼ਨ ਲੈਣ ਲਈ ਕਮਿਊਨਿਟੀ ਦੇ ਜਾਣੇ ਪਹਿਚਾਣੇ ਅਤੇ ਤਜਰਬੇਕਾਰ ਇਮੀਗ੍ਰੇਸ਼ਨ ਕੰਸਲਟੈਂਟ ਗੈਰੀ ਵਿਰਕ ਨੂੰ ਮਿਲੋ।
3: ਕੋਈ ਕੇਸ ਰਿਫਿਊਜ਼ ਹੋ ਗਿਆ ਜਾਂ ਅਪੀਲ ਤੇ ਚਲਾ ਗਿਆ, ਹੋਵੇ ਇਮੀਗ੍ਰੇਸ਼ਨ ਦਾ ਕੋਈ ਵੀ ਮਸਲਾ, ਹਮੇਸ਼ਾ ਯਾਦ ਰੱਖੋ ਇੱਕੋ ਹੀ ਨਾਂ ਅਤੇ ਇੱਕੋ ਹੀ ਥਾਂ, CIC ਇਮੀਗ੍ਰੇਸ਼ਨ। ਹੁਣੇ ਹੀ ਕਾਲ ਕਰੋ 416-456-6161।
4: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ।
5: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਤੇ ਸਿਮਰਾਜ ਸਿੱਧੂ ਤੋਂ ਹੀ ਕਰਵਾਈ ਹੈ।
6: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ, ਮੌਰਗੇਜ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਿਵਾ ਸਕਦੇ ਨੇ।
7: ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-456-3381 ਤੇ 416-457-3381 ਤੇ।
4: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ। ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ। ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381 416-457-3381।
8: ਦੋਸਤੋ, ਦੇਸ਼ ਪਰਦੇਸ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪਰਦੇਸ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpardesradio.com ਜਾਂ www.deshpardestv.com। ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ, ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ, ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ, ਉਹਦੇ ਉੱਤੇ ਜਾ ਕੇ ਦੇਸ਼ ਪਰਦੇਸ TV ਨੂੰ ਕਲੈਕਟ ਕਰੋ। ਉੱਥੇ ਤੁਸੀਂ ਸੁਣ ਵੀ ਸਕਦੇ ਹੋ, ਵੇਖ ਵੀ ਸਕਦੇ ਹੋ 24/7।

ਕੀਤੀ ਜਾਂਦੀਆਂ ਨੇ। ਅੱਜ ਹੀ ਆਓ 170 ਗਿਲਡਨ ਰੋਡ ਜਿਨ ਨੰਬਰ 17, 170 ਗਿਲਡਨ ਰੋਡ ਜਿਨ ਨੰਬਰ 17, ਟੈਲੀਫੋਨ ਨੰਬਰ ਹੈ 6473021322, 6743302, 1322 3022।

0: 5:30 ਤੋਂ ਤੁਸੀਂ ਟਿਊਨ ਇਨ ਕਰ ਚੁੱਕੇ ਹੋ ਤੁਹਾਡਾ ਮਨਪਸੰਦ ਪ੍ਰੋਗਰਾਮ ਦੇਸ਼ ਪਰਦੇਸ ਪ੍ਰਾਈਮ ਟਾਈਮ ਰੇਡੀਓ। ਮੈਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਸਾਰੇ ਸਰੋਤਿਆਂ ਦਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਨਿੱਘਾ ਸਵਾਗਤ ਹੈ ਅਤੇ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੈਟਰਡੇ ਦਾ ਦਿਨ ਹੈ, 4 ਜੁਲਾਈ ਅੱਜ ਹੋ ਚੁੱਕੀ ਹੈ, 1:07 ਅਤੇ ਕੁਝ ਸੈਕਿੰਡ ਸਟੂਡੀਓ ਦੇ ਘੜੀ ਦੇ ਉੱਪਰ ਹੋ ਗਏ ਨੇ। ਬ੍ਰੈਂਪਟਨ ਦੇ ਵਿੱਚ ਤੁਹਾਡਾ ਅਤੇ ਸਾਡਾ ਸਾਥ ਬਣ ਚੁੱਕਿਆ ਪੂਰੇ 3 ਘੰਟਿਆਂ ਦਾ, ਯਾਨੀ ਕਿ ਪੂਰੇ 4 ਵਜੇ ਤੱਕ। ਅਤੇ ਮੈਨੂੰ ਉਮੀਦ ਹੈ ਤੁਸੀਂ ਸਾਰੇ ਠੀਕ ਹੋ, ਇੰਜੋਏ ਕਰ ਰਹੇ ਹੋ ਬਹੁਤ ਖੂਬਸੂਰਤ ਮੀਂਹ ਵਾਲੇ ਮੌਸਮ ਨੂੰ। ਅਤੇ ਤੁਹਾਡਾ ਅਤੇ ਸਾਡਾ ਸਾਥ ਜਿਹੜਾ ਅੱਜ 3 ਘੰਟਿਆਂ ਦਾ ਆ, ਕਾਫੀ ਸਾਰੀਆਂ ਗੱਲਾਂ ਬਾਤਾਂ ਕਰਾਂਗੇ, ਕਾਫੀ ਸਾਰਾ ਗੀਤ ਸੰਗੀਤ ਹੋਏਗਾ। ਅਤੇ ਉਮੀਦ ਹੈ ਕਿ ਸਾਰੇ ਤੁਸੀਂ ਤਿਆਰ ਹੋਵੋਗੇ ਵੀਕਐਂਡ ਨੂੰ ਇੰਜੋਏ ਕਰਨ ਦੇ ਲਈ। 26 ਡਿਗਰੀ ਸੈਲਸੀਅਸ ਇਸ ਟਾਈਮ ਟੈਂਪਰੇਚਰ ਚੱਲ ਰਿਹਾ ਬ੍ਰੈਂਪਟਨ ਦੇ ਵਿੱਚ। ਅਤੇ ਯੈਲੋ ਵਾਰਨਿੰਗ ਹੈਗੀ ਆ, ਹੀਟ ਵਾਰਨਿੰਗਸ ਹੈਗੀਆਂ ਨੇ, ਕਿਉਂਕਿ ਤੁਹਾਨੂੰ ਪਤਾ ਹੈ ਕਿ ਮੀਂਹ ਤਾਂ ਥੋੜ੍ਹਾ ਥੋੜ੍ਹਾ ਆਪਾਂ ਨੂੰ ਕਹਿ ਲਓ ਕਿ ਗਰਮੀ ਤੋਂ ਥੋੜ੍ਹੀ ਜਿਹੀ ਰਾਹਤ ਜੀ ਦੇ ਹੀ ਰਿਹਾ ਆ, ਬਟ ਫਿਰ ਵੀ ਹੀਟ ਵਾਰਨਿੰਗਸ ਹੈਗੀਆਂ ਨੇ, ਯੈਲੋ ਵਾਰਨਿੰਗ ਹੈ। ਅਤੇ ਜਿਹੜਾ ਮੀਂਹ ਅੱਜ ਸਾਰਾ ਦਿਨ ਹੀ ਪੈਣਾ, ਥੋੜ੍ਹਾ ਥੋੜ੍ਹਾ ਕਰਕੇ ਥੋੜ੍ਹਾ ਜਿਹਾ ਹਟ ਜਾਣਾ, ਫਿਰ ਉਸ ਤੋਂ ਬਾਅਦ ਫਿਰ ਪੈਣ ਲੱਗ ਜਾਣਾ, ਇੱਦਾਂ ਹੀ ਅੱਜ ਵੀ ਕੱਲ੍ਹ ਵੀ ਪਰਸੋਂ ਵੀ 3 ਦਿਨ ਇੱਦਾਂ ਹੀ ਚੱਲਣਾ, ਹਲਕੀ ਹਲਕੀ ਕਹਿ ਲਓ ਕਿ ਬਰਸਾਤ ਹੁੰਦੀ ਰਹਿਣੀ ਹੈ। ਅਤੇ ਉਮੀਦ ਹੈ ਕਿ ਤੁਸੀਂ ਸਾਰੇ ਮੌਸਮ ਦਾ ਪੂਰਾ ਆਨੰਦ ਲੈ ਰਹੇ ਹੋ। ਅਤੇ ਸਟੂਡੀਓ ਦਾ ਨੰਬਰ 905-564-5444, 905-564-6444 ਸਟੂਡੀਓ ਦਾ ਨੰਬਰ ਹੈ। ਇਸੇ ਨੰਬਰ 'ਤੇ ਤੁਹਾਡੀ ਅਤੇ ਮੇਰੀ ਗੱਲਬਾਤ ਹੋਏਗੀ ਪੂਰੇ 4 ਵਜੇ ਤੱਕ। ਅਤੇ ਨਾਲ ਦੀ ਨਾਲ ਹੀ ਅੱਜ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਵੀ ਚੱਲਣਗੇ ਗ੍ਰੈਂਡ ਹੋਮ ਫਰਨੀਚਰ ਤੋਂ, ਜਿੱਥੇ ਕਿ ਸਾਡੀ ਟੀਮ ਕੱਲ੍ਹ ਵੀ ਪਹੁੰਚੀ ਸੀ, ਅੱਜ ਵੀ ਸਿੱਧੂ ਸਰ ਉੱਥੇ ਪਹੁੰਚ ਰਹੇ ਨੇ 294 ਵਾਕਰ ਡਰਾਈਵ ਦੇ ਉੱਪਰ, ਕੁਈਨ ਐਂਡ ਗੇਟਵੇ ਦਾ ਇੰਟਰਸੈਕਸ਼ਨ। ਤੁਸੀਂ ਅੱਜ ਵੀ ਜ਼ਰੂਰ ਪਹੁੰਚੋ, ਨਾਲੇ ਤਾਂ ਠੰਡੇ ਠੰਡੇ ਮੌਸਮ ਦੇ ਵਿੱਚ, ਠੰਡਾ ਤਾਂ ਨਹੀਂ ਕਹਿ ਸਕਦੇ, ਮਾਈਲਡ ਜਿਹਾ ਮੌਸਮ ਕਹਿ ਸਕਦੇ ਹਾਂ, ਵੀ ਨਾ ਗਰਮੀ ਹੈ ਨਾ ਠੰਡ ਹੈ, ਬਹੁਤ ਹੀ ਪਲੈਜ਼ੈਂਟ ਜਿਹਾ ਵੈਦਰ ਹੈ ਮੀਂਹ ਦਾ ਮੌਸਮ। ਅਤੇ ਮੌਸਮ ਨੂੰ ਇੰਜੋਏ ਕਰਦੇ ਕਰਦੇ ਤੁਸੀਂ ਆਪਣੀ ਗੱਡੀਆਂ ਲੈ ਕੇ ਪਹੁੰਚੋ ਕੁਈਨ ਐਂਡ ਗੇਟਵੇ ਦੇ ਇੰਟਰਸੈਕਸ਼ਨ 'ਤੇ, ਕਿਉਂਕਿ ਅੱਜ ਵੀ ਤੁਹਾਨੂੰ ਬਹੁਤ ਕਮਾਲ ਦੀਆਂ ਡੀਲਸ ਮਿਲਣ ਲੱਗੀਆਂ ਨੇ। ਅਤੇ ਬਹੁਤ ਕਮਾਲ ਦਾ ਫਰਨੀਚਰ ਦੇ ਨਾਲ ਨਾਲ ਬੜੇ ਵਧੀਆ ਤੁਹਾਨੂੰ ਅਪਲਾਇੰਸਿਸ ਤੁਹਾਨੂੰ ਦਵਾ ਰਹੇ ਹਾਂ ਅਸੀਂ, ਐਜ਼ ਅ ਫਰੀ ਗਿਫਟ ਤੁਹਾਨੂੰ ਮਿਲੇਗਾ ਗ੍ਰੈਂਡ ਹੋਮ ਫਰਨੀਚਰ ਤੋਂ। ਨੰਬਰ ਜ਼ਰੂਰ ਨੋਟ ਕਰ ਲਓ ਇਹਨਾਂ ਦਾ, 905-302-9494। ਅਤੇ ਤੁਸੀਂ ਵੱਖ ਵੱਖ ਤਰੀਕਿਆਂ ਦੇ ਨਾਲ ਪ੍ਰੋਗਰਾਮ ਨੂੰ ਸੁਣ ਸਕਦੇ ਹੋ, ਜਿਵੇਂ ਕਿ ਤੁਸੀਂ ਸਭ ਤੋਂ ਪਹਿਲਾਂ ਇੱਕ ਨੰਬਰ ਨੂੰ ਡਾਇਲ ਕਰ ਲਓ 416-4220-40, 416-470-2040। ਇਸ ਨੰਬਰ ਨੂੰ ਕਾਲ ਕਰਕੇ ਤੁਸੀਂ ਪ੍ਰੋਗਰਾਮ ਫੋਨ ਦੇ ਉੱਪਰ ਸੁਣ ਸਕਦੇ ਹੋ। ਅਤੇ ਨਾਲ ਹੀ ਤੁਸੀਂ ਵੈਬਸਾਈਟ ਵਿਜ਼ਿਟ ਕਰੋ www.desparadesh.com ਜਾਂ ਫਿਰ www.desparadesh.radio.com। ਅਤੇ ਨਾਲ ਹੀ ਜਿਹਨਾਂ ਦੇ ਘਰਾਂ ਦੇ ਵਿੱਚ IPTV ਬਾਕਸ ਹੈ, ਤੁਸੀਂ ਪੰਜਾਬੀ ਸੈਕਸ਼ਨ ਦੇ ਵਿੱਚ ਜਾਓ ਅਤੇ ਦੇਸ਼ ਪ੍ਰਦੇਸ਼ ਨੂੰ ਟਿਊਨ ਇਨ ਕਰ ਲਓ, ਅਤੇ ਤੁਸੀਂ ਮੇਰੇ ਨਾਲ ਜੁੜ ਕੇ ਰਹਿ ਸਕਦੇ ਹੋ ਪੂਰੇ 4 ਵਜੇ ਤੱਕ। ਅਤੇ ਜਿਵੇਂ ਕਿ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਹਮੇਸ਼ਾ ਰੱਬ ਦਾ ਨਾਮ ਲੈਂਦੇ ਹਾਂ, ਅਤੇ ਪ੍ਰੋਗਰਾਮ ਦੀ ਸ਼ੁਰੂਆਤ ਆਪਾਂ ਓਬਵੀਅਸਲੀ ਇੱਕ ਬਹੁਤ ਹੀ ਮਿੱਠੇ ਸ਼ਬਦ ਨਾਲ ਕਰਾਂਗੇ, ਬਟ ਸਿੱਧੂ ਸਰ ਮੇਰੇ ਨਾਲ ਲਾਈਨ 'ਤੇ ਜੁੜ ਚੁੱਕੇ ਨੇ, ਪਹਿਲਾਂ ਉਹਨਾਂ ਨੂੰ ਨਾਲ ਜੋੜ ਲਈਏ ਅਤੇ ਫਿਰ ਪ੍ਰੋਗਰਾਮ ਦੇ ਅੱਗੇ ਆਪਾਂ ਸ਼ੁਰੂਆਤ ਕਰਦੇ ਹਾਂ। ਜੀ ਸਿੱਧੂ ਸਰ,
1: ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ ਮਨਪ੍ਰੀਤ। ਸਭ ਤੋਂ ਪਹਿਲਾਂ ਦੇਸ਼ ਪਰਦੇਸ ਵਾਲੇ ਸਾਰੇ ਸਰੋਤਿਆਂ ਨੂੰ, ਤੇਜਿੰਦਰ ਸਿੰਘ ਸਿੱਧੂ ਸਦਮਾ ਬਾਣੇ ਵੱਲੋਂ ਸਰਨਾਨੀ ਦਾ ਸਵਾਗਤ। ਵੀਕਐਂਡ ਹੈ, ਸੈਟਰਡੇ ਦਾ ਦਿਨ ਹੈ, ਬੜਾ ਪਿਆਰਾ ਮੌਸਮ ਆ, ਥੋੜੀ ਜਿਹੀ ਬਾਰਿਸ਼ ਪੈ ਚੁੱਕੀ ਹੈ ਸੁਬਾਹ ਸੁਬਾਹ, ਤੇ ਹੁਣ ਵੀ ਖੋੜੀਆਂ ਕਣੀਆਂ ਜੇ ਪੈ ਰਹੀਆਂ, ਕਿਤੇ ਕਣੀਆਂ ਪੈ ਰਹੀਆਂ, ਕਿਤੇ ਸੁੱਕ ਪਕਾ, ਪਰ ਵਧੀਆ ਮੌਸਮ ਦੇ ਵਿੱਚ ਅਸੀਂ ਲਿਸਟ ਲੈ ਕੇ ਆਏ ਹਾਂ ਤੁਹਾਡੇ ਲਈ ਗ੍ਰੈਂਡ ਫਰਨੀਚਰ ਬਹੁਤ ਵੱਡੀ ਸੇਲ। ਇਸ ਤੋਂ ਪਹਿਲਾਂ ਕਿ ਮੰਤਰੀ ਮੈਂ ਸੇਲ ਦਾ ਵੇਰਵਾ ਦੇਵਾਂ, ਸਭ ਤੋਂ ਪਹਿਲਾਂ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਲੈ ਲਈਏ,
0: ਬਿਲਕੁਲ ਹਾਂਜੀ।
1: ਉਸ ਤੋਂ ਬਾਅਦ ਸ਼ਬਦ ਤੋਂ ਫੌਰਨ ਬਾਅਦ ਅਸੀਂ 150 ਦੇ ਕਰੀਬ ਲਾਉਣੇ ਲਿੰਕ ਪਹਿਲਾਂ, ਤੇ ਦੇਵਾਂਗੇ ਤੁਹਾਨੂੰ ਜ਼ਬਰਦਸਤ ਪ੍ਰਾਈਸ। ਜੁੜੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ, ਹੁਣ ਤੋਂ ਲੈ ਕੇ ਠੀਕ ਸ਼ਾਮ ਦੇ 4 ਵਜੇ ਤੱਕ ਮੁਲਾਕਾਤ ਹੈ ਆਪਣੀ, ਤੇ ਸਾਡੇ ਨਾਲ ਜੁੜੇ ਰਹੋ, ਤੁਹਾਨੂੰ ਵਧੀਆ ਵਧੀਆ ਪ੍ਰਾਈਜ਼ਾਂ ਦਵਾਵਾਂਗੇ। ਜੀ ਮਨਪ੍ਰੀਤ
0: ਜੀ, ਬਿਲਕੁਲ ਸਹੀ ਗੱਲ ਹੈ, ਸਭ ਤੋਂ ਪਹਿਲਾਂ ਰੱਬ ਦਾ ਨਾਮ ਲੈਣਾ ਬਹੁਤ ਲਾਜ਼ਮੀ ਹੈ। ਕੋਈ ਵੀ ਆਪਾਂ ਕੰਮ ਦੀ ਸ਼ੁਰੂਆਤ ਕਰੀਏ, ਸਵੇਰੇ ਆਪਾਂ ਦਿਨ ਦੀ ਸ਼ੁਰੂਆਤ ਕਰਦੇ ਹਾਂ ਜਾਂ ਕੋਈ ਚੰਗਾ ਆਪਾਂ ਕੰਮ ਕਰਨ ਲੱਗੇ, ਤਾਂ ਓਬਵੀਅਸਲੀ ਆਪਾਂ ਸੋਚਦੇ ਹਾਂ ਕਿ ਨਹੀਂ, ਸਭ ਤੋਂ ਪਹਿਲਾਂ ਇੱਕ ਰੱਬ ਦਾ ਨਾਮ ਲੈ ਲਈਏ, ਅਤੇ ਉਸ, ਕਿਉਂਕਿ ਆਪਾਂ ਨੂੰ ਪਤਾ ਹੁੰਦਾ ਕਿ ਪੋਜ਼ਿਟਿਵਿਟੀ ਵੀ ਆ ਜਾਂਦੀ ਹੈ, ਕਿ ਆਪਾਂ ਨੂੰ ਪਤਾ ਹੁੰਦਾ ਕਿ ਇਹ ਕੰਮ ਫਿਰ ਸਿਰੇ ਚੜ ਜਾਣਾ। ਅਤੇ ਓਬਵੀਅਸਲੀ ਹਮੇਸ਼ਾ ਪ੍ਰੋਗਰਾਮ ਦੀ ਜਦੋਂ ਵੀ ਸ਼ੁਰੂਆਤ ਹੁੰਦੀ ਹੈ ਤਾਂ ਰੱਬ ਦਾ ਨਾਮ ਲੈਣਾ ਬਹੁਤ ਲਾਜ਼ਮੀ ਹੈ। ਚਲੋ ਫਿਰ ਭਾਈ ਗੁਰਕੀਰਤ ਸਿੰਘ ਜੀ ਦੀ ਆਵਾਜ਼ ਦੇ ਵਿੱਚ ਬਹੁਤ ਹੀ ਮਿੱਠਾ ਸ਼ਬਦ ਆਪਾਂ ਸਰਵਣ ਕਰਦੇ ਹਾਂ।

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਦੇ ਨਾਲ ਜੁੜ ਚੁੱਕੇ ਹੋ ਅਤੇ ਕਿੰਨਾ ਮਿੱਠਾ ਸ਼ਬਦ ਆਪਾਂ ਹੁਣੇ ਹੁਣੇ ਸਰਵਣ ਕੀਤਾ ਅਤੇ ਬੜਾ ਪਿਆਰਾ ਲੱਗਦਾ ਹੈ, ਬੜਾ ਵਧੀਆ ਪੋਜ਼ਿਟਿਵਿਟੀ ਆ ਜਾਂਦੀ ਹੈ ਜਦੋਂ ਆਪਾਂ ਇੱਕ ਕਹਿ ਲਓ ਕਿ ਇੱਕ ਪੋਜ਼ਿਟਿਵ ਐਨਰਜੀ ਵਾਲਾ ਹੈ ਨਾ ਕੋਈ ਵੀ ਆਪਣੇ ਦਿਮਾਗ ਦੇ ਵਿੱਚ ਇੱਕ ਚਾਹੇ ਕੋਈ ਥੋਟ ਹੀ ਆ ਜਾਵੇ ਅਤੇ ਜਾਂ ਫਿਰ ਕੋਈ ਵਰਡਿੰਗ ਸਾਹਮਣੇ ਆ ਜਾਵੇ ਜਾਂ ਕੋਈ ਆਪਣਾ ਕੋਈ ਮਿਊਜ਼ਿਕ ਸੁਣ ਲਈਏ ਜਿਵੇਂ ਕਿ ਹੁਣ ਆਪਾਂ ਸ਼ਬਦ ਸੁਣਿਆ ਅਤੇ ਕਿੰਨਾ ਜ਼ਿਆਦਾ ਕਹਿ ਲਓ ਕਿ ਨਾ ਇੱਕ ਪੋਜ਼ਿਟਿਵਿਟੀ ਵਾਲਾ ਮਾਹੌਲ ਜਿਹਾ ਬਣ ਜਾਂਦਾ ਹੈ। ਉਮੀਦ ਹੈ ਕਿ ਤੁਸੀਂ ਵੀ ਸਾਰਿਆਂ ਨੇ ਇੰਜੋਏ ਕੀਤਾ ਹੋਵੇਗਾ ਅਤੇ ਨਾਲ ਹੀ ਮੈਂ ਤੁਹਾਨੂੰ ਦੱਸ ਦਿਆਂ ਕਿ ਅੱਜ ਅਸੀਂ ਕਰ ਰਹੇ ਹਾਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਇੱਕੋ ਇੱਕ ਪਲੇਸ ਗ੍ਰੈਂਡ ਹੋਮ ਫਰਨੀਚਰ ਤੋਂ। ਇਸ ਤੋਂ ਪਹਿਲਾਂ ਕਿ ਆਪਾਂ ਉੱਥੇ ਚੱਲੀਏ, ਅੱਜ 4th of July ਹੈ, ਅੱਜ ਮਤਲਬ ਕਿ ਅਮੈਰੀਕਾ ਦਾ ਇੰਡੀਪੈਂਡੈਂਸ ਡੇ ਹੈ ਅਤੇ ਇਹ ਜਿਹੜਾ 1776 ਦੇ ਵਿੱਚ ਜਿਹੜੀ ਇਹ ਸੈਕਿੰਡ ਕੋਂਟੀਨੈਂਟਲ ਕਾਂਗਰਸ ਕਹਿ ਲਓ ਕਿ ਡਿਕਲੇਅਰ ਹੋਈ ਸੀ ਅਤੇ ਉਸ ਅਕੋਰਡਿੰਗਲੀ ਜੇ ਦੇਖਿਆ ਜਾਵੇ ਤਾਂ ਇਹ ਕਹਿ ਲਓ ਕਿ ਐਕਸਟਰਾ ਸਪੈਸ਼ਲ ਹੋ ਸਕਦਾ। 2026 ਹੁਣ ਚੱਲ ਰਿਹਾ ਤਾਂ ਇਟ ਮੀਨਸ 250th ਐਨੀਵਰਸਰੀ ਹੈਗੀ ਹੈ ਇਹ ਯੂਨਾਈਟਿਡ ਸਟੇਟਸ ਦੀ ਐਜ਼ ਐਨ ਇੰਡੀਪੈਂਡੈਂਟ ਨੇਸ਼ਨ। ਤਾਂ ਮਤਲਬ ਦੇਖ ਲਓ 250 ਸਾਲ ਹੋ ਗਏ ਨੇ ਇੰਡੀਪੈਂਡੈਂਸ ਮਿਲੀ ਨੂੰ। ਇੰਡੀਪੈਂਡੈਂਸ ਡੇ ਜਿਹੜਾ ਹੁਣ ਅੱਜ ਯੂਨਾਈਟਿਡ ਸਟੇਟਸ ਦਾ ਹੈਗਾ ਆ, 4th of July ਵੀ ਆਪਾਂ ਕਹਿ ਲੈਂਦੇ ਹਾਂ ਅਤੇ ਅੱਜ ਅਮੈਰੀਕਾ ਵਾਲਿਆਂ ਨੂੰ ਸਾਰਿਆਂ ਨੂੰ ਬਹੁਤ ਮੁਬਾਰਕਾਂ ਬਈ ਅਤੇ ਉਮੀਦ ਹੈ ਕਿ ਸਾਰੇ ਬੜਾ ਇੰਜੋਏ ਕਰ ਰਹੇ ਹੋਣਗੇ ਇਹ ਵੀਕਐਂਡ। ਤਾਂ ਫਿਰ ਅਮੈਰੀਕਨਸ ਦੇ ਲਈ ਹੋਰ ਵੀ ਜ਼ਿਆਦਾ ਸਪੈਸ਼ਲ ਹੋ ਗਿਆ ਕਿਉਂਕਿ ਇੰਡੀਪੈਂਡੈਂਸ ਡੇ ਹੈਗਾ ਅਮੈਰੀਕਾ ਦਾ, ਤਾਂ ਓਬਵੀਅਸਲੀ ਗੱਲ ਆ ਸਾਡਾ ਗੁਆਂਢੀ ਮੁਲਕ ਹੈ ਤਾਂ ਆਪਾਂ ਜੁੜੇ ਹੋਏ ਹਾਂ ਇੱਕ ਤਰ੍ਹਾਂ ਦੇ ਨਾਲ, ਤਾਂ ਫਿਰ ਆਪਣੇ ਲਈ ਵੀ ਬੜੀ ਖੁਸ਼ੀ ਦੀ ਗੱਲ ਹੈ। ਜਿਵੇਂ ਹੁਣ ਆਪਾਂ ਕੈਨੇਡਾ ਡੇ ਸੈਲੀਬ੍ਰੇਟ ਕੀਤਾ 2 ਦਿਨ ਪਹਿਲਾਂ, ਤਾਂ ਹੁਣ ਫਿਰ ਅੱਜ ਅਮੈਰੀਕਾ ਦਾ ਵੀ ਇੰਡੀਪੈਂਡੈਂਸ ਡੇ ਹੈ ਤਾਂ 4th of July ਵੀ ਸਾਰੇ ਸੈਲੀਬ੍ਰੇਟ ਕਰ ਰਹੇ ਹੋਣਗੇ ਅਤੇ ਉਮੀਦ ਹੈ ਕਿ ਤੁਸੀਂ ਸਾਰੇ ਹੀ ਆਪਣੇ ਵੀਕਐਂਡ ਦੀ ਪੂਰੀ ਤਿਆਰੀ ਦੇ ਵਿੱਚ ਹੋਵੋਗੇ। ਵੀਕਐਂਡ ਪੂਰਾ ਸਾਰਿਆਂ ਦਾ ਬੜਾ ਵਧੀਆ ਜਾ ਰਿਹਾ ਹੋਏਗਾ ਐਂਡ ਕੱਲ੍ਹ ਦਾ ਦਿਨ ਵੀ ਛੁੱਟੀ ਵਾਲਾ ਦਿਨ ਪੂਰਾ ਇੰਜੋਏ ਕਰੋ ਆਪਣੀ ਫੈਮਿਲੀ ਆਪਣੇ ਫਰੈਂਡਸ ਦੇ ਨਾਲ ਅਤੇ ਮੀਂਹ ਦਾ ਮੌਸਮ ਵੀ ਆਪਾਂ ਪੂਰਾ ਇੰਜੋਏ ਕਰ ਰਹੇ ਹਾਂ। ਸਟੂਡੀਓ ਨੰਬਰ 905-564-5444 ਸਟੂਡੀਓ ਦਾ ਨੰਬਰ ਹੈ ਅਤੇ ਲੋ ਫਿਰ ਆਪਾਂ ਚੱਲੀਏ ਡਾਇਰੈਕਟਲੀ ਪਹਿਲਾਂ ਲਾਈਵ ਲੋਕੇਸ਼ਨ ਪ੍ਰੋਗਰਾਮ ਦੇ ਨਾਲ ਜੁੜਦੇ ਹਾਂ ਅਤੇ ਆਪਾਂ ਇੱਕ ਪਹਿਲੀ ਡੀਲ ਲੈ ਲਈਏ ਸਭ ਤੋਂ ਪਹਿਲਾਂ ਗ੍ਰੈਂਡ ਹੋਮ ਫਰਨੀਚਰ ਤੋਂ। ਤੇਜਿੰਦਰ ਸਿੱਧੂ ਜੀ ਪਹੁੰਚ ਚੁੱਕੇ ਨੇ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਲੈ ਕੇ ਅਤੇ ਲੋ ਫਿਰ ਪਹਿਲੀ ਡੀਲ ਲਈਏ ਪ੍ਰੋਗਰਾਮ ਦੇ ਵਿੱਚ, ਸੈਟਰਡੇ ਦਾ ਪ੍ਰੋਗਰਾਮ ਵੀਕਐਂਡ ਦਾ ਪ੍ਰੋਗਰਾਮ ਅਤੇ ਲਾਈਵ ਔਨ ਲੋਕੇਸ਼ਨ ਗ੍ਰੈਂਡ ਹੋਮ ਫਰਨੀਚਰ ਤੋਂ। ਜੀ ਸਿੱਧੂ ਸਰ,
1: ਮਿਹਰਬਾਨੀ ਮਨਪ੍ਰੀਤ, ਬਹੁਤ ਬਹੁਤ ਸ਼ੁਕਰੀਆ। ਦੋਸਤੋ ਇੱਕ ਵਾਰ ਫਿਰ ਸਾਰਿਆਂ ਨੂੰ ਜੀਆ ਨੂੰ ਸੱਦਾ ਪੱਤਰ ਤੁਹਾਨੂੰ ਅੱਜ ਦੇ ਰਹੇ ਹਾਂ ਅਸੀਂ ਗ੍ਰੈਂਡ ਹੋਮ ਫਰਨੀਚਰ 294 ਵਾਕਰ ਡਰਾਈਵ ਗੇਟਵੇ ਤੇ ਕੁਈਨ ਦੇ ਨੇੜੇ ਔਰ ਏਅਰਪੋਰਟ ਤੇ ਟਾਲਬਨ ਦੇ ਵਿਚਕਾਰ ਵਾਲਮਾਰਟ ਤੋਂ ਪਿਛਲੇ ਪਾਸੇ ਤੁਸੀਂ ਆਓ, ਖੁੱਲ੍ਹੀ ਡੁੱਲੀ ਪਾਰਕਿੰਗ ਹੈ, ਇੱਥੇ ਆ ਕੇ ਤੁਸੀਂ ਵਧੀਆ ਅੱਜ ਸੇਵਿੰਗ ਕਰ ਸਕਦੇ ਹੋ।
2: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਸਿਰ ਸਰ, ਬਿਲਕੁਲ ਅੱਜ ਆਪਾਂ ਢੋਲ ਤੇ ਡਗਾ ਲਾ ਕੇ ਫਿਰ ਡੀਲ ਸ਼ੁਰੂ ਕਰ ਰਹੀ
1: ਹਾਂ। ਡਗਾ ਲਾ ਦਾ ਢੋਲ ਤੇ ਆਪਾਂ ਪੂਰਾ ਵੱਜਦਾ ਨਾ ਪੂਰਾ
0: ਤੁਸੀਂ ਕੰਟੈਕਟ ਕਰ ਸਕਦੇ ਹੋ ਗ੍ਰੈਂਡ ਹੋਮ ਫਰਨੀਚਰ ਦੇ ਨਾਲ। 905-564-6444-905-564-6444-905-564-6444-905-564-6444-905-564-6444-905-564-6444-905-564-6444-6444-905-564-6444-6444-905-564-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6 ਬਹੁਤ ਹੀ ਸੋਹਣੇ ਸੋਹਣੇ ਪਿਆਰੇ ਪਿਆਰੇ ਗਾਣੇ ਸੁਣਾਂਗੇ ਪ੍ਰੋਗਰਾਮ ਦੇ ਵਿੱਚ। ਮੀਂਹ ਦਾ ਮੌਸਮ ਹੋਵੇ ਤੇ ਆਪਾਂ ਗਾਣੇ ਸੋਹਣੇ ਸੋਹਣੇ ਨਾਲ ਗਾਈਏ, ਏਦਾਂ ਤਾਂ ਹੋ ਹੀ ਨਹੀਂ ਸਕਦਾ, ਤੇ ਗੱਲਾਂ ਬਾਤਾਂ ਦੇ ਨਾਲ ਨਾਲ ਗਾਣੇ ਵੀ ਬਹੁਤ ਸੋਹਣੇ ਸੋਹਣੇ ਲਗਾਵਾਂਗੇ। ਪਹਿਲੇ ਕਾਲਰ ਵੀ ਜੁੜ ਗਏ ਨੇ, 3631 ਜੀ ਸਤਿ ਸ਼੍ਰੀ ਅਕਾਲ।
3: 3631 ਆਪਾਂ ਇਕੱਠੇ ਮਨਾਉਂਦੇ ਆ, ਆਪਾਂ ਪਹਿਲਾਂ ਕੈਨੇਡਾ ਦਾ ਵੀ ਮਨਾਏ, ਫਸਟ ਜੁਲਾਈ ਨੂੰ ਆਪਾਂ ਫੋਰਥ ਜੁਲਾਈ ਆਪਾਂ ਹੁਣ ਅਮਰੀਕਾ ਦਾ ਮਨਾਉਂਦੇ ਆ।
0: ਹਾਂਜੀ ਬਿਲਕੁਲ ਬਿਲਕੁਲ ਸਹੀ ਗੱਲ ਹੈ।
3: ਮਨਪ੍ਰੀਤ ਜੀ ਇੱਕ ਸੌਂਗ ਆ, ਸੌਂਗ ਦਾ ਨਾਮ ਹੈ ਸਾਡਾ ਦੇਸ਼ ਅਮਰੀਕਾ।
0: ਓਕੇ,
3: ਇਹ ਗਾਇਆ ਜੱਸੀ ਧੰਜਲ ਨੇ।
0: ਸਾਡਾ ਦੇਸ਼ ਅਮਰੀਕਾ, ਜੱਸੀ ਧੰਜਲ ਹੈ ਨਾ?
3: ਹਾਂਜੀ
0: ਠੀਕ ਹੈ ਜੀ। ਮੈਨੂੰ ਥੋੜ੍ਹਾ ਟਾਈਮ ਦਿਓ, ਮੈਂ ਸੁਣਾਉਂਦੀ ਹਾਂ ਜ਼ਰੂਰ। ਜਾਣਕਾਰੀ ਦੇ ਦਿਆਂ ਛੋਟੀ ਛੋਟੀ ਜੀ, ਜੇ ਤੁਸੀਂ ਆਪਣੇ ਇੰਸ਼ੋਰੈਂਸ ਦੇ ਰੇਟਸ ਬਹੁਤ ਜ਼ਿਆਦਾ ਪੇ ਕਰ ਕਰਕੇ ਤੰਗ ਆ ਚੁੱਕੇ ਹੋ ਤਾਂ ਤੁਸੀਂ ਮਨੂ ਸ਼ਰਮਾ ਜੀ ਦੇ ਨਾਲ ਗੱਲਬਾਤ ਕਰੋ। ਜੁਲਾਈ ਤੋਂ ਬਾਅਦ ਆਪਣੀ ਪਾਲਿਸੀ ਰਿਨਿਊ ਕਰਵਾਉਣ ਵਾਲੇ ਡਰਾਈਵਰਸ ਨੂੰ ਐਕਸੀਡੈਂਟ ਬੈਨੀਫਿਟਸ ਤੇ ਹੋਰ ਕਵਰੇਜ ਦੇ ਲਈ ਨਵੇਂ ਫੈਸਲੇ ਕਰਨੇ ਪੈ ਸਕਦੇ ਆ, ਤੇ ਬਟ ਜ਼ਰੂਰੀ ਹੈ ਕਿ ਤੁਸੀਂ ਇਹ ਸਮਝੋ ਕਿ ਜਿਹੜਾ ਇਹ ਚੇਂਜ ਆਊਗੀ, ਜਿਹੜੀ ਇਹ ਬਦਲਾਅ ਆ ਰਿਹਾ, ਇਹ ਤੁਹਾਡੀ ਤੇ ਤੁਹਾਡੀ ਫੈਮਿਲੀ ਦੀ ਸੇਫਟੀ ਦੇ ਉੱਪਰ ਕੀ ਅਸਰ ਪਾਊਗਾ। ਇਸ ਲਈ ਸਭ ਤੋਂ ਪਹਿਲਾਂ ਤੁਸੀਂ ਗੱਲਬਾਤ ਕਰੋ ਮਨੂ ਸ਼ਰਮਾ ਜੀ ਦੇ ਨਾਲ। ਸਿਰਫ ਘੱਟ ਪ੍ਰੀਮੀਅਮ ਦੇਖ ਕੇ ਡਿਸੀਜਨਸ ਨਾ ਲਓ, ਸਹੀ ਕਵਰੇਜ ਦਾ ਹੋਣਾ ਉਸ ਤੋਂ ਵੀ ਜ਼ਿਆਦਾ ਇੰਪੋਰਟੈਂਟ ਹੈ। ਜੇ ਤੁਹਾਡੀ ਆਟੋ ਇੰਸ਼ੋਰੈਂਸ ਦੀ ਰਿਨਿਊਅਲ ਆਉਣ ਵਾਲੀ ਹੈ, ਜਾਂ ਤੁਸੀਂ ਆਪਣੇ ਘਰ ਯਾਨੀ ਕਿ ਹੋਮ ਇੰਸ਼ੋਰੈਂਸ ਜਾਂ ਬਿਜ਼ਨਸ ਇੰਸ਼ੋਰੈਂਸ ਦੇ ਲਈ ਬੈਟਰ ਕਵਰੇਜ ਐਂਡ ਬੈਟਰ ਰੇਟਸ ਲੱਭ ਰਹੇ ਹੋ, ਤਾਂ ਮਨੂ ਸ਼ਰਮਾ ਜੀ ਦੇ ਨਾਲ ਅੱਜ ਹੀ ਸੰਪਰਕ ਕਰ ਲਓ। ਇਹ ਤੁਹਾਨੂੰ ਨਾਲੇ ਤਾਂ ਵਧੀਆ ਕਵਰੇਜ ਦਵਾਉਣਗੇ, ਤੁਹਾਡੀ ਪਾਲਿਸੀਜ਼ ਰਿਨਿਊ ਹੋ ਰਹੀਆਂ ਨੇ, ਆਪਣੀ ਤੁਹਾਡੀ ਗੱਡੀਆਂ ਦੀ ਪਾਲਿਸੀਜ਼ ਰਿਨਿਊ ਹੋ ਰਹੀਆਂ ਨੇ, ਤਾਂ ਜ਼ਰੂਰ ਆਪਣੀ ਇੰਸ਼ੋਰੈਂਸ ਦੇ ਰੇਟਸ ਨੂੰ ਇੱਕ ਵਾਰ ਤੁਸੀਂ ਵਧੀਆ ਕਵਰੇਜ ਦੇ ਨਾਲ ਸਿਕਿਓਰ ਕਰ ਸਕਦੇ ਹੋ। ਮਨੂ ਸ਼ਰਮਾ ਜੀ ਦਾ ਨੰਬਰ 2899952 ਦੇ ਉੱਪਰ ਤੁਸੀਂ ਕਾਲ ਕਰਨੀ ਹੈ, ਮਨੂ ਸ਼ਰਮਾ ਜੀ ਦੇ ਨਾਲ ਤੁਹਾਡਾ ਸੰਪਰਕ ਹੋਏਗਾ। ਚਲੋ ਫਿਰ ਇੱਕ ਪਹਿਲਾ ਗਾਣਾ ਤੁਹਾਨੂੰ ਮੈਂ ਸੁਣਾਵਾਂ ਲਖਵਿੰਦਰ ਵਡਾਲੀ ਦੀ ਆਵਾਜ਼ ਦੇ ਵਿੱਚ, ਤੇ ਮੀਂਹ ਵਾਲਾ ਮੌਸਮ ਤੇ ਮੀਂਹ ਵਾਲਾ ਗਾਣਾ ਇੰਜੋਏ ਕਰੋ ਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਪੂਰੇ 4 ਵਜੇ ਤੱਕ ਬਣਿਆ ਹੋਇਆ। ਸਟੂਡੀਓ ਨੰਬਰ 905-564-6444-905-564-6444, ਸਟੂਡੀਓ ਦਾ ਨੰਬਰ ਹੈ। ਇਸ ਨੰਬਰ ਦੇ ਉੱਪਰ ਤੁਹਾਡੀ ਤੇ ਮੇਰੀ ਗੱਲਬਾਤ ਹੋਏਗੀ ਪੂਰੇ 4 ਵਜੇ ਤੱਕ। ਤੇ ਨਾਲ ਹੀ ਮੈਂ ਤੁਹਾਨੂੰ ਦੱਸ ਦਿਆਂ ਕਿ ਅੱਜ ਅਸੀਂ ਕਰ ਰਹੇ ਹਾਂ ਲਾਈਵ ਲੋਕੇਸ਼ਨ ਪ੍ਰੋਗਰਾਮ, ਤੇ ਤੁਸੀਂ ਜ਼ਰੂਰ ਪਹੁੰਚੋ ਗ੍ਰੈਂਡ ਹੋਮ ਫਰਨੀਚਰ। ਜੇ ਤੁਸੀਂ ਆਪਣੇ ਘਰ ਦਾ ਕੋਈ ਵੀ ਸਮਾਨ ਲੈਣਾ ਹੋਵੇ ਫਰਨੀਚਰ ਦੇ ਵਿੱਚ, ਚਾਹੇ ਕੋਈ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਸੋਫਾ ਸੈੱਟ ਲੈਣਾ ਹੋਵੇ, ਡਾਇਨਿੰਗ ਟੇਬਲਸ ਲੈਣੇ ਹੋਣ ਆਪਣੇ ਜਿੰਨੇ ਮਰਜ਼ੀ, ਚਾਹੇ 4 ਚੇਅਰਸ ਵਾਲਾ, ਚਾਹੇ 6 ਚੇਅਰਸ ਵਾਲਾ, ਅਤੇ ਤੁਸੀਂ ਮੈਟਰਸ ਲੈਣੇ ਹੋਣ, ਕੋਈ ਵੀ ਤੁਸੀਂ ਆਪਣੀ ਫਰਨੀਚਰ ਆਈਟਮ ਲੈਣੀ ਹੈ, ਤਾਂ ਅੱਜ ਤੁਹਾਡੇ ਕੋਲ ਬਹੁਤ ਹੀ ਵਧੀਆ ਗੋਲਡਨ ਓਪਰਚੁਨਿਟੀ ਹੈ, ਕਿਉਂਕਿ ਬਹੁਤ ਕਮਾਲ ਦੀਆਂ ਪ੍ਰਾਈਸਿਸ ਅਤੇ ਬਹੁਤ ਕਮਾਲ ਦਾ ਫਰਨੀਚਰ। ਤੁਹਾਨੂੰ ਪਤਾ ਹੀ ਹੈ ਗ੍ਰੈਂਡ ਹੋਮ ਫਰਨੀਚਰ ਦਾ ਜਿਹੜਾ ਜਿੰਨਾ ਵੀ ਤੁਹਾਨੂੰ ਕਹਿ ਲਓ ਕਿ ਇਹਨਾਂ ਦੀ ਇਨਵੈਂਟਰੀ ਮਿਲਦੀ ਹੈ ਦੇਖਣ ਨੂੰ, ਉਹ ਸਾਰੀ ਬਹੁਤ ਹੀ ਟੋਪ ਕੁਆਲਿਟੀ ਦੀ ਹੁੰਦੀ ਹੈ। ਤਾਂ ਜ਼ਰੂਰ ਤੁਸੀਂ ਪਹੁੰਚੋ ਗ੍ਰੈਂਡ ਹੋਮ ਫਰਨੀਚਰ 294 ਵਾਕਰ ਡਰਾਈਵ ਦੇ ਉੱਪਰ, ਕੁਈਨ ਐਂਡ ਗੇਟਵੇ ਦਾ ਇੰਟਰਸੈਕਸ਼ਨ ਹੈ, ਅਤੇ ਅੱਜ ਅਸੀਂ ਇੱਥੋਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਕਰ ਰਹੇ ਹਾਂ। ਅਤੇ ਨਾਲ ਹੀ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ ਕਿ ਸੰਦਲ ਪੇਂਟਿੰਗ ਵਾਲਿਆਂ ਦੇ ਨਾਲ ਵੀ ਗੱਲਬਾਤ ਕਰੋ। ਅੱਜ ਤਾਂ ਵੈਸੇ ਮੀਂਹ ਪੈ ਰਿਹਾ, ਬਟ ਮੀਂਹ ਤੋਂ ਇਲਾਵਾ ਸਮਰ ਟਾਈਮ ਦੇ ਵਿੱਚ ਬੈਟਰ ਤੁਹਾਡੇ ਨੂੰ ਕਹਿ ਲਓ ਕਿ ਮੌਸਮ ਹੁੰਦਾ ਹੈ ਕਿ ਇੱਦਾਂ ਦੇ ਤੁਸੀਂ ਕੋਈ ਵੀ ਰੈਨੋਵੇਸ਼ਨ ਦਾ ਹੋਵੇ ਕੰਮ, ਪੇਂਟਿੰਗ ਦਾ ਕੰਮ ਹੋਵੇ, ਕੋਈ ਵੀ ਇੱਦਾਂ ਦਾ ਕੰਮ ਹੈ, ਤਾਂ ਸਮਰ ਟਾਈਮ ਦੇ ਵਿੱਚ ਵਧੀਆ ਇਹ ਤੁਹਾਨੂੰ ਕਹਿ ਲਓ ਕਿ ਪ੍ਰੋਪਰ ਇੱਦਾਂ ਦੇ ਤੁਸੀਂ ਕੰਮ ਕਰਵਾ ਸਕਦੇ ਹੋ। ਤਾਂ ਸੰਦਲ ਪੇਂਟਿੰਗ ਵਾਲਿਆਂ ਦੇ ਨਾਲ ਜ਼ਰੂਰ ਗੱਲਬਾਤ ਕਰੋ। ਪ੍ਰੋਫੈਸ਼ਨਲ ਪੇਂਟਰਸ ਨੇ, ਅਫੋਰਡੇਬਲ ਪੇਂਟ ਕਰਦੇ ਨੇ, ਅਤੇ ਸਾਰੇ ਨੇਮ ਬ੍ਰਾਂਡ ਪੇਂਟ ਕੰਪਨੀਜ਼ ਦੇ ਯੂਜ਼ ਕਰਦੇ ਨੇ। ਅਤੇ ਮੈਂ ਦੱਸਦਾ ਕਿ ਜਿੰਨਾ ਵੀ ਇਹ GTA ਏਰੀਆ ਆ, ਬ੍ਰੈਂਪਟਨ, ਮਿਸਿਸਾਗਾ, ਨਾਇਗਰਾ ਫਾਲਸ, ਜਾਂ ਲੰਡਨ, ਕੇਮਬ੍ਰਿਜ, ਗਲਫ, ਕਿਤੇ ਵੀ ਤੁਸੀਂ ਰਹਿੰਦੇ ਹੋ, ਇਹ ਸਾਰਾ ਏਰੀਆ ਕਵਰ ਕਰਦੇ ਨੇ। ਸਾਰੇ GTA ਦੇ ਵਿੱਚ ਆਪਣੀ ਸਰਵਿਸਿਜ਼ ਦੇ ਰਹੇ ਨੇ, ਅਤੇ ਰੈਜ਼ੀਡੈਂਸ਼ੀਅਲ ਹੋਵੇ ਚਾਹੇ ਕਮਰਸ਼ੀਅਲ ਹੋਵੇ, ਮਤਲਬ ਤੁਸੀਂ ਆਪਣੇ ਘਰਾਂ ਦੇ ਵਿੱਚ ਜਾਂ ਕਿਸੇ ਕਮਰਸ਼ੀਅਲ ਕਾਰਪੋਰੇਟ ਬਿਲਡਿੰਗ ਦੇ ਵਿੱਚ, ਕੋਈ ਆਫਿਸ, ਰੈਸਟੋਰੈਂਟ ਦੇ ਵਿੱਚ, ਕਿਤੇ ਵੀ ਤੁਸੀਂ ਪੇਂਟ ਕਰਵਾਉਣਾ ਹੋਵੇ, ਤੁਹਾਡੇ ਲਈ ਇਹ ਹਰ ਜਗ੍ਹਾ ਦੇ ਉੱਪਰ ਆਪਣੀ ਜੋਬ ਕਰਦੇ ਆ। ਸੰਦਲ ਪੇਂਟਿੰਗ 'ਤੇ ਜ਼ਰੂਰ ਤੁਸੀਂ ਗੱਲਬਾਤ ਕਰੋ, ਪ੍ਰੋਫੈਸ਼ਨਲ ਪੇਂਟਰਸ ਨੇ। ਸੁਖਜੀਤ ਸਿੰਘ ਜੀ ਨੂੰ ਕਾਲ ਕਰਨੀ ਹੈ 6478313137 8423213 ਉੱਪਰ ਤੁਸੀਂ ਗੱਲਬਾਤ ਕਰ ਸਕਦੇ ਹੋ ਸੰਦਲ ਪੇਂਟਿੰਗ ਦੇ ਨਾਲ। ਐਂਡ ਅਕਾਲ ਡਕਟ ਕਲੀਨਿੰਗ ਦੇ ਨਾਲ ਵੀ ਗੱਲਬਾਤ ਕਰੋ, ਜਿਹੜੇ ਕਿ 7 ਦਿਨ ਤੁਹਾਡੇ ਲਈ ਓਪਨ ਨੇ। ਅਤੇ ਮੈਂ ਦੱਸਦਾ ਕਿ ਫਸਟ ਐਵਰ ਕੰਪਨੀ ਹੈ ਡਕਟ ਕਲੀਨਿੰਗ ਦੀ ਆਪਣੀ ਕਮਿਊਨਿਟੀ ਵਾਲੀ, ਜੋ ਕਿ ਪਿਛਲੇ 40 ਸਾਲ ਤੋਂ ਤੁਹਾਨੂੰ ਸਰਵ ਕਰ ਰਹੇ ਨੇ। ਡਕਟ ਕਲੀਨ ਕਰਾਉਣੇ ਦੇਖੋ ਬਹੁਤ ਲਾਜ਼ਮੀ ਨੇ, ਕਿਉਂਕਿ ਜਦੋਂ ਆਪਾਂ ਹੁਣ AC ਵਗੈਰਾ ਓਬਵੀਅਸਲੀ ਗੱਲ ਅੱਜ ਕੱਲ੍ਹ ਚੱਲਦੇ ਨੇ, ਅਤੇ ਜੇ ਤੁਹਾਨੂੰ ਲੱਗਦਾ ਕਿ ਤੁਹਾਡੇ ਘਰ ਦੀ ਜਿਹੜੀ ਏਅਰ ਕੁਆਲਿਟੀ ਹੈ ਉਹ ਸਾਫ਼ ਨਹੀਂ ਹੈਗੀ, ਸਾਫ਼ ਕਿੱਥੋਂ ਪਤਾ ਲੱਗੂਗਾ, ਕਿਉਂਕਿ ਤੁਹਾਨੂੰ ਕਈ ਵਾਰ ਜ਼ੁਕਾਮ ਹੋਣ ਲੱਗ ਜਾਂਦਾ, ਛਿੱਕਾਂ ਆਉਂਦੀਆਂ ਰਹਿੰਦੀਆਂ ਨੇ, ਕੋਈ ਕੱਫ ਵਗੈਰਾ ਹੋ ਜਾਂਦੀ ਹੈ, ਅਤੇ ਹੈ ਨਾ, ਜੇ ਤਾਂ ਤੁਸੀਂ ਐਲਰਜਿਕ ਹੈਗੇ ਹੋ, ਚਾਹੇ ਨਹੀਂ ਵੀ ਹੈਗੇ, ਫਿਰ ਵੀ ਜ਼ਰੂਰ ਧਿਆਨ ਰੱਖੋ, ਸਪੈਸ਼ਲੀ ਜੇ ਘਰ 'ਚ ਬੱਚੇ ਵੀ ਹੈਗੇ ਨੇ ਜਾਂ ਬਜ਼ੁਰਗ ਹੈਗੇ ਨੇ, ਉਹਨਾਂ ਨੂੰ ਇੱਦਾਂ ਦੀਆਂ ਚੀਜ਼ਾਂ ਕਾਫੀ ਛੇਤੀ ਹੋ ਜਾਂਦੀਆਂ ਨੇ, ਇੱਦਾਂ ਦੀ ਬਿਮਾਰੀਆਂ ਲੱਗ ਸਕਦੀਆਂ ਨੇ, ਸਾਇਨਸ ਦੀ ਪ੍ਰੋਬਲਮ ਹੋ ਸਕਦੀ ਹੈ। ਤਾਂ ਉਹਦਾ ਮੇਨ ਕਾਰਨ ਇਹੀ ਹੁੰਦਾ ਕਿ ਤੁਹਾਡੇ ਘਰ ਦੀ ਜਿਹੜੀ ਕੁਆਲਿਟੀ ਹੈ, ਏਅਰ ਕੁਆਲਿਟੀ, ਉਹ ਵਧੀਆ ਨਹੀਂ ਹੈਗੀ, ਤਾਂ ਇਹਦੇ ਲਈ ਡਕਟ ਤੁਹਾਡੇ ਕਲੀਨ ਹੋਣੇ ਬਹੁਤ ਲਾਜ਼ਮੀ ਨੇ, ਸੋ ਦੈਟ ਕਿ ਏਅਰ ਕੁਆਲਿਟੀ ਵੀ ਵਧੀਆ ਹੋਵੇ, ਜਿੱਥੇ ਤੁਸੀਂ ਸਾਹ ਲੈ ਰਹੇ ਹੋ ਉਸ ਹਵਾ ਸਾਫ਼ ਹੋਵੇ, ਹੈ ਨਾ। ਤਾਂ ਇਸ ਕਰਕੇ ਅਕਾਲ ਡਕਟ ਕਲੀਨਿੰਗ ਦੇ ਨਾਲ ਗੱਲਬਾਤ ਕਰੋ। ਜੇ ਤੁਸੀਂ ਆਪਣੇ ਏਅਰ ਕੰਡੀਸ਼ਨਰਸ ਜਾਂ ਫਰਨੇਸਿਸ ਨੂੰ ਇੰਸਟਾਲ ਕਰਾਉਣਾ ਜਾਂ ਰਿਪੇਅਰ ਕਰਾਉਣਾ ਚਾਹੁੰਦੇ ਹੋ, ਉਹਦੇ ਲਈ ਵੀ ਤੁਸੀਂ ਇਹਨਾਂ ਨੂੰ ਗੱਲਬਾਤ ਕਰ ਸਕਦੇ ਹੋ। ਇਹ ਬਹੁਤ ਹੀ ਸਪੈਸ਼ਲਾਈਜ਼ਡ ਅਤੇ ਪ੍ਰੋਫੈਸ਼ਨਲ ਡਕਟ ਕਲੀਨਿੰਗ ਕਰਦੇ ਨੇ, ਅਤੇ ਜਿੰਨੇ ਵੀ ਲੋਕਲ ਕਸਟਮਰਸ ਨੇ ਬ੍ਰੈਂਪਟਨ ਐਂਡ ਮਿਸਿਸਾਗਾ ਦੇ, ਉਹਨਾਂ ਦੇ ਲਈ ਬਹੁਤ ਵਧੀਆ ਇਹ ਓਪਰਚੁਨਿਟੀ ਹੈਗੀ ਇਹਨਾਂ ਨਾਲ ਗੱਲਬਾਤ ਕਰਨ ਦੀ, ਕਿਉਂਕਿ ਅਪ ਟੂ 3000 ਸਕੁਅਰ ਫਿੱਟ ਅਨਫਿਨਿਸ਼ਡ ਬੇਸਮੈਂਟ, ਰੈਗੂਲਰ ਪ੍ਰਾਈਸ ਇਹਨਾਂ ਦੀ $250 ਦੀ ਹੈ, ਬਟ ਬ੍ਰੈਂਪਟਨ ਅਤੇ ਮਿਸਿਸਾਗਾ ਦੇ ਲਿਸਨਰਸ ਦੇ ਲਈ ਜਿਹੜੇ ਦੇਸ਼ ਪ੍ਰਦੇਸ਼ ਰੇਡੀਓ ਦੀ ਰੈਫਰੈਂਸ ਦੇਣਗੇ, ਉਹਨਾਂ ਦੇ ਲਈ ਇਹੀ ਸਰਵਿਸ $140 ਦੇ ਵਿੱਚ ਦੇ ਰਹੇ ਨੇ ਅਕਾਲ ਡਕਟ ਕਲੀਨਿੰਗ ਵਾਲੇ। ਤੁਸੀਂ ਹਰਮਿੰਦਰ ਸਿੰਘ ਜੀ ਨੂੰ ਕਾਲ ਕਰੋ, ਪੂਰੀ ਇਨਫੋਰਮੇਸ਼ਨ ਲਓ, ਅਤੇ ਇਹਨਾਂ ਦੇ ਕੋਲੋਂ ਡਕਟ ਕਲੀਨਿੰਗ ਕਰਵਾਓ ਆਪਣੇ ਘਰਾਂ ਦੀ। ਨੰਬਰ ਹੈ 416-710-0662, 416-710-0662 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ। ਅਕਾਲ ਡਕਟ ਕਲੀਨਿੰਗ ਦੇ ਨਾਲ ਤੁਹਾਡਾ ਸੰਪਰਕ ਹੋ ਸਕਦਾ ਹੈ। ਅਤੇ ਲਓ ਫਿਰ ਆਪਾਂ ਚੱਲੀਏ ਇੱਕ ਵਾਰ ਫਿਰ ਤੋਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਦੇ ਨਾਲ ਜੁੜਦੇ ਹਾਂ, ਅਤੇ ਤੁਹਾਨੂੰ ਦਵਾਉਂਦੇ ਆਪਾਂ ਅਗਲੀ ਡੀਲ, ਬਹੁਤ ਹੀ ਕਮਾਲ ਦਾ ਫਰਨੀਚਰ, ਮਾਡਰਨ ਫਰਨੀਚਰ ਤੁਸੀਂ ਲੈ ਕੇ ਆਓ, ਅਤੇ ਨਾਲ ਦੀ ਨਾਲ ਫ੍ਰੀ ਗਿਫਟ ਤੁਹਾਨੂੰ ਮਿਲ ਰਹੇ ਨੇ ਗ੍ਰੈਂਡ ਹੋਮ ਫਰਨੀਚਰ ਦੀ ਇਸ ਲੋਕੇਸ਼ਨ ਤੋਂ। 294 ਵਾਕਰ ਡਰਾਈਵ, ਕੁਈਨ ਐਂਡ ਗੇਟਵੇ ਦਾ ਇੰਟਰਸੈਕਸ਼ਨ, ਨੰਬਰ 905-302-9494। ਜੀ ਸਿੱਧੂ ਸਰ,
1: ਮਿਹਰਬਾਨੀ ਮਨਪ੍ਰੀਤ, ਬਹੁਤ ਬਹੁਤ ਸ਼ੁਕਰੀਆ। ਦੋਸਤੋ ਇੱਕ ਵਾਰੀ ਫੇਰ ਤੁਹਾਨੂੰ ਜੀਆਂ ਨੂੰ ਸਰਨ ਦੇ ਸਵਾਗਤ। ਵੀਕਐਂਡ ਹੈ, ਬੜਾ ਵਧੀਆ ਸੋਹਣਾ ਮੌਸਮ ਆ, ਬਾਹਰ ਆਓ ਤੇ ਬਾਹਰ ਆ ਕੇ ਸਾਨੂੰ ਮਿਲੋ, ਆ ਕੇ ਗ੍ਰੈਂਡ ਫਰਨੀਚਰ ਤੇ ਬੜੀ ਸੇਲ ਲੱਗੀ ਹੋਈ ਆ। ਤੇ ਅੱਜ ਅਸੀਂ ਪਹੁੰਚੇ ਹੋਏ ਹਾਂ 294 ਗੇਟਵੇ ਦੇ ਕੁਈਨ ਦੇ ਨੇੜੇ ਟਾਰਬਮ ਔਰ ਏਅਰਪੋਰਟ ਦੇ ਵਿਚਕਾਰ ਵਾਲਮਾਰਟ ਦੇ ਪਿਛਲੇ ਪਾਸੇ ਬਹੁਤ ਵੱਡੀ ਇਹਨਾਂ ਦੀ ਯੂਨਿਟ ਹੈਗੀ ਆ ਜਿਹਦੇ ਵਿੱਚ ਡਿਸਪਲੇ ਕੀਤਾ ਸੋਹਣਾ ਸੋਹਣਾ ਫਰਨੀਚਰ ਨਵੀਆਂ ਸ਼ਿਮੇਂ ਦੇ ਪਹੁੰਚੀਆਂ ਹੋਈਆਂ ਨੇ ਔਰ ਸੇਮ ਅਸੀਂ ਤੁਹਾਨੂੰ ਡੀਲ ਦਵਾ ਰਹੇ ਕੈਨੇਡਾ ਡੇ ਡੀਲ ਦਵਾ ਰਹੇ ਹਾਂ ਅਤੇ ਅੱਜ ਆ ਕੇ ਤੁਸੀਂ ਇੱਥੇ ਜ਼ਰੂਰ ਸ਼ੋਪਿੰਗ ਕਰੋ ਅਤੇ ਘਰੋਂ ਹੁਣ ਤੁਸੀਂ ਹੌਲੀ ਹੌਲੀ ਹੌਲੀ ਬਾਹਰ ਨੂੰ ਆਓ ਅਤੇ ਮੇਰੇ ਨਾਲ ਨੇ ਸੁੱਖ ਹੋਣੀ ਆਪਾਂ ਅਗਲੀ ਡੀਲ ਉਹਨਾਂ ਤੋਂ ਲੈਣੇ ਆ ਜੀ ਸੁੱਖ
2: ਬਹੁਤ ਸ਼ੁਕਰੀਆ ਧੰਨਵਾਦ ਸਿੱਧੂ ਸਾਹਿਬ ਬਿਲਕੁਲ ਅੱਜ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲ ਰਿਹਾ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦਾ ਅਤੇ ਸਿੱਧੂ ਸਾਹਿਬ ਜਿੱਦਾਂ ਕਹਿ ਕੇ ਹਟਿਆ ਵੀ ਡੀਲਾਂ ਨੇ ਡੀਲਾਂ ਠਾਂ ਠਾਂ ਡੀਲਾਂ 'ਚ ਮਿਲਣੀਆਂ ਪਰਿਵਾਰਾਂ ਨੂੰ ਕਿਸੇ ਵੀ ਤਰ੍ਹਾਂ ਦੀ ਪਰਿਵਾਰਾਂ ਨੇ ਫਰਨੀਚਰ ਦੀ ਬਾਈ ਕਰਨੀ ਆ ਸਿੱਧੂ ਸਾਹਿਬ ਹਾਈਡ੍ਰੋਲਿਕ ਬੈਡਰੂਮ ਸੈੱਟ ਲੈਣੇ ਆ ਡਾਇਨਿੰਗ ਟੇਬਲ ਲੈਣੇ ਆ ਸੋਫਾ ਸੈੱਟ ਲੈਣੇ ਆ ਅਤੇ ਬਹੁਤ ਸਾਰੀ ਇਨਵੈਂਟ ਜਿਹੜੀ ਨਵੀਂ ਸਾਡੇ ਕੋਲ ਲੱਗ ਚੁੱਕੀ ਆ ਘੱਟ ਰੇਟਾਂ 'ਤੇ ਡਿਸਕਾਊਂਟਡ ਪ੍ਰਾਈਸ ਮਿਲਣੀਆਂ ਅਤੇ ਨਾਲ ਵੱਡੇ ਵੱਡੇ ਤੋਹਫੇ ਜਿਹੜੇ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ ਫਰੀ ਆਫ ਕੋਸਟ ਸੋ ਜ਼ਰੂਰ ਇੱਕ ਚੱਕਰ ਲਓ 294 ਵਾਕਰ ਡਰਾਈਵ 294 ਵਾਕਰ ਡਰਾਈਵ ਦੇ ਉੱਪਰ ਅਤੇ ਜਿਹਨਾਂ ਪਰਿਵਾਰਾਂ ਨੇ ਸੋਫਾ ਕਮ ਬੈੱਡ ਲੈਣਾ ਸਿੱਧੂ ਸਾਹਿਬ ਸੋਫਾ ਕਨਵਰਟ ਇੰਟੂ ਬੈੱਡ ਸੋਫਾ ਕਮ ਬੈੱਡ ਜਿਹਦੀ ਰੈਗੂਲਰ ਕੀਮਤ $1,200 ਸੀ ਜਿਹੜੇ ਪਰਿਵਾਰ ਰਾਈਟ ਵੇਨ ਸਟੋਰ ਆ ਜਾਣਗੇ ਸੋਫਾ ਕਮ ਬੈੱਡ ਸਿਰਫ 299 ਦਾ ਸਿੱਧੂ ਸਾਹਿਬ 299 ਸੋਫਾ ਕਮ ਬੈੱਡ 299 299 299 ਨਾਲ ਦਾ ਅਤੇ ਨਾਲ ਦੀ ਨਾਲ ਕੁਈਨ ਸਾਈਜ਼ ਮੈਟਰਸ ਦੀ ਡੀਲ ਦਿੰਦੇ ਹਾਂ ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਔਰਥੋਪੈਡਿਕ ਡੀਲੈਕਸ ਮੈਟਰਸ ਲੈਣਾ ਜਿਹਦੀ ਰੈਗੂਲਰ ਕੀਮਤ $400-500 ਸੀ ਲੈ ਜਾਓ 99 ਨਾਲ ਦਾ ਅੱਜ ਦੇਸ਼ ਪ੍ਰਦੇਸ਼ ਦਾ ਲਾਈਵ ਲੋਕੇਸ਼ਨ ਪ੍ਰੋਗਰਾਮ ਆ ਸਪੈਸ਼ਲ ਪ੍ਰਾਈਜ਼ਾਂ ਅੱਜ ਕੁਈਨ ਸਾਈਜ਼ ਦਾ ਮੈਟਰਸ 99 ਨਾਲ $99 ਓਨਲੀ ਅਤੇ ਉਹ ਜਿਹੀਆਂ ਡੀਲਾਂ ਜਿਹੜੀਆਂ ਤੁਸੀਂ ਲੈ ਸਕਦੇ ਹੋ ਨਾਲ ਤੋਹਫੇ ਲੈ ਸਕਦੇ ਹੋ ਕਮਾ ਲਓ ਗੱਡੀਆਂ 294 ਵਾਕਰ ਡਰਾਈਵ 294 ਵਾਕਰ ਡਰਾਈਵ 294 ਵਾਕਰ ਡਰਾਈਵ ਦੇ ਉੱਪਰ ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ ਸਰਵਿਸ ਸੈਂਟਰ ਦੀ ਬਿਲਕੁਲ ਬੈਕ ਸਾਈਡ ਦੇ ਕੁਈਨ ਵਾਲੇ ਬਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ 294 ਵਾਕਰ ਡਰਾਈਵ ਗ੍ਰੈਂਡ ਹੋਮ ਫਰਨੀਚਰ ਗ੍ਰੈਂਡ ਹੋਮ ਫਰਨੀਚਰ ਦੀ ਕੈਨੇਡਾ ਡੇ ਸੇਲ ਸੇਲ ਸੇਲ ਸਿੱਧੂ ਸਾਹਿਬ
1: ਦੋਸਤੋ ਅਗਰ ਤੁਸੀਂ ਜੌਬ ਦੀ ਭਾਲ ਦੇ ਵਿੱਚ ਹੋ ਤਾਂ ਇੱਕ ਕੰਪਨੀ ਵਾਲਿਆਂ ਨੂੰ ਕੰਮ ਕਰਨ ਵਾਲੇ ਲੋਕ ਚਾਹੀਦੇ ਨੇ ਨੰਬਰ ਨੋਟ ਕਰ ਲਓ 6478223313 647-8223333 'ਤੇ ਕਾਲ ਕਰਕੇ ਇਹ ਜੋਬ ਤੁਸੀਂ ਹਾਸਲ ਕਰ ਸਕਦੇ ਹੋ ਦੋਸਤੋ ਬਹੁਤ ਹੀ ਪਿਆਰਾ ਸ਼ੋਅ ਹੋ ਰਿਹਾ ਆਪਣੇ ਸ਼ਹਿਰ ਦੇ ਵਿੱਚ ਐਮੀ ਵਿਰਕ 14 ਅਗਸਤ ਨੂੰ ਸਕੋਸ਼ੀਆ ਅਰੀਨਾ ਟਿਕਟਾਂ ਬੁੱਕ ਕਰਵਾ ਸਕਦੇ ਉੱਥੇ www.ticketmaster.ca 'ਤੇ ਜਾ ਕੇ ਟਿਕਟਾਂ ਬੁੱਕ ਕਰਾ ਸਕਦੇ ਹੋ ਅਸੀਂ ਪਹੁੰਚੇ ਹਾਂ ਗ੍ਰੈਂਡ ਫਰਨੀਚਰ ਦੇ ਸਟੂਡੀਓ ਵਿੱਚ ਕੰਡਕਟ ਕਰ ਰਹੇ ਨੇ ਪ੍ਰੋਗਰਾਮ ਮਨਪ੍ਰੀਤ ਟੂਰ ਹੋ ਰਹੀ ਅਤੇ ਅਸੀਂ ਠੀਕ ਸ਼ਾਮ ਦੇ 6 ਵਜੇ ਮੌਕਾ ਨਾ 4 ਵਜੇ ਤੱਕ ਆ ਜਾਏਗਾ ਸੈਟਰਡੇ ਤੁਹਾਡੇ ਨਾਲ ਗ੍ਰੈਂਡ ਫਰਨੀਚਰ ਤੋਂ ਵਧੀਆ ਵਧੀਆ ਡੀਲਾਂ ਦਿੰਦੇ ਰਹਾਂਗੇ ਆਪਾਂ ਚੱਲਦੇ ਹਾਂ ਵਾਪਸ
0: ਨੋਟ ਕਰੋ ਕੋਈ ਵੀ ਤੁਸੀਂ ਜਾਣਕਾਰੀ ਲੈਣੀ ਹੈ 905-302-9494 ਇਹਨਾਂ ਦਾ ਨੰਬਰ ਹੈ 905-302-9494 ਤੇ ਅੱਜ ਅਸੀਂ ਲਾਈਵ ਲੋਕੇਸ਼ਨ ਪ੍ਰੋਗਰਾਮ 4 ਵਜੇ ਤੱਕ ਕਰ ਰਹੇ ਹਾਂ ਗ੍ਰੈਂਡ ਹੋਮ ਫਰਨੀਚਰ ਤੋਂ ਗਿਲਸ ਸਵੀਟ ਫੈਕਟਰੀ ਜਿਹੜੀ ਪਿਓਰ ਵੈਜੀਟੇਰੀਅਨ ਹੈ ਇਹਨਾਂ ਦੇ ਨਾਲ ਤੁਸੀਂ ਜ਼ਰੂਰ ਗੱਲਬਾਤ ਕਰੋ ਇਹਨਾਂ ਦੀਆਂ ਸਾਰੀਆਂ ਮਿਠਾਈਆਂ ਸ਼ੁੱਧ ਖੋਏ ਵਾਲੀਆਂ ਸਾਰੀਆਂ ਮੇਡ ਇਨ ਕੈਨੇਡਾ ਨੇ ਕਿਤੋਂ ਬਾਹਰੋਂ ਨਹੀਂ ਮੰਗਵਾਉਂਦੇ ਅਤੇ ਇਹਨਾਂ ਦੇ ਕੋਲੋਂ ਤੁਸੀਂ ਲਾਈਵ ਕੇਟਰਿੰਗ ਕਰਵਾ ਸਕਦੇ ਹੋ ਕੋਈ ਵੀ ਸਪੈਸ਼ਲ ਓਕੇਜ਼ਨ ਹੈ ਤੁਹਾਡੇ ਘਰ ਦੇ ਵਿੱਚ ਕੋਈ ਵਿਆਹ ਸ਼ਾਦੀ ਦਾ ਇਵੈਂਟ ਹੈ ਕਿਸੇ ਦੀ ਕੋਈ ਬਰਥਡੇ ਐਨੀਵਰਸਰੀ ਹੈ ਜਾਂ ਫਿਰ ਤੁਸੀਂ ਪਾਠ ਰਖਵਾ ਰਹੇ ਹੋ ਘਰ ਦੇ ਵਿੱਚ ਤਾਂ ਇਹਨਾਂ ਦੇ ਕੋਲੋਂ ਕੇਟਰਿੰਗ ਕਰਵਾਓ ਬੜੀ ਕਮਾਲ ਦੀ ਕੇਟਰਿੰਗ ਕਰਦੇ ਨੇ ਮਸ਼ੀਨ ਮੇਡ ਸਮੋਸੇ ਜਾਂ ਹੈਂਡਮੇਡ ਸਮੋਸੇ ਇਹਨਾਂ ਦੇ ਨਾ ਕਾਫੀ ਦੂਰ ਦੂਰ ਤੱਕ ਸਟੋਰਸ ਦੇ ਵਿੱਚ ਪਹੁੰਚਾਏ ਜਾਂਦੇ ਨੇ ਅਤੇ ਤੁਸੀਂ ਇਹਨਾਂ ਦੀਆਂ 5 ਲੋਕੇਸ਼ਨਸ ਤਾਂ ਇੱਥੇ ਚਲੋ ਫਰੈਸ਼ਕੋਸ ਦੇ ਵਿੱਚ ਦੇਖ ਸਕਦੇ ਹੋ ਅਤੇ 2 ਲੋਕੇਸ਼ਨ ਇਹਨਾਂ ਦੇ ਕੈਲਗਰੀ ਦੇ ਵਿੱਚ ਨੇ ਅਤੇ ਮੈਂ ਦੱਸਦਿਆਂ ਕਿ ਲਾਈਵ ਫੂਡ ਟਰੱਕ ਕੇਟਰਿੰਗ ਕਰਵਾ ਸਕਦੇ ਉਹਨਾਂ ਦੇ ਕੋਲੋਂ ਸਾਰੀਆਂ ਸਪੈਸ਼ਲ ਲੋਕੇਸ਼ਨਸ ਦੇ ਵਿੱਚ ਇਹਨਾਂ ਦਾ ਹੈੱਡ ਆਫਿਸ ਲੋਕੇਟਡ ਹੈ 2131 ਵਿਲੀਅਮਸ ਪਾਰਕਵੇ ਯੂਨਿਟ ਨੰਬਰ 3 ਬ੍ਰੈਂਪਟਨ ਦੇ ਵਿੱਚ ਅਤੇ ਨੰਬਰ ਤੁਸੀਂ ਨੋਟ ਕਰ ਲਓ ਗਿਲਜ਼ ਸਵੀਟ ਫੈਕਟਰੀ ਦਾ 905-799-2616 905-799-2616 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ ਗਿਲਜ਼ ਸਵੀਟ ਫੈਕਟਰੀ ਨੂੰ ਸਟੂਡੀਓ ਨੰਬਰ 905-564-6444 ਦੇ ਉੱਪਰ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ ਆਪਣੀ ਪਸੰਦ ਦਾ ਕੋਈ ਵੀ ਗਾਣਾ ਪ੍ਰੋਗਰਾਮ ਦੇ ਵਿੱਚ ਸੁਣਨਾ ਹੋਵੇ ਸੁਣਾਉਣਾ ਵੀ ਹੋਵੇ ਤਾਂ ਵੀ ਤੁਸੀਂ ਕਾਲ ਕਰੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਤੁਹਾਡੇ ਨਾਲ ਇੰਟਰੈਕਸ਼ਨਸ ਹੁੰਦੀਆਂ ਨੇ ਤੁਸੀਂ ਆਪਣਾ ਕੋਈ ਵੀ ਗਾਣਾ ਸੁਣਾ ਵੀ ਸਕਦੇ ਹੋ ਸੁਣ ਵੀ ਸਕਦੇ ਹੋ ਆਪਣੀ ਕੋਈ ਰਾਈਟਿੰਗ ਸ਼ੇਅਰ ਕਰਨਾ ਚਾਹੁੰਦੇ ਪ੍ਰੋਗਰਾਮ ਦੇ ਵਿੱਚ ਤਾਂ ਅੱਜ ਤੁਹਾਡੇ ਕੋਲ ਖੁੱਲ੍ਹਾ ਮੌਕਾ ਹੁੰਦਾ ਆ ਸੈਟਰਡੇ ਦੇ ਪ੍ਰੋਗਰਾਮ ਦੇ ਵਿੱਚ ਸਟੂਡੀਓ ਨੰਬਰ 905-564-6444 ਚਲੋ ਫਿਰ ਸੁਣੀਏ ਪਹਿਲਾ ਫਰਮਾਇਸ਼ੀ ਗਾਣਾ ਅਮਰਜੀਤ ਚੀਮਾ ਜੀ ਦੀ ਰਿਕੁਐਸਟ ਦੇ ਉੱਪਰ ਇੰਜੋਏ ਕਰੋ ਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਬਿਲਕੁਲ 4th ਆਫ ਜੁਲਾਈ ਅੱਜ ਸਾਰੇ ਅਮੈਰੀਕਨਸ ਸੈਲੀਬ੍ਰੇਟ ਕਰ ਰਹੇ ਹੋਣਗੇ ਤੇ ਇੰਡੀਪੈਂਡੈਂਸ ਡੇ ਹੈਗਾ ਆ 250th 250 ਸਾਲ ਹੋ ਗਏ ਨੇ ਤੇ ਉਮੀਦ ਹੈ ਕਿ ਸਾਰੇ ਇੰਜੋਏ ਕਰ ਰਹੇ ਹੋਣਗੇ ਤੇ ਵੀਕਐਂਡ ਤਾਂ ਹੋਰ ਜ਼ਿਆਦਾ ਕਹਿ ਲਓ ਕਿ ਡਬਲ ਕਹਿ ਲਓ ਕਿ ਉਹ ਹੋ ਗਿਆ ਡਬਲ ਇੰਜੋਏਬਲ ਹੋ ਗਿਆ ਡਬਲ ਖੁਸ਼ੀ ਹੋ ਗਈ ਹੈ ਅਤੇ ਜ਼ਰੂਰ ਤੁਸੀਂ ਸਾਰੇ ਇੰਜੋਏ ਕਰੋ ਆਪਣੀ ਫੈਮਿਲੀ ਆਪਣੇ ਫਰੈਂਡਸ ਦੇ ਨਾਲ ਅਤੇ ਨਾਲ ਦੀ ਨਾਲ ਸਟੂਡੀਓ ਨੰਬਰ 905-564-6444-905-564-5464 ਦੇ ਉੱਪਰ ਤੁਹਾਡੀ ਅਤੇ ਮੇਰੀ ਗੱਲਬਾਤ ਹੋ ਰਹੀ ਹੈ ਪੂਰੇ 4 ਵਜੇ ਤੱਕ ਨੈਕਸਟ ਕਾਲਰ ਮੇਰੇ ਨਾਲ ਜੁੜੇ ਨੇ 9090 ਹਾਂਜੀ ਸਤਿ ਸ਼੍ਰੀ ਅਕਾਲ
1: ਜੀ ਸਤਿ ਸ਼੍ਰੀ ਅਕਾਲ ਕੈਸੀ ਹੈਂ ਆਪ
0: ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਤੁਸੀਂ ਕਿਵੇਂ ਹੋ
1: ਮੈਂ ਬਿਲਕੁਲ ਠੀਕ ਹੂੰ ਉਸਨੇ ਭੀਗੇ ਹੋਏ ਬਾਲੋਂ ਸੇ ਜੋ ਝਟਕਾ ਪਾਣੀ ਉਸਨੇ ਭੀਗੇ ਹੋਏ ਬਾਲੋਂ ਸੇ ਜੋ ਝਟਕਾ ਪਾਣੀ ਝੂਮ ਕੇ ਆਈ ਘਟਾ ਟੂਟ ਕੇ ਬਰਸਾ ਪਾਣੀ ਗਾਨੀ ਕੀ ਫਰਮਾਇਸ਼ ਹੈ ਬਰਖਾ ਰਾਨੀ ਜ਼ਰਾ ਜਮ ਕੇ ਬਰਸੋ ਮੇਰਾ ਦਿਲ ਭਰ ਜਾਣਾ ਪਾਏ ਝੂਮ ਕਰ ਬਰਸੋ
0: ਜੀ ਬਹੁਤ ਖੂਬ ਤੁਸੀਂ ਪਹਿਲਾਂ ਸ਼ੇਅਰ ਸੁਣਾਇਆ ਬਰਖਾ ਰਾਨੀ ਟਾਈਟਲ ਦੱਸਿਓ ਪਲੀਜ਼
1: ਜੀ ਟਾਈਟਲ ਪਿਕਚਰ ਕਾ ਨਾਮ ਹੈ ਸਬਕ ਸ਼ਤਰੁਘਨ ਸਿਨਹਾ ਔਰ ਉਨਕੀ ਰੀਅਲ ਵਾਈਫ ਜੋ ਹੈ ਪੂਨਮ ਸਿਨਹਾ ਨਾਮ ਹੈ ਉਨਕਾ ਸੋਨਾਕਸ਼ੀ ਕੀ ਵਾਲਦਾ ਹੈ ਜੋ ਹੈਦਰਾਬਾਦ ਦੱਖਣ ਕੀ ਰਹਿਣ ਵਾਲੀ ਥੀ ਤੋ ਯੇ ਜੋ ਹੈ ਇਨ ਦੋਨੋ ਮੀਆਂ ਬੀਵੀ ਪੇ ਰੀਅਲ ਪੇ ਪਿਕਚਰਾਈਜ਼ ਹੁਆ ਫਿਲਮ ਮੇ ਹੀਰੋ ਹੀਰੋਇਨ ਹੈ ਔਰ ਮੁਕੇਸ਼ ਸਾਹਿਬ ਕਾ ਗਾਇਆ ਹੁਆ ਹੈ ਔਰ ਯੇ ਮਿਊਜ਼ਿਕ ਗਾਲਿਬਨ ਊਸ਼ਾ ਖੰਨਾ ਨੇ ਦੀ ਥੀ ਔਰ ਇਸਕੇ ਜੋ ਲੈਰਿਕਸ ਰਾਈਟਰ ਹੈ ਯੇ ਊਸ਼ਾ ਖੰਨਾ ਕੇ ਹਸਬੈਂਡ ਥੇ ਸਾਵਨ ਕੁਮਾਰ ਠੱਗ ਨਾਮ ਥਾ ਉਨਕਾ ਜੋ ਰਾਜੇਸ਼ ਖੰਨਾ ਕੀ ਕਮ ਬੈਕ ਦੀਏ ਥੇ ਰਾਜੇਸ਼ ਖੰਨਾ ਜੋ 6 ਸਾਲ ਯਾ 8 ਸਾਲ ਕੇ ਬ੍ਰੇਕ ਕੇ ਬਾਅਦ ਜਬ ਆਏ ਥੇ ਉਨਕਾ ਇੱਕ ਮਸ਼ਹੂਰ ਗਾਨਾ ਹੁਆ ਥਾ ਸ਼ਾਇਦ ਮੇਰੀ ਮੰਮੀ ਨੇ ਚਾਏ ਪੇ ਬੁਲਾਇਆ ਹੈ ਇਸੀ ਲਈ ਮੇਰੇ ਸ਼ਾਦੀ ਕਾ ਇਰਾਦਾ ਹੈ ਬੋਲ
0: ਕੇ ਜੀ ਜੀ ਜੀ
1: ਉਹ ਪਿਕਚਰ ਕੇ ਗਾਲਿਬਨ ਜੋ ਹੈ ਡਾਇਰੈਕਟਰ ਥੇ ਯੇ ਮੋ ਕੇ ਹਮਾਰੇ ਸਾਵਨ ਕੁਮਾਰ ਸਾਹਿਬ ਔਰ ਊਸ਼ਾ ਖੰਨਾ ਕੇ ਹਸਬੈਂਡ ਥੇ ਯੇ ਉਨਕਾ ਲਿਖਾ ਹੁਆ ਗਾਨਾ ਹੈ ਹਾਲਾਂਕਿ ਦੂਸਰੇ ਗਾਨੇ ਇਸ ਫਿਲਮ ਮੇ ਕਈ ਔਰ ਲੋਕ ਲਿਖੇ ਹੈ ਜੁਗਲ ਕਿਸ਼ੋਰ ਸਾਹਿਬ ਵਗੈਰਾ ਲੇਕਿਨ ਸਾਵਨ ਸਾਹਿਬ ਇੱਕ ਗਾਨਾ ਲਾ ਕੇ ਬੋਲੇ ਅਗਰ ਯੇ ਮੈਂ ਲਿਖਾ ਜ਼ਰਾ ਸਮਝ ਮੇ ਆ ਰਹਾ ਤੋ ਦੇਖੋ ਤੋ ਬਹੁਤ ਪਸੰਦ ਕਰੇ ਊਸ਼ਾ ਖੰਨਾ ਬੋਲੇ ਬਸ ਯਹੀ ਗਾਨੇ ਕੋ ਰੱਖਤੇ ਹੈ ਤੋ ਇਤਨੀ ਪਿਆਰੀ ਇਸਕੀ ਮਿਊਜ਼ਿਕ ਔਰ ਫਿਰ ਮੁਕੇਸ਼ ਸਾਹਿਬ ਕੀ ਆਵਾਜ਼ ਅਬ ਨਹੀਂ ਆ ਸਕਤੇ ਐਸੇ ਲੋਕ ਅਬ ਨਹੀਂ ਆ ਸਕਤੇ ਇੱਕ ਪਲ ਕੇ ਰੁਕਨੇ ਸੇ ਦੂਰ ਹੋ ਗਈ ਮੰਜ਼ਿਲ ਸਿਰਫ ਹਮ ਨਹੀਂ ਚਲਤੇ ਰਾਸਤੇ ਵੀ ਚਲਤੇ ਹੈ
0: ਕਿਆ ਬਾਤ ਹੈ ਬਿਲਕੁਲ ਸਹੀ ਗੱਲ ਹੈ
1: ਚੰਗਾ ਪ੍ਰੋਗਰਾਮ ਆਪਕਾ ਔਰ ਸਭ ਕੋ ਮੇਰੀ ਤਰਫ ਸੇ ਸਤਿ ਸ਼੍ਰੀ ਅਕਾਲ ਔਰ ਖਾਸ ਤੌਰ ਸੇ ਨਵੀਨ ਸਾਹਿਬ ਕੋ ਔਰ ਉਨਕੇ ਵਾਲਿਦ ਸਾਹਿਬ ਅਭੀ ਆਵਾਜ਼ ਵੀ ਸੁਣਾ ਲਾਈਵ ਲੋਕੇਸ਼ਨ ਪੇ ਉਨਕੋ ਵੀ ਮੇਰੀ ਤਰਫ ਸੇ ਬਹੁਤ ਬਹੁਤ ਸਤਿ ਸ਼੍ਰੀ ਅਕਾਲ
0: ਹਾਂਜੀ ਥੈਂਕ ਯੂ ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ ਤੇ ਬੜਾ ਸ਼ੁਕਰੀਆ ਤੁਸੀਂ ਸਾਰੀ ਟੀਮ ਦਾ ਹੀ ਨਾਮ ਲੈ ਲਿਆ ਹੋਇਆ ਤੇ ਥੈਂਕ ਯੂ ਸੋ ਮਚ ਤੁਹਾਡੀ ਕਾਲ ਦੇ ਲਈ ਤੇ ਮੈਂ ਗਾਣਾ ਬੜੀ ਜਲਦੀ ਤੁਹਾਡਾ ਸੁਣਾਉਂਦੀ ਹਾਂ ਸਟੂਡੀਓ ਨੰਬਰ 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ 905-564-6444 ਸਟੂਡੀਓ ਦਾ ਨੰਬਰ ਹੈ ਤੇ ਨਾਲ ਦੀ ਨਾਲ ਹੀ ਦਿਓਲ ਟਰੈਵਲਸ ਦੇ ਨਾਲ ਵੀ ਗੱਲਬਾਤ ਕਰੋ ਜੇ ਤੁਸੀਂ USA ਤੋਂ ਇੰਡੀਆ ਜਾਣਾ ਚਾਹੁੰਦੇ ਹੋ ਤਾਂ ਨਿਊਯਾਰਕ ਤੋਂ ਦਿੱਲੀ ਦੇ ਟਿਕਟਸ ਇਹਨਾਂ ਨੇ ਲਗਾਈਆਂ ਨੇ ਵਨ ਵੇ ਟਿਕਟ ਦੇਖ ਰਹੇ ਹੋ ਤਾਂ ਅਕਟੂਬਰ ਦੇ ਵਿੱਚ ਨਿਊਯਾਰਕ ਤੋਂ ਦਿੱਲੀ $520 ਦੀ ਟਿਕਟ ਹੈ ਕੈਨੇਡੀਅਨ ਡਾਲਰਸ ਨੇ ਇਹ $520 ਦੇ ਵਿੱਚ ਤੁਸੀਂ ਆਪਣਾ ਟਰੈਵਲ ਕਰ ਸਕਦੇ ਹੋ ਜੇ ਤੁਸੀਂ ਰਾਊਂਡ ਟ੍ਰਿਪ ਦੇਖ ਰਹੇ ਹੋ ਅਕਟੂਬਰ ਦੇ ਵਿੱਚ ਜਾ ਕੇ ਦਸੰਬਰ ਦੇ ਵਿੱਚ ਵਾਪਸੀ ਜਾਂ ਅਕਟੂਬਰ ਤੋਂ ਅਕਟੂਬਰ 'ਚ ਜਾ ਕੇ ਨਵੰਬਰ 'ਚ ਵੀ ਵਾਪਸੀ ਕਰ ਸਕਦੇ ਹੋ ਦਸੰਬਰ 'ਚ ਵੀ ਕਰ ਸਕਦੇ ਹੋ ਅਤੇ $1,050 ਤੋਂ ਟਿਕਟ ਸਟਾਰਟ ਹੋ ਜਾਂਦੀਆਂ ਨੇ $1,050 ਤੋਂ ਨਿਊਯਾਰਕ ਤੋਂ ਦਿੱਲੀ ਕਿਸੇ ਨੇ ਜਾਣਾ ਹੋਵੇ ਇਹ ਸਪੈਸ਼ਲ ਡੀਲਸ ਨੇ ਲਿਮਿਟਿਡ ਸੀਟਸ ਨੇ ਇਹਨਾਂ ਦੇ ਵਿੱਚ ਦਿਓਲ ਟਰੈਵਲਸ ਦੇ ਨਾਲ ਤੁਸੀਂ ਅੱਜ ਹੀ ਗੱਲਬਾਤ ਕਰ ਲਓ ਅਤੇ ਆਪਣੀਆਂ ਟਿਕਟਸ ਨੂੰ ਜ਼ਰੂਰ ਬੁੱਕ ਕਰਵਾ ਲਓ ਈਟੋਬੇਕੋ ਇਹਨਾਂ ਦਾ ਮੇਨ ਹੈੱਡ ਆਫਿਸ ਹੈ ਨੰਬਰ ਇੱਥੋਂ ਦਾ 905-588-5100 905-588-5100 ਜਾਂ ਦੂਸਰੀ ਲੋਕੇਸ਼ਨ ਬਰੈਂਪਟਨ ਦੇ ਵਿੱਚ ਕਾਲ ਕਰ ਸਕਦੇ ਹੋ 905-588-4200 905-588-4200 ਇਹਨਾਂ ਦੋਨਾਂ ਨੰਬਰਸ 'ਤੇ ਤੁਸੀਂ ਕਾਲ ਕਰ ਸਕਦੇ ਹੋ ਦਿਓਲ ਟਰੈਵਲਸ ਦੇ ਨਾਲ ਤੁਹਾਡੀ ਗੱਲਬਾਤ ਹੋਏਗੀ 150 ਹੋ ਗਏ ਨੇ ਅਤੇ ਸਾਡਾ ਟਾਈਮ ਹੋ ਗਿਆ ਚੱਲੀ ਆਪਾਂ ਇੱਕ ਵਾਰ ਫਿਰ ਤੋਂ ਲਾਈਵ ਔਨ ਲੋਕੇਸ਼ਨ ਦੇ ਵੱਲ 294 ਵਾਕਰ ਡਰਾਈਵ ਦੇ ਉੱਪਰ ਤੁਸੀਂ ਪਹੁੰਚੋ ਕੁਈਨ ਐਂਡ ਗੇਟਵੇ ਦਾ ਇੰਟਰਸੈਕਸ਼ਨ ਜਿੱਥੇ ਕਿ ਅੱਜ ਅਸੀਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਕਰ ਰਹੇ ਹਾਂ ਅਤੇ ਤੁਹਾਨੂੰ ਅਸੀਂ ਦਵਾ ਰਹੇ ਹਾਂ ਮਾਡਰਨ ਫਰਨੀਚਰ ਦੇ ਵਿੱਚ ਬਹੁਤ ਹੀ ਕਮਾਲ ਦੀਆਂ ਡੀਲਸ ਅਤੇ ਨਾਲ ਫ੍ਰੀ ਗਿਫਟਸ ਗ੍ਰੈਂਡ ਹੋਮ ਫਰਨੀਚਰ ਤੋਂ ਜੀ ਸਿੱਧੂ ਸਰ
2: ਮਿਹਰਬਾਨੀ ਮਨਪ੍ਰੀਤ, ਬਹੁਤ ਬਹੁਤ ਸ਼ੁਕਰੀਆ ਇੱਕ ਵਾਰੀ ਫਿਰ ਸਾਰੇ ਦੋਸਤਾਂ ਨੂੰ, ਜੀਆਂ ਨੂੰ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਵਿੱਚ. ਸੁੱਖ ਗੱਲ ਸੁਣੋ
3: ਜੀ,
2: ਅੱਜ ਨਾ ਇੰਨਾ ਸੋਹਣਾ ਮੌਸਮ ਆ,
3: ਬਿਲਕੁਲ
2: ਥੋੜੀ ਜਿਹੀ ਪਹਿਲਾਂ ਗਰਮੀ ਸੀ
3: ਪਰ
2: ਮੀਂਹ ਪੈ ਗਿਆ, ਉਹਦੇ ਨਾਲ ਇੰਨਾ ਸ਼ਾਨਦਾਰ ਦਿਨ ਹੋ ਗਿਆ
3: ਜੀ ਭਾਜੀ,
2: ਤੇ ਇੱਕ ਆਪਾਂ ਇੰਨੇ ਵਧੀਆ ਗਿਫਟ ਦੇ ਰਹੇ ਹਾਂ
3: ਜੀ,
2: ਇੰਨੀਆਂ ਵਧੀਆ ਪ੍ਰਾਈਸਾਂ ਦੇ ਰਹੇ ਹਾਂ
3: ਜੀ,
2: ਤੇ ਮੇਰੀ ਕੋਸ਼ਿਸ਼ ਆ ਕਿ ਗੀਤ ਵੀ ਹੋਣ, ਗੀਤ ਸੰਗੀਤ ਵੀ ਜਿੰਨਾ ਵੀ ਲਗਾਈਏ 4 ਵਜੇ ਤੱਕ ਆਪਾਂ ਜ਼ਬਰਦਸਤ ਪੂਰਾ ਹਾਈ ਬੀਟ ਵਾਲਾ ਹੋਵੇ,
3: ਬਿਲਕੁਲ ਚੈੱਕ
2: ਕੋਈ ਰੋਡ ਤੋਂ ਆਉਣ ਵਾਲਾ ਗੀਤ ਹੋਵੇ,
3: ਨਾ ਨਾ ਚੈੱਕ ਲਓ
2: ਵਾਲੀਆਂ ਗੇਮਾਂ ਵੀ ਹੋਣੀਆਂ ਅੱਜ
3: ਜੀ,
2: ਡਾਊਨਟਾਊਨ ਚ ਪੂਰਾ ਐਨ ਲੋਕੀ ਬੈਠੇ ਆ, ਨਜ਼ਾਰੇ ਲੈ ਰਹੇ ਆ
3: ਜੀ,
2: ਤੂੰ ਫਿਰ ਬਣਦਾ ਨਾ ਆਪਣਾ,
3: ਬਿਲਕੁਲ ਸਰ,
2: ਹਾਈ ਸਪਿਰਿਟ ਸ਼ਹਿਰਾਂ ਦੇ ਵਿੱਚ ਆਈ ਹੋਵੇ, ਅਮਰੀਕਾ ਵਿੱਚ ਆਈ ਹੋਵੇ
3: ਜੀ,
2: ਕੈਨੇਡਾ ਵਿੱਚ ਫੀਫਾ ਆਇਆ ਹੋਵੇ, ਤੇ ਗੱਲ ਬਣਦੀ ਅੱਜ ਖੇਡ ਰਹੇ ਨੇ ਕੈਨੇਡਾ ਵਾਲੇ
3: ਜੀ
2: ਮਰਾਕੋ ਦੇ ਨਾਲ,
3: ਬਿਲਕੁਲ
2: ਹੁਣ ਦੇਖਦੇ ਆ ਕੌਣ ਜਿੱਦਾਂ ਸ਼ਾਂਤ,
3: ਬਿਲਕੁਲ ਬਿਲਕੁਲ,
2: ਪਰ ਅਸੀਂ ਦੇਖਦੇ ਹਾਂ ਵੀ ਜੇ ਕੈਨੇਡਾ ਵਾਲੇ ਵਧੀਆ ਕਰ ਰਹੇ ਤੇ ਗਿਫਟ ਦੇ ਹੀ ਜਾਣੇ ਆ,
3: ਬਿਲਕੁਲ ਸਰ ਸਾਹਿਬ, ਮੈਂ ਸੋਚਿਆ ਸੀ ਵੀ ਰਿਕਲਾਈਨਰ ਜਿਹੜਾ 1300-1400 ਦਾ ਘੱਟ ਤੋਂ ਘੱਟ ਲਾਵਾਂਗੇ, ਪਰ ਹੁਣ ਤਾਂ ਕਰਾਕੇ ਕੱਢ ਵੀ ਡੀਲ ਦੇਣੀ ਪੈਣੀ ਆ, ਜਿੱਥੇ ਵੀ ਕਿਤੇ ਪਰਿਵਾਰ ਪ੍ਰੋਗਰਾਮ ਨਾਲ ਜੁੜਿਆ ਗੱਡੀਆਂ ਕਮਾ ਲਓ 294 ਵੋਕਰ ਡਰਾਈਵ 294 ਵੋਕਰ ਡਰਾਈਵ ਨੂੰ ਰਿਕਲਾਈਨਰ ਸੋਫਾ ਸੈੱਟ ਦੀ ਡੀਲ ਦਿੰਦੇ ਸਰ ਸਾਹਿਬ, 3-seater ਸੋਫਾ, 2-seater ਲਫਸਿਡ, ਚਾਕਲੇਟ ਕਲਰ ਦਾ ਰਿਕਲਾਈਨਰ ਸੋਫਾ ਸੈੱਟ, ਡਰੋਪ ਡਾਊਨ ਕੱਪ ਹੋਲਡਰ ਵੀ ਲੱਗੇ ਹੋਏ ਨੇ, ਫੁੱਲੀ ਲੋਡਡ ਸੋਫਾ ਐਂਡ ਲਫਸਿਡ 4 ਰਿਕਲਾਈਨਰ ਦੇ ਨਾਲ, ਫੁੱਲੀ ਲੋਡਡ ਜਿਹਦੀ ਰੈਗੂਲਰ ਕੀਮਤ 2500 ਨਾਲ ਸੀ,
2: ਅੱਛਾ
3: ਨਾ 2000 ਨਾ 1500 ਨਾ 1200 ਨਾ 1100 ਨਾ 1000 ਤੇ ਬਿਲਕੁਲ ਹੁਣ ਚੱਕ ਲਓ ਵਾਲੀਆਂ ਡੀਲਾਂ, ਤੇ ਨਾਲ ਦੇਸ਼ ਪ੍ਰਦੇਸ਼ ਵੱਲੋਂ ਜਿਹੜੇ ਪਰਿਵਾਰ ਹੁਣੇ ਆ ਜਾਣਗੇ ਇੰਸਟੋਰ, ਰਿਕਲਾਈਨਰ ਸੋਫਾ ਹੈਂਡ ਲਫਜ਼ਡ 999 ਦਾ, ਵੱਡੇ ਸਾਈਜ਼ ਦਾ ਟੈਲੀਵਿਜ਼ਨ, ਟੀਵੀ, ਐਲਈਡੀ
2: ਟੀਵੀ, ਚੱਕ ਲਓ ਟੀਵੀ
3: ਫ੍ਰੀ,
2: ਬੱਬਲ ਬੱਲ
3: ਕਮਾ ਲਓ ਹੁਣ ਗੱਡੀਆਂ 294
2: ਜੋਸ਼ ਆ ਗਏ ਤੁਸੀਂ,
3: ਬਿਲਕੁਲ ਸਰ ਹੁਣ ਗਾਣਾ
2: ਗਾਣਾ ਨਹੀਂ ਪਿਆ ਮੈਨੂੰ,
3: ਬਿਲਕੁਲ ਹੁਣ ਅਗਲਾ ਗਾਣਾ ਮੇਰੀ ਮਰਜ਼ੀ ਦਾ ਲਵਾ ਦਿਓ, ਜੋਸ਼ ਚ ਅਸੀਂ ਆ ਗਏ ਹਾਂ,
2: ਤੁਸੀਂ ਮਿਰਜ਼ਾ ਕੱਲ ਵੀ ਸ਼ੋਅ ਲਵਾਇਆ
3: ਸੀ, ਚਲੋ ਦੁਬਾਰਾ ਲਵਾਉਣਾ,
2: ਮਿਰਜ਼ਾ ਦੁਬਾਰਾ ਫੇਰ ਲਵਾਉਣਾ,
3: ਡਨ ਸਰ ਡਨ, ਉਹ ਲਵਾ ਦਿਓ 294 ਵੋਕਰ ਡਰਾਈਵ, 294 ਵੋਕਰ ਡਰਾਈਵ, 294 ਵੋਕਰ ਡਰਾਈਵ, ਕੁਈਨ ਐਟ ਗੇਟਵੇ ਦੀ ਮੇਨ ਇੰਟਰਸੈਕਸ਼ਨ, ਸਰਵਿਸ ਅਡਾਰੀਓ ਦੀ ਬਿਲਕੁਲ ਬੈਕ ਸਾਈਡ,
2: ਆਪਾਂ ਵੀ ਨਹੀਂ ਆ ਰਹੀ ਮਿਰਜ਼ੇ ਦਾ ਘਰ ਬੈਠ ਕੇ,
3: ਕੁਈਨ ਵਾਲੀ
2: ਬਾਈ ਕਰਕੇ,
3: ਬਿਲਕੁਲ ਕੁਈਨ ਵਾਲੇ ਬਾਂਡ ਮੜਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵੋਕਰ ਡਰਾਈਵ, 294 ਵੋਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਦੀ ਕੈਨੇਡਾ ਕੈਨੇਡਾ
2: ਵਧੀਆ ਖਾਣੇ ਖਾਣਿਆਂ ਦਾ ਆਪਣੀ ਨੇੜਲੀ ਬਰਾਂਚ ਤੇ ਪਹੁੰਚ ਜਾਓ ਪੰਜਾਬੀ ਬਾਈ ਨੇਚਰ ਤੇ, ਤੇ ਹੁਣ ਆਪਾਂ ਲੈ ਕੇ ਚੱਲਦੇ ਹਾਂ ਵਾਪਸ ਸਟੂਡੀਓ ਜੀ,
0: ਬਿਲਕੁਲ 294 ਵਾਕਰ ਡਰਾਈਵ ਦੇ ਉੱਪਰ ਤੁਸੀਂ ਪਹੁੰਚੋ ਕੁਈਨ ਐਂਡ ਗੇਟਵੇ ਦਾ ਇੰਟਰਸੈਕਸ਼ਨ, ਜਿੱਥੇ ਕਿ ਅੱਜ ਲਾਈਵ ਓਨ ਲੋਕੇਸ਼ਨ ਪ੍ਰੋਗਰਾਮ ਹੋ ਰਹੇ ਨੇ, ਦੇਸ਼ ਪ੍ਰਦੇਸ਼ ਰੇਡੀਓ ਜਦੋਂ ਵੀ ਪਹੁੰਚਦਾ ਤੁਹਾਡਾ ਮੈਕਸੀਮਮ ਫਾਇਦਾ ਹੁੰਦਾ ਆ ਓਬਵੀਅਸਲੀ, ਤੇ ਜ਼ਰੂਰ ਪਹੁੰਚੋ, ਤੁਸੀਂ ਨੰਬਰ ਨੋਟ ਕਰ ਲਓ ਜੇ ਕੋਈ ਵੀ ਹੋਰ ਜਾਣਕਾਰੀ ਲੈਣੀ ਹੈ, 905-302-9494, 905-302-9494, ਸਟੇਸ਼ਨ ਆਈਡੀ ਤੋਂ ਪਹਿਲਾਂ ਲਓ ਸੁੱਖ ਜੀ ਤੁਹਾਡੀ ਪਸੰਦ ਦਾ ਗਾਣਾ ਇੱਕ ਵਾਰ ਫਿਰ ਸੁਣਾ ਦਿੰਦੇ ਹਾਂ, ਤੇ ਇੰਜੋਏ ਕਰੋ ਮਿਰਜ਼ਾ ਗੁਰਲੇਜ਼ ਅਖਤਰ ਦੀ ਆਵਾਜ਼ ਦੇ ਵਿੱਚ, ਸੁੰਦਰੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਇੰਨਾ ਐਨਰਜੈਟਿਕ ਗਾਣਾ ਸੁਣਨ ਤੋਂ ਬਾਅਦ ਤਾਂ ਓਬਵੀਅਸ ਹੀ ਗੱਲ ਹੈ ਕਿ ਸਾਰਿਆਂ ਦੇ ਰੋਂਗਟੇ ਜੇ ਖੜੇ ਹੋ ਜਾਂਦੇ ਆ ਕਿ ਕਿੰਨੀ ਐਨਰਜੀ ਵਾਲਾ ਸੌਂਗ ਇਹ ਹੈਗਾ ਆ। ਅਤੇ ਮਿਰਜ਼ਾ ਵੈਸੇ ਬਹੁਤ ਜਣਿਆਂ ਨੇ ਗਾਇਆ, ਗੁਰਲੇਜ਼ ਅਖਤਰ ਜੀ ਨੇ ਵੀ ਬੜਾ ਪਿਆਰਾ ਗਾਇਆ, ਅਤੇ ਉਮੀਦ ਹੈ ਕਿ ਸਾਰਿਆਂ ਨੇ ਬੜਾ ਪਸੰਦ ਕੀਤਾ ਹੋਏਗਾ। ਸਟੂਡੀਓ ਨੰਬਰ 9055546444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ ਅਤੇ ਤੁਹਾਡੀ ਪਸੰਦ ਦੇ ਗਾਣੇ ਇੱਕ ਕਰਕੇ ਮੈਂ ਸੁਣਾ ਰਹੀ ਹਾਂ। ਅਤੇ ਆਪਣਾ ਹੁਣ ਟਾਈਮ ਹੋ ਗਿਆ, ਲੈ ਲਈਏ ਆਪਾਂ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ। ਸਟੇਸ਼ਨ ID ਤੋਂ ਬਾਅਦ ਜਲਦ ਵਾਪਸ ਆਵਾਂਗੇ। ਸੁੰਦਰ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
1: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ।
2: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਤੇ ਸਮਰਾਜ ਸਿੱਧੂ ਤੋਂ ਹੀ ਕਰਵਾਈ ਹੈ।
3: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ, ਮੌਰਗੇਜ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ। ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-453-3381 ਤੇ 416-457-3381 ਤੇ।
1: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ। ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ। ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381 416-457-3381।
4: Simply Indian brings you all simply delicious deals. Buy one get one free every day ਸਵੇਰੇ 10 ਤੋਂ ਸ਼ਾਮ 7 ਵਜੇ ਤੱਕ on dine in and take outs. ਮਜ਼ਾ ਲਵੋ ਸੰਡੇ ਨੂੰ ਪਰਾਂਠਾ ਪਲੇਟ, ਮੰਡੇ ਮਨਪਸੰਦ ਕੁਲਚਾ ਪਲੇਟ, ਟਿਊਜ਼ਡੇ ਚਨਾ ਭਟੂਰਾ, ਵੈਨਸਡੇ ਲਾਜਵਾਬ ਵੈਜ ਥਾਲੀ, ਥਰਸਡੇ ਯਮੀ ਹਾਕਾ ਥਾਲੀ, ਫ੍ਰਾਈਡੇ ਮਜ਼ਾ ਲਵੋ ਸਾਗ ਮੱਕੀ ਦੀ ਰੋਟੀ ਦਾ। ਇਹ ਯਮੀ ਡੀਲਸ ਸਿੰਪਲੀ ਇੰਡੀਅਨ ਦੀ ਸਾਰੀਆਂ ਹੀ ਲੋਕੇਸ਼ਨਸ ਤੇ। ਡਾਈਨਿੰਗ, ਟੇਕ ਆਊਟ ਐਂਡ ਕੇਟਰਿੰਗ ਆਲਸੋ ਅਵੇਲੇਬਲ। ਕਾਲ ਐਟ 905-794-8111। ਸਿੰਪਲੀ ਡਿਲੀਸ਼ੀਅਸ ਮਤਲਬ ਸਿੰਪਲੀ।

0: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: Semi-detached to detached car pyar honge 2027 and 2028 de vich traditional two-story freehold townhouses baddi backyard te unfinished basement naal sirf 7 lakh dollar di range de vich in the 700s bahut jald aa rahe ne semi-detached car 8 lakh di range de vich in the 800s releasing very soon sab to khas double car garage wale badde detached car sirf 9 lakh dollar di range which in the 900s releasing very soon. Public release to pehla best lot, end lot, corner lot delay. Jal to jald sampark karo at 416-302-0016. 416-302-0016. 416-302-0016. Kaldan Shahar de vich the Gore Road and Mayfield Road te 2500 to vi jyada kar tyar ho rahe ne 2027 and 2028 de vich. Call team Sidhu 416-302-0016 416-302-0016 team
2: Sidhu. Hello AM 530 to tusi sun rahe ho apna harman pyara radio program desh pradesh prime time radio pichle 30 variyan to tuhade ang sang desh pradesh hun apne sham de program de vich vadha kar chuka pehla tu sunde si monday to friday 4 to 6 lekin hun tu sunde ho 3 to 6 shami jane ke desh pradesh tade layi ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ ਤੇ ਨਾਲ ਤੁਸੀਂ ਦੁਪਹਿਰੇ ਸਿਰੜੇ 1 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਦੇਸ਼ ਪ੍ਰਦੇਸ਼ ਨਾਲ ਸਾਂਝ ਪਾਉਂਦੇ ਹੋ ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮ ਕਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381 416-457-3381 ਜਾਂ ਤਜਿੰਦਰ ਸਿੰਘ ਸਿੱਧੂ ਦੇ ਨਾਲ ਕਾਲ ਕਰੋ 416-725-2551 416-725-2551 ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰਿਆਂ ਤੋਂ ਸੇਵਾ ਦੇ ਜ਼ਬੀਕ ਤੁਹਾਡੇ ਅੰਗ ਸੰਗ ਚਲੋ AM 530 ਤੇ
3: ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ
2: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444 ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਚਲੋ AM 530 ਤੋਂ ਦੇਸ਼

0: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 4 ਵਜੇ ਤੱਕ। ਸਟੂਡੀਓ ਨੰਬਰ 905-564-44 905-564-44 ਸਟੂਡੀਓ ਦਾ ਨੰਬਰ ਹੈ। ਇਸੇ ਨੰਬਰ ਦੇ ਉੱਪਰ ਤੁਸੀਂ ਮੇਰੇ ਨਾਲ ਗੱਲਬਾਤ ਕਰ ਰਹੇ ਹੋ ਪੂਰੇ 4 ਵਜੇ ਤੱਕ। ਤੇ ਅੱਜ ਅਸੀਂ ਕਰ ਰਹੇ ਹਾਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਗ੍ਰੈਂਡ ਹੋਮ ਫਰਨੀਚਰ ਤੋਂ, ਜਿਨ੍ਹਾਂ ਦੀ ਤੁਸੀਂ ਬ੍ਰੈਂਪਟਨ ਵਾਲੀ ਲੋਕੇਸ਼ਨ ਦੇ ਉੱਪਰ ਜ਼ਰੂਰ ਪਹੁੰਚੋ 294 ਵਾਕਰ ਡਰਾਈਵ ਦੇ ਉੱਪਰ, ਜਿੱਥੇ ਕਿ ਅੱਜ ਅਸੀਂ ਕਰ ਰਹੇ ਹਾਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ। ਤੇ ਤੁਹਾਨੂੰ ਅਸੀਂ ਬਹੁਤ ਹੀ ਕਮਾਲ ਦੀਆਂ ਡੀਲਸ ਦਵਾ ਰਹੇ ਹਾਂ। ਫਰਨੀਚਰ ਆਈਟਮਸ ਤੁਸੀਂ ਆਪਣੇ ਘਰਾਂ 'ਚ ਕੋਈ ਵੀ ਲੈ ਕੇ ਆ ਸਕਦੇ ਹੋ, ਚਾਹੇ ਆਪਣੇ ਘਰ ਦਾ ਪੂਰਾ ਫਰਨੀਚਰ ਤੁਸੀਂ ਲੈਣਾ ਹੋਵੇ, ਤੁਹਾਨੂੰ ਬਹੁਤ ਹੀ ਵਧੀਆ ਡੀਲਸ ਮਿਲਣਗੀਆਂ ਅੱਜ। ਬਹੁਤ ਹੀ ਰਿਡਿਊਸਡ ਪ੍ਰਾਈਸਿਸ ਦੇ ਵਿੱਚ ਤੁਹਾਨੂੰ ਨੰਬਰ 1 ਫਰਨੀਚਰ ਮਿਲੂਗਾ, ਤੇ ਨਾਲ ਦੀ ਨਾਲ ਹੀ ਤੁਹਾਨੂੰ ਫ੍ਰੀ ਅਪਲਾਇੰਸਿਸ ਐਜ਼ ਅ ਗਿਫਟ ਤੁਹਾਨੂੰ ਦਵਾ ਰਹੇ ਹਾਂ ਅਸੀਂ। 294 ਵਾਕਰ ਡਰਾਈਵ ਤੇ ਪਹੁੰਚੋ ਤੁਸੀਂ ਗ੍ਰੈਂਡ ਹੋਮ ਫਰਨੀਚਰ, ਕੁਈਨ ਐਂਡ ਗੇਟਵੇ ਦਾ ਇੰਟਰਸੈਕਸ਼ਨ ਹੈ। ਨੰਬਰ ਜ਼ਰੂਰ ਨੋਟ ਕਰ ਲਓ 905-302-9494 905-302-9494 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ। ਨੈਕਸਟ ਕਾਲਰ 4758 ਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ
1: ਮਨਪ੍ਰੀਤ ਜੀ, ਹੋਰ ਸੁਣਾਓ ਜੀ।
0: ਹਾਂਜੀ ਵਧੀਆ, ਤੁਸੀਂ ਸੁਣਾਓ।
1: ਪ੍ਰੋਗਰਾਮ ਚੰਗਾ ਲੱਗਦਾ, ਪ੍ਰੋਗਰਾਮ ਚੰਗਾ ਲੱਗਦਾ।
0: ਹਾਂਜੀ ਥੈਂਕ ਯੂ।
1: ਸਵੇਰੇ ਵੀ ਆਉਂਦਾ 6-8 ਵੀਕਡੇ
0: ਜਵਾਂ? ਨਹੀਂ ਉਹ ਪ੍ਰੋਗਰਾਮ ਹੁਣ ਨਹੀਂ ਆਉਂਦਾ, ਮਾਰਨਿੰਗ ਮਤਲਬ ਆਉਂਦਾ ਆ, ਹੋਰ ਹੋਸਟ ਕਰਦੇ ਨੇ।
1: ਤੁਸੀਂ ਮੈਂ ਆਫਟਰ ਗੱਲ ਕਰ ਦਿੰਦਾ ਇੱਕ ਮਿੰਟ ਆਫਟਰ।
0: ਹਾਂਜੀ ਹੋਲਡ ਕਰ ਲਓ ਪਲੀਜ਼। ਥੈਂਕ ਯੂ ਤੁਹਾਡੀ ਕਾਲ ਦੇ ਲਈ। ਤੇ ਸਟੂਡੀਓ ਨੰਬਰ 905-564-44 ਮੈਂ ਦੇਖ ਰਹੀ ਹਾਂ ਕਿ ਪ੍ਰਾਈਵੇਟ ਨੰਬਰ ਤੋਂ ਵੀ ਕਾਲਸ ਆਉਂਦੀਆਂ, ਤੇ ਮੈਂ ਤੁਹਾਨੂੰ ਦੱਸ ਦਿਆਂ ਕਿ ਜਦੋਂ ਤੁਹਾਡੀ ਆਈਡੀ ਸ਼ੋਅ ਨਹੀਂ ਹੁੰਦੀ ਤਾਂ ਆਟੋਮੈਟਿਕਲੀ ਸਿਸਟਮ ਦੇ ਵਿੱਚੋਂ ਤੁਹਾਡਾ ਫੋਨ ਕੱਟ ਹੋ ਜਾਂਦਾ, ਤਾਂ ਤੁਸੀਂ ਮੇਕ ਸ਼ੋਰ ਜਦੋਂ ਵੀ ਤੁਸੀਂ ਕਾਲ ਕਰਦੇ ਹੋ ਤਾਂ ਤੁਹਾਡੀ ਆਈਡੀ ਵਿਜ਼ੀਬਲ ਹੋਵੇ। ਤੇ ਅਗਲੇ ਕਾਲਰ 2865 ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ।
1: ਹਾਂਜੀ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਸੀ, ਬਾਕੀ ਸਿੱਧੂ ਸਾਹਿਬ ਨੂੰ ਸਤਿ ਸ਼੍ਰੀ ਅਕਾਲ ਲਾਉਣਗੇ ਜੀ।
0: ਹਾਂਜੀ ਥੈਂਕ ਯੂ। ਤੇ ਸਿੱਧੂ ਸਰ ਨਾਲ ਹੀ ਨੇ ਜੁੜੇ ਹੋਏ ਨੇ ਆਪਣੇ ਨਾਲ।
2: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ,
1: ਕੀ ਹਾਲ ਆ ਜੀ? ਨਹੀਂ ਜੀ ਇੱਥੇ ਬਾਹਰ ਆ ਜੀ, ਕੰਮ ਆਉਣਾ ਆ।
2: ਠੀਕ ਹੈ ਠੀਕ।
1: ਤੇ ਬਾਕੀ ਤੁਹਾਡਾ ਪ੍ਰੋਗਰਾਮ ਹਰ ਰੋਜ਼ ਸੁਣੀਦਾ, ਬਹੁਤ ਵਧੀਆ ਹੁੰਦਾ ਬਾਈ ਜੀ।
2: ਕੋਈ ਗੱਲ ਨਹੀਂ, ਕਰੋ ਇੰਜੋਏ ਹੈ ਜੀ। ਠੀਕ ਹੈ
1: ਹਾਂਜੀ, ਓਕੇ ਸਤਿ ਸ਼੍ਰੀ ਅਕਾਲ ਜੀ।
0: ਹਾਂਜੀ ਥੈਂਕ ਯੂ ਸੋ ਮਚ, ਸਤਿ ਸ਼੍ਰੀ ਅਕਾਲ ਜੀ, ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ। ਤੇ ਮੈਂ ਨਾਲ ਹੀ ਤੁਹਾਨੂੰ ਜਾਣਕਾਰੀ ਦੇ ਦਿਆਂ ਟੀਮ ਸਿੱਧੂ ਦੇ ਬਾਰੇ, ਜੋ ਕਿ ਤੁਹਾਡੇ ਲਈ ਬਹੁਤ ਵਧੀਆ ਪ੍ਰੋਜੈਕਟਸ ਹਮੇਸ਼ਾ ਲੈ ਕੇ ਆਉਂਦੇ ਨੇ। ਤੇ ਇਸ ਸਮੇਂ ਤੁਹਾਡੇ ਲਈ ਕੈਲਡਨ ਸ਼ਹਿਰ ਦੇ ਵਿੱਚ ਗੋਰ ਰੋਡ ਐਂਡ ਮੇਫੀਲ ਰੋਡ ਦੇ ਉੱਪਰ ਇੱਕ ਮਾਸਟਰ ਪਲਾਨ ਕਮਿਊਨਿਟੀ ਦੇ ਵਿੱਚ ਨਵੇਂ ਟਾਊਨ ਹਾਊਸਿਸ, ਫ੍ਰੀ ਹੋਲ ਟਾਊਨ ਹਾਊਸਿਸ, ਸਟੈਗਡ ਸੋਰੀ ਸੈਮੀ ਡਿਟੈਚਡ ਤੇ ਡਿਟੈਚਡ ਘਰ ਜਿਹੜੇ ਤਿਆਰ ਹੋਣੇ ਨੇ ਉਹ ਲੈ ਕੇ ਆਏ ਨੇ। 2027 ਦੇ ਐਂਡ ਤੋਂ ਲੈ ਕੇ 2028 ਦੀ ਸ਼ੁਰੂਆਤ ਤੱਕ ਇਹ ਤਿਆਰ ਹੋ ਜਾਣੇ ਨੇ ਘਰ। ਜੇ ਤੁਸੀਂ 2 ਸਟੋਰੀ ਦੇ ਫ੍ਰੀ ਹੋਲ ਟਾਊਨ ਹਾਊਸਿਸ ਲੈਣਾ ਚਾਹੁੰਦੇ ਹੋ ਜਿਹੜੇ ਕਿ 749,000 ਤੋਂ ਸਟਾਰਟ ਹੋ ਰਹੇ ਨੇ, ਇਹ ਅਪ ਟੂ 2300 ਸਕੁਏਅਰ ਫਿੱਟ ਦੇ ਘਰ ਹੋਣਗੇ। 3-4 ਬੈਡਰੂਮਸ ਬਣਨਗੇ, 2.5-3 ਬਾਥਰੂਮਸ ਹੋਣਗੇ, ਸਿੰਗਲ ਕਾਰ ਗਰਾਜ ਪਲੱਸ ਡਰਾਈਵੇ ਪਾਰਕਿੰਗ ਹੋਏਗੀ। ਇਹਦੇ ਵਿੱਚ ਵੱਡੇ ਬੈਕਯਾਰਡ ਨੇ ਤੇ ਅਨਫਿਨਿਸ਼ਡ ਬੇਸਮੈਂਟ ਹੋਏਗੀ। ਤੇ ਇਹਦੇ ਵਿੱਚ ਤੁਸੀਂ ਟੋਟਲ 10% ਟੋਟਲ ਡਿਪੋਜ਼ਿਟ ਤੁਸੀਂ 1 ਸਾਲ ਦੇ ਵਿੱਚ ਪੇ ਕਰਨਾ ਹੋਏਗਾ। ਦੂਸਰਾ ਪ੍ਰੋਜੈਕਟ ਜਿਹੜਾ ਸੈਮੀ ਡਿਟੈਚ ਕਰਾਉਂਦਾ, ਇਹਦੇ ਵਿੱਚ 8,49,000 ਤੋਂ ਪ੍ਰਾਈਸ ਸਟਾਰਟ ਹੋ ਰਹੀ ਹੈ, 8,49,000 ਤੋਂ। ਤੇ ਅਪ ਟੂ 1950 ਸਕੁਏਅਰ ਫਿੱਟ ਦੇ ਘਰ ਹੋਣਗੇ, 3-4 ਬੈਡਰੂਮਸ, 2.5 ਵਾਸ਼ਰੂਮਸ, ਸਿੰਗਲ ਕਾਰ ਗਲਾਜ ਪਲੱਸ ਡਰਾਈਵੇ ਪਾਰਕਿੰਗ, ਤੇ 10% ਟੋਟਲ ਡਿਪੋਜ਼ਿਟ 1 ਸਾਲ ਦੇ ਵਿੱਚ ਪੇ ਕਰਨਾ। ਤੇ ਇਸ ਤੋਂ ਇਲਾਵਾ 32-foot ਦੇ ਡਬਲ ਕਾਰ ਗਰਾਜ ਦੇ ਡਿਟੈਚਡ ਘਰ ਨੇ ਜਿਨ੍ਹਾਂ ਦੀ ਪ੍ਰਾਈਸ 9,49,000 ਤੋਂ ਸਟਾਰਟ ਹੋ ਰਹੀ ਹੈ, ਅਪ ਟੂ 2345 ਸਕੁਏਅਰ ਫਿੱਟ ਦੇ ਘਰ ਹੋਣਗੇ, 3-4 ਬੈਡਰੂਮਸ, 2.5-3 ਬਾਥਰੂਮਸ, ਡਬਲ ਕਾਰ ਗਰਾਜ, ਤੇ ਇਹਦੇ ਵਿੱਚ ਵੀ ਟੋਟਲ 10% ਡਿਪੋਜ਼ਿਟ 1 ਸਾਲ ਦੇ ਵਿੱਚ ਤੁਸੀਂ ਪੇ ਕਰਨਾ। ਲਾਸਟ ਵਿੱਚ 36-foot ਦੇ ਡਬਲ ਕਾਰ ਗਰਾਜ ਦੇ ਡਿਟੈਚਡ ਘਰ ਨੇ ਜਿਨ੍ਹਾਂ ਦੀ ਪ੍ਰਾਈਸ 1 ਮਿਲੀਅਨ ਤੋਂ ਸਟਾਰਟ ਹੋ ਰਹੀ ਹੈ, 2620 ਸਕੁਏਅਰ ਫਿੱਟ ਦੇ ਘਰ ਹੋਣਗੇ, 3-5 ਬੈਡਰੂਮਸ, 2.5-3 ਬਾਥਰੂਮਸ, ਡਬਲ ਕਾਰ ਗਰਾਜ, ਤੇ 10% ਟੋਟਲ ਡਿਪੋਜ਼ਿਟ 1 ਸਾਲ ਦੇ ਵਿੱਚ ਤੁਸੀਂ ਪੇ ਕਰਨਾ। ਇਹ ਜਿੰਨੇ ਵੀ ਮੈਂ ਤੁਹਾਨੂੰ ਦੱਸਿਆ ਨਾ ਘਰ, ਫ੍ਰੀ ਹੋਲ ਟਾਊਨ ਹਾਊਸਿਸ ਨੇ, ਸੈਮੀ ਡਿਟੈਚ ਡਿਟੈਚ ਘਰ, ਇਹਨਾਂ ਸਾਰਿਆਂ ਦੇ ਵਿੱਚ ਅਨਫਿਨਿਸ਼ਡ ਬੇਸਮੈਂਟ ਵੀ ਹੈਗੀ ਆ, ਬੈਕਯਾਰਡ ਵੀ ਹੈਗੇ ਨੇ ਉਹ ਵੀ ਵੱਡੇ ਵੱਡੇ, ਤੇ ਸਿਰਫ 10% ਟੋਟਲ ਡਿਪੋਜ਼ਿਟ ਹੈ ਜਿਹੜਾ ਕਿ ਤੁਸੀਂ ਕਿਸ਼ਤਾਂ ਦੇ ਵਿੱਚ 1 ਸਾਲ ਦੇ ਵਿੱਚ ਪੂਰਾ ਕਰਨਾ ਆ। ਇਹਦੇ ਬਾਰੇ ਤੁਸੀਂ ਪੂਰੀ ਇਨਫੋਰਮੇਸ਼ਨ ਲਓ ਟੀਮ ਸਿੱਧੂ ਦੇ ਕੋਲੋਂ। ਨੰਬਰ ਹੈ 416-302-0016 416-302-0016 ਦੇ ਉੱਪਰ ਤੁਸੀਂ ਕਾਲ, ਟੈਕਸਟ ਔਰ ਵਟਸਐਪ ਕਰ ਸਕਦੇ ਹੋ, ਟੀਮ ਸਿੱਧੂ ਦੇ ਨਾਲ ਤੁਹਾਡਾ ਕੰਟੈਕਟ ਹੋ ਸਕਦਾ। ਨੈਕਸਟ ਕਾਲਰ 9873 ਜੀ, ਸਤਿ ਸ਼੍ਰੀ ਅਕਾਲ
3: ਜੀ। ਸਤਿ ਸ਼੍ਰੀ ਅਕਾਲ ਮਨਪ੍ਰੀਤ, ਕਿਵੇਂ ਹੋ?
0: ਹਾਂਜੀ ਸਤਿ ਸ਼੍ਰੀ ਅਕਾਲ ਜੀ, ਬਹੁਤ ਵਧੀਆ, ਤੁਸੀਂ ਕਿਵੇਂ ਹੋ?
3: ਜੀ ਸਭ ਠੀਕ ਹੈ ਅਲਹਮਦੁਲਿਲਾ, ਆਪ ਸੁਣੇ?
0: ਹਾਂਜੀ ਹਾਂਜੀ ਬਿਲਕੁਲ ਖੈਰੀਅਤ
3: ਜੀ। ਅੱਜ ਉਹ ਇਹ ਹੈ ਕਿ ਲਾਈਵ ਲੋਕੇਸ਼ਨ ਚੱਲ ਰਿਹਾ ਨਾ,
0: ਹਾਂਜੀ,
3: ਤੋ ਥੋੜੇ ਚਕਮੇ ਚਕਮੇ ਗਾਣੇ ਲਗਾਓ।
0: ਹਾਂਜੀ ਚਕਮੇ ਲਗਾ ਰਹੇ ਹਾਂ।
3: ਹਾਂ ਤੋ ਮੈਂ ਆਪਕੋ ਇੱਕ ਗਾਣਾ ਬਤਾਤਾ ਹੂੰ,
0: ਹਾਂਜੀ
3: ਗਾਣਾ ਥੋੜੀ ਦੇਰ ਮੇ, ਠੀਕ ਹੈ?
0: ਹਾਂਜੀ ਹਾਂਜੀ ਦੱਸੋ।
3: ਤੂੰ ਹੋਣੇ ਹੋ, ਤੂੰ ਹੋਣੇ ਹੋਈ ਮਿੱਟੇ ਆਰ ਤੇ ਮੁੰਡਿਆਂ ਤੋਂ ਬਚ ਕੇ ਰਹੀ।
0: ਮੁੰਡਿਆਂ ਤੋਂ ਬਚ ਕੇ ਰਹੀ, ਠੀਕ ਹੈ ਜੀ।
3: ਹਾਂ ਤੂੰ ਹੋਣੇ ਹੋਣੇ ਹੋਈ ਮਿੱਟੇ ਆਰ ਤੇ ਮੁੰਡਿਆਂ ਤੋਂ ਬਚ ਕੇ ਰਹੀ,
0: ਠੀਕ ਹੈ ਜੀ, ਜ਼ਰੂਰ ਸੁਣਾ ਦਿੰਦੇ ਹਾਂ। ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ ਤੁਹਾਡੀ ਕਾਲ ਲਈ। 2:08 ਤੇ ਕੁਝ ਸੈਕਿੰਡ ਹੋ ਗਏ ਨੇ। ਨੈਕਸਟ ਫਰਮਾਇਸ਼ੀ ਗਾਣਾ ਮੇਰੇ ਕੋਲ ਹੈ ਸਰਦੂਲ ਸਿਕੰਦਰ ਜੀ ਦੀ ਆਵਾਜ਼ ਦੇ ਵਿੱਚ, ਮੌਸਮ ਦੇ ਅਕੋਰਡਿੰਗਲੀ ਗਾਣਾ ਹੈਗਾ ਇਹ, ਤੇ ਫਰਮਾਇਸ਼ੀ ਗਾਣਾ ਆ, ਤੇ ਲੋ ਫਿਰ ਤੁਸੀਂ ਸੁਣੋ, ਇੰਜੋਏ ਕਰੋ, ਤੇ ਜਲਦ ਵਾਪਸ ਆਵਾਂਗੇ। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

ਕਰਨ ਲਈ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਐਂਡ ਟੀਵੀ ਤੁਹਾਡੇ ਅੰਗ ਸੰਗ ਹੈ 24 ਘੰਟੇ ਸੱਤੋ ਦਿਨ। ਹੁਣ ਤੱਕ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਹਜ਼ਾਰਾਂ ਹੀ ਬਿਜ਼ਨਸ ਦੀ ਗ੍ਰੈਂਡ ਓਪਨਿੰਗ ਲਾਈਵ ਔਨ ਲੋਕੇਸ਼ਨ ਨਾਲ ਕਰਵਾ ਚੁੱਕਿਆ ਹੈ ਤੇ ਕਰਵਾ ਰਿਹਾ ਹੈ। ਇੰਪੋਸੀਬਲ ਇਜ਼ ਨਥਿੰਗ। ਤੁਸੀਂ ਵੀ ਆਪਣੇ ਬਿਜ਼ਨਸ ਵਿੱਚ ਵਾਧਾ ਕਰਨ ਵਾਸਤੇ ਦੇਸ ਪ੍ਰਦੇਸ ਰੇਡੀਓ ਦਾ ਲਾਈਵ ਔਨ ਲੋਕੇਸ਼ਨ ਫਰਾਈਡੇ ਸੈਟਰਡੇ ਕਰਵਾਓ। ਫਾਰ ਬੁਕਿੰਗ ਕਾਲ ਸਜਿੰਦਰ ਸਿੱਧੂ ਐਟ 416-725-2551।

0: ਰੈਜ਼ੀਡੈਂਟ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਸਾਰੇ ਸਰੋਤਿਆਂ ਦਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਨਿੱਘਾ ਸਵਾਗਤ ਹੈ ਇੱਕ ਵਾਰ ਫਿਰ ਤੋਂ। ਅਤੇ ਸਟੂਡੀਓ ਨੰਬਰ 9055646464 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ ਅਤੇ ਉਮੀਦ ਹੈ ਕਿ ਤੁਸੀਂ ਆਪਣੀ ਪਸੰਦ ਦੇ ਗਾਣੇ ਵੀ ਇੰਜੋਏ ਕਰ ਰਹੇ ਹੋਵੋਗੇ। ਅਤੇ ਲਵਕ ਫਿਰ ਚੱਲਾਂਗੇ ਇੱਕ ਵਾਰ ਫਿਰ ਤੋਂ ਲਾਈਵ ਲੋਕੇਸ਼ਨ ਪ੍ਰੋਗਰਾਮ ਦੇ ਵੱਲ। 294 ਵਾਕਰ ਡਰਾਈਵ ਕੁਈਨ ਐਂਡ ਗੇਟਵੇ ਦੀ ਇੰਟਰਸੈਕਸ਼ਨ 'ਤੇ ਜ਼ਰੂਰ ਪਹੁੰਚੋ ਗ੍ਰੈਂਡ ਹੋਮ ਫਰਨੀਚਰ, ਜਿੱਥੇ ਕਿ ਅੱਜ ਅਸੀਂ ਲਾਈਵ ਲੋਕੇਸ਼ਨ ਪ੍ਰੋਗਰਾਮ ਕਰ ਰਹੇ ਹਾਂ ਅਤੇ ਜਿਹਦੇ ਸਿੱਧੂ ਸਰ ਪਹੁੰਚੇ ਹੋਏ ਨੇ ਲਾਈਵ ਲੋਕੇਸ਼ਨ ਪ੍ਰੋਗਰਾਮ ਲੈ ਕੇ, ਅਤੇ ਤੁਹਾਨੂੰ ਬਹੁਤ ਹੀ ਕਮਾਲ ਦੀਆਂ ਡੀਲਸ ਆ ਰਹੇ ਹਾਂ ਮਾਡਰਨ ਫਰਨੀਚਰ ਦੇ ਵਿੱਚ। ਜੀ ਸਿੱਧੂ ਸਰ,
1: ਮਿਹਰਬਾਨੀ ਮੰਤਰੀ, ਬਹੁਤ ਬਹੁਤ ਸ਼ੁਕਰੀਆ। ਡੀਲ ਤੇ ਡੀਲ ਠਾ ਡੀਲ
2: ਜੀ,
1: ਡੀਲ ਤੇ ਡੀਲ ਠਾ ਡੀਲ,
2: ਬਿਲਕੁਲ ਸਰ, ਡੀਲ ਤੇ ਡੀਲ ਠਾ ਡੀਲ, ਠਾ ਡੀਲਾਂ ਮਿਲ ਰਹੀਆਂ ਅੱਜ ਪਰਿਵਾਰਾਂ ਨੂੰ। ਤੇ ਹੁਣ ਡੀਲ ਤੇ ਨੇ ਜਿਹਨਾਂ ਪਰਿਵਾਰਾਂ ਨੇ ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਰਹਿਣਾ, ਤਾਂ ਪ੍ਰਾਈਸ ਕੜਾਕੇ ਅਕੈਡਮੀ 3 ਹੀ ਸੈੱਟ ਆ, ਰਾਈਟ ਵੇ ਆ ਕੇ ਹੋਲਡ ਕਰ ਲਓ। 294 ਵਾਕਰ ਡਰਾਈਵ ਦੇ ਉੱਪਰ 294 ਵਾਕਰ ਡਰਾਈਵਾਂ ਨੂੰ ਗੱਡੀਆਂ ਫਟਾਫਟ ਘੁਮਾ ਲਓ ਤੇ ਡੀਲਾਂ ਆ ਕੇ ਲੋਕ ਕਰ ਲਓ, ਤੇ ਤੁਸੀਂ ਨਾਲ ਦੀ ਨਾਲ ਆਪਣੇ ਲੈ ਜਾਓ। ਹੁਣ ਬੈਡਰੂਮ ਸੈੱਟ ਦੀ ਸਿਸਟਮ ਡੀਲ ਦਿੰਦੇ ਹਾਂ। ਪੈਨਲ ਬੈਡਰੂਮ ਸੈੱਟ ਜਿਹੜੀ ਇਹਦੀ ਹੈੱਡਬੋਰਡ ਐਕਸਟੈਂਡ ਹੋਈ ਹੈ ਜੀ, ਸੋ 12 ਫੁੱਟ ਲੰਬੀ ਹੈੱਡਬੋਰਡ, ਹੈੱਡਬੋਰਡ ਦੇ ਵਿੱਚ ਲੈਦਰ ਲੱਗੀ ਹੋਈ ਆ, ਐਲਈਡੀ ਲਾਈਟਾਂ, ਹਾਈਡ੍ਰੋਲਿਕ ਸਟੋਰੇਜ, ਕੁਈਨ ਸਾਈਜ਼ ਦਾ ਬੈੱਡ ਵਿਦ ਪੈਨਲਸ, ਹਾਈਡ੍ਰੋਲਿਕ ਸਟੋਰੇਜ, ਡਰੈਸਰ ਦੇ ਉੱਪਰ ਮਾਰਬਲ ਟੋਪ ਲੱਗਾ ਹੋਇਆ, ਇਹਦੇ ਵਿੱਚ ਐਲਈਡੀ ਲਾਈਟ ਲੱਗੀ ਹੋਈ ਹੈ, ਡਰੈਸਰ ਦੇ ਡਰੋਰ ਜਿਹੜੇ ਸੋਫਟ ਕਲੋਜ਼ਰ ਨੇ, ਨਾਈਟ ਸਟੈਂਡ ਦੇ ਡਰੋਰ ਸੋਫਟ ਕਲੋਜ਼ਰ ਨੇ, ਕੰਪਲੀਟ ਬੈੱਡਰੂਮ ਸੈੱਟ ਜਿਹਦੀ ਰੈਗੂਲਰ ਕੀਮਤ ਸਿਸਟਮ $3500 ਸੀ, ਪਰਿਵਾਰ ਰਾਈਟ ਵੇ ਸਟੋਰ ਆ ਜਾਣਗੇ। ਢੋਲ ਤੇ ਡਗਾ ਕਰ ਲਾ ਦਿਓ,
1: ਗਰਮੀ ਆਵੇ ਗਰਮੀ ਆਵੇ, ਠੀਕ ਆ ਕਿ ਯੂਰਪ ਵਿੱਚ ਤਾਂ ਬਹੁਤ ਜ਼ਿਆਦਾ ਗਰਮ ਕਾਫੀ ਹੀਟ ਚੱਲ ਰਹੀ ਆ
2: ਜੀ,
1: ਇੱਥੇ ਥੋੜੀ ਹੀਟ ਉਕਲ ਚੱਲੀ ਆ, ਪਰ ਲੋਕਾਂ ਨੇ ਇੰਜੋਏ ਵੀ ਕੀਤਾ, ਪੂਲ ਚ ਛਾਲਾਂ ਮਾਰੀਆਂ, ਛੁੱਟੀਆਂ ਮਾਰੀਆਂ,
2: ਬਿਲਕੁਲ
1: ਹੁਣ ਨਜ਼ਾਰਾ ਲੈ ਰਹੇ, ਬਾਹਰ ਪੂਲ ਠੰਡਾ ਹੋ ਗਿਆ, ਅੱਜ ਕੱਲ੍ਹ ਮੀਂਹ ਪੈ ਗਿਆ ਨਾ,
2: ਬਿਲਕੁਲ
1: ਆਓ ਬਾਹਰ ਨਿਕਲੋ ਤੇ ਲੈ ਕੇ ਕਹਿੰਦੇ ਨਜ਼ਾਰੇ ਲਓ
2: ਜੀ,
1: ਸਾਨੂੰ ਵੀ ਮਿਲ ਕੇ ਜਾਓ ਕਹਿੰਦੇ।

0: ਖੁੱਲੇ ਹਨ ਅੱਜ
1: ਬਿਲਕੁਲ ਸੁੱਜਾ ਸਾਹਿਬ, ਅੱਜ ਰਾਤ ਦੇ 8 ਵਜੇ ਤੱਕ ਤੁਹਾਡੇ ਲਈ ਓਪਨ ਆ, ਆਓ ਇਸ ਨੂੰ ਸਾਨੂੰ ਮਿਲੋ ਤੇ ਨਾਲੇ ਉਹਦੇ ਹੱਥੋਂ ਤੋਹਫਾ ਲੈ ਕੇ ਜਾਓ, ਸੋ ਜਿੱਥੇ ਵੀ ਕਿਤੇ ਜੁੜੇ ਹੋਏ ਆ ਘੁਮਾ ਲਓ ਗੱਡੀਆਂ
0: 294 ਕਿੰਨੇ ਲੋਕ ਆਪਣੀ ਸ਼ੋਪਿੰਗ ਕਰਨ ਆ ਰਹੇ,
1: ਬਿਲਕੁਲ ਬਿਲਕੁਲ,
0: ਮੈਂ ਕਿਹਾ ਵੀ ਤਿੰਨ ਚਾਰ ਅੰਦਰ ਲੋਕ ਬੜੇ ਧਿਆਨ ਦੇਖ ਰਹੇ ਹਨ
1: ਜੀ,
0: ਸਾਰਿਆਂ ਦੇ ਗਲਾਸ ਵੀ ਇੰਨੇ ਸੋਹਣੇ ਸੋਹਣੇ ਲਾਈਆਂ ਹੋਈਆਂ ਨਾ
1: ਜੀ,
0: ਨੇਮ ਬ੍ਰਾਂਡ ਹੈ,
1: ਬਿਲਕੁਲ,
0: ਮੈਂ ਕਿਹਾ ਆਹ ਕਹਿੰਦੇ ਇਹਨੂੰ ਪਾਵਰ ਹੈ ਨਾ,
1: ਬਿਲਕੁਲ,
0: ਕਿਉਂਕਿ ਹੁਣ ਗਲਾਸਿਸ ਲਾਉਣ ਦਾ ਸਮਾਂ ਹੀ ਪਾਵਰ,
1: ਬਿਲਕੁਲ ਗਲਾਸਿਸ ਤੇ ਬਾਈ ਜੀ,
0: ਅਸੀਂ ਕਹਿੰਦੇ ਜੇ ਨਹੀਂ ਵੀ ਹੈਗੀ ਆਪਾਂ ਸਪੈਕਸ ਐਕਸਪ੍ਰੈਸ ਤੇ ਜਾ ਵੜੋ
1: ਜੀ,
0: ਕਰੇਜੀ ਤੇ ਆਪਣੇ ਸਟੀਲ ਤੇ ਉੱਥੋਂ ਵੀ ਲਿਆਓ, ਸ਼ਰੇਲ ਲੱਗੀ ਹੋਈ ਆ
1: ਜੀ, ਬਿਲਕੁਲ,
0: ਸਟੀਲ ਦਾ ਵੇਰਵਾ ਵੀ ਦੇ ਦਾਂਗੇ,
1: ਬਿਲਕੁਲ ਸਾਹਿਬ, ਸੋ ਸਪੈਕਸ ਵੀ ਤੇ ਬਾਈ ਜੀ ਉਹਨਾਂ ਦੇ ਦਸਤਾਰ ਵੀ ਬਹੁਤ ਸੋਹਣੀ ਬਣੀ ਹੋਈ ਆ, ਸੋ 294 ਵੋਕਰ ਡਰਾਈਵ 294 ਵੋਕਰ ਡਰਾਈਵ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਦੀ ਕੈਨੇਡਾ ਕੈਨੇਡਾ ਸੇਲ ਸੇਲ ਸੇਲ
0: ਮਾਨੀ ਉਠਾਓ ਫਾਇਦਾ ਭਾਈ ਸੇਲ ਦਾ, ਅਗਲੇ ਲਿੰਕ ਦੇ ਵਿੱਚ ਹੋਰ ਵਧੀਆ ਵਧੀਆ ਡੀਲਾਂ ਲੈ ਕੇ ਤੁਹਾਡੇ ਨਾਲ ਹੀ ਆ, ਔਰ ਨਾਲ ਜੀ ਨਾਲ ਸਾਡੇ ਨਾਲ ਰਹੋ ਤੇ ਅਸੀਂ ਬੜੀ ਜਲਦੀ ਫਿਰ ਇੱਕ ਡੀਲ ਲੈ ਕੇ ਆ ਰਹੇ ਹਾਂ ਜੀ, ਮਨਪ੍ਰੀਤ
2: ਜੀ ਬਿਲਕੁਲ ਜ਼ਰੂਰ, ਤੁਸੀਂ ਪਹੁੰਚੋ 294 ਵਾਕਰ ਡਰਾਈਵ ਦੇ ਉੱਪਰ ਜਿੱਥੇ ਤੁਹਾਨੂੰ ਬਾ ਕਮਾਲ ਡੀਲਸ ਮਿਲ ਰਹੀਆਂ ਨੇ, ਇੱਕ ਤੋਂ ਇੱਕ ਡੀਲ ਤੁਹਾਡੇ ਲਈ ਲੈ ਕੇ ਆਏ ਹੋਏ ਹਾਂ। 294 ਵਾਕਰ ਡਰਾਈਵ ਦੇ ਉੱਪਰ ਕੁਈਨ ਐਂਡ ਗੇਟਵੇ ਦਾ ਇੰਟਰਸੈਕਸ਼ਨ ਹੈ, ਗ੍ਰੈਂਡ ਹੋਮ ਫਰਨੀਚਰ ਇਹਨਾਂ ਦੀ ਇਹ ਬ੍ਰੈਂਪਟਨ ਵਾਲੀ ਲੋਕੇਸ਼ਨ ਜਿੱਥੇ ਕਿ ਅੱਜ ਅਸੀਂ ਲਾਈਵ ਲੋਕੇਸ਼ਨ ਪ੍ਰੋਗਰਾਮ ਕਰ ਰਹੇ ਹਾਂ, ਨੰਬਰ 9053029494 ਦੇ ਉੱਪਰ ਤੁਸੀਂ ਕਾਲਸ ਕਰ ਸਕਦੇ ਹੋ। ANJ ਆਟੋਮੋਟਿਵ ਰਿਪੇਅਰ ਦੀ ਮੈਂ ਜਾਣਕਾਰੀ ਦੇ ਦਿਆਂ, ਜਿਹੜੇ ਕਿ ਤੁਹਾਡੇ ਕਾਰਜ਼ ਨੂੰ ਪੂਰੀ ਪ੍ਰੋਪਰਲੀ ਰਿਪੇਅਰ ਕਰ ਦਿੰਦੇ ਨੇ, ਕੋਈ ਵੀ ਤੁਹਾਨੂੰ ਕੰਮ ਨਜ਼ਰ ਆ ਰਿਹਾ ਰਿਪੇਅਰ ਦਾ, ਤਾਂ ANJ ਆਟੋਮੋਟਿਵ ਰਿਪੇਅਰ ਲੈ ਕੇ ਆਪਣੀ ਗੱਡੀਆਂ ਨੂੰ ਪਹੁੰਚੋ। ਤੁਹਾਨੂੰ ਨਵੇਂ ਸਮਰ ਟਾਇਰਸ ਪ੍ਰੋਵਾਈਡ ਕਰਦੇ ਨੇ, ਪੁਰਾਣੇ ਟਾਇਰਸ ਨੂੰ ਚੇਂਜ ਕਰਦੇ ਨੇ, ਵੀਲ ਅਲਾਈਨਮੈਂਟ ਵੀ ਤੁਸੀਂ ਕਰਵਾ ਸਕਦੇ ਹੋ, ਹਰ ਤਰ੍ਹਾਂ ਦਾ ਸਸਪੈਂਸ਼ਨ ਦਾ ਕੰਮ ਕਰਵਾਓ, ਇੰਜਨ ਦਾ ਕੋਈ ਵੀ ਕੰਮ ਨਜ਼ਰ ਆ ਰਿਹਾ, ਬ੍ਰੇਕਸ ਐਗਜ਼ੌਸਟ ਹੋ ਰਹੇ ਨੇ ਤਾਂ ਤੁਸੀਂ ਰਿਪੇਅਰ ਕਰਵਾ ਸਕਦੇ ਹੋ, ਆਇਲ ਚੇਂਜ ਕਰਾ ਸਕਦੇ ਹੋ, ਅਤੇ ਨਾਲ ਹੀ ਆਪਣੇ ਗੱਡੀਆਂ ਦੀ ਰਸਟ ਪਰੂਫਿੰਗ ਜ਼ਰੂਰ ਕਰਵਾਓ। ਅਤੇ ਇਹਨਾਂ ਦੇ ਕੋਲ ਪਹੁੰਚੋ ਤੁਸੀਂ 91 ਹੀਲੀ ਰੋਡ ਬੋਲਟਨ ਦੇ ਵਿੱਚ, ਹਾਈਵੇ 50 ਐਂਡ ਮੇਫੀਲ ਦਾ ਇੰਟਰਸੈਕਸ਼ਨ ਹੈ, ਹੋਮ ਡਿਪੋ ਦੇ ਬਿਲਕੁਲ ਨਜ਼ਦੀਕ ਨੇ, ਪੰਜਾਬੀ ਇੰਗਲਿਸ਼ ਹਿੰਦੀ ਕਿਸੇ ਵੀ ਲੈਂਗੁਏਜ ਵਿੱਚ ਗੱਲਬਾਤ ਕਰੋ, ਕੋਈ ਲੈਂਗੁਏਜ ਬੈਰੀਅਰਸ ਨਹੀਂ ਹੈਗੇ। ANJ ਆਟੋਮੋਟਿਵ ਰਿਪੇਅਰ, ਨੰਬਰ 9058577596 9058577575 ਦੇ ਉੱਪਰ ਤੁਸੀਂ ਕਾਲ ਕਰਨੀ ਹੈ, ANJ ਆਟੋਮੋਟਿਵ ਰਿਪੇਅਰ ਦੇ ਨਾਲ ਤੁਹਾਡੀ ਗੱਲਬਾਤ ਹੋ ਸਕਦੀ ਹੈ। ਅਤੇ ਗੱਡੀਆਂ ਦੀ ਗੱਲ ਤੋਂ ਮੈਨੂੰ ਯਾਦ ਆਇਆ, ਰੀਸੈਂਟਲੀ ਆਪਣੇ ਇੱਥੇ ਬਰੈਂਪਟਨ ਦੇ ਵਿੱਚ ਹੀ ਜਿਵੇਂ ਪਹਿਲਾਂ ਥੋੜ੍ਹਾ ਟਾਈਮ ਪਹਿਲਾਂ ਨਹੀਂ ਆਪਾਂ ਸੁਣਿਆ ਸੀ ਕਿ ਬਈ ਬਹੁਤ ਗੱਡੀਆਂ ਚੋਰੀ ਹੋਣ ਲੱਗ ਗਈਆਂ, ਤੋੜਪਨ ਹੋਣ ਲੱਗ ਗਈਆਂ। ਮੇਰੇ ਨੋਨ ਨੇਗੇ, ਉਹਨਾਂ ਦੇ ਰੀਸੈਂਟਲੀ ਘਰ ਦੇ ਬਾਹਰ ਜਿਵੇਂ ਕਾਰ ਖੜ੍ਹੀ ਹੋਈ ਹੈ, ਐਂਡ ਕੋਈ ਸਡਨਲੀ ਮੋਰਨਿੰਗ ਦੇ ਟਾਈਮ ਆਉਂਦਾ ਆ ਅਤੇ ਸ਼ੀਸ਼ਾ ਭੰਨ ਕੇ ਸਾਈਡ ਤੋਂ ਨਾ, ਮਤਲਬ ਉਹਨਾਂ ਨੇ ਭੰਨਿਆ ਵੀ ਇੱਦਾਂ ਨਹੀਂ, ਜੇ ਤੁਸੀਂ ਮਤਲਬ ਜਦੋਂ ਕੈਮਰਾਜ਼ ਵਿੱਚ ਦੇਖਦੇ ਹਾਂ ਤਾਂ ਜਸਟ ਇੱਕ ਕਹਿ ਲਓ ਕਿ ਹੱਥ ਹੀ ਲਗਾਇਆ ਉਹਨੇ ਆਪਣੇ ਸਾਈਡ ਵਿੰਡੋ ਦੇ ਵਿੱਚ, ਅਤੇ ਉਹ ਸਡਨਲੀ ਬਸ ਪੂਰਾ ਸ਼ੀਸ਼ਾ ਟੁੱਟ ਗਿਆ। ਐਂਡ ਉਹਨਾਂ ਨੇ ਇੰਨੀ ਜ਼ਿਆਦਾ ਉਹ ਕੀਤੀ ਨਾ ਫਟਾਫਟ, ਮਤਲਬ ਜਿੱਦਾਂ ਹੁੰਦਾ ਨਾ ਕਿ ਕਿਸੇ ਨੂੰ ਪਤਾ ਹੋਵੇ ਕਿ ਗੱਡੀ ਦੇ ਵਿੱਚ ਕੁਛ ਪਿਆ ਹੋਏਗਾ, ਅਤੇ ਪੂਰੀ ਐਨ ਤਲਾਸ਼ੀ ਤਲੂਸ਼ੀ ਲੈ ਕੇ ਐਂਡ ਬਸ 2-3 ਮਿੰਟ ਦੇ ਵਿੱਚ ਹੀ ਜੋ ਕੁਛ ਉਹਨਾਂ ਦੇ ਹੱਥ 'ਚ ਲੱਗਿਆ ਐਂਡ ਫਟਾਫਟ ਜੇ ਲੈ ਕੇ ਨਿਕਲ ਗਏ। ਮਤਲਬ ਤੁਸੀਂ ਦੇਖ ਲਓ ਕਿ ਬਰੈਂਪਟਨ ਦੇ ਵਿੱਚ ਹੁਣ ਜੇ ਤੁਸੀਂ ਬਾਹਰ ਗੱਡੀਆਂ ਆਪਣੀਆਂ ਪਾਰਕ ਕਰ ਰਹੇ ਹੋ ਡਰਾਈਵੇਜ਼ ਦੇ ਉੱਪਰ, ਡਰਾਈਵੇ ਦੇ ਉੱਪਰ ਹੀ ਪਾਰਕ ਕੀਤੀ ਹੋਈ ਹੈ, ਇੱਦਾਂ ਵੀ ਨਹੀਂ ਕਿ ਸਟਰੀਟ ਦੇ ਉੱਪਰ ਪਾਰਕ ਕੀਤੀ ਹੋਈ ਹੈ, ਡਰਾਈਵੇ ਦੇ ਉੱਪਰ ਗੱਡੀ ਪਾਰਕ ਕੀਤੀ ਹੋਈ ਹੈ, ਐਂਡ ਸਡਨਲੀ ਪਤਾ ਨਹੀਂ ਉਹ ਕਿੱਦਾਂ ਦੀ ਕਹਿ ਲਓ ਕਿ ਟੈਕਨੋਲੋਜੀ ਯੂਜ਼ ਕਰਦੇ ਨੇ ਕਿ ਬਸ ਇੱਕ ਹੱਥ ਲਗਾਏ ਤਾਂ ਸ਼ੀਸ਼ਾ ਟੁੱਟ ਜਾਂਦਾ ਆ, ਐਂਡ ਜੋ ਫਟਾਫਟ ਫੋਲਾ ਫਰਾਲੀ ਜੀ ਕਰਕੇ ਜੋ ਮਿਲਦਾ ਬਸ ਲੁੱਟ ਕੇ ਚਲੇ ਜਾਂਦੇ ਨੇ, ਹੈ ਨਾ। ਮਤਲਬ ਤੁਸੀਂ ਦੇਖੋ ਕਿ ਕਿੰਨਾ ਬੁਰਾ ਹਾਲ ਹੈ ਲੋਕਾਂ ਦਾ, ਮਤਲਬ ਇੱਦਾਂ ਦੀਆਂ ਚੀਜ਼ਾਂ ਵੀ ਹੋ ਰਹੀਆਂ ਨੇ। ਐਂਡ ਨੋ ਮੈਟਰ ਕਿ ਤੁਹਾਡੇ ਘਰਾਂ ਦੇ ਬਾਹਰ ਕੈਮਰਾਜ਼ ਲੱਗੇ ਨੇ, ਤੁਸੀਂ ਕੈਪਚਰ ਹੋ ਜਾਓਗੇ ਕੈਮਰਾ ਦੇ ਵਿੱਚ, ਕਿਸੇ ਨੂੰ ਕੋਈ ਡਰ ਹੀ ਨਹੀਂ ਹੈਗਾ। ਆਈ ਡੋਂਟ ਨੋ ਮਤਲਬ ਕਿੱਧਰ ਨੂੰ ਲੋਕ ਜਾ ਰਹੇ ਨੇ, ਕਿੱਧਰ ਨੂੰ ਥਿੰਕਿੰਗ ਜਾ ਰਹੀ ਹੈ, ਆਈ ਡੋਂਟ ਨੋ ਕੀ ਮਿਲਦਾ ਹੈ ਇਹੀ ਚੀਜ਼ਾਂ ਕਰਕੇ, ਬਟ ਇਟਸ ਨੋਟ ਸੇਫ। ਤੁਸੀਂ ਆਪਣੀ ਜਿਨ੍ਹਾਂ ਦੇ ਗਰਾਜ ਹੈਗੇ ਨੇ ਆਪਣੀ ਗੱਡੀਆਂ ਨੂੰ ਪ੍ਰੋਪਰਲੀ ਪਾਰਕ ਕਰੋ, ਅਤੇ ਜਿੰਨਾ ਜ਼ਿਆਦਾ ਹੋ ਸਕਦਾ ਕਿ ਆਪਣੀ ਕਾਰਾਂ ਦੇ ਵਿੱਚ ਕੋਈ ਇੱਦਾਂ ਦੀ ਕੋਈ ਵੈਲੂਏਬਲ ਚੀਜ਼ਾਂ ਨਾ ਰੱਖੋ। ਓਬਵੀਅਸ ਗੱਲ ਹੈ ਜਿਹਨੇ ਚੋਰੀ ਕਰਨੀ ਉਹਨੇ ਗੱਡੀ ਵੀ ਚੋਰੀ ਕਰਕੇ ਫਿਰ ਇੱਦਾਂ ਲੈ ਹੀ ਜਾਣੀ ਹੈ, ਬਟ ਸਿਕਿਉਰਿਟੀ ਜ਼ਰੂਰੀ ਹੈ, ਬਹੁਤ ਕਹਿ ਲਓ ਕਿ ਇਹ ਪ੍ਰੀਕੋਸ਼ਨਸ ਲੈਣੀਆਂ ਬਹੁਤ ਲਾਜ਼ਮੀ ਨੇ, ਕਿਉਂਕਿ ਰੀਸੈਂਟਲੀ ਇਹ ਹੋਇਆ ਇੰਸੀਡੈਂਟ 3 ਦਿਨ ਪਹਿਲਾਂ, ਅਤੇ ਬਹੁਤ ਜ਼ਰੂਰੀ ਹੈ ਕਿ ਤੁਸੀਂ ਆਪਣਾ ਅਤੇ ਆਪਣੀ ਫੈਮਿਲੀਜ਼ ਦਾ ਧਿਆਨ ਰੱਖੋ, ਕਿਉਂਕਿ ਇੱਦਾਂ ਦੀ ਬੜੀਆਂ ਚੀਜ਼ਾਂ ਸਾਹਮਣੇ ਆਉਂਦੀਆਂ ਨੇ। ਪਿਛਲੇ ਦਿਨੀ ਵੀ ਕੁਛ ਇੱਦਾਂ ਦੀ ਵੀਡੀਓ ਵੀ ਵਾਇਰਲ ਹੋਈ ਸੀਗੀ ਕਿ ਮੋਰਨਿੰਗ ਦੇ ਟਾਈਮ, ਆਈ ਡੋਂਟ ਨੋ ਮੋਰਨਿੰਗ ਟਾਈਮ ਕਿਸੇ ਨੂੰ ਕਿਵੇਂ ਪਤਾ ਲੱਗਦਾ ਕਿ ਹਾਂ ਇਸ ਟਾਈਮ ਵੀ ਹਾਂ ਅਸੀਂ ਜਾਈਏ ਕਿਸੇ ਦੇ ਘਰ ਹੀ ਆ, ਹੈ ਨਾ, ਵਟ ਐਵਰ, ਬਟ ਬਹੁਤ ਸੇਫਟੀ ਦੀ ਜ਼ਰੂਰਤ ਹੈ, ਤਾਂ ਇਸ ਕਰਕੇ ਆਪਣਾ ਅਤੇ ਆਪਣੀ ਫੈਮਿਲੀਜ਼ ਦਾ ਧਿਆਨ ਰੱਖੋ। ਸਟੂਡੀਓ ਨੰਬਰ 9055646444 ਦੇ ਉੱਪਰ ਤੁਸੀਂ ਕਾਲਸ ਕਰ ਰਹੇ ਹੋ, ਨੈਕਸਟ ਕਾਲਰ 9090। ਹਾਂਜੀ ਸਤਿ ਸ਼੍ਰੀ ਅਕਾਲ
3: ਜੀ, ਸਤਿ ਸ਼੍ਰੀ ਅਕਾਲ। ਸ੍ਰੀਕਾਲ, ਮੇਰਾ ਇਹ ਬੋਲਣਾ ਹੈ ਕਿ ਚੋਰੋਂ ਕੇ ਸਾਥ ਸਖਤੀ ਸੇ ਸਲੂਕ ਕਰਨਾ ਚਾਹੀਏ।
2: ਬਿਲਕੁਲ ਹਾਂਜੀ।
3: ਜਬ ਇਨਕੋ ਫੜਤੇ ਨਾ, ਜਬ ਪਕੜੇ ਜਾਤੇ ਤੋ ਇਨਕੋ ਬੇਲ ਦੇਤੇ, ਬੇਲ ਮਤ ਦੀਜੀਏ, ਇਨਕੋ ਜੇਲ ਦੀਜੀਏ, JAIL ਜੇਲ, ਇਨਕੋ ਡਾਲਣਾ ਚਾਹੀਏ ਜੇਲ ਮੇ। ਔਰ ਅਗਰ ਇਸ ਕਿਸਮ ਕੀ ਹਰਕਤੇ ਕੋਈ ਕਰ ਰਹੇ ਔਰ ਯਹਾਂ ਕੋਈ ਦੂਸਰੇ ਵੀਜ਼ੇ ਪੇ ਹੈ, ਰੈਸੀਡੈਂਸ ਨਹੀਂ ਹੈ, PR ਨਹੀਂ ਹੈ ਯਾ ਸਿਟੀਜ਼ਨ ਨਹੀਂ ਹੈ, ਤੋ ਉਨਕੋ ਸਖਤੀ ਸੇ ਡਿਪੋਰਟ ਵੀ ਕਰਨਾ ਔਰ ਕੌਂਸਲੇਟ ਆਫ ਇੰਡੀਆ ਮੇ ਔਰ ਇੰਡੀਆ ਕੌਂਸਲੇਟ ਮੇ ਬਤਾਨਾ, ਵਹਾਂ ਉਤਰਨੇ ਕੇ ਬਾਅਦ ਵੀ ਇਸ ਪੇ ਕੇਸ ਹੋਣਾ, ਕਿਉਂਕਿ ਜੋ ਜੁਰਮ ਕਰਤਾ ਯਹਾਂ ਵਹੀ ਜੁਰਮ ਕਰਤਾ ਵਹਾਂ ਵੀ, ਜੋ ਅੰਧਾ ਹੋਤਾ ਉਸੇ ਯਹਾਂ ਵੀ ਅੰਧਾ ਹੀ ਹੋਗਾ, ਵੋ ਇੰਡੀਆ ਮੇ ਵੀ ਅੰਧਾ ਹੀ ਹੋਗਾ। ਐਸਾ ਨਹੀਂ ਹੋਤਾ ਕਿ ਯਹਾਂ ਕਾ ਵਾਲਾ ਹੈ ਇੰਡੀਆ ਮੇ ਨੇਤਰਹੀਨ ਹੈ, ਐਸਾ ਨਹੀਂ ਹੋਤਾ। ਤੋ ਸਖਤੀ ਸੇ ਨਿਮਟਨਾ ਚਾਹੀਏ, ਰਿਆਇਤ ਨਹੀਂ ਕਰਨਾ ਚਾਹੀਏ, ਵਰਨਾ ਵੀ ਸਮਾਜ ਮੇ ਯੇ ਗੰਦਗੀ ਇਤਨੀ ਫੈਲੇਗੀ ਕਿ ਫਿਰ ਜੀਣਾ ਮੁਸ਼ਕਿਲ ਹੋ ਜਾਏਗਾ। ਤੋ ਫਿਰ ਯੇ ਕਿਆ ਬਾਤ ਹੈ, ਬੱਚੇ ਖੇਲਤੇ ਰਹਤੇ, ਕੋਈ ਕੱਲ ਦੋ ਦਿਨ ਪਹਿਲੇ ਕੀ ਬਾਤ ਹੈ, ਵੋ ਬੱਚੇ ਕੀ ਸਾਈਕਲ ਛੋੜ ਕੇ ਬੱਚਾ ਅੰਦਰ ਚਲੇ ਗਿਆ, ਕੋਈ ਸਾਈਕਲ ਉਠਾ ਰਹਾ ਥਾ, ਤੋ ਮੈਂ ਪੁੱਛਾ ਯੇ ਆਪਕੀ ਸਾਈਕਲ ਹੈ, ਬੋਲੇ ਨਹੀਂ। ਤੋ ਮਤਲਬ ਭਈ ਕਿਉਂ ਹੱਥ ਲਗਾ ਰਹੇ, ਜ਼ਰਾ ਸੋਚੀਏ ਆਪ, ਚੋਰ ਹੀ ਹੱਥ ਲਗਾਤਾ, ਵਰਨਾ ਕੋਈ ਨੀਅਤ ਕਾ ਖਰਾਬ ਰਹਾ ਵੋ ਕਭੀ ਟਚ ਨਹੀਂ ਕਰਤਾ, ਮੇਰੀ ਚੀਜ਼ ਨਹੀਂ ਆਪਕਾ ਪਰਸ ਹੈ, ਮੈਂ ਕਿਉਂ ਟਚ ਕਰੂੰ, ਬੋਲੀ ਆਪ। ਤੋ ਯੇ ਸਖਤੀ ਸੇ ਪੇਸ਼ ਆਈਏ, ਔਰ ਚੋਰੋਂ ਕੇ ਹੱਥ ਕਾਟਨੇ ਕਾ ਹੁਕਮ ਹੈ ਕੁਰਾਨ ਮੇ, ਹੱਥ ਕਾਟ ਦੋ ਬੋਲਾ ਅੱਲਾ, ਜੋ 70 ਮਾਂ ਕੀ ਮੁਹੱਬਤ ਕਰਨੇ ਵਾਲਾ ਹੈ ਅੱਲਾ, ਵੋ ਬੋਲ ਰਹਾ, ਚਾਹੇ ਵੋ ਮੰਦਿਰ ਕਾ ਚੋਰੀ ਚੜਾਵਾ ਹੋ, ਚਹੀ ਕਾ ਖੜਾਵਾ ਹੋ, ਕੁਛ ਵੀ ਹੋ, ਸਖਤੀ ਸੇ ਪੇਸ਼ ਆਨਾ, ਵਰਨਾ ਯੇ ਸਮਾਜ ਕੋ ਪੂਰਾ ਖਰਾਬ ਕਰ ਦੇਤੇ, ਫਿਰ ਵਿਸ਼ਵਾਸ ਨਹੀਂ ਰਹਤਾ, ਫਿਰ ਆਪਕੀ ਆਸਥਾ ਸੇ ਵਿਸ਼ਵਾਸ ਉੱਠ ਜਾਤਾ, ਫਿਰ ਆਪ ਪੇ ਕੋਈ ਵਿਸ਼ਵਾਸ ਨਹੀਂ ਕਰਤਾ, ਯੇ ਬਹੁਤ ਖਤਰਨਾਕ ਚੀਜ਼ ਹੈ, ਇਸਕੋ ਖਤਮ ਹੋਣਾ ਚਾਹੀਏ।
2: ਬਿਲਕੁਲ, ਥੈਂਕ ਯੂ ਸੋ ਮਚ ਤੁਹਾਡੀ ਕਾਲ ਲਈ। ਬਿਲਕੁਲ ਓਬਵੀਅਸਲੀ ਇਹਨਾਂ ਦੇ ਲਈ, ਹੁਣ ਇਹ ਤਾਂ ਜਿਵੇਂ ਹੁਣ ਮੈਂ ਜਿਹਨਾਂ ਦੀ ਗੱਲ ਦੱਸ ਰਹੀ ਹਾਂ, ਉਹਨਾਂ ਦੀ ਤਾਂ ਜਿਵੇਂ ਕੈਮਰਾ ਦੇ ਵਿੱਚ ਨਾ ਉਹਦੀ ਬੈਕ ਹੀ ਨਜ਼ਰ ਆਈ ਹੈ ਨਾ, ਜੋ ਵੀ ਮਤਲਬ ਆਇਆ ਉਹਨਾਂ ਦੇ ਘਰ ਦੇ ਬਾਹਰ, ਐਂਡ ਫਟਾਫਟ ਬਸ ਮਤਲਬ ਕਹਿ ਲਓ ਕਿ 2-3 ਮਿੰਟ ਦੇ ਵਿੱਚ ਹੀ ਉਹਨੇ ਆਪਣਾ ਕੰਮ ਕਰਕੇ ਬਸ ਨਿਕਲ ਗਿਆ। ਐਂਡ ਆਈ ਡੋਂਟ ਨੋ ਕਿ ਲੋਕ ਇੰਨੇ ਜ਼ਿਆਦਾ ਕਿਉਂ ਇਹਨਾਂ ਚੀਜ਼ਾਂ ਦੇ ਵਿੱਚ ਪਏ ਹੋਏ ਨੇ ਨਾ, ਪਹਿਲਾਂ ਵੀ ਇੰਨੀਆਂ ਚੀਜ਼ਾਂ ਹੋ ਹਟੀਆਂ ਨੇ, ਪਹਿਲਾਂ ਇੰਨੇ ਜ਼ਿਆਦਾ ਲੋਕਾਂ ਦੇ ਉੱਪਰ ਚਾਰਜਿਸ ਵੀ ਲੱਗੇ ਨੇ, ਜਿਹੜੇ ਫੜੇ ਵੀ ਗਏ ਨੇ, ਹੈ ਨਾ। ਬਟ ਬਹੁਤ ਗਲਤ, ਬਹੁਤ ਮਤਲਬ ਦੁੱਖ ਵਾਲੀ ਗੱਲ ਹੈ ਕਿ ਹੈ ਨਾ, ਹਜੇ ਵੀ ਇੰਨੀ ਆਪਾਂ ਇੱਦਾਂ ਦੇ ਮੁਲਕਾਂ ਦੇ ਵਿੱਚ ਆ ਕੇ ਵੀ ਆਪਾਂ ਨੂੰ ਲੱਗਦਾ ਕਿ ਸੇਫਟੀ ਨਹੀਂ ਹੈਗੀ, ਹੈ ਨਾ। ਜਿਵੇਂ ਹੁਣ ਇਹਨਾਂ ਨੇ ਵੀ ਇੱਕ ਇੰਸੀਡੈਂਟ ਦੱਸਿਆ ਕਿ ਕੋਈ ਬੱਚੇ ਦੀ ਸਾਈਕਲ ਹੀ ਚੁੱਕ ਕੇ ਚੱਲ ਰਿਹਾ ਸੀ, ਮਤਲਬ ਕਿ ਹਾਈਟਸ ਦੇਖ ਲਓ ਕਿ ਕਿਸ ਲੈਵਲ ਤੱਕ, ਹੈ ਨਾ, ਮਤਲਬ ਇੱਦਾਂ ਦੀ ਚੀਜ਼ਾਂ ਹੋ ਰਹੀਆਂ ਨੇ। ਬਟ ਮੈਂ ਇਹੀ ਕਹੂੰਗੀ ਕਿ ਆਪਣਾ ਸੇਫ ਰਹੋ ਜਿੰਨਾ ਜ਼ਿਆਦਾ ਹੋ ਸਕਦਾ, ਕਿ ਆਪਣੇ ਆਪ ਨੂੰ ਤੁਸੀਂ ਸੇਫ ਰੱਖੋ ਜਿੰਨਾ ਵੀ ਹੋ ਸਕਦਾ। ਐਨੀਵੇਜ਼, ਨੈਕਸਟ ਫਰਮਾਇਸ਼ੀ ਗਾਣਾ ਇੰਜੋਏ ਕਰੋ ਅਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

ਤੁਸੀਂ ਟੂਨ ਕੀਤਾ ਹੋਇਆ ਹੈ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 4 ਵਜੇ ਤੱਕ। ਸਟੂਡੀਓ ਨੰਬਰ 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। 905-564-6444 ਸਟੂਡੀਓ ਦਾ ਨੰਬਰ ਹੈ। ਅਤੇ ਨਾਲ ਦੀ ਨਾਲ ਹੀ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ ਓਂਕਾਰ ਹੋਮਸ ਦੀ, ਜਿਹੜੇ ਕਿ ਤੁਹਾਡੇ ਲਈ ਹਰ ਤਰ੍ਹਾਂ ਦਾ ਰੈਨੋਵੇਸ਼ਨ ਦਾ ਕੰਮ ਕਰਦੇ ਨੇ ਸਿਟੀ ਪਰਮਿਟਸ ਦੇ ਨਾਲ ਇਨਕਲੂਡਿੰਗ ਡਰਾਇੰਗਸ। ਅਤੇ ਤੁਸੀਂ ਆਪਣੇ ਘਰਾਂ ਦੇ ਘਰਾਂ ਨੂੰ ਹੀ ਈਵਨ ਪੂਰਾ ਘਰ ਹੀ ਤੁਸੀਂ ਆਪਣਾ ਕਸਟਮ ਬਿਲਡ ਬਣਾਉਣਾ ਚਾਹੁੰਦੇ ਹੋ ਤਾਂ ਇਹਨਾਂ ਨੂੰ ਕਾਲ ਕਰੋ। ਅਤੇ ਨਾਲ ਹੀ ਤੁਸੀਂ ਕੋਈ ਕਮਰਸ਼ੀਅਲ ਜੋਬ ਕਰਾਉਣੀ ਹੋਵੇ, ਜਿਵੇਂ ਕੋਈ ਆਫਿਸ ਤਿਆਰ ਕਰਾਉਣਾ, ਕੋਈ ਰੈਸਟੋਰੈਂਟ ਤਿਆਰ ਕਰਾਉਣਾ ਆ, ਤਾਂ ਵੀ ਤੁਸੀਂ ਓਂਕਾਰ ਹੋਮਸ ਨੂੰ ਯਾਦ ਰੱਖੋ। ਗਾਰਡਨ ਸਵੀਟ ਐਂਡ ਲੀਗਲ ਬੇਸਮੈਂਟ ਅਪਾਰਟਮੈਂਟ ਬਣਾਉਂਦੇ ਪੂਰੇ ਸਪੈਸ਼ਲਿਸਟ ਨੇ। ਅਤੇ ਤੁਹਾਨੂੰ ਇਹ $5,000 ਤੱਕ ਦੇ ਡਿਸਕਾਊਂਟਸ ਦੇਣਗੇ ਜੇਕਰ ਤੁਸੀਂ ਦੇਸ ਪ੍ਰਦੇਸ਼ ਰੇਡੀਓ ਦੀ ਰੈਫਰੈਂਸ ਦਿੰਦੇ ਹੋ। ਤਾਂ ਜ਼ਰੂਰ ਤੁਸੀਂ ਗੱਲਬਾਤ ਕਰੋ ਪੌਲ ਗਰੇਵਾਲ ਜੀ ਦੇ ਨਾਲ। ਕੋਈ ਵੀ ਰੈਨੋਵੇਸ਼ਨ ਦਾ ਕੰਮ ਨਜ਼ਰ ਆ ਰਿਹਾ ਤਾਂ ਓਂਕਾਰ ਹੋਮਸ ਦੇ ਪੌਲ ਗਰੇਵਾਲ ਜੀ ਦਾ ਨੰਬਰ 416-617-3600, 416-617-3600 ਓਂਕਾਰ ਹੋਮਸ ਦਾ ਨੰਬਰ ਹੈ।

0: ਅੱਜ ਅਸੀਂ ਕਰ ਰਹੇ ਹਾਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਗ੍ਰੈਂਡ ਹੋਮ ਫਰਨੀਚਰ ਦੀ ਬ੍ਰੈਂਪਟਨ ਵਾਲੀ ਲੋਕੇਸ਼ਨ ਤੇ, ਜਿੱਥੇ ਕਿ ਤੁਸੀਂ ਪਹੁੰਚਣਾ ਜ਼ਰੂਰ 294 ਵਾਕਰ ਡਰਾਈਵ। ਜੇਕਰ ਤੁਸੀਂ ਵੀ ਆਪਣੇ ਘਰਾਂ ਦੇ ਵਿੱਚ ਕੋਈ ਵੀ ਫਰਨੀਚਰ ਆਈਟਮ ਲੈ ਕੇ ਆਉਣੀ ਹੋਵੇ ਤੇ ਨਾਲ ਤੁਹਾਨੂੰ ਫ੍ਰੀ ਗਿਫਟਸ ਮਿਲ ਰਹੇ ਨੇ, ਅੱਜ ਇੱਦਾਂ ਦੇ ਪ੍ਰਾਈਸਿਸ ਤੁਹਾਨੂੰ ਬਾਰ ਬਾਰ ਨਹੀਂ ਮਿਲਦੀਆਂ, ਤਾਂ ਅੱਜ ਮੇਕ ਸ਼ੋਰ ਤੁਸੀਂ ਪਹੁੰਚੋ। ਇਹ ਸ਼ਾਮ ਤੱਕ ਤੁਹਾਡੇ ਲਈ ਓਪਨ ਹੀ ਨੇ, 4 ਵਜੇ ਤੱਕ ਅਸੀਂ ਲਾਈਵ ਕਰ ਰਹੇ ਹਾਂ ਇੱਥੇ, ਤੇ ਉਸ ਤੋਂ ਬਾਅਦ ਤੁਸੀਂ ਸ਼ਾਮ ਤੱਕ ਹੀ ਜਾ ਸਕਦੇ ਹੋ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ। ਤੇ ਲੋ ਫਿਰ ਨੈਕਸਟ ਡੀਲ ਸੁਣੀਏ, ਕਿਹੜੀ ਮਿਲਦੀ ਹੈ ਸਾਨੂੰ ਗ੍ਰੈਂਡ ਹੋਮ ਫਰਨੀਚਰ ਤੋਂ। ਜੀ ਸਿੱਧੂ ਸਰ,
1: ਮਿਹਰਬਾਨੀ, ਮਨਪ੍ਰੀਤ, ਬਹੁਤ ਬਹੁਤ ਸ਼ੁਕਰੀਆ ਇੱਕ ਵਾਰੀ ਫਿਰ ਸਾਰੇ ਸੋਤਿਆਂ ਨੂੰ ਜੀਆਂ ਨੂੰ ਸਵਾਗਤ ਜੀ ਤੁਹਾਡਾ। ਔਰ ਮੈਂ ਤੁਹਾਡਾ ਆਪਣਾ ਹੋਸਟ ਤੇਜਿੰਦਰ ਸਿੰਘ ਸਿੱਧੂ ਸਿੱਧਵਾਂ ਵਾਲਾ, ਤੇ ਅੱਜ ਅਸੀਂ ਪਹੁੰਚੇ ਹੋਏ ਗ੍ਰੈਂਡ ਫਰਨੀਚਰ ਤੇ, ਤੁਹਾਨੂੰ ਬੜੀਆਂ ਮਿੱਠੀਆਂ ਪਿਆਰੀਆਂ ਤੇ ਦਿਲ ਖੋਲ ਕੇ ਔਰ ਨਾਲ ਜਿਹੜਾ ਗਿਫਟ ਆ ਦੇ ਰਹੇ ਹਾਂ, ਤੇ ਇੰਨੇ ਸੋਹਣੇ ਪ੍ਰਾਈਸਾਂ ਦੇ ਰਹੇ ਹਾਂ ਕਿ ਸਾਰੇ ਖੁਸ਼ ਨੇ। ਮੌਸਮ ਬੜੀ ਚਹਿਲ ਪਹਿਲ ਬਾਹਰ, ਤੇ ਮੈਨੂੰ ਕਾਫੀ ਆ ਰਹੀ ਹੈ।
2: ਬਿਲਕੁਲ ਸਰ, ਬਹੁਤ ਭਰਵਾਂ ਹੁੰਗਾਰਾ ਮਿਲ ਰਿਹਾ ਜੀ। ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦਾ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲ ਰਿਹਾ। ਅੱਜ ਕੀਮਤਾਂ ਦਾ ਘੱਟ ਮਿਲਣੀ ਆ, ਤੇ ਹਰੇਕ ਪਰਚੇਜ਼ ਵਾਲਾ ਅੱਜ ਤੋਸਾ ਪਰਿਵਾਰ ਨੂੰ ਦੇ ਕੇ ਤੋਰ ਰਹੇ ਹਾਂ। ਕੋਈ ਵੀ ਤੁਸੀਂ ਅੱਜ ਫਰਨੀਚਰ ਦੀ ਬਾਈ ਕਰਨੀ ਆ, ਮਸਾਜਰ ਪਾਵਰ ਰਿਕਲਾਈਨਰ ਚਾਹੀਦੇ ਨੇ, ਕਸਟਮਾਈਜ਼ ਕੈਨੇਡੀਅਨ ਮੇਡ ਸੋਫਾ ਸੈੱਟ ਚਾਹੀਦੇ ਨੇ, ਡਾਇਨਿੰਗ ਟੇਬਲ ਚਾਹੀਦੇ ਆ, ਹਾਈਡ੍ਰੋਲਿਕ ਬੈਡਰੂਮ ਸੈੱਟ ਦੀ ਬਹੁਤ ਸਾਰੀ ਨਵੀਂ ਵਰਾਇਟੀ ਸਾਡੇ ਕੋਲ ਡਿਸਪਲੇ ਦੇ ਉੱਪਰ ਲੱਗ ਚੁੱਕੀ ਆ। ਅੱਜ ਲੋਐਸਟ ਪ੍ਰਾਈਸ ਮਿਲਣੀ ਆ, ਤੇ ਹਰੇਕ ਪਰਚੇਜ਼ ਨਾਲ ਤੋਹਫਾ ਜਿਹੜਾ ਤੁਹਾਨੂੰ ਲਾਜ਼ਮੀ ਦਿੱਤਾ ਜਾਣਾ। ਸੋ ਘੁਮਾ ਲਓ ਗੱਡੀਆਂ ਫਟਾਫਟ, 294 ਵੋਕਰ ਡਰਾਈਵ, 294 ਵੋਕਰ ਡਰਾਈਵ, 294 ਵੋਕਰ ਡਰਾਈਵ ਵੱਲੋਂ ਗੱਡੀਆਂ ਘੁਮਾ ਲਓ, ਕਿਉਂਕਿ ਡਿਸਕਾਊਂਟ ਤੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਨੇ। ਤੇ ਨਾਲ ਦੀ ਨਾਲ ਸਿੱਧੂ ਸਾਹਿਬ ਡੀਲ ਦੇ ਰਹੇ ਆ, ਜਿਹਨਾਂ ਪਰਿਵਾਰਾਂ ਨੇ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਬਾਈ ਕਰਨਾ, ਰੀਅਲ ਮਾਰਬਲ ਦਾ ਟੇਬਲ ਹੈ, ਤੇ ਨਾਲ ਡਿਜ਼ਾਈਨਰ ਬੈਲਵਟ ਦੀਆਂ 6 ਚੇਅਰਾਂ, ਸੋ ਤਾਂ ਤੁਸੀਂ ਗ੍ਰੇ ਕਲਰ ਦੀਆਂ ਨਾਲ ਤੁਹਾਨੂੰ ਡਿਜ਼ਾਈਨਰ ਚੇਅਰਾਂ ਮਿਲ ਜਾਣੀਆਂ, ਰੀਅਲ ਮਾਰਬਲ ਦਾ ਟੇਬਲ ਪਲੱਸ 6 ਚੇਅਰ। ਜਿਹੜੀ ਰੈਗੂਲਰ ਕੀਮਤ ਸਿੱਧੂ ਸਾਹਿਬ 1500-1680, ਜਿਹੜੇ ਪਰਿਵਾਰ ਰਾਈਟ ਵੇ ਸਟੋਰ ਆ ਜਾਣਗੇ 499 ਡਾਲਰ ਦਾ ਟੇਬਲ, ਤੇ 6 ਚੇਅਰਾਂ 499 ਡਾਲਰ ਦੇ ਵਿੱਚ ਤੁਹਾਨੂੰ ਮਿਲੂਗਾ, ਤੇ ਨਾਲ ਤੋਹਫਾ ਤਾਂ ਮਿਲਣਾ ਹੀ ਮਿਲਣਾ ਜਦੋਂ ਦੇਸ਼ ਪ੍ਰਦੇਸ਼ ਦਾ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲ ਰਿਹਾ। ਰੀਅਲ ਮਾਰਬਲ ਦਾ ਟੇਬਲ, ਤੇ 6 ਚੇਅਰਾਂ 499 ਡਾਲਰ ਦਾ, ਤੇ ਨਾਲ ਮਾਈਕਰੋਵੇਵ ਬਿਲਕੁਲ ਫ੍ਰੀ ਤੋਹਫਾ ਮਿਲਣਾ। ਸੋ ਬਹੁਤ ਸਾਰੀਆਂ ਡੀਲਾਂ ਤੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਹਾਂ। ਸੋ ਘੁਮਾ ਲਓ ਗੱਡੀਆਂ 294 ਵੋਕਰ ਡਰਾਈਵ ਦੇ ਉੱਪਰ, 294 ਵੋਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਸਰਵਿਸ ਅੰਟਾਰੀਓ ਦੀ ਬਿਲਕੁਲ ਬੈਕ ਸਾਈਡ ਤੇ, ਕੁਈਨ ਵਾਲੇ ਵਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵੋਕਰ ਡਰਾਈਵ, 294 ਵੋਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਦੀ ਕੈਨੇਡਾ ਡੇ, ਕੈਨੇਡਾ ਡੇ ਸੇਲ ਸੇਲ ਸੇਲ। ਸਿੱਧੂ ਸਾਹਿਬ
1: ਮਿਹਰਬਾਨੀ, ਅੱਗੇ ਜਾ ਕੇ ਹੋਰ ਲਿੰਕ ਲਾਵਾਂਗੇ ਤੇ ਵਧੀਆ ਵਧੀਆ ਪ੍ਰਾਈਸ ਦਵਾਵਾਂਗੇ। ਅਸੀਂ ਅੱਜ ਕੰਮ ਤੇ ਆ, ਫੋਲੋ ਨਹੀਂ ਕਰ ਰਹੇ, ਕੈਨੇਡਾ ਨੂੰ ਢਾਇਆ, ਮਰੋਕਨ ਮਰਾਕੋ ਨੇ ਇੱਕ ਬਚੇ ਹੋਏ ਅਜੇ, ਕਿਉਂਕਿ ਬੈਚ ਚੱਲ ਰਿਹਾ ਇਸ ਸਮੇਂ। ਦੱਸ ਦਿਓ ਕੀ ਹਾਲ ਚਾਲ ਕੈਨੇਡਾ ਵਾਲਿਆਂ ਦਾ, ਸਾਨੂੰ ਕਾਲ ਕਰਕੇ ਸਟੂਡੀਓ ਦੇ ਵਿੱਚ 905-500-6444। ਪਰ ਤਾਂ ਮੇਨ ਟਾਈਮ ਤੁਹਾਨੂੰ ਅਸੀਂ ਲੰਚ ਕਰਾਈਏ, ਪਨੀਰ ਡੋਸਾ ਖਾਣਾ, ਪਲੇਨ ਡੋਸਾ ਖਾਣਾ, ਮਸਾਲਾ ਡੋਸਾ, ਘੀ ਵਾਲਾ ਡੋਸਾ ਖਾਣਾ, ਪੰਜਾਬੀ ਬਾਈ ਨੇਚਰ ਦੀ ਨੇੜਲੀ ਬ੍ਰਾਂਚ 'ਤੇ ਪਹੁੰਚ ਜਾਓ। ਚਿਕਨ ਬਿਰਿਆਨੀ, ਸੈਫਰਨ ਵਾਲੀ ਵੈਜੀ ਬਿਰਿਆਨੀ ਵੀ ਤਿਆਰ ਕਰਦੇ ਨੇ, ਮਹਾਰਾਜ ਥਾਲੀ ਬੜੀ ਵੱਡੀ ਹੈ ਜੀ, ਉਹ ਵੀ ਖਾ ਕੇ ਦੇਖੋ। ਟਿੱਕਾ ਰੈਵਲੰਡ ਨੇ, ਹੋਰ ਕੁਝ ਚਾਟ ਪਾਪੜੀ ਖਾਣੀ ਆ, ਆਪਣੇ ਖਾਸ ਕਰਕੇ ਗੋਲ ਗੱਪੇ ਖਾਣੇ ਨੇ, ਤਾਂ ਨੇੜਲੀ ਬ੍ਰਾਂਚ 'ਤੇ ਪਹੁੰਚ ਜਾਓ ਪੰਜਾਬੀ ਬਾਈ ਨੇਚਰ। ਤੋ ਜਿਹੜਾ ਕਲਗਾਇਓ, ਅਤੇ ਮੈਂ ਦੱਸ ਦਿਆਂ ਕਿ ਜੇਕਰ ਤੁਸੀਂ ਜਾਣਾ ਹੈਗਾ ਹਾਈਵੇ 10 ਅਤੇ ਬਵੇੜ 'ਤੇ, ਇੱਕ ਪਾਸੇ ਪਟੀਨੋ ਆ, ਇੱਕ ਪਾਸੇ ਬਾਹਰ ਮਾਡਲ ਦੇ ਵਿਚਾਲੇ ਨੇ, ਨੰਬਰ ਉੱਥੋਂ ਦਾ ਤੁਹਾਨੂੰ ਦੇ ਦਿਆਂ, 905-793-5353। ਕੇਟਰਿੰਗ ਕਰਾਉਣੀ ਆ ਤਾਂ ਇਹਨਾਂ ਦੀ ਹੈੱਡ ਲਾਈਨ ਹੈਗੀ ਆ, ਸਾਰੀ ਸੈਂਟਰਲ ਲਾਈਨ ਜਿਹੜੀ ਹੈਗੀ ਆ ਕੇਟਰਿੰਗ ਵਾਸਤੇ ਸਾਰੀਆਂ ਬ੍ਰਾਂਚਾਂ ਤੋਂ। ਕਿਤੇ ਵੀ ਘਰ ਵਿੱਚ ਕੋਈ ਫੰਕਸ਼ਨ ਹੈਗਾ, 416-937-2061 416-937-2061 ਤੇ ਕਾਲ ਕਰ ਲਓ। ਚਲਦੇ ਹਾਂ ਵਾਪਸ ਸਟੂਡੀਓ ਮਰਜ਼ੀ ਦੇ ਪਾਸ। ਜੀ ਮਰਜ਼ੀ
0: ਜੀ, ਬਿਲਕੁਲ, ਤੁਸੀਂ ਜ਼ਰੂਰ ਪਹੁੰਚੋ 294 ਵਾਕਰ ਡਰਾਈਵ ਦੇ ਉੱਪਰ, ਜਿੱਥੇ ਕਿ ਅੱਜ ਅਸੀਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਕਰ ਰਹੇ ਹਾਂ। ਜੇ ਤੁਸੀਂ ਵੀ ਆਪਣੇ ਘਰਾਂ ਦੇ ਵਿੱਚ ਫਰਨੀਚਰ ਲੈ ਕੇ ਆਉਣਾ ਹੋਵੇ ਤਾਂ ਇੱਕੋ ਇੱਕ ਪਲੇਸ ਯਾਦ ਰੱਖੋ, ਗ੍ਰੈਂਡ ਹੋਮ ਫਰਨੀਚਰ, ਕੁਈਨ ਐਂਡ ਗੇਟਵੇ ਦਾ ਇੰਟਰਸੈਕਸ਼ਨ ਹੈ, ਅਤੇ ਇੱਥੇ ਅੱਜ ਅਸੀਂ ਲਾਈਵ ਔਨ ਲੋਕੇਸ਼ਨ ਕਰ ਰਹੇ ਹਾਂ ਪੂਰੇ 4 ਵਜੇ ਤੱਕ। ਸਟੂਡੀਓ ਨੰਬਰ 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ, 905-500-6444। ਸਟੂਡੀਓ ਦਾ ਨੰਬਰ ਹੈ। ਰੋਇਲ ਡਿਜੀਟਲ ਦੇ ਉੱਪਰ ਤੁਸੀਂ ਗੱਲਬਾਤ ਕਰ ਲਓ, ਹਾਈ ਸਪੀਡ ਅਨਲਿਮਿਟਡ ਇੰਟਰਨੈਟ ਲਗਵਾਉਣਾ ਹੋਵੇ, 1.5 GB ਡਾਟਾ ਯਾਨੀ ਕਿ 1.5 GB ਡਾਟਾ ਤੁਹਾਨੂੰ ਮਿਲ ਰਿਹਾ, ਸਿਰਫ $55 ਦੀ ਡੀਲ ਹੈ। ਹਾਈ ਸਪੀਡ ਅਨਲਿਮਿਟਡ ਇੰਟਰਨੈਟ ਤੁਸੀਂ ਲਗਵਾਓ, ਹੋਮ ਇੰਟਰਨੈਟ ਲਗਵਾਉਣਾ ਹੋਵੇ ਜਾਂ ਤੁਸੀਂ ਸੈੱਲਫੋਨ ਦੀ ਕੋਈ ਵੀ ਡੀਲ ਲੈਣੀ ਹੋਵੇ, ਰੋਇਲ ਡਿਜੀਟਲ ਦੇ ਨਾਲ ਸੰਪਰਕ ਕਰੋ। 80 ਮੈਰੀਟਾਈਮ ਓਨਟੈਰੀਓ ਬੁਲੇਵਰਡ ਦੇ ਉੱਪਰ ਲੋਕੇਟਡ ਨੇ, ਯੂਨਿਟ ਨੰਬਰ 58 ਦੇ ਵਿੱਚ, ਏਅਰਪੋਰਟ ਰੋਡ ਐਂਡ ਕੁਈਨ ਦਾ ਇੰਟਰਸੈਕਸ਼ਨ ਹੈ। ਨੰਬਰ 6472011313। 647-201-1313 ਦੇ ਉੱਪਰ ਤੁਸੀਂ ਗੱਲਬਾਤ ਕਰ ਸਕਦੇ ਹੋ ਅਮਨ ਜੀ ਦੇ ਨਾਲ ਰਾਇਲ ਡਿਜੀਟਲ ਤੋਂ। ਤੇ ਨਾਲ ਦੀ ਨਾਲ ਹੀ ਮੈਂ ਦੱਸ ਦਿਆਂ ਕਿ ਪ੍ਰੀਤਿਸ਼ ਨਰੂਲਾ ਜੀ ਦਾ ਸ਼ੋਅ ਅੱਜ ਹੋ ਰਿਹਾ ਕਿਚਨਰ ਦੇ ਵਿੱਚ, ਪਬਲਿਕ ਲਾਇਬ੍ਰੇਰੀ ਥੀਏਟਰ ਦੇ ਵਿੱਚ, ਜਿਹੜੇ ਕਿ ਸਟੈਂਡ ਅਪ ਕਮੇਡੀਅਨ ਨੇ, ਬੜੇ ਕਮਾਲ ਦੇ ਇਹਨਾਂ ਦੇ ਸ਼ੋਅਜ਼ ਹੁੰਦੇ ਨੇ। ਤੇ ਕੱਲ ਨੂੰ ਆਪਣੇ ਸ਼ਹਿਰ ਬ੍ਰੈਂਪਟਨ ਦੇ ਵਿੱਚ ਇਹਨਾਂ ਦਾ ਸ਼ੋਅ ਹੋਣ ਜਾ ਰਿਹਾ ਹੈ, ਲੈਸਟਰ ਬੀ ਪੀਅਰਸਨ ਮੈਮੋਰੀਅਲ ਥੀਏਟਰ ਦੇ ਵਿੱਚ। ਐਡਰੈਸ ਹੈ 150 ਸੈਂਟਰਲ ਪਾਰਕ, ਬ੍ਰੈਂਪਟਨ। ਜੇ ਤੁਸੀਂ ਹਜੇ ਵੀ ਟਿਕਟਸ ਲੈਣ ਦੇ ਬਾਰੇ ਸੋਚ ਰਹੇ ਹੋ ਤਾਂ ਜ਼ਰੂਰ ਕਾਲ ਕਰ ਲਓ ਤੇ ਆਪਣੀ ਟਿਕਟਸ ਨੂੰ ਬੁੱਕ ਕਰਵਾ ਲਓ, ਪਤਾ ਕਰ ਲਓ ਕਿ ਟਿਕਟਸ ਹੁਣ ਬਚੀਆਂ ਨੇ ਜਾਂ ਨਹੀਂ ਬਚੀਆਂ, ਤੇ ਤੁਸੀਂ ਇਹਨਾਂ ਨੂੰ ਕਾਲ ਕਰਕੇ ਹਜੇ ਵੀ ਆਪਣੀਆਂ ਟਿਕਟਸ ਦਾ ਪਤਾ ਕਰ ਸਕਦੇ ਹੋ। ਬ੍ਰੈਂਪਟਨ ਦੇ ਵਿੱਚ ਕੱਲ੍ਹ ਨੂੰ ਸ਼ੋਅ ਹੋਏਗਾ 5 ਜੁਲਾਈ ਨੂੰ। 647-631-2161 647-631-2161 ਦੇ ਉੱਪਰ ਕਾਲ ਹੋਏਗੀ, ਇੱਕ ਨੰਬਰ ਹੋਰ ਹੈ 647-209-3101 647-209-3101 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ। ਬੀਕਨਸ ਕਲੱਬ ਪ੍ਰੈਜੈਂਟ ਕਰ ਰਹੇ ਨੇ ਪ੍ਰੀਤਿਸ਼ ਨਰੂਲਾ ਜੀ, ਜੋ ਕਿ ਇਹਨਾਂ ਦਾ ਜਿਹੜੇ ਕਿ ਸਟੈਂਡ ਅਪ ਕਮੇਡੀਅਨ ਨੇ, ਇਹਨਾਂ ਦਾ ਸ਼ੋਅ ਕੱਲ੍ਹ ਨੂੰ ਬ੍ਰੈਂਪਟਨ ਦੇ ਵਿੱਚ ਹੋਏਗਾ। ਇਸ ਤੋਂ ਬਾਅਦ ਫਿਰ ਇਹਨਾਂ ਦਾ 12 ਜੁਲਾਈ ਨੂੰ ਕੈਲਗਰੀ ਦੇ ਵਿੱਚ ਹੈ, 18 ਜੁਲਾਈ ਨੂੰ ਵੈਨਕੂਵਰ ਦੇ ਵਿੱਚ ਹੈ, ਅਤੇ 15 ਅਗਸਤ ਨੂੰ ਮੌਂਟਰੀਅਲ ਦੇ ਵਿੱਚ ਹੈ। ਬਟ ਆਪਣੇ ਸ਼ਹਿਰ ਬ੍ਰੈਂਪਟਨ ਦੇ ਵਿੱਚ ਕੱਲ੍ਹ ਨੂੰ ਸ਼ੋਅ ਹੋਏਗਾ 5 ਜੁਲਾਈ ਨੂੰ 150 ਸੈਂਟਰਲ ਪਾਰਕ ਬ੍ਰੈਂਪਟਨ ਦੇ ਵਿੱਚ, ਲੈਸਟਰ ਬੀ ਪੀਅਰਸਨ ਮੈਮੋਰੀਅਲ ਥੀਏਟਰ। ਨੰਬਰ ਇੱਕ ਵਾਰ ਫਿਰ ਦੇ ਦਿਆਂ 647-631-2161 ਜਾਂ ਫਿਰ 647-209-3101 ਦੇ ਉੱਪਰ ਤੁਸੀਂ ਕਾਲਸ ਕਰ ਸਕਦੇ ਹੋ। ਚਲੋ ਫਿਰ ਸੁਣੀਏ ਨੈਕਸਟ ਫਰਮਾਇਸ਼ੀ ਗਾਣਾ, ਇੰਜੋਏ ਕਰੋ ਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਇਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਅਤੇ ਸਾਡਾ ਸਾਥ ਬਣਿਆ ਹੋਇਆ ਪੂਰੇ 4 ਵਜੇ ਤੱਕ। ਸਟੂਡੀਓ ਨੰਬਰ 905-564-6444-905-564-5444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ ਅਤੇ ਉਮੀਦ ਹੈ ਕਿ ਤੁਸੀਂ ਆਪਣੀ ਪਸੰਦ ਦੇ ਗਾਣੇ ਵੀ ਇੰਜੋਏ ਕਰ ਰਹੇ ਹੋਵੋਗੇ। ਅਤੇ ਨਾਲ ਦੀ ਨਾਲ ਹੀ ਮੈਂ ਤੁਹਾਨੂੰ ਦੱਸ ਦਿਆਂ ਕਿ ਯੂਨੀ ਗਲੋਬਲ ਐਡਵਾਈਜ਼ਰੀ ਇੰਕ ਦੇ ਨਾਲ ਤੁਸੀਂ ਜ਼ਰੂਰ ਗੱਲਬਾਤ ਕਰੋ। ਜੇ ਤੁਸੀਂ ਆਪਣੇ ਗਵਰਨਮੈਂਟ ਸਪੋਂਸਰਡ ਪ੍ਰੋਗਰਾਮਸ ਵਿੱਚ ਇਨਰੋਲ ਹੋਣਾ ਚਾਹੁੰਦੇ ਹੋ ਤਾਂ ਤੁਸੀਂ ਸਾਰਾਂਸ਼ ਨਾਗਪਾਲ ਜੀ ਦੇ ਨਾਲ ਗੱਲਬਾਤ ਕਰੋ। ਇਹ ਤੁਹਾਡੇ ਲਈ ਇਹ ਜਿਹੜੇ ਸਟੱਡੀ ਪ੍ਰੋਗਰਾਮਸ ਗਵਰਨਮੈਂਟ ਸਪੋਂਸਰ ਕਰਦੀ ਹੈ ਉਹਨਾਂ ਦੇ ਵਿੱਚ ਇਨਰੋਲ ਹੋਣ ਦੇ ਵਿੱਚ ਵੀ ਤੁਹਾਡੀ ਹੈਲਪ ਕਰਦੇ ਨੇ ਅਤੇ ਨਾਲ ਤੁਹਾਨੂੰ ਫੰਡਿੰਗ ਦਵਾਉਂਦੇ ਨੇ ਜਿਹਦੇ ਵਿੱਚ ਅਪਰੋਕਸੀਮੇਟਲੀ ਹਾਫ ਪੋਰਸ਼ਨ ਨੋਨ ਰਿਫੰਡੇਬਲ ਗ੍ਰਾਂਟਸ ਦਾ ਹੀ ਹੁੰਦਾ ਆ। ਅਤੇ ਇਹਦੇ ਵਿੱਚ ਕੋਈ ਏਜ ਲਿਮਿਟ ਨਹੀਂ ਹੈਗੀ, ਇਹਨਾਂ ਦੇ ਜ਼ਿਆਦਾਤਰ ਕਲਾਇੰਟਸ ਦੀ ਏਜ 40+ ਹੀ ਹੈਗੀ ਹੈ। ਅਤੇ ਇਹਦੇ ਵਿੱਚ ਸਾਰੇ ਫੁੱਲੀ ਔਨਲਾਈਨ ਈਜ਼ੀ ਟੂ ਪਾਸ ਕੋਰਸਿਸ ਨੇ, ਨਾਲੇ ਤੁਸੀਂ ਆਪਣੇ ਸਕਿੱਲਸ ਡਿਵੈਲਪ ਕਰ ਸਕਦੇ ਹੋ ਅਤੇ ਨਾਲੇ ਈਜ਼ੀ ਟੂ ਪਾਸ ਕੋਰਸਿਸ ਕਰ ਸਕਦੇ ਹੋ ਅਤੇ ਨਾਲੇ ਤੁਹਾਨੂੰ ਇਹ ਗ੍ਰਾਂਟਸ ਜਿਹੜੀ ਤੁਸੀਂ ਕਦੇ ਵੀ ਵਾਪਸ ਨਹੀਂ ਕਰਨੀਆਂ ਹੁੰਦੀਆਂ ਉਹ ਵੀ ਮਿਲ ਸਕਦੀਆਂ ਨੇ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹਨਾਂ ਦੀ ਫੀਸ ਫਲੈਟ $199 ਤੋਂ ਲੈ ਕੇ $499 ਦੇ ਵਿੱਚ ਵਿੱਚ ਹੀ ਹੈ। ਡਿਪੈਂਡ ਕਰਦਾ ਕਿ ਤੁਹਾਡਾ ਕੋਰਸ ਕਿਹੜਾ ਆ। ਜਦੋਂ ਤੁਹਾਡੇ ਅਕਾਊਂਟ ਦੇ ਵਿੱਚ ਫੰਡਿੰਗ ਆ ਜਾਂਦੀ ਹੈ ਉਸ ਤੋਂ ਬਾਅਦ ਤੁਸੀਂ ਇਹਨਾਂ ਨੂੰ ਇਹਨਾਂ ਦੀ ਫੀਸ ਦਿੰਦੇ ਹੋ। ਕੋਈ ਅਪਫਰੰਟ ਫੀਸ ਨਹੀਂ, ਕੋਈ ਹਿਡਨ ਚਾਰਜਿਸ ਨਹੀਂ। ਯੂਨੀ ਗਲੋਬਲ ਐਡਵਾਈਜ਼ਰੀ ਇੰਕ ਦਾ ਨੰਬਰ 4372643175 ਇਸ ਨੰਬਰ ਤੇ ਕਾਲ ਕਰ ਸਕਦੇ ਹੋ। ਇਹਨਾਂ ਦਾ ਆਫਿਸ ਲੋਕੇਟਡ ਹੈ 218 ਐਕਸਪੋਰਟ ਬੁਲੇਵਰਡ, ਮਿਸਿਸਾਗਾ। ਨੰਬਰ 4372643175-4374-6164-3175 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ। ਯੂਨੀ ਗਲੋਬਲ ਐਡਵਾਈਜ਼ਰੀ ਇੰਕ ਤੋਂ ਸਾਰਾਂਸ਼ ਨਾਗਪਾਲ ਜੀ ਦੇ ਨਾਲ ਤੁਹਾਡਾ ਸੰਪਰਕ ਹੋ ਸਕਦਾ ਹੈ। ਮੇਰੇ ਨਾਲ ਇਸ ਸਮੇਂ ਲਾਈਨ 'ਤੇ ਜੁੜੇ ਨੇ ਮੋਰਗੇਜ ਬ੍ਰੋਕਰ ਨੀਲਮ ਸੈਡਵ ਜੀ, ਜਿਨ੍ਹਾਂ ਦੇ ਨਾਲ ਤੁਸੀਂ ਕੋਂਟੈਕਟ ਕਰਨਾ ਜੇ ਤੁਹਾਡੀ ਕਿਸੇ ਵੀ ਸਿਚੁਏਸ਼ਨ ਵਿੱਚ ਮੋਰਗੇਜ ਹੋ ਹੀ ਨਹੀਂ ਰਹੀ, ਤੁਹਾਨੂੰ ਹਰ ਜਗ੍ਹਾ ਤੋਂ ਜਵਾਬ ਮਿਲ ਗਿਆ ਆ, ਜਾਂ ਤੁਹਾਡੇ ਮੋਰਗੇਜ ਰਿਲੇਟਡ ਕੋਈ ਵੀ ਸਵਾਲ ਨੇ, ਕੋਈ ਵੀ ਤੁਹਾਡੇ ਕੰਸਰਨਸ ਨੇ, ਤੁਸੀਂ ਨੀਲਮ ਸੈਡਵ ਜੀ ਦੇ ਨਾਲ ਗੱਲਬਾਤ ਕਰੋ। ਬਹੁਤ ਲੰਬੇ ਟਾਈਮ ਤੋਂ ਇਹ ਕੰਮ ਕਰ ਰਹੇ ਨੇ, ਤੁਹਾਨੂੰ ਬਹੁਤ ਹੀ ਕਮਾਲ ਦੀਆਂ ਸਰਵਿਸਿਜ਼ ਦਿੰਦੇ ਨੇ। ਕਿਉਂਕਿ ਮੋਰਗੇਜ ਦੇ ਵਿੱਚ ਤੁਹਾਡੇ ਕੋਈ ਵੀ ਸਵਾਲ ਨੇ, ਤੁਹਾਡੀ ਪਹਿਲੀ ਮੋਰਗੇਜ, ਸੈਕਿੰਡ ਮੋਰਗੇਜ ਹੈ, ਤੁਸੀਂ ਪ੍ਰੋਪਰਟੀ ਰੀਫਾਈਨੈਂਸ ਕਰਨ ਬਾਰੇ ਸੋਚ ਰਹੇ ਹੋ, ਤੁਹਾਡੇ ਪ੍ਰਾਈਵੇਟ ਫੰਡਸ ਦੀ ਲੋੜ ਹੈ, ਕੋਈ ਵੀ ਸੀਨ ਹੋਵੇ ਤੁਸੀਂ ਗੱਲਬਾਤ ਕਰੋ। 6477739-8710 ਨੀਲਮ ਸੈਡਵ ਜੀ ਸਾਡੇ ਲਾਈਨ 'ਤੇ ਜੁੜੇ ਨੇ। ਹਾਂਜੀ ਮੈਮ, ਸਵਾਗਤ, ਸਤਿ ਸ਼੍ਰੀ ਅਕਾਲ।
1: ਥੈਂਕ ਯੂ, ਹਾਊ ਆਰ ਯੂ ਮਨਪ੍ਰੀਤ ਜੀ?
0: ਹਾਂਜੀ ਮੈਮ, ਆਈ ਐਮ ਵੈਰੀ ਗੁੱਡ, ਤੁਸੀਂ ਕਿਵੇਂ ਹੋ?
1: ਵੈਰੀ ਗੁੱਡ, ਵੈਰੀ ਗੁੱਡ, ਥੈਂਕ ਯੂ। ਇੰਜੋਏ ਹੋ ਰਿਹਾ ਇੰਨੀ ਗਰਮੀ ਤੋਂ ਬਾਅਦ ਥੋੜੀ ਜੀ ਰਾਹਤ ਮਿਲੀ ਹੈ।
0: ਹਾਂਜੀ,
1: ਥੋੜੀ ਜੀ ਵਾਪਸ ਕਰ ਸਕਦਾ ਜੇ ਤੁਸੀਂ ਐਜ਼ ਅ ਸੈਡ ਕਿ ਫਸਟ ਟਾਈਮ ਬਾਇਰ ਹੋ। ਕੁਝ ਕੰਡੀਸ਼ਨ ਇਹ ਅਪਲਾਈ ਹੁੰਦੀ ਹੈ ਕਿ ਤੁਹਾਡਾ ਐਜ਼ ਲੌਂਗ ਕ੍ਰੈਡਿਟ ਸਕੋਰ ਵਧੀਆ, ਤੁਸੀਂ ਉਸ ਚੀਜ਼ ਦੇ ਕਾਬਲ ਹੋ July 30 ਤੋਂ ਪਹਿਲਾਂ। ਹੋਰ ਵੀ ਕਈ ਬੈਂਕ ਨੇ ਜਿਹੜੇ ਕੈਸ਼ ਬੈਕ ਆਫਰ ਕਰਦੇ ਆ, ਪਰ ਬੀਮੋ ਨੂੰ ਤਾਂ ਕਰਕੇ ਕਹਿੰਦੇ ਕਿ ਡਾਇਰੈਕਟਲੀ ਇਨ ਯੂਰ ਅਕਾਊਂਟ ਟੂ $5,000। ਉਹਦੇ ਵਿੱਚ ਕਰ ਜੇ ਤੁਸੀਂ ਐਜ਼ ਅ ਸੈਕਿੰਡ ਫਸਟ ਟਾਈਮ ਬਾਇਰ ਹੋ, ਮੈਂ ਤੁਹਾਨੂੰ ਬਹੁਤ ਵਧੀਆ ਪ੍ਰੋਡਕਟ ਬਣਾ ਕੇ ਦੇ ਸਕਦੀ ਹਾਂ, ਵਿਚ ਇਜ਼ ਜੇ ਤੁਸੀਂ ਮੇਰੀਆਂ ਸਰਵਿਸਿਜ਼ ਯੂਜ਼ ਕਰਦੇ ਹੋ, ਆਈ ਵਿਲ ਨੋਟ ਚਾਰਜ ਯੂ ਫੋਰ ਐਨੀਥਿੰਗ ਫੋਰ ਦ ਮੋਰਗੇਜ, ਜਿਹਦੀ ਤੁਸੀਂ ਮੋਰਗੇਜ ਦੀ ਬਾਹਰ ਜਾ ਕੇ ਕਾਫੀ ਸਾਰੀਆਂ ਫੀਸਾਂ ਪੇ ਕਰਦੇ ਹੋ। ਪਲੱਸ ਐਜ਼ ਅ ਸੈਡ ਕਿ $5,000 ਤੁਹਾਨੂੰ ਅਪ ਟੂ 5,000 ਡਿਪੈਂਡਿੰਗ ਅਪਨ ਦੀ ਮੋਰਗੇਜ ਅਮਾਊਂਟ ਐਂਡ ਡਿਪੈਂਡਿੰਗ ਅਪਨ ਤੁਹਾਡੇ ਕ੍ਰਾਈਟੇਰੀਆ ਤੇ $5,000 ਤੁਹਾਨੂੰ ਕੈਸ਼ ਬੈਕ ਦਵਾ ਸਕਦੇ ਹਾਂ। ਦੂਜੀ ਗੱਲ, ਜੇ ਤੁਸੀਂ ਫਸਟ ਟਾਈਮ ਬਾਇਰ ਹੋ, ਮੇਰੀਆਂ ਫੁੱਲ ਸਰਵਿਸਿਜ਼ ਯੂਜ਼ ਕਰਦੇ ਹੋ, ਵਿਚ ਇਜ਼ ਮਾਈ ਰੀਅਲਟਰ ਐਂਡ ਮੇਰਾ ਲਾਇਰ, ਤੇ ਆਈ ਵਿਲ ਨੋਟ ਚਾਰਜ ਯੂ ਫੋਰ ਦੀ ਮੋਰਗੇਜ ਸਰਵਿਸਿਜ਼। ਕਾਲ ਕਰ ਲਓ, ਐਨੀਥਿੰਗ ਟੂ ਡੂ ਵਿਦ ਮੋਰਗੇਜ, ਵੈਦਰ ਤੁਹਾਡੀ ਰਿਨਿਊਅਲ ਹੈ, ਰੀਫਾਈਨੈਂਸ ਹੈ, ਫਸਟ ਟਾਈਮ ਬਾਇਰ ਹੋ, ਸੈਕਿੰਡ ਟਾਈਮ ਬਾਇਰ ਹੋ, ਪ੍ਰਾਈਵੇਟ ਚਾਹੀਦੇ ਆ, ਅੱਜ ਦੀ ਅੱਜ ਫੰਡਸ ਚਾਹੀਦੇ ਆ, ਕ੍ਰੈਡਿਟ ਸਕੋਰ ਖਰਾਬ ਆ, ਉਹਨੂੰ ਠੀਕ ਕਿੱਦਾਂ ਕਰਨਾ, ਹਾਊ ਟੂ ਗਾਈਡ ਯੂ, ਤੁਸੀਂ ਮੇਰੇ ਨਾਲ ਫ੍ਰੀ ਲੈਸਨਸ ਲੈਣੀਆਂ ਫਰਮ ਫੋਮ ਸ਼ਾਮੀ 4 ਤੋਂ 5 ਵਜੇ ਤੱਕ ਬੈਠ ਕੇ ਕਿ ਆਪਾਂ ਹਾਊ ਟੂ ਡੂ ਦਿਸ ਐਂਡ ਸਾਰੇ ਦਾ ਸਾਰਾ ਪ੍ਰੋਸੈਸ ਫਰੋਮ ਏ ਟੂ ਜ਼ੀ ਬਿਫੋਰ ਯੂ ਬਾਈ ਦੀ ਪ੍ਰੋਡਕਟ, ਬਿਫੋਰ ਯੂ ਬਾਈ ਦਾ ਹਾਊਸ, ਆਪਾਂ ਤੁਹਾਨੂੰ ਗਾਈਡ ਕਰ ਸਕਦੇ ਹਾਂ। ਮੈਨੀ ਕੇਸਿਸ 'ਚ ਹੁੰਦਾ ਕਿ ਤੁਸੀਂ ਜਾ ਕੇ ਘਰ ਲੈ ਲੈਣਾ, ਬਾਅਦ ਦੇ ਵਿੱਚ ਮੈਨੂੰ ਆਣ ਕੇ ਪੁੱਛਦੇ ਹੋ ਕਿ ਨੀਲਮ ਜੀ, ਆਈ ਐਮ ਸੋ ਸੌਰੀ, ਆਪਾਂ ਪ੍ਰਾਈਵੇਟ ਟੈਂਡ ਅਪ ਹੋ ਗਿਆ, ਕੈਨ ਯੂ ਬ੍ਰਿੰਗ ਅਸ ਟੂ ਏ ਲੈਂਡਿੰਗ। ਜਿਹੜੇ ਵੀ ਤੁਸੀਂ 5 ਜਾਂ 10% ਡਾਊਨ ਪੇਮੈਂਟ ਦੇ ਨਾਲ ਘਰ ਨੂੰ ਫਿਨਿਸ਼ ਕਰਨਾ ਹੁੰਦਾ, ਯੂ ਐਂਡ ਅਪ ਇੱਕ ਨੰਬਰ 1 ਤੇ 20%, ਨੰਬਰ 2 ਪ੍ਰਾਈਵੇਟ ਜਿਹੜੇ ਬਹੁਤ ਜ਼ਿਆਦਾ ਖਰਚੇ ਹੁੰਦੇ ਨੇ, ਨੰਬਰ ਇੱਕ ਇਹਦੇ 'ਚ ਇੱਕ ਹੋਰ ਐਡੀਸ਼ਨਲ ਹੁੰਦਾ ਕਿ ਤੁਹਾਨੂੰ ਐਕਸਟੈਂਸ਼ਨ ਲੈਣੀ ਪੈਂਦੀ ਹੈ, ਐਕਸਟੈਂਸ਼ਨ ਤੇ ਪੈਸੇ ਪੈ ਗਏ, ਐਂਡ ਜਿਹੜੇ ਸੈਕਿੰਡ ਟਾਈਮ ਦੇ ਉੱਤੇ ਤੁਸੀਂ ਕਹਿੰਦੇ ਆਪਣੇ ਰਿਸ਼ਤੇਦਾਰਾਂ ਤੋਂ ਪੈਸੇ ਮੰਗ ਲਓ ਕਿਉਂਕਿ ਉਹ ਪੈਸੇ ਘੱਟਦੇ ਵੱਧਦੇ ਆ, ਬਹੁਤ ਸਾਰਾ ਖਰਚਾ, ਜਿਹੜੀ ਮੰਨ ਲਓ 50,000 'ਚ ਕਲੋਜ਼ਿੰਗ ਹੋਣੀ ਹੁੰਦੀ ਆ, ਉਹ 2 ਲੱਖ ਦੇ ਵਿੱਚ ਤੁਸੀਂ ਐਂਡ ਅਪ ਹੁੰਦੇ ਹੋ। ਟੂ ਸੇਵ ਆਲ ਦੈਟ, ਵਟ ਯੂ ਨੀਡ ਇਜ਼ ਅ ਇੱਕ ਓਦਾਂ ਦਾ ਬ੍ਰੋਕਰ ਜਿਹੜਾ ਟ੍ਰਾਂਸਪੇਰੈਂਟ ਹੋਵੇ, ਤੁਹਾਡੇ ਪੈਸੇ ਦੇ ਬਾਰੇ ਗੱਲ ਕਰੇ ਕਿ ਤੁਸੀਂ ਕਿੱਦਾਂ ਬਚਾਉਣੇ ਆ, ਨਾਟ ਉਹਨੂੰ ਆਪਣਾ ਲਾਲਚ ਹੋਵੇ ਕਿ ਮੈਂ ਕਿੱਦਾਂ ਮੈਨੂੰ ਕਿੱਦਾਂ ਮੰਨਿਆ, ਆਪਣਾ ਸਿਰਫ ਹੁੰਦਾ ਕਿ ਆਪਣਾ ਨਾਮ ਕਮਾਉਣ ਦੇ ਲਈ ਆਈ ਡੂ ਮੈਨੀ ਇੱਦਾਂ ਦੀਆਂ ਫ੍ਰੀ ਸਰਵਿਸਿਸ, ਮੇਰੇ ਕੋਲ ਆਈ ਹੈਵ ਮੋਰ ਦੈਨ ਇਨਫ, ਮੈਨੂੰ ਇੱਦਾਂ ਨੀ ਕਿ ਕੋਈ ਪੈਸੇ ਦੀ ਲਾਲਚ ਕਰਕੇ, ਬਟ ਤੁਹਾਨੂੰ ਅਗਰ ਕੋਈ ਵੀ ਸਰਵਿਸਿਸ ਚਾਹੀਦੀਆਂ ਡੈਫੀਨੇਟਲੀ ਮੋਸਟ ਆਫ ਦਾ ਸਰਵਿਸਿਸ ਔਰ ਆਈ ਡੋਂਟ ਚਾਰਜ, ਸੋ 6477739 8710 anything to do with the mortgage, mortgage alliance, mortgage broker, mortgage queen, Neelam Sarav, 647 739 8710 bahut dhanyawad
0: ji, bahut bahut shukriya ਜੀ, ਬਹੁਤ ਬਹੁਤ ਸ਼ੁਕਰੀਆ, ਜ਼ਰੂਰ ਤੁਸੀਂ ਗੱਲਬਾਤ ਕਰੋ ਨੀਲਮ ਸਾਡਵ ਜੀ ਦੇ ਨਾਲ, ਮੋਰਗੇਜ ਬ੍ਰੋਕਰ ਨੇ 6477039 8710 6447 739 8710 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ ਨੀਲਮ ਸਾਡਵ ਜੀ ਦੇ ਨਾਲ। 248 ਹੋ ਗਏ ਨੇ ਅਤੇ ਲਗੋ ਫਿਰ ਚੱਲੀਏ ਇੱਕ ਵਾਰ ਫਿਰ ਤੋਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਦੇ ਨਾਲ ਜੁੜਦੇ ਹਾਂ ਗ੍ਰੈਂਡ ਹੋਮ ਫਰਨੀਚਰ 'ਤੇ, ਜਿੱਥੇ ਕਿ ਅੱਜ ਅਸੀਂ ਲਾਈਵ ਪ੍ਰੋਗਰਾਮ ਕਰ ਰਹੇ ਹਾਂ ਅਤੇ ਤੁਹਾਨੂੰ ਅਸੀਂ ਡੀਲਸ ਦੇ ਨਾਲ ਨਾਲ ਫ੍ਰੀ ਗਿਫਟਸ ਵੀ ਦਵਾ ਰਹੇ ਹਾਂ ਗ੍ਰੈਂਡ ਹੋਮ ਫਰਨੀਚਰ ਤੋਂ। ਜੀ ਸਿੱਧੂ ਸਰ,
2: ਮਿਹਰਬਾਨੀ ਮਨਪ੍ਰੀਤ, ਬਹੁਤ ਬਹੁਤ ਸ਼ੁਕਰੀਆ ਇੱਕ ਵਾਰੀ ਫਿਰ ਸਾਰੇ ਦੋਸਤਾਂ ਨੂੰ ਜੀ ਆਉਣ ਲੱਗਾ ਸਵਾਗਤ। ਅਤੇ ਮੈਂ ਦੱਸਦਿਆਂ ਕਿ ਪਹਿਲਾਂ ਤਾਂ ਕੁਛ ਆਚਾ ਸੀਗਿਆ ਕਿ ਕੈਨੇਡਾ ਜਿੱਤੂਗਾ, ਕਿਉਂਕਿ 0-1 ਗੋਲ ਸੀਗਾ ਬਰਾਕੋ ਦਾ, ਲੇਕਿਨ ਹੁਣ ਉਹਨਾਂ ਨੇ ਇੱਕ ਹੋਰ ਕਰਤਾ ਅਤੇ 2 ਸਕੋਰ ਹੋ ਗਏ ਨੇ, ਬਹੁਤ ਮੁਸ਼ਕਿਲ ਲੱਗਦਾ, 84 ਮਿੰਟ ਹੋ ਗਏ ਨੇ, ਦੇਖੋ ਬਾਕੀ ਟਾਈਮ ਤਾਂ ਹੈ
3: ਬਿਲਕੁਲ ਐਂਡ ਤੱਕ ਦੇਖੋ ਭਾਜੀ ਕੀ ਬਣਾ
2: ਜੀ। ਚਲੋ ਐਨੀ ਵੇ ਆਪਾਂ ਡੀਲ ਦੇਈਏ ਵਧੀਆ ਜੀ।
3: ਬਿਲਕੁਲ ਸਾਹਿਬ, ਗ੍ਰੈਂਡ ਹੋਮ ਫਰਨੀਚਰ ਦੇ ਉੱਪਰ ਜਿੱਦਾਂ ਤੁਸੀਂ ਕਹਿ ਕੇ ਹਟਿਆ ਵੀ ਡੀਲਾਂ ਨੇ ਡੀਲਾਂ ਥਾਂ ਥਾਂ ਥਾਂ ਡੀਲਾਂ 'ਚ ਮਿਲਣੀਆਂ, ਸ਼ਾਮ ਦੇ ਅਸੀਂ 8 ਵਜੇ ਤੱਕ ਓਪਨ ਆ, ਤੁਸੀਂ ਜਿੱਥੇ ਵੀ ਕਿਤੇ ਪ੍ਰੋਗਰਾਮ ਨਾਲ ਜੁੜੇ ਹੋਏ ਆ ਗੱਡੀਆਂ ਘੁਮਾ ਲਓ ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਦੇ ਵੱਲ 294 ਵੋਕਰ ਡਰਾਈਵ, 294 ਵੋਕਰ ਡਰਾਈਵ ਨੂੰ ਪਰਵਾਲ ਯਾਦ ਰੱਖਣ, ਬਹੁਤ ਸਾਰੇ ਜਿਹੜੇ ਸਾਹਿਬ ਹਾਈਡ੍ਰੋਲਿਕ ਬੈਟਰਨ ਸੈੱਟ ਦੇ ਸਪੈਸ਼ਲ ਡੀਲਾਂ ਚੱਲ ਰਹੀਆਂ, ਸਾਜਰ ਪਿਓਰ ਲੈਦਰ ਦੇ ਪਾਵਰ ਰਿਕਲਾਈਨਰਾਂ ਦੇ ਡੀਲਾਂ ਚੱਲ ਰਹੀਆਂ, ਸੋਫੇ ਕੰਮ ਤੇ ਬੈੱਡ ਦੇ ਡੀਲਾਂ ਚੱਲ ਰਹੀਆਂ, ਡਾਇਨਿੰਗ ਟੇਬਲ ਦੇ ਡੀਲਾਂ ਚੱਲ ਰਹੀਆਂ, ਤੋਹਫੇ ਤੇ ਡਿਸਕਾਊਂਟ ਤੁਹਾਡਾ ਇੰਤਜ਼ਾਰ ਕਰ ਰਹੇ ਹਾਂ, ਸੋ ਪਹੁੰਚੋ ਫਟਾਫਟ 294 ਵੋਕਰ ਡਰਾਈਵ 294 ਵੋਕਰ ਡਰਾਈਵ ਦੇ ਉੱਪਰ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਨੂੰ ਯਾਦ ਰੱਖੋ ਰਾਤ ਦੇ 8 ਵਜੇ ਤੱਕ ਤੁਹਾਡੇ ਲਈ ਓਪਨ ਆ, ਤੇ ਨਾਲ ਦੀ ਨਾਲ ਡੀਲ ਦਿੰਦੇ ਆ ਜਿਹੜਾ ਪਰਿਵਾਰਾਂ ਨੇ ਲਿਵਿੰਗ ਰੂਮ ਦਾ ਸੋਫਾ ਸੈੱਟ ਲੈਣਾ, 3 ਸੀਟਰ ਸੋਫਾ, 2 ਸੀਟਰ ਲਫਸਿਡ, ਬੇਜ ਕਲਰ ਦਾ ਪਰਫੋਰਮੈਂਸ ਫੈਬਰਿਕ ਦੇ ਵਿੱਚ ਟਰਕੀ ਸਟਾਈਲ ਸੋਫਾ ਸੈੱਟ, ਡਿਜ਼ਾਈਨਰ ਸੋਫਾ ਸੈੱਟ ਗੋਲਡਨ ਲੈਕਚਰ ਨਾਲ, ਉੱਪਰ ਡਿਜ਼ਾਈਨਰ ਪਿੱਲੋ ਵੀ ਪਏ ਹੋਏ ਨੇ, ਸੋ ਡਿਜ਼ਾਈਨਰ ਟਰਕੀ ਦਾ ਸੋਫਾ ਐਂਡ ਲਫਸਿਡ ਬੇਜ ਕਲਰ ਦਾ, ਜਿਹਦੀ ਰੈਗੂਲਰ ਕੀਮਤ $3,000 ਸੀ ਪਰ 999 ਦਾ ਟਰਕੀ ਦਾ ਸੋਫਾ ਐਂਡ ਲਫਸਿਡ, ਸੋਫ ਕੱਦਰ ਨੂੰ ਕਲਰ ਵੀ 2 ਆਪਸ਼ਨ ਮਿਲ ਜਾਣਗੇ ਪਰ ਸਾਡੇ ਕੋਲ ਡਿਸਪਲੇ ਦੇ ਉੱਪਰ ਬੇਜ ਕਲਰ ਦਾ ਲੱਗਾ ਹੋਇਆ, 999 ਦਾ ਟਰਕੀ ਦਾ ਸੋਫਾ ਸੈੱਟ, 999 ਡਾਲਰ ਦਾ, ਤੇ ਨਾਲ ਗਲਾਸ ਦਾ ਮਾਡਰਨ ਕਾਫੀ ਟੇਬਲ ਫ੍ਰੀ ਫ੍ਰੀ ਫ੍ਰੀ। ਸੋ ਉਹਦੀਆਂ ਡੀਲਾਂ ਤੇ ਤੋਹਫੇ ਲੈਣ ਵਾਸਤੇ ਚਾਹੇ ਰਿਕਲਾਈਨਰ ਲੈਣੇ ਆ, ਬੈੱਡ ਲੈਣੇ ਆ, ਡਾਇਨਿੰਗ ਟੇਬਲ ਲੈਣੇ ਆ, ਸੋਫੇ ਲੈਣੇ ਆ, ਘੁਮਾ ਲਓ ਗੱਡੀਆਂ 294 ਵੋਕਰ ਡਰਾਈਵ, 294 ਵੋਕਰ ਡਰਾਈਵ ਦੇ ਉੱਪਰ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਸਰਵਿਸ ਸੈਂਟਰੀ ਦੀ ਬਿਲਕੁਲ ਬੈਕ ਸਾਈਡ ਤੇ, ਕੁਈਨ ਵਾਲੇ ਵਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵੋਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਦੀ ਕੈਨੇਡੇ ਕੈਨੇਡੇ
2: ਮਿਹਰਬਾਨੀ ਦੋਸਤੋ, ਤੁਹਾਨੂੰ ਖਵਾਈ ਪਵਾਈਏ, ਖਾਣ ਪੀਣ ਦਾ ਮੌਸਮ ਆ, ਬਹੁਤ ਵਧੀਆ ਮੌਸਮ ਦੇ ਵਿੱਚ ਸਿੰਪਲੀ ਇੰਡੀਅਨ ਦੀ ਨੇੜਲੀ ਬ੍ਰਾਂਚ 'ਤੇ ਪਹੁੰਚੋ ਅਤੇ ਵਧੀਆ ਵਧੀਆ ਖਾਣੇ ਉੱਥੋਂ ਲੈ ਕੇ ਥਾਲੀ ਲੈ ਕੇ ਆਓ, ਕਿਉਂਕਿ ਇਨਡੋਰ ਵੀ ਬਹੁਤ ਸਾਰੇ ਸਪੈਸ਼ਲ ਲੱਗੇ ਹੁੰਦੇ ਨੇ, ਬਾਈ 1 ਥਾਲੀ ਵੀ ਗੈਟ 1 ਫ੍ਰੀ, ਹੈ ਨਾ, ਉਹ ਵੀ ਡੀਲ ਦਾ ਫਾਇਦਾ ਉਠਾਓ, ਹੋਰ ਵੀ ਬਹੁਤ ਸਾਰੀ ਡੀਲਾਂ ਇਨਸਾਈਡ ਲੱਗੀ ਹੁੰਦੀਆਂ ਉਹਨਾਂ ਦੀ, ਨੇੜਲੀ ਬ੍ਰਾਂਚ 'ਤੇ ਜਾ ਸਕਦੇ ਹੋ, ਕੈਸਲ ਮੋੜ 'ਤੇ ਪਹੁੰਚ ਸਕਦੇ ਹੋ ਤੁਸੀਂ, ਔਰ ਹਾਈਵੇ 50 ਦੇ ਨੇੜੇ ਗਾਰਡਨ ਬੁੱਕ ਦੇ ਕੈਸਲ ਮੋੜ, ਫਿਰ 15 ਸੈਂਟਰ ਵਿੱਚ ਇੰਕਲੂਸਿਵ ਅਤੇ ਆਪਣੇ ਖਾਸ ਕਰਕੇ ਬਵੇੜ ਦੇ ਨੇੜੇ, ਅਤੇ ਜਾਂ ਫਿਰ ਤੁਸੀਂ ਆ ਜਾਓ ਫਾਈਨੈਂਸ਼ੀਅਲ ਡਰਾਈਵ 'ਤੇ ਆਪਣੇ ਮਿਸਗਰ ਰੋਡ, ਅਤੇ ਤੁਸੀਂ ਆ ਕੇ ਮਾਊਂਟ ਪੈਲਰ 'ਤੇ ਜਿਹੜੀ ਇਹਦੀ ਬ੍ਰਾਂਚ ਹੈਗੀ ਉੱਥੋਂ ਵੀ ਫਾਇਦਾ ਉਠਾ ਸਕਦੇ ਹੋ, ਡੇਲੀ ਬ੍ਰਾਂਚ 'ਤੇ ਪਹੁੰਚੋ, ਸਿੰਪਲੀ ਇੰਡੀਅਨ ਦੀਆਂ ਵਧੀਆ ਡੀਲਾਂ ਦਾ ਅੱਜ ਫਾਇਦਾ ਉਠਾਓ, ਸ਼ਾਮ ਨੂੰ ਕੇਟਿੰਗ ਕਰਵਾਈ ਤਾਂ ਵੀ ਉਹਨਾਂ ਤੋਂ ਤੁਸੀਂ 20 ਬੰਦੇ 10 ਬੰਦਿਆਂ ਦੀ ਤਾਂ ਕਰਕੇ ਕਾਲ ਉਹਨਾਂ ਤੋਂ ਤੁਸੀਂ ਆਰਡਰ ਕਰ ਸਕਦੇ ਹੋ, ਨਾਲ ਦੀ ਨਾਲ ਮੈਂ ਦੱਸਦਾ ਖਾਣ ਪੀਣ ਦੇ ਬੜੇ ਸਪੈਸ਼ਲ ਲੱਗੇ ਨੇ ਉਹ ਵੀ ਤੁਸੀਂ ਲਿਆ ਸਕਦੇ ਹੋ। ਜੀ ਬੰਦੇ
0: ਜੀ ਬਿਲਕੁਲ ਸਹੀ ਗੱਲ ਹੈ, ਅਤੇ ਪਹੁੰਚੋ ਤੁਸੀਂ ਸਿੰਪਲੀ ਇੰਡੀਅਨ ਦੀ ਹਰ ਲੋਕੇਸ਼ਨ ਦੇ ਉੱਪਰ, ਪਹਿਲੀ ਲੋਕੇਸ਼ਨ 275 ਗਾਰਡਨ ਬਰੁੱਕ ਟ੍ਰੇਲ ਹੈ, ਗਾਰਡਨ ਬਰੁੱਕ ਐਂਡ ਕੈਸਲ ਮੋੜ ਦੀ ਇੰਟਰਸੈਕਸ਼ਨ 'ਤੇ, ਆਰਡਰ ਪਲੇਸ ਕਰਨ ਲਈ ਨੰਬਰ 9057948111 9057948111। ਦੂਸਰੀ ਲੋਕੇਸ਼ਨ 85 ਮੌਂਟਪੇਲੀਅਰ ਸਟਰੀਟ, ਮਿਸਿਸ ਸਾਗਰ ਰੋਡ ਐਂਡ ਫਾਈਨੈਂਸ਼ੀਅਲ ਡਰਾਈਵ ਦੇ ਉੱਪਰ ਹੈ, ਨੰਬਰ 9055934400 905-593-4400 ਜਾਂ ਤੀਸਰੀ ਲੋਕੇਸ਼ਨ 15 ਫੈਂਡਰ ਵੇ ਬਵੇਡ ਐਂਡ ਚਿੰਗਿਊਜ਼ਿਸ ਇੰਟਰਸੈਕਸ਼ਨ ਤੇ ਪਹੁੰਚ ਜਾਓ। ਨੰਬਰ ਹੈ 905-840-2200 905-840-2200 ਦੇ ਉੱਪਰ ਵੀ ਤੁਸੀਂ ਕਾਲ ਕਰ ਸਕਦੇ ਹੋ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ ਦੀ। ਛੋਟੀ ਜਿਹੀ ਮਿਊਜ਼ੀਕਲ ਬ੍ਰੇਕ ਲੈਂਦੇ ਹਾਂ, ਵਾਪਸ ਆਵਾਂਗੇ ਜਲਦ। ਸੁੰਦਰੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਤਾਂ ਹੋਏ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਪੂਰੇ 4 ਵਜੇ ਤੱਕ ਬਣਿਆ ਹੋਇਆ। ਸਟੂਡੀਓ ਨੰਬਰ 905-564-6444-905-564-5464 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਮੇਰੇ ਨਾਲ ਲਾਈਨ ਤੇ ਜੁੜੇ ਨੇ ਸਪੈਕਸ ਐਕਸਪ੍ਰੈਸ ਤੋਂ ਰਾਜਨ ਜੀ, ਜਿਨ੍ਹਾਂ ਦੇ ਨਾਲ ਤੁਸੀਂ ਕੰਟੈਕਟ ਕਰਨਾ ਜੇ ਤੁਸੀਂ ਵੀ ਆਪਣੀ ਆਈ ਸਾਈਟ ਚੈੱਕ ਕਰਵਾਉਣਾ ਚਾਹੁੰਦੇ ਹੋ ਜਾਂ ਫਿਰ ਬ੍ਰਾਂਡਡ ਸਨ ਗਲਾਸਿਸ ਲੈਣੀਆਂ ਹੋਣ, ਉਹ ਵੀ ਬਹੁਤ ਹੀ ਘੱਟ ਪ੍ਰਾਈਸਿਸ ਦੇ ਵਿੱਚ, ਜਾਂ ਫਿਰ ਤੁਸੀਂ ਆਪਣੇ ਗਲਾਸਿਸ ਲੈਣੇ ਹੋਣ ਪ੍ਰਿਸਕ੍ਰਿਪਸ਼ਨ ਗਲਾਸਿਸ, ਤਾਂ ਜ਼ਰੂਰ ਪਹੁੰਚੋ ਕੈਨੇਡੀ ਐਂਡ ਸਟੀਲ ਸੀ ਇੰਟਰਸੈਕਸ਼ਨ ਦੇ ਉੱਪਰ, 35 ਰੈਜ਼ੋਲਿਊਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ। ਅੱਜ ਵੀ ਡਾਕਟਰ ਤੁਹਾਡੇ ਲਈ ਅਵੇਲੇਬਲ ਨੇ, ਜ਼ਰੂਰ ਤੁਸੀਂ ਪਹੁੰਚੋ, ਆਪਣੀ ਅਪੁਆਇੰਟਮੈਂਟ ਬੁੱਕ ਕਰੋ 905-460-8888, ਸਪੈਕਸ ਐਕਸਪ੍ਰੈਸ ਦਾ ਨੰਬਰ ਹੈ। ਰਾਜਨ ਜੀ ਸਵਾਗਤ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਮਨਪ੍ਰੀਤ ਜੀ, ਤੁਹਾਨੂੰ ਤੇ ਦੇਸ਼ ਪ੍ਰਦੇਸ਼ ਦੇ ਸਾਰੇ ਸਰੋਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਜ ਦੱਸਣਾ ਚਾਹਾਂਗੇ ਵੀ ਜਿਹੜੇ ਸਾਡੇ ਭੈਣ ਭਰਾ, ਕਿਉਂਕਿ ਕੈਨੇਡਾ ਡੀਲ ਕਰਕੇ ਸੇਲ ਚੱਲ ਰਹੀ ਹੈ, ਜਿਹੜੇ ਭੈਣ ਭਰਾ ਚਾਹੁੰਦੇ ਵਧੀਆ ਬ੍ਰਾਂਡਡ ਫਰੇਮ ਹੋਣ, ਤੇ 2026 ਦੇ ਸਾਡੇ ਕੋਲ ਸਮਰ ਕੁਲੈਕਸ਼ਨ ਦੇ ਸਾਰੇ ਹੀ ਲੇਟੈਸਟ ਮਾਡਲ ਆ ਚੁੱਕੇ ਨੇ। ਇਹਦੇ ਚ ਪ੍ਰਾਡਾ ਦੇ, ਗੁੱਚੀ ਦੇ, ਬੈਲਸੀਆਗਾ, ਵਰਸਾਚੀ, ਬਰਬਰੀ, ਇਹਨਾਂ ਸਾਰੇ ਹੀ ਬ੍ਰਾਂਡਡ ਫਰੇਮਾਂ ਦੇ ਉੱਤੇ ਤੇ ਬ੍ਰਾਂਡ ਫਲੈਟ 30% ਡਿਸਕਾਊਂਟ ਦਿੱਤਾ ਜਾ ਰਿਹਾ ਸੀ। ਇਸੇ ਤਰ੍ਹਾਂ ਜੇ ਕਿਸੇ ਨੇ ਅਰਮਾਨੀ ਦੇ ਫਰੇਮ ਲੈਣੇ ਨੇ ਜਾਂ ਫਿਰ ਮਾਈਕਲ ਕੋਰਸ ਦੇ, ਕੋਚ ਦੇ, ਕੇਟ ਸਪੇਡ ਦੇ, ਮਾਰਕ ਚੇਕਅਪ ਦੇ, ਹਿਊਗੋ ਬੌਸ ਦੇ ਜਾਂ ਫਿਰ ਪੋਲੋ ਦੇ, ਰੌਲਸ ਰੋਇਸ ਦੇ, ਇਹ ਸਾਰਿਆਂ ਦੇ ਉੱਤੇ ਤੁਹਾਨੂੰ ਅੱਜ ਫਲੈਟ 50% ਆਫ ਦਿੱਤਾ ਜਾ ਰਿਹਾ ਹੈ। ਤੇ ਸਭ ਤੋਂ ਵਧੀਆ ਡੀਲ ਇੱਕ ਹੋਰ ਹੈ ਸਾਡੀ ਜੀ, ਜਿਹਦੇ ਤੁਸੀਂ ਕੈਲਵਿਨ ਕਲਾਈਨ ਦੇ ਫਰੇਮ, ਟੋਮੀ ਹਿਲਫਿਗਰ ਦੇ ਫਰੇਮ, ਵੈਲੈਂਟੀਨੋ ਦੇ ਫਰੇਮ ਤੇ ਨਾਲ ਦੇ ਨਾਲ ਸੈਂਡੀ ਦੇ ਫਰੇਮ ਫਲੈਟ 75% ਆਫ ਕਰਕੇ ਦੇ ਰਹੇ ਹਾਂ। ਸੋ ਬਹੁਤ ਵਧੀਆ ਵਧੀਆ ਡਿਸਕਾਊਂਟ ਹੈ ਜੀ ਹਾਈ ਐਂਡ ਬ੍ਰਾਂਡਡ ਫਰੇਮਾਂ ਦੇ ਉੱਤੇ, ਤੇ ਨਾਲ ਦੀ ਨਾਲ ਸਾਡਾ ਇੱਕ ਵੈਲਿਊ ਪੈਕੇਜ ਵੀ ਅਵੇਲੇਬਲ ਹੈ। ਮਨਪ੍ਰੀਤ ਜੀ, ਬਹੁਤ ਸਾਰੇ ਸਰੋਤੇ ਇਹੋ ਜਿਹੇ ਹੁੰਦੇ ਨੇ ਜਿਹਨਾਂ ਕੋਲ ਬੈਨੀਫਿਟਸ ਨਹੀਂ ਹੁੰਦੇ ਜਾਂ ਬਹੁਤ ਘੱਟ ਬੈਨੀਫਿਟਸ ਹੁੰਦੇ ਨੇ, ਉਹਨਾਂ ਵਾਸਤੇ ਇਹ ਸਰਵਿਸ ਲੈ ਕੇ ਆਏ ਹਾਂ। ਕਿਉਂਕਿ ਹੁੰਦਾ ਕਿ ਜਦੋਂ ਆਪਾਂ ਐਗਜ਼ਾਮ ਕਰਾ ਲੈਂਦੇ ਹਾਂ ਫਿਰ ਗਲਾਸਿਸ ਕਈ ਵਾਰੀ ਅਸੀਂ ਬੈਕ ਹੋਮ ਤੋਂ ਮੰਗਾਉਂਦੇ ਹਾਂ, ਇੰਡੀਆ ਤੋਂ ਜਾਂ ਫਿਰ ਆਨਲਾਈਨ ਲੱਭਦੇ ਹਾਂ, ਪਰ ਕਈ ਵਾਰੀ ਉਹ ਗਲਾਸਿਸ ਸਹੀ ਨਹੀਂ ਬਣ ਕੇ ਆਉਂਦੀਆਂ ਕਿਉਂਕਿ ਕੋਈ ਵੀ ਬੰਦਾ ਉਹਨਾਂ ਨੂੰ ਚੈੱਕ ਕਰਨ ਲਈ ਨਹੀਂ ਹੁੰਦਾ। ਸਾਡੇ ਕੋਲ ਜਦੋਂ ਸਟੋਰ ਦੇ ਉੱਤੇ ਆਉਂਦੇ ਨੇ, ਅਸੀਂ ਪ੍ਰੋਪਰ ਜਿਹੜੀ ਡਾਕਟਰ ਦੀ ਪ੍ਰਿਸਕ੍ਰਿਪਸ਼ਨ ਹੈ ਉਸ ਹਿਸਾਬ ਦੇ ਨਾਲ ਗਲਾਸਿਸ ਬਣਾਉਂਦੇ ਹਾਂ, ਫਿਰ ਜਿਹੜੇ ਲੈਬ ਤੋਂ ਗਲਾਸਿਸ ਬਣ ਕੇ ਆਉਂਦੇ ਨੇ ਉਹਨੂੰ ਦੁਬਾਰਾ ਚੈੱਕ ਕੀਤਾ ਜਾਂਦਾ ਤੇ ਪ੍ਰੋਪਰ ਮੈਜਰਮੈਂਟਸ ਲੈ ਕੇ ਫਿਰ ਗਲਾਸਿਸ ਬਣਦੇ ਨੇ। ਸੋ ਇਹ ਗਲਾਸਿਸ ਅਸੀਂ ਵੈਲਿਊ ਪੈਕੇਜ ਇਸੇ ਕਰਕੇ ਬਹੁਤ ਸਸਤੇ ਰੱਖੇ ਨੇ ਤਾਂ ਕਿ ਲੋਕਾਂ ਨੂੰ ਕੋਈ ਖੱਜਲ ਖੁਆਰੀ ਨਾ ਹੋਵੇ, ਤੁਸੀਂ ਇੱਕੋ ਸਟੋਰ ਦੇ ਜਾ ਕੇ ਨਾਲੇ ਤੇ ਗਲਾਸਿਸ ਬਣਵਾ ਸਕੋ, ਨਾਲੇ ਜੇ ਕੱਲ੍ਹ ਨੂੰ ਤੁਹਾਨੂੰ ਲੋੜ ਪਵੇ ਲੂਜ਼ ਕਰਾਉਣ ਦੀ, ਟਾਈਟ ਕਰਾਉਣ ਦੀ, ਇਹ ਸਾਰੀਆਂ ਸਰਵਿਸ ਜਿਹੜੀਆਂ ਨੇ ਨਾਲ ਇੰਕਲੂਡਿਡ ਹੈ। ਸੋ ਮੈਂ ਡਿਟੇਲ ਚ $300 ਦੀ ਕੀਮਤ ਦਾ ਬ੍ਰਾਂਡਡ ਫਰੇਮ ਜਿਹੜਾ ਇਹ ਵੈਲਿਊ ਪੈਕੇਜ ਇੰਕਲੂਡਿਡ ਹੈ, ਤੇ $100 ਦੀ ਕੀਮਤ ਦੇ ਸਿੰਗਲ ਵਿਜ਼ਨ ਲੈਂਸਿਸ ਇਹ ਵੀ ਇੰਕਲੂਡਿਡ ਹੈ। ਸੋ ਕੁੱਲ ਮਿਲਾ ਕੇ ਇਹ $400 ਦਾ ਪੈਕੇਜ ਹੁੰਦਾ ਹੈ ਜਿਹੜਾ ਕਿ ਅਸੀਂ ਆਪਣੇ ਸਰੋਤਿਆਂ ਨੂੰ ਸਿਰਫ $129 ਦੇ ਵਿੱਚ ਦੇ ਰਿਹਾ ਜੀ। ਜੇ ਕਿਸੇ ਨੇ ਦੂਰ ਦੀ ਇਕੱਠੀਆਂ ਲੱਗ ਲੈਣੀ ਹੈ ਤੇ SLR ਕੰਪਨੀ ਦੇ ਹਾਈ ਡੈਫੀਨੇਸ਼ਨ ਡਿਜੀਟਲ ਪ੍ਰੋਗਰੈਸਿਵ ਲੈਂਸਿਸ ਨੇ, $300 ਦੀ ਕੀਮਤ ਦੇ ਲੈਂਸ ਨੇ ਤੇ $300 ਦੀ ਕੀਮਤ ਦਾ ਫਰੇਮ, $600 ਵਾਲਾ ਪੈਕੇਜ ਸਿਰਫ $258 ਚ ਦਿੱਤਾ ਜਾ ਰਿਹਾ ਹੈ। ਤੇ ਤੁਸੀਂ ਆਪਣੀ ਐਂਕਰ ਤੇ ਜਿੰਨੀਆਂ ਮਰਜ਼ੀ ਕੋਟਿੰਗ ਐਡ ਕਰਾਓ, ਸਾਰੀਆਂ ਕੋਟਿੰਗਾਂ ਫਲੈਟ 50% ਆਫ ਨੇ। ਜੇ ਕਿਸੇ ਨੇ ਦੋ ਪੇਅਰ ਬਣਵਾਉਣੇ ਨੇ ਵੀ ਘਰ ਰੱਖ ਲਈ ਇੱਕ ਆਫਿਸ, ਪਹਿਲੇ ਪੇਅਰ ਤੇ ਕੋਟਿੰਗਾਂ 50% ਆਫ ਹੈ ਜੀ, ਤੇ ਦੂਜੇ ਪੇਅਰ ਤੇ ਕੋਟਿੰਗਾਂ ਬਿਲਕੁਲ ਫ੍ਰੀ ਹੈ। ਅਗੇਨ ਇਹ ਸਾਰੀਆਂ ਡੀਲਾਂ ਲੈਣ ਲਈ ਸਾਡੇ ਸਰੋਤੇ ਪਹੁੰਚਣ ਸਪੈਕਸ ਐਕਸਪ੍ਰੈਸ ਉੱਤੇ। ਸਟੋਰ ਸਾਡਾ ਸ਼ਾਮ ਦੇ 5 ਵਜੇ ਤੱਕ ਖੁੱਲ੍ਹਾ ਹੈ, ਅੱਜ ਨਹੀਂ ਆ ਸਕਦੇ ਤੇ ਮੰਡੇ ਟੂ ਫਰਾਈਡੇ 11 ਵਜੇ ਤੋਂ ਲੈ ਕੇ 7 ਵਜੇ ਤੱਕ ਖੁੱਲ੍ਹਾ ਹੁੰਦਾ ਜੀ। 35 ਰੈਜ਼ੋਲਿਊਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ, ਫੋਰਟਨ ਐਂਡ ਸਟੀਲ ਕਹਿ ਲਓ ਜਾਂ ਕੈਨੇਡੀਅਨ ਸਟੀਲ ਦੀ ਇੰਟਰਸੈਕਸ਼ਨ, ਵਾਲਮਟ ਵਾਲਾ ਪਲਾਜ਼ਾ, ਤੇ ਨੰਬਰ ਇੱਕ ਵਾਰੀ ਫਿਰ ਜੀ 905-460-8888, 905-460-8888। ਬਹੁਤ ਬਹੁਤ ਧੰਨਵਾਦ ਜੀ।
0: ਜੀ ਬਹੁਤ ਬਹੁਤ ਸ਼ੁਕਰੀਆ। ਜ਼ਰੂਰ ਤੁਸੀਂ ਵੀ ਗੱਲਬਾਤ ਕਰੋ ਸਪੈਕਸ ਐਕਸਪ੍ਰੈਸ ਦੇ ਨਾਲ, ਨੰਬਰ ਤੁਸੀਂ ਨੋਟ ਕਰ ਲਓ ਤੇ ਪਹੁੰਚੋ ਕੈਨੇਡੀ ਐਂਡ ਸਟੀਲਸ ਇੰਟਰਸੈਕਸ਼ਨ ਦੇ ਉੱਪਰ, 905-460-8888, 905-450, sorry, 905-460.
2: This is AM 530 CHLO AM, serving Brampton, Mississauga, Toronto, the GTA, and the world at AM530.ca. The opinions expressed in the following program are those of the host and their guests and do not reflect the views and opinions of the management and staff of CHLO AM 530.
3: deshpardesradio.com ਜਾਂ www.deshpardestv.com ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ, ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ, ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ, ਉਹਦੇ ਉੱਤੇ ਜਾ ਕੇ ਦੇਸ਼ ਪਰਦੇਸ ਟੀਵੀ ਨੂੰ ਕਲਿੱਕ ਕਰੋ, ਉੱਥੇ ਤੁਸੀਂ ਸੁਣ ਵੀ ਸਕਦੇ ਹੋ, ਵੇਖ ਵੀ ਸਕਦੇ ਹੋ 24/7 ਮੌਰਗੇਜ ਦੀ ਦੁਨੀਆ ਦੇ ਵਿੱਚ ਚਮਕਦਾ ਸਿਤਾਰਾ ਪ੍ਰਭਦੀਪ ਸਿੰਘ। ਕੀ ਤੁਹਾਡੀ ਮੌਰਗੇਜ ਰਿਨਿਊ ਹੋਣ ਵਾਲੀ ਹੈ? ਤੁਸੀਂ ਪ੍ਰਾਈਵੇਟ ਮੌਰਗੇਜ ਸਟਕ ਹੋ ਗਏ ਹੋ ਤੇ ਵੱਧ ਇੰਟਰਸਟਡ ਪੇ ਕਰ ਰਹੇ ਹੋ, ਇਹ ਤੁਹਾਡੀ ਮੌਰਗੇਜ ਬੈਂਕਾਂ ਨਾਲ ਕਰਵਾ ਕੇ ਲੋ ਇੰਟਰਸਟ ਰੇਟ ਤੇ ਗਰੰਟੀ ਨਾਲ ਕਰਾਉਣਗੇ ਤੇ ਨਾਲ ਦੀ ਨਾਲ ਲਾਈਨ ਆਫ ਕ੍ਰੈਡਿਟ ਵੀ ਤੁਹਾਡੀ ਬਣਵਾ ਦੇਣਗੇ ਤੇ $3500 ਤੁਹਾਨੂੰ ਕੈਸ਼ ਵਾਪਸ ਵੀ ਦਿੱਤਾ ਜਾਏਗਾ। ਜਾਂ ਫਿਰ ਬਿਜ਼ਨਸ ਲੋਨ ਲੈਣਾ ਜਾਂ ਲਾਈਨ ਆਫ ਕ੍ਰੈਡਿਟ ਬਣਾਉਣੀ ਹੈ, ਅੱਜ ਹੀ ਕਾਲ ਕਰੋ ਪ੍ਰਭਦੀਪ ਸਿੰਘ 416-710-7524 ਤੇ।

0: Courteous
1: and efficient service. Call Narinder Mann, 905-789-1770.
2: ਬ੍ਰੈਂਪਟਨ ਦੇ ਵਿਚ ਸਿੰਸ 1998 ਤੋਂ ਸੁਪਰ ਮਾਰਟ ਕਮਿਊਨਿਟੀ ਸੇਵਾ ਕਰਦਾ ਆ ਰਿਹਾ ਹੈ, ਜਿੱਥੇ ਕਿ ਕਸਟਮ ਮੇਡ ਸੋਫਾ ਸੈੱਟ ਤਿਆਰ ਕੀਤੇ ਜਾਂਦੇ ਨੇ, 100% ਰੀਅਲ ਵੁੱਡ ਫਰੇਮ, ਚੰਗੇ ਸਪਰਿੰਗ ਪਾਏ ਜਾਂਦੇ ਨੇ ਤੇ ਕਹਿੰਦੇ ਕੋਈ ਵੀ ਸੇਲ ਨਹੀਂ ਅਸੀਂ ਲਾਉਂਦੇ। ਮਾਰਕੀਟ ਨਾਲੋਂ ਕਹਿੰਦੇ ਸਾਡੀ ਕੀਮਤ $50-$60 ਵੱਧ ਹੋਏਗੀ, ਲੇਕਿਨ ਕੁਆਲਿਟੀ ਨਾਲ ਕੋਈ ਵੀ ਸਮਝੌਤਾ ਨਹੀਂ ਕੀਤਾ ਜਾਏਗਾ। ਅੱਜ ਹੀ ਰੀਗਨ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਆਓ, ਨੰਬਰ 24 ਰੀਗਨ ਰੋਡ ਤੇ ਸੋਫਾ ਮਾਰਟ ਤੇ ਇੱਕ ਚੱਕਰ ਲਗਾਓ। ਟੈਲੀਫੋਨ ਨੰਬਰ 9057918056 ਜਾਂ ਪਰਮਜੀਤ ਨੂੰ ਕਾਲ ਕਰੋ 905-792-8056। 9057928056 ਸਿੰਸ 1998 ਤੋਂ ਸੋਫਾ ਮਾਰਟ ਕਮਿਊਨਿਟੀ ਦੀ ਸੇਵਾ ਦੇ ਵਿੱਚ।
3: ਹਾਏ ਰੱਬਾ, ਹੁਣ ਕੀ ਬਣੂ?
4: ਜੇ ਤੁਸੀਂ ਕਾਰ ਇੰਜਰੀ ਚ ਇਨਵੋਲਵ ਹੋ ਗਏ ਹੋ ਜਾਂ ਸੱਟ ਲੱਗੀ ਹੈ, ਗਲਤੀ ਤੁਹਾਡੀ ਜਾਂ ਕਿਸੇ ਹੋਰ ਦੀ, ਤਾਂ ਯਾਦ ਰੱਖੋ ਇੱਕੋ ਨਾਮ, ਬਰਾੜ ਟੈਂਬਰ ਪਰਸਨਲ ਇੰਜਰੀ ਲਾਇਰ।
5: ਇਹਨਾਂ ਕੋਲ ਹੈ 5 ਧੜੱਲੇਦਾਰ ਕੈਨੇਡੀਅਨ ਜੰਪਲ ਲਾਇਰਸ ਦੀ ਟੀਮ,
4: ਜੋ ਦਵਾਉਂਦੇ ਨੇ ਵੱਧ ਤੋਂ ਵੱਧ ਲੀਗਲ ਸੈਟਲਮੈਂਟ, ਨੋ ਅਪ ਫਰੰਟ ਫੀ। ਇਹਨਾਂ ਦੀ ਟੀਮ ਹੁਣ ਤੱਕ ਮਿਲੀਅਨਸ ਡਾਲਰ ਤੱਕ ਦੀ ਸੈਟਲਮੈਂਟ ਕਰਾ ਚੁੱਕੀ ਹੈ, ਤੇ ਪੈਸੇ ਸੈਟਲਮੈਂਟ ਤੋਂ ਬਾਅਦ ਹੀ ਚਾਰਜ ਕਰਦੇ ਨੇ। ਅੱਜ ਹੀ ਕਾਲ ਕਰੋ ਰੂਪਾ ਬਰਾੜਪੁਰਾ ਨੂੰ 416-991-4939-1599-39। ਬਰਾੜ ਟੈਂਬਰ ਪਰਸਨਲ ਇੰਜਰੀ ਲਾਇਰ, ਹਾਈਵੇ 10 ਐਂਡ ਡੈਰੀ, 6980 ਮਾਰਟਿਸ ਡਰਾਈਵ, ਯੂਨਿਟ 9, ਮਿਸਿਸਾਗਾ।

0: ਬਾਅਦ ਇੱਕ ਵਾਰ ਫਿਰ ਤੋਂ ਬਹੁਤ ਤਿੱਗਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਅਤੇ ਸਾਡਾ ਸਾਥ ਇੱਕ ਘੰਟੇ ਦਾ ਹੋਰ ਹੈ, ਯਾਨੀ ਕਿ ਪੂਰੇ 4 ਵਜੇ ਤੱਕ। 3:04 ਅਤੇ ਕੁਛ ਸੈਕਿੰਡ ਹੋ ਗਏ ਨੇ ਸਟੂਡੀਓ ਦੀ ਘੜੀ ਉੱਪਰ ਇਸ ਸਮੇਂ ਬ੍ਰੈਂਪਟਨ ਦੇ ਵਿੱਚ। ਉਮੀਦ ਹੈ ਕਿ ਤੁਸੀਂ ਪੂਰਾ ਇੰਜੋਏ ਕਰ ਰਹੇ ਹੋ ਮੌਸਮ ਨੂੰ। ਬਹੁਤ ਹੀ ਸੋਹਣਾ ਮੌਸਮ ਹੈ, ਕਿਤੇ ਕਿਤੇ ਬੱਦਲ ਹੋਏ ਹੋਏ ਨੇ, ਕਿਤੇ ਕਿਤੇ ਮੀਂਹ ਵੀ ਪੈ ਰਿਹਾ, ਅਤੇ ਉਮੀਦ ਹੈ ਕਿ ਸਾਰੇ ਹੀ ਆਪਣਾ ਥੋੜ੍ਹਾ ਜਿਹਾ ਗਰਮੀ ਤੋਂ ਰਾਹਤ ਪਾ ਰਹੇ ਹੋਣਗੇ। ਐਂਡ ਤੁਸੀਂ ਆਪਣੀ ਪਸੰਦ ਦੇ ਗਾਣੇ ਉਮੀਦ ਹੈ ਇੰਜੋਏ ਕਰ ਰਹੇ ਹੋ। ਸਟੂਡੀਓ ਨੰਬਰ 9055646444 ਦੇ ਉੱਪਰ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ। ਪੂਰੇ ਇੱਕ ਘੰਟੇ ਦਾ ਸਾਥ ਤੁਹਾਡਾ ਸਾਡਾ ਅਜੇ ਹੋਰ ਹੈ, ਅਤੇ ਨਾਲ ਹੀ ਤੁਸੀਂ ਆਲ ਲਿੰਕ ਟਰੈਵਲ ਮਿਸ ਸਾਗਾ ਦੇ ਨਾਲ ਵੀ ਗੱਲਬਾਤ ਕਰੋ। ਸਪੈਸ਼ਲ ਫੇਅਰ ਇਹਨਾਂ ਨੇ ਲਗਾਏ ਨੇ ਜੁਲਾਈ ਦੇ ਲਈ। ਜੇ ਤੁਹਾਡਾ ਕੋਈ ਵੀ ਨੋਨ ਦਿੱਲੀ ਤੋਂ ਟੋਰਾਂਟੋ ਦੀ ਏਅਰ ਟਿਕਟ ਦੇਖ ਰਿਹਾ ਤਾਂ $790 ਦੀ ਇਹਨਾਂ ਦੇ ਕੋਲ ਅਵੇਲੇਬਲ ਹੈ 2 ਬੈਗਸ ਦੇ ਨਾਲ। ਦਿੱਲੀ ਤੋਂ ਟੋਰਾਂਟੋ $790 ਦੇ ਵਿੱਚ ਟਰੈਵਲ ਕਰ ਸਕਦੇ ਨੇ 2 ਬੈਗਸ ਦੇ ਨਾਲ। ਅਤੇ ਜੇਕਰ ਜੁਲਾਈ, ਔਗਸਟ ਜਾਂ ਸਪਟੈਂਬਰ ਇਹਨਾਂ 3 ਮਹੀਨਿਆਂ ਦੇ ਵਿੱਚ ਤੁਸੀਂ ਆਉਣ ਜਾਣ ਕਰਨਾ ਹੋਵੇ ਟੋਰਾਂਟੋ ਤੋਂ ਦਿੱਲੀ, ਦਿੱਲੀ ਤੋਂ ਟੋਰਾਂਟੋ ਵਾਪਸੀ ਵੀ ਕਰਨੀ ਹੈ, ਰਿਟਰਨ ਟਿਕਟ ਦੀ ਪ੍ਰਾਈਸ $1940 ਹੈ। $1940 $1940 ਦੇ ਵਿੱਚ ਤੁਸੀਂ ਆਉਣ ਜਾਣ ਕਰ ਸਕਦੇ ਹੋ ਜੁਲਾਈ, ਔਗਸਟ ਐਂਡ ਸਪਟੈਂਬਰ ਇਹਨਾਂ 3 ਮਹੀਨਿਆਂ ਦੇ ਵਿੱਚ, ਅਤੇ 2 ਬੈਗਸ ਤੁਹਾਡੇ ਕੋਲ ਹੋਣਗੇ। ਅਤੇ ਇਸ ਤੋਂ ਇਲਾਵਾ ਸਪਟੈਂਬਰ 'ਚ ਜਾ ਕੇ ਅਕਤੂਬਰ ਦੇ ਵਿੱਚ ਵਾਪਸੀ ਕਰਨੀ ਹੋਵੇ ਪ੍ਰਾਈਸ $1800 ਦੀ ਵੀ ਹੈਗੀ ਹੈ। ਰਿਟਰਨ ਟਿਕਟ ਦੀ ਪ੍ਰਾਈਸ ਹੈ ਸਪਟੈਂਬਰ 'ਚ ਜਾ ਕੇ ਅਕਤੂਬਰ 'ਚ ਵਾਪਸੀ ਦੇ ਲਈ $1800 ਦੀ ਟਿਕਟ, 2 ਬੈਗਸ ਦੇ ਨਾਲ ਤੁਸੀਂ ਟਰੈਵਲ ਕਰ ਸਕਦੇ ਹੋ। ਜੇ ਤੁਸੀਂ ਮੈਕਸੀਕੋ ਘੁੰਮਣ ਜਾਣਾ ਆ, ਆਪਣਾ ਪੈਕੇਜ ਲੈ ਕੇ ਜਾਓ ਬਣਵਾ ਕੇ। 5-star ਹੋਟਲ ਦੇ ਵਿੱਚ ਤੁਹਾਡੀ ਸਟੇਅ ਹੋਏਗੀ, ਪੂਰਾ ਪ੍ਰੋਪਰ ਪੈਕੇਜ ਬਣਾ ਕੇ ਦੇਣਗੇ। ਮੈਕਸੀਕੋ ਪਰ ਪਰਸਨ $890 ਦਾ ਪੈਕੇਜ ਹੋਏਗਾ। $890 ਦੇ ਵਿੱਚ ਤੁਸੀਂ ਇਹਨਾਂ ਦੇ ਕੋਲੋਂ, ਰਿਤੂ ਧਾਲੀਵਾਲ ਜੀ ਦੇ ਕੋਲੋਂ ਆਪਣਾ ਪੈਕੇਜ ਬਣਵਾਓ। ਬੈਸਟ ਵਕੇਸ਼ਨ ਡੀਲਸ ਤੁਹਾਨੂੰ ਬਣਾ ਕੇ ਦਿੰਦੇ ਨੇ ਆਲ ਲਿੰਕ ਟਰੈਵਲ ਮਿਸਿਸਾਗਾ ਵਾਲੇ। ਨੰਬਰ 9055640405567604 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ। ਆਲ ਲਿੰਕ ਟਰੈਵਲ ਸਾਗਾ ਤੇ ਤੁਹਾਡੀ ਗੱਲਬਾਤ ਹੋਏਗੀ ਰਿਤੂ ਧਾਲੀਵਾਲ ਜੀ ਦੇ ਨਾਲ। ਮੇਰੇ ਨਾਲ ਇਸ ਸਮੇਂ ਲਾਈਨ ਤੇ ਜੁੜ ਚੁੱਕੇ ਨੇ ਕੁਈਨਸਵੁੱਡ ਕਾਲਜ ਦੀ ਟੀਮ, ਜਿਨ੍ਹਾਂ ਦੇ ਨਾਲ ਤੁਸੀਂ ਗੱਲਬਾਤ ਕਰਨੀ ਹੈ। ਨੀਰੂ ਅਰੋੜਾ ਜੀ ਜਾਂ ਫਿਰ ਉਹਨਾਂ ਦੀ ਟੀਮ ਦੇ ਮੈਂਬਰ ਦੇ ਨਾਲ ਤੁਹਾਡੀ ਗੱਲਬਾਤ ਹੋਏਗੀ। ਜੇ ਤੁਸੀਂ ਵੀ ਆਪਣੇ ਲਈ ਕੋਈ ਵਧੀਆ ਸ਼ਾਰਟ ਕੋਰਸਿਸ ਲੱਭ ਰਹੇ ਹੋ, ਡਿਪਲੋਮਾ ਕੋਰਸਿਸ ਕਰਨਾ ਚਾਹੁੰਦੇ ਹੋ, ਆਪਣੇ ਸਕਿੱਲਸ ਨੂੰ ਅਪਗ੍ਰੇਡ ਕਰਨਾ ਹੋਵੇ, ਤਾਂ ਤੁਸੀਂ ਆਪਣੀ ਵਧੀਆ ਇੱਕ ਵਾਈਟ ਕਲਰ ਜੋਬ ਲੈ ਸਕਦੇ ਹੋ ਆਪਣੇ ਸਕਿੱਲਸ ਨੂੰ ਅਪਡੇਟ ਕਰਕੇ। ਨੰਬਰ ਤੁਸੀਂ ਨੋਟ ਕਰੋ ਕੁਈਨਸਵੁੱਡ ਕਾਲਜ ਦਾ, 9058720088 9058720088 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ। ਕੁਈਨਸਵੁੱਡ ਕਾਲਜ ਦੀ ਟੀਮ ਸਾਡਾ ਲਾਈਨ ਤੇ ਜੁੜੀ ਹੋਈ ਹੈ ਤੇ ਗੱਲਬਾਤ ਕਰਾਂਗੇ, ਨਵੇਂ ਨਵੇਂ ਕੋਰਸਿਸ ਦੀ ਜਾਣਕਾਰੀ ਲੈਣੇ ਆ। ਹਾਂਜੀ ਸਵਾਗਤ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਮਨਪ੍ਰੀਤ, ਤੁਹਾਨੂੰ ਵੀ ਔਰ ਸਾਰੇ ਲਿਸਨਰਸ ਨੂੰ ਵੀ ਸਤਿ ਸ਼੍ਰੀ ਅਕਾਲ ਜੀ।
0: ਹਾਂਜੀ ਸਤਿ ਸ਼੍ਰੀ ਅਕਾਲ ਨੀਰੂ ਮੈਮ, ਕੀ ਹਾਲ ਹੈ ਤੁਹਾਡਾ?
1: ਬਹੁਤ ਅੱਛਾ ਜੀ, ਤੁਹਾਡਾ ਪ੍ਰੋਗਰਾਮ ਬਹੁਤ ਅੱਛਾ ਚੱਲ ਰਿਹਾ ਸੀ, ਮੈਂ ਹੋਲਡ ਤੇ ਸੁਣਿਆ।
0: ਹਾਂਜੀ, ਥੈਂਕ ਯੂ ਫੋਰ ਹੋਲਡਿੰਗ। ਮੈਮ ਸਾਨੂੰ ਜਾਣਕਾਰੀ ਦਿਓ ਕਿ ਨਵੇਂ ਨਵੇਂ ਕਿਹੜੇ ਕੋਰਸਿਸ ਸਟਾਰਟ ਹੋ ਰਹੇ ਨੇ, ਜੇ ਕੋਈ ਵਿਜ਼ਿਟਰ ਤੇ ਆਇਆ ਹੋਇਆ ਉਹਨਾਂ ਦੇ ਲਈ ਕੋਈ ਕੋਰਸਿਸ ਹੈਗੇ ਨੇ, ਇਹਦੇ ਬਾਰੇ ਵੀ ਥੋੜ੍ਹਾ ਜਿਹਾ ਦੱਸਿਓ।
1: ਜੀ ਮਨਪ੍ਰੀਤ, ਕੁਈਨਸਵੁੱਡ ਕਾਲਜ ਡਿਫਰੈਂਟ ਡਿਫਰੈਂਟ ਫੀਲਡਸ ਦੇ ਵਿੱਚ ਕੋਰਸਿਸ ਆਫਰ ਕਰਦਾ ਹੈ, ਜਿਹਦੇ ਵਿੱਚ ਕਿ ਹੈਲਥ ਕੇਅਰ ਆ ਜਾਂਦਾ ਹੈ, ਐਡਮਿਨਿਸਟ੍ਰੇਸ਼ਨ ਆ ਜਾਂਦਾ ਹੈ, ਔਰ ਸਾਡੇ ਫੂਡ ਇੰਡਸਟਰੀ ਦੇ ਵੀ ਕੋਰਸਿਸ ਹੈਗੇ, ਆਈਟੀ ਦੇ ਵੀ ਕੋਰਸਿਸ ਅਸੀਂ ਆਫਰ ਕਰ ਰਹੇ ਹਾਂ।
0: ਹਾਂਜੀ,
1: ਔਰ ਜਿਹੜੇ ਇੱਥੇ ਵਿਜ਼ਿਟਰ ਵਰਕ ਪਰਮਿਟ ਜਾਂ ਰਿਫਿਊਜੀ ਸਟੇਟਸ ਤੇ ਰਹਿ ਰਹੇ ਉਹਨਾਂ ਵਾਸਤੇ ਵੀ ਸਾਡੇ ਕੋਲ ਕੋਰਸਿਸ ਹੈਗੇ ਨੇ। ਅਗਰ ਸਭ ਤੋਂ ਪਹਿਲੇ ਗੱਲ ਕਰੀਏ ਹੈਲਥ ਕੇਅਰ ਦੀ, ਤਾਂ ਹੈਲਥ ਕੇਅਰ ਦੇ ਵਿੱਚ ਅਸੀਂ ਆਫਰ ਕਰ ਰਹੇ ਹਾਂ ਫਾਰਮੇਸੀ ਅਸਿਸਟੈਂਟ ਦਾ ਪ੍ਰੋਗਰਾਮ, ਪਰਸਨਲ ਸਪੋਰਟ ਵਰਕਰ ਦਾ ਪ੍ਰੋਗਰਾਮ, ਔਰ ਮੈਡੀਕਲ ਆਫਿਸ ਅਸਿਸਟੈਂਟ ਦਾ ਡਿਪਲੋਮਾ ਪ੍ਰੋਗਰਾਮ।
0: ਜੀ,
1: ਫਾਰਮੇਸੀ ਅਸਿਸਟੈਂਟ ਇੱਕ ਸ਼ਾਰਟ ਕੋਰਸ ਹੈ ਜੋ ਕਿ 10 ਵੀਕਸ ਦੇ ਵਿੱਚ ਕਲਾਸਿਸ ਖਤਮ ਹੋ ਜਾਂਦੀਆਂ। ਵੀਕਐਂਡ ਤੇ ਇਹਦੀਆਂ ਕਲਾਸਿਸ ਹੈਗੀਆਂ ਪਾਰਟ ਟਾਈਮ, ਜਾਂ ਫਿਰ ਵੀਕ ਦੇ ਈਵਨਿੰਗ ਦੇ ਵਿੱਚ ਟਿਊਜ਼ਡੇ ਥਰਸਡੇ 7 to 10 PM ਅਸੀਂ ਇਹ ਆਨਲਾਈਨ ਕਲਾਸਿਸ ਆਫਰ ਕਰ ਰਹੇ ਹਾਂ। ਜਿਨ੍ਹਾਂ ਨੇ ਫਾਰਮੇਸੀ ਅਸਿਸਟੈਂਟ ਦਾ ਕੋਰਸ ਕਰਨਾ ਹੈ ਵੀਕਐਂਡ ਤੇ, ਉਹਨਾਂ ਵਾਸਤੇ ਵੀਕਐਂਡ ਤੇ ਐਵਰੀ ਸੈਟਰਡੇ ਸੰਡੇ 10 to 1 ਇਹ ਕਲਾਸਿਸ ਅਵੇਲੇਬਲ ਨੇ। ਔਰ ਜੋ ਲੋਕ ਇੱਕ ਵੋਕੇਸ਼ਨਲ ਪ੍ਰੋਗਰਾਮ ਕਰਨਾ ਚਾਹੁੰਦੇ ਆ, ਤਾਂ 6 months ਦਾ ਪਰਸਨਲ ਸਪੋਰਟ ਵਰਕਰ ਦਾ ਪ੍ਰੋਗਰਾਮ ਹਾਈ ਡਿਮਾਂਡ ਦੇ ਵਿੱਚ ਹੈ, ਕਿਉਂਕਿ ਇਹਦੇ ਨਾਲ ਸਟੂਡੈਂਟਸ ਦੀ ਜਿਹੜੀ ਹੈ PR ਵੀ ਕਾਫੀ ਹੋ ਰਹੀ ਹੈ। ਸੋ ਜਿਹੜੇ ਇੱਥੇ ਵਰਕ ਪਰਮਿਟ ਰਿਫਿਊਜੀ ਸਟੇਟਸ ਤੇ ਰਹਿ ਰਹੇ ਹੈ ਜਾਂ ਵਿਜ਼ਿਟਰ ਹੈਗੇ ਕੋਈ ਪੜ੍ਹਾਈ ਕਰਨਾ ਚਾਹੁੰਦੇ ਆਪਣਾ ਸਟੇਟਸ ਚੇਂਜ ਕਰੇ ਬਗੈਰ, ਤਾਂ ਉਹ ਲੋਕ ਵੀ ਸਾਡਾ ਇਹ ਕੋਰਸ ਕਰ ਸਕਦੇ ਆ। ਔਰ ਇਹਦੀਆਂ ਕਲਾਸਿਸ ਜਿਹੜੀਆਂ ਨੇ ਵੀਕਡੇ ਮਾਰਨਿੰਗ ਔਰ ਵੀਕਡੇ ਈਵਨਿੰਗ ਦੋਨੋਂ ਹੀ ਬੈਚ ਸ਼ੁਰੂ ਹੋ ਰਹੇ ਨੇ। ਇਹ ਹਾਈਬ੍ਰਿਡ ਪ੍ਰੋਗਰਾਮ ਹੈ 6 months ਦਾ, ਜਿਹਦੇ ਵਿੱਚ ਕਿ ਥਿਓਰੀ ਦੇ ਨਾਲ ਨਾਲ 310 ਘੰਟੇ ਦੀ ਪਲੇਸਮੈਂਟ ਵੀ ਹੈਗੀ ਹੈ ਨਰਸਿੰਗ ਹੋਮ ਦੇ ਵਿੱਚ, ਜੋ ਕਿ ਕਾਲਜ ਅਰੇਂਜ ਕਰਦਾ ਹੈ, ਜਿਹਦੇ ਨਾਲ ਕਿ ਸਟੂਡੈਂਟਸ ਨੂੰ अपने आप जाके कोई भी प्लेसमेंट नहीं फाइंड करनी पैंदी या कोई गैप नहीं आंदा, इमीडिएटली जदों उन्हां दी थ्योरी खत्म हुंदी है नाल दी नाल ही असीं उन्हां दी प्लेसमेंट लॉन्ग टर्म केयर च करा देने आ
0: जी।
1: सो ए प्रोग्राम दे भी नवे बैच शुरू होण जा रहे हैं। एंड इस तों अलावा जिहड़े लोग बच्चियां दे नाल काम करना चाहुंदे आ, चाइल्ड केयर दे विच आना चाहुंदे आ, तां उन्हां वास्ते चाइल्ड केयर प्रोवाइडर दा 6 मंथ दा प्रोग्राम शुरू हो रहा है। एदियां इन परसन क्लासिस हैगियां ने चाइल्ड केयर प्रोवाइडर प्रोग्राम दियां, जो कि वीकेंड ते हुंदियां, फुल डे क्लासिस, सैटरडे संडे क्लास हुंदी है। जिन्हां ने फुली ऑनलाइन करना है उन्हां वास्ते ए प्रोग्राम ऑनलाइन क्लासिस भी अवेलेबल हैगियां ने
0: जी।
1: और एदे नाल नाल साडे डिप्लोमा दे विच शुरू होण जा रहे हैं, कंप्यूटराइज अकाउंटिंग दा डिप्लोमा, ऑफिस एडमिनिस्ट्रेशन, फूड सर्विस वर्कर दा प्रोग्राम है, और डाटा एनालिस्ट दा प्रोग्राम शुरू हो रहा है। एंड शॉर्ट कोर्सेज दे विच साडे शुरू हो रहे हैं डाटा एंट्री, इंग्लिश स्पीकिंग दे कोर्सेज ने हरेक एज दे लोकां वास्ते, हरेक लैवल दे
0: जी।
1: फ्रेंच दी क्लासेस शुरू हो रही है बिगनर्स लैवल दी, ऑनलाइन भी और इन परसन भी। और जिन्हां ने ऑलरेडी फ्रेंच दा A1 लैवल कीता है, A2 तों शुरू करना चाहते हैं, तां ਉਹਨਾਂ ਵਾਸਤੇ A2 ਦੀਆਂ ਕਲਾਸਿਸ ਵੀਕਐਂਡ ਤੇ ਐਵਰੀ ਸੈਟਰਡੇ ਸ਼ੁਰੂ ਹੋ ਰਹੀਆਂ ਨੇ ਇਨ ਪਰਸਨ। ਔਰ ਇਸ ਤੋਂ ਇਲਾਵਾ ਕੰਪਿਊਟਰ ਦੇ ਵਿੱਚ ਬੇਸਿਕ ਟੂ ਐਡਵਾਂਸ ਕੰਪਿਊਟਰ ਦੇ ਕੋਰਸਿਸ ਸ਼ੁਰੂ ਹੋ ਰਹੇ ਨੇ, ਬੁੱਕ ਕੀਪਿੰਗ ਐਂਡ ਕੁਇਕ ਬੁੱਕਸ ਦੇ ਕੋਰਸਿਸ ਵੀ ਸ਼ੁਰੂ ਹੋਣ ਜਾ ਰਹੇ ਹੈ
0: ਜੀ।
1: ਸੋ ਇਹਨਾਂ ਸਾਰੇ ਕੋਰਸਿਸ ਦੀ ਜ਼ਿਆਦਾ ਜਾਣਕਾਰੀ ਲਈ ਸਾਡੀ ਵੈਬਸਾਈਟ ਤੇ ਲੌਗਇਨ ਕਰ ਸਕਦੇ ਹੈ queenswoodcollege.com, ਜਾਂ ਫਿਰ ਫੋਨ ਕਰਕੇ ਅਪੁਆਇੰਟਮੈਂਟ ਬਣਾ ਕੇ ਮਿਲ ਸਕਦੇ ਹੈ। ਫੋਨ ਨੰਬਰ ਹੈ 905-8072-0088, वेबसाइट है queenswoodcollege.com। और मनप्रीत, अगर किसी नूं जो वोकेशनल प्रोग्राम या डिप्लोमा प्रोग्राम जिन्हां ने करने हुंदे है, कोई फाइनेंशियल हेल्प चाहिए है, तां उन्हां वास्ते असीं स्टूडेंट लाइन ऑफ क्रेडिट दे लैण विच मदद करदे हां, या फिर उन्हां नूं ईजी इंस्टॉलमेंट पेमेंट ऑप्शन दिती जांदी है, जो कि इंटरेस्ट फ्री इंस्टॉलमेंट्स हुंदियां ने
0: जी।
1: और अगर किसी ने एजुकेशन लोन लैणा है, उहदे च अगर ओह क्वालीफाई करदे है, तां ओह वी अप्लाई कर सकदे है। सो विजिट कर सकते हैं साडे कॉलेज, किसी भी तरह की इनफॉरमेशन लई। कॉलेज की लोकेशन है जी 2023 विलियम्स पार्कवे, यूनिट 3, मेजर इंटरसेक्शन है एयरपोर्ट एंड विलियम्स, असी रेलवे क्रॉसिंग दे बिल्कुल नाल है जी विलियम्स नू फेसिंग। और मैसेज है कम्यूनिटी वास्ते एंड दे विच कि इन्नी दूर आके लेबर मार्केट च ना काम करो, थोड़ी थोड़े अपने स्किल्स नू अपग्रेड करो, चाहे वंस ए वीक वीकेंड ते क्लासेस लेके, और अपना करियर चेंज कर सकते हैं, अपने स्किल्स अपग्रेड करके इंटरनल जॉब पोस्टिंग दे विच भी, वेयर हाउसेज दे विच भी अच्छी जॉब लीती जा सकती है
0: जी।
1: बहुत बहुत शुक्रिया मनप्रीत समा देने दे लई
0: जी, बहुत बहुत शुक्रिया। जरूर तुसी भी गलबात करो Queenswood कॉलेज दे नाल, नंबर है 905-872-0088, Queenswood कॉलेज दे नाल तुहाडा संपर्क हो सकता है। पील एक्सकवेशन सर्विस नू जरूर याद रखो, रेजिडेंशियल ते कमर्शियल एक्सकवेशन एंड डेमोलिशन दे एक्सपर्ट्स ने। घर दी फाउंडेशन डिगिंग करवानी है या कमर्शियल फाउंडेशन डिगिंग करवाना चाहुंदे हो, इन्हां नू याद रखो। ट्रक यार्ड दा कंप्लीट काम करदे ने, ग्रेडिंग, ग्रेवलिंग, पेविंग भी करदे आ। सेप्टिक टैंक दा भी कंप्लीट काम तुसीं इन्हां दे कोलों करा सकदे हो। हर तरह दा कंक्रीट दा काम तुहानू करके देणगे। पूल डिगिंग करवाओ जे तुसीं अपने घरां च पूल बनवाउणा होवे। कोई भी तरह दी बिल्डिंग है तुसीं ढाउणा चाहुंदे हो, उहनूं होम डिमोलिशन एंड कमर्शियल डिमोलिशन दे भी पूरे एक्सपर्ट्स ने। किसी भी प्राइस नूं बीट करनगे। कॉल करो फ्री एस्टीमेट दे लई जगतार चौहान जी दे नाल, तुहाडी गलबात होएगी पील एक्सकवेशन सर्विस तों। नंबर है 416-891-1722, 416-891-1722 दे उपर तुसीं कॉल कर सकदे हो, पील एक्सकवेशन सर्विस दे नाल तुहाडा संपर्क होएगा। चलो फिर चलिए नैक्सट लिंक दे लई। ग्रैंड होम फर्नीचर 294 वॉकर ड्राइव वाली लोकेशन ते तुसी पहुंचो, ब्रैम्पटन वाली लोकेशन ग्रैंड होम फर्नीचर दी, क्वीन एंड गेटवे दा इंटरसेक्शन है, ते नंबर 905-302-9494 जी। सिद्धू सर
2: मेहरबानी, बहुत बहुत शुक्रिया। 3:12 कुछ सैकेंड हुए ने। सब तो पहले तो असी टीम कैनेडा नू बहुत सारी मुबारकबाद भेजदे।

0: 3-0 ਰੱਖੀ ਇਹਨਾਂ ਨੇ ਇੰਗਲੈਂਡ ਦੀ ਤੇ ਜਿੱਤ ਗਏ ਪਰ ਪਹਿਲਾਂ ਪਤਾ ਸੀਗਾ ਲੋਕਾਂ ਨੂੰ ਕਿ ਮੋਰਾਕੋ ਦੀ ਟੀਮ ਤਕੜੀ ਆ
1: ਜੀ
0: ਹਾਂਜੀ
1: ਬਿਲਕੁਲ ਸਾਹਿਬ ਬਿਲਕੁਲ ਹੁਣ ਇੱਦਾਂ ਹੀ ਕੜਾਕੇ
0: ਕੱਢ ਗਏ
1: ਬਿਲਕੁਲ ਠਾਠਾ ਕੜਾਕੇ ਕੱਢਣੀ ਇੱਥੇ ਦਿੰਦੇ ਆ ਗ੍ਰੈਂਡ ਹੋਮ ਫਰਨੀਚਰ ਗ੍ਰੈਂਡ ਹੋਮ ਫਰਨੀਚਰ 294 ਵਰਕ ਡਰਾਈਵ 294 ਵਰਕ ਡਰਾਈਵ 294 ਵਰਕ ਡਰਾਈਵ ਵਾਲੋ ਗੱਡੀਆਂ ਕਮਾ ਲਓ ਜੇ ਕਿਸੇ ਵੀ ਤਰ੍ਹਾਂ ਦੀ ਅੱਜ ਫਰਨੀਚਰ ਦੀ ਬਾਇੰਗ ਕਰਨੀ ਆ ਬੈਡਰੂਮ ਸੈੱਟ ਲੈਣਾ ਸੋਫਾ ਸੈੱਟ ਲੈਣਾ ਡਾਇਨਿੰਗ ਟੇਬਲ ਲੈਣਾ ਕੋਫੀ ਟੇਬਲ ਲੈਣਾ ਜਾਂ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਚਾਹੁੰਦੇ ਹੋ ਹਾਈਡ੍ਰੋਲਿਕ ਬੈਡਰੂਮ ਸੈੱਟ ਤੁਹਾਡਾ ਇੰਤਜ਼ਾਰ ਕਰ ਰਹੇ ਨੇ ਨਾਲ ਹੀ ਨਾਲ ਸੋਲਿਡ ਵੁੱਡ ਦੇ ਡਾਇਨਿੰਗ ਟੇਬਲ ਤੁਹਾਡਾ ਇੰਤਜ਼ਾਰ ਕਰ ਰਹੇ ਨੇ ਹਾਰਡ ਫੋਮ ਦੇ ਮੈਟਸ ਲੈਣਾ ਚਾਹੁੰਦੇ ਹੋ ਤਾਂ ਪਹੁੰਚੋ ਫਟਾਫਟ 294 ਵੋਕਰ ਡਰਾਈਵ ਦੇ ਉੱਪਰ 294 ਵੋਕਰ ਡਰਾਈਵ 294 ਵੋਕਰ ਵੋਕਰ ਵੋਕਰ ਡਰਾਈਵ ਨੂੰ ਯਾਦ ਰੱਖਣਾ ਤੇ ਸਿੱਧੂ ਸਾਹਿਬ ਹੁਣ ਡੀਲ ਦਿੰਦੇ ਹਾਂ ਜਿਨ੍ਹਾਂ ਪਰਿਵਾਰਾਂ ਨੇ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਆਪਣੇ ਕਿਚਨ ਦੇ ਲਈ ਲੈਣਾ ਸੋਲਿਡ ਵੁੱਡ ਦਾ ਟੇਬਲ ਸਖਤ ਲੱਕੜੀ ਦਾ ਟੇਬਲ ਟੇਬਲ ਪਲਾਸਟਿਕ ਚੇਅਰ ਟੇਬਲ ਪਲਾਸਟਿਕ ਚੇਅਰ ਜਿਹਦੀ ਰੈਗੂਲਰ ਕੀਮਤ 1200-1300 ਡਾਲਰ ਸੀ ਲੈ ਜਾਓ 399 ਦਾ ਸੋਲਿਡ ਵੁੱਡ ਦਾ ਟੇਬਲ 6399 ਦਾ ਤੇ ਨਾਲ ਮਾਈਕ੍ਰੋਵੇਵ ਬਿਲਕੁਲ ਫ੍ਰੀ ਤੋਹਫਾ ਮਿਲਣਾ ਸੋ ਇਹ ਇਕੱਲੀ ਡੀਲ ਡਾਇਨਿੰਗ ਟੇਬਲ ਤੇ ਨਹੀਂ ਬਹੁਤ ਸਾਰੀਆਂ ਡੀਲਾਂ ਬੈਡਰੂਮ ਸੈੱਟ
0: ਇਹਦੇ ਨਾਲ ਆਪਾਂ ਇੱਕ ਹੋਰ ਅੱਜ ਰਾਤ ਵੀ 8 ਵਜੇ ਤੱਕ ਖੁੱਲ੍ਹੇ ਹਾਂ
1: ਜੀ
0: ਮੈਂ ਹੈਗਾ ਲਾਈਵ 4 ਵਜੇ ਤੱਕ
1: ਜੀ ਭਾਜੀ
0: ਹਾਰਡ ਕੋਰ ਮੋਰਾਕੋ ਦਾ ਕੋਈ ਫੈਨ ਹੋਵੇ ਨਾ ਆ ਕੇ ਕਹੇ ਭਾਈ ਸਾਡੀ ਟੀਮ ਜਿੱਤੀ ਹੈ
1: ਜੀ
0: ਚੇਅਰ ਫੜਾਏ ਰੋ
1: ਡਨ ਭਾਜੀ ਡਨ ਉਹ ਵੀ ਤੋਹਫਾ ਸੋ ਸੋਲਿਡ ਵੁੱਡ ਦਾ ਟੇਬਲ ਤੇ 6399 ਦਾ ਤੇ ਨਾਲ ਮਾਈਕ੍ਰੋਵੇਵ ਦਾ ਤੋਹਫਾ ਮਿਲਣਾ ਹੀ ਮਿਲਣਾ ਸੋ ਬਹੁਤ ਸਾਰੀਆਂ ਡੀਲਾਂ ਬੈਡਰੂਮ ਸੈੱਟ ਸੋਫਾ ਸੈੱਟ ਈਵਨ ਕਸਟਮਾਈਜ਼ ਸੋਫਾ ਸੈੱਟ ਦੇ ਵੀ ਡੀਲਾਂ ਤੁਹਾਨੂੰ ਮਿਲ ਰਹੀਆਂ ਸੋ ਜਿੱਥੇ ਵੀ ਕਿਤੇ ਪ੍ਰੋਗਰਾਮ ਨਾਲ ਜੁੜੇ ਹੋਏ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ ਗੱਡੀਆਂ ਕਮਾ ਲਓ 294 ਵੋਕਰ ਡਰਾਈਵ 294 ਵੋਕਰ ਡਰਾਈਵ ਦੇ ਉੱਪਰ ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ ਸਰਵ ਸੰਟਾਰੀਓ ਦੀ ਬਿਲਕੁਲ ਬੈਕ ਸਾਈਡ ਤੇ ਕੁਈਨ ਵਾਲੇ ਵਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ 294-294 ਵੋਕਰ ਡਰਾਈਵ ਗ੍ਰੈਂਡ ਹੋਮ ਫਰਨੀਚਰ ਗ੍ਰੈਂਡ ਹੋਮ ਫਰਨੀਚਰ ਗ੍ਰੈਂਡ ਹੋਮ ਫਰਨੀਚਰ ਦੀ ਕੈਨੇਡੇ ਸੇਲ ਸੇਲ
2: ਕੋਈ ਵੀ ਹੋਰ ਜਾਣਕਾਰੀ ਲੈਣੀ ਹੋਵੇ ਗ੍ਰੈਂਡ ਹੋਮ ਫਰਨੀਚਰ ਤੇ ਅੱਜ ਅਸੀਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਕਰ ਰਹੇ ਹਾਂ ਨੈਕਸਟ ਫਰਮਾਇਸ਼ੀ ਕਹਿਣਾ ਰਣਜੀਤ ਬਾਵਾ ਦੀ ਆਵਾਜ਼ ਦੇ ਵਿੱਚ ਇੰਜੋਏ ਕਰੋ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ

0: ਕਿ ਆਏ ਨੇ ਕੈਲਡਨ ਸ਼ਹਿਰ ਦੇ ਵਿੱਚ ਜ਼ਗੋਰ ਰੋਡ ਐਂਡ ਮੇਫੀਲਡ ਰੋਡ ਤੇ ਇੱਕ ਨਵੀਂ ਮਾਸਟਰ ਪਲਾਨਡ ਕਮਿਊਨਿਟੀ ਜਿਹਦੇ ਵਿੱਚ 2500 ਤੋਂ ਵੀ ਜ਼ਿਆਦਾ ਨਵੇਂ ਟਾਊਨ ਹਾਊਸਿਸ ਸੈਮੀ ਡੀਟੈਚ ਤੇ ਡੀਟੈਚ ਘਰ ਤਿਆਰ ਹੋਣਗੇ 2027 ਐਂਡ 2028 ਦੇ ਵਿੱਚ ਟ੍ਰੈਡੀਸ਼ਨਲ ਟੂ ਸਟੋਰੀ ਫ੍ਰੀ ਹੋਲ ਟਾਊਨ ਹਾਊਸਿਸ ਵੱਡੀ ਬੈਕਯਾਰਡ ਤੇ ਅਨਫਿਨਿਸ਼ ਬੇਸਮੈਂਟ ਨਾਲ ਸਿਰਫ $7 lakh ਦੀ ਰੇਂਜ ਦੇ ਵਿੱਚ ਇਨ ਦ 700s ਬਹੁਤ ਜਲਦ ਆ ਰਹੇ ਨੇ ਸੈਮੀ ਡੀਟੈਚ ਘਰ 8 lakh ਦੀ ਰੇਂਜ ਦੇ ਵਿੱਚ ਇਨ ਦ 800s ਰਿਲੀਸਿੰਗ ਵੈਰੀ ਸੂਨ ਸਭ ਤੋਂ ਖਾਸ ਡਬਲ ਕਾਰ ਗਰਾਜ ਵਾਲੇ ਵੱਡੇ ਡੀਟੈਚ ਘਰ ਸਿਰਫ $9 lakh ਦੀ ਰੇਂਜ ਦੇ ਵਿੱਚ ਇਨ ਦ 900s ਰਿਲੀਸਿੰਗ ਵੈਰੀ ਸੂਨ ਪਬਲਿਕ ਰਿਲੀਸ ਤੋਂ ਪਹਿਲਾਂ ਬੈਸਟ ਲਾਟ ਐਂਡ ਲਾਟ ਕੋਰਨਰ ਲਾਟ ਦੇ ਲਈ ਜਲਦ ਤੋਂ ਜਲਦ ਸੰਪਰਕ ਕਰੋ ਐਟ 416-302-0016 416-302-0016 ਸ਼ਹਿਰ ਦੇ ਵਿੱਚ ਜ਼ਗੋਰ ਰੋਡ ਐਂਡ ਮੇਫੀਲਡ ਰੋਡ ਤੇ 2500 ਤੋਂ ਵੀ ਜ਼ਿਆਦਾ ਘਰ ਤਿਆਰ ਹੋ ਰਹੇ ਨੇ 2027 ਐਂਡ 2028 ਦੇ ਵਿੱਚ ਕਾਲ ਥੀਮ ਸਿੱਧੂ 416-302-0016 416-302-0016 ਥੀਮ
1: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ
2: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਤੇ ਸਿਮਰਾਜ ਸਿੱਧੂ ਤੋਂ ਹੀ ਕਰਵਾਈ ਹੈ
3: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਮੌਰਗੇਜ ਇੰਸ਼ੋਰੈਂਸ ਡਿਸੇਬਿਲਿਟੀ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਿਵਾ ਸਕਦੇ ਨੇ ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-453-3381 ਤੇ 416-457-3381 ਤੇ
1: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381 416-457-3381

ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਇਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਅਤੇ ਸਾਡਾ ਸਾਥ ਬਣਿਆ ਹੋਇਆ ਪੂਰੇ 4 ਵਜੇ ਤੱਕ। ਅਤੇ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ ਕਿ ਜੇਕਰ ਤੁਸੀਂ ਆਪਣੀ ਲਾਈਫ ਇੰਸ਼ੋਰੈਂਸ ਕਰਵਾਉਣ ਦੇ ਬਾਰੇ ਸੋਚ ਰਹੇ ਹੋ ਜਾਂ ਤੁਸੀਂ ਸ਼ੋਪ ਅਰਾਊਂਡ ਹੀ ਕਰ ਰਹੇ ਹੋ ਤਾਂ ਧਿਆਨ ਦੇ ਨਾਲ ਸੁਣੋ। ਟੌਪ ਫਾਈਨੈਂਸ਼ੀਅਲ ਤੋਂ ਸਿਮਰਾਜ ਸਿੱਧੂ ਜੀ ਤੁਹਾਡੇ ਲਈ ਕੈਨੇਡਾ ਦੀਆਂ ਸਭ ਤੋਂ ਲਾਰਜੈਸਟ ਇੰਸ਼ੋਰੈਂਸ ਕੰਪਨੀ ਦੇ ਨਾਲ ਕੰਮ ਕਰਦੇ ਨੇ। ਅਤੇ ਇੱਕ ਕੈਨੇਡਾ ਦੀ ਸਭ ਤੋਂ ਵੱਡੀ ਇੰਸ਼ੋਰੈਂਸ ਕੰਪਨੀਜ਼ ਦੇ ਵਿੱਚੋਂ ਇੱਕ ਕੰਪਨੀ ਹੈ ਜਿਹਨੇ ਆਪਣੀ ਇੰਸ਼ੋਰੈਂਸ ਪਾਲਿਸੀ ਦੇ ਮੰਥਲੀ ਰੇਟਸ ਨੂੰ, ਲਾਈਫ ਇੰਸ਼ੋਰੈਂਸ ਪਾਲਿਸੀ ਦੇ ਮੰਥਲੀ ਰੇਟਸ ਨੂੰ ਪੱਕੇ ਤੌਰ 'ਤੇ ਘਟਾ ਦਿੱਤਾ ਹੈ ਅਪ ਟੂ 18% ਤੱਕ। ਅਤੇ ਜੇਕਰ ਤੁਸੀਂ ਆਪਣੀ ਲਾਈਫ ਇੰਸ਼ੋਰੈਂਸ ਕਰਵਾਉਂਦੇ ਹੋ ਜਾਂ ਤੁਸੀਂ ਇਕੱਲੇ ਕਰਵਾਉਂਦੇ ਹੋ ਜਾਂ ਤੁਸੀਂ ਹਸਬੈਂਡ ਵਾਈਫ ਹੋ ਦੋਵੇਂ ਕਰਵਾਉਂਦੇ ਹੋ ਇਕੱਠੇ, ਤਾਂ ਤੁਸੀਂ ਪੱਕੇ ਤੌਰ 'ਤੇ ਇਹ 18% ਤੱਕ ਬਚਾ ਸਕਦੇ ਹੋ ਹਰੇਕ ਮਹੀਨੇ। ਅਤੇ ਇਹ 2-in-1 ਕੋਂਬੋ ਪਲਾਨ ਤੁਹਾਡੇ ਲਈ ਡਿਜ਼ਾਈਨ ਕਰਦੇ ਨੇ ਜਿਹਦੇ ਵਿੱਚ ਲਾਈਫ ਇੰਸ਼ੋਰੈਂਸ ਐਂਡ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੇ ਕੋਂਬੋ ਪਲਾਨਸ ਮਨੀ ਬੈਕ ਦੇ ਨਾਲ $99 ਪਰ ਮੰਥ ਵਿੱਚ ਤੁਹਾਡੇ ਲਈ ਡਿਜ਼ਾਈਨ ਕਰ ਦੇਣਗੇ। ਜੇ ਤੁਸੀਂ ਸੈਲਫ ਇੰਪਲੋਇਡ ਹੋ, ਖਾਸ ਕਰਕੇ ਤੁਸੀਂ ਟਰੱਕ ਡਰਾਈਵਰ ਹੋ, ਫਿਰ ਤੁਹਾਡੇ ਲਈ 3-in-1 ਕੋਂਬੋ ਪਲਾਨਸ ਡਿਜ਼ਾਈਨ ਕੀਤੇ ਜਾਂਦੇ ਨੇ ਜਿਹਦੇ ਵਿੱਚ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਐਂਡ ਡਿਸਬਿਲਿਟੀ ਇੰਸ਼ੋਰੈਂਸ ਇੰਕਲੂਡਿਡ ਹੁੰਦੀ ਹੈ। ਚਾਹੇ ਤੁਸੀਂ ਲੋਕਲ ਟਰੱਕ ਚਲਾਉਂਦੇ ਹੋ, ਚਾਹੇ ਤੁਸੀਂ US ਜਾਂਦੇ ਹੋ, ਤੁਹਾਡੇ ਲਈ ਇਹ ਸਹੀ ਪਾਲਿਸੀ ਡਿਜ਼ਾਈਨ ਕਰਨਗੇ। ਜੇ ਤੁਸੀਂ ਟਰੱਕਿੰਗ ਕੰਪਨੀ ਓਨ ਕਰਦੇ ਹੋ, ਤੁਹਾਡੇ ਕੋਲ ਲੈਟਸ ਸੇ 20 ਤੋਂ ਵੀ ਜ਼ਿਆਦਾ ਡਰਾਈਵਰਸ ਨੇ, ਇੰਪਲੋਈਜ਼ ਨੇ, ਤਾਂ ਤੁਹਾਡੀ ਫਲੀਟ ਡਿਸਬਿਲਿਟੀ ਪ੍ਰਾਈਸ ਨਾਲੇ ਕਵਰੇਜ ਨੂੰ ਬੀਟ ਕਰਨਗੇ। ਜੇ ਤੁਸੀਂ ਇੱਕ ਬਿਜ਼ਨਸ ਓਨਰ ਹੋ, ਕੋਈ ਵੀ ਬਿਜ਼ਨਸ ਹੋ ਸਕਦਾ ਤੁਹਾਡਾ, ਅਤੇ ਤੁਸੀਂ ਆਪਣੇ ਸਾਰੇ ਇੰਪਲੋਈਜ਼ ਦੇ ਲਈ ਮੈਡੀਕਲ ਗਰੁੱਪ ਬੈਨੀਫਿਟਸ ਚਾਹੁੰਦੇ ਹੋ, ਕਸਟਮ ਪਲਾਨ ਤਿਆਰ ਕੀਤੇ ਜਾਂਦੇ ਨੇ, ਮਤਲਬ ਕਿ ਪ੍ਰਿਸਕ੍ਰਿਪਸ਼ਨ, ਦਵਾਈਆਂ, ਡੈਂਟਲ, ਵਿਜ਼ਨ, ਕਾਇਰੋ, ਫਿਜ਼ੀਓ, ਇਹ ਸਾਰੀਆਂ ਸਰਵਿਸਿਜ਼ ਨੂੰ ਕਵਰ ਕਰਨ ਦੇ ਲਈ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰੋ। ਜੇਕਰ ਤੁਹਾਨੂੰ ਸੁਪਰ ਵੀਜ਼ਾ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਲੋੜ ਹੈ, ਇਹਨਾਂ ਦੇ ਕੋਲ 40 ਤੋਂ ਵੀ ਵੱਧ ਕੰਪਨੀਜ਼ ਨੇ ਜਿਨ੍ਹਾਂ ਦੇ ਨਾਲ ਇਹ ਕੰਮ ਕਰਦੇ ਆ, ਅਤੇ ਤੁਹਾਨੂੰ ਸਭ ਤੋਂ ਲੋਵੈਸਟ ਪ੍ਰਾਈਸ ਦਵਾਉਣਗੇ। ਅਤੇ ਇਨ ਕੇਸ ਤੁਸੀਂ ਕੋਈ ਇੰਸ਼ੋਰੈਂਸ ਪੋਲਿਸੀ ਕਰਵਾਈ ਵੀ ਹੋਈ ਆਲਰੇਡੀ, ਤੁਹਾਨੂੰ ਉਹ ਲੱਗਦਾ ਕਿ ਤੁਹਾਡੀ ਪੋਲਿਸੀਜ਼ ਦੀ ਜਿਹੜੀ ਕਿਸ਼ਤ ਹੈ ਉਹ ਬਹੁਤ ਮਹਿੰਗੀ ਆ, ਜਾਂ ਤੁਹਾਨੂੰ ਪਤਾ ਹੀ ਨਹੀਂ ਕਿ ਤੁਹਾਡੀ ਪੋਲਿਸੀ ਦੇ ਵਿੱਚ ਕੀ ਕੁਛ ਕਵਰਡ ਹੈਗਾ ਆ, ਕੀ ਕੁਛ ਲਿਖਿਆ ਹੋਇਆ, ਤੁਸੀਂ ਕਿੰਨੇ ਸਾਲ ਦੇ ਲਈ ਕਿਸ਼ਤਾਂ ਪੇ ਕਰਨੀਆਂ ਨੇ, ਫ੍ਰੀ ਵਿੱਚ ਆਪਣੀ ਪੋਲਿਸੀ ਰਿਵਿਊ ਕਰਵਾਓ। ਅਤੇ ਤੁਸੀਂ ਕਾਲ ਕਰ ਸਕਦੇ ਹੋ, ਟੈਕਸਟ ਕਰ ਸਕਦੇ ਹੋ, ਵਟਸਐਪ ਕਰ ਸਕਦੇ ਹੋ। ਟੌਪ ਫਾਈਨੈਂਸ਼ੀਅਲ ਤੋਂ ਸਿਮਰਾਜ ਸਿੱਧੂ ਜਿਹਦੇ ਨਾਲ ਇੰਸ਼ੋਰੈਂਸ ਬ੍ਰੋਕਰ ਨੇ, ਕਾਫੀ ਲੰਬੇ ਟਾਈਮ ਤੋਂ ਕੰਮ ਕਰ ਰਹੇ ਨੇ। ਇਹਨਾਂ ਦਾ ਆਫਿਸ 70 ਡੈਲਟਾ ਪਾਰਕ ਬੁਲੇਵਰਡ ਬ੍ਰੈਂਪਟਨ ਦੇ ਵਿੱਚ ਯੂਨਿਟ ਨੰਬਰ 11 ਦੇ ਉੱਪਰ ਹੈ, ਏਅਰਪੋਰਟ ਐਂਡ ਕੁਈਨ ਦੇ ਬਿਲਕੁਲ ਨਜ਼ਦੀਕ, ਏਅਰਪੋਰਟ ਐਂਡ ਡੈਲਟਾ ਪਾਰਕ ਦੀ ਇੰਟਰਸੈਕਸ਼ਨ 'ਤੇ। ਨੰਬਰ ਤੁਸੀਂ ਨੋਟ ਕਰ ਲਓ, ਕਾਲ, ਟੈਕਸਟ ਔਰ ਵਟਸਐਪ ਕਰ ਸਕਦੇ ਹੋ 416-457-3381, 416-457-3381। ਟੌਪ ਫਾਈਨੈਂਸ਼ੀਅਲ ਤੋਂ ਸਿਮਰਾਜ ਸਿੱਧੂ ਜਿਹਦੇ ਨਾਲ ਤੁਹਾਡੀ ਗੱਲਬਾਤ ਹੋ ਸਕਦੀ ਹੈ। ਸਟੂਡੀਓ ਨੰਬਰ 905-564-6444 ਦੇ ਉੱਪਰ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ। 905-564-5444 ਸਟੂਡੀਓ ਦਾ ਨੰਬਰ ਹੈ। ਅਤੇ ਨਾਲ ਦੀ ਨਾਲ ਹੀ ਮੈਂ ਤੁਹਾਨੂੰ ਜਾਣਕਾਰੀ ਦਿਆਂ ਕਲੀਅਰ ਵਿਊ ਆਈ ਕੇਅਰ ਦੀ, ਜਿਹੜੇ ਕਿ ਤੁਹਾਡੇ ਲਈ ਲੋਕੇਟਡ ਨੇ ਮੈਕਵੀਨ ਐਂਡ ਮੇਫੀਲ ਦੀ ਇੰਟਰਸੈਕਸ਼ਨ 'ਤੇ। ਇਹਨਾਂ ਦੇ ਕੋਲ ਤੁਸੀਂ ਪਹੁੰਚੋ, ਡਾਕਟਰਸ ਤੁਹਾਡੇ ਲਈ ਮੰਡੇ ਨੂੰ ਛੱਡ ਕੇ 6 ਦੇ 6 ਦਿਨ ਅਵੇਲੇਬਲ ਰਹਿੰਦੇ ਨੇ। ਪ੍ਰੋਪਰ ਐਡਰੈਸ ਹੈ 11615 ਮੈਕਵੀਨ ਡਰਾਈਵ, ਯੂਨਿਟ ਨੰਬਰ 34 ਬਰੈਂਪਟਨ ਦੇ ਵਿੱਚ। ਡਾਕਟਰ ਰਮਨਦੀਪ ਹੇਰ ਐਂਡ ਡਾਕਟਰ ਹਰਪ੍ਰੀਤ ਹੇਰ ਦੋਵੇਂ ਆਪ ਡਾਕਟਰਸ ਨੇ। ਇਹਨਾਂ ਦਾ ਹੀ ਆਪਣਾ ਕਲੀਨਿਕ ਹੈ ਕਲੀਅਰ ਵਿਊ ਆਈ ਕੇਅਰ। ਕੰਪਲੀਟ ਪੇਅਰ ਆਫ ਕਲਾਸਿਸ $99 ਤੋਂ ਸਟਾਰਟ ਹੋ ਜਾਂਦੇ ਨੇ। 25% ਡਿਸਕਾਊਂਟ ਤੁਹਾਨੂੰ ਡਿਜ਼ਾਈਨਰ ਫਰੇਮਸ ਦੇ ਉੱਪਰ ਦਿੰਦੇ ਨੇ। ਡਾਇਰੈਕਟ ਬਿਲਿੰਗ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਨੇ। ਡਾਕਟਰਸ ਦੀ ਅਵੇਲੇਬਿਲਿਟੀ 6 ਦਿਨ ਰਹਿੰਦੀ ਹੈ ਵੀਕ ਦੇ ਵਿੱਚ, ਜਿਵੇਂ ਕਿ ਮੈਂ ਦੱਸਿਆ। ਅਤੇ ਤੁਸੀਂ ਕੰਪਰੀਹੈਂਸਿਵ ਆਈ ਐਗਜ਼ਾਮ ਵਿਦ OCT ਥਰਡ ਸਕੈਨਿੰਗ ਕਰਦੇ ਨੇ। 6 ਦੇ 6 ਦਿਨ ਤੁਸੀਂ ਡਾਕਟਰਸ ਨੂੰ ਮਿਲ ਸਕਦੇ ਹੋ। ਮਾਇਓਪੀ ਕੰਟਰੋਲ ਲੈਂਸਿਸ ਅਵੇਲੇਬਲ ਨੇ, ਵਿਜੂਅਲ ਫੀਲਡ ਅਵੇਲੇਬਲ ਹੈ। ਅਤੇ ਟਿਊਜ਼ਡੇ ਤੋਂ ਫਰਾਈਡੇ ਤੱਕ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਓਪਨ ਰਹਿੰਦੇ ਨੇ। ਸੈਟਰਡੇ ਜਾਣਾ ਚਾਹੁੰਦੇ ਹੋ, ਮਤਲਬ ਕਿ ਅੱਜ ਜਾਣਾ ਚਾਹੁੰਦੇ ਹੋ, ਤਾਂ ਸ਼ਾਮ ਦੇ 6 ਵਜੇ ਤੱਕ ਜਾ ਸਕਦੇ ਹੋ। 11 ਤੋਂ 6 ਓਪਨ ਹੁੰਦੇ ਨੇ। ਕੱਲ੍ਹ ਨੂੰ ਜਾਣਾ ਹੋਵੇ, ਸੰਡੇ ਵਾਲੇ ਦਿਨ ਤੁਹਾਡੇ ਕੋਲ ਟਾਈਮ ਹੈ, ਤਾਂ ਦੁਪਹਿਰ ਦੇ 12 ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਓਪਨ ਰਹਿੰਦੇ ਨੇ। ਮੰਡੇ ਨੂੰ ਕਲੋਜ਼ ਹੁੰਦੇ ਨੇ ਇਹ। ਅਤੇ ਤੁਸੀਂ ਮੈਕਵੀਨ ਐਂਡ ਮੇਫੀਲ ਦੀ ਇੰਟਰਸੈਕਸ਼ਨ 'ਤੇ ਜਾ ਕੇ ਤੁਸੀਂ 6 ਦੇ 6 ਦਿਨ ਡਾਕਟਰਸ ਦੇ ਨਾਲ ਮਿਲ ਸਕਦੇ ਹੋ। ਮੰਡੇ ਨੂੰ ਯਾਦ ਰੱਖਿਓ ਕਿ ਛੁੱਟੀ ਹੁੰਦੀ ਹੈ ਇਹਨਾਂ ਦੀ। ਅਤੇ ਨੰਬਰ ਤੁਸੀਂ ਨੋਟ ਕਰ ਲਓ, ਆਪਣੀ ਅਪੁਆਇੰਟਮੈਂਟ ਬੁੱਕ ਕਰੋ ਜਾਂ ਵਾਕਿਨ ਜਾਓ। ਪਹੁੰਚੋ ਤੁਸੀਂ ਕਲੀਅਰ ਵਿਊ ਆਈ ਕੇਅਰ। ਨੰਬਰ ਹੈ 905-913-4545, 905-913-4545 ਦੇ ਉੱਪਰ ਤੁਸੀਂ ਕਾਲਸ ਕਰ ਸਕਦੇ ਹੋ। ਕਲੀਅਰ ਵਿਊ ਆਈ ਕੇਅਰ ਦੇ ਨਾਲ ਤੁਹਾਡੀ ਗੱਲਬਾਤ ਹੋ ਸਕਦੀ ਹੈ। ਛੋਟੀ ਜਿਹੀ ਮਿਊਜ਼ੀਕਲ ਬ੍ਰੇਕ ਲੈਂਦੇ ਹਾਂ ਅਤੇ ਵਾਪਸ ਆ ਕੇ ਚੱਲਾਂਗੇ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਦੇ ਵੱਲ। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਕਰੀਬ ਹਾਫ ਐਨ ਆਵਰ ਦਾ ਹੋ ਰਿਹਾ, ਅੱਧੇ ਘੰਟੇ ਦਾ ਟਾਈਮ ਹੈ ਸਾਡੇ ਕੋਲ, ਤੇ ਉਮੀਦ ਹੈ ਕਿ ਤੁਸੀਂ ਆਪਣੀ ਪਸੰਦ ਦੇ ਗਾਣੇ ਇੰਜੋਏ ਕਰ ਰਹੇ ਹੋਵੋਗੇ। ਸਟੂਡੀਓ ਨੰਬਰ 9055646444 ਤੇ ਜੇਕਰ ਤੁਸੀਂ ਹਜੇ ਵੀ ਆਪਣੀ ਪਸੰਦ ਦਾ ਕੋਈ ਵੀ ਗਾਣਾ ਸੁਣਨਾ ਹੋਵੇ ਤਾਂ ਜ਼ਰੂਰ ਤੁਸੀਂ ਕਾਲ ਕਰ ਸਕਦੇ ਹੋ। ਤੇ ਮੇਰੇ ਨਾਲ ਲਾਈਨ ਤੇ ਜੁੜੇ ਹੋਏ ਨੇ ਅਪਲਾਇੰਸ ਜੰਕਸ਼ਨ ਤੋਂ ਮਨਜੀਤ ਗਿੱਲ ਜੀ, ਜਿਨ੍ਹਾਂ ਦੇ ਨਾਲ ਤੁਸੀਂ ਕੰਟੈਕਟ ਕਰਨਾ ਜੇ ਤੁਸੀਂ ਵੀ ਆਪਣੇ ਲਈ ਨੰਬਰ 1 ਅਪਲਾਇੰਸਿਸ ਲੈ ਕੇ ਆਉਣਾ ਚਾਹੁੰਦੇ ਹੋ। ਤਾਂ ਇਹਨਾਂ ਦੀਆਂ ਦੋ ਲੋਕੇਸ਼ਨਸ ਨੇ, ਮਿਸੀਸਾਗਾ ਰੋਡ ਐਂਡ ਸਟੀਲ ਦੀ ਇੰਟਰਸੈਕਸ਼ਨ ਦੇ ਉੱਪਰ ਪਹਿਲੀ ਲੋਕੇਸ਼ਨ, ਏਅਰਪੋਰਟ ਰੋਡ ਐਂਡ ਕਲਾਕ ਦੀ ਇੰਟਰਸੈਕਸ਼ਨ ਤੇ ਦੂਸਰੀ ਲੋਕੇਸ਼ਨ, ਤੇ ਦੋਵੇਂ ਲੋਕੇਸ਼ਨਸ ਤੁਹਾਡੇ ਲਈ ਐਵਰੀ ਡੇ ਓਪਨ ਨੇ। ਨਵੀਆਂ ਡੀਟੇਲਸ ਦੀ ਜਾਣਕਾਰੀ ਲੈ ਕੇ ਆਏ ਨੇ ਮਨਜੀਤ ਗਿੱਲ ਜੀ। ਮਨਜੀਤ ਜੀ ਸਵਾਗਤ, ਸਤਿ ਸ੍ਰੀ ਅਕਾਲ।
1: ਥੈਂਕ ਯੂ ਸੋ ਮਚ ਮਨਪ੍ਰੀਤ ਜੀ, ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਤੇ ਅੱਜ ਸ਼ਾਮ 7 ਵਜੇ ਤੱਕ ਕੈਨੇਡਾ ਡੇ ਸੇਲ ਦਾ ਤੁਸੀਂ ਫਾਇਦਾ ਚੱਕਣਾ ਜੇ ਕੋਈ ਵੀ ਅਪਲਾਈਸਿਸ ਜਾਂ ਟੀਵੀ ਸੈਕਸ਼ਨ ਚ ਡੀਲ ਦੇਖ ਰਹੇ ਹੋ। ਟੀਵੀ ਸੈਕਸ਼ਨ ਦੇ ਵਿੱਚ ਬਿਗ ਸਕਰੀਨ 98 ਇੰਚ 98 ਇੰਚ ਦਾ ਸੈਮਸੰਗ ਬ੍ਰਾਂਡ ਦਾ ਐਲਈਡੀ ਸਮਾਰਟ 4K ਟੀਵੀ ਹੈ, ਜਿਹੜਾ ਕਿ $3500 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $1899 $1899 ਚ ਅੱਜ ਸ਼ਾਮ 7 ਵਜੇ ਤੱਕ ਤੁਸੀਂ ਲਗਾ ਸਕਦੇ ਆ। ਜਿਹੜੇ ਵੀ ਕਸਟਮਰ 75 ਇੰਚ ਦੇ ਵਿੱਚ ਡੀਲ ਦੇਖ ਰਹੇ ਨੇ, 75 ਇੰਚ ਦਾ ਕਿਊ ਐਲਈਡੀ ਟੀਵੀ ਹੈ ਜੀ, ਜਿਹੜਾ ਕਿ $1600 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $999 ਚ ਅੱਜ ਸ਼ਾਮ 7 ਵਜੇ ਤੱਕ ਤੁਸੀਂ ਅਪਲਾਈਸ ਜੰਕਸ਼ਨ ਤੇ ਲਗਾ ਸਕਦੇ ਆ। ਜਿਹੜੇ ਵੀ ਕਸਟਮਰ ਆਪਣੇ ਕਿਚਨ ਦੇ ਲਈ 3-ਪੀਸ ਦਾ ਕਿਚਨ ਸੈੱਟ ਦਾ ਬੰਡਲ ਦੇਖ ਰਹੇ ਨੇ, ਇਹਦੇ ਵਿੱਚ 36 ਇੰਚ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫਰਿੱਜ, ਗਲਾਸ ਟੋਪ ਵਾਲਾ ਇਲੈਕਟ੍ਰਿਕ ਸਟੋਵ ਤੇ ਟੋਲ ਟੱਪ ਦੀ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ, $5500 ਦੀ ਵੈਲਿਊ ਦਾ 3 ਪ੍ਰੀਮੀਅਮ ਅਪਲਾਈਸਿਸ ਦਾ ਬੰਡਲ ਹੈ, ਜਿਹੜਾ ਕਿ ਸਿਰਫ $2799 $2799 ਚ ਇਸ ਵੀਕਐਂਡ ਤੁਸੀਂ ਅਪਲਾਈਸ ਜੰਕਸ਼ਨ ਤੇ ਲਗਾ ਸਕਦੇ ਆ। ਲਾਸਟ ਦੇ ਵਿੱਚ ਸਾਡੇ ਲਾਂਡਰੀ ਸੈਕਸ਼ਨ ਚ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਵਾਈਫਾਈ ਕਨੈਕਟੀਵਿਟੀ ਵਾਲਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ, ਜੇ ਜਗ੍ਹਾ ਦੀ ਘਾਟ ਹੈ ਤੁਸੀਂ ਵਾਸ਼ਰ ਦੇ ਉੱਪਰ ਰੱਖ ਕੇ ਡਰਾਇਰ ਨੂੰ ਸਟੈਕ ਵੀ ਕਰ ਸਕਦੇ ਆ। $2200 ਦੀ ਵੈਲਿਊ ਦਾ ਵਾਸ਼ਰ ਡਰਾਇਰ ਦਾ ਸੈੱਟ ਹੈ, ਜਿਹੜਾ ਕਿ ਸਿਰਫ $1499 ਚ ਤੁਸੀਂ ਲਗਾ ਸਕਦੇ ਆ। 6 ਮਹੀਨੇ ਚ ਤੁਸੀਂ ਪੇਮੈਂਟ ਕਰਨੀ ਹੈ, ਡਿਲੀਵਰੀ ਬਿਲਕੁਲ ਫ੍ਰੀ ਹੈ। 2 ਲੋਕੇਸ਼ਨਾਂ ਤੋਂ ਅਸੀਂ ਸਰਵ ਕਰਦੇ ਹਾਂ, ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ। ਨੰਬਰ ਟੂ ਕਾਲ ਇਜ
0: 905-450-0054 ਦੇ ਉੱਪਰ ਤੁਸੀਂ ਗੱਲਬਾਤ ਕਰ ਸਕਦੇ ਹੋ ਅਪਲਾਇੰਸ ਜੰਕਸ਼ਨ ਦੇ ਨਾਲ। ਤੇ ਨਾਲ ਦੀ ਨਾਲ ਹੀ ਟਾਟ ਟ੍ਰਾਂਸਫਰਟ ਵਾਲਿਆਂ ਦੇ ਨਾਲ ਵੀ ਗੱਲਬਾਤ ਕਰੋ, ਇਹਨਾਂ ਨੂੰ ਏਜ਼ਡ ਡਰਾਈਵਰਸ ਦੀ ਲੋੜ ਹੈ, US ਦੇ ਲਈ ਸ਼ਾਰਟ ਹਾਲ ਦਾ ਕੰਮ ਹੈ। ਸੇਮ ਡੇ ਤੁਸੀਂ ਘਰ ਵਾਪਸੀ ਕਰ ਸਕਦੇ ਹੋ, ਮੰਡੇ ਟੂ ਫਰਾਈਡੇ ਹਰ ਰੋਜ਼ ਤੁਹਾਨੂੰ ਕੰਮ ਮਿਲੂਗਾ। ਜੇਕਰ ਤੁਹਾਡੇ ਕੋਲ 2 ਸਾਲ ਦਾ ਲਾਇਸੈਂਸ ਹੈ, 23 ਸਾਲ ਦੀ ਤੁਹਾਡੀ ਏਜ ਹੈ ਤੇ ਤੁਹਾਡਾ ਕਲੀਨ ਰੈਕਰਡ ਹੈਗਾ, ਤਾਂ ਜ਼ਰੂਰ ਕਾਲ ਕਰੋ। ਡਰਾਈਵਰਸ $1600 ਤੋਂ ਲੈ ਕੇ $2200 ਜਾਂ ਉਸ ਤੋਂ ਵੀ ਜ਼ਿਆਦਾ ਵੀਕਲੀ ਕਮਾ ਸਕਦੇ ਨੇ। ਤੇ ਜੇਕਰ ਤੁਸੀਂ ਰਾਇਲ ਇਨਫੀਲਡ ਬੁਲਟ ਐਂਡ ਕਲਾਸਿਕ ਦੇ ਓਲਡ ਮਾਡਲਸ ਚਾਹੁੰਦੇ ਹੋ, 1951 ਤੋਂ ਲੈ ਕੇ 2020 ਦੇ ਸਾਰੇ ਮਾਡਲਸ ਇਹਨਾਂ ਦੇ ਕੋਲ ਅਵੇਲੇਬਲ ਨੇ। ਟੱਟ ਟ੍ਰਾਂਸਫਰਾਈਡ ਤੋਂ ਸੁੱਖੀ ਟੱਟ ਜੀ ਨੂੰ ਕਾਲ ਕਰੋ, ਨੰਬਰ ਹੈ 416-666-9520, 416-666-9520 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ ਟੱਟ ਟ੍ਰਾਂਸਫਰਾਈਡ ਵਾਲਿਆਂ ਨੂੰ। ਚਲੋ ਫਿਰ ਚੱਲੀਏ ਨੈਕਸਟ ਲਿੰਕ ਦੇ ਲਈ, ਗ੍ਰੈਂਡ ਹੋਮ ਫਰਨੀਚਰ ਦੇ ਉੱਪਰ ਕੁਈਨ ਐਂਡ ਗੇਟਵੇ ਦੀ ਇੰਟਰਸੈਕਸ਼ਨ ਤੇ ਪ੍ਰੋਪਰ ਐਡਰੈਸ 294 ਵਾਕਰ ਡਰਾਈਵ ਦੇ ਉੱਪਰ ਤੁਸੀਂ ਪਹੁੰਚਣਾ ਆ, ਜਿੱਥੇ ਕਿ ਅੱਜ ਅਸੀਂ ਕਰਨਾ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਤੇ ਤੁਹਾਨੂੰ ਅਸੀਂ ਦਵਾਉਣੇ ਆ ਨੈਕਸਟ ਡੀਲ ਫਰਨੀਚਰ ਦੇ ਵਿੱਚ। ਜੀ ਸਿੱਧੂ ਸਰ,
2: ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ। ਅਸੀਂ ਪਹੁੰਚੇ ਹੋਏ ਅੱਜ ਗ੍ਰੈਂਡ ਫਰਨੀਚਰ ਤੇ, ਜਿਹੜੇ ਆਪਣਾ ਦੇਸ਼ ਪ੍ਰਦੇਸ਼ ਨਾਲ ਜੁੜਿਆ ਗੀਤ ਸਿੰਘ ਜੀ ਚੱਲ ਰਿਹਾ, ਕਿਉਂਕਿ ਵੀਕਐਂਡ ਦਾ ਪ੍ਰੋਗਰਾਮ ਹੈ। ਕੁਮਾਰ ਸਾਨੂੰ ਹੁਣੇ ਕਹਿ ਰਹੇ ਸੀ ਮੈਂ ਜਾਨ ਨਿਕਲ ਜਾਏ ਮੇਰੀ, ਜਿਵੇਂ ਕਿ ਬੋਲ ਜਾਊ ਹਨਾ।
3: ਜੀ ਭਾਈ,
2: ਰੋਣਾ ਨੀ ਬਾਈ, ਸਾਡੇ ਕੋਲ ਆਉਣਾ, ਇੱਥੇ ਤੁਹਾਨੂੰ ਕੈਂਡੀ ਦੇਵਾਂਗੇ, ਲੋਲੀਪੋਪ ਦੇਵਾਂਗੇ। ਕੁਮਾਰ ਸਾਨੂੰ ਤੁਹਾਨੂੰ ਕਹਿ ਰਹੇ ਭਾਈ ਰੋਣਾ ਨੀ ਹੈ ਨਾ, ਕਿਉਂਕਿ ਅਸੀਂ ਗਿਫਟ ਦੇ ਕੇ ਤੋਰਦੇ ਹਾਂ, ਖੁਸ਼ਕਰੀ ਦਾ ਤੋਰਦੇ
3: ਹਾਂ, ਹਰੇਕ ਪਰਜੇ ਦੇ ਨਾਲ ਗਿਫਟ
2: ਖੁਸ਼ ਕਰਕੇ ਭੇਜਣਾ ਸਾਡਾ ਫਰਜ਼ ਬਣਦਾ।
3: ਜੀ ਜੀ ਬਿਲਕੁਲ ਸਿੱਧੂ ਸਾਹਿਬ, ਸਾਡੇ ਕੋਲ ਆਓ, ਖੁਸ਼ ਹੋ ਕੇ ਜਾਓ ਆਪਣੇ ਘਰ। ਸੋ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਮੰਗ ਕਰਨੀ ਚਾਹੁੰਦੇ ਹੋ, ਬੈਡਰੂਮ ਸੈੱਟ ਚਾਹੀਦੇ ਨੇ, ਹਾਈਡ੍ਰੋਲਿਕ ਬੈਡਰੂਮ ਸੈੱਟ ਚਾਹੀਦੇ ਨੇ, ਸੋਫਾ ਸੈੱਟ ਚਾਹੀਦੇ ਨੇ, ਡਾਇਨਿੰਗ ਟੇਬਲ ਚਾਹੀਦੇ ਨੇ, ਕਾਫੀ ਟੇਬਲ ਚਾਹੀਦੇ ਨੇ, ਕੈਨੇਡਾ ਵਾਲੀਆਂ ਪ੍ਰਾਈਸ ਮਿਲ ਰਹੀਆਂ, ਤੇ ਹਰੇਕ ਪਰਚੇ ਦਾ ਸੋਫਾ ਵੀ ਅੱਜ
2: ਮਿਲੇਗਾ ਨਾ।
3: ਬਿਲਕੁਲ, ਸਿੰਗਲ ਸਿੰਗਲ ਸਾਈਜ਼ ਦਾ ਮੈਟਰ ਸੀ ਬਾਏ ਕਰਨਾ, ਤੋਹਫਾ ਤੋਹਫਾ ਤੋਹਫਾ ਮਿਲਣਾ ਹੀ ਮਿਲਣਾ। ਸੋ ਕਿਉਂ ਘੁਮਾ ਲਓ ਗੱਡੀਆਂ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ, 294 ਵੋਕਲ ਡਰਾਈਵ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਨੂੰ ਪਰਿਵਾਰ ਯਾਦ ਰੱਖਣ ਰਾਤ ਦੇ 8 ਵਜੇ।
2: ਕਈ ਵਾਰੀ ਨਾ ਜਦੋਂ ਬੱਚੇ ਜਦ ਕਰਨਾ ਰੋਡ ਚ ਲੱਗ ਜਾਂਦੇ, ਕਈ ਵਾਰੀ
3: ਜੀ
2: ਉਹਨੂੰ ਲੋਲੀਪੋਪ ਦਿਖਾ ਦਿਓ, ਜਿਹੜੇ ਖੁਸ਼ ਚਿਹਰੇ ਤੇ ਮੁਸਕਰਾਹਟ ਆ ਜਾਂਦੀ ਹੈ।
3: ਜੀ ਜੀ,
2: ਆਪਣੀ ਕੋਸ਼ਿਸ਼ ਇਹ ਹੈ ਕਿ ਲੋਕਾਂ ਨੂੰ ਖੁਸ਼ ਕਰੀਏ, ਵਧੀਆ ਤੋਹਫੇ ਦੇ।
3: ਬਿਲਕੁਲ ਸਾਹਿਬ, ਤੋਹਫੇ ਤੇ ਇੱਕ ਬੈਸਟ ਪ੍ਰਾਈਸ ਤੁਹਾਨੂੰ ਮਿਲਣੀ ਅੱਜ ਰਾਤ ਦੇ 8 ਵਜੇ ਤੱਕ, ਕੈਨੇਡਾ ਵਾਲੀਆਂ ਪ੍ਰਾਈਸ
0: 14th of August, Toronto, Scotiabank Arena. Tickets bilkul live ne. Tusi zaroor poncho ticketmaster.ca de upar. Inna di website jithe ki tuhanu tickets milan gaya. Pura tuhanu he stadium da map nazar a jana. Jithe ki tusi apni pasandiyan tickets nu buy kar sakde ho. Book karwao ticketmaster.ca de upar jaake. 14th of August nu Amy Virk and Sargun Mehta apne shehar aa rahe ne. Scotiabank Arena de vich live performances denge. Unity tour leke aa rahe ne. Cellular Point and True Sound de vallon ehe present kita ja rahe. Unity Tour Amy Virk and Sargun Mehta ji da 14 August nu Toronto de vich Scotiabank Arena de vich ehe show hoega. Ticketmaster.ca de upar jaake tusi tickets book kar lo. Te lo fir Amy Virk di awaz de vich ik gaana inna da purana but aaj tak vi mere khayal ch kafi chalda gaana ehe hega ya. Tusi enjoy karo te sundero desh pradesh prime time radio.

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 4 ਵਜੇ ਤੱਕ। ਸਟੂਡੀਓ ਨੰਬਰ 9055646444 ਦੇ ਉੱਪਰ ਤੁਹਾਡੀਆਂ ਕਾਲਸ ਆ ਰਹੀਆਂ ਨੇ। ਅਗਲੇ ਕਾਲਰ 4307 ਜੀ, ਸਤਿ ਸ਼੍ਰੀ ਅਕਾਲ।
1: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਹਾਂਜੀ, ਸਤਿ ਸ਼੍ਰੀ ਅਕਾਲ।
1: ਅੱਛਾ ਬੇਟਾ, ਤੁਸੀਂ ਨਾ ਇੱਕ ਟਰੱਕ ਡਰਾਈਵਰ ਦੇ ਐਡ ਦਾ ਨੰਬਰ ਬੋਲਿਆ ਸੀ, ਮੈਂ ਲਿਖਣਾ ਲਿਖ ਨਹੀਂ ਸਕਿਆ।
0: ਹਾਂਜੀ, ਕੋਈ ਗੱਲ ਨਹੀਂ, ਨੋਟ ਕਰ ਲਓ। ਟਾਟਾ ਟਰਾਂਸਫਰ ਦੀ ਗੱਲ ਕਰ ਰਹੇ ਹੋ ਨਾ?
1: ਹਾਂਜੀ ਹਾਂਜੀ, ਕੋਈ ਹੋਰ ਵੀ ਹੈਗਾ ਤਾਂ ਉਹਨਾਂ ਤੋਂ ਵੀ ਦੱਸ ਦਿਓ।
0: ਹਾਂਜੀ, 416
1: ਇੱਕ ਮਿੰਟ ਜੀ, 416 ਹਾਂਜੀ
0: ਹਾਂਜੀ, 666
1: ਹਾਂਜੀ,
0: 9520
1: 9520 ਹੋਰ ਨਹੀਂ ਹੈਗਾ ਕੋਈ ਤੁਹਾਡੇ ਕੋਲ ਐਡ ਕਿਸੇ ਹੋਰ ਦੀ?
0: ਫਿਲਹਾਲ ਲਈ ਇਹੀ ਨੇਗੇ। ਤੁਸੀਂ ਇਹਨਾਂ ਨਾਲ ਕਰ ਲਓ ਗੱਲ, ਇਹਨਾਂ ਦੇ ਕੋਲ ਹੈਗੇ ਨੇ ਕਾਫੀ, ਇਹਨਾਂ ਦੇ ਕੋਲ ਹਾਇਰਿੰਗ ਚੱਲ ਰਹੀ ਹੈ।
1: ਠੀਕ ਹੈ, ਸ਼ੁਕਰੀਆ ਮਿਹਰਬਾਨੀ।
0: ਹਾਂਜੀ ਹਾਂਜੀ, ਨੋ ਪ੍ਰੋਬਲਮ ਜੀ, ਥੈਂਕ ਯੂ ਸੋ ਮਚ। 6643 ਹਾਂਜੀ, ਸਤਿ ਸ਼੍ਰੀ ਅਕਾਲ।
2: ਹੈਲੋ
0: ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ।
2: ਹਾਂਜੀ ਮੰਤਰੀ ਜੀ, ਤੁਹਾਨੂੰ ਤਾਂ ਰਵੇ ਸੁੱਤੇ, ਸਤਿ ਸ਼੍ਰੀ ਅਕਾਲ। ਆਪਣੇ ਸਦਾ ਖੁੱਲੇ ਦਰਵਾਜੇ ਸੱਜਣਾ ਤੇਰੇ ਲਈ, ਜੇ ਨਾ ਲੱਗਿਆ ਤਾਂ ਫੇਰ ਮੰਡੇ ਤੇ ਫੇਰ ਦਿਨ ਜਾਊਗਾ ਜਦੋਂ ਆਪਾਂ ਮਿਲਦੇ ਹਾਂ।
0: ਕੋਈ ਗੱਲ ਨੀ, ਹੈਗਾ ਟਾਈਮ, ਮੈਂ ਲਗਾ ਦਿੰਦੀ ਹਾਂ।
2: ਕੋਈ ਗੱਲ, ਥੈਂਕ ਯੂ ਥੈਂਕ ਯੂ।
0: ਹਾਂਜੀ, ਨੋ ਪ੍ਰੋਬਲਮ, ਥੈਂਕ ਯੂ, ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ। ਮੱਲੀ ਟੈਂਟ ਸਰਵਿਸਿਜ਼ ਨੂੰ ਯਾਦ ਰੱਖੋ, ਇਹਨਾਂ ਦੇ ਕੋਲ 10x10 ਫੀਟ ਤੋਂ ਲੈ ਕੇ 40x160 ਦੇ ਸਾਰੇ ਸਾਈਜ਼ ਦੇ ਟੈਂਟਸ ਅਵੇਲੇਬਲ ਨੇ। ਕਲੀਅਰ ਟੈਂਟ ਵੀ ਹੈਗੇ, ਵਾਈਟ ਟੈਂਟਸ ਵੀ ਹੈਗੇ ਨੇ, ਤੇ ਸਾਰੇ ਇਹ ਵਾਟਰਪਰੂਫ ਟੈਂਟ ਲੈ ਕੇ ਆਉਂਦੇ ਨੇ। ਤੁਸੀਂ ਆਪਣੇ ਸਾਰੀਆਂ ਸਪੈਸ਼ਲ ਓਕੇਜ਼ਨਸ ਦੇ ਵਿੱਚ ਇਹਨਾਂ ਦੇ ਕੋਲੋਂ ਟੈਂਟ ਲਗਵਾ ਸਕਦੇ ਹੋ, ਤੇ ਨਾਲ ਦੀ ਨਾਲ ਡਾਂਸ ਫਲੋਰ ਹੈਗੇ ਆ, ਟੈਂਟ ਫਲੋਰ ਵੀ ਹੈਗੇ ਨੇ, ਸਟੇਜ, LED ਬਾਰਸ, ਸ਼ੈਂਡਲੀਅਰ ਵੀ ਲਗਾ ਸਕਦੇ ਹੋ, ਲਾਈਨਰ ਵਿਦ ਡਰੇਪਿੰਗ ਲੈ ਕੇ ਆਉਂਦੇ ਨੇ। ਡੈਕੋਰੇਸ਼ਨ ਦਾ ਇਹਨਾਂ ਦੇ ਕੋਲ ਸਾਰਾ ਸਮਾਨ ਅਵੇਲੇਬਲ ਹੈ, ਬਹੁਤ ਵਧੀਆ ਕਮਾਲ ਦਾ, ਤੇ ਬਹੁਤ ਸੋਹਣੇ ਸੋਹਣੇ ਕਾਰਪੇਟਸ ਲਗਾਉਂਦੇ ਨੇ ਟੈਂਟ ਦੇ ਵਿੱਚ ਮੌਸਮ ਦੇ ਅਕੋਰਡਿੰਗਲੀ ਹੀਟਰਸ ਐਂਡ ਫੈਨਸ ਲਗਾ ਦਿੰਦੇ ਨੇ, ਤੇ ਡਿਫਰੈਂਟ ਡਿਫਰੈਂਟ ਤਰ੍ਹਾਂ ਦੀਆਂ ਚੇਅਰਸ ਐਂਡ ਟੇਬਲਸ ਲੈ ਕੇ ਆਉਂਦੇ ਨੇ ਤੁਹਾਡੇ ਲਈ, ਤੇ ਲਗਜ਼ਰੀ ਪੋਰਟੇਬਲ ਟ੍ਰੇਲਰ ਵਾਸ਼ਰੂਮਸ ਲੈ ਕੇ ਆਉਂਦੇ ਨੇ, ਦੋ ਸੈਪਰੇਟ ਯੂਨਿਟ ਮੈਨ ਐਂਡ ਵਿਮੈਨ ਦੇ ਲਈ। ਤੇ ਇੰਡੀਆ ਵਾਂਗੂ ਤੁਸੀਂ ਲੰਬੀਆਂ ਲੰਬੀਆਂ ਲੜੀਆਂ ਲਗਵਾਉਣਾ ਚਾਹੁੰਦੇ ਹੋ ਆਪਣੇ ਘਰਾਂ ਦੇ ਬਾਹਰ, ਪੂਰੀ ਪ੍ਰੋਪਰ ਲਾਈਟਨਿੰਗ ਕਰਕੇ ਜਾਣਗੇ ਮੱਲੀ ਟੈਂਟ ਸਰਵਿਸਿਜ਼ ਵਾਲੇ। ਨੰਬਰ ਤੁਸੀਂ ਨੋਟ ਕਰ ਲਓ, 6474992569 6479952599 ਦੇ ਉੱਪਰ ਤੁਸੀਂ ਗੱਲਬਾਤ ਕਰ ਸਕਦੇ ਹੋ ਮੱਲੀ ਟੈਂਟ ਸਰਵਿਸਿਜ਼ ਦੇ ਨਾਲ। ਤੇ ਨਾਲ ਦੀ ਨਾਲ ਹੀ ਵੇਲਾ ਹੋ ਗਿਆ, ਚੱਲੀਏ ਆਪਾਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਦੇ ਵੱਲ, ਤੇ ਕਿਉਂਕਿ ਲਾਸਟ ਲਿੰਕ ਸਾਡਾ ਹੋਏਗਾ ਤਾਂ ਫਿਰ ਆਪਾਂ ਕੁਇਕਲੀ ਆਪਾਂ ਚੱਲਦੇ ਹਾਂ ਤੇ ਲੈਂਦੇ ਆਪਾਂ ਪੂਰੀ ਵਧੀਆ ਐਂਡ ਵਾਲੀ ਡੀਲ ਦੇਖਦੇ ਹਾਂ। ਕਹਿੰਦੇ ਹੁੰਦੇ ਨਾ ਜਿਹੜੀ ਐਂਡ ਤੇ ਡੀਲ ਮਿਲਦੀ ਹੈ ਬੜੀ ਵਧੀਆ ਮਿਲਦੀ ਹੁੰਦੀ ਆ, ਤਾਂ ਫਿਰ ਗ੍ਰੈਂਡ ਹੋਮ ਫਰਨੀਚਰ ਤੇ ਪਹੁੰਚੋ, 294 ਵਾਕਰ ਡਰਾਈਵ ਦੇ ਉੱਪਰ। ਜੀ ਸਿੱਧੂ ਸਰ,
3: ਮਿਹਰਬਾਨੀ ਮਨਪ੍ਰੀਤ, ਬਹੁਤ ਬਹੁਤ ਸ਼ੁਕਰੀਆ। ਇਸ ਸੁੱਖ ਫਿਰ ਆਪਾਂ ਹੁਣ ਇੱਕ ਡੇਰ ਅਸੀਂ ਦਈਏ, ਕਿਉਂਕਿ ਅੱਜ ਹੁਣ ਆਪਾਂ ਲਾਈਵ ਐਲੋਕੇਸ਼ਨ ਹੈਗਾ 4 ਵਜੇ ਤੱਕ, ਪਰ ਤੁਸੀਂ ਖੁੱਲ੍ਹੇ ਹੋ 8 ਵਜੇ ਤੱਕ।
4: ਜੀ ਸਰ ਸਾਹਿਬ,
3: ਅਤੇ ਆਪਾਂ ਡੀਲ ਦੇਣੀ ਜੀ ਸਾਡੇ ਸਰੋਤਿਆਂ ਨੂੰ, ਆਪਾਂ ਕਹਿ ਸਾਰੇ ਘਰ ਦਾ ਫਰਨੀਚਰ
4: ਬਿਲਕੁਲ ਲਾਓ ਢੋਲ ਤੇ ਡਗਾ ਸਰ ਲੈ ਦਿੰਦੇ ਜੀ,
3: ਲਾਈਏ ਹੱਟ ਡਗਾ ਢੋਲ ਤੇ ਲਾਈਆਂ ਮਿੱਤਰਾ
4: ਬਿਲਕੁਲ ਸਾਹਿਬ, ਪੂਰੇ ਘਰ ਦੇ ਫਰਨੀਚਰ ਦੀ ਡੀਲ ਦਿੰਦੇ ਹਾਂ। ਹੁਣ ਜਿਹਨਾਂ ਪਰਿਵਾਰਾਂ ਨੇ ਪੂਰੇ ਘਰ ਦਾ ਫਰਨੀਚਰ ਲੈਣਾ, ਮਾਸਟਰ ਬੈਡਰੂਮ ਦਾ ਕਿੰਗ ਸਾਈਜ਼ ਦਾ ਬੈੱਡ ਬਾਏ ਕਰ ਲੈਣ, ਤੇ ਕਿੰਗ ਸਾਈਜ਼ ਦਾ ਮੈਟਰਸ ਵੀ ਫ੍ਰੀ ਲਵਾਂਗੇ। ਦੂਜੇ ਰੂਮ ਦੇ ਲਈ ਕੁਈਨ ਸਾਈਜ਼ ਦਾ ਬੈੱਡ ਬਾਏ ਕਰ ਲੈਣ, ਕੁਈਨ ਸਾਈਜ਼ ਦਾ ਮੈਟਰਸ ਫ੍ਰੀ ਦੇਵਾਂਗੇ। ਤੀਜੇ ਰੂਮ ਦੇ ਲਈ ਕੁਈਨ ਸਾਈਜ਼ ਦਾ ਬੈੱਡ ਬਾਏ ਕਰ ਲੈਣਾ, ਤੇ ਨਾਲ ਕੁਈਨ ਸਾਈਜ਼ ਦਾ ਮੈਟਰ ਤੁਸੀਂ ਫ੍ਰੀ ਲੈ ਕੇ ਜਾਣਾ, ਤੇ ਡਾਇਨਿੰਗ ਟੇਬਲ 6 ਜਿਹੜਾ ਤੁਸੀਂ ਬਾਏ ਕਰ ਲਓ, ਮਾਈਕ੍ਰੋਵੇਵ ਇਸ ਨਾਲ ਫ੍ਰੀ ਦੇਵਾਂਗੇ। ਨਾਲ ਦੀ ਨਾਲ ਫੈਮਿਲੀ ਰੂਮ ਦਾ ਸੋਫਾ ਸੈੱਟ ਤੁਸੀਂ ਬਾਏ ਕਰ ਲੈਣਾ, ਤੇ ਨਾਲ ਵੱਡੇ ਸਾਈਜ਼ ਦਾ ਟੈਲੀਵਿਜ਼ਨ ਟੀਵੀ ਜਿਹੜਾ ਤੁਹਾਨੂੰ ਬਿਲਕੁਲ ਫ੍ਰੀ ਵਿੱਚ ਦੇਵਾਂਗੇ। ਪੂਰੇ ਘਰ ਦਾ ਫਰਨੀਚਰ ਸਰ ਪੂਰੇ ਘਰ ਦਾ ਫਰਨੀਚਰ, ਜਿਸ 3 ਬੈੱਡ ਹੋ ਗਏ, 3 ਮੈਟਰਸ ਹੋ ਗਏ, ਸੋਫਾ ਸੈੱਟ ਹੋ ਗਿਆ, ਕਾਫੀ ਟੇਬਲ ਹੋ ਗਿਆ, ਡਾਇਨਿੰਗ ਟੇਬਲ ਹੋ ਗਿਆ, ਮਾਈਕ੍ਰੋਵੇਵ ਹੋ ਗਿਆ, ਪੂਰੇ ਘਰ ਦਾ ਫਰਨੀਚਰ, ਪੂਰੇ ਘਰ ਦਾ ਫਰਨੀਚਰ
3: ਜੀ ਜੀ,
4: $7,000-$8,000 ਤੋਂ ਘੱਟ ਨਹੀਂ ਉਹਦਾ। ਆ ਕੇ ਕਹਿੰਦੇ ਬਈ ਰੇਡੀਓ ਦੇਸ਼ ਪ੍ਰਦੇਸ਼ ਸੁਣ ਕੇ ਆਇਆ ਪ੍ਰਾਈਮ ਟਾਈਮ, ਪੂਰੇ ਘਰ ਦਾ ਫਰਨੀਚਰ ਸੱਜੂ ਸਾਹਿਬ ਸਿਰਫ $1,800 ਦੇ ਵਿੱਚ, ਪੂਰੇ ਘਰ ਦਾ ਫਰਨੀਚਰ $1,800 ਦੇ ਵਿੱਚ। ਕੱਲ ਤੇ ਨਾਲ ਵੱਡੇ ਸਾਈਜ਼ ਦਾ ਟੈਲੀਵਿਜ਼ਨ ਟੀਵੀ LED ਵੀ ਫ੍ਰੀ
3: ਟੈਲੀਵਿਜ਼ਨ
4: ਬਿਲਕੁਲ ਟੀਵੀ ਫ੍ਰੀ, ਸੋ ਪੂਰੇ ਘਰ ਦਾ ਫਰਨੀਚਰ 1800 ਦਾ ਟੀਵੀ ਫ੍ਰੀ, ਸੋ ਬਹੁਤ ਸਾਰੀਆਂ ਡੀਲਾਂ, ਬੈਡਰੂਮ ਸੈੱਟ, ਡਾਇਨਿੰਗ ਟੇਬਲ, ਕਾਫੀ ਟੇਬਲ, ਪਾਵਰ ਰਿਕਲਾਈਨਰ ਤੇ ਤੁਹਾਡਾ ਵੇਟ ਕਰ ਰਹੀ ਆ। ਸੋ ਪਹੁੰਚੋ ਫਟਾਫਟ ਰਾਤ ਦੇ 8 ਵਜੇ ਤੱਕ, ਤੁਹਾਡੇ ਲਈ ਓਪਨ ਆ 294 ਵਾਕਰ ਡਰਾਈਵ, 294 ਵਾਕਰ ਡਰਾਈਵ, 294 ਵਾਕਰ ਡਰਾਈਵ ਦੇ ਉੱਪਰ ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਸਰਵਿਸ ਅੰਟਾਰੀਓ ਦੀ ਬਿਲਕੁਲ ਬੈਕ ਸਾਈਡ ਤੇ, ਕੁਈਨ ਵਾਲੇ ਬਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ 294 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ।
3: ਬਿਲਕੁਲ ਇੰਡੀਅਨ ਫਰੂਟ ਲੈਂਡ ਦਾ ਮੈਸੇਜ ਆਉਂਦੀਆਂ ਦੇ ਦਈਏ ਕਿ ਬਾਰਬਿਕਿਊ ਕਰਨਾ ਘਰ ਦੀ ਗ੍ਰਿਲ ਤੇ ਪਹੁੰਚੋ, ਕਬਾਬ ਲਿਆਓ, ਮੈਰੀਨੇਟ ਕੀਤਾ ਹੋਇਆ ਮੀਟ ਲਿਆਓ, ਬਣਿਆ ਬਣਾਇਆ ਲਿਆਓ, ਨਾਨ ਲਿਆਓ ਗਰਮਾ ਗਰਮ, ਤੇ ਇੰਡੀਅਨ ਫਰੂਟ ਲੈਂਡ ਦੀ ਗ੍ਰਿਲ ਤੇ ਪਹੁੰਚੋ, ਨਾਲ ਦੀ ਨਾਲ ਜਿੱਥੇ ਵੀ ਇਹਨਾਂ ਦੀ ਬ੍ਰਾਂਚ ਹੈ ਉਸ ਗ੍ਰਿਲ ਤੇ ਜਾਓ, ਤੇ ਵੀਕਐਂਡ ਹੈਗਾ ਗ੍ਰਿਲ ਲੈ ਕੇ ਬਾਰਬਿਕਿਊ ਕਰੋ ਵਧੀਆ, ਤੇ ਕਰੋ ਇੰਜੋਏ ਵੀਕਐਂਡ ਨੂੰ, ਕਿਉਂਕਿ ਅੱਜ ਸ਼ਨੀਚਰਵਾਰ ਆ ਤੇ ਕੱਲ ਨੂੰ ਐਤਵਾਰ ਦੀ ਛੁੱਟੀ ਆ। ਆਪਾਂ ਮਿਲਦੇ ਹਾਂ ਫਿਰ ਬ੍ਰੇਕ ਤੋਂ ਬਾਅਦ ਸੋਮਵਾਰ ਨੂੰ, ਕਰੋ ਇੰਜੋਏ, ਹੱਸਦੇ ਗਾਉਂਦੇ ਰਹੋ, ਮੁਸਕਰਾਉਂਦੇ ਰਹੋ, ਤੇ ਆਪਣੇ ਲਵ ਵਨਸ ਦਾ ਇਸ ਵੀਕਐਂਡ ਨੂੰ ਮਾਣੋ। ਆਪਣੀ ਮੁਲਾਕਾਤ ਹੁਣ ਬ੍ਰੇਕ ਤੋਂ ਬਾਅਦ ਹੋਏਗੀ, ਤੇਜਿੰਦਰ ਸਿੰਘ ਸਿੱਧੂ ਸਿੱਧੂਮਲ ਦੇ ਅੱਗਿਆ, ਮਿਲਦੇ ਹਾਂ ਬ੍ਰੇਕ ਤੋਂ ਬਾਅਦ, ਧੰਨਵਾਦ
0: ਜੀ। ਬਿਲਕੁਲ ਲਾਈਵ ਲੋਕੇਸ਼ਨ ਦਾ ਤਾਂ ਇੱਥੇ ਹੀ ਐਂਡ ਹੋ ਜਾਂਦਾ, ਬਟ ਤੁਸੀਂ ਰਾਤ ਦੇ 8 ਵਜੇ ਤੱਕ ਜਾ ਸਕਦੇ ਹੋ, ਗ੍ਰੈਂਡ ਹੋਮ ਫਰਨੀਚਰ, 294 ਵਾਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਇੰਟਰਸੈਕਸ਼ਨ। ਕੋਈ ਵੀ ਇਨਫੋਰਮੇਸ਼ਨ ਲੈਣੀ ਹੈ ਤਾਂ ਨੰਬਰ 905-302-9494 ਤੇ ਕਾਲ ਕਰ ਸਕਦੇ ਹੋ, 905-302-9494 ਇਹਨਾਂ ਦਾ ਨੰਬਰ ਹੈ। 2587 ਜੀ, ਸਤਿ ਸ਼੍ਰੀ ਅਕਾਲ।
5: ਮਨਪ੍ਰੀਤ ਤੋਰ, ਸਤਿ ਸ੍ਰੀ ਅਕਾਲ ਭਾਈ ਤੇਜਿੰਦਰ ਸਿੰਘ ਸਿੱਧੂ ਨੂੰ, ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਬਲਦੇਵ ਸਿੰਘ ਸਿੱਧੂ ਵੱਲੋਂ।
0: ਹਾਂਜੀ, ਸਤਿ ਸ੍ਰੀ ਅਕਾਲ ਜੀ,
5: ਕੀ ਹਾਲ ਚਾਲ ਆ ਜੀ?
0: ਬਹੁਤ ਵਧੀਆ, ਤੁਸੀਂ ਤਾਂ ਬਹੁਤ ਛੁੱਟੀਆਂ ਤੋਂ ਬਾਅਦ ਆਏ ਹੋ।
5: ਮੈਂ ਜੀ ਦੇਖੋ ਵਿਜੀ ਰਹਿੰਦਾ ਸੀ।
0: ਓ ਅੱਛਾ ਅੱਛਾ, ਅੱਜ ਤਾਂ ਫਿਰ ਕੈਨੇਡਾ ਦੀ ਟੀਮ ਹਾਰ ਗਈ ਹੈ। ਓਕੇ ਓਕੇ, ਠੀਕ ਹੈ,
5: ਸਟੇਡੀਅਮ ਦੇ ਵਿੱਚ ਬਹਿ ਕੇ।
0: ਹਾਂਜੀ ਹਾਂਜੀ, ਚਲੋ ਵਧੀਆ, ਇੰਜੋਏ ਕਰ ਰਹੇ ਹੋ।
5: ਜਰਮਨ ਦਾ ਮੈਚ ਸੀ, ਜਰਮਨ ਦਾ ਦੂਜਾ ਖਣ ਕਿਹੜੀ ਸੀ, ਉੱਥੇ ਸਾਡਾ ਬਹੁਤ ਜ਼ੋਰ ਲੱਗਿਆ ਉੱਥੇ ਸਟੇਡੀਅਮ ਦੇ ਵਿੱਚ।
0: ਠੀਕ ਹੈ,
5: ਤੇ ਮੇਰਾ ਮੁੰਡਾ ਲੈ ਕੇ ਪਾ ਦਿੰਦੇ ਤੇ ਗਿਫਟ ਦੇ ਆਇਆ, ਕਹਿੰਦਾ ਤੂੰ ਮੈਚ ਜਾ ਕੇ ਲਿਆਣਾ।
0: ਹਾਂਜੀ ਹਾਂਜੀ ਹਾਂਜੀ, ਚਲੋ ਵਧੀਆ।
5: ਬਾਕੀ ਗਾਣਾ ਲਾਇਓ ਗਰਾਰੀ,
0: ਗਰਾਰੀ
5: ਸ਼ਿੰਦਾ ਸ਼ੌਂਕੀ ਤੇ ਜੰਨਤ ਕੌਰ,
0: ਸ਼ਿੰਦਾ ਸ਼ੌਂਕੀ ਐਂਡ ਜੰਨਤ ਕੌਰ।
5: ਹਾਂਜੀ
0: ਠੀਕ ਹੈ ਜੀ, ਮੈਨੂੰ ਥੋੜਾ ਟਾਈਮ ਦਿਓ, ਮੈਂ ਸੁਣਾਉਂਦੀ ਹਾਂ। ਹਾਂਜੀ, ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ। ਤੇ ਲੋ ਫਿਰ ਤੇਗੀ ਪੰਨੂ ਤੇ ਪ੍ਰੇਮ ਲਤਾ ਜੀ ਦੀ ਆਵਾਜ਼ ਵਿੱਚ ਤੁਸੀਂ ਗਾਣਾ ਇੰਜੋਏ ਕਰੋ, ਤੇ ਜਲਦ ਵਾਪਸ ਆਉਂਦੇ ਹਾਂ, ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਗ੍ਰਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ ਸੱਤ ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫਰੂਟ ਮਿਲਦਾ ਹੈ ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ ਆਪਣੇ ਨੇੜਲੀ ਲੋਕੇਸ਼ਨ ਤੇ ਆਓ 45 ਡਸਕ ਡਰਾਈਵ ਫੈਂਡਰਵੇ ਬ੍ਰੈਂਪਟਨ 9985 ਮਕਵੀਨ ਡਰਾਈਵ ਬ੍ਰੈਂਪਟਨ 1465 ਮੇਫੀਲਡ ਰੋਡ ਬ੍ਰੈਂਪਟਨ 33 ਫਾਰਲੀ ਡਰਾਈਵ ਗੋਆ ਦੇ ਵਿੱਚ ਔਰ 600 ਹੈਸਟਲਰ ਰੋਡ ਕੇਮਬ੍ਰਿਜ ਨਵੀਂ ਖੁੱਲੀ ਬ੍ਰਾਂਚ 25 ਸੈਂਟਰਲ ਵੁੱਡ ਪਾਰਕਵੇ ਕੈਨੇਡੀ ਦੇ ਸੈਂਟਰਲ ਵੁੱਡ ਪਾਰਕਵੇ ਦੇ ਨੇੜੇ ਆਓ ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗ੍ਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਣ ਤੇ
1: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ। ਉਮੀਦ ਹੈ ਕਿ ਤੁਸੀਂ ਪੂਰਾ ਪ੍ਰੋਗਰਾਮ ਇੰਜੋਏ ਕਰ ਰਹੇ ਹੋ। ਕੁਝ ਕੁ ਸਮਾਂ ਸਾਡੇ ਕੋਲ ਬਾਕੀ ਹੈ, ਇੱਕ ਕਾਲਰ ਜੁੜੇ ਨੇ 4791। ਹਾਂਜੀ ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਜੀ ਮੈਮ।
1: ਸਤਿ ਸ਼੍ਰੀ ਅਕਾਲ ਜੀ। ਓ ਅੱਛਾ, ਠੀਕ ਹੈ। ਹਾਂਜੀ, ਕਿੱਦਾਂ ਰਿਹਾ ਤੁਹਾਡਾ ਟ੍ਰਿਪ ਫਿਰ? ਤੁਸੀਂ ਏਦਾਂ ਕਰਿਓ, ਹੁਣ ਤੁਸੀਂ ਮੰਡੇ ਨੂੰ ਦੱਸਿਓ, ਕਿਉਂਕਿ ਆਪਣੇ ਕੋਲ 2-3 ਮਿੰਟ ਹੀ ਰਹਿ ਗਏ ਨੇ ਨਾ। ਮੰਡੇ 3 ਵਜੇ, ਮੰਡੇ 3 ਤੋਂ 4 ਮੈਂ ਹੁੰਦੀ ਹਾਂ ਐਵਰੀ ਡੇ, ਤੇ ਤੁਸੀਂ ਉਦੋਂ ਕਰ ਦਿਓ ਫਿਰ ਰਿਕੁਐਸਟ, ਉਦੋਂ ਆਪਾਂ ਲਗਾ ਦਾਂਗੇ।
2: ਮੈਨੂੰ
1: ਬੜੀ ਖੁਸ਼ੀ ਹੋਈ। ਹਾਂਜੀ, ਚਲੋ ਤੁਸੀਂ ਵੀਕਐਂਡ ਇੰਜੋਏ ਕਰੋ। ਬਹੁਤ ਸ਼ੁਕਰੀਆ ਤੁਸੀਂ ਕਾਲ ਕੀਤੀ, ਥੈਂਕ ਯੂ ਸੋ ਮਚ। ਤੇ ਬਿਲਕੁਲ ਲਾਸਟ ਵਿੱਚ ਮੈਂ ਤੁਹਾਨੂੰ ਜਾਣਦੇ ਦੱਸ ਦਿਆਂ ਕਿ SS ਲੋਨ ਕੇਅਰ ਤੁਹਾਡੇ ਲਈ ਨਵੀਂ ਸੋਰਟਿੰਗ ਕਰਦੇ ਨੇ, ਤੁਹਾਡੇ ਘਾਹ ਵਗੈਰਾ ਪ੍ਰੋਪਰਲੀ ਕੱਟ ਕੇ ਜਾਂਦੇ ਨੇ। ਤੁਸੀਂ ਇਹਨਾਂ ਨੂੰ ਪੂਰੇ ਸੀਜ਼ਨ ਦੇ ਲਈ ਬੁੱਕ ਕਰ ਸਕਦੇ ਹੋ। ਬਹੁਤ ਸੋਹਣੀ ਲੈਂਡਸਕੇਪਿੰਗ ਕਰਦੇ ਆ, ਤੇ ਤੁਸੀਂ ਆਪਣੇ ਘਾਹ ਵਗੈਰਾ ਦੀ, ਆਪਣੇ ਲੋਨ ਦੀ ਪੂਰੀ ਕੇਅਰ ਕਰਵਾਓ, ਪੂਰਾ ਪ੍ਰੋਪਰਲੀ ਮੇਨਟੇਨ ਕਰਕੇ ਜਾਣਗੇ। ਐਕਸਟ੍ਰੀਮਲੀ ਪ੍ਰੋਫੈਸ਼ਨਲ ਇਹਨਾਂ ਦੀ ਟੀਮ ਹੈ। SS ਲੋਨ ਕੇਅਰ, ਗੁਰਪ੍ਰੀਤ ਸਿੰਘ ਜੀ ਨੂੰ ਕਾਲ ਕਰੋ, ਨੰਬਰ ਹੈ 4376551984, 4376551984 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ SS ਲੋਨ ਕੇਅਰ ਨੂੰ। ਉਮੀਦ ਹੈ ਤੁਸੀਂ ਅੱਜ ਦਾ ਪ੍ਰੋਗਰਾਮ ਇੰਜੋਏ ਕੀਤਾ ਹੋਏਗਾ। ਮੇਰੀ ਮੁਲਾਕਾਤ ਤੁਹਾਡੇ ਨਾਲ ਮੰਡੇ ਨੂੰ ਹੋਏਗੀ 3 ਵਜੇ, ਤੇ ਆਪਣਾ ਵੀਕਐਂਡ ਸਾਰੇ ਇੰਜੋਏ ਕਰੋ। ਤੇ ਹਰ ਇੱਕ ਫੈਮਿਲੀ ਦੇ ਵਿੱਚ ਕੋਈ ਵੀ ਖੁਸ਼ੀ ਦਾ ਮਾਹੌਲ ਹੈ, ਸਾਰਿਆਂ ਨੂੰ ਦੇਸ਼ ਪ੍ਰਦੇਸ਼ ਦੀ ਪੂਰੀ ਟੀਮ ਦੇ ਵੱਲੋਂ ਬਹੁਤ ਮੁਬਾਰਕਾਂ, ਤੇ ਆਪਣਾ ਵੀਕਐਂਡ ਆਪਣੀ ਫੈਮਿਲੀ ਆਪਣੇ ਫਰੈਂਡਸ ਦੇ ਨਾਲ ਇੰਜੋਏ ਕਰੋ, ਹੱਸਦੇ ਰਹੋ, ਮੁਸਕਰਾਉਂਦੇ ਰਹੋ। ਮੈਂ ਮਨਪ੍ਰੀਤ ਕੌਰ ਤੂਰ ਇੱਥੋਂ ਤੁਹਾਡੇ ਤੋਂ ਇਜਾਜ਼ਤ ਲੈਂਦੀ ਹਾਂ। ਸਤਿ ਸ਼੍ਰੀ ਅਕਾਲ।

0: Ladies and gentlemen, introducing from CHLO AM 530, the number one radio host in the world, Dave Tatla!
1: Good afternoon, welcome to Dave Tatla Show. आज के प्रोग्राम में बहनों और भाइयों आप सबका स्वागत है। आशावादी उम्मीद करते हैं कि तुहाडा अज दा दिन अच्छा गुजरेगा। साडी कोशिश रहेगी 5 बजे तक तुहानू ढेर सारे डालर बचा के देईए ब्रैम्पटन टीवी अपलायंसर ते ग्रैंड फर्नीचर तो पैसे दी वड्डी बचत होएगी, क्योंकि पैसे जिहड़े आ तुहाडी जेब च सानू चंगे लगदे आ, जिन्ने एक्स्ट्रा होणगे ओही वधिया लगदे ने। उस सिलसिले च सुल्तान जी साडे नाल स्टूडियो च आए हुए ने। ਸੁਲਤਾਨ ਸਾਹਿਬ, ਵੈਲਕਮ ਟੂ ਦ ਸ਼ੋਅ ਸਰ।
2: ਥੈਂਕ ਯੂ ਵੈਰੀ ਮਚ ਜੀ। ਤੇ ਨਾਲੇ ਇਹ ਵੀ ਹੈ ਨਾ ਜੀ ਕਿ ਕੰਪਨੀਆਂ ਨੇ ਜਿਹੜਾ ਡਿਸਕਾਊਂਟ ਦਿੱਤਾ, ਕਿਉਂਕਿ ਕੈਨੇਡਾ ਡੇ ਮਿਡਲ ਆਫ ਦ ਵੀਕ ਆਇਆ।
1: ਇਹ ਵੀ ਯਾਰ ਗਲਤ ਕੰਮ ਹੀ ਆ ਵਿਚਾਲੇ ਜੇ ਹੁਣ
2: ਫਸਟ ਨਹੀਂ
1: ਵੀਕਐਂਡ ਤੇ ਆਵੇ
2: ਡੇਟਾਂ ਦਾ ਦਿਨ ਆਪਾਂ ਚੇਂਜ ਕਰ ਸਕਦੇ। ਸੋ 1 ਜਨਵਰੀ ਜੁਲਾਈ ਤੋਂ ਲਾ ਕੇ 5 ਜੁਲਾਈ ਤੱਕ ਇਹ ਸਪੈਸ਼ਲ ਸੇਲ ਹੈ। ਸੋ 1 ਜੁਲਾਈ ਤੋਂ 5 ਜੁਲਾਈ ਤੱਕ ਇਹ ਐਡਵਾਂਟੇਜ ਮਿਲ ਗਿਆ, ਨਹੀਂ ਤੇ ਕੈਨੇਡਾ ਡੇ ਦੀ ਇੱਕੋ ਦਿਨ 1 ਜੁਲਾਈ ਨੂੰ ਸੇਲ ਮਿਲਣੀ ਸੀ ਨਾ ਜੀ। ਸੋ ਹੁਣ 1 ਜੁਲਾਈ ਤੋਂ ਲਾ ਕੇ 5 ਜੁਲਾਈ ਤੱਕ ਸੇਲ ਦਾ ਮਤਲਬ ਇਹ ਹੋਇਆ ਕਿ ਇਹ ਵੀਕਐਂਡ ਵੀ ਸਾਡੀਆਂ ਉਹ ਫੈਮਿਲੀਜ਼ ਫਾਇਦਾ ਚੁੱਕ ਸਕਦੀਆਂ ਜਿਹੜੇ ਸਮ ਹਾਓ ਬਿਜ਼ੀ ਸੀ, ਕੋਈ ਫੈਮਿਲੀ ਫੰਕਸ਼ਨ ਸੀ, ਕਿਤੇ ਹੋਰ ਆਊਟਡੋਰ ਗਏ ਹੋਏ ਸੀ, ਨਹੀਂ ਕੈਨੇਡਾ ਡੇ ਵਾਲੇ ਦਿਨ ਬੁੱਧਵਾਰ ਆ ਸਕੇ, ਇਸ ਵੀਕਐਂਡ ਨੂੰ ਮਿਸ ਨਾ ਕਰ ਲੈਣਾ। ਅੱਜ ਸ਼ਾਮ 7 ਵਜੇ ਤੱਕ ਤੁਹਾਨੂੰ ਇਹ ਡੀਲ ਮਿਲਣੀ ਹੈ। ਇਹਦੇ ਵਿੱਚ ਅੱਜ ਆਪਾਂ ਗੱਲ ਕਰਦੇ ਹਾਂ ਜੀ, ਪਹਿਲੇ ਲਿੰਕ 'ਚ ਸਿਰਫ ਹਰ ਉਹ ਚੀਜ਼ ਜਿਹੜੀ 699 ਦੀ
1: 65 ਇੰਚ
2: ਟੀਵੀ 699
1: ਹੋ ਗਿਆ,
2: ਵਾਸ਼ਰ 699, ਇਹਦੇ ਨਾਲ ਡਿਸ਼ ਵਾਸ਼ਰ 499, ਯਾਨੀ 699 ਜਾਂ ਥੱਲੇ। ਫਿਰ ਫਰਿੱਜ, ਉਹ ਵੀ 30 ਇੰਚ ਅਪਰਾਈਟ ਫਰੀਜ਼ਰ ਦੇ ਨਾਲ ਫਰਿੱਜ ਹੈ, $1200-1400 ਵਾਲਾ, $699। ਚਾਹੇ ਬੇਸਮੈਂਟ ਚ ਰੱਖੋ, ਕੋਂਡੋਮੀਨੀਅਮ ਚ ਰੱਖੋ, ਐਜ ਤੁਸੀਂ ਸੈਕਿੰਡ ਫਰਿੱਜ ਚਾਹੀਦਾ ਤੁਹਾਨੂੰ ਗਰਾਜ ਵਾਸਤੇ, ਤੇ ਐਜ ਸੈਕਿੰਡ ਫਰਿੱਜ ਲੈ ਲਓ, ਅਦਰਵਾਈਜ਼ 1000-1200 ਤੋਂ ਘੱਟ ਨਹੀਂ।
1: ਦੇਖੋ ਕਈ ਫੈਮਿਲੀਆਂ ਵੱਡੀਆਂ ਹੁੰਦੀਆਂ, ਇੱਕ ਜਿਹੜੇ ਕਿਚਨ ਚ ਫਰਿੱਜ ਹੁੰਦੀ ਆ ਉਹਦੇ ਵਿੱਚ ਸਾਰਾ ਸਮਾਨ ਨਹੀਂ ਟਿਕਦਾ,
2: ਬਿਲਕੁਲ
1: ਰਾਹ ਚ ਰੱਖ ਲਓ,
2: ਬਿਲਕੁਲ
1: 699 ਦਾ।
2: ਹਾਂਜੀ
1: ਠੀਕ ਹੈ।
2: ਤੇ ਸਮੂਥ ਟੋਪ ਇਲੈਕਟ੍ਰਿਕ ਸਟੋਵ ਦੀ ਗੱਲ ਕਰੀਏ ਉਹ 799 ਹੈ, ਪਰ ਕੈਨੇਡਾ ਡੇ ਸਪੈਸ਼ਲ ਸੇਲ ਹੈ, ਇਹ ਲਾਸਟ ਵੀਕਐਂਡ ਹੈ, ਜਿਹੜਾ ਲੈ ਗਿਆ ਸੋ ਲੈ ਗਿਆ, ਜਿਹੜਾ ਰਹਿ ਗਿਆ ਸੋ ਰਹਿ ਗਿਆ ਵਾਲੀ ਡੀਲ ਹੋਣੀ ਹੈ, ਕਿਉਂਕਿ ਇਹਦੇ 'ਚ ਫਰਿੱਜ, ਸਟੋਵ, ਡਿਸ਼ ਵਾਸ਼ਰ, 3 ਪੀਸ ਕਿਚਨ ਬੰਡਲ ਲਿਆ, $2000 ਸੇਵ ਹੋਣੇ ਆ ਜੀ। ਜੇ ਤੁਸੀਂ ਫਰਿੱਜ, ਸਟੋਵ, ਡਿਸ਼ ਵਾਸ਼ਰ, 3 ਪੀਸ ਕਿਚਨ ਬੰਡਲ ਲੈਣਾ ਤੇ $5000 ਤੋਂ ਤੁਹਾਨੂੰ $2999 ਦਾ ਮਿਲਣਾ, ਤੇ $2999 ਪੇ ਵੀ 6 ਮਹੀਨੇ 'ਚ ਕਰਨਾ,
1: ਕੋਈ ਵਿਆਜ ਨਹੀਂ,
2: ਕੋਈ ਇੰਟਰਸਟ ਨਹੀਂ, ਫ੍ਰੀ ਹੋਮ ਡਿਲੀਵਰੀ ਹੈ, ਤੇ 1 ਈਅਰ ਪਾਰਟਸ ਐਂਡ ਲੇਬਰ ਵਾਰੰਟੀ ਇੰਕਲੂਡ ਇਨ ਦਾ ਪ੍ਰਾਈਸ, ਕਿਉਂਕਿ ਆਲ ਪ੍ਰੋਡਕਟ ਫੈਕਟਰੀ ਸੀਲਡ ਬ੍ਰਾਂਡ ਨਿਊ ਡੱਬੇ 'ਚ ਬੰਦ ਮਿਲਣੇ ਤੁਹਾਨੂੰ। 905-450-2828 ਨੰਬਰ ਹੈ। ਤੇ ਇੱਕ ਕੰਮ ਜ਼ਰੂਰ ਕਰਨਾ, brampton appliances.com ਸਾਡੀ ਵੈਬਸਾਈਟ ਜ਼ਰੂਰ ਵਿਜ਼ਿਟ ਕਰੋ, ਸਾਡੀ ਵੈਬਸਾਈਟ ਤੁਸੀਂ ਰਿਕਮੈਂਡ ਵੀ ਕਰੋ ਆਪਣੇ ਫਰੈਂਡਸ, ਫੈਮਿਲੀ, ਫਰੈਂਡਸ, ਰਿਲੇਟਿਵ ਨੂੰ। ਉਹਦੇ 2-3 ਫਾਇਦੇ ਹੋਣੇ ਆ, ਇੱਕ ਤਾਂ ਫਾਇਦਾ ਇਹ ਹੋਣਾ ਕਿ ਤੁਸੀਂ ਪ੍ਰਾਈਸ ਕੰਪੇਅਰ ਕਰ ਲੈਣੀ ਹੈ, ਦੂਜਾ ਫਾਇਦਾ ਇਹ ਹੋਣਾ ਕਿ ਪ੍ਰੋਡਕਟ ਦੀ ਨੌਲੇਜ ਮਿਲ ਜਾਣੀ ਹੈ, ਤੀਸਰਾ ਫਾਇਦਾ ਇਹ ਹੋਣਾ ਕਿ ਉਹਦੇ ਵਿੱਚ ਤੁਹਾਨੂੰ ਵੇਅਰ ਹਾਊਸ ਕਲੀਅਰੈਂਸ ਸੇਲ ਦਾ ਇੱਕ ਆਈਕੋਨ ਮਿਲਣਾ। ਜਦੋਂ ਤੁਸੀਂ ਵੇਅਰ ਹਾਊਸ ਕਲੀਅਰੈਂਸ ਸੇਲ ਦਾ ਆਈਕੋਨ ਕਲਿੱਕ ਕਰਨਾ ਤੇ ਬਹੁਤ ਸਾਰੀਆਂ ਆਈਟਮ ਤੁਹਾਨੂੰ 40% ਤੇ ਕੁਛ ਇੱਕ 50% ਡਿਸਕਾਊਂਟ ਤੇ ਮਿਲਣੀਆਂ।
1: ਸੋ 40-50% ਡਿਸਕਾਊਂਟ ਲਈ ਤੁਹਾਨੂੰ ਜਾਣਾ ਪਏਗਾ brampton appliances.com
2: ਜਾਂ .com, ਜਿਹੜਾ ਮਰਜ਼ੀ,
1: ਠੀਕ ਹੈ, .ca ਜਾਂ .com ਤੇ ਜਾਓ। ਬ੍ਰੈਂਪਟਨ ਅਪਲਾਇੰਸਿਸ ਇੱਕ ਵਰਡ ਹੈ, www.brampton appliances.com.ca ਤੇ ਜਾ ਕੇ 40-50% ਆਫ ਤੁਸੀਂ ਸਿਲੈਕਟ ਕਰ ਸਕਦੇ ਹੋ ਜੀ।
2: ਤੇ ਜਿਹੜੀਆਂ ਪ੍ਰਾਈਸਿਸ ਤੁਹਾਨੂੰ ਕੰਪੈਟੀਬਲ ਲੱਗਣਗੀਆਂ ਉਹ ਅਸੀਂ ਵਾਕ ਇਨ ਕਸਟਮਰ ਹੋਣ ਕਰਕੇ ਤੁਹਾਨੂੰ ਐਡੀਸ਼ਨਲ ਤੇ ਐਕਸਟਰਾ ਡਿਸਕਾਊਂਟ ਲੈ ਕੇ ਦੇਵਾਂਗੇ,
1: ਠੀਕ ਹੈ।
2: ਫੋਰ ਐਗਜ਼ਾਮਪਲ, ਤੁਸੀਂ ਕੋਈ ਵੀ ਫਰਿੱਜ ਦੇਖ ਰਹੇ ਹੋ ਤੇ ਜੇ ਉਹ ਫਰਿੱਜ ਤੁਹਾਨੂੰ ਕਿਤੇ ਹੋਰ ਨਹੀਂ ਮਿਲਣਾ 699 ਦਾ, ਸਿਰਫ ਬ੍ਰੈਂਪਟਨ ਅਪਲਾਇੰਸਿਸ ਤੇ ਮਿਲ ਰਿਹਾ।
1: ਹਾਂਜੀ,
2: ਜੇ ਤੁਸੀਂ 85 ਇੰਚ ਟੀਵੀ ਦੇਖ ਰਹੇ ਹੋ ਉਹ ਵੀ ਸੋਨੀ ਬ੍ਰੇਵੀਆ ਮਾਡਲ, ਤੇ ਸੋਨੀ ਦਾ ਬ੍ਰੇਵੀਆ ਮਾਡਲ ਹਾਈ ਐਂਡ ਟੈਕਨੋਲੋਜੀ ਹੈ, ਕਿਉਂਕਿ ਇਹਦੇ 'ਚ X1 ਪ੍ਰੋਸੈਸਰ ਹੈ ਜੀ, ਜਿਹੜਾ ਕਿ ਕੁਆਂਟਮ ਪ੍ਰੋਸੈਸਰ ਤੋਂ ਹਾਇਰ ਕੰਸਿਡਰ ਕੀਤਾ ਜਾਂਦਾ, ਜਿਹੜਾ ਤੁਹਾਨੂੰ ਪ੍ਰੋਫੈਸ਼ਨਲ ਇੰਡਸਟਰੀ 'ਚ ਮਿਲਦਾ ਜਿੱਥੇ ਮੂਵੀਜ਼ ਬਣਦੀਆਂ ਉਹਨਾਂ ਕੈਮਰਿਆਂ 'ਚ ਹੁੰਦਾ। ਸੋ ਇਹ ਸੋਨੀ ਦਾ ਬ੍ਰੇਵੀਆ 3 ਮਾਡਲ ਜਿਹੜਾ ਅੱਜ ਤੁਹਾਨੂੰ $2500 ਵਾਲਾ ਸਿਰਫ 1599 ਚ 85 ਇੰਚ ਮਿਲ ਰਿਹਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ। ਜੇ ਤੁਸੀਂ 55 ਇੰਚ ਲੈਣਾ 399 ਦਾ ਮਿਲ ਰਿਹਾ, $800 ਇਹਦੀ ਪ੍ਰਾਈਸ ਸੀ। ਜੇ ਤੁਸੀਂ 65 ਇੰਚ ਲੈਣਾ 699 ਦਾ ਮਿਲ ਰਿਹਾ, ਜਿਹਦੀ ਪ੍ਰਾਈਸ $1000 ਸੀ। ਜੇ ਤੁਸੀਂ 75 ਇੰਚ ਲੈਣਾ ਅੱਜ 899 ਦਾ ਮਿਲ ਰਿਹਾ, ਜਿਹਦੀ ਪ੍ਰਾਈਸ $1200 ਸੀ। ਸੋ ਇਹ ਵੀਕੈਂਡ ਮਿਸ ਨਾ ਕਰਨਾ, ਕੈਨੇਡਾ ਡੇ ਸੇਲ ਦਾ ਲਾਸਟ ਵੀਕੈਂਡ ਹੈ। 1 ਜੁਲਾਈ ਤੋਂ ਲੱਗ ਕੇ 5 ਜੁਲਾਈ ਤੱਕ ਇਹ ਡੀਲ ਦਿੱਤੀਆਂ ਜਾ ਰਹੀਆਂ। ਸੋਨੀ, ਸੈਮਸੰਗ ਜਾਂ GE, ਫਰਿਜਡੇਅਰ ਗੈਲਰੀ ਜਾਂ ਪ੍ਰੋਫੈਸ਼ਨਲ, ਜਾਂ ਤੁਸੀਂ ਇਟਾਲੀਅਨ ਬ੍ਰੈਂਡ ਲੈਣਾ ਜਿਹੜਾ ਕਿ ਪੈਨਲ ਰੈਡੀ ਫਰਿਜਿਸ ਦੇ ਨਾਲ ਬਿਲਟ ਇਨ ਕਿਚਨ ਹੋਏਗਾ ਐਲੀਕਾ, ਜਾਂ ਤੁਸੀਂ ਜਰਮਨ ਬ੍ਰੈਂਡ ਲੈਣਾ ਬੋਸ਼, ਤਦ ਵੀ ਤੁਸੀਂ ਵਿਜ਼ਿਟ ਕਰਨਾ 40% ਦੀ ਸੇਵਿੰਗ ਵਾਸਤੇ। 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਜੀ, ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ। 905-450-2828 ਸਾਡਾ ਨੰਬਰ ਹੈ, 905-450-2828।

0: ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
1: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ ਤੇ ਇਹਨੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡਸ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ਼ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500।
2: ਸੁਲਤਾਨ ਜੀ, ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ। ਦੇਖੋ, ਵਰਡ ਟੀਵੀ ਪਹਿਲਾਂ ਆਉਂਦਾ, ਅਪਲਾਈਸਿਸ ਬਾਅਦ ਚ ਆਉਂਦਾ।
3: ਗੱਲ ਸਹੀ,
2: ਗੱਲ ਟੈਲੀਵਿਜ਼ਨ ਦੀ ਪਹਿਲਾਂ ਕਰਨੀ ਆ।
3: ਚਲੋ ਠੀਕ ਹੈ,
2: 40 ਇੰਚ ਦਾ ਟੀਵੀ।
3: 40 ਇੰਚ ਅੱਜ ਦਿੰਦੇ ਜੀ $500 ਤੋਂ $199, 300 ਦੀ ਸੇਵਿੰਗ।
2: $300 ਦਾ ਡਿਸਕਾਊਂਟ ਪਾਓ $199 ਦਾ। ਤੇ 55 ਇੰਚ,
3: 55 ਇੰਚ ਅੱਜ ਦਿੰਦੇ ਜੀ $399 ਦਾ। $800 ਪ੍ਰਾਈਸ ਸੀ, $399 ਦਾ ਮਤਲਬ 400 ਦੀ ਸੇਵਿੰਗ,
2: $400 ਡਿਸਕਾਊਂਟ। ਤੇ ਉਸ ਤੋਂ ਬਾਅਦ ਆਉਂਦਾ ਜੀ 65 ਇੰਚ ਟੀਵੀ।
3: 65 ਇੰਚ ਅੱਜ ਦਿੰਦੇ ਆ ਜੀ $699 ਦਾ, ਜਦਕਿ $1000 ਸੀ, ਇਹਦੇ ਤੇ $300 ਦੀ ਸੇਵਿੰਗ,
2: $300 ਦਾ ਡਿਸਕਾਊਂਟ। ਫਿਰ ਆਉਂਦਾ 75 ਇੰਚ ਟੈਲੀਵਿਜ਼ਨ।
3: 75 ਇੰਚ ਅੱਜ ਆਪਾਂ ਦਿੰਦੇ ਆ ਜੀ $899 ਦਾ, ਜਦਕਿ ਇਹਦੇ $1200 ਪ੍ਰਾਈਸ ਸੀਗੀ, ਤੇ ਇਹਦੇ ਤੇ $300 ਦੀ ਸੇਵਿੰਗ,
2: $300 ਦਾ ਡਿਸਕਾਊਂਟ ਮਿਲੇਗਾ। ਫਿਰ ਚੱਲਦੇ ਆ ਇਸ ਤੋਂ, ਇਹਦਾ ਬਾਪ ਆ ਜਿਹੜਾ 85 ਇੰਚ,
3: 85 ਇੰਚ ਬਿਗ ਸਕਰੀਨ। ਯੈਸ,
2: ਬਿਗ ਸਕਰੀਨ,
3: 85 ਇੰਚ ਬਿਗ ਸਕਰੀਨ ਹੈ। ਇਹਦੀ $2300 ਪ੍ਰਾਈਸ ਸੀਗੀ, ਅੱਜ ਦਿੰਦੇ $1599 ਦਾ, ਇਹਦੇ ਤੇ $600 ਦੀ ਸੇਵਿੰਗ,
2: $600 ਡਿਸਕਾਊਂਟ। ਫਿਰ ਸਭ ਤੋਂ ਬੜਾ ਬਾਪ ਹੈ 98 ਇੰਚ ਦਾ ਟੈਲੀਵਿਜ਼ਨ,
3: ਬਿਲਕੁਲ
2: ਉਹਦੀ ਪ੍ਰਾਈਸ ਦਿਓ।
3: 98 ਇੰਚ ਤੇ ਇਹ $3500 ਦਾ ਸੀ, ਅੱਜ ਦਿੰਦੇ ਆ ਜੀ $1999 ਦਾ, ਇਹਦੇ ਤੇ $1500 ਦੀ ਸੇਵਿੰਗ,
2: $1500 ਦਾ ਡਿਸਕਾਊਂਟ।

0: ਅਪਲਾਈਸਿਸ ਦੀ ਗੱਲ ਕਰਦੇ ਆ, ਫਿਰ ਲੌਂਡਰੀ ਸੈਕਸ਼ਨ ਨੂੰ ਮਿਸ ਨਾ ਕਰ ਜਾਣਾ। ਬਹੁਤ ਸਾਰੇ ਕਸਟਮਰ ਆ ਜਿਨ੍ਹਾਂ ਨੂੰ ਟੌਪ ਲੋਡ ਵਾਸ਼ਰ ਐਂਡ ਡਰਾਇਰ ਚਾਹੀਦਾ, ਬਹੁਤ ਸਾਰੀਆਂ ਫੈਮਿਲੀਜ਼ ਆ ਜਿਨ੍ਹਾਂ ਨੂੰ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਚਾਹੀਦਾ, ਬਹੁਤ ਸਾਰੇ ਐਸੇ ਸਾਡੇ ਹੈ ਜਿਨ੍ਹਾਂ ਨੂੰ ਸਟੈਕੇਬਲ ਵਾਸ਼ਰ ਐਂਡ ਡਰਾਇਰ ਚਾਹੀਦਾ। ਸਾਡੇ ਐਸੀ ਫੈਮਿਲੀਜ਼, ਖਾਸ ਤੌਰ 'ਤੇ ਕਈ ਐਸੀ ਮੈਂ ਦੇਖਿਆ ਜੀ, ਸਪੇਸ ਇਸ਼ੂ ਆ ਜਿੱਥੇ ਇਕੱਲਾ ਵਾਸ਼ਰ ਹੀ ਲੱਗ ਸਕਦਾ,
1: ਹਾਂਜੀ,
0: ਡਰਾਇਰ ਲੱਗਣ ਨੂੰ ਜਗ੍ਹਾ ਹੀ ਨਹੀਂ, ਕਿਉਂਕਿ ਉੱਥੇ 220 ਵੋਲਟ ਹੋਣਾ ਚਾਹੀਦਾ ਨੇ ਡਰਾਇਰ ਲੱਗਣ ਲਈ,
1: ਬਿਲਕੁਲ ਬਿਲਕੁਲ ਬਿਲਕੁਲ,
0: ਔਰ ਉੱਥੇ ਵੈਂਟ ਵੀ ਹੋਣਾ ਚਾਹੀਦਾ, ਵੈਂਟ ਆਊਟ। ਸੋ ਵਨ ਪੀਸ ਵਾਸ਼ਰ ਵਿਦ ਬਿਲਟ ਇਨ ਡਰਾਇਰ ਤੁਹਾਨੂੰ ਮਿਲੇਗਾ, ਜਿਹੜਾ ਕਿ AI ਟੈਕਨੋਲੋਜੀ ਦੇ ਨਾਲ ਨਵੀਂ ਅਪਡੇਟਿਡ ਟੈਕਨੋਲੋਜੀ ਹੈ, ਜਿਹਦੇ 'ਚ ਤੁਹਾਨੂੰ ਡਰਾਇਰ ਸੈਪਰੇਟ ਲਾਉਣ ਦੀ ਲੋੜ ਨਹੀਂ, 220 ਵੋਲਟ ਦੇ ਕਨੈਕਸ਼ਨ ਦੀ ਲੋੜ ਨਹੀਂ, ਵੈਂਟ ਆਊਟ ਦੀ ਲੋੜ ਨਹੀਂ। ਵੈਂਟਲੈਸ ਡਰਾਇਰ ਵਿਦ ਬਿਲਟ ਇਨ ਵਾਸ਼ਰ ਵੀ ਤੁਹਾਨੂੰ ਅੱਜ $800 ਦੀ ਸੇਵਿੰਗ ਨਾਲ ਮਿਲੇਗਾ,
1: $800 ਦਾ ਡਿਸਕਾਊਂਟ ਮਿਲੇਗਾ,
0: ਬਿਲਕੁਲ $3000 ਵਾਲਾ $2199 ਚ $800 ਡਿਸਕਾਊਂਟ ਦੇ ਨਾਲ। ਕੈਨੇਡਾ ਡੇ ਸੇਲ, ਕੈਨੇਡਾ ਡੇ ਸੇਲ, ਕੈਨੇਡਾ ਡੇ ਸੇਲ, ਲਾਸਟ ਵੀਕਐਂਡ ਹੈ, 1 ਜੁਲਾਈ ਤੋਂ 5 ਜੁਲਾਈ ਤੱਕ ਸੀਗਾ। ਸੋ ਸਿਰਫ ਇਸ ਵੀਕਐਂਡ 'ਤੇ ਹੀ ਹੁਣ ਤੁਸੀਂ ਇਹਨਾਂ ਡਿਸਕਾਊਂਟ ਦਾ ਫਾਇਦਾ ਚੁੱਕ ਸਕਣਾ। 905-450-2828 brampton appliances.com ਵੈਬਸਾਈਟ ਜ਼ਰੂਰ ਵਿਜ਼ਿਟ ਕਰ ਲੈਣਾ, 905-450-2828 9054502828 ਜੀ।

0: ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਕੈਨੇਡਾ ਡੇ ਸੇਲ, ਕੈਨੇਡਾ ਡੇ ਸੇਲ 1 ਜੁਲਾਈ ਤੋਂ ਲੱਗ ਕੇ 5 ਜੁਲਾਈ ਤੱਕ ਕੰਪਨੀਆਂ ਨੇ ਸਪੈਸ਼ਲ ਸਪੈਸ਼ਲ ਸਪੈਸ਼ਲ ਇਹ ਐਡਵਾਂਟੇਜ ਦਿੱਤਾ। ਜੇ ਕੈਨੇਡਾ ਡੇ ਹੁੰਦਾ ਵੀਕਐਂਡ 'ਤੇ ਫਿਰ ਉਹੀ ਵੀਕਐਂਡ ਮਿਲਣਾ ਸੀ, ਪਰ ਕੈਨੇਡਾ ਡੇ ਆਇਆ ਮਿਡਲ ਆਫ ਦਾ ਵੀਕ, ਇਸ ਕਰਕੇ 5 ਦਿਨ ਮਿਲ ਗਏ ਸਾਡੇ ਕਸਟਮਰਸ ਨੂੰ ਸੇਵਿੰਗ ਕਰਨ ਵਾਸਤੇ। ਅਤੇ ਜਦੋਂ 5 ਦਿਨ ਦੀ ਖੁੱਲ੍ਹੀ ਸੇਵਿੰਗ ਹੋਵੇ ਅਤੇ ਇਹ ਵੀਕਐਂਡ ਜਿਹੜਾ ਇਹ ਐਡਵਾਂਟੇਜ ਮਿਲੇ ਕਿ ਵੱਡੀਆਂ ਵੱਡੀਆਂ ਪ੍ਰਾਈਸਿਸ 400-500 500 ਅਤੇ ਬਿਗ ਸਕਰੀਨ ਟੀਵੀ $600-800 ਦੀ ਸੇਵਿੰਗ ਨਾ ਮਿਲਣ, ਅਤੇ ਉਦੋਂ ਫਿਰ ਗ੍ਰੈਂਡ ਫਰਨੀਚਰ ਵੀ ਕਹਿੰਦਾ ਕਿ ਭਾਜੀ ਅਸੀਂ ਵੀ ਨਾਲ ਦੀ ਨਾਲ ਮੋਢੇ ਨਾਲ ਮੋਢਾ ਜੋੜ ਕੇ ਉਹ ਡਿਸਕਾਊਂਟ ਲੈ ਕੇ ਦੇਣਾ, ਪਰ ਸਾਡੇ ਰੈਗੂਲਰ ਡਿਸਕਾਊਂਟ ਜਿਹੜਾ ਉਹ ਸੀਗਾ ਚੱਲਣਾ 50%, ਅਸੀਂ ਹੁਣ ਲੈ ਕੇ ਦੇਣਾ ਕੈਨੇਡਾ ਡੇ ਸੇਲ 'ਤੇ 5 ਤਰੀਕ ਤੱਕ 70% ਡਿਸਕਾਊਂਟ। 70% ਦਾ ਮਤਲਬ ਇਹ ਆ $100 ਦੀ ਚੀਜ਼ ਲੈਣੀ $70 ਪੇ ਕਰਨੇ ਆ, $1,000 ਦੀ ਚੀਜ਼ ਲੈਣੀ $700 ਪੇ ਕਰਨੇ ਆ, $1,500 ਦੀ ਚੀਜ਼ ਲੈਣੀ ਹੈ ਅਤੇ ਤਦ ਵੀ 70% ਡਿਸਕਾਊਂਟ ਹੈ, ਅਤੇ ਕਿੰਨਾ ਰਹਿ ਜਾਣਾ 1500 'ਚੋਂ 70%? ਹੁਣੇ ਹੀ ਸੁਖਵੀਰ ਜੀ ਕੋ ਆਪ ਪੁੱਛ ਲੈਂਦੇ ਹਾਂ, ਆਪ ਹੀ ਏਅਰ 'ਤੇ ਆ ਕੇ ਸਾਨੂੰ ਦੱਸਣਗੇ ਕਿ ਕਿੰਨਾ ਕਿੰਨਾ ਡਿਸਕਾਊਂਟ ਅੱਜ ਦਿੱਤਾ ਜਾ ਰਿਹਾ। ਵੈਲਕਮ ਟੂ ਦਾ ਪ੍ਰੋਗਰਾਮ ਸੁਖਵੀਰ ਜੀ, ਆ ਜਾਓ ਲੰਘ ਆਓ।
1: ਬਹੁਤ ਸ਼ੁਕਰੀਆ, ਧੰਨਵਾਦ ਸੁਲਤਾਨ ਜੀ। ਬਿਲਕੁਲ ਕੈਨੇਡਾ ਵਾਲੀਆਂ ਪ੍ਰਾਈਸਿਸ ਪਰਿਵਾਰਾਂ ਨੂੰ ਅੱਜ ਮਿਲ ਰਹੀਆਂ, ਤੇ ਪਹਿਲੀ ਡੀਲ ਜਿਹੜੀ ਆ ਸੁਲਤਾਨ ਭਾਜੀ ਰਿਕਲਾਈਨਰ ਸੋਫਾ ਸੈੱਟ ਤੇ ਡੀਲ ਦਿੰਦੇ ਆ। ਜਿਹੜੇ ਪਰਿਵਾਰ ਰਾਈਟ ਵੇ ਸਾਡੇ ਕੋਲ ਇਨਸਟੋਰ ਪਹੁੰਚਣਗੇ, ਰਿਕਲਾਈਨਰ ਸੋਫਾ ਸੈੱਟ ਲੈਦਰ ਦੇ ਵਿੱਚ, ਤੁਹਾਨੂੰ ਚੋਕਲੇਟ ਕਲਰ ਚਾਹੀਦਾ, ਬਲੈਕ ਕਲਰ ਚਾਹੀਦਾ, ਕਲਰ ਆਪਸ਼ਨ ਵੀ ਦੋ ਮਿਲ ਜਾਣਗੀਆਂ। 3 ਸੀਟਰ ਸੋਫਾ, 2 ਸੀਟਰ ਲਫਸਿਡ, 4 ਰਿਕਲਾਈਨਰਾਂ ਦੇ ਨਾਲ ਫੁੱਲੀ ਲੋਡਡ ਡਰੋਪ ਡਾਊਨ ਕੱਪ ਹੋਲਡਰ ਵੀ ਲੱਗੇ ਹੋਏ ਨੇ, ਜਿਹਦੀ ਰੈਗੂਲਰ ਕੀਮਤ ਮਾਰਕੀਟ ਦੇ ਵਿੱਚ 2500 ਸੀ। ਜਿਹੜੇ ਪਰਿਵਾਰ ਰਾਈਟ ਵੇ ਸਟੋਰ ਆ ਜਾਣਗੇ $799 $799 ਦੇ ਵਿੱਚ ਸੋਫਾ ਐਂਡ ਲਫਸੀਟ 4 ਰਿਕਲਾਈਨਰਾਂ ਦੇ ਨਾਲ।
0: ਇਹ ਜਿਹੜਾ ਸੋਫਾ ਐਂਡ ਲਫਸੀਟ ਹੈ ਇਹਦੇ ਵਿੱਚ ਬਲੈਕ ਕਲਰ ਦੀ ਵੀ ਚੋਇਸ ਹੈ ਤੇ ਬਰਾਊਨ ਕਲਰ ਦੀ ਵੀ?
1: ਜੀ ਸੁਲਤਾਨ ਜੀ ਬਿਲਕੁਲ, ਚੋਕਲੇਟ ਕਲਰ ਵੀ ਪਰਿਵਾਰ ਲੈ ਸਕਦੇ ਆ ਤੇ ਨਾਲ ਬਲੈਕ ਕਲਰ ਵੀ ਲੈ ਸਕਦੇ।
0: ਅੱਛਾ, ਚੋਕਲੇਟ ਕਲਰ।

0: ਚਾਰ ਤੁਹਾਨੂੰ ਪਾਵ ਆ ਜਿਹੜੇ ਰਿਕਲਾਈਨਰ ਵੀ ਤੁਹਾਨੂੰ ਚਾਰ ਮਿਲਣਗੇ, ਸੋਫਾ ਐਂਡ ਲਫਟ ਡ੍ਰੋਪ ਡਾਊਨ ਕੱਪ ਹੋਲਡਰ ਵੀ ਮਿਲਣਗੇ ਜੀ 799 ਦਾ ਸੁਲਤਾਨ ਜੀ, ਤੇ ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਕਿਚਨ ਦੇ ਲਈ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਲੈਣਾ ਜੀ, ਹਾਂ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ, ਸਖਤ ਲੱਕੜੀ ਦਾ ਡਾਇਨਿੰਗ ਟੇਬਲ, ਟੇਬਲ ਪਲਾਸਟਿਕ ਚੇਅਰ ਤੇ ਚੇਅਰਾਂ ਦੇ ਉੱਪਰ ਲੈਦਰ ਲੱਗਾ ਹੋਇਆ ਡਿਜ਼ਾਈਨਰ ਸੋਲਿਡ ਵੁੱਡ ਦਾ ਟੇਬਲ ਪਲਾਸਟਿਕ ਚੇਅਰ, ਜਿਹਦੀ ਰੈਗੂਲਰ ਕੀਮਤ 999,000 ਡਾਲਰ ਸੀ, ਅੱਜ ਰਾਤ ਅਸੀਂ 8 ਵਜੇ ਤੱਕ ਓਪਨ ਆ 399 ਦਾ ਸੋਲਿਡ ਵੁੱਡ ਦਾ ਟੇਬਲ ਤੇ ਛੇਚੇਰਾ 399 ਦਾ ਸੁਲਤਾਨ ਜੀ ਮਿਲੂਗਾ। ਸੋ ਪਹੁੰਚਣਾ ਕਿੱਥੇ ਜੀ ਪਰਿਵਾਰਾਂ ਨੇ, ਡਰੈਸ ਤੇ ਡਾਇਰੈਕਸ਼ਨ ਜ਼ਰੂਰ ਨੋਟ ਕਰ ਲੈਣ, 294 ਵਾਕਰ ਡਰਾਈਵ, 294 ਵਾਕਰ ਡਰਾਈਵ ਦੇ ਉੱਪਰ ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ ਜੀ, ਕੁਈਨ ਵਾਲੇ ਬਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ। ਵਧੇਰੇ ਜਾਣਕਾਰੀ ਲਈ ਜਾਂ ਡੀਲ ਨੂੰ ਲੌਕ ਕਰਨ ਲਈ ਇਸ ਨੰਬਰ ਤੇ ਸੰਪਰਕ ਕੀਤਾ ਜਾ ਸਕਦਾ 905-302-9494 ਜਾਂ ਪਹੁੰਚੋ ਗ੍ਰੈਂਡ ਹੋਮ ਫਰਨੀਚਰ ਜੀ।
1: ਅੱਛਾ, ਇੱਕ ਚੀਜ਼ ਜਾਂਦੇ ਜਾਂਦੇ ਦੱਸ ਕੇ ਜਾਣੀ ਹੈ ਤੁਸੀਂ, ਕਿ ਰਿਕਲਾਈਨਰ ਜਿਹੜਾ ਤੁਸੀਂ ਅੱਜ ਦੇ ਰਹੇ ਹੋ ਉਹ ਵੀ ਲੈਦਰ ਦੀ ਰਿਕਲਾਈਨਰ ਹੈ, ਉਹਦੇ 'ਚ ਵੀ ਦੋ ਕਲਰ ਚੋਇਸ ਹੈ, ਔਰ ਉਹ ਵੀ ਸਿਰਫ 799 ਇਹਦੇ 'ਚ 3-seater ਸੋਫਾ ਵੀ ਹੈ, 2-seater ਲਵ ਸੀਟ ਵੀ ਹੈ।
0: ਬਿਲਕੁਲ ਸੁਲਤਾਨ ਜੀ, 3-seater ਸੋਫਾ, 2-seater ਲਵ ਸੀਟ, ਚਾਰ ਰਿਕਲਾਈਨਰਾਂ ਦੇ ਨਾਲ ਫੁੱਲੀ ਲੋਡਡ, 799। ਚਲੋ ਇੱਕ ਤੋਹਫਾ ਵੀ ਸੁਲਤਾਨ ਜੀ ਪਾ ਦਿੰਦੇ ਆ, ਜਿਹੜੇ ਪਰਿਵਾਰ ਰਾਈਟ ਵੇ ਪਹੁੰਚ ਜਾਣਗੇ, ਨਾਲ ਗਲਾਸ ਦਾ ਮਾਡਰਨ ਕਾਫੀ ਟੇਬਲ 250-300 ਜਿਹੜੀ ਵਰਥ ਹੈ ਬਿਲਕੁਲ ਫ੍ਰੀ ਸੁਲਤਾਨ ਜੀ।
1: ਇਹ ਤਾਂ ਹੁਣ ਤੁਸੀਂ ਇਸ ਕਰਕੇ ਦਵਾ ਦਵਾ ਆਪੇ ਹੀ ਐਡ ਕਰਤਾ ਕਿਉਂਕਿ ਤੁਹਾਨੂੰ ਪਤਾ ਸੀ ਹੁਣ ਨੈਕਸਟ ਸੁਲਤਾਨ ਨੇ ਆ ਕੇ ਇਹ ਐਂਟਰ ਕਰਨਾ ਹੀ ਕਰਨਾ, ਫ੍ਰੀ ਦਵਾਉਣਾ ਹੀ ਦਵਾਉਣਾ ਆਪਣੇ ਕਸਟਮਰ ਨੂੰ, ਕਿਉਂਕਿ ਕੈਨੇਡਾ ਡੇ ਸੇਲ, ਕੈਨੇਡਾ ਡੇ ਸੇਲ, ਕੈਨੇਡਾ ਡੇ ਸੇਲ ਦਾ ਲਾਸਟ ਵੀਕਐਂਡ ਹੈ, ਜਿਹੜਾ ਲੈ ਗਿਆ ਸੋ ਲੈ ਗਿਆ, ਜਿਹੜਾ ਰਹਿ ਗਿਆ ਸੋ ਰਹਿ ਗਿਆ। ਅਤੇ ਗਿਫਟ ਜਿਹੜਾ ਸੀ ਤੁਹਾਨੂੰ ਮੈਂ ਆਪ ਕਰਾਉਣਾ ਸੀ, ਲੇਕਿਨ ਸੁਖਵੀਰ ਨੂੰ ਪਤਾ ਸੀ ਕਿ ਇਹ ਗਿਫਟ ਐਡ ਹੋਣਾ ਹੀ ਹੋਣਾ, ਅਤੇ ਨਾਲ 799 ਦੇ $300 ਦੀ ਵੈਲਿਊ ਦਾ ਕੌਫੀ ਟੇਬਲ ਫ੍ਰੀ ਫ੍ਰੀ ਫ੍ਰੀ ਵੀ ਮਿਲਣਾ। ਸੋ ਮੰਗਾ ਲਓ ਪਿਕਚਰ ਤੁਸੀਂ ਰਾਈਟ ਵੇ, ਕਿਉਂਕਿ ਜਿਹੜੇ ਸਾਡੇ ਭੈਣ ਭਰਾ ਫੈਮਲੀਆਂ ਜਿਹੜੀਆਂ GTA ਤੋਂ ਬਾਹਰ ਇਸ ਟਾਈਮ ਪ੍ਰੋਗਰਾਮ ਸੁਣ ਰਹੀਆਂ, ਜੇ ਉਹ ਨਹੀਂ ਵੀ ਰਾਈਟ ਵੇ ਪਹੁੰਚ ਸਕਦੀਆਂ, ਕਮ ਅਜ਼ ਕਮ ਆਪਣਾ ਹੋਲਡ ਕਰਾ ਲਓ 905-302-9494 94-94 905-302-9494 905-302-9494 ਸੋਫੇ ਦੀ ਵੀ ਪਿਕਚਰ ਮੰਗਾ ਲਓ, ਬੈਡਰੂਮ ਸੈੱਟ ਦੀ ਵੀ ਪਿਕਚਰ ਮੰਗਾ ਲਓ, ਗਿਫਟ ਵੀ ਫ੍ਰੀ ਤੁਹਾਨੂੰ ਮਿਲ ਜਾਣਾ। ਕਿੱਥੋਂ? ਅੱਜ ਗ੍ਰੈਂਡ ਫਰਨੀਚਰ, ਗ੍ਰੈਂਡ ਫਰਨੀਚਰ, ਗ੍ਰੈਂਡ ਫਰਨੀਚਰ ਤੁਹਾਨੂੰ ਮਿਲਣਾ ਹੈ ਕੁਈਨ ਐਂਡ ਏਅਰਪੋਰਟ, ਕੁਈਨ ਐਂਡ ਏਅਰਪੋਰਟ, ਕੁਈਨ ਐਂਡ ਏਅਰਪੋਰਟ 'ਤੇ ਪਹੁੰਚ ਜਾਣਾ 905-302-9494।

0: ਧਰਮ ਸੁਧੀ ਗੱਲ ਏ। ਕੱਲ ਨੂੰ ਮੇਰਾ ਵਿਆਹ ਦਾ ਪ੍ਰੋਗਰਾਮ ਏ ਤੇ ਮੈਂ ਦੱਸੋ ਦੁਖੀ ਹੋ ਕੇ ਬੈਠਾ, ਪੇਟ ਬੜਾ ਖਰਾਬ, ਕੋਈ ਦਵਾਈ ਦਿਓ ਚੰਗੀ।
1: ਕੋਈ ਗੱਲ ਨੀ, ਤੁਸੀਂ ਇਹ ਮੈਡੀਸਿਨ ਲੈ ਲਓ ਤੇ ਸਵੇਰੇ ਦੁਪਹਿਰ ਤੇ ਸ਼ਾਮ ਤਿੰਨ ਟਾਈਮ ਲੈ ਲੈਣਾ।
0: ਠੀਕ ਹੈ ਜੀ। ਡਾਕਟਰ ਸਾਹਿਬ ਕੋਈ ਪਰਹੇਜ਼ ਵੀ ਹੈ ਕਿਉਂ ਵਿਆਹ ਸ਼ਾਦੀ ਦਾ ਪ੍ਰੋਗਰਾਮ ਖਾਧਾ ਪੱਚਾ ਜਾਂਦਾ ਬਹੁਤ ਘੱਟ?
1: ਬਸ ਤੁਸੀਂ ਉੱਥੇ ਧਿਆਨ ਰੱਖਿਓ ਕਿ ਜ਼ੋਰ ਦੀ ਤੂਤੀ ਨਾ ਵਜਾਏ।
2: Ladies and gentlemen, Dave Tatlaw.
3: Tatlaw. Yeah, Tatlaw. Dave Tatlaw.
4: ਜਦੋਂ ਵਿਆਹ ਸ਼ਾਦੀ ਮੈਨੂੰ ਆ ਜੋਕ ਤੋਂ ਗੱਲ ਯਾਦ ਆ ਗਈ, ਜਦੋਂ ਵਿਆਹ ਸ਼ਾਦੀ ਆਉਂਦੀ ਆ
5: ਜੀ,
4: ਇੱਕ ਜ਼ਮਾਨਾ ਸੀ ਕੀ ਆ ਜੀ ਆਪਣੇ ਦਾਜਦੇ ਚ ਜੀ, ਚਾਰ ਸਰਾਣੇ ਨੇ, ਦੋ ਸਾਈਕਲ ਨੇ, ਇੱਕ ਸਲਾਈ ਵਾਲੀ ਮਸ਼ੀਨ ਆ, ਫਿਰ ਆਉਣ ਲੱਗਾ ਜੀ ਫਰਿੱਜ ਆਉਣ ਲੱਗ ਗਿਆ, ਨਾਲ ਟੈਲੀਵਿਜ਼ਨ ਆਉਣ ਲੱਗ ਗਿਆ, ਫਿਰ ਮੋਟਰਸਾਈਕਲ ਕਾਰਾਂ ਦੇ ਪਹੁੰਚ ਗਈ। ਟੈਲੀਵਿਜ਼ਨ ਵੀ ਬੜੀ ਵੱਡੀ ਗੱਲ ਹੁੰਦੀ ਸੀ
5: ਜੀ। ਬਿਲਕੁਲ ਬਿਲਕੁਲ ਜੀ, ਸ਼ਾਦੀ ਵਿਆਹਾਂ ਚ ਟੈਲੀਵਿਜ਼ਨ ਦੇਣਾ ਬੜੀ ਵੱਡੀ ਗੱਲ ਸੀ। ਹਾਂ,
4: ਤੇ ਹੁਣ ਵਿਆਹ ਸ਼ਾਦੀ ਕਰਾ ਕੇ ਜੇ ਬੱਚੇ ਮੂਵ ਹੁੰਦੇ ਆਪਦੇ ਨਵੇਂ ਘਰੇ ਜਾਂਦੇ ਆ
5: ਜੀ,
4: ਉਦੋਂ ਵੀ ਉਹਨਾਂ ਨੂੰ ਟੈਲੀਵਿਜ਼ਨ ਦੀ ਲੋੜ ਪੈਂਦੀ?
5: ਬਿਲਕੁਲ 100% ਜੀ, ਮੇਰੇ ਕੋਲ ਬਹੁਤ ਸਾਰੀਆਂ ਐਸੀਆਂ ਫੈਮਿਲੀਜ਼ ਹੈ ਜਿਹੜੇ ਸਾਡੇ ਹੁਣ ਬੱਚੇ ਈਵਨ ਮੂਵ ਹੋ ਰਹੇ ਆ, ਉਹ ਵਿਆਹ ਤੋਂ ਪਹਿਲਾਂ ਹੀ ਆਪਣਾ ਕੋਂਡੋਮੀਨੀਅਮ ਜਾਂ ਜਿਹੜਾ ਵੀ ਕੋਈ ਘਰ ਲੈਣਾ, ਟਾਊਨ ਹਾਊਸ ਜਾਂ ਜਿਹੜਾ ਵੀ ਅਫੋਰਡੇਬਿਲਿਟੀ 'ਚ ਆਉਂਦਾ, ਉਸ ਘਰ ਨੂੰ ਪਹਿਲਾਂ ਹੀ ਸਜਾ ਲੈਂਦੇ ਆ ਜੀ। ਤੇ ਜਦੋਂ ਪਹਿਲਾਂ ਹੀ ਸਜਾਉਣਾ, ਫਿਰ ਇਲੈਕਟ੍ਰੋਨਿਕਸ ਅਪਲਾਈਸਿਸ ਤਾਂ ਚਾਹੀਦੇ ਹੀ ਚਾਹੀਦੇ
4: ਆ,
5: ਅਸੈਂਸ਼ੀਅਲ 'ਚ ਆ ਜਾਂਦੇ ਆ ਜੀ। ਕਿਉਂਕਿ ਅਗਰ ਤੁਸੀਂ ਟਾਊਨ ਹਾਊਸ ਲੈਂਦੇ ਹੋ ਜਾਂ ਤੁਸੀਂ ਸੈਮੀ ਡਿਟੈਚ ਲੈਂਦੇ ਹੋ ਜਾਂ ਡਿਟੈਚ ਲੈਂਦੇ ਹੋ ਘਰ, ਇਹਨਾਂ ਘਰਾਂ 'ਚ ਅਪਲਾਈਸਿਸ ਬਿਲਡਰ ਨਹੀਂ ਦਿੰਦਾ, ਸਿਰਫ ਕੋਂਡੋਮੀਨੀਅਮ 'ਚ ਅਪਲਾਈਸਿਸ ਦਿੰਦਾ। ਇਸ ਕਰਕੇ ਕੋਂਡੋਮੀਨੀਅਮ 'ਚ ਟੀਵੀ ਓਨਲੀ ਬਾਏ ਕੀਤਾ ਜਾਂਦਾ। ਬਲੀਵ ਕਰੋਗੇ ਭਾਜੀ,
4: ਹਾਂਜੀ,
5: ਸਕਾਰਬਰੋ ਇੱਕ ਸਾਡੇ ਕਸਟਮਰ ਸੀ, ਉਹਨਾਂ ਨੇ ਆਪਣੇ ਕੋਂਡੋਮੀਨੀਅਮ 'ਚ 98 ਇੰਚ ਡਿਲੀਵਰ ਕਰਾਇਆ ਲਾਸਟ ਵੀਕ।
4: ਅੱਛਾ ਜੀ।
5: ਮੈਂ ਹੈਰਾਨ ਸੀ, ਮੈਂ ਕਿਹਾ ਕੋਂਡੋਮੀਨੀਅਮ 'ਚ 98 ਇੰਚ ਕਿੱਦਾਂ ਲੱਗੇਗਾ,
4: ਜਾਏਗਾ ਕਿਵੇਂ?
5: ਐਗਜੈਕਟਲੀ, ਲੇਕਿਨ ਤੁਸੀਂ ਦੇਖੋ ਕਿ ਉਹਨਾਂ ਦਾ ਠੀਕ ਠਾਕ, ਮਤਲਬ 24 ਫੁੱਟ ਦਾ ਜਿਹੜਾ ਸੀ ਜੀ ਲਿਵਿੰਗ ਰੂਮ ਸੀ, 24 ਫੁੱਟ, ਇੰਨਾ ਖੁੱਲਾ ਲਿਵਿੰਗ ਰੂਮ, ਤੇ ਟੀਵੀ ਗਿਆ ਤੇ ਟੀਵੀ ਇੰਸਟਾਲ ਵੀ ਹੋਇਆ, ਤੇ ਦੇ ਆਰ ਇੰਜੋਇੰਗ ਨਾਓ। ਸੋ ਇਸ ਕਰਕੇ ਜਿੱਥੇ ਤੁਸੀਂ ਡਿਲੀਵਰ ਕਰਾਉਣਾ ਜਾਂ ਜਿੱਥੇ ਤੁਸੀਂ ਡਿਸਟੈਂਸ ਹੈ ਆ ਪ੍ਰੋਪਰ, ਉੱਥੇ ਬਿਗ ਸਕਰੀਨ ਟੀਵੀ ਲਗਾਉਣਾ ਚਾਹੁੰਦੇ ਹੋ, ਸਪੋਰਟਸ ਦੇ ਤੁਸੀਂ ਸ਼ੌਕੀਨ ਹੋ, ਮੂਵੀਜ਼ ਦੇ ਤੁਸੀਂ ਸ਼ੌਕੀਨ ਹੋ, ਤੇਰ 'ਚ ਕੋਈ ਸ਼ੱਕ ਨਹੀਂ ਕਿ ਬਿਗ ਸਕਰੀਨ ਟੀਵੀ ਨੂੰ ਫੁੱਲੀ ਇੰਜੋਏ ਕਰੋਗੇ। ਖਾਸ ਤੌਰ 'ਤੇ ਜਿਹੜੀ ਅੱਜ ਕੱਲ੍ਹ ਟੈਕਨੋਲੋਜੀ ਹੈ, ਜਿੱਦਾਂ ਕਿ ਮੈਂ ਸੋਨੀ ਬਰੇਵੀਆ ਮਾਡਲ ਦੀ ਗੱਲ ਕਰ ਰਿਹਾ, ਇਹ ਟ੍ਰਾਈਲੂਮੀਨਸ ਪੈਨਲ ਟੈਕਨੋਲੋਜੀ ਹੈ।
4: ਉਹ ਕੀ ਹੁੰਦਾ ਜੀ
5: ਟ੍ਰਾਈਲੂਮੀਨਸ ਪੈਨਲ ਟੈਕਨੋਲੋਜੀ? ਜਿਹੜੀ ਹੈ ਨਾ ਜੀ, ਸਿਰਫ ਸੋਨੀ ਕੋ ਐਕਸਕਲੂਸਿਵ ਹੈ, ਇਹ ਸੋਨੀ ਲਾਈਫ ਟਾਈਮ ਵਾਰੰਟੀ ਦਿੰਦਾ ਡਿਸਕਲੋਰੇਸ਼ਨ ਦੀ।
4: ਅੱਛਾ ਅੱਛਾ।
5: ਸੋਨੀ ਦੇ ਕਲਰਸ ਜਿਹੜੇ ਆ ਕਦੀ ਵੀ ਬਲੀਡ ਨਹੀਂ ਕਰਨਗੇ, ਡਿਸਕਲੋਰੇਸ਼ਨ ਨਹੀਂ ਇਹਦੇ 'ਚ ਆਏਗੀ, ਕਦੀ ਵੀ ਰੈਡਿਸ਼ ਓਵਰ ਬਲੂਇਸ਼, ਬਲੂਇਸ਼ ਓਵਰ ਗ੍ਰੀਨਿਸ਼ ਕਲਰ ਬਲੀਡ ਨਹੀਂ ਕਰਨਗੇ। ਨਹੀਂ ਤੇ ਸ਼ੁਰੂ ਸ਼ੁਰੂ 'ਚ ਬਹੁਤ ਦੇਖਿਆ ਜਾਂਦਾ ਸੀ, 3-4-5 ਸਾਲ ਬਾਅਦ ਕਲਰ ਫੇਕ ਹੋਣਾ ਸ਼ੁਰੂ ਹੋ ਜਾਂਦੇ, ਫੇਡ ਹੋ ਜਾਂਦੇ, ਬਲੀਡ ਕਰ ਜਾਂਦੇ ਆ। ਲੇਕਿਨ ਅੱਜ ਤੱਕ ਜਿਨ੍ਹਾਂ ਨੇ ਸੋਨੀ ਯੂਜ਼ ਕੀਤਾ ਉਹਨਾਂ ਨੂੰ ਪਤਾ ਕਿ ਸੋਨੀ ਦੇ ਕਲਰ ਅੱਜ ਤੱਕ ਭਾਵੇਂ 10 ਸਾਲ ਯੂਜ਼ ਹੋਇਆ, ਭਾਵੇਂ 15 ਸਾਲ ਟੀਵੀ ਯੂਜ਼ ਹੋਇਆ, ਕਲਰ ਕਦੀ ਨਹੀਂ ਉਹਨਾਂ ਦੇ ਬਲੀਡ ਕੀਤੇ, ਕਲਰ 'ਚ ਡਿਸਕਲਰੇਸ਼ਨ ਕਦੀ ਨਹੀਂ ਆਈ। ਕਿਉਂ? ਕਿ ਇਹ ਟ੍ਰਾਈਲੂਮੀਨਸ ਜੈਪਨੀਜ਼ ਟੈਕਨੋਲੋਜੀ ਹੈ ਜਿਹੜੀ ਕਿ ਡਿਸਕਲਰੇਸ਼ਨ ਗਰੰਟੀ ਦੇ ਨਾਲ ਹੈ। ਅਤੇ ਇਹਨਾਂ ਦੇ ਹੀ ਅੱਜ 85 ਇੰਚ X1 ਪ੍ਰੋਸੈਸਰ ਦੇ ਨਾਲ 5.1 ਚੈਨਲ ਦੀ ਇਨਪੁੱਟ ਦੇ ਨਾਲ ਮੈਕਸੀਮਮ ਰੈਜੋਲੇਸ਼ਨ ਦੇ ਨਾਲ ਤੁਹਾਨੂੰ ਇਹ ਮਿਲ ਰਿਹਾ ਜੀ 85 ਇੰਚ $2300 ਤੋਂ $1599 ਦਾ, ਅਤੇ $1599 ਵੀ ਤੁਸੀਂ 6 ਮਹੀਨੇ 'ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। ਸੋ ਮਿਸ ਨਾ ਕਰਨਾ, ਚਾਹੇ ਸੋਨੀ ਜਾਂ ਸੈਮਸੰਗ, 32 ਇੰਚ ਤੋਂ ਲੱਗ ਕੇ 98 ਇੰਚ ਤੱਕ ਕੋਈ ਵੀ ਟੀਵੀ ਲੈਣਾ ਤੇ ਪਹੁੰਚ ਜਾਓ। ਅੱਜ ਕੈਨੇਡਾ ਡੇ ਸਪੈਸ਼ਲ ਪ੍ਰਮੋਸ਼ਨ ਹੈ, ਲਾਸਟ ਵੀਕਐਂਡ ਹੈ, 3-3-4-4 ਪੀਸ ਹੀ ਇਨ ਸਟੋਕ ਰਹਿ ਗਏ ਆ ਸਿਰਫ। 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ, ਬਰੈਂਪਟਨ ਟੀਵੀ ਐਂਡ ਅਪਲਾਈਸਿਸ 905-450-2828 905-450-2828
4: ਡੱਬੇ 'ਚ ਬੰਦ ਮਿਲਣਗੇ, ਬ੍ਰਾਂਡ ਨਿਊ ਮਿਲਣਗੇ, ਵਾਰੰਟੀ ਦੇ ਨਾਲ ਸਾਰਾ ਮਾਲ ਮਿਲੇਗਾ, ਇੱਕੋ ਇੱਕ ਲੋਕੇਸ਼ਨ 905-450-2828 ਬਰੈਂਪਟਨ ਟੀਵੀ ਐਂਡ ਅਪਲਾਈਸਿਸ।

0: ਨੇ ਉਹਨਾਂ ਲੋਕਾਂ ਤੋਂ ਬਚੋ ਜਿਨ੍ਹਾਂ ਦਾ ਮੂੰਹ ਅੰਗਰੇਜ਼ੀ ਦੀ ਦੁੱਕੀ ਅਤੇ ਪੱਬੂ ਵਰਗਾ ਹੈ, ਜੋ ਫਿੱਟੀਆਂ ਮਾਰਦੇ ਨੇ, ਪਾਪੀ ਨੇ, ਮੁੱਤਖੋਰੇ ਨੇ, ਕਮੀਨੇ ਨੇ, ਜਲੇਬੀ ਵਰਗੇ ਸਿੱਧੇ ਨੇ, ਹਮੇਸ਼ਾ ਦੂਸਰੇ ਦਾ ਬੁਰਾ ਸੋਚਦੇ ਨੇ, ਹੰਕਾਰੀ ਨੇ, ਘਮੰਡੀ ਨੇ ਤੇ ਲੱਗੇ ਹੱਥ ਖਾਮ ਖਾਂ ਨੇ।
1: Are you ready? ਜੰਕਸ਼ਨ ਲੈ ਕੇ ਆਏ ਨੇ ਸਪੈਸ਼ਲ ਆਫਰਸ ਫੋਰ ਫੈਸਟਿਵ ਸੀਜ਼ਨ। ਖਾਸ ਫੈਸਟਿਵ ਸੀਜ਼ਨ ਲਈ ਕੇਟਰਿੰਗ ਸਟਾਰਟ ਸਿਰਫ 9.99 ਚ,
2: ਜਿਸ ਵਿੱਚ ਮਿਲਣਗੀਆਂ 8 ਆਈਟਮਸ। ਇਹ ਲਾਈਵ ਕੇਟਰਿੰਗ ਵੀ ਕਰਦੇ ਨੇ।
1: ਫੰਕਸ਼ਨ ਵੱਡਾ ਹੋਵੇ ਜਾਂ ਛੋਟਾ, ਕੇਟਰਿੰਗ ਵਾਲਾ ਤਾਂ ਸਿਰਾ ਲਾ ਦੇਣਗੇ।
2: ਇਹਨਾਂ ਕੋਲ ਸ਼ਾਨਦਾਰ ਪਾਰਟੀ ਹਾਲ ਵੀ ਆ, ਉਹ ਵੀ ਰੀਜ਼ਨੇਬਲ ਫੂਡ ਪ੍ਰਾਈਸਸ ਤੇ।
1: ਇਸ ਫੈਸਟੀਵਲ ਸੀਜ਼ਨ ਬਣਾਓ ਆਪਣੀਆਂ ਖੁਸ਼ੀਆਂ ਨੂੰ ਦੁੱਗਣਾ ਤੇ ਪਹੁੰਚੋ ਟਿੱਕਾ ਜੰਕਸ਼ਨ।
2: ਕਾਲ 6474290040,
1: 6474294040। ਟਿੱਕਾ ਜੰਕਸ਼ਨ, ਖੁਸ਼ੀਆਂ ਦਾ ਸੈਲੀਬ੍ਰੇਸ਼ਨ।
3: ਚਿੰਟੂ।
4: ਹਾਂਜੀ ਮੈਡਮ ਜੀ।
3: ਪੁੱਤਰ ਮੈਂ ਕੱਲ ਸ਼ਿਮਲਾ ਗਿਆ, ਇਹਦੀ ਇੰਗਲਿਸ਼ ਬਣਾ।
4: ਮੈਂ ਕੱਲ ਸ਼ਿਮਲਾ ਗਿਆ ਜੀ, ਆਈ ਗੋ ਟੂ, ਵੈਂਟ ਟੂ, ਗੋਨ ਟੂ ਸ਼ਿਮਲਾ ਜੀ।
3: ਓਏ ਤੂੰ ਵਰਬ ਦੀਆਂ ਤਿੰਨੋਂ ਫਾਰਮਾਂ ਲਗਾਈ ਜਾ ਰਿਹਾ।
4: ਮੈਡਮ ਜੀ ਚੜ੍ਹਾਈ ਦੇਖੋ ਕਿੰਨੀ ਆ, ਸਾਰੇ ਗੇਅਰ ਲਾਉਣੇ ਪੈਣੇ।
5: ਅੱਜ ਪ੍ਰੋਗਰਾਮ ਸਪੋਂਸਰ ਹੋ ਰਿਹਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ, ਤੇ ਕੈਨੇਡਾ ਡੇ ਸੇਲ ਦਾ ਇਹ ਲਾਸਟ ਵੀਕਐਂਡ ਹੈ। ਅੱਜ ਜਿਹੜੀਆਂ ਡੀਲਾਂ ਮਿਲਣੀਆਂ ਇਹ ਪ੍ਰਾਈਸਿਸ ਦੁਬਾਰਾ ਨਹੀਂ ਮਿਲਣੀਆਂ। ਜੇ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਦੀ ਗੱਲ ਕਰੀਏ ਤੇ $2,200 ਵਾਲਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ $1,499 ਦਾ ਤੁਹਾਨੂੰ ਮਿਲਣਾ। ਤੇ ਜੇ ਆਪਾਂ ਗੱਲ ਕਰੀਏ ਸਟੈਕੇਬਲ ਵਾਸ਼ਰ ਐਂਡ ਡਰਾਇਰ ਦੀ, ਤੇ ਸਟੈਕੇਬਲ ਵਾਸ਼ਰ ਐਂਡ ਡਰਾਇਰ ਤੁਹਾਨੂੰ ਅੱਜ ਲੋਐਸਟ ਪ੍ਰਾਈਸ ਪਲੈਟੀਨਮ ਸੀਰੀਜ਼ ਪਲੈਟੀਨਮ ਕਲਰ ਦੇ ਵਿੱਚ ਸਿਰਫ $1,499 ਦਾ ਮਿਲ ਜਾਏਗਾ। ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ, ਐਨਰਜੀ ਸੇਵਰ, ਐਨਰਜੀ ਸਟਾਰ, ਫਰੀ ਹੋਮ ਡਿਲੀਵਰੀ ਦੇ ਨਾਲ, ਤੇ $1,499 ਵੀ ਤੁਸੀਂ 6 ਮਹੀਨੇ 'ਚ ਪੇ ਕਰਨਾ। ਅਤੇ ਜੇ ਤੁਸੀਂ ਆਪਣਾ ਕਿਚਨ ਖੁਦ ਤਿਆਰ ਕਰ ਰਹੇ ਹੋ, ਜਿਹਨੂੰ ਅਸੀਂ ਕਹਿ ਦਿੰਦੇ ਹਾਂ ਜੀ ਕਸਟਮ ਕਿਚਨ ਬਣਾਇਆ ਜਾ ਰਿਹਾ, ਜੇ ਤੁਸੀਂ ਕੋਈ ਵੀ ਸਿਲੈਕਸ਼ਨ ਕੀਤੀ ਹੈ, ਤੁਹਾਡੇ ਆਪਣੇ ਕਿਚਨ ਦੇ ਰੈਨੋਵੇਸ਼ਨ ਹੋ ਰਹੀ ਹੈ, ਜਾਂ ਤੁਸੀਂ ਬਿਲਡਰ ਕੋਲ ਗਏ ਹੋ ਡਿਕੋਰ ਸੈਂਟਰ ਤੇ ਉੱਥੋਂ ਸਿਲੈਕਟ ਕੀਤਾ, ਤੁਸੀਂ ਕਸਟਮ ਕਿਚਨ ਤਿਆਰ ਕਰ ਰਹੇ ਹੋ, ਤੇ ਫਿਰ ਪੈਨਲ ਰੈਡੀ ਫਰਿੱਜ ਵਾਲਾ ਪੈਕੇਜ ਲੈਣਾ ਨਾ ਭੁੱਲਣਾ
0: ਜੀ,
5: ਕਿਉਂਕਿ ਪੈਨਲ ਰੈਡੀ ਫਰਿੱਜ 'ਚ ਤੁਹਾਨੂੰ ਜਿਹੜੀਆਂ ਪੈਨਲਸ ਤੁਹਾਡੇ ਕਿਚਨ ਦੀਆਂ ਹੋਣੀ, ਉਹੀ ਪੈਨਲ ਤੁਹਾਡੇ ਫਰਿੱਜ ਤੇ ਲੱਗਣੀ ਆ।
0: ਸੋ ਜਿਹੜਾ ਫਰਿੱਜ ਹੈ ਉਹ ਸਟੇਨਲੈਸ ਸਟੀਲ ਦਾ ਹੋਵੇ, ਚਿੱਟਾ ਹੋਵੇ, ਕਾਲਾ ਹੋਵੇ, ਪੀਲਾ, ਉਹ ਨਹੀਂ ਦਿਖਣਾ ਹੈਗਾ। ਜਿਹੜੀ ਕਿਚਨ ਕੈਬਨਟ ਆ ਲਾਲ ਪੀਲੀਆਂ ਚਿੱਟੀਆਂ ਜਿਹੜੀਆਂ ਲਾਈਆਂ, ਉਹੀ ਉਹਦੇ ਤੇ ਲੱਗਣਾ।
5: ਹਾਂਜੀ, ਔਰ ਡਿਸ਼ਵਾਸ਼ਰ ਦੇ ਉੱਪਰ ਵੀ ਤੁਹਾਡਾ ਪੈਨਲ ਰੈਡੀ ਡਿਸ਼ਵਾਸ਼ਰ ਹੋਣਾ, ਤੇ ਹੈਂਡਲ ਜਿਹੜੇ ਸਾਰੇ ਕਿਚਨ ਚ ਲੱਗੇ ਹੋਣੇ ਉਹੀ ਹੈਂਡਲ ਉਹਨਾਂ ਤੇ ਲੱਗਣੇ ਆ। ਤਾਂ ਤੁਸੀਂ ਹੈਂਡਲ ਨੂੰ ਸਿਰਫ ਇਸ ਕਰਕੇ ਖੋਲਣਾ ਕਿ ਸ਼ਾਇਦ ਇਹ ਡਰਾਅ ਆ, ਪਰ ਪਤਾ ਲੱਗਣਾ ਇਹਦਾ ਅੰਦਰ ਫਰਿੱਜ ਹੈ।
0: ਆਲਰਾਈਟ, 905-450-2828। ਉਹ ਇੱਕ ਗੱਲ ਯਾਦ ਰੱਖਣਾ, 6 ਮਹੀਨੇ ਲਈ ਚੁਆਨੀ ਨਹੀਂ ਦੇਣੀ, ਨਾ 98 ਦੇਣੀ, ਨਾ ਰੁਪਈਆ ਦੇਣਾ, ਨਾ ਡਾਲਰ ਦੇਣਾ। 6 ਮਹੀਨੇ ਜ਼ੀਰੋ ਇੰਟਰਸਟ ਤੇ, ਕੋਈ ਵਿਆਜ ਨਹੀਂ, 6 ਮਹੀਨੇ ਚ ਪੈਸੇ ਦੇਣਾ ਚਾਹੇ ਹੌਲੀ ਹੌਲੀ ਕਰਕੇ ਦੇ ਦਿਓ।
5: 40% ਦਾ ਡਿਸਕਾਊਂਟ ਹੈ ਕੈਨੇਡਾ ਡੇ ਤੇ, ਤੁਹਾਨੂੰ ਬੋਸ਼ ਵਰਗੇ ਬ੍ਰਾਂਡ ਤੇ ਅਸੀਂ ਲੈ ਕੇ ਦੇ ਰਹੇ ਹਾਂ। GE ਫਰਿਜਡੇਅਰ, ਫਰਿਜਡੇਅਰ ਪ੍ਰੋਫੈਸ਼ਨਲ ਸੀਰੀਜ਼, ਜਿਹੜਾ ਕਿ ਟੌਪ ਆਫ ਦਾ ਲਾਈਨ ਪ੍ਰੋ ਸੀਰੀਜ਼ ਕੰਸਿਡਰ ਕੀਤੀ ਜਾਂਦੀ ਹੈ। ਅੱਜ ਇਹ ਸਮਜ ਪ੍ਰੂਫ ਵੀ ਹੈ, ਇਹਦੇ ਤੇ ਫਿੰਗਰਪ੍ਰਿੰਟ ਵੀ ਸਟੇ ਨਹੀਂ ਕਰਦੇ। ਸੋ ਜ਼ਰੂਰ ਵਿਜ਼ਿਟ ਕਰ ਲੈਣਾ ਤੇ ਹੋਲਡ ਕਰਾ ਲੈਣਾ, ਕਿਉਂਕਿ ਤੁਹਾਡਾ ਜਿਹੜਾ 6 ਮਹੀਨੇ ਆ ਉਹ ਡੇਟ ਆਫ ਡਿਲੀਵਰੀ ਤੋਂ ਸ਼ੁਰੂ ਹੋਣਾ। ਹਜੇ ਤਾਂ ਤੁਸੀਂ ਸਿਰਫ ਬੁਕਿੰਗ ਕਰਨੀ ਹੈ, ਮਾਡਲ ਸਿਲੈਕਟ ਕਰਨੇ ਹੈ, ਤੇ ਉਹਨਾਂ ਦੀਆਂ ਕਟਆਊਟ ਡਿਮੈਂਸ਼ਨ ਅਸੀਂ ਡਾਇਰੈਕਟ ਭੇਜਣੀਆਂ, ਚਾਹੇ ਬਿਲਡਰ ਨੂੰ ਜਾਣੀਆਂ, ਚਾਹੇ ਤੁਹਾਡੇ ਰੈਨੋਵੇਸ਼ਨ ਵਾਲਿਆਂ ਨੂੰ।
0: ਅੱਛਾ ਗੱਲ ਸੁਣੋ, ਜਦੋਂ ਮੈਂ ਇਹ ਸਾਰਾ ਸੌਦਾ ਸੌਦਾ 15-20 ਹਜ਼ਾਰ ਦਾ ਲੈ ਲਿਆ
5: ਜੀ,
0: ਅੱਜ ਤੱਕ ਘਰ ਦੀ ਕਲੋਜ਼ਿੰਗ ਗਾਂਹ ਜਾ ਕੇ ਆਉਣੀ ਹੈ,
5: ਹਾਂਜੀ,
0: ਡਿਪੋਜ਼ਿਟ ਕਿੰਨਾ ਦੇਣਾ?
5: $10% ਸਿਰਫ, $400-500।
0: ਸੋ ਜਿੰਨਾ ਵੀ ਜਿਹੜਾ ਸਮਾਨ ਲਿਆ ਉਹਦਾ 10-15% ਡਾਊਨ ਦੇ ਗਏ, ਆਪਦਾ ਲੌਕ ਪ੍ਰਾਈਸ ਅੱਜ ਕਰਾ ਲਓ, ਕੱਲ ਨੂੰ ਕਿੰਨਾ ਚਿਰ ਤੱਕ ਇਹ ਪ੍ਰਾਈਸ ਲੌਕ ਰਹੇਗੀ?
5: ਇਹ ਸਰ ਡੇਟ ਆਫ ਡਿਲੀਵਰੀ ਤੱਕ ਪ੍ਰਾਈਸ ਪ੍ਰੋਟੈਕਸ਼ਨ ਵੀ ਹੋਏਗੀ, ਕੱਲੀ ਲੌਕ ਨਹੀਂ ਹੋਣੀ। ਡੇਟ ਆਫ ਡਿਲੀਵਰੀ ਤੱਕ ਪ੍ਰਾਈਸ ਪ੍ਰੋਟੈਕਸ਼ਨ ਵੀ ਹੈ, ਕਿ ਜਿਹੜੀ ਅੱਜ ਦੀ ਕੈਨੇਡਾ ਡੇ ਸੇਲ ਦੀ ਤੁਸੀਂ ਲੋਐਸਟ ਪ੍ਰਾਈਸ ਲੌਕ ਕਰ ਲਈ ਹੈ ਉਹ ਤਾਂ ਲੋਐਸਟ ਹੋ ਗਈ। ਜੇ ਪ੍ਰਾਈਸ ਵੱਧ ਜਾਂਦੀ ਹੈ ਡੇਟ ਆਫ ਡਿਲੀਵਰੀ ਤੱਕ, ਤੁਸੀਂ ਕੋਈ ਐਕਸਟਰਾ ਪੇ ਨਹੀਂ ਕਰਨਾ, ਤੇ ਜੇ ਵਿੱਚ ਕੋਈ ਹੋਰ ਐਸੀ ਡੀਲ ਆ ਜਾਂਦੀ ਹੈ ਜਿਹੜੀ ਲੋਅਰ ਦੈਨ ਕੈਨੇਡਾ ਡੇ ਹੋਏਗੀ, ਤਾਂ ਤੁਹਾਡੀਆਂ ਪ੍ਰਾਈਸਿਸ ਆਟੋਮੈਟਿਕਲੀ ਉਸ ਡੀਲ ਦੇ ਨਾਲ ਐਡਜਸਟ ਹੋਣਗੀਆਂ।
0: ਠੀਕ ਹੈ, 905-450-2828।
5: 905-450-2828 ਬੋਵੇਡ ਐਂਡ ਚੰਕੂਜ਼ੀ ਤੇ ਹੈ ਜੀ 801 ਬੋਵੇਡ ਡਰਾਈਵ ਵੈਸਟ ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਬਰੈਂਪਟਨ ਅਪਲਾਈਸਿਸ ਡੋਟ ਕੌਮ ਸਾਡੀ ਵੈਬਸਾਈਟ ਹੈ 905-450-2828 ਅਤੇ ਜਦੋਂ ਕੈਨੇਡਾ ਡੇ ਦੀਆਂ ਲੋਐਸਟ ਪ੍ਰਾਈਸ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਜਦੋਂ ਇਹ ਮੈਸੇਜ ਘਰ ਘਰ ਪਹੁੰਚਾਉਣਾ ਹੈ ਕਿ ਜੀ ਕੈਨੇਡਾ ਡੇ ਸੇਲ ਨੂੰ ਮਿਸ ਨਾ ਕਰ ਲੈਣਾ ਜਦੋਂ ਤੁਹਾਨੂੰ ਦੱਸਣਾ ਕਿ ਇੱਕ ਇੱਕ ਪ੍ਰੋਡਕਟ ਦੇ ਉੱਪਰ ਤੁਸੀਂ 600-700 700 ਔਰ ਕਿਤੇ ਕਿਤੇ $800 ਦੀ ਸੇਵਿੰਗ ਕਰਨੀ ਹੈ ਅਤੇ ਫਿਰ ਗ੍ਰੈਂਡ ਗ੍ਰੈਂਡ ਗ੍ਰੈਂਡ ਫਰਨੀਚਰ ਨੂੰ ਮਿਸ ਨਾ ਕਰ ਜਾਣਾ ਇਸ ਵੀਕਐਂਡ 'ਤੇ ਯਾਨੀ ਅੱਜ ਔਰ ਤੁਸੀਂ ਇਹ ਡੀਲ ਨੂੰ ਲੌਕ ਕਰ ਸਕਦੇ ਹੋ ਕਿਉਂਕਿ ਇਹ ਡੀਲ ਜਿਹੜੀ ਹੈ ਦੁਬਾਰਾ ਰਿਪੀਟ ਨਹੀਂ ਹੋਣੀ ਜਿਹੜੀ ਵੀ ਡੀਲ ਇਸ ਤੋਂ ਬਾਅਦ ਆ ਰਹੀ ਹੈ ਉਹ ਸਾਰੀਆਂ $100-200 ਮਹਿੰਗੀਆਂ ਆਈਆਂ ਪਰ ਅੱਜ ਦੀਆਂ ਡੀਲ ਜਿਹੜੀਆਂ ਕੈਨੇਡਾ ਡੇ ਸਪੈਸ਼ਲ ਹੈ ਇੱਕ ਜੁਲਾਈ ਤੋਂ ਲੱਗ ਕੇ 5 ਜੁਲਾਈ ਤੱਕ ਉਹ ਡੀਲਾਂ ਅੱਜ ਤੁਹਾਨੂੰ ਲੈ ਕੇ ਦੇ ਰਹੇ ਹਾਂ ਸੁਖਵੀਰ ਜੀ ਲੰਘ ਆਓ ਤੇ ਇੱਕ ਪ੍ਰਾਈਸ ਦਿਓ ਕੱਲੇ ਕੁਈਨ ਸਾਈਜ਼ ਬੈੱਡ ਦੀ
6: ਬਿਲਕੁਲ ਸੁਲਤਾਨ ਜੀ ਅੱਜ ਕੈਨੇਡਾ ਦੀਆਂ ਲੋਐਸਟ ਪ੍ਰਾਈਸ ਮਿਲ ਰਹੀਆਂ ਫਰਨੀਚਰ ਦੇ ਉੱਪਰ ਪਰਿਵਾਰਾਂ ਨੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਆ ਚਾਹੇ ਤੁਸੀਂ ਕਸਟਮਾਈਜ਼ ਸੋਫਾ ਸੈੱਟ ਵੀ ਬਣਾਉਣਾ ਚਾਹੁੰਦੇ ਹੋ ਪਿਓਰ ਲੈਦਰ ਦੇ ਪਾਵਰ ਮਸਾਜਰ ਰਿਕਲਾਈਨਰ ਲੈਣੇ ਨੇ ਟਰਕੀ ਦੇ ਸੋਫਾ ਸੈੱਟ ਚਾਹੀਦੇ ਨੇ ਬੈਡਰੂਮ ਸੈੱਟ ਚਾਹੀਦੇ ਨੇ ਤੇ ਨਾਲ ਦੀ ਨਾਲ ਸੁਲਤਾਨ ਜੀ ਤੁਸੀਂ ਕੁਈਨ ਸਾਈਜ਼ ਬੈੱਡ ਦੀ ਡੀਲ ਮੰਗੀ ਆ ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ ਲੈਣਾ ਜਿਹਦੀ ਰੈਗੂਲਰ ਕੀਮਤ $399 ਸੀਗੀ $150 ਦਾ ਜੀ ਹਾਂ ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ $150 $150 ਓਨਲੀ $150 ਦੇ ਵਿੱਚ ਕੁਈਨ ਸਾਈਜ਼ ਦਾ ਪ੍ਰੋਪਰ ਬੈੱਡ ਹੈੱਡਬੋਰਡ ਫੁੱਟਬੋਰਡ ਰੇਲਾਂ ਦੇ ਨਾਲ ਤੁਹਾਨੂੰ ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ ਦਿੱਤਾ ਜਾਊਗਾ ਤੇ ਨਾਲ ਦੀ ਨਾਲ ਪੇਟੀ ਵਾਲੇ ਬੈੱਡਰੂਮ ਸੈੱਟ ਦੀ ਵੀ ਸੁਲਤਾਨ ਜੀ ਡੀਲ ਦਿੰਦੇ ਆ ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਪੇਟੀ ਵਾਲਾ ਸਟੋਰੇਜ ਵਾਲਾ ਇਕੱਲਾ ਬੈੱਡ ਨਹੀਂ ਪੂਰਾ ਬੈੱਡਰੂਮ ਸੈੱਟ ਸੁਲਤਾਨ ਜੀ ਲੈਣਾ ਕੁਈਨ ਸਾਈਜ਼ ਦਾ ਪੇਟੀ ਵਾਲਾ ਬੈੱਡ ਡਰੈਸਰ ਮਿਰਰ ਨਾਲ ਸਾਈਡ ਟੇਬਲ ਸੋ ਕੁਈਨ ਸਾਈਜ਼ ਦਾ ਪੇਟੀ ਵਾਲਾ ਸਟੋਰੇਜ ਵਾਲਾ ਪੂਰਾ ਬੈੱਡਰੂਮ ਸੈੱਟ ਜਿਹਦੀ ਰੈਗੂਲਰ ਕੀਮਤ $1500 ਸੀ ਸੁਲਤਾਨ ਜੀ $599 ਦਾ $599 ਦੇ ਵਿੱਚ ਪੂਰਾ ਬੈੱਡਰੂਮ ਸੈੱਟ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ ਕੁਈਨ ਬੈੱਡ ਡਰੈਸਰ ਮਿਰਰ ਨਾਲ ਸਾਈਡ ਟੇਬਲ ਪੂਰੇ ਦਾ ਪੂਰਾ ਬੈੱਡਰੂਮ ਸੈੱਟ ਤੁਸੀਂ ਆਪਣੇ ਘਰ ਲੈ ਕੇ ਜਾਣਾ ਸੋ ਪਹੁੰਚੋ ਰਾਤ ਦੇ 8 ਵਜੇ ਤੱਕ ਤੁਹਾਡੇ ਲਈ ਓਪਨ ਆ ਕੈਨੇਡਾ ਡੇ ਵਾਲੀਆਂ ਪ੍ਰਾਈਸ ਤੁਹਾਨੂੰ ਮਿਲ ਰਹੀਆਂ 294 ਵਾਕਰ ਡਰਾਈਵ ਦੇ ਉੱਪਰ 294 ਵਾਕਰ ਡਰਾਈਵ ਨੂੰ ਯਾਦ ਰੱਖੋ ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ ਸਰਵਿਸ ਅੰਟਾਰੀਓ ਦੀ ਬਿਲਕੁਲ ਬੈਕ ਸਾਈਡ ਤੇ ਕੁਈਨ ਵਾਲੇ ਬਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ 294 ਵਾਕਰ ਡਰਾਈਵ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ
5: ਇਹ ਜਿਹੜਾ ਪੇਟੀ ਵਾਲਾ ਬੈੱਡ ਦੇ ਰਹੇ ਹੋ $599 ਦਾ ਇਹਦੇ ਨਾਲ ਕੁਈਨ ਸਾਈਜ਼ ਮੈਟਰਸ ਭਾਵਾਂ 400 ਦਾ ਭਾਵਾਂ 600 ਦਾ ਭਾਵਾਂ 500 ਦਾ ਅੱਜ ਤੁਹਾਨੂੰ ਇੱਕ ਕੁਈਨ ਸਾਈਜ਼ ਮੈਟਰਸ ਫ੍ਰੀ ਕਰਨਾ ਪੈਣਾ
6: ਡਨ ਸੁਲਤਾਨ ਜੀ ਅੱਜ ਰਾਤ ਦੇ 8 ਵਜੇ ਤੱਕ ਆ ਜਾਣਾ ਪਰਿਵਾਰ ਕੁਈਨ ਸਾਈਜ਼ ਦਾ ਪੇਟੀ ਵਾਲਾ ਬੈੱਡ ਡਰੈਸਰ ਮਿਰਰ ਨਾਲ ਸਾਈਡ ਟੇਬਲ $599 ਦਾ ਤੇ ਨਾਲ ਕੁਈਨ ਸਾਈਜ਼ ਦਾ ਮੈਟਰਸ ਬਿਲਕੁਲ ਫ੍ਰੀ ਫ੍ਰੀ ਫ੍ਰੀ
5: ਇਹਨੂੰ ਕਹਿੰਦੇ ਕੈਨੇਡਾ ਡੇ ਸੇਲ ਇਹਨੂੰ ਕਹਿੰਦੇ ਨਾਲ ਗਿਫਟ ਐਡ ਕਰਕੇ ਦੇਣਾ ਇਹਨੂੰ ਕਹਿੰਦੇ ਆ ਕਿ ਮੈਕਸੀਮਮ ਸੇਵਿੰਗ ਕਰਨੀ ਆ ਜੇ ਫਰਨੀਚਰ ਇੰਡਸਟਰੀ 'ਚ ਚਾਹੇ ਉਹ ਬੈੱਡਰੂਮ ਸੈੱਟ ਲੈਣਾ ਚਾਹੇ ਉਹ ਡਾਇਨਿੰਗ ਰੂਮ ਸੈੱਟ ਲੈਣਾ ਚਾਹੇ ਉਹ ਤੁਸੀਂ ਸੋਫਾ ਸੈੱਟ ਲੈਣਾ ਤਾਂ ਤੁਹਾਨੂੰ ਅੱਜ ਡਿਸਕਾਊਂਟਡ ਪ੍ਰਾਈਸ ਮਿਲਣੀਆਂ ਹੀ ਮਿਲਣੀਆਂ ਪਰ ਇਹ ਲਾਸਟ ਚਾਂਸ ਹੈ ਲਾਸਟ ਕਾਲ ਹੈ ਅੱਜ ਸ਼ਾਮ 8 ਵਜੇ ਤੱਕ ਤੁਸੀਂ ਪਹੁੰਚਣਾ ਹੈ ਪਹੁੰਚਣਾ ਕਿੱਥੇ ਜੀ Airport and Queen the number to call 905-302-9494 905-302-9494 ਹੁਣੇ ਹੀ ਕਾਲ ਕਰ ਲਓ ਹੁਣੇ ਹੀ ਪਿਕਚਰ ਮੰਗਾ ਲਓ ਹੁਣੇ ਹੀ ਦੇਖੋ ਕੋਈ ਡਿਪੋਜ਼ਿਟ ਨਹੀਂ ਤੁਸੀਂ ਕਰਨਾ ਸਿਰਫ ਕਾਲ ਕਰਕੇ ਆਪਣਾ ਨਾਮ ਅਤੇ ਨੰਬਰ ਦੇਣਾ ਅਤੇ ਕਹਿਣਾ ਜੀ ਮੇਰੀ ਇਹ ਚੀਜ਼ ਹੋਲਡ ਕਰ ਲੈਣਾ ਮੈਂ ਪਹੁੰਚ ਰਿਹਾ ਅਤੇ ਮੈਂ ਆ ਰਿਹਾ ਅਤੇ ਮੈਂ ਚੈੱਕ ਕਰਕੇ ਕੰਪੇਅਰ ਕਰਕੇ ਫਿਰ ਡਿਲੀਵਰੀ ਸਕੈਜੂਅਲ ਕਰੂੰਗਾ ਸੋ 905-302-9494 905-302-9494

0: ਵਿਆਹ ਤੋਂ ਪਹਿਲਾਂ ਮੈਂ ਤੁਹਾਨੂੰ ਕੁਝ ਗੱਲਾਂ ਪੁੱਛਣੀਆਂ ਚਾਹੁੰਦੀ ਹਾਂ।
1: ਪੁੱਛੋ ਜੀ।
0: ਤੁਸੀਂ ਨਾਨ ਵੈਜ ਖਾਂਦੇ ਹੋ?
1: ਹਾਂਜੀ।
0: ਸ਼ਰਾਬ ਪੀਂਦੇ ਹੋ?
1: ਪੀ ਲੈਣਾ ਜੀ।
0: ਡਰੱਗਸ?
1: ਹਾਂਜੀ।
0: ਜੂਆ
1: ਖੇਡ ਲਈਦਾ ਕਦੀ ਕਦੀ?
0: ਸਭ ਕੁਝ ਨੈਗੇਟਿਵ ਹੀ ਹੈ, ਕੁਝ ਪੋਜ਼ਿਟਿਵ ਵੀ ਹੈਗਾ ਤੁਹਾਡੇ ਚ?
1: ਨਹੀਂ ਨਹੀਂ ਹੈਗਾ।
0: ਕੀ?
1: HIV ਪੋਜ਼ਿਟਿਵ।
2: ਸਾਰੇ ਤੁਹਾਡੇ ਪੈਸੇ ਬਚਾ ਰਹੇ ਹਾਂ, ਸਾਡੀ ਕੋਸ਼ਿਸ਼ ਬੜਾ ਮੋਟਾ, ਤੁਹਾਡੇ ਮੂੰਹ ਤੇ ਮੁਸਕਾਨ ਵੀ ਆ ਜਾਏ, ਉਹ ਵੀ ਅੱਛੀ ਗੱਲ ਹੈ। ਇਹਨਾਂ ਮੁਲਕਾਂ 'ਚ ਟੈਨਸ਼ਨ ਬੜੀ ਆ
3: ਜੀ।
2: ਕਈ ਵਾਰ ਨਾ ਮੈਂ ਫਾਰਮਿਸਟ ਗਿਆ
3: ਜੀ,
2: ਮੈਂ ਕਿਹਾ ਜੀ ਦਵਾਈ ਲੈਣੀ ਹੈ, ਇੰਗਲਿਸ਼ 'ਚ ਕਿਹਾ ਉਹਨੂੰ ਕਿ ਉਹ ਪੁੱਛਿਆ ਡੇਟ ਆਫ ਬਰਥ।
3: ਠੀਕ ਹੈ।
2: ਮੈਂ ਮਹੀਨਾ ਉਹ ਦੱਸ ਗਿਆ, ਦੱਸਦਾ 1901 ਉਹ ਵਿੱਚ ਪੰਜ ਕਰਕੇ ਜਦੋਂ 1901 ਪਾਉਣਾ ਸੀ ਉਹ ਖੜ ਗਈ, ਮੇਰੇ ਮੂੰਹ 'ਚ ਨਹੀਂ ਦੇਖਿਆ, ਫੇਰ ਥੱਲੇ ਪਏ, ਮੈਂ ਕੀ ਹੋ ਗਿਆ? ਕਹਿੰਦੀ 1901। ਮੈਂ ਨੋ ਨੋ ਨੋ, ਇਹ ਤਾਂ ਇੰਨਾ ਵਾ। ਉਹ ਇੰਨੇ ਜੀ ਬੜਾ ਖੁਸ਼ ਹੋਈ, ਹੱਸੀ ਬੋਲੇ। ਮੈਂ ਸਵੇਰ ਦੀ ਲੱਗੀ ਹੋਈ ਕੰਮ ਤੇ, ਕਹਿੰਦੀ ਹਾਂ। ਮੈਂ ਹੱਸੀ ਆ ਮਾੜਾ ਮੋਟਾ, ਕਹਿੰਦੀ ਨਹੀਂ ਤੁਸੀਂ ਹਸਾਇਆ, ਹੱਸਣਾ ਬੜਾ ਜ਼ਰੂਰੀ ਆ, ਕੋਸ਼ਿਸ਼ ਕਰਾਂਗੇ ਤੁਹਾਨੂੰ ਥੋੜੇ ਬਹੁਤ ਜੋਕ ਵੀ ਸੁਣਾਈਏ ਤਾਂ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਆਈਏ। ਲੇਕਿਨ ਚਿਹਰੇ ਤੇ ਮੁਸਕਾਉਣ ਦਾ ਹੋਰ ਵੀ ਸਾਧਨ ਨੇ, ਉਹ ਹੈ ਜੇ ਤੁਹਾਡੇ ਡਾਲਰਾਂ ਦੀ ਬਚਤ ਹੋਵੇ। ਡਾਲਰਾਂ ਦੀ ਬਚਤ ਕੌਣ ਕਰ ਰਹੇ ਨੇ? ਸੁਲਤਾਨ ਜੀ, ਬਰੈਂਪਟਨ ਟੀਵੀ ਐਂਡ ਅਪਲਾਇੰਸਸ ਦੇ।
3: ਖਾਸ ਤੌਰ ਤੇ ਭਾਜੀ ਉਹਨਾਂ ਫੈਮਿਲੀਜ਼ ਵਾਸਤੇ ਜਿਹੜੇ ਕਸਟਮ ਕਿਚਨ ਬਣਵਾ ਰਹੇ ਆ, ਜਿਨ੍ਹਾਂ ਨੇ ਡਿਕੋਰ ਸੈਂਟਰ ਤੇ ਜਾ ਕੇ ਬਿਲਡਰ ਕੋਲ ਅਗਰ ਆਪਣੀ ਮਨਪਸੰਦ ਦਾ ਕਸਟਮ ਕਿਚਨ ਸਿਲੈਕਟ ਕਰਨਾ, ਜਿਨ੍ਹਾਂ ਨੇ 42 ਇੰਚ ਜਾਂ 48 ਇੰਚ ਅਰਗੇ ਫਰਿੱਜ ਲਗਾਉਣੇ ਆ, ਤੇ ਫਿਰ ਇਹੋ ਜਿਹਾ 40% ਦਾ ਡਿਸਕਾਊਂਟ ਤਾਂ ਉਹਨਾਂ ਨੂੰ ਬਹੁਤ ਬੈਸਟ ਡਿਸਕਾਊਂਟ ਹੈ, ਦੁਬਾਰਾ ਨਹੀਂ ਰਿਪੀਟ ਹੋਣਾ। ਪਰ ਇਹਨੂੰ ਤੁਸੀਂ ਲੌਕ ਵੀ ਕਰ ਸਕਦੇ ਹੋ, ਕਿਉਂ ਕਿ ਤੁਸੀਂ ਕੱਟ ਆਊਟ ਡਾਇਮੈਂਸ਼ਨ ਭਜਵਾਉਣੀਆਂ ਵਾ, ਤਦ ਹੀ ਤੁਹਾਡਾ ਕਿਚਨ ਉਹਦੇ ਹਿਸਾਬ ਨਾਲ ਤਿਆਰ ਹੋਣਾ ਜਿਹੜੇ ਮਾਡਲ ਤੁਸੀਂ ਸਿਲੈਕਟ ਕਰ ਲੈਣੇ ਆ। ਸੋ ਇਹਦੇ ਵਿੱਚ ਤੁਸੀਂ ਦੇਖੋ ਬਿਲਟ ਇਨ ਕੁੱਕਟੌਪ ਹੋਏਗਾ, ਉਹ ਇਲੈਕਟ੍ਰਿਕ ਵੀ ਹੋ ਸਕਦਾ, ਉਹ ਗੈਸ ਦਾ ਵੀ ਹੋ ਸਕਦਾ, ਉਹ ਇੰਡਕਸ਼ਨ ਵੀ ਹੋ ਸਕਦਾ। ਇਹਦੇ ਚ ਬਿਲਟ ਇਨ ਵਾਲਵਨ ਵਿਦ ਮਾਈਕ੍ਰੋਵੇਵ ਹੋਏਗਾ, ਬਿਲਟ ਇਨ ਡਿਸ਼ਵਾਸ਼ਰ ਹੋਏਗਾ, ਬਿਲਟ ਇਨ ਕਾਊਂਟਰ ਡੈਪਥ ਫਰਿੱਜ ਹੋਏਗਾ, ਉਹ 42 ਇੰਚ ਵੀ ਹੋ ਸਕਦਾ, 36 ਇੰਚ ਵੀ ਹੋ ਸਕਦਾ, 48 ਇੰਚ ਵੀ ਹੋ ਸਕਦਾ। ਮੈਂ ਤੁਹਾਨੂੰ 42-48 ਇੰਚ ਦੇ ਨਾਲ ਡੀਲ ਦੇਣ ਲੱਗਾ। 42 ਇੰਚ ਦਾ ਬਿਲਟ ਇਨ ਫਰਿੱਜ, ਬਿਲਟ ਇਨ ਕੁੱਕਟੌਪ, ਬਿਲਟ ਇਨ ਵਾਲਵਨ, ਬਿਲਟ ਇਨ ਮਾਈਕ੍ਰੋਵੇਵ, ਬਿਲਟ ਇਨ ਡਿਸ਼ਵਾਸ਼ਰ, ਇਹ ਜਿਹੜਾ $26,000 ਦਾ ਪੈਕੇਜ ਹੈ, ਬਿਲਟ ਇਨ ਪੈਨਲ ਰੈਡੀ, ਇਹਦੇ ਚ ਫਰਿੱਜ ਹੋਏਗਾ, ਫਰਿੱਜ ਐਂਡ ਫਰੀਜ਼ਰ, ਔਰ ਪੈਨਲ ਰੈਡੀ ਇਹਦੇ ਚ ਡਿਸ਼ਵਾਸ਼ਰ ਹੋਏਗਾ, ਪਰ ਤੁਹਾਨੂੰ ਮਿਲੇਗਾ 18,900 ਚ। 18,900 ਚ 26,000 ਦਾ ਪੈਕੇਜ ਲੈਣ ਦਾ ਮਤਲਬ ਹੈ $71,000 ਦੀ ਸੇਵਿੰਗ। ਸੋ ਜੇ ਤੁਸੀਂ 42-48 ਇੰਚ ਫਰਿੱਜ ਦੇ ਨਾਲ ਬਿਲਟ ਇਨ ਕਿਚਨ ਦੇਖ ਰਹੇ ਹੋ ਤੇ ਵਾਕਈ $6,000-$7,000 ਪੂਰੇ ਕਿਚਨ ਉੱਤੇ ਸੇਵ ਕਰਨਾ ਚਾਹੁੰਦੇ, ਫਿਰ ਜ਼ਰੂਰ ਤੁਸੀਂ ਬੋਵੇਡ ਐਂਡ ਚੰਕੂਜ਼ੀ ਤੇ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ, ਬਰੈਂਪਟਨ ਅਪਲਾਇੰਸਿਸ .com ਸਾਡੀ ਵੈਬਸਾਈਟ ਤੇ ਜਾ ਕੇ ਡਾਇਰੈਕਸ਼ਨ ਆਫ ਦਾ ਸਟੋਰ ਵੀ ਲੈ ਸਕਦੇ ਹੋ, ਜਾਂ ਤੁਸੀਂ ਕੋਈ ਵੀ ਪ੍ਰੋਡਕਟ ਦੀ ਨੌਲੇਜ ਲੈਣੀ ਹੈ, ਪ੍ਰਾਈਸ ਕੰਪੇਅਰ ਕਰਨੀ ਹੈ, ਫਿਰ ਵਾਕ ਇਨ ਹੋਣਾ ਤੇ ਇਹ ਡਿਸਕਾਊਂਟ ਤੁਸੀਂ ਲੈਣਾ ਸਾਡੇ ਸ਼ੋਰੂਮ ਤੇ। ਆਲ ਕਿਚਨਸ ਤੁਹਾਨੂੰ ਡਿਸਪਲੇ ਤੇ ਮਿਲਣਗੇ, ਤੁਸੀਂ ਉਹਨਾਂ ਨੂੰ ਦੇਖ ਲਵੋ, ਚੈੱਕ ਕਰ ਲਵੋ, ਫਿਰ ਮਾਡਲ ਸਿਲੈਕਟ ਕਰੋ ਫੀਚਰਸ ਦੇ ਹਿਸਾਬ ਨਾਲ। ਸਾਡਾ ਟ੍ਰੇਨਡ ਸਟਾਫ ਤੁਹਾਡੀ ਹੈਲਪ ਕਰੇਗਾ ਸਿਲੈਕਟ ਕਰਨ ਲਈ ਕਿਹੜੇ ਮਾਡਲ ਕਿਹੜੇ ਫੀਚਰਸ ਦੇ ਨਾਲ ਤੁਹਾਨੂੰ ਕਿੰਨੇ ਬਜਟ ਦੇ ਵਿੱਚ ਚਾਹੀਦੇ ਆ, ਕਿਉਂਕਿ ਮੋਸਟ ਸਾਡੇ ਜਿੰਨਾ ਵੀ ਸਟਾਫ ਹੈ, ਜਿੰਨੀ ਵੀ ਸਾਡੀ ਟੀਮ ਹੈ, ਅਸੀਂ ਆਲ ਐਵਰੀ ਕੁਆਟਰਲੀ ਜਿਹੜਾ ਨਾ ਜੀ,
2: ਮੈਂ ਉਹੀ ਪੁੱਛਣ ਲੱਗਿਆ ਜੀ, ਮੈਂ ਪਹਿਲਾਂ ਆਪਦਾ ਸਾਰਾ ਫਿਨਿਸ਼ ਕਰ ਲਓ ਵੀ ਜਿਹੜੇ ਤੁਸੀਂ ਟ੍ਰੇਨ ਸਟਾਫ ਕਹਿੰਦੇ ਹੋ, ਟ੍ਰੇਨ ਸਟਾਫ ਇਹ ਕਾਹਦੀ ਟ੍ਰੇਨਿੰਗ ਕਰਦੇ?
3: ਇਹ ਟ੍ਰੇਨਿੰਗ ਹੈ ਜੀ ਸਾਡੀ ਹਰ ਕੰਪਨੀ ਦੇ ਟ੍ਰੇਨਰਸ ਹੈ, ਕਿਹੜੇ ਮਾਡਲਸ ਉਹਨਾਂ ਕੋਲ ਹੁੰਦੇ, ਕਿਹੜੇ ਉਹਨਾਂ ਚ ਫੀਚਰ ਆ ਰਹੇ ਆ,
2: ਨਵੀਂ ਟੈਕਨੋਲੋਜੀ,
3: ਕਿਹੜੇ ਪੁਰਾਣੇ ਫੀਚਰ ਸੀਗੇ, ਕਿਹੜੀ ਨਵੀਂ ਚੇਂਜਿੰਗਸ ਆਈ ਹੈ। ਸੋ ਹਰ ਕੁਆਟਰਲੀ 3 ਮਹੀਨੇ ਬਾਅਦ ਇਹ ਟ੍ਰੇਨਿੰਗਸ ਹੁੰਦੀਆਂ ਤੇ ਸਾਡਾ ਸਟਾਫ ਜਿਹੜਾ ਉਹ ਟ੍ਰੇਨਿੰਗਸ ਤੇ ਕੰਪਨੀਆਂ ਕੋਲ ਜਾਂਦੇ ਆ ਤਾਂ ਕਿ ਉਹਨਾਂ ਨੂੰ ਪੂਰੀ ਨੌਲੇਜ ਹੋਵੇ ਕਿ ਉਹਨਾਂ ਨੇ ਕਸਟਮਰ ਨਾਲ ਡਿਸਕਸ ਕਰਕੇ ਕਿਹੜੇ ਸਾਈਜ਼ ਜਿਹੜੇ ਆ ਜਾਂ ਕਿਹੜੇ ਫੀਚਰਸ ਜਿਹੜੇ ਆ ਸਿਲੈਕਟ ਕਰਾਉਣੇ ਆ ਤਾਂ ਕਿ ਕਸਟਮਰ ਨੂੰ ਇਹ ਪਤਾ ਹੋਣ, ਜਿੱਦਾਂ AI ਟੈਕਨੋਲੋਜੀ ਹੈ
2: ਜੀ,
3: ਉਹ ਸਾਡੇ ਸਾਰੇ ਸਟਾਫ ਨੂੰ ਪਤਾ, ਸਾਨੂੰ ਆਪ ਨੂੰ ਪਤਾ, ਅਸੀਂ ਟ੍ਰੇਨਿੰਗਸ ਤੇ ਜਾਂਦੇ ਆ ਕਿ ਕਿਹੜੇ ਕਿਹੜੇ ਮਾਡਲਸ ਦੇ ਵਿੱਚ AI ਟੈਕਨੋਲੋਜੀ ਆ ਗਈ ਆ। ਹਰ ਕਿਸੇ ਨੂੰ ਪਤਾ ਨਹੀਂ, ਤੁਸੀਂ ਕਿਸੇ ਵੀ ਅਪਲਾਇੰਸਿਸ ਸਟੋਰ ਤੇ ਚਲੇ ਜਾਓ, ਤੁਸੀਂ ਚੈੱਕ ਕਰੋ, ਸਾਰੇ ਮਾਡਲਾਂ ਦਾ ਸਭ ਨੂੰ ਨਹੀਂ ਪਤਾ, ਲੇਕਿਨ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਦਾ ਸਟਾਫ ਇਸ ਲਈ ਟ੍ਰੇਨਡ ਹੈ ਕਿ ਅਸੀਂ ਕੋਈ ਟ੍ਰੇਨਿੰਗ ਮਿਸ ਨਹੀਂ ਕਰਦੇ। ਤੁਹਾਨੂੰ ਫਰਿੱਜ 'ਚ ਵੀ AI ਟੈਕਨੋਲੋਜੀ ਮਿਲੇਗੀ, ਜਿਹਦੇ ਵਿੱਚ ਆਲਰੇਡੀ ਤੁਸੀਂ ਅਗਰ ਆਈਸ ਐਂਡ ਵਾਟਰ ਵਾਲਾ ਤੁਹਾਡਾ ਸੈਕਸ਼ਨ ਹੈ ਨਾ ਜੀ ਬਾਹਰ ਬਣਿਆ ਹੋਇਆ ਡਿਸਪੈਂਸਰ, ਤੁਸੀਂ ਉਹਦੇ ਚ ਕੱਪ ਰੱਖੋ ਕੋਈ ਵੀ ਐਨੀ ਸਾਈਜ਼ ਆਫ ਗਲਾਸ ਜਾਂ ਕੱਪ, ਤੇ AI ਟੈਕਨੋਲੋਜੀ ਸਿਲੈਕਟ ਕਰੇਗੀ ਕਿ ਤੁਹਾਡੇ ਕੱਪ ਨੂੰ ਦਾ ਸਾਈਜ਼ ਕੀ ਹੈ ਤੇ ਪਾਣੀ ਉਹਦੇ ਚ ਕਿੰਨਾ। ਇਹ ਨਹੀਂ ਹੈ ਕਿ ਤੁਸੀਂ ਉੱਥੇ ਕੱਪ ਰੱਖਿਆ ਤੇ ਪਾਣੀ ਇੰਨਾ ਓਵਰਫਲੋ ਹੋ ਗਿਆ ਕਿ ਸਾਰਾ ਬਾਹਰ ਡਿੱਲ ਗਿਆ।
2: 905-450-2828 ਬ੍ਰੈਂਪਟਨ TV ਐਂਡ ਅਪਲਾਈਐਂਸਸ। ਸੁਲਤਾਨ ਜੀ
3: ਜੀ,
2: ਮੈਂ ਸ਼ਾਮ ਨੂੰ ਜੇ ਮੂਡ ਬਣਾਉਣਾ ਹੋਵੇ
3: ਜੀ,
2: ਦੋ ਕਾਇਸਾਂ ਪਾਈਆਂ
3: ਜੀ,
2: ਦੋ ਕਾਉਂਸ ਪੈਗ ਪਾ ਲਿਆ
3: ਜੀ,
2: ਤੇ ਫੇਰ ਰੱਖਾਂ, ਫੇਰ ਉਹਨੂੰ ਪਤਾ
3: ਹਾਂਜੀ ਉਹਨੇ ਮੈਯਰ ਕਰਨਾ ਉਸੇ ਵੇਲੇ ਕਿ ਪਹਿਲੇ ਇਹਦੇ ਵਿੱਚ ਕਿੰਨਾ ਪਾਣੀ ਪਿਆ, ਹਾਫ ਕੱਪ ਆਲਰੇਡੀ ਇਹਦੇ ਵਿੱਚ ਹੈ, ਹਾਫ ਕੱਪ ਹੀ ਸਿਰਫ ਰੀਫਿਲ ਕਰਨਾ ਉਹਨੇ।
2: ਲੈ ਇਹ ਤਾਂ ਬਾਰਟੈਂਡਰਾਂ ਤੋਂ ਨਹੀਂ ਹੁੰਦਾ ਜਿਹੜਾ ਫ੍ਰਿਜ ਕਰੀ ਜਾਂਦੇ।
3: ਐਗਜੈਕਟਲੀ, ਦੈਟ ਇਜ਼ ਕਾਲਡ AI ਟੈਕਨੋਲੋਜੀ। ਫਿਰ ਤੁਹਾਨੂੰ ਪੂਰੀ ਜਿਹੜੀ ਹੈ ਜੀ ਟੈਬਲੇਟ ਬਿਲਟ ਇਨ ਆ ਗਈ ਹੈ ਫ੍ਰਿਜ ਦੇ ਵਿੱਚ, ਜਿਹਦੇ ਚ ਤਿੰਨ ਕੈਮਰੇ ਵੀ ਆ ਗਏ ਆ, ਉਹ ਵੀ ਤੁਹਾਡੇ ਕੋਲ ਨਵੀਂ ਟੈਕਨੋਲੋਜੀ ਹੈ। ਫਿਰ ਤੁਹਾਨੂੰ ਵਾਸ਼ਰ ਐਂਡ ਡਰਾਇਰ ਦੇ ਵਿੱਚ ਵੀ AI ਟੈਕਨੋਲੋਜੀ ਹੈ, ਤੇ ਐਨਰਜੀ ਸੇਵਰਸ ਤਾਂ ਸਿਗੇ ਹੀ ਸਿਗੇ। ਹੁਣ AI ਟੈਕਨੋਲੋਜੀ ਸਿਲੈਕਟ ਕਰੇਗੀ ਕਿ ਤੁਹਾਡੇ ਵਾਸ਼ਿੰਗ ਲੋਡ ਨੂੰ ਕਿੰਨੇ ਵਾਟਰ ਦੀ ਲੋੜ ਆ, ਮਤਲਬ ਤੁਸੀਂ 8 ਕੱਪੜੇ ਪਾਏ ਆ ਤੇ ਕਿੰਨਾ ਪਾਣੀ ਚਾਹੀਦਾ, ਤੁਸੀਂ 3 ਕੱਪੜੇ ਪਾਏ ਆ ਤੇ ਕਿੰਨਾ ਪਾਣੀ ਚਾਹੀਦਾ। AI ਟੈਕਨੋਲੋਜੀ ਸਿਲੈਕਟ ਕਰੇਗੀ ਕਿ ਤੁਹਾਡੇ ਵਾਸ਼ਿੰਗ ਲੋਡ ਨੂੰ ਕਿੰਨੇ ਡਿਟਰਜੈਂਟ ਦੀ ਲੋੜ ਹੈ,
2: ਠੀਕ ਹੈ।
3: ਸੋ ਐਨਰਜੀ ਸੇਵਰਸ, ਵਾਟਰ ਸੇਵਿੰਗ ਐਂਡ ਡਿਟਰਜੈਂਟ ਸੇਵਿੰਗ ਹੈ ਜਿਹੜਾ ਕਿ ਅਪਡੇਟਿਡ ਟੈਕਨੋਲੋਜੀ ਤੁਹਾਨੂੰ ਬ੍ਰੈਂਪਟਨ TV ਐਂਡ ਅਪਲਾਈਸਿਸ ਤੋਂ ਮਿਲੇਗੀ, ਔਰ $500-$600 ਡਿਸਕਾਊਂਟ ਪ੍ਰਾਈਸ ਤੇ ਮਿਲਣਗੇ।
2: 905-450-2828 ਬ੍ਰੈਂਪਟਨ TV ਐਂਡ ਅਪਲਾਈਸਿਸ।
3: 905-450-2828 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਪਹੁੰਚਣਾ ਤੁਸੀਂ। ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਤੋਂ ਡਾਇਰੈਕਸ਼ਨ ਆਫ ਦਾ ਸਟੋਰ ਲੈ ਸਕਦੇ ਹੋ, ਪ੍ਰੋਡਕਟ ਦੀ ਨੌਲੇਜ ਲੈ ਸਕਦੇ ਹੋ ਜੀ, ਪ੍ਰਾਈਸ ਕੰਪੇਅਰ ਕੀਤੀ ਜਾ ਸਕਦੀ ਹੈ, ਫਿਰ ਵਾਕ ਇਨ ਕਸਟਮਰ ਨੂੰ ਜਿਹੜਾ ਐਕਸਟਰਾ ਡਿਸਕਾਊਂਟ ਮਿਲਦਾ, ਡੈਫੀਨੇਟਲੀ ਅਸੀਂ ਆਪਣੇ ਕਸਟਮਰ ਨੂੰ ਡਿਸਕਾਊਂਟ ਵੀ ਦਿਲਵਾਉਂਦੇ ਹਾਂ ਕੰਪਨੀਆਂ ਕੋਲੋਂ, ਅਤੇ ਉਹਨਾਂ ਨੂੰ ਪ੍ਰਾਈਸ ਪ੍ਰੋਟੈਕਸ਼ਨ ਮਨੀ ਬੈਕ ਗਰੰਟੀ 'ਚ ਪ੍ਰੋਟੈਕਟ ਵੀ ਕਰਾਉਂਦੇ ਹਾਂ ਵਾਰੰਟੀ ਦੇ ਨਾਲ। ਸੋ ਪਹੁੰਚਣਾ ਕਿੱਥੇ ਤੁਸੀਂ, 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ, ਬ੍ਰੈਂਪਟਨ TV ਐਂਡ ਅਪਲਾਈਸਿਸ। 905-450-2828 905-450-2828

0: चिंटू बेटा।
1: हाँ जी मैडम जी।
0: तुहाडे पापा ने आज तक कोई बहादुरी दा काम कीता?
1: हाँ जी मैडम जी, राती कीता सी।
0: केड़ा?
1: मैडम जी, पापा ना रात नूं ना जी 11 बजे दारू पी के आए।
0: अच्छा।
1: ते मेरी मम्मी ने जदों वेलना लेके बुआ खोलिया ना, ते कहिंदे जाने मन अज तक रोटियां नहीं लथियां।
2: ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਵੱਲੋਂ ਤੁਹਾਨੂੰ ਅੱਜ ਕੈਨੇਡਾ ਡੇ ਦੀਆਂ ਸੇਲ, ਕੈਨੇਡਾ ਡੇ ਦੀ ਸੇਲ ਲੈ ਕੇ ਦੇ ਰਹੇ ਹਾਂ। ਇਹ ਲਾਸਟ ਡੇ ਵੀਕਐਂਡ ਹੈਗਾ, ਕਿਉਂਕਿ ਉਹਦੀ ਰੀਜ਼ਨ ਇਹ ਹੈ ਕਿ 1 ਜੁਲਾਈ ਤੋਂ 5 ਜੁਲਾਈ ਤੱਕ ਇਹ ਸਪੈਸ਼ਲ ਡਿਸਕਾਊਂਟਡ ਪ੍ਰਾਈਸਿਸ ਹੈਗੀਆਂ। ਤਦੀ ਤਾਂ ਤੁਹਾਨੂੰ ਅੱਜ ਟੋਪ ਲੋਡ ਵਾਸ਼ਰ ਐਂਡ ਡਰਾਇਰ ਦੋਨੇ ਹੀ, ਵਾਸ਼ਰ ਡਰਾਇਰ ਦੋਨੇ ਹੀ $1700 ਤੋਂ $1099 ਚ ਮਿਲ ਰਿਹਾ। $600 ਤੁਸੀਂ ਵਾਸ਼ਰ ਐਂਡ ਡਰਾਇਰ ਦਾ ਪੇਅਰ ਲੈਣ 'ਤੇ ਸੇਵ ਕਰਨਾ। ਇਕੱਲਾ ਵਾਸ਼ਰ ਲੈਣਾ 599 ਚ ਚੱਕ ਲਈਓ, ਇਕੱਲਾ ਡਰਾਇਰ ਲੈਣਾ 499 ਚ ਚੱਕ ਲੈਣਾ। ਫਰੀ ਡਿਲੀਵਰ ਹੈ ਅਤੇ 6 ਮਹੀਨੇ 'ਚ ਤੁਸੀਂ ਪੇ ਕਰ ਸਕਦੇ ਹੋ, ਕੋਈ ਇੰਟਰਸਟ ਨਹੀਂ ਹੈ। ਅਤੇ ਜਦੋਂ ਕੈਨੇਡਾ ਡੇ ਦੀ ਲਾਸਟ ਮੂਮੈਂਟ, ਲਾਸਟ ਕਾਲ ਦੀ ਗੱਲ ਹੋਵੇ, ਤਾਂ ਫਿਰ ਗ੍ਰੈਂਡ ਫਰਨੀਚਰ, ਗ੍ਰੈਂਡ ਫਰਨੀਚਰ, ਗ੍ਰੈਂਡ ਫਰਨੀਚਰ ਨੇ ਵੀ ਤੁਹਾਨੂੰ ਅੱਜ ਇਹੋ ਜਿਹੀਆਂ ਡੀਲਾਂ ਦੇਣੀਆਂ ਜਿਹੜੀਆਂ ਪਹਿਲੇ ਕਦੀ ਨਹੀਂ ਮਿਲੀਆਂ ਹੋਣਗੀਆਂ, ਕਿਉਂਕਿ ਇਹ ਕੈਨੇਡਾ ਡੇ ਦੀ ਵਨ ਸ਼ੋਟ ਡੀਲ ਹੈ। ਇਹ ਲੱਕੀਲੀ ਕੈਨੇਡਾ ਡੇ ਮਿਡਲ ਆਫ ਦਾ ਵੀਕ ਹੋਇਆ ਕਰਕੇ ਇਸ ਵੀਕਐਂਡ 'ਤੇ ਤੁਹਾਨੂੰ ਇਹ ਡੀਲਾਂ ਲੈ ਕੇ ਦੇ ਰਹੇ ਹਾਂ। ਉਹਦੀ ਰੀਜ਼ਨ ਇਹ ਹੈ ਕਿ 5 ਦਿਨ ਦੀ ਸੇਲ ਸੀ 1 ਜੁਲਾਈ ਤੋਂ ਲੱਗ ਕੇ 5 ਜੁਲਾਈ ਤੱਕ, ਅਤੇ ਹੁਣ ਚੱਕ ਲਓ ਹੀ ਡੀਲ ਹੈ, ਜਾਂ ਹੋਲਡ ਕਰਾ ਲਓ, ਡਿਲੀਵਰੀ ਜਦੋਂ ਮਰਜ਼ੀ ਸਕੈਜੂਅਲ ਕਰ ਲੈਣਾ। ਸੁਖਵੀਰ ਜੀ, ਲੰਘ ਆਓ ਅਤੇ ਇੱਕ ਗੱਲ ਦੱਸੋ ਮੈਨੂੰ ਪਹਿਲੇ, ਇਹ ਕਿ ਜਿਹੜਾ ਵੀ ਸੋਫਾ, ਬਹੁਤ ਸਾਰੀਆਂ ਸਾਡੀਆਂ ਐਸੀਆਂ ਫੈਮਿਲੀਜ਼ ਆਉਂਦੀਆਂ ਜਿਨ੍ਹਾਂ ਨੇ ਆਪਣੇ ਘਰ ਦੇ ਜਿਹੜੇ ਵੀ ਕਲਰ ਥੀਮ ਹੈ ਉਹਦੇ ਨਾਲ, ਅਗਰ ਸੋਫਿਆਂ ਨੂੰ ਆਪਣੀ ਕਲਰ ਥੀਮ ਦੇ ਨਾਲ ਮੈਚ ਕਰਨਾ ਜਾਂ ਕੰਟਰਾਸਟ ਕਰਨਾ, ਇਹਦੇ 'ਚ ਕਿਹੜੀ ਚੋਇਸ ਹੈ? ਅਤੇ ਨਾਲ ਕੈਨੇਡਾ ਡੇ ਸੇਲ ਮਿਲਣੀ ਚਾਹੀਦੀ ਹੈ ਇਹਦੇ 'ਤੇ?
3: ਬਿਲਕੁਲ ਸੁਲਤਾਨ ਜੀ, ਉਹਦੇ ਵਿੱਚ ਕੈਨੇਡੀਅਨ ਮੇਡ ਸੋਫਾ ਸੈੱਟ ਦੇ ਡੀਲ ਦਿੰਦੇ ਹਾਂ ਪਰਿਵਾਰਾਂ ਨੂੰ।
2: 3 ਸੀਟਰ
3: ਸੋਫਾ, 2 ਸੀਟਰ ਲਵ ਸੀਟ। ਸੋ ਸੁਲਤਾਨ ਜੀ, ਇੱਥੇ ਸੋਲਿਡ ਵੁੱਡ ਦਾ ਫਰੇਮ ਯੂਜ਼ ਕੀਤਾ ਜਾਂਦਾ, ਸਿਟਿੰਗ ਤੁਸੀਂ ਹਾਰਡ ਕਰਾਉਣੀ ਆ, ਸੋਫਟ ਕਰਾਉਣੀ ਆ, ਤੇ ਕਲਰ ਆਪਸ਼ਨ ਵਿੱਚ 50 ਤਰ੍ਹਾਂ ਦੇ ਤੁਹਾਨੂੰ ਕਲਰ ਆਪਸ਼ਨ ਮਿਲ ਜਾਂਦੇ ਨੇ। ਤੁਸੀਂ ਵੈਲਵਟ ਬਣਾਉਣਾ ਚਾਹੁੰਦੇ ਹੋ, ਲੈਦਰ 'ਚ ਬਣਾਉਣਾ ਚਾਹੁੰਦੇ ਹੋ, ਫੈਬਰਿਕ 'ਚ ਬਣਾਉਣਾ ਚਾਹੁੰਦੇ ਹੋ, ਉਹ ਤੁਹਾਡੀ ਆਪਣੀ ਚੋਇਸ ਹੋਊਗੀ। ਕੈਨੇਡੀਅਨ ਮੇਡ ਸੋਫਾ ਐਂਡ ਲਵਸਿਡ ਸੋਲਿਡ ਵੁੱਡ ਫਰੇਮ ਦੇ ਨਾਲ, ਚੋਇਸ ਆਫ ਕਲਰ ਦੇ ਨਾਲ, ਜਿਹਦੀ ਰੈਗੂਲਰ ਕੀਮਤ ਸੁਲਤਾਨ ਜੀ $1800 ਸੀ, ਅੱਜ ਕੈਨੇਡਾ ਡੇ ਸਪੈਸ਼ਲ $799 ਦਾ ਸੁਲਤਾਨ ਜੀ, ਕੈਨੇਡੀਅਨ ਮੇਡ ਸੋਫਾ ਐਂਡ ਲਵਸਿਡ ਚੋਇਸ ਆਫ ਕਲਰ ਦੇ ਨਾਲ ਲੈ ਜਾਓ ਰਾਤ ਦੇ 8 ਵਜੇ ਤੱਕ।
2: ਲਓ ਜੀ, ਕਮਾਲ ਇਹ ਹੋ ਗਿਆ ਕਿ 799 ਦਾ 50 ਕਲਰ ਦੀ ਚੋਇਸ ਹੈ, 50 ਕਲਰ ਦੀ ਚੋਇਸ ਹੈ। ਕੋਈ ਵੀ ਤੁਹਾਡਾ ਕਲਰ ਥੀਮ ਹੈ ਤੁਹਾਡੇ ਲਿਵਿੰਗ ਰੂਮ 'ਚ, ਉਹਨੂੰ ਤੁਸੀਂ ਮੈਚ ਕਰਨਾ ਜਾਂ ਕੰਟਰਾਸਟ ਕਰਨਾ, ਇੱਕ ਵਾਰੀ ਜ਼ਰੂਰ ਇਹ ਕੈਨੇਡੀਅਨ ਮੇਡ ਸੋਫਾ ਜਿਹੜਾ, ਇਹਨੂੰ ਜਾ ਕੇ ਚੈੱਕ ਕਰ ਲੈਣਾ, ਕਲਰ ਦੀ ਚੋਇਸ ਦੇਖ ਲੈਣਾ। 799 ਚ ਤੁਹਾਨੂੰ ਅੱਜ ਲੈ ਕੇ ਦੇ ਰਹੇ ਹਾਂ। ਵਾਈ? ਬਿਕੋਜ਼ ਆਫ ਕੈਨੇਡਾ ਡੇ, ਕੈਨੇਡਾ ਡੇ, ਕੈਨੇਡਾ ਡੇ ਸੇਲ ਹੈ। ਅਤੇ ਨਾਲ ਕੌਫੀ ਟੇਬਲ, ਉਹ ਵੀ ਗਲਾਸ ਟੋਪ ਵਾਲਾ ਕੌਫੀ ਟੇਬਲ ਹੋਣਾ ਚਾਹੀਦਾ ਜੀ। ਕੌਫੀ ਟੇਬਲ ਬਿਲਕੁਲ ਫਰੀ ਵੀ ਮਿਲਣਾ, ਘੱਟ ਤੋਂ ਘੱਟ $400, $300, $250 ਦਾ ਤਾਂ ਕੌਫੀ ਟੇਬਲ ਬਣ ਹੀ ਜਾਂਦਾ। ਤੋ 799 ਦੇ ਨਾਲ ਕੌਫੀ ਟੇਬਲ ਫਰੀ ਵੀ ਮਿਲ ਰਿਹਾ ਅੱਜ। ਅਤੇ ਇੱਕ ਹੋਰ ਗੱਲ ਦੱਸੋ ਮੈਨੂੰ ਕਿ ਜਦੋਂ ਤੁਸੀਂ ਇਹ ਆਲ ਚੋਇਸ ਦੇ ਨਾਲ ਸਿਲੈਕਟ ਕਰ ਲਓਗੇ, ਜੇ ਕਿਸੇ ਨੂੰ ਜਲਦੀ ਤੋਂ ਜਲਦੀ ਚਾਹੀਦਾ ਹੋਵੇ ਤਾਂ ਵਿਦ ਇਨ ਅ ਵੀਕ ਤੁਸੀਂ ਉਹਨਾਂ ਨੂੰ ਡਿਲੀਵਰ ਕਰਾ ਦੋਗੇ?
3: ਬਿਲਕੁਲ ਸੁਲਤਾਨ ਜੀ, ਵਿਦ ਇਨ ਵੀਕ ਵੀ ਡਿਲੀਵਰ, ਜਿੱਥੇ ਮਰਜ਼ੀ
2: ਮਾਰ ਕੇ ਆਣਾ। ਬਣ ਗਈ ਗੱਲ, ਦੱਸੋ ਜੀ।
3: ਬਿਲਕੁਲ ਸੁਲਤਾਨ ਜੀ, ਕੈਨੇਡੀਅਨ ਮੇਡ ਸੋਫਾ ਐਂਡ ਲਵਸਿਡ ਚੋਇਸ ਆਫ ਕਲਰ ਦੇ ਨਾਲ ਵਿਦ ਇਨ 1 ਵੀਕ ਤੁਹਾਨੂੰ ਡਿਲੀਵਰੀ ਮਿਲ ਜੂਗੀ $799 ਦਾ, ਤੇ ਨਾਲ ਗਲਾਸ ਦਾ ਮਾਡਰਨ ਕੌਫੀ ਟੇਬਲ ਬਿਲਕੁਲ ਫਰੀ ਦਿੱਤਾ ਜਾਊਗਾ। ਸੋ ਬਹੁਤ ਸਾਰੀਆਂ ਡੀਲਾਂ ਜਿਹੜੀਆਂ, ਬੈਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ, ਤੇ ਲਾਸਟ ਕਾਲ ਹੈ ਕੈਨੇਡਾ ਡੇ ਸੇਲ ਦੀ ਤੁਹਾਨੂੰ ਇਸ ਵੀਕਐਂਡ ਤੱਕ। ਸੋ ਜ਼ਰੂਰ ਇੱਕ ਚੱਕਰ ਲਓ, 294 ਵਾਕਰ ਡਰਾਈਵ, 294 ਵਾਕਰ ਡਰਾਈਵ, 294 ਵਾਕਰ ਡਰਾਈਵ ਦੇ ਉੱਪਰ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਸੁਲਤਾਨ ਜੀ।
2: ਇੱਕ ਮੈਨੂੰ ਹੁਣ ਦੱਸੋ ਜਾਂਦੇ ਜਾਂਦੇ ਕਿ ਇੱਕ ਸਾਨੂੰ ਕਿੰਗ ਸਾਈਜ਼ ਬੈਡਰੂਮ ਸੈੱਟ ਚਾਹੀਦਾ, ਪੂਰਾ ਬੈਡਰੂਮ ਸੈੱਟ।
3: ਡਨ ਸੁਲਤਾਨ ਜੀ, ਮੈਂ ਕਿੰਗ ਸਾਈਜ਼ ਬੈਡਰੂਮ ਸੈੱਟ ਦੀ ਡੀਲ ਦਿੰਦਾ, ਸੋਲਿਡ ਵੁੱਡ ਦਾ ਕਿੰਗ ਸਾਈਜ਼ ਦਾ ਬੈੱਡ, ਡਰੈਸਰ, ਮਿਰਰ, ਨਾਲ ਸਾਈਡ ਟੇਬਲ, ਤੇ ਨਾਲ ਚੈਸਟ ਵੀ ਮਿਲੂਗੀ ਸੁਲਤਾਨ ਜੀ। ਪੂਰੇ ਦਾ ਪੂਰਾ ਬੈਡਰੂਮ ਸੈੱਟ, ਜਿਹਨੂੰ ਕੰਪਲੀਟ ਬੈਡਰੂਮ ਸੈੱਟ ਆਪਾਂ ਕਹਿ ਦਿੰਦੇ ਹਾਂ, ਕਿੰਗ ਸਾਈਜ਼ ਬੈੱਡ ਹੋਊਗਾ, ਡਰੈਸਰ, ਮਿਰਰ ਹੋਊਗਾ, ਨਾਲ ਚੈਸਟ ਵੀ ਮਿਲੂਗੀ, ਸਾਈਡ ਟੇਬਲ ਵੀ ਮਿਲੂਗਾ, ਸਟੋਰੇਜ ਵਾਲਾ ਪੂਰਾ ਬੈਡਰੂਮ ਸੈੱਟ, $2500 ਵਾਲਾ, ਸਿਰ
2: $1,500 ਦੀ ਸੇਵਿੰਗ ਹੈ, $2,500 ਤੋਂ $999 ਤੇ ਨਾਲ ਅੱਜ ਕੈਨੇਡਾ ਡੇ ਸੇਲ ਹੋਣ ਕਰਕੇ ਕਿੰਗ ਸਾਈਜ਼ ਦਾ $600-$700 ਦੀ ਵੈਲਿਊ ਦਾ ਮੈਟਰਸ ਵੀ ਫ੍ਰੀ ਫ੍ਰੀ ਫ੍ਰੀ।
3: ਡਨ ਸੁਲਤਾਨ ਜੀ, ਰਾਤ 8 ਵਜੇ ਤੱਕ ਪਰਿਵਾਰ ਆ ਜਾਣ। 294 ਵਾਕਰ ਡਰਾਈਵ, 294 ਵਾਕਰ ਡਰਾਈਵ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਸੁਲਤਾਨ ਜੀ।
2: 9053029494, 905-302-9494। ਤੇ ਜਦੋਂ ਅਸੀਂ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦੀ ਗੱਲ ਕਰਦੇ ਹਾਂ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦੇ ਉੱਪਰ ਅੱਜ ਤੁਸੀਂ ਪਹੁੰਚਣਾ ਹੈ ਸ਼ਾਮ 8 ਵਜੇ ਤੋਂ ਪਹਿਲੇ, 7 ਵਜੇ ਤੋਂ ਪਹਿਲੇ ਪਹਿਲੇ, ਕਿਉਂਕਿ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਅੱਜ ਸ਼ਾਮ 7 ਵਜੇ ਤੱਕ ਤੁਹਾਨੂੰ ਕੈਨੇਡਾ ਡੇ ਸੇਲ ਦੇ ਰਿਹਾ, ਜਿਹਦੇ ਵਿੱਚ ਟੀਵੀ ਸੈਕਸ਼ਨ 'ਚ, ਟੀਵੀ ਸੈਕਸ਼ਨ 'ਚ
4: ਟੈਲੀਵਿਜ਼ਨ ਟੈਲੀਵਿਜ਼ਨ ਅੱਛਾ, ਪਹਿਲੀ ਗੱਲ ਤਾਂ ਕਰਵ ਟੀਵੀ ਖਤਮ ਹੋ ਗਏ,
2: ਕਰਵ ਟੀਵੀ ਖਤਮ ਹੋ ਗਿਆ ਜੀ, ਡਿਸਕੰਟੀਨਿਊ ਕਰਤੇ,
4: ਪਿਕਚਰ ਇਨ ਪਿਕਚਰ ਹੋ ਗਿਆ,
2: ਪਿਕਚਰ ਇਨ ਪਿਕਚਰ ਵੀ ਖਤਮ ਹੋ ਗਿਆ।
4: ਚਲੋ ਕੋਈ ਨਹੀਂ, 40 ਇੰਚ ਦੀ ਪ੍ਰਾਈਸ ਦਿਓ,
2: 40 ਇੰਚ ਅੱਜ ਕੈਨੇਡਾ ਡੇ ਤੇ ਤੁਹਾਨੂੰ $500 ਤੋਂ $199
4: ਤੇ 55 ਇੰਚ,
2: 55 ਇੰਚ ਅੱਜ $800 ਵਾਲਾ $399 $400 ਦੀ ਸੇਵਿੰਗ,
4: ਤੇ 55 ਇੰਚ
2: 65 ਇੰਚ ਜਿਹੜਾ $65 $699 $1,000 ਦਾ ਮਤਲਬ ਹੈ $300 ਦੀ ਸੇਵਿੰਗ,
4: ਤੇ 75 ਇੰਚ ਸਰ
2: 75 ਇੰਚ $899 $1,200 ਵਾਲਾ ਇਹਦਾ ਮਤਲਬ $300 ਦੀ ਸੇਵਿੰਗ,
4: ਤੇ ਸਭ ਤੋਂ ਵੱਡਾ
2: 85 ਇੰਚ
4: ਦੱਸੋ ਪਹਿਲਾਂ,
2: ਹਾਂ 85 ਇੰਚ $2,300 ਤੋਂ $1,599 ਔਰ ਜਿਹੜਾ $1,599 ਦਾ ਨਾ ਜੀ ਇਹ ਇਹ ਮਿੰਨੀ ਐਲਈਡੀ ਹੈ, ਇਹ ਲੇਟੈਸਟ ਅਪਡੇਟਡ ਟੈਕਨੋਲੋਜੀ ਹੈ, ਮਿੰਨੀ ਐਲਈਡੀ ਹੈ ਔਰ ਨਾਲ X1 ਪ੍ਰੋਸੈਸਰ ਹੈ, ਸੋਨੀ ਬ੍ਰੇਵੀਆ 3, ਅੱਜ $1,599 ਦਾ ਤੇ ਪੇਮੈਂਟ ਵੀ 6 ਮਹੀਨੇ 'ਚ ਕਰਨੀ ਹੈ। ਤੇ ਸਭ ਤੋਂ ਵੱਡੇ ਦੀ ਦੇ ਭਾਜੀ ਤੁਸੀਂ ਗੱਲ ਕੀਤੀ ਆ ਉਹ ਹੈ 98 ਇੰਚ ਦਾ, ਅੱਜ 98 ਇੰਚ ਵੀ ਮਿਲੇਗਾ ਸਿਰਫ ਤੇ ਸਿਰਫ $1,999 ਦਾ, $3,500 ਇਹਦੀ ਪ੍ਰਾਈਸ ਹੈ, $1,999 'ਚ 98 ਇੰਚ ਵੀ ਚੱਕ ਲੈਣਾ ਤੇ ਪੇ ਕਰਨਾ 6 ਮਹੀਨੇ 'ਚ, ਕੋਈ ਇੰਟਰਸਟ ਨਹੀਂ ਹੈ, ਬਸ ਤੁਸੀਂ ਵਿਜ਼ਿਟ ਕਰਨਾ ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ 'ਤੇ, ਜਾਂ ਫਿਰ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ, ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦੇ ਸ਼ੋਰੂਮ 'ਤੇ ਵਾਕ ਇਨ ਕਰਕੇ ਡਿਸਕਾਊਂਟ ਪ੍ਰਾਈਸਿਸ ਲੈ ਲੈਣਾ, ਤੇ ਜੇ ਹੋਲਡ ਕਰਾਉਣਾ 2-4 ਦਿਨ ਬਾਅਦ ਚੱਕਰ ਲਾਉਣਾ ਤਾਂ ਫਿਰ 905-450-2828 'ਤੇ ਹੋਲਡ ਕਰਾ ਲਓ, 905-450-2828।
4: ਲੋ ਜੀ ਉੱਪਰ ਵਾਲੇ ਦਾ ਦੁਆ ਕਰ ਮਰਿਆ, ਫਿਰ ਮਿਲਾਂਗੇ ਡੇਵ ਟਾਵਲਾ ਨੂੰ, ਇਜਾਜ਼ਤ ਦਿਓ, ਹੈਵ ਅ ਵੰਡਰਫੁਲ ਡੇ, ਹੈਵ ਅ

0: ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਹਰਵੀਰ ਸਿੰਘ ਭੁੱਲਰ ਵੱਲੋਂ AM 530 ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਨੂੰ ਟਿਊਨ ਇਨ ਕਰ ਚੁੱਕੇ ਸਾਰੇ ਰੱਬ ਵਰਗੇ ਸਰੋਤਿਆਂ ਦਾ ਤਹਿ ਦਿਲ ਤੋਂ ਧੰਨਵਾਦ ਜੀ ਆਇਆਂ ਨੂੰ। ਵੈਲਕਮ, ਨਿੱਘਾ ਸਵਾਗਤ ਅੱਜ ਦੇ ਇਸ ਦਿਨ ਦੇ ਵਿੱਚ, 4 ਜੁਲਾਈ ਵੀਕਐਂਡ ਆ। ਉਮੀਦ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਸੈਟਰਡੇ ਨੂੰ 5 ਤੋਂ ਲੈ ਕੇ 7 ਵਜੇ ਤੱਕ, ਸੰਡੇ ਨੂੰ 2 ਤੋਂ ਲੈ ਕੇ 4 ਵਜੇ ਤੱਕ ਪੇਸ਼ ਕੀਤਾ ਜਾਂਦਾ। ਰੇਡੀਓ ਪ੍ਰੋਗਰਾਮ ਦੇ ਨਾਲ ਸੋਸ਼ਲ ਮੀਡੀਆ, ਇੰਸਟਾਗ੍ਰਾਮ, ਟਿਕਟੌਕ, ਫੇਸਬੁੱਕ, ਯੂਟਿਊਬ ਦੇ ਰਾਹੀਂ ਵੀ ਤੁਹਾਡੇ ਬਿਜ਼ਨਸ ਦਾ ਪ੍ਰਚਾਰ ਕੀਤਾ ਜਾਂਦਾ। ਸੋ ਤੁਸੀਂ ਇਸ ਪ੍ਰੋਗਰਾਮ ਦਾ ਆਨੰਦ ਮਾਣਦੇ ਹੋ, ਜੁੜੇ ਹੋਏ ਹੋ, ਬਹੁਤ ਬਹੁਤ ਤੁਹਾਡਾ ਧੰਨਵਾਦ। ਜੇ ਤੁਸੀਂ ਸਾਡੇ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਆਪਣੇ ਬਿਜ਼ਨਸ ਅਦਾਰੇ ਦੀ ਐਡਵਰਟੀਜ਼ਮੈਂਟ ਦੇ ਸੰਬੰਧ ਦੇ ਵਿੱਚ ਤਾਂ ਸਾਨੂੰ ਜ਼ਰੂਰ ਕਾਲ ਕੀਤੀ ਜਾ ਸਕਦੀ। ਨੰਬਰ ਟੂ ਕਾਲ 647-921-2032, 647-921-2032। ਵੱਖ ਵੱਖ ਬਿਜ਼ਨਸ ਅਦਾਰਿਆਂ ਨੇ, ਪਰਿਵਾਰਾਂ ਨੇ ਇਸ ਛੁੱਟੀਆਂ ਨੂੰ ਅਲੱਗ ਤਰੀਕੇ ਨਾਲ ਇੰਜੋਏ ਕੀਤਾ ਅਤੇ ਕਈ ਬਿਜ਼ਨਸ ਅਦਾਰੇ ਪਿਛਲੇ ਮੰਡੇ ਦੀ ਛੁੱਟੀ ਸੀ, ਬੁੱਧਵਾਰ ਦੀ ਛੁੱਟੀ ਸੀ, ਕਈ ਇਸ ਵੀਕਐਂਡ ਨੂੰ ਲੌਂਗ ਵੀਕਐਂਡ ਬਣਾ ਕੇ ਇੰਜੋਏ ਕਰ ਰਹੇ ਨੇ। ਐਂਡ ਜ਼ਰੂਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਖਾਸ ਗੱਲਾਂ ਬਾਤਾਂ ਹੋਣਗੀਆਂ ਕੈਨੇਡਾ ਡੇ ਨੂੰ ਲੈ ਕੇ, ਐਂਡ ਫੁੱਟਬਾਲ ਟੀਮ ਕੈਨੇਡਾ ਦੀ ਉਹਦੇ ਲਈ ਟਰਾਈ ਕਰਾਂਗੇ। ਗੁਰਪ੍ਰੀਤ ਪ੍ਰਭਾ ਜੀ ਨੂੰ ਸਮਾਂ ਕੱਢ ਕੇ ਜ਼ਰੂਰ ਪ੍ਰੋਗਰਾਮ ਦੇ ਵਿੱਚ ਕੋਸ਼ਿਸ਼ ਕਰਾਂਗੇ ਤਾਂ ਕਿ ਫੀਫਾ ਵਰਲਡ ਕੱਪ 'ਤੇ ਜਾਣਕਾਰੀ ਦਿੱਤੀ ਜਾ ਸਕੇ। ਇਸ ਦੇ ਨਾਲ ਗੀਤ ਸੰਗੀਤ ਹੋਊਗਾ ਅਤੇ ਅੱਜ ਦੇ ਪ੍ਰੋਗਰਾਮ ਨੂੰ ਤੁਸੀਂ ਮਿਸ ਨਹੀਂ ਕਰਨਾ। ਤੁਹਾਨੂੰ ਪ੍ਰੋਗਰਾਮ ਦੇ ਸੁਣਨ ਦੇ ਨਾਲ ਅੱਜ ਹੋ ਸਕਦਾ $200-250 ਦੇ ਗਿਫਟ ਮਿਲ ਜਾਣ, ਉਹ ਸਾਡੇ ਸਪੋਂਸਰ ਸਾਹਿਬਾਨ ਦੇਣਗੇ। ਇਸ ਦੇ ਲਈ ਤੁਸੀਂ ਪੂਰਾ ਪ੍ਰੋਗਰਾਮ ਨੂੰ ਆਨੰਦ ਮਾਣਨਾ ਗਾ। ਪ੍ਰੋਗਰਾਮ ਦੀ ਰਵਾਇਤ ਦੇ ਅਨੁਸਾਰ ਪ੍ਰੋਗਰਾਮ ਦੇ ਸਟਾਰਟ 'ਤੇ ਅਸੀਂ ਸ਼ਾਲੂ ਸ਼ਰਮਾ ਜੀ ਨਾਲ ਗੱਲਬਾਤ ਕਰਦੇ ਹੁੰਦੇ ਹਾਂ, ਕਿਉਂਕਿ ਇਹ ਕਹਿੰਦੇ ਆ ਦਿਨ ਚਾਹੇ ਕੋਈ ਵੀ ਆ, ਏਜ ਚਾਹੇ ਕੋਈ ਵੀ ਆ, ਟਾਈਮ ਚਾਹੇ ਕੋਈ ਵੀ ਆ, ਇੰਸ਼ੋਰੈਂਸ ਦਾ ਜਦੋਂ ਸ਼ਾਲੂ ਜੀ ਨੂੰ ਪੁੱਛਦੇ ਹਾਂ ਕਿ ਕਿਹੜਾ ਰਾਈਟ ਟਾਈਮ ਆ ਜੀ ਅਸੀਂ ਕੋਈ ਪੋਲਿਸੀ ਲੈਣੀ ਹੋਵੇ, ਖਾਸ ਤੌਰ 'ਤੇ ਲਾਈਫ, ਇਹ ਕਹਿੰਦੇ ਆ ਅੱਜ ਦਾ ਸਮਾਂ। ਯੂ ਆਰ ਨੈਵਰ ਟੂ ਲੇਟ, ਪਰ ਜੇ ਤੁਸੀਂ ਦਿਨ ਟਪਾਉਂਦੇ ਹੋ ਤਾਂ ਉਹ ਤੁਸੀਂ ਹਰ ਰੋਜ਼ ਲੇਟ ਹੋ ਰਹੇ ਹੋ। ਸੋ ਲਾਈਫ ਇੰਸ਼ੋਰੈਂਸ ਦੀ ਜਦੋਂ ਕੋਈ ਗੱਲਬਾਤ ਕਰਦੇ ਹਾਂ ਤਾਂ ਇਹਦੇ ਨਾਲ ਕੋਈ ਇੱਦਾਂ ਦੀ ਇੰਸ਼ੋਰੈਂਸ ਜਿਹਦੇ ਨਾਲ ਜਿਹੜਾ ਲੋ ਇਨ ਪ੍ਰੀਮੀਅਮ ਹੋਵੇ, ਬੈਨੀਫਿਟ ਫਰੈਂਡਲੀ ਹੋਵੇ, ਜਾਂ ਕੋਈ ਇਸ ਦੇ ਬਾਰੇ ਸ਼ਾਲੂ ਜੀ ਸਾਨੂੰ ਬਥੇਰੀ ਜਾਣਕਾਰੀ ਦੇਣਗੇ। ਸ਼ਾਲੂ ਜੀ, ਸਤਿ ਸ੍ਰੀ ਅਕਾਲ ਜੀ ਆਇਆਂ ਨੂੰ, ਹੈਪੀ ਕੈਨੇਡਾ ਡੇ, ਕੀ ਹਾਲ ਚਾਲ ਨੇ?
1: ਹੈਪੀ ਕੈਨੇਡਾ ਡੇ ਹੈਰੀ ਜੀ, ਸਤਿ ਸ੍ਰੀ ਅਕਾਲ ਜੀ, ਐਂਡ ਥੈਂਕ ਯੂ ਸੋ ਮੱਚ। ਬਹੁਤ ਵਧੀਆ ਹਾਲ ਚਾਲ ਹੈ ਜੀ, ਤੁਸੀਂ ਦੱਸੋ ਕਿਸ ਤਰ੍ਹਾਂ?
0: ਬਹੁਤ ਵਧੀਆ ਜੀ। ਸਾਨੂੰ ਇਹ ਦੱਸੋ ਕਿ ਕੈਨੇਡਾ ਡੇ ਤੇ ਵੀ ਕੋਈ ਪਾਲਿਸੀ ਦੇ ਰੇਟ ਡਿਕਰੀਜ਼ ਹੋਏ ਹੋਣ ਤਾਂ ਜ਼ਰੂਰ ਸਾਡੇ ਸਰੋਤਿਆਂ ਨੂੰ ਜਾਗਰੂਕ ਕਰੋ ਜੀ।
1: ਹਾਂਜੀ, ਸਭ ਤੋਂ ਪਹਿਲਾਂ ਤਾਂ ਸਾਡੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਤੇ ਐਂਡ ਵੈਲਕਮ ਟੂ ਦਾ ਸ਼ੋ। ਹੈਪੀ ਕੈਨੇਡਾ ਡੇ ਟੂ ਆਲ, ਕਿ ਸਾਰੇ ਆਪਣਾ ਇੰਜੋਏ ਕਰ ਰਹੇ ਹੋਣਗੇ ਕੈਨੇਡਾ ਡੇ। ਔਰ ਸਭ ਤੋਂ ਪਹਿਲਾਂ ਆਪਾਂ ਜਿੱਦਾਂ ਜਿਸ ਤਰ੍ਹਾਂ ਵੀ ਟਰਮ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ, ਸਭ ਤੋਂ ਪਹਿਲਾਂ ਆਪਾਂ ਲਾਈਫ ਇੰਸ਼ੋਰੈਂਸ ਦੇ ਵਿੱਚ ਟਰਮ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ, ਕਿਉਂਕਿ ਇਹ ਇਸ ਤਰ੍ਹਾਂ ਦੀ ਇੰਸ਼ੋਰੈਂਸ ਹੈ ਜੋ ਕਿ ਬਜਟ ਫਰੈਂਡਲੀ ਹੈਗੀ ਹੈ, ਜਿਸ ਤਰ੍ਹਾਂ ਦਾ ਤੁਹਾਡਾ ਕੁਐਸਚਨ ਸੀਗਾ। ਔਰ ਇਸਦੇ ਵਿੱਚ ਅਸੀਂ ਇੱਕ ਬਹੁਤ ਹੀ ਵਧੀਆ ਤੁਹਾਡੇ ਲਈ ਡੀਲ ਲੈ ਕੇ ਆਏ ਹੈਗੇ ਹਾਂ, ਜਿਸ ਤਰ੍ਹਾਂ ਕਿ ਆਪਾਂ ਜਦੋਂ ਵੀ ਇੰਸ਼ੋਰੈਂਸ ਦੀ ਗੱਲ ਕਰਦੇ ਹੈਗੇ ਹਾਂ, ਕਾਫੀ ਵਾਰੀ ਸਾਡੇ ਦਿਮਾਗ ਦੇ ਵਿੱਚ ਹੁੰਦਾ ਵੀ ਸਾਡੇ ਆਹ ਪ੍ਰੋਜੈਕਟ ਪੈਂਡਿੰਗ ਹੈਗੇ ਆ, ਸਾਡੇ ਇਹ ਵਾਲੇ ਪ੍ਰੋਜੈਕਟ ਪੈਂਡਿੰਗ ਹੈਗੇ, ਪਹਿਲਾਂ ਅਸੀਂ ਘਰ ਲੈ ਲਈਏ ਜਾਂ ਕਾਰ ਲੈ ਲਈਏ, ਜਾਂ ਕਿਸੇ ਬੱਚੇ ਦੀ ਸ਼ਾਦੀ ਹੈਗੀ ਆ ਉਹਦੇ ਲਈ ਅਸੀਂ ਮਨੀ ਅਸੀਂ ਜਮ੍ਹਾਂ ਕਰ ਰਹੇ ਹੈਗੇ ਹਾਂ, ਅਸੀਂ ਬਹੁਤ ਆਪਣੀ ਪਲੈਨਿੰਗਸ ਕਰ ਰਹੇ ਹੁੰਦੇ ਹੈਗੇ ਹਾਂ, ਪਰ ਆਪਣੀ ਜਿਹੜੀ ਇੰਸ਼ੋਰੈਂਸ ਹੈਗੀ ਆ ਉਹਨੂੰ ਅਸੀਂ ਬਿਹਾਈਂਡ ਜਿੱਦਾਂ ਪੈਂਡਿੰਗ ਰੱਖੀ ਜਾ ਰਹੇ ਹਾਂ, ਬਿਹਾਈਂਡ ਨਹੀਂ ਅੱਜ ਨਹੀਂ ਹਲੇ ਨਹੀਂ ਫੇਰ ਲੈ ਲਾਂਗੇ, ਹਲੇ ਇਹਦੀ ਸਾਨੂੰ ਲੋੜ ਨਹੀਂ, ਹਲੇ ਸਾਡੀ ਹੈਲਥ ਅੱਛੀ ਹੈਗੀ ਆ। ਪਰ ਮੈਂ ਇੱਥੇ ਤੁਹਾਨੂੰ ਇੱਕ ਗੱਲ ਇਹ ਕਹਿਣਾ ਚਾਹੁੰਦੀ ਹੈਗੀ ਆ ਕਿ ਜਿਹੜੀ ਇੰਸ਼ੋਰੈਂਸ ਹੈਗੀ ਆ ਉਹ ਅਸੀਂ ਸਿਰਫ ਗੁੱਡ ਹੈਲਥ ਔਰ ਏਜ ਦੇ ਨਾਲ ਹੀ ਲੈ ਸਕਦੇ ਹੈਗੇ ਹਾਂ, ਜੇ ਸਾਡੀ ਏਜ ਘੱਟ ਹੈਗੀ ਹੈ ਔਰ ਸਾਡੀ ਹੈਲਥ ਚੰਗੀ ਹੈਗੀ ਆ ਤਾਂ ਸਾਨੂੰ ਪ੍ਰੀਮੀਅਮ ਵੀ ਵਧੀਆ ਹੀ ਮਿਲੇਗਾ, ਔਰ ਅਗਰ ਅਸੀਂ ਉਹਨੂੰ ਡਿਲੇ ਕਰੀ ਜਾਵਾਂਗੇ ਸਾਡਾ ਪ੍ਰੀਮੀਅਮ ਓਨਾ ਹੀ ਜ਼ਿਆਦਾ ਹੋਏਗਾ। ਇਸ ਲਈ ਅਸੀਂ ਇੰਸ਼ੋਰੈਂਸ ਜਿਹੜੀ ਹੈਗੀ ਆ ਉਹ ਜੇ ਅਸੀਂ ਸੋਚ ਰਹੇ ਹੈਗੇ ਹਾਂ ਤਾਂ ਹੁਣ ਹੀ ਉਹ ਅੱਜ ਜੇ ਸੋਚ ਰਹੇ ਹਾਂ ਤਾਂ ਅੱਜ ਬਹੁਤ ਹੀ ਵਧੀਆ ਟਾਈਮ ਹੈਗਾ, ਕਿਉਂਕਿ ਕਈ ਕੰਪਨੀਆਂ ਨੇ ਟਰਮ ਇੰਸ਼ੋਰੈਂਸ ਦੇ ਰੇਟ ਘਟਾਏ ਹੈਗੇ ਆ, ਔਰ ਤੁਸੀਂ ਆਪਣੀ ਅਗਰ ਇੰਸ਼ੋਰੈਂਸ ਲੈਣ ਦੇ ਬਾਰੇ ਸੋਚ ਰਹੇ ਹੈਗੇ ਆ ਪਲੀਜ਼ ਡੂ ਕਾਲ ਮੀ। ਔਰ ਜਿਹੜੀ ਅਸੀਂ ਮੈਂ ਹੁਣੇ ਗੱਲ ਕੀਤੀ ਹੈ ਇੰਸ਼ੋਰੈਂਸ, ਜੋ ਕਿ ਸਭ ਤੋਂ ਪਹਿਲਾਂ ਪ੍ਰਾਇਓਰਿਟੀ ਹੈਲਥ ਦੀ ਆਉਂਦੀ ਹੈਗੀ ਆ, ਸਾਡੀ ਹੈਲਥ ਅੱਛੀ ਹੋਏਗੀ ਤਾਂ ਇਸ ਕਰਕੇ ਸਾਨੂੰ ਉਸ ਟਾਈਮ ਤੇ ਲੋ ਬਜਟ ਹੈਗਾ ਤੇ ਜ਼ਿਆਦਾ ਖਰਚਾ ਨਹੀਂ ਕਰਨਾ ਹੈਗਾ ਤੇ ਮੈਕਸੀਮਮ ਸੇਵਿੰਗ ਕਰਨੀ ਹੈਗੀ ਆ ਤੇ ਨਾਲ ਦੀ ਨਾਲ ਮੈਕਸੀਮਮ ਪ੍ਰੋਟੈਕਸ਼ਨ ਵੀ ਚਾਹੀਦੀ ਹੈਗੀ ਆ, ਤਾਂ ਟਰਮ ਲਾਈਫ ਇੰਸ਼ੋਰੈਂਸ ਇਜ਼ ਦਾ ਬੈਸਟ ਆਪਸ਼ਨ ਜਿਸ ਦੇ ਨਾਲ ਇੱਕ ਤਾਂ ਅਸੀਂ ਜਿਹੜੀ ਕਿ ਉਸ ਵੇਲੇ ਦੀ ਹੈਲਥ ਦੀ ਰਿਲੇਟਡ ਇੰਸ਼ੋਰੇਬਿਲਟੀ ਕਲੋਜ਼ ਨੂੰ ਉਸ ਟਾਈਮ ਤੇ ਅਸੀਂ ਲੌਕ ਇਨ ਕਰ ਸਕਦੇ ਹੈਗੇ ਆ ਅੱਜ ਦੀ ਡੇਟ ਦੇ ਬੇਸ ਤੇ। ਦੂਸਰੀ ਗੱਲ ਇਹ ਹੈਗੀ ਆ ਕਿ ਤੁਹਾਨੂੰ ਪ੍ਰੋਟੈਕਸ਼ਨ ਮਿਲਦੀ ਹੈਗੀ ਆ, ਤੁਹਾਡੀ ਫੈਮਿਲੀ ਨੂੰ ਪ੍ਰੋਟੈਕਸ਼ਨ ਮਿਲਦੀ ਹੈਗੀ ਆ, ਤੇ ਨਾਲ ਦੀ ਨਾਲ ਇੱਕ ਚੀਜ਼ ਇਹ ਵੀ ਆ ਜਾਂਦੀ ਹੈਗੀ ਇਸ ਪਾਲਿਸੀ ਦੇ ਵਿੱਚ ਕਿ ਤੁਸੀਂ ਇਸ ਟਰਮ ਇੰਸ਼ੋਰੈਂਸ ਪਾਲਿਸੀ ਨੂੰ ਕਦੇ ਵੀ ਮਨੀ ਬੈਕ ਪਾਲਿਸੀ ਦੇ ਵਿੱਚ ਕਨਵਰਟ ਕਰ ਸਕਦੇ ਹੈਗੇ ਆ। ਇਸ ਪਾਲਿਸੀ ਦੇ ਨਾਲ ਤੁਸੀਂ ਆਪਣੀ ਮੌਰਗੇਜ ਇੰਸ਼ੋਰੈਂਸ ਨੂੰ ਦੀ ਕੰਡੀਸ਼ਨ ਨੂੰ ਵੀ ਕਵਰ ਕਰ ਸਕਦੇ ਹੈਗੇ ਆ। ਉਸ ਦੇ ਨੂੰ ਕਵਰ ਕਰਨ ਦੇ ਲਈ ਤੁਹਾਨੂੰ ਰਫਲੀ ਕੋਸਟ, ਜੇ ਮੈਂ ਕਹਾਂ ਕਿ $12 ਦਾ ਪਲਾਨ, $12 ਦੇ ਨਾਲ ਪਲਾਨ ਸਟਾਰਟ ਹੋ ਜਾਂਦਾ ਹੈਗਾ। ਜੇ ਤੁਸੀਂ 20-22 ਸਾਲ ਦੇ ਮੇਲ ਨੌਨ ਸਮੋਕਰ ਦੀ ਗੱਲ ਕਰਦੇ ਹੈਗੇ ਆ, $2.5 ਲੱਖ ਦੀ ਕਵਰੇਜ ਦੇ ਨਾਲ, ਤੇ ਉਹ $12 ਦੀ ਕੋਸਟ ਪੈਂਦੀ ਹੈਗੀ ਆ। ਅਗਰ ਕਿਸੇ ਵੀ ਤਰ੍ਹਾਂ ਦੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈਗੀ ਆ, ਤੁਸੀਂ PR ਹੈਗੇ ਆ ਜਾਂ ਵਰਕ ਪਰਮਿਟ ਤੇ ਹੈਗੇ ਆ ਜਾਂ ਤੁਸੀਂ ਨਵੇਂ ਆਏ ਹੈਗੇ ਆ, ਤਾਂ ਤੁਹਾਨੂੰ ਵਰਲਡ ਵਾਈਡ ਕਵਰੇਜ ਕਰ ਸਕਦੀ ਹੈ ਇਹ ਪਾਲਿਸੀ, ਤੇ ਤੁਸੀਂ ਆਪਣੀ ਇੰਸ਼ੋਰੈਂਸ ਕਰਵਾਉਣ ਦੇ ਲਈ ਮੈਨੂੰ ਕੰਟੈਕਟ ਕਰ ਸਕਦੇ ਆ। ਇੰਸ਼ੋਰੈਂਸ ਤੁਸੀਂ ਅਗਰ ਲਈ ਵੀ ਹੋਈ ਆ, ਪਲੀਜ਼ ਉਹਨੂੰ ਰਿਵਿਊ ਕਰੋ ਕਿ ਤੁਸੀਂ ਉਹ ਲੈਵਲ ਟਰਮ ਇੰਸ਼ੋਰੈਂਸ ਲਈ ਆ ਜਾਂ YRT ਟਰਮ ਇੰਸ਼ੋਰੈਂਸ ਲਈ ਆ, ਤੇ ਉਸ ਨੂੰ ਰਿਵਿਊ ਕਰਨ ਦੇ ਲਈ ਵੀ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੈਗੇ ਆ। ਸ਼ਾਲੂ ਸ਼ਰਮਾ 6474078631। ਜਿਸ ਤਰ੍ਹਾਂ ਕਿ ਹੁਣ ਸਕੂਲ ਬੰਦ ਹੋ ਗਏ ਆ ਔਰ ਬੱਚਿਆਂ ਨੂੰ ਵੀ ਛੁੱਟੀਆਂ ਹੋ ਗਈਆਂ, ਅਗਰ ਤੁਸੀਂ ਪਲਾਨ ਕਰ ਰਹੇ ਹੈਗੇ ਆ ਵਕੇਸ਼ਨ ਤੇ ਜਾਣ ਦਾ ਔਰ ਤੁਸੀਂ ਅੰਟੋਰੀਓ ਤੋਂ ਬਾਹਰ ਜਦੋਂ ਜਾਂਦੇ ਹੈਗੇ ਆ ਤੁਹਾਨੂੰ ਹੈਲਥ ਕਾਰਡ ਕਵਰ ਨਹੀਂ ਕਰਦਾ, ਟਰੈਵਲ ਇੰਸ਼ੋਰੈਂਸ ਲੈਣੀ ਹੈਗੀ ਹੈ, ਤੁਸੀਂ ਉਸ ਦੇ ਲਈ ਵੀ ਮੈਨੂੰ ਕਾਲ ਕਰ ਸਕਦੇ ਆ। ਸ਼ਾਲੂ ਸ਼ਰਮਾ 6474078631। ਜੇ ਤੁਸੀਂ ਇੱਕ ਵੀਕ ਲਈ ਜਾ ਰਹੇ ਆ ਸਿਰਫ ਉਹਨੂੰ ਤੁਹਾਡੇ ਲਈ ਜਿੱਦਾਂ $25 to $30 ਦੀ 1 week ਦੀ ਕੋਸਟ ਪੈਂਦੀ ਹੈਗੀ ਆ ਔਰ $5 million ਤੱਕ ਪਰ ਪਰਸਨ ਉਸ ਦੇ ਵਿੱਚ ਕਵਰੇਜ ਹੁੰਦੀ ਹੈ ਮੈਡੀਕਲ ਐਮਰਜੈਂਸੀ ਐਕਸਪੈਂਸ ਕਵਰ ਕਰਨ ਦੇ ਲਈ, ਤੇ ਇਸ ਦੇ ਲਈ ਤੁਸੀਂ ਆਪਣੀ ਇੰਸ਼ੋਰੈਂਸ ਕਰਵਾਉਣੀ ਆ, ਤੁਸੀਂ ਇੰਸ਼ੋਰੈਂਸ ਦੇ ਵਿੱਚ ਕ੍ਰਿਟੀਕਲ ਇਲਨੈਸ ਜਾਂ ਡਿਸੇਬਿਲਟੀ ਇੰਸ਼ੋਰੈਂਸ ਐਡ ਕਰਨੀ ਹੈਗੀ ਆ ਜਾਂ ਆਪਣੇ ਪੇਰੈਂਟਸ ਨੂੰ ਸੁਪਰ ਵੀਜ਼ਾ ਤੇ ਬੁਲਾਉਣਾ ਹੈਗਾ ਜਾਂ ਹੋਰ ਵੀ ਕੋਈ ਇਨਵੈਸਟਮੈਂਟ ਤੁਸੀਂ ਕਰਨੀ ਹੈਗੀ ਆ, ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਆ। ਸ਼ਾਲੂ ਸ਼ਰਮਾ
0: 6474031 ਵੀ ਲੈ ਜਾਂਦੇ ਹੋ ਤਾਂ ਇਹ ਪ੍ਰਾਈਸ ਇੱਦਾਂ ਹੋ ਜਾਂਦਾ ਕਿ ਤੁਹਾਨੂੰ 2 ਦੇ ਪੇ ਕਰਨੇ ਆ, ਤੀਜੀ ਆਲਮੋਸਟ ਮਿਨੀਮਲ ਚਾਰਜ ਤੇ ਤੁਹਾਨੂੰ ਫਰਕ ਜੇ ਅਲੱਗ ਅਲੱਗ ਲੈਣੇ ਹੋ ਤੇ ਇਕੱਠੇ ਲੈਣੇ ਉਹਦੇ ਚ ਤੁਸੀਂ ਬਹੁਤ ਜ਼ਿਆਦਾ ਪੈਸਾ ਜਿਹੜਾ ਸੇਵ ਕਰ ਸਕਦੇ ਹੋ। ਸੋ ਲਾਈਫ ਕ੍ਰਿਟੀਕਲ ਡਿਸੇਬਿਲਟੀ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਪਾਲਿਸੀ ਆ, ਰਿਵਿਊ ਕਰਾਉਣਾ, ਅਪਡੇਟ ਕਰਵਾਉਣੀ ਆ, ਉਸ ਨੂੰ ਨਵੀਂ ਪਾਲਿਸੀ ਤੁਸੀਂ ਬੌਂਡ ਕਰਵਾਉਣੀ ਆ, ਤਾਂ ਸ਼ਾਲੂ ਜੀ ਨੂੰ ਜ਼ਰੂਰ ਕਾਲ ਕਰਿਓ। ਨੰਬਰ ਟੂ ਕਾਲ 6474786131 6474786131 6474078631 ਤੇ ਗੱਲਬਾਤ ਕੀਤੀ ਜਾ ਸਕਦੀ। ਬਹੁਤ ਸ਼ੁਕਰੀਆ ਸ਼ਾਲੂ ਜੀ, ਧੰਨਵਾਦ ਜੀ।
1: ਥੈਂਕ ਯੂ ਜੀ,
0: ਥੈਂਕ ਯੂ।

0: ਜਿਹੜੇ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ ਅਤੇ ਸਾਡੇ ਲੈਣ ਚੜ੍ਹ ਚੁੱਕੀ ਹੈ ਬਾਈ ਸੁੱਖ ਹੋਣਾ ਦੇ ਨਾਲ ਗ੍ਰੈਂਡ ਹੋਮ ਫਰਨੀਚਰ ਅਤੇ ਕਨੇਡਾ ਡੇ ਸੇਲ ਜਿਹੜੀ ਚੱਲ ਰਹੀ ਹੈ ਅਤੇ ਜਿਹਦੇ ਮੈਨੂੰ ਲੱਗਦਾ ਅੱਜ ਅਤੇ ਕੱਲ੍ਹ ਦੋ ਦਿਨਾਂ ਦਾ ਹੀ ਸਮਾਂ ਰਹਿ ਚੁੱਕਿਆ ਅਤੇ ਕਨੇਡਾ ਡੇ ਸੇਲ 294 ਵਾਕਰ ਡਰਾਈਵ ਗ੍ਰੈਂਡ ਹੋਮ ਫਰਨੀਚਰ ਤੋਂ ਬਾਈ ਸੁੱਖ ਜੀ ਵਧੀਆ ਜਾਣਕਾਰੀ ਦੇਣਗੇ। ਬਾਈ ਜੀ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਵੈਲਕਮ। ਕਿੱਦਾਂ ਦਾ ਹੰਗਾਰਾ ਪਰਿਵਾਰਾਂ ਦਾ ਮਿਲ ਰਿਹਾ ਜੀ, ਕਿਉਂਕਿ ਅੱਜ ਮੈਨੂੰ ਵਾਕਰ ਤੋਂ ਡਰਾਈਵ ਤੁਹਾਡੇ ਕੋਲ ਰੁਕਣ ਦਾ ਸਮਾਂ ਤਾਂ ਨਹੀਂ ਸੀ, ਪਰ ਮੈਂ ਡਰਾਈਵ ਜ਼ਰੂਰ ਕੀਤਾ ਸੀ ਵਾਕਰ ਤੋਂ ਅਤੇ ਪਾਰਕਿੰਗ ਪੂਰੀਆਂ ਫੁੱਲ ਸੀ ਜੀ।
1: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਪੁਲਿਸ ਸਰ। ਬਿਲਕੁਲ ਪਾਰਕਿੰਗ ਜਿਹੜੀ ਖਚਾ ਖਚ ਭਰੀ ਹੋਈ ਆ ਤੇ ਪਰਿਵਾਰਾਂ ਦਾ ਭਰਮਾ ਜਿਹੜਾ ਸਰ ਹੰਗਾਰਾ ਮਿਲ ਰਿਹਾ ਤੇ ਹੁਣ ਵੀ ਫੈਮਲੀਆਂ ਜਿਹੜੀਆਂ ਸ਼ੋਪਿੰਗ ਕਰ ਰਹੀਆਂ ਨੇ ਤੇ ਨਾਲ ਤੋਹਫੇ ਆਪਣੇ ਘਰ ਲੈ ਕੇ ਜਾ ਰਹੇ ਆ। ਸੋ ਤੁਸੀਂ ਵੀ ਜਿੱਥੇ ਵੀ ਕਿਤੇ ਪ੍ਰੋਗਰਾਮ ਨਾਲ ਜੁੜੇ ਹੋਏ ਹੋ ਤੇ ਗੱਡੀਆਂ ਘੁਮਾ ਲਓ। 294 ਵਾਕਰ ਡਰਾਈਵ 294 ਵਾਕਰ ਡਰਾਈਵ ਦੇ ਉੱਪਰ ਅੱਜ ਸਾਲ ਦੀਆਂ ਸਭ ਤੋਂ ਘੱਟ ਕੀਮਤਾਂ ਦੇ ਵੱਡੇ ਵੱਡੇ ਤੋਹਫੇ ਤੁਸੀਂ ਆਪਣੇ ਘਰ ਲੈ ਜਾਓ। ਤੁਸੀਂ ਬੈਡਰੂਮ ਸੈੱਟ ਲੈਣਾ, ਡਾਇਨਿੰਗ ਟੇਬਲ ਲੈਣਾ, ਸੋਫਾ ਸੈੱਟ ਲੈਣਾ, ਈਵਨ ਰੀਅਲ ਮਾਰਬਲ ਦੇ ਡਾਇਨਿੰਗ ਟੇਬਲ ਸਾਹਿਬ ਬਹੁਤ ਸਾਰੇ ਨਵੇਂ ਲੱਗ ਚੁੱਕੇ ਨੇ। ਸੋ ਬਹੁਤ ਸਾਰੀਆਂ ਡੀਲਾਂ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਆ। 294 ਵਾਕਰ ਡਰਾਈਵ 294 ਵਾਕਰ ਡਰਾਈਵ ਦੇ ਉੱਪਰ ਤੇ ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਮੈਟਰਸ ਲੈਣਾ ਪੁਰਨ ਸਾਹਿਬ, ਕੁਈਨ ਸਾਈਜ਼ ਦਾ ਹਾਰਡ ਫੋਮ ਦਾ ਮੈਟਰਸ ਮੈਂਬਰੀ ਫੋਮ ਪਿੱਲੋ ਟੋਪ ਦੇ ਨਾਲ, ਜੀ ਹਾਂ ਹਾਰਡ ਫੋਮ ਦਾ ਮੈਟਰਸ ਮੈਂਬਰੀ ਫੋਮ ਪਿੱਲੋ ਟੋਪ ਦੇ ਨਾਲ, ਜਿਹਦੀ ਰੈਗੂਲਰ ਕੀਮਤ 6700 ਡਾਲਰ ਸੀ। ਜਿਹੜੇ ਪਰਿਵਾਰ ਰਾਈਟ ਵੇ ਸਟੋਰ ਆ ਜਾਣਗੇ, ਕੁਈਨ ਸਾਈਜ਼ ਦਾ ਹਾਰਡ ਫੋਮ ਦਾ ਮੈਟਰਸ ਮੈਂਬਰੀ ਫੋਮ ਪਿੱਲੋ ਟੋਪ ਦੇ ਨਾਲ ਸਿਰਫ 199 ਦਾ, ਜੀ ਹਾਂ ਕੁਈਨ ਸਾਈਜ਼ ਦਾ ਹਾਰਡ ਫੋਮ ਦਾ ਮੈਟਰਸ ਮੈਂਬਰੀ ਫੋਮ ਪਿੱਲੋ ਟੋਪ ਦੇ ਨਾਲ 199 ਦਾ ਹਾਰਡ ਫੋਮ ਦਾ ਮੈਟਰਸ ਮੈਂਬਰੀ ਫੋਮ ਪਿੱਲੋ ਟੋਪ ਦੇ ਨਾਲ 199 ਡਾਲਰ ਦਾ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ ਤੇ ਤੋਹਫਾ ਇਹਦੇ ਨਾਲ ਵੀ ਤੁਹਾਨੂੰ ਮਿਲਣਾ। ਸੋ ਹਰੇਕ ਪਰਚੇਜ ਨਾਲ ਤੋਹਫਾ ਤੇ ਡਿਸਕਾਊਂਟ ਮਿਲ ਰਿਹਾ। ਲਾਸਟ ਕਾਲ ਫੋਰ ਦਾ ਕੈਨੇਡਾ ਡੇ ਸੇਲ ਅੱਜ, ਜਦ ਤੁਸੀਂ ਕੱਲ੍ਹ ਜਿਹੜੀਆਂ ਡੀਲਾਂ ਲੈ ਸਕਦੇ ਹੋ। ਸੋ ਜ਼ਰੂਰ ਇੱਕ ਚੱਕਰ ਲਓ, 294 ਵਾਕਰ ਡਰਾਈਵ 294 ਵਾਕਰ ਡਰਾਈਵ 294 ਵਾਕਰ ਡਰਾਈਵ ਨੂੰ ਯਾਦ ਰੱਖੋ। ਕੁਈਨ ਐਂਡ ਗੇਟਵੇ ਦੀ ਮੇਰੇ ਸਰਵਿਸ ਸੈਂਟਰੀਓ ਦੀ ਬਿਲਕੁਲ ਬੈਕ ਸਾਈਡ ਤੇ, ਕੁਵੀਨ ਵਾਲੇ ਪਾਰਲਮੈਂਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ 294 ਵਾਕਰ ਡਰਾਈਵ 294 ਵਾਕਰ ਡਰਾਈਵ ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਪੁਲਰ ਸਾਹਿਬ।
0: ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਵੈਰੀ ਮਚ ਜੀ।

0: ਸਾਡੀ ਲਾਈਨ 'ਚ ਚੁੱਕੀ ਹੈ ਨਾਗਪਾਲ ਸਾਹਿਬ ਜੀ ਨਾਲ ਯੂਨੀਕਲੋ ਐਜੂਕੇਸ਼ਨ ਤੋਂ। ਬਾਈ ਜੀ ਸਾਨੂੰ ਲਗਾਤਾਰ ਜਾਣਕਾਰੀ ਦਿੰਦੇ ਆ ਰਹੇ ਨੇ ਕਿ ਜੇ ਤੁਹਾਡੀ ਦੋਸਤੋ ਤੁਹਾਡੀ ਜਾਣਕਾਰ ਦੀ, ਕਿਉਂਕਿ ਇਹ ਪਿਛਲੇ ਕੁਝ ਕੁ ਸਾਲ ਅਜਿਹੇ ਰਹੇ ਨੇ ਜਿਹਦੇ ਵਿੱਚ ਬਹੁਤ ਲੋਕਾਂ ਨੇ ਆਪਣੇ ਬਿਜ਼ਨਸ ਲੋਸ ਕੀਤੇ ਨੇ, ਉਹਨਾਂ ਨੇ ਚੰਗੀ ਮਨੀ ਅਰਨ ਨਹੀਂ ਕੀਤੀ, ਜੋਬਾਂ ਲੋਸਟ ਕੀਤੀਆਂ ਨੇ, ਇਹਦੇ ਮੱਦੇਨਜ਼ਰ ਗੌਰਮੈਂਟ ਦੀ ਜੋ ਸਕੀਮ ਆ ਕਿ ਭਾਈ ਜੇ ਤੁਹਾਡੀ ਇਨਕਮ $70,000 ਤੋਂ ਘੱਟ ਆ, ਇੰਗਲਿਸ਼ ਤੁਹਾਨੂੰ ਆਉਂਦੀ ਆ ਅਤੇ ਪੀ ਆਰ ਅਤੇ ਸਿਟੀਜ਼ਨ ਤੁਸੀਂ ਹੈਗੇ ਹੋ, ਤਾਂ ਗੌਰਮੈਂਟ ਕਹਿ ਰਹੀ ਹੈ ਕਿ ਤੁਸੀਂ ਫਿਰ ਆਪਣੇ ਆਪ ਨੂੰ ਐਜੂਕੇਟ ਕਰੋ, ਤੁਸੀਂ ਹੋਰ ਪੜ੍ਹੋ। ਉਹ ਪੜ੍ਹਨ ਦੇ ਲਈ ਸਰਕਾਰ ਤੁਹਾਨੂੰ ਗ੍ਰਾਂਟ ਅਤੇ ਲੋਨ ਦੇ ਰਹੀ ਆ, ਐਂਡ ਉਹ ਪੜ੍ਹਾਈ ਦਾ ਤੁਸੀਂ ਕਰਕੇ ਇਸ ਤੋਂ ਬਾਅਦ ਆਪਣਾ ਸੁਨਹਿਰੇ ਭਵਿੱਖ ਲਈ ਚੰਗੀਆਂ ਜੋਬਾਂ। ਬਹੁਤ ਲੋਕਾਂ ਨੇ, ਭੈਣਾਂ ਨੇ ਪੀ ਐੱਸ ਡਬਲਿਊ ਦਾ ਕੋਰਸ ਕੀਤੇ ਨੇ, ਪੀ ਐੱਸ ਡਬਲਿਊ ਦਾ ਕੋਰਸ ਕਰਕੇ ਅੱਜ ਉਹ ਚੰਗਾ ਪੈਸਾ ਕਮਾ ਰਹੀਆਂ ਨੇ। ਬਹੁਤ ਲੋਕਾਂ ਨੇ ਐੱਚ ਵੈਕ ਵਰਗੇ ਜਿਹੜੇ ਕੋਰਸ, ਟੈਕਨੀਕਲ ਕੋਰਸ ਕੀਤੇ ਨੇ, ਐਂਡ ਕਈ ਸਾਡੇ ਬਜ਼ੁਰਗ ਭੈਣਾਂ ਭਰਾਵਾਂ ਨੇ, ਸਿੰਗਲ ਮਦਰਸ ਨੇ, ਘਰ ਬੈਠੇ ਔਨਲਾਈਨ ਕੋਰਸ ਕੀਤੇ ਨੇ, ਬੜੇ ਸੁਖਾਲੇ ਜਿਹੇ ਕੋਰਸ ਕੀਤੇ ਨੇ ਜਿਹਦੇ ਨਾਲ ਉਹਨਾਂ ਦਾ ਘਰ ਦਾ ਖਰਚਾ ਪਾਣੀ। ਕਹਿੰਦੇ ਗ੍ਰਾਂਟ ਜਿਹੜਾ ਪੈਸਾ ਦੇ ਰਹੀ ਹੈ ਸਰਕਾਰ, ਉਹ 'ਤੇ ਕੋਈ ਕੈਪ ਨਹੀਂ ਹੈ ਕਿ ਇਹ ਪੈਸਾ ਤੁਸੀਂ ਇੱਥੇ ਹੀ ਖਰਚਣਾ, ਤੁਸੀਂ ਆਪਦੀ ਨਿੱਜੀ ਜ਼ਿੰਦਗੀ 'ਚ ਕਿਸੇ ਮਰਜ਼ੀ ਲਈ ਪੈਸਾ ਇਹ ਖਰਚ ਸਕਦੇ, ਪਰ ਗ੍ਰਾਂਟ ਬੰਦ ਹੋ ਰਹੀਆਂ ਨੇ। ਕੀ ਆ ਪੂਰੀ ਡਿਟੇਲ ਨਾਗਪਾਲ ਜੀ ਸਾਨੂੰ ਦੱਸਣਗੇ। ਬਾਈ ਜੀ ਸਤਿ ਸ਼੍ਰੀ ਅਕਾਲ ਜੀ, ਐਨ ਵੈਲਕਮ।
1: ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।
0: ਸੋ ਇਹ ਗ੍ਰਾਂਟਸ ਹੁਣ 2 ਵੀਕਾਂ ਦਾ ਸਮਾਂ ਰਹਿ ਗਿਆ ਜੀ?
1: ਬਿਲਕੁਲ ਜੀ, ਪੂਰੇ ਪੂਰੇ 2 ਵੀਕਸ ਰਹਿ ਗਏ। ਗ੍ਰਾਂਟਸ ਨਾਮ ਦਾ ਵਰਡ ਫਿਰ ਯੂਜ਼ ਨਹੀਂ ਹੋਗਾ, ਲੋਨ ਦਾ ਯੂਜ਼ ਹੋਗਾ। ਆਜ ਆਪ ਐਨਰੋਲ ਕਰੇ, ਸਕਿੱਲ ਹਾਸਿਲ ਕਰੇ, ਸਾਥ ਮੇਂ ਗਵਰਨਮੈਂਟ ਕੀ ਫੰਡਿੰਗ 30,000 to 100,000 ਕੀ ਆਪਣੇ ਅਕਾਊਂਟ ਮੇਂ ਹਾਸਿਲ ਕਰੇ। ਆਸਾਨ ਸੇ ਕੋਰਸ ਹੈ, ਫੁਲੀ ਆਨਲਾਈਨ ਹੈ, ਅਸਾਈਨਮੈਂਟਸ ਹੈ, ਐਗਜ਼ਾਮਿਨੇਸ਼ਨ ਨਹੀਂ ਹੈ। 8 ਸਾਲ ਹੋ ਗਏ ਮੈਂ ਬਿਜ਼ਨਸ ਮੇਂ, ਇਤਨੇ ਲੋਕੋ ਕੋ ਆਲਰੇਡੀ ਅਸਿਸਟਮ ਕਰ ਚੁਕੇ ਹੈ।
0: ਵੈਰੀ ਗੁੱਡ, ਤੇ ਇਹ ਇੱਕ ਵਾਰ ਸਾਨੂੰ ਸਮਝਾ ਦਿਓ ਕਿ ਜਿਹੜੇ ਪਰਿਵਾਰ ਸੁਣ ਰਹੇ ਨੇ ਐਂਡ ਐਲੀਜੀਬਲ ਇਹਦੇ ਲਈ ਕੌਣ ਕੌਣ ਨੇ, ਤੇ ਜੇ ਉਹਨਾਂ ਦੀ ਫੈਮਿਲੀ ਸਾਈਜ਼ ਦਾ ਕੀ ਫੰਡਿੰਗ ਦੇ ਉੱਤੇ ਪ੍ਰਭਾਵ ਪੈਂਦਾ ਗਾ, ਮੈਰਿਡ ਨੇ, ਇੱਕ ਬੱਚਾ, 2 ਬੱਚਾ, ਇਹਦੇ ਨਾਲ ਫੰਡਿੰਗ 'ਤੇ ਕੀ ਅਸਰ ਪੈਂਦਾ ਗਾ, ਅਤੇ ਏਜ ਦਾ ਕੀ ਅਸਰ ਪੈਂਦਾ, ਜੇ ਕੋਈ 40 ਸਾਲਾਂ ਦਾ ਬੰਦਾ ਉਹ ਕਰ ਰਿਹਾ ਕਿ ਉਹਨੂੰ ਏਜ ਘੱਟ ਆਉਂਦੀ ਆ ਫੰਡਿੰਗ ਜਾਂ ਵੱਧ ਆਉਂਦੀ ਆ, ਅਤੇ ਜਿਹੜੇ ਪੈਨਸ਼ਨ 'ਤੇ ਨੇ ਉਹ ਅਪਲਾਈ ਕਰ ਰਹੇ ਨੇ, ਉਹਨਾਂ ਨੂੰ ਫੰਡਿੰਗ ਕਿਵੇਂ ਆ ਰਹੀ ਹੈ ਜੀ?
1: ਹਾਂਜੀ, ਸੋ ਫੰਡਿੰਗ ਕਾ ਵਰਡ ਸੁਣ ਕੇ ਹਮੇ ਲਗਤਾ ਹੈ ਕੁਛ ਕੈਚ ਹੋਗਾ, ਕੁਛ ਝੋਲ ਹੋਗਾ, ਬਟ ਯਹਾਂ ਕੋਈ ਝੋਲ ਨਹੀਂ ਹੈ। ਆਪ ਆਰਾਮ ਸੇ ਲਾਈਕ ਆਸਾਨ ਸੇ ਕੋਰਸ ਕਰਤੇ ਹੈ, ਐਡੂਕੇਸ਼ਨ ਕੋਰਸ ਕਰਤੇ ਹੈ, ਗਵਰਨਮੈਂਟ ਹੀ ਕੋਰਸ ਕੀ ਫੀਸ ਪੇ ਕਰਤੀ ਔਰ ਸਾਥ ਮੇਂ ਅਲਗ ਸੇ ਆਪਕੋ ਆਪਕੇ ਖਾਤੇ ਮੇਂ, ਮਤਲਬ ਜੋ ਗਵਰਨਮੈਂਟ ਕਾਲਜ ਕੇ ਖਾਤੇ ਮੇਂ ਪੈਸੇ ਡਾਲ ਰਹੀ ਹੈ, ਉਸੀ ਸੇਮ ਟਾਈਮ ਆਪਕੇ ਬੈਂਕ ਅਕਾਊਂਟ ਮੇਂ ਪੈਸੇ ਆਤੇ ਹੈ। 30,000 to 100,000 ਕੀ ਫੰਡਿੰਗ ਹੋਤੀ ਹੈ, ਜਿਸਕਾ ਆਜ ਕੀ ਡੇਟ ਮੇਂ ਹਾਫ ਪੋਰਸ਼ਨ ਤੋ ਨਾਨ ਰਿਫੰਡੇਬਲ ਗ੍ਰਾਂਟਸ ਹੈ। 2 ਹਫ਼ਤੇ ਬਾਅਦ ਅਗਰ ਆਪ ਐਨਰੋਲ ਕਰੇਂਗੇ, ਗ੍ਰਾਂਟਸ ਨਹੀਂ ਹੋਗਾ, ਲੋਨ ਹੋਗਾ। ਤੋ ਇਸ ਲਈ ਆਜ ਵੀ ਅਭੀ ਹਮ ਆਫਿਸ ਸੇ ਬਾਹਰ ਹੀ ਨਿਕਲੇ ਹੈ। ਆਜ ਹਮਨੇ ਕਮ ਸੇ ਕਮ 12-13 ਬੰਦੋ ਕੋ ਐਨਰੋਲ ਕਰਾ ਹੈ, ਔਰ ਮਤਲਬ ਮਾਨ ਕੇ ਚਲੇ ਲਾਸਟ ਵੀਕ ਕਮ ਸੇ ਕਮ 29-30 ਲੋਕੋ ਕਾ ਅਪਰੂਵਲ ਆਇਆ ਹੈ, ਜਿਨ੍ਹੋਂਨੇ ਹਮੇ ਮੇ ਔਰ ਅਪ੍ਰੈਲ ਬੈਚ ਮੇਂ ਜੁਆਇਨ ਕਰਾ ਥਾ। ਅਬ ਗਵਰਨਮੈਂਟ ਜੀ ਉਨ੍ਹੀਂ ਐਡੂਕੇਸ਼ਨ ਪ੍ਰੋਗਰਾਮਸ ਔਰ ਉਨ੍ਹੀਂ ਕਾਲਜਸ ਕੋ ਸਪੋਂਸਰ ਕਰਤੀ ਉਨ ਕੋਰਸਿਸ ਕੋ ਜੋ ਏਕ ਸਰਟਨ ਕ੍ਰਾਈਟੇਰੀਆ ਪੇ ਫੁਲਫਿਲ ਬੈਠਤੇ ਹੈ, ਯਾਨੀ ਕਿ ਆਪਨੇ ਕੱਲ ਕਾਲਜ ਸ਼ੁਰੂ ਕਰਾ, ਪਰਸੋਂ ਗਵਰਨਮੈਂਟ ਆਪਕੋ ਸਪੋਂਸਰ ਕਰ ਦੇਗੀ, ਠੀਕ ਹੈ। ਉਸਮੇਂ ਕੁਛ ਕੈਚ ਨਹੀਂ ਹੈ। ਅਭੀ ਮੈਂ ਲਾਈਕ ਥੋੜੀ ਤਬੀਅਤ ਖਰਾਬ ਥੀ ਤੋ ਮੈਂ ਗਿਆ ਥਾ ਕਲੀਨਿਕ, ਵਹਾਂ ਪੇ ਲਿਖਾ ਹੁਆ ਥਾ ਪੈਂਫਲੇਟ ਮੇਂ, ਆਰ ਯੂ ਰਿਫਿਊਜੀ, ਹੈਵ ਯੂ ਅਪਲਾਈਡ ਰਿਫਿਊਜੀ, ਫ੍ਰੀ ਕਾਇਰੋਪੈਕਟਰੀ, ਫ੍ਰੀ ਫਿਜ਼ੀਓਥੈਰੇਪੀ, ਔਰ ਜੁੱਤੇ ਕੀ ਜੋ ਸੋਲ ਹੈ ਉਹ ਵੀ ਫ੍ਰੀ। ਤੋ ਮਤਲਬ ਆਪ ਔਰ ਮੈਂ ਤੋ ਐਲੀਜੀਬਲ ਹੈ ਨਹੀਂ ਉਸਕੇ ਲੀਏ, ਜੋ ਰਿਫਿਊਜੀ ਵਾਲੇ ਵੋ ਐਲੀਜੀਬਲ ਹੈ, ਲੇਕਿਨ

0: ਦੋਸਤੋ ਪ੍ਰੋਗਰਾਮ ਦੇ ਸਟਾਰਟਿੰਗ ਦੇ ਵਿੱਚ ਤੁਹਾਨੂੰ ਅਨਾਊਂਸ ਕੀਤਾ ਸੀ ਕਿ ਅੱਜ ਪ੍ਰੋਗਰਾਮ ਦਾ ਇਹ ਸੁਣਦਾ ਤੁਹਾਨੂੰ ਕਈ ਤਰ੍ਹਾਂ ਦੇ ਫਾਇਦੇ ਨੇ ਐਂਡ ਮੂਜ਼ ਬਲਾਈਂਡ ਤੋਂ ਮਾਨ ਸਾਹਿਬ ਅੱਜ ਅਚੇਚੇ ਤੌਰ 'ਤੇ ਪਹੁੰਚੇ ਨੇ। ਪਹਿਲਾਂ ਇਹਨਾਂ ਦਾ ਪਲੈਨ ਸੀ ਮੈਂ ਕਿਹਾ ਮਾਨ ਸਾਹਿਬ ਅੱਜ ਸਟੂਡੀਓ ਆਉਣਾ, ਇਹ ਕਹਿੰਦੇ ਮੈਂ ਫੈਮਿਲੀ ਦੇ ਨਾਲ ਅੱਜ ਅਸੀਂ ਨਿਆਗਰਾ ਫਾਲਸ ਜਾ ਰਹੇ ਹਾਂ, ਅਤੇ ਫਿਰ ਮੈਂ ਕਿਹਾ ਜੀ ਇਹ ਲੌਂਗ ਵੀਕਐਂਡ ਹੀ ਆ ਅਤੇ ਕੈਨੇਡਾ ਡੇ ਆ, ਇਹ ਵੀਕਐਂਡ ਮੈਂ ਨਹੀਂ ਚਾਹੁੰਦਾ ਤੁਸੀਂ ਮਿਸ ਕਰੋ। ਇਹ ਕਹਿੰਦੇ ਚਲੋ ਫਿਰ ਮੈਂ ਆਪਦਾ ਪਲੈਨ, ਇਹਨਾਂ ਨੇ ਫੈਮਿਲੀ ਪਲੈਨ ਰੀਸਕੈਜੂਲ ਕੀਤਾ, ਅਤੇ ਹੋ ਸਕਦਾ ਭਾਅ ਵੀ ਤੋਂ ਗਾਲਾਂ ਵੀ ਇਹਨਾਂ ਦੇ ਪਈਆਂ ਹੋਣ, ਚਲੋ ਇਹ ਇਹੀ ਜਾਣਨ। ਇਹ ਤਾਂ ਕਹਿੰਦੇ ਮੇਰੀ ਚੱਲਦੀ ਆ ਬਹੁਤ ਜ਼ਿਆਦਾ, ਪਰ ਜਿਵੇਂ ਕਹਿ ਦਈਏ ਨਾਨਕ ਦੁਖੀਆ ਸਭ ਸੰਸਾਰ। ਮਾਨ ਸਾਹਿਬ ਸਤਿ ਸ਼੍ਰੀ ਅਕਾਲ ਜੀ, ਐਨ ਵੈਲਕਮ ਜੀ।
1: ਬਹੁਤ ਬਹੁਤ ਧੰਨਵਾਦ ਭੁੱਲਰ ਸਾਹਿਬ, ਅਤੇ ਚੁਟਕਲਾ ਬਹੁਤ ਸੋਹਣਾ ਸੁਣਾਇਆ ਜੀ ਤੁਸੀਂ। ਅਤੇ ਚਲੋ
0: ਅੱਜ ਦਾ ਜਿਹੜਾ ਮੇਨ ਮੈਂ ਤੁਹਾਨੂੰ ਸੱਦਾ ਪੱਤਰ ਦਿੱਤਾ ਕਿ ਮੂਜ਼ ਬਲਾਈਂਡ ਨੂੰ ਬੜਾ ਭਰਮਾ ਹੰਗਾਰਾ ਪਰਿਵਾਰਾਂ ਨੇ ਦਿੱਤਾ
1: ਬਹੁਤ ਜ਼ਿਆਦਾ,
0: ਐਂਡ ਚਾਹੇ ਤੁਹਾਡੀ ਐਡਵਰਟੀਜ਼ਮੈਂਟ ਹੈ ਨਹੀਂ ਹੈ, ਤਾਂ ਹਰ ਰੋਜ਼ ਡੇਲੀ ਦੀਆਂ ਤੁਹਾਨੂੰ ਕਿੰਨੀਆਂ ਸਾਰੀਆਂ ਇਨਕੁਆਇਰੀਜ਼ ਨੇ, ਕਿੰਨੇ ਸਾਰੇ ਆਰਡਰ ਨੇ, ਕਿਉਂਕਿ ਤੁਸੀਂ ਬਲਾਈਂਡਸ ਦੇ ਰਹੇ ਹੋ ਹੋਲ ਸੇਲ ਵਾਲੇ ਪ੍ਰਾਈਸ 'ਤੇ, ਜਿਹਦਾ ਮਾਰਕੀਟ ਨਾਲੋਂ ਵੈਸੇ ਅੱਧ ਅੱਧ ਦਾ ਫਰਕ ਪੈ ਜਾਂਦਾ, ਐਂਡ ਇਹਨਾਂ ਦੀ ਕੁਆਲਿਟੀ ਇੰਨੀ ਰਿਚ ਆ, ਤੁਸੀਂ 5 ਸਾਲ ਦੀ ਵਾਰੰਟੀ ਦਿੰਦੇ ਹੋ। ਇਹ 5 ਸਾਲ ਦੀ ਵਾਰੰਟੀ ਹਾਰਡਵੇਅਰ 'ਤੇ ਆ, ਕੱਪੜੇ 'ਤੇ ਆ, ਕਾਹਦੇ 'ਤੇ?
1: 5 ਸਾਲ ਦੀ ਗਰੰਟੀ ਜੀ ਸਾਡੇ ਸਾਰੇ ਪ੍ਰੋਡਕਟ 'ਤੇ ਆ।
0: ਓਕੇ,
1: ਜੋ ਆਪਾਂ ਵਿੰਡੋ ਦੇ ਵਿੱਚ ਫਿੱਟ ਕਰਤਾ ਉਹ ਆਪਣਾ ਪ੍ਰੋਡਕਟ ਆ, ਅਤੇ ਸਾਰੇ ਜੋ ਵੀ ਉਹਦੇ ਵਿੱਚ ਜਿੰਨੀਆਂ ਵੀ ਚੀਜ਼ਾਂ,
0: ਚੈਨ ਰਾਜ 'ਚ ਰੁਕਣ ਲੱਗ ਜੇ,
1: ਚੇਨ ਹੋ ਗਈ, ਕਲੱਚ ਹੋ ਗਿਆ, ਟਿਊਬ ਹੋ ਗਈ, ਬਾਹਰਲਾ ਹਾਰਡਵੇਅਰ ਹੋ ਗਿਆ ਜੀ, ਨੀਚੇ ਵਾਲੀ ਬਾਰ ਹੋ ਗਈ, ਫੈਬਰਿਕ ਹੋ ਗਿਆ, ਕੁਛ ਵੀ ਤੁਸੀਂ ਕੋਈ ਵੀ ਚੀਜ਼ ਜੇ ਕੱਲ੍ਹ ਨੂੰ ਪ੍ਰੋਬਲਮ ਕਰਦੇ ਆ ਵਿਦਿਨ 5 ਈਅਰਸ ਅਸੀਂ ਉਹਨੂੰ ਫਿਕਸ ਕਰਾਂਗੇ ਜਾਂ ਉਹਨੂੰ ਫਰੀ ਆਫ ਕੋਸਟ ਰਿਪਲੇਸ ਕਰਕੇ ਦੇਵਾਂਗੇ। ਕੋਈ ਉਹਦੇ 'ਚ ਲੇਬਰ ਚਾਰਜ ਨਹੀਂ, ਕੋਈ ਉਹਦੇ 'ਚ ਸਰਵਿਸ ਚਾਰਜ ਨਹੀਂ, ਕੋਈ ਇਹਦੇ ਉਹਦੇ 'ਚ ਆਉਣ ਜਾਣ ਦਾ ਟਾਈਮ ਦਾ ਕੋਈ ਚਾਰਜ ਨਹੀਂ।
0: ਸੋ ਦੋਸਤੋ ਵੱਡੇ ਵੱਡੇ ਮੈਂਸ਼ਨ 'ਚ, ਵੱਡੇ ਵੱਡੇ ਘਰਾਂ ਦੇ ਵਿੱਚ, ਵੱਡੇ ਵੱਡੇ ਜਾਂ ਜਦੋਂ ਆਪਾਂ ਘਰ ਨੂੰ ਅਪਡੇਟ ਕਰਦੇ ਹਾਂ, ਹਰ ਸਮਰ ਦੇ ਵਿੱਚ ਬੰਦਾ ਕਹਿੰਦਾ ਇੱਕ ਛੋਟੀ ਛੋਟੀ ਚੀਜ਼ ਇੱਕ ਕਰਵਾਉਂਦੇ ਰਹੋ, ਘਰ ਦੀ ਵੈਲਿਊ ਵੀ ਰਿਚ ਹੁੰਦੇ ਰਹਿੰਦੇ। ਬਲਾਈਂਡ ਦਾ ਤਾਂ ਸੁੱਖ ਹੀ ਬਹੁਤ ਆ, ਜਿੰਨੀ ਇਸ ਵਾਰ ਗਰਮੀ ਦੇ ਵਿੱਚ ਮੈਨੂੰ ਲੱਗਦਾ ਤੁਹਾਨੂੰ, ਤੂੰ ਕਹਿ ਰਹੇ ਸੀ ਕਿ ਆਹ ਪਿਛਲੇ 10 ਦਿਨਾਂ 'ਚ ਤਾਂ ਪਤਾ ਹੀ ਨਹੀਂ ਕਿੰਨੇ ਔਡਰ ਆਏ ਨੇ।
1: ਪਿਛਲੇ 10 ਦਿਨਾਂ ਦੇ ਵਿੱਚ ਜੀ ਟੈਂਪਰੇਚਰ ਆਪਾਂ ਸਾਰਿਆਂ ਨੂੰ ਪਤਾ, ਪਿਛਲੇ 3-4-5 ਦਿਨਾਂ ਦਾ ਖਾਸ ਕਰਕੇ
0: ਡਬਲ ਹੋ ਗਿਆ ਹੋਵੇ ਤੁਹਾਡੇ ਔਡਰ ਤੋਂ,
1: ਅਬਾਊਟ 40 ਜਾ ਰਿਹਾ ਸੀ ਕਈ ਟੈਂਪਰੇਚਰ। ਅਤੇ ਇਹੀ ਮੌਕਾ ਸੀਗਾ, ਕੈਨੇਡਾ ਡੇ ਦਾ ਲੌਂਗ ਵੀਕਐਂਡ ਸੀ, ਅਤੇ ਇਹੀ ਮੌਕਾ ਸੀਗਾ, ਮੰਥ ਸਟਾਰਟ ਹੋ ਰਿਹਾ ਤਾਂ ਮੂਵ ਇਨ ਮੂਵ ਆਊਟ ਬਹੁਤ ਹੋ ਰਿਹਾ, ਅਤੇ ਨਵੇਂ ਘਰਾਂ ਦੀ ਪੁਜੈਸ਼ਨ ਬਹੁਤ ਆ ਰਹੀ ਆ। ਸਮਰ ਕਰਕੇ ਘਰਾਂ ਆਪਣੇ ਭੈਣਾਂ ਭਰਾਵਾਂ ਦੇ ਘਰਾਂ ਦੇ ਵਿੱਚ ਵਿਆਹ ਸ਼ਾਦੀ ਦੇ ਬਹੁਤ ਜ਼ਿਆਦਾ ਸਮਾਗਮ, ਬਹੁਤ ਜ਼ਿਆਦਾ ਕਹਿ ਲਓ ਸੈਰਮਨੀਜ਼ ਜਾਂ
0: ਫੰਕਸ਼ਨ ਹੋ ਰਹੀਆਂ ਨੇ,
1: ਅਤੇ ਤੁਸੀਂ ਯਕੀਨ ਮੰਨੋਗੇ ਕਿ ਸਾਨੂੰ ਰਿਕੁਐਸਟ, ਮੈਂ ਤੁਹਾਨੂੰ ਪਰਸੋਂ ਦਾ ਹੀ ਦੱਸਦਾ, ਕੈਨੇਡਾ ਡੇ ਕਰਕੇ ਪ੍ਰੋਡਕਸ਼ਨ ਬੰਦ ਸੀਗੀ, ਅਤੇ ਥਰਸਡੇ ਮੈਨੂੰ ਸ਼ਾਮ ਨੂੰ ਕਾਲ ਆਈ, ਸ਼ਾਮ ਨੂੰ ਆਪਾਂ ਕੋਟੇਸ਼ਨ ਦਿੱਤੀ, ਅਤੇ ਉਹਨਾਂ ਦੀ ਸਪੈਸ਼ਲ ਰਿਕੁਐਸਟ ਸੀਗੀ ਕਿ ਸਾਡੇ ਵੀਕਐਂਡ 'ਤੇ ਵਿਆਹ ਕਰੇ ਕਿ ਤੁਸੀਂ ਔਡਰ ਕਰ ਸਕਦੇ ਹੋ। ਥਰਸਡੇ ਸ਼ਾਮ ਨੂੰ ਔਡਰ ਬੁੱਕ ਕੀਤਾ ਜੀ, ਅੱਜ ਸਵੇਰੇ ਸੈਟਰਡੇ ਮਾਰਨਿੰਗ ਆਪਾਂ ਡਿਲੀਵਰ ਕਰਦੇ, ਇੰਸਟਾਲ ਕਰਤਾ।
0: ਬਹੁਤ ਅੱਛਾ ਜੀ, ਵੈਰੀ ਗੁੱਡ।
1: ਹਾਂਜੀ,
0: ਸੋ ਇਹ ਤੁਹਾਡੀ ਜਿਹੜੀ ਸਰਵਿਸ ਆ ਉਹਦੇ ਕਾਇਲ ਆ, ਅਤੇ ਜਿਹੜਾ ਤੁਸੀਂ ਕਸਟਮਰ ਦੀ ਸਮਝਦੇ ਹੋ ਚੀਜ਼, ਕਿ ਉਹਨਾਂ ਦੀ ਲੋੜ ਕੀ ਆ, ਉਹ ਲੋੜ ਨੂੰ ਪੂਰਾ ਕਰਦੇ ਹੋ। ਸੋ 2-3 ਚੀਜ਼ਾਂ ਨੇ ਮੇਨ ਜਿੱਥੇ ਤੁਹਾਡਾ ਪ੍ਰੋਡਕਟ ਸਟਰੋਂਗ ਆ, ਜਿੱਥੇ ਬਲਾਈਂਡਸ, ਜੈਬਰਾ ਬਲਾਈਂਡ, ਪਰਦੇ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਉਹ ਤਕਰੀਬਨ ਮਾਰਕੀਟ ਨੂੰ ਅੱਧੇ ਰੇਟ 'ਤੇ ਸਾਨੂੰ ਪੈਂਦੇ ਨੇ, ਕਿਉਂਕਿ ਹੋਲਸੇਲ ਦੇ ਨਾਲ ਤੁਸੀਂ ਡੀਲ ਕਰਦੇ ਹੋ। 5 ਸਾਲ ਦੀ ਵਾਰੰਟੀ ਆ, ਮਲਟੀ ਕਲਰ ਤੁਹਾਡੇ ਕੋਲ ਹੈਗੇ ਨੇ, ਜਿਹਦੇ ਵਿੱਚ ਕਲਰ ਚੋਇਸ ਆਪਾਂ ਕਰਾ ਸਕਦੇ ਹਾਂ। ਐਂਡ ਇਹਦੇ ਨਾਲ ਕੈਨੇਡਾ ਡੇ 'ਤੇ ਸਪੈਸ਼ਲ ਅੱਜ ਸਾਡੇ ਪਰਿਵਾਰਾਂ ਨੂੰ ਸਾਂਝਾ ਕਰੋ। ਦੋਸਤੋ ਮੈਂ ਕਹਿੰਦਾ ਤਿਆਰ ਹੋ ਜਾਓ, ਤੁਸੀਂ ਆਪਣੇ ਘਰ ਦੇ ਵਿੱਚ ਪਰਦੇ ਲਵਾਉਣੇ ਸੀ, ਇਹ ਰਾਈਟ ਟਾਈਮ, ਜਿਵੇਂ ਇਹਨਾਂ ਨੇ ਦੱਸਿਆ ਗਰਮੀਆਂ ਵੀ ਨੇ, ਲੋਡ ਵੀ ਆ, ਵਕੇਸ਼ਨ ਵੀ ਆ, ਗੈਸਟ ਵੀ ਆਉਣੇ ਆ, ਘਰ ਨੂੰ ਤੁਸੀਂ ਹੀਟ ਤੋਂ ਵੀ ਪ੍ਰੋਟੈਕਟ ਕਰਨਾ, ਪ੍ਰਾਈਵੇਸੀ ਵੀ ਵਧਾਉਣੀ ਆ, 50% ਦਾ ਤੁਹਾਨੂੰ ਡਿਸਕਾਊਂਟ ਕਾਇੰਡ ਆਫ ਮਿਲ ਹੀ ਰਿਹਾ, ਅਤੇ ਕੈਨੇਡਾ ਡੇ ਖਾਸ ਡੀਲ ਜਿਹੜੀ ਅੱਜ ਲੈ ਕੇ ਆਇਓ ਜੀ ਆਉਣ ਦੋ ਪਰਿਵਾਰਾਂ ਨੂੰ।
1: ਓਕੇ,
0: ਨੰਬਰ ਮੈਂ ਪਹਿਲਾਂ ਹੀ ਨੋਟ ਕਰਵਾਉਣਾ ਦੋਸਤੋ, ਨੰਬਰ ਲਗਾਤਾਰ ਬਿਜੀ ਆਊਗਾ, ਜੇ ਤੁਸੀਂ ਨੰਬਰ ਤੁਹਾਨੂੰ ਲੱਗ ਰਿਹਾ ਨਾ ਕਿ ਬਿਜੀ ਆ ਰਿਹਾ ਤਾਂ ਟੈਕਸਟ ਕਰ ਦਿਓ, ਜੇ ਟੈਕਸਟ ਦੇ ਵਿੱਚ ਤੁਹਾਡਾ ਨਾਮ ਸ਼ਾਮਿਲ ਹੋ ਜਾਊਗਾ। ਨੰਬਰ ਨੋਟ ਕਰਕੇ ਰੱਖ ਲਓ, 647-399-4646, 647-399-4646 ਨੰਬਰ ਨੋਟ ਕਰਕੇ ਰੱਖੋ, ਕਿਉਂਕਿ ਬਾਈ ਜੀ ਲੈ ਕੇ ਆਏ ਨੇ ਕਿ ਐਕਸਕਲੂਸਿਵ ਕੈਨੇਡਾ ਡੇ ਡੀਲ, 647-399-4646, 1-2-3 ਗੋ।
1: ਹਾਂਜੀ, ਜ਼ੇਬਰਾ ਬਲਾਇੰਡਸ ਦੇ 5 ਸਾਲ ਦੀ ਵਾਰੰਟੀ ਦੇ ਨਾਲ, ਜਿੱਥੇ ਆਪਾਂ 50 ਤਰ੍ਹਾਂ ਦੇ ਕਲਰ ਆਪਸ਼ਨ ਵੀ ਅਵੇਲੇਬਲ ਨੇ, ਕੈਨੇਡੀਅਨ ਮੇਡ ਬਲਾਇੰਡਸ ਨੇ, ਕਸਟਮ ਮੇਡ ਬਲਾਇੰਡਸ ਨੇ, 50% ਦਾ ਜੋ ਆਪਾਂ ਡਿਸਕਾਊਂਟ ਦੇ ਰਹੇ ਸੀਗੇ ਉਹ ਬਰਕਰਾਰ ਰਹੇਗਾ ਜੀ, ਚੱਲਦਾ ਹੀ ਰਹੇਗਾ
0: ਜੀ।
1: ਤੇ ਐਕਸਕਲੂਸਿਵ ਡੀਲ ਤੁਹਾਡੇ ਰੇਡੀਓ ਤੇ ਤੁਹਾਡੇ ਸ਼ੋਅ ਦੀ ਭੁੱਲਰ ਸਾਹਿਬ ਇਹ ਹੈ ਜੀ, ਜੇ ਤੁਸੀਂ ਸਾਨੂੰ ਰੇਡੀਓ ਦਾ ਰੈਫਰੈਂਸ ਦਿੰਦੇ ਹੋ, ਚੜ੍ਹਦੀ ਕਲਾ ਪ੍ਰੋਗਰਾਮ ਦਾ ਰੈਫਰੈਂਸ ਦਿੰਦੇ ਹੋ, ਹਰਵੀਰ ਸਿੰਘ ਭੁੱਲਰ ਜੀ ਦਾ ਨਾਮ ਲੈਂਦੇ ਹੋ
0: ਜੀ,
1: ਤਾਂ ਤੁਸੀਂ ਸਾਡੇ ਤੋਂ ਇੱਕ ਫਰੀ ਟੀਵੀ ਲੈ ਸਕਦੇ ਹੋ।
0: ਟੈਲੀਵਿਜ਼ਨ ਫਰੀ ਦਿਓਗੇ ਤੁਸੀਂ?
1: ਟੈਲੀਵਿਜ਼ਨ ਲੈ ਦੇਵੇ, ਤਸਵੀਰਾਂ ਬੋਲਦੀਆਂ।
0: ਤੇ ਟੈਲੀਵਿਜ਼ਨ ਕਿੰਨੇ ਹਰੇਕ ਨੂੰ ਫਰੀ ਹੈ ਜੀ?
1: ਇਹ ਹੈਗੀ ਹੈ ਜੀ, ਪਹਿਲੇ 10 ਕਸਟਮਰਸ ਨੂੰ
0: ਓਕੇ
1: ਜੋ ਸਾਨੂੰ ਰੇਡੀਓ ਦਾ ਹਵਾਲਾ ਦੇਣਗੇ ਤੇ ਸਾਡੇ ਤੋਂ ਸਾਰੇ ਘਰ ਦੀਆਂ ਬਲਾਇੰਡਸ ਲਗਵਾਉਣੇ ਹੋ,
0: ਜਿਸ ਨੇ ਪੂਰੇ ਘਰ ਦੇ ਵਿੱਚ ਬਲਾਇੰਡਸ ਲਵਾਉਣੀਆਂ ਨੇ, ਰਾਈਟ ਨਾਉ ਕਾਲ ਕਰਦੇ ਆ ਆਪਾਂ, ਹੁਣੀ ਨੋਟ ਕਰੀ ਚੱਲਾਂਗੇ, ਪਹਿਲੀਆਂ 10 ਕਾਲਾਂ ਨੂੰ
1: ਹਾਂਜੀ
0: ਟੈਲੀਵਿਜ਼ਨ ਫਰੀ,
1: ਹਾਂਜੀ
0: ਡਿਸਕਾਊਂਟ ਵੀ ਮਿਲੂਗਾ 50%
1: 50% ਦਾ ਡਿਸਕਾਊਂਟ, 32 ਇੰਚ ਦਾ ਟੀਵੀ, 5 ਸਾਲ ਦੀ ਵਾਰੰਟੀ, ਕਸਟਮ ਮੇਡ ਕੈਨੇਡੀਅਨ ਮੇਡ ਬਲਾਇੰਡਸ ਨੇ, ਜ਼ੇਬਰਾ ਬਲਾਇੰਡਸ ਜਾਂ ਰੋਲਰ ਸ਼ੇਡਸ,
0: ਆ ਲਓ ਨੰਬਰ, ਸਾਰੇ ਘਰ ਦੀਆਂ ਬਲਾਇੰਡ
1: ਸਾਡੇ ਤੋਂ ਲਗਵਾਓ, ਟੀਵੀ ਫਰੀ ਫਰੀ ਲੈ ਕੇ,
0: ਟੈਲੀਵਿਜ਼ਨ ਫਰੀ ਦੇ ਲਈ ਨੰਬਰ ਟੂ ਕਾਲ 647-399-4646 647-399-4646 647-389-4646 647-399-4646 647-399-4646

0: ਦੋਸਤੋ ਜਿੱਥੇ ਇਹ ਸੀਜ਼ਨ ਆ, ਜੇ ਬਾਈ ਨੇ ਦੱਸਿਆ ਛੁੱਟੀਆਂ ਦਾ ਸੀਜ਼ਨ ਆ, ਗਰਮੀਆਂ ਦਾ ਸੀਜ਼ਨ ਆ, ਵਿਆਹ ਸ਼ਾਦੀਆਂ ਸੀਜ਼ਨ ਆ, ਉੱਥੇ ਇਹ ਸਪੋਰਟਸ ਸੀਜ਼ਨ ਆ। ਸੋ ਸਪੋਰਟਸ ਸੀਜ਼ਨ ਦੇ ਵਿੱਚ ਇਸ ਨੂੰ ਕਵਰ ਕਰਨ ਦੇ ਲਈ ਵਨ ਐਂਡ ਓਨਲੀ ਗੁਰਪ੍ਰੀਤ ਪ੍ਰਭਾ ਜੀ ਸਾਡੇ ਨਾਲ ਅਚੇਚੇ ਤੌਰ 'ਤੇ ਜੁੜ ਚੁੱਕੇ ਨੇ। ਪ੍ਰਭਾ ਸਾਹਿਬ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਵੈਲਕਮ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਵਿੱਚ, ਸਵਾਗਤ ਹੈ ਤੁਹਾਡਾ।
1: ਧੰਨਵਾਦ ਭੁੱਲਾ ਸਾਹਿਬ, ਤੁਹਾਨੂੰ ਤੇ ਸਾਰੇ ਲਿਸਨਰਸ ਨੂੰ ਗੁੱਡ ਆਫਟਰਨੂਨ, ਸਤਿ ਸ੍ਰੀ ਅਕਾਲ, ਤੇ ਉਮੀਦ ਹੈ ਤੁਹਾਡੇ ਪ੍ਰੋਗਰਾਮ ਵਾਂਗੂ ਸਾਰੇ ਚੜ੍ਹਦੀ ਕਲਾ 'ਚ ਹੋਣਗੇ ਜੀ।
0: ਬਹੁਤ ਅੱਛੇ ਜੀ, ਧੰਨਵਾਦ। ਸੋ ਪ੍ਰਭਾ ਸਾਹਿਬ, ਚੜ੍ਹਦੀ ਕਲਾ ਦੇ ਵਿੱਚ ਚਾਹੁੰਦੇ ਸੀ ਅੱਜ ਅਸੀਂ ਕੈਨੇਡਾ ਟੀਮ ਚੜ੍ਹਦੀ ਕਲਾ ਦੇ ਵਿੱਚ ਰਹੇ, ਬਹੁਤ ਲੋਕਾਂ ਨੇ ਆਸਾਂ ਤੇ ਅਰਦਾਸਾਂ ਵੀ ਕੀਤੀਆਂ, ਬਹੁਤ ਲੋਕਾਂ ਨੇ ਅਨਾਊਂਸਮੈਂਟਾਂ ਕੀਤੀਆਂ ਕਿ ਜੇ ਕੈਨੇਡਾ ਜਿੱਤਦੀ ਆ ਅਸੀਂ ਆਪਣਾ ਆਹ ਚੀਜ਼ ਫ੍ਰੀ ਲਾ ਦਾਂਗੇ, ਸਾਡੇ ਵੱਲੋਂ ਆਹ ਪਾਰਟੀ ਆ, ਅਤੇ ਕੀ ਬਣਿਆ ਜੀ ਮੈਚ ਦਾ?
1: ਜੀ ਦੇਖੋ, ਪਹਿਲਾਂ ਤਾਂ ਮੈਂ ਇਹ ਦੱਸ ਦਿੰਦਾ ਵੀ ਵੀ ਆਰ ਹੋਪਿੰਗ ਅਗੇਂਸਟ ਹੋਪ, ਠੀਕ ਹੈ। ਆਪਾਂ ਜਿੰਨੀ ਮਰਜ਼ੀ ਤਾਰੀਫ ਕਰ ਲਈਏ ਵੀ ਕੈਨੇਡਾ ਦੀ ਟੀਮ ਨੇ ਆਹ ਕਰਤਾ, ਕੈਨੇਡਾ ਨੇ ਬਹੁਤ ਫਟੇ ਚੱਕ ਤੇ, ਕੈਨੇਡਾ ਬਹੁਤ ਵਧੀਆ ਸੁਪਰਬ ਪਰਫਾਰਮ ਕੀਤਾ। ਇਨ ਮਾਈ ਹੰਬਲ ਓਪੀਨੀਅਨ, ਮੇਰਾ ਪਰਸਨਲ ਵਿਊ ਇਹ ਹੈ ਕਿ ਕੈਨੇਡਾ ਨੇ ਜਿੱਥੇ ਕੁ ਤੱਕ ਮੈਂ ਐਕਸਪੈਕਟ ਕੀਤਾ ਸੀ ਉੱਥੇ ਕੁ ਤੱਕ ਹੀ ਵੀਰ ਜੀ ਪਰਫਾਰਮ ਕੀਤਾ। ਕੋਈ ਐਕਸਟਰਾ ਆਰਡਨਰੀ ਜੇ ਤੁਸੀਂ ਕਹੋ ਵੀ ਕੈਨੇਡਾ ਨੇ ਬਹੁਤ ਜ਼ਿਆਦਾ ਕੋਈ ਐਕਸਟਰਾ ਆਰਡਨਰੀ ਚੀਜ਼ ਕਰਤੀ, ਐਬਸੋਲਿਊਟਲੀ ਨੋਟ। ਹੁਣ ਇਹ ਤੇ ਹੋ ਸਕਦਾ ਮੇਰੇ ਨਾਲ ਕਈ ਲਿਸਨਰ ਕਹਿਣ ਵੀ ਨਹੀਂ ਯਾਰ ਰਾਊਂਡ ਆਫ 16 ਚ ਪਹੁੰਚ ਗਏ, ਪਰ ਰਾਊਂਡ ਆਫ 16 ਤੱਕ ਪਹੁੰਚਣ ਚ ਤੁਸੀਂ ਇਹ ਦੇਖੋ ਵੀ ਆਪਣੇ ਨਾਲ ਜਿਹੜੀਆਂ ਜਿਹੜੀਆਂ ਟੀਮਾਂ ਖੇਡੀਆਂ ਸੀ, ਜਿਹੜੀ ਨੰਬਰ 56 ਸੀਗੀ ਟੀਮ ਅਸੀਂ ਉਹਨੂੰ ਹਰਾ ਲਿਆ, ਜਿਹੜੀ ਨੰਬਰ 63 ਸੀਗੀ ਅਸੀਂ ਉਹਨੂੰ ਹਰਾ ਲਿਆ, ਜਿਹੜੀ ਅਰਾਊਂਡ 70 ਨੰਬਰ ਵਾਲੇ ਮਾਰਕ ਤੇ ਸੀ ਅਸੀਂ ਉਹਨੂੰ ਹਰਾ ਲਿਆ, ਕਿਉਂਕਿ ਕੈਨੇਡਾ ਦੀ ਫੀਫਾ ਰੈਂਕਿੰਗ 30ਵੇਂ ਨੰਬਰ ਦੀ ਆ। ਸੋ ਦੋ ਹੀ ਟੀਮਾਂ ਦਾ ਸਾਡਾ ਅਸਲੀ ਮੁਕਾਬਲਾ ਸੀ ਜਿਹੜੀਆਂ ਸਾਡੇ ਤੋਂ ਹਾਇਰ ਰੈਂਕਿੰਗ ਤੇ ਸੀ, ਇੱਕ ਸੀਗੀ 14 ਨੰਬਰ ਤੇ ਸਵਿਟਜ਼ਰਲੈਂਡ ਤੇ ਦੂਜੀ ਸੀਗੀ ਅੱਜ ਮੋਰੋਕੋ ਜਿਹੜੀ ਦੁਨੀਆ 'ਚ 6ਵੇਂ ਨੰਬਰ ਤੇ ਆ, ਤੇ ਉਹਨਾਂ ਦੋਨਾਂ ਤੋਂ ਅਸੀਂ ਹਾਰ ਗਏ। ਸੋ ਇਨ ਇਨ ਇਨ ਸ਼ੋਰਟ, ਜੇ ਤੁਸੀਂ ਮੈਨੂੰ ਪੁੱਛਦੇ ਹੋ, ਜੇ ਆਪਾਂ ਇਹਨਾਂ ਨੂੰ ਅੱਖ 'ਚ ਅੱਖ ਪਾ ਕੇ ਕਿਸੇ ਨੂੰ ਡਰਾ ਕਰਦੇ, ਕਿਸੇ ਨੂੰ ਪੈਨਲਟੀ 'ਚ ਲੈ ਕੇ ਜਾਂਦੇ, ਫਿਰ ਮੈਂ ਕਹਿੰਦਾ ਵੀ ਕੈਨੇਡਾ ਨੇ ਐਕਸਟਰਾ ਆਰਡਨਰਲੀ ਅਚੀਵ ਕਰ ਲਿਆ। ਹਾਂ, ਗੁੱਡ ਐਨਫ ਅਚੀਵ ਕਰ ਲਿਆ, ਕਿਉਂਕਿ ਅਸੀਂ ਪਹਿਲਾਂ ਕਦੇ ਇਸ ਲੈਵਲ ਤੱਕ ਨਹੀਂ ਪਹੁੰਚੇ, ਉਹ ਇਟਸ ਐਨ ਅਚੀਵਮੈਂਟ ਇਨ ਇਟਸੈਲਫ। ਪਰ ਠੀਕ ਹੈ, ਅੱਜ 3-0 ਦੇ ਨਾਲ ਸਾਡੀ ਟੀਮ ਹਾਰ ਗਈ, ਉਹਦਾ ਫਰਕ ਇਹੀ ਸੀ ਵੀ ਅਸੀਂ 15-20 ਮਿੰਟ ਬਹੁਤ ਜ਼ਿਆਦਾ ਵਧੀਆ ਖੇਡੇ, ਦੂਜੀ ਟੀਮ ਦੇ ਉੱਤੇ ਹਾਵੀ ਰਹੇ ਪਰ ਫਿਨਿਸ਼ ਨਹੀਂ ਕਰ ਸਕੇ। ਔਰ ਡਿਫਰੈਂਸ ਬਿਟਵੀਨ ਅ ਗੁੱਡ ਟੀਮ ਐਂਡ ਅ ਬੈਡ ਟੀਮ ਇਹੀ ਹੁੰਦਾ ਬਾਈ ਜੀ, ਜਿਹੜੀ ਬੈਡ ਟੀਮ ਹੁੰਦੀ ਹੈ ਨਾ ਉਹ 15-20 ਮਿੰਟ, 30 ਮਿੰਟ, 40 ਮਿੰਟ ਵਧੀਆ ਪਰਫਾਰਮ ਕਰ ਜਾਂਦੀ ਹੈ, ਪਰ ਟੀਮ ਜਿੱਤਦੀ ਉਹੀ ਹੈ ਜਿਹੜੀ 90 ਮਿੰਟ ਪਰਫਾਰਮ ਕਰਦੀ ਹੈ, ਤੇ ਜਿਹੜੀ ਜਿਹੜੀ ਉਹਨਾਂ ਨੂੰ ਚਾਂਸਿਸ ਮਿਲਦੇ ਨੇ ਉਹਨੂੰ ਕਨਵਰਟ ਕਰਦੀ ਆ। ਸੋ ਪਿਛਲਾ ਵਰਲਡ ਕੱਪ ਦੇਖ ਲਓ, ਇਹ ਵਾਲਾ ਵਰਲਡ ਕੱਪ ਦੇਖ ਲਓ, ਕੈਨੇਡਾ ਬਹੁਤ ਵਧੀਆ ਖੇਡਿਆ, ਪੈਚਸ ਦੇ ਵਿੱਚ ਖੇਡਿਆ, ਮੂਮੈਂਟਸ ਦੇ ਵਿੱਚ ਖੇਡਿਆ, ਪਰ ਉਹ ਮੂਮੈਂਟਸ ਕੈਪਚਰ ਨਹੀਂ ਕਰ ਪਾਇਆ, ਇਸ ਲਈ ਜਿੱਤ ਨੂੰ ਚੁੰਮ ਨਹੀਂ ਸਕੇ। ਔਰ ਸਾਡੀਆਂ ਜਿਹੜੀਆਂ ਅਰਦਾਸਾਂ ਸੀ ਉਹ ਸਿਰੇ ਨਹੀਂ ਚੜ ਸਕੀਆਂ। 3-0 ਦੇ ਨਾਲ ਮੋਰੋਕੋ ਜਿਹੜੇ ਕਿ ਡਿਜ਼ਰਵਿੰਗ ਟੀਮ ਸੀ ਔਰ ਜਿੱਤਣਾ ਬਣਦਾ ਸੀ, ਉਹ ਜੇਤੂ ਰਹੇ ਨੇ ਜੀ।
0: ਬਿਲਕੁਲ ਜੀ, ਇੱਕ ਮੈਨੂੰ ਨਾ ਕਿਸੇ ਕਾਲਰ ਦੀ ਹੀ, ਮੇਰੇ ਮਿੱਤਰ ਹੀ ਨੇ, ਉਹਨਾਂ ਦੀ ਕਾਲ ਆਈ, ਕਹਿੰਦੇ ਜੇ ਇਸ ਵਰਲਡ ਕੱਪ ਦੇ ਵਿੱਚ 48 ਟੀਮਾਂ ਪਾਰਟੀਸਪੇਟ ਕਰਦੀਆਂ ਨੇ, ਕਹਿੰਦੇ ਇੰਡੀਆ ਇੰਨਾ ਵੱਡਾ ਕੰਟਰੀ ਆ, ਇੰਡੀਆ ਦੀ ਟੀਮ ਕੁਆਲੀਫਾਈ ਕਿਉਂ ਨਹੀਂ ਹੁੰਦੀ ਉੱਥੇ? ਕੀ ਪ੍ਰਮੋਟ ਨਹੀਂ ਹੈਗਾ, ਲੋਕਾਂ 'ਤੇ ਉਤਸ਼ਾਹ ਨਹੀਂ ਹੈਗਾ, ਉੱਥੇ ਕਮੀ ਕੀ ਰਹਿੰਦੀ ਆ ਪ੍ਰਭਾ ਸਾਹਿਬ?
1: ਬਾਈ ਜੀ ਦੇਖੋ, ਬਹੁਤ ਸਾਰੀਆਂ ਕਮੀਆਂ ਨੇ, ਬਹੁਤ ਸਾਰੀਆਂ ਕਮੀਆਂ ਤੋਂ ਮਤਲਬ ਇਹ ਹੈ ਕਿ ਦੁਨੀਆਂ ਦੇ ਵਿੱਚ ਖੇਡਾਂ ਉਹੀ ਪ੍ਰਫੁੱਲਤ ਹੁੰਦੀਆਂ ਨੇ, ਖੇਡਾਂ ਉਹੀ ਅੱਗੇ ਜਾਂਦੀਆਂ ਜਿਹੜੀਆਂ ਖੇਡਾਂ 'ਚ ਪੈਸਾ ਹੋਵੇ। ਸੋ ਨੰਬਰ 1 ਜਿਹੜਾ ਇਨਫਰਾਸਟ੍ਰਕਚਰ ਹੈ ਸਰਕਾਰ ਨੇ ਦੇਣਾ, ਪ੍ਰੋਵਾਈਡ ਕਰਨਾ, ਉੱਥੇ ਲੈਕ ਹੋ ਜਾਂਦਾ। ਦੂਜੇ ਨੰਬਰ ਤੇ ਫਿਰ ਉਹਨੂੰ ਗਰਾਊਂਡ ਰਿਐਲਿਟੀ ਦੇ ਵਿੱਚ ਚੇਂਜ ਕਰਨ ਵਾਸਤੇ ਤੁਹਾਨੂੰ ਗਰਾਊਂਡ ਚਾਹੀਦੀਆਂ ਨੇ, ਉੱਥੇ ਵੀ ਆਪਾਂ ਪਿੱਛੇ ਰਹਿ ਜਾਂਦੇ। ਤੀਜੇ ਨੰਬਰ ਤੇ ਜਜ਼ਬਾ ਚਾਹੀਦਾ, ਜਜ਼ਬਾ ਇਸ ਲਈ ਚਾਹੀਦਾ ਕਿ ਜਿਹੜੀ ਸਪੋਰਟਸ 'ਚ ਪੈਸਾ ਹੋਊਗਾ ਲੋਕ ਉਸੇ ਸਪੋਰਟਸ ਆਪਣੇ ਬੱਚਿਆਂ ਨੂੰ ਪਾਉਣਗੇ। ਜੇ ਉਹਨਾਂ ਨੂੰ ਪਤਾ ਹੈ ਵੀ 45 ਦਿਨ IPL ਖੇਡ ਕੇ ਸਾਡੇ ਜਵਾਕ ਨੇ 50 ਕਰੋੜ ਤੱਕ ਚਲੇ ਜਾਣਾ, 25 ਕਰੋੜ ਤੱਕ ਚਲੇ ਜਾਣਾ, 20 ਕਰੋੜ ਤੱਕ ਚਲੇ ਜਾਣਾ ਡਿਊਰਿੰਗ ਦ ਟੈਨਿਓਰ ਆਫ ਦੇਰ ਯੂਨੋ 5-7 ਸਾਲ ਦੇ ਕਰੀਅਰ ਦੇ ਵਿੱਚ, ਤਾਂ ਫਿਰ ਉਧਰਲੇ ਪਾਸੇ ਲੱਗਣਗੇ। ਹੁਣ ਸੋਕਰ ਦੇ ਵਿੱਚ ਪਹਿਲਾਂ ਤਾਂ ਸਕੂਲ ਲੈਵਲ ਤੱਕ ਨਹੀਂ ਹੈਗਾ, ਫਿਰ ਪੈਸੇ ਨਹੀਂ ਹੈਗੇ, ਫਿਰ ਜਿਹੜੀ ਸੋਕਰ ਲੀਗ ਵੀ ਸਾਡੇ ਚੱਲਦੀ ਹੈ ਨਾ, ਹੀਰੋ ਸੋਕਰ ਲੀਗ, ਉਹਦੇ ਚ ਵੀ ਫਰਿੰਜ ਪਲੇਅਰ ਆਉਂਦੇ ਨੇ। ਫਰਿੰਜ ਪਲੇਅਰ ਤੋਂ ਮਤਲਬ ਜਿਨ੍ਹਾਂ ਨੂੰ ਕਿਤੇ ਹੋਰ ਮੌਕਾ ਨਹੀਂ ਮਿਲਦਾ ਬਾਹਰਲੇ, ਉਹੀ ਸਾਡੇ ਨਾਲ ਖੇਡਦੇ ਨੇ। ਸੋ ਉਹਦੇ ਨਾਲ ਕੀ ਹੁੰਦਾ ਕਿ ਸਾਡੀ ਜਿਹੜੀ ਆ ਉੱਥੇ ਜਿਹੜੀ ਕਹਿ ਸਕਦੇ ਹੋ ਸਕਿੱਲ ਡਿਵੈਲਪਮੈਂਟ ਨਹੀਂ ਹੋ ਰਹੀ। ਹੁਣ ਦੇਖੋ ਇੱਥੇ ਦੀ ਐਗਜ਼ਾਮਪਲ ਦਿੰਦਾ, MLS ਸੋਕਰ ਦੇ ਵਿੱਚ ਵੀ ਇੰਨੇ ਵਧੀਆ ਖਿਡਾਰੀ ਨਹੀਂ ਆਉਂਦੇ ਸੀ। ਕੀ ਚੇਂਜ ਹੋਇਆ, ਮਿਆਮੀ ਇੰਟਰ ਮਿਆਮੀ ਵਾਲਿਆਂ ਨੇ ਕੀ ਕੀਤਾ, ਉਹ ਮੈਸੀ ਨੂੰ ਲੈ ਆਏ ਤੇ ਉਹਨਾਂ ਨੇ ਹੋਰ ਵਧੀਆ ਪਲੇਅਰ ਲੈ ਆਉਂਦੇ। ਜਦੋਂ ਇੱਥੋਂ ਵਾਲੇ ਪਲੇਅਰ ਮੈਸੀ ਨਾਲ ਖੇਡਣਗੇ ਜਾਂ ਉਸ ਤੋਂ ਵੀ ਵਧੀਆ ਨਵੇਂ ਪਲੇਅਰਾਂ ਦੇ ਨਾਲ ਖੇਡਣਗੇ, ਤਾਂ ਜਦੋਂ ਤੁਸੀਂ ਸ਼ੋਲਡਰ ਰੱਬ ਕਰਦੇ ਹੋ ਵੀਰ ਜੀ, ਤਾਂ ਯੂ ਲਰਨ ਫਰੋਮ ਦਾ ਹਾਈਐਸਟ ਲੈਵਲ। ਸੋ ਉੱਥੇ ਇੱਕ ਉਹ ਕਮੀ ਹੈ, ਇੱਕ ਪੈਸੇ ਦੀ ਕਮੀ ਹੈ, ਤੇ ਇੱਕ ਤੀਸਰਾ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਸਾਡੇ ਉੱਥੇ ਦੌੜ ਲੱਗੀ ਆ ਬਾਈ ਜੀ, ਕਿ ਸਾਨੂੰ ਸਰਵਾਈਵਲ ਕਿੱਦਾਂ ਕਰਨਾ, ਅਸੀਂ ਖਾਣਾ ਪੀਣਾ ਕਿੱਦਾਂ। ਸੋ ਬੱਚਿਆਂ ਨੂੰ ਸੋਕਰ ਪਲੇਅਰ ਬਣਾਉਣ ਦੀ ਬਜਾਏ ਪੇਰੈਂਟਸ ਦਾ ਜ਼ੋਰ ਲੱਗਿਆ ਹੁੰਦਾ, ਸਾਡਾ ਜਵਾਕ ਪੜ੍ਹ ਜੇ, ਇੰਜੀਨੀਅਰ ਬਣ ਜੇ, ਡਾਕਟਰ ਬਣ ਜੇ, ਸਰਕਾਰੀ ਨੌਕਰੀ ਮਿਲ ਜੇ, ਤਾਂ ਕਿ ਸਾਡਾ ਫਿਊਚਰ ਸੁਧਰ ਜੇ। ਕਿਉਂਕਿ ਸੋਕਰ ਦੀ ਫੈਸਿਲਿਟੀ ਘੱਟ ਹੋਣ ਕਰਕੇ, ਚਾਂਸਸ ਘੱਟ ਹੋਣ ਕਰਕੇ, ਉਹਨਾਂ ਨੂੰ ਲੱਗਦਾ ਵੀ 150 ਕਰੋੜ ਦੇ ਵਿੱਚ ਉਹ ਕਿੱਥੇ ਕੁ ਤੱਕ ਚੱਲਿਆ ਜਾਊਗਾ। ਸੋ ਉਹ ਬਹੁਤ ਸਾਰੀਆਂ ਹਰਡਲਸ ਨੇ, ਜਿੰਨੀ ਦੇਰ ਤੱਕ ਉਹ ਪੂਰੀਆਂ ਨਹੀਂ ਹੁੰਦੀਆਂ, ਤੇ ਨਾਲ ਦੀ ਨਾਲ ਇੱਕ ਚੀਜ਼ ਇੰਡੀਆ ਕਰ ਸਕਦਾ, ਇੰਡੀਆ ਵੀ ਦੂਜੇ ਮੁਲਕਾਂ ਵਾਂਗੂ ਸਕਾਊਟਿੰਗ ਕਰ ਲਵੇ, ਸਾਊਥ ਅਫਰੀਕਾ 'ਚ ਜਾਵੇ, ਉੱਥੋਂ ਦੇ ਪਲੇਅਰ ਚੱਕੇ, ਉਹਨਾਂ ਨੂੰ ਇੰਡੀਆ ਦੀ ਜਿਹੜੀ ਹੈ ਸਿਟੀਜ਼ਨਸ਼ਿਪ ਦੇ ਦੇਵੇ, ਤੇ ਟੀਮ ਤਾਂ ਰਾਤੋਂ ਰਾਤ ਤਿਆਰ ਹੋ ਜਾਏਗੀ। ਸਰ ਬਹੁਤ ਸਾਰੇ ਮੁਲਕ ਇਹੀ ਕੁਝ ਕਰ ਰਹੇ ਨੇ।
0: ਸਾਡੇ ਕਾਲਜ ਵਿੱਚ ਨਾ ਜਦੋਂ ਅਸੀਂ ਪੜ੍ਹਦੇ ਹੁੰਦੇ ਸੀ, ਉਦੋਂ ਫੁੱਟਬਾਲ ਇੰਡੀਅਨ ਫੁੱਟਬਾਲ ਪਲੇਅਰ ਬੁਟੀਆ ਸਾਹਿਬ ਉੱਥੇ ਪਹੁੰਚੇ ਸੀ, ਅਤੇ ਉੱਦਣ ਇੰਦਰਜੀਤ ਨਿੱਕੂ ਦਾ ਵੀ ਉਹ ਪ੍ਰੈਕਟਿਸ ਦੇ ਲਈ ਆਏ ਹੋਏ ਸੀ, ਉਹਨਾਂ ਦੇ ਮੈਚ ਸੀਗੇ, ਅਤੇ ਇੱਕ ਇੰਦਰਜੀਤ ਨਿੱਕੂ ਨੇ ਕਾਲ ਜਿਹੜੇ ਐਲਮਨੀ ਮੀਟ ਦੇ ਉੱਤੇ ਗਾਉਣਾ ਸੀ, ਸਾਰੇ ਨਿੱਕੂ ਜੀ ਦੇ ਪਿੱਛੇ ਸੀਗੇ, ਅਤੇ ਉਹ ਪਲੇਅਰ ਨੂੰ ਮੈਂ ਸੋਚ ਰਿਹਾ ਸੀ ਜਿੰਨੀ ਰਿਸਪੈਕਟ ਬਣਦੀ ਹੈ, ਜਿੰਨੇ ਵੱਡੇ ਪਲੇਅਰ ਆ ਉਹਨਾਂ ਨੂੰ ਬਣਦੀ, ਕਿਸੇ ਨੂੰ ਕੋਈ ਫੋਟੋ ਤੱਕ ਨਹੀਂ ਕਰਾਈ, ਉਹ ਦੇਖ ਕੇ ਇੱਦਾਂ ਦਿਲ ਜਾ ਤਾਂ ਜ਼ਰੂਰ ਹੁੰਦਾ ਸੀ ਕਿ ਯਾਰ ਇੰਡੀਆ ਦਾ ਇਹੀ ਪਲੇਅਰ ਸ਼ਾਈਨ ਕਰ ਰਿਹਾ, ਫਿਰ ਵੀ ਉਹਨੂੰ ਉਨੀ ਬਣਦੀ ਰਿਸਪੈਕਟ ਕਿਉਂ ਨਹੀਂ ਦਿੱਤੀ ਗਈ। ਐਂਡ ਰਿਸਪੈਕਟ ਤੋਂ ਇੱਕ ਪਲੇਅਰ ਸ਼ਾਈਨ ਹੋ ਰਿਹਾ ਪ੍ਰਭਾ ਸਾਹਿਬ, ਜਿਹੜੇ ਮੈਂ ਫੁੱਟਬਾਲ ਨੂੰ ਬਹੁਤ ਘੱਟ ਫੋਲੋ ਕਰਦਾ ਜਾਂ ਵਰਲਡ ਕੱਪ ਟੂ ਵਰਲਡ ਕੱਪ ਹੀ ਕਰੀਦਾ, ਇਸ ਤੋਂ ਬਾਅਦ ਵਾਲੀਆਂ ਜਿਹੜੀ ਇਹਨਾਂ ਦੇ ਮੈਚ ਹੁੰਦੇ ਨੇ ਮੈਂ ਇੰਨਾ ਫੋਲੋ ਨਹੀਂ ਕਰਦਾ, ਪਰ ਜਿਹੜਾ ਬੰਦਾ ਨਹੀਂ ਵੀ ਫੋਲੋ ਕਰ ਰਿਹਾ ਨਾ, ਇੱਕ ਗੋਲਕੀਪਰ ਦੀਆਂ ਬੜੀਆਂ ਵੀਡੀਓ ਜੋ ਚਰਚਾ ਦਾ ਵਿਸ਼ਾ ਬਣਿਆ ਹੋਇਆ, 40 ਸਾਲਾਂ ਦਾ ਗੋਲਕੀਪਰ, ਉਹਦੇ ਬਾਰੇ ਜ਼ਰੂਰ ਸਾਡੇ ਸਰੋਤਿਆਂ ਨੂੰ ਸਾਂਝਾ ਕਰੋ।
1: ਬਿਲਕੁਲ ਸਰ, ਦੇਖੋ ਉਹ ਕੈਬੋ ਵਰਡੀ ਦੇ ਗੋਲੀ ਨੇ, 40 ਸਾਲ ਦੇ ਨੇ ਬਾਜੀ ਨਾਲ, ਔਰ ਇਸੇ ਡਿਊਰਿੰਗ ਦਿਸ ਵਰਲਡ ਕੱਪ ਉਹ ਦੇਖੋ ਇੰਨੀ ਵਧੀਆ ਫਾਰਮ ਦੇ ਵਿੱਚ ਆਏ ਨੇ, ਤੇ ਸਾਰੀ ਦੁਨੀਆ ਦੇ ਵਿੱਚ ਉਹਨਾਂ ਦਾ ਨਾਮ ਫੇਮਸ ਹੋ ਗਿਆ। ਉਹ ਬੰਦਾ ਜਿਹਦੇ 50,000 ਤੋਂ ਘੱਟ ਫੋਲੋਅਰ ਸੀਗੇ, ਅੱਜ ਕੱਲ ਉਹਦੇ ਤਕਰੀਬਨ ਨਹੀਂ ਤਾਂ 20 ਮਿਲੀਅਨ ਦੇ ਨੇੜੇ ਜਿਹੜੇ ਹੈ ਜੀ ਉਹ ਫੋਲੋਅਰਸ ਹੋ ਚੁੱਕੇ ਨੇ। ਸੋ ਇੰਨੀ ਜ਼ਿਆਦਾ ਵਧੀਆ ਗੋਲ ਕੀਪਿੰਗ ਵੀ ਉਹਨਾਂ ਨੇ ਬਹੁਤ ਵਧੀਆ ਕੀਤੀ ਹੈ, ਇਹ ਨਹੀਂ ਵੀ ਉੱਦਾਂ ਹੀ ਲੋਕ ਉਹਨਾਂ ਨੂੰ ਫੋਲੋ ਕਰਨ ਲੱਗ ਗਏ। ਸੋ ਇਸ ਕੰਟਰੀ ਦੀ ਦੇਖੋ, ਹੁਣ ਤਾਂ ਆਪਾਂ ਪਹਿਲਾਂ ਕੈਨੇਡਾ ਦੀ ਗੱਲ ਕੀਤੀ ਸੀ ਨਾ, ਹੁਣ ਇਸ ਕੰਟਰੀ ਨੂੰ ਦੇਖੋ, ਫਾਸਟ ਫਾਰਵਰਡ ਕਰੋ, 5,20,000 ਟੋਟਲ ਪਾਪੂਲੇਸ਼ਨ ਹੈ, ਤੇ ਉੱਥੋਂ ਇਹ ਟੀਮ ਚੱਲ ਕੇ ਆਈ ਹੈ, ਅਫਰੀਕਾ ਚੋਂ ਕੁਆਲੀਫਾਈ ਕੀਤਾ, ਤੇ ਹੁਣ ਜਦੋਂ ਉਹਨਾਂ ਨੇ ਅਰਜਨਟੀਨਾ ਵਰਗੀ ਟੀਮ ਨੂੰ ਭਾਜੜਾ ਪਾ ਦਿੱਤੀਆਂ, ਉਰੂਗੋਏ ਵਰਗੀ ਟੀਮ ਦੇ ਨਾਲ ਉਹ ਬਰਾਬਰ ਖੇਡ ਗਏ, ਉਹ ਟੀਮ ਨੂੰ ਤੁਸੀਂ ਕਹਿ ਸਕਦੇ ਹੋ ਵੀ ਉਹਨਾਂ ਨੇ ਓਵਰ ਅਚੀਵ ਕੀਤਾ। ਜੇ ਆਪਾਂ ਕੈਨੇਡਾ ਦੇ ਵਿੱਚ ਆਪਣੀ ਪਾਪੂਲੇਸ਼ਨ ਵੀ ਵਧੀਆ ਸੁੱਖ ਨਾਲ, ਆਪਣੇ ਕੋਲੇ ਫੈਸਿਲਿਟੀਜ਼ ਵੀ ਵਧੀਆ ਨੇ, ਆਪਣਾ ਆਪਣੇ ਆ ਹੋਮ ਗਰਾਊਂਡ ਦੀ ਐਡਵਾਂਟੇਜ ਵੀ ਸੀਗੀ, ਆਪਣੇ ਕੋਲੇ ਸਾਰਾ ਕੁਝ ਸੀਗਾ, ਉਹਦੇ ਬਾਵਜੂਦ ਵੀ ਆਪਾਂ ਵੀ ਉੱਥੇ ਕ ਪਹੁੰਚੇ, ਤੇ ਉਹ ਟੀਮ ਜਿਹਦੀ ਪਾਪੂਲੇਸ਼ਨ ਹੀ 5,20,000 ਹੈ ਉਹ ਵੀ ਉੱਥੇ ਤੱਕ ਪਹੁੰਚ ਗਈ, ਤੇ ਵਧੀਆ ਟੀਮਾਂ ਨਾਲੋਂ ਸਾਡੇ ਨਾਲੋਂ ਵਧੀਆ ਟੀਮਾਂ ਦੇ ਨਾਲ ਅੱਖ 'ਚ ਅੱਖ ਪਾ ਕੇ ਉਹਨਾਂ ਨੇ ਖੇਡਿਆ, ਤੇ ਕਿਤੇ ਮੈਚ ਨਹੀਂ ਹਾਰੇ, ਤੇ ਜਿੱਥੋਂ ਕੁਆਲੀਫਾਈ ਕਰਕੇ ਆਏ ਨੇ ਬਾਈ ਜੀ, ਉੱਥੇ ਵੀ 10 ਟੀਮਾਂ ਦੇ ਗਰੁੱਪ ਦੇ ਵਿੱਚ 7 ਮੈਚ ਜਿੱਤ ਕੇ, ਤੇ ਸਿਰਫ ਔਰ ਸਿਰਫ 8 ਗੋਲ ਉਹਨਾਂ ਦੇ ਅਗੇਂਸਟ ਹੋ ਪਾਏ। ਸੋ ਇੰਨਾ ਤਕੜਾ ਉਹਨਾਂ ਦਾ ਡਿਫੈਂਸ ਹੈ, ਔਰ ਉਹਨਾਂ ਦੇ ਡਿਫੈਂਸ ਦੀ ਮੇਨ ਤਾਕਤ ਕੀ ਹੈ, ਉਹਨਾਂ ਦਾ ਗੋਲੀ ਜਿਹਦੀ ਤੁਸੀਂ ਗੱਲ ਕੀਤੀ ਹੈ, ਔਰ 40 ਸਾਲ ਦੀ ਉਮਰ ਦੇ ਵਿੱਚ ਇੰਨੀ ਵਧੀਆ ਪਰਫਾਰਮੈਂਸ, ਜਿਹਦੇ ਕੋਲੇ ਆਪਦੀ ਮਾਂ ਨੂੰ ਮੈਚ ਦੇਖਣ ਵਾਸਤੇ ਵੀਜ਼ਾ ਲੈਣ ਵਾਸਤੇ ਪੈਸੇ ਨਹੀਂ ਸੀਗੇ, ਫੀਫਾ ਨੇ ਉਹਦੀ ਮਦਰ ਨੂੰ ਸਪੌਂਸਰ ਕੀਤਾ, ਉਹਦੀ ਮਦਰ ਨੇ ਆ ਕੇ ਮੈਚ ਦੇਖੇ, ਤੇ ਰੈਸਟ ਇਜ਼ ਅ ਹਿਸਟਰੀ, ਤੇ ਤੁਸੀਂ ਆਪੇ ਹੀ ਦੇਖ ਲਓ, ਹੁਣ ਕੋਈ ਨਾ ਕੋਈ ਟੀਮ ਜ਼ਰੂਰ ਅੱਗੇ ਵਧੇਗੀ, ਚਾਹੇ ਯੂਰਪੀਅਨ ਹੋਵੇ ਜਾਂ ਕਿਸੇ ਵੀ ਮੁਲਕ ਦੀ ਹੋਵੇ, ਇਸ ਨੂੰ 1-2 ਸਾਲ ਦਾ, ਕਿਉਂਕਿ ਏਜ ਆਲਰੇਡੀ ਕਾਫੀ ਆ, 1-2 ਸਾਲ ਦਾ ਵੀ ਕੰਟਰੈਕਟ ਦੇ ਤਾ, ਤੇ ਜੇਕਰ ਉਹ ਕੰਟਰੈਕਟ ਮਿਲੀਅਨਸ ਆਫ ਡਾਲਰਸ ਦੇ ਵਿੱਚ ਮਿਲ ਗਿਆ, ਤਾਂ ਉਹਨਾਂ ਦਾ ਸਾਰਾ ਜਿਹੜਾ ਜੀ ਸਾਰੇ ਸੁਪਨੇ ਸਾਰੇ ਮਿਹਨਤ ਫਿਊਚਰ ਵਾਲੀ ਜਿਹੜੀ ਆ ਜੀ ਉਹ ਤਕਰੀਬਨ ਤੁਸੀਂ ਕਹਿ ਸਕਦੇ ਹੋ ਕਿ ਉਹ ਸੋਲਵ ਹੋ ਜਾਣਗੀਆਂ ਪ੍ਰੋਬਲਮਸ ਜਿਹੜੀਆਂ ਅੱਜ ਤੱਕ ਦੇਖੀਆਂ ਨੇ।
0: ਵੈਰੀ ਗੁੱਡ ਜੀ, ਤੇ 4 ਕੁ ਮਿੰਟ ਦਾ ਸਮਾਂ ਆਪਣੇ ਕੋਲ ਹੋ ਰਿਹਾ, ਇਸ ਤੋਂ ਬਾਅਦ ਸੁਲਤਾਨ ਜੀ ਲਾਈਨ 'ਤੇ ਨੇ। ਹੁਣ ਰੈਪਿਡ ਫਾਇਰ ਜਿਵੇਂ ਆਪਾਂ ਕਹਿੰਦੇ ਹੁੰਦੇ ਹਾਂ ਕਿ ਰੈਪਿਡ ਫਾਇਰ ਕੁਐਸਚਨ ਹੋਣਗੇ, ਉੱਦਾਂ ਦੇ ਅਸੀਂ ਆਨਸਰਸ ਨੇ। ਇੱਕ ਕੀ ਹੁਣ ਟੋਰਾਂਟੋ ਦੇ ਵਿੱਚ ਵਰਲਡ ਕੱਪ ਦੇ ਕੋਈ ਅੱਗੇ ਮੈਚ ਹੋਣਗੇ ਜਾਂ ਇਹ ਮੈਚ ਓਵਰ ਹੋ ਗਏ ਨੇ?
1: ਇੱਥੇ ਮੈਚ ਓਵਰ ਹੋ ਗਏ ਜੀ, ਕਰੋਏਸ਼ੀਆ ਵਰਸਸ ਪੋਰਚੁਗਲ ਵਾਲਾ ਜਿਹੜਾ ਗੇਮ ਸੀਗਾ ਉਹ ਲਾਸਟ ਗੇਮ ਸੀਗਾ ਟੋਰਾਂਟੋ ਦੇ ਵਿੱਚ।
0: ਓਕੇ, ਸੋ ਮੈਸੀ ਵਸ ਰੋਨਾਲਡੋ, ਇਹ ਦੋ ਪਲੇਅਰ ਨੇ ਜਿਹੜੇ ਕਈ ਸਾਲਾਂ ਤੋਂ ਦਸ ਦਸ ਵੀਹ ਵੀਹ ਸਾਲਾਂ ਤੋਂ ਲੋਕ ਇਹਨਾਂ ਦੇ ਨਾਮ ਸੁਣਦੇ ਆ ਰਹੇ ਨੇ, ਐਂਡ ਤੁਸੀਂ ਇਹਨਾਂ ਚੋਂ ਕਿਹੜੇ ਪਲੇਅਰ ਦੇ ਮਰੀਦ ਹੋ ਤੇ ਕਿਹੜੇ ਪਲੇਅਰ ਦੀ ਕਿਹੜੀ ਖੂਬੀ ਹੈ ਜੀ?
1: ਬਾਈ ਜੀ, ਹੈਂਡਸ ਡਾਊਨ ਜੇਕਰ ਇੰਟਰਨੈਸ਼ਨਲ ਲੈਵਲ ਤੇ ਤੁਸੀਂ ਫੀਫਾ ਵਰਲਡ ਕੱਪ ਦੀ ਗੱਲ ਕਰਦੇ ਹੋ ਤਾਂ ਮੈਸੀ ਲੀਫਸ ਐਂਡ ਬਾਊਂਡਸ ਰੋਨਾਲਡੋ ਨਾਲੋਂ ਅੱਗੇ ਹੋਇਆ। ਰੋਨਾਲਡੋ ਦੀ ਆਪਦੀ ਇੱਕ ਤੁਸੀਂ ਕਹਿ ਸਕਦੇ ਹੋ ਬਖੂਬੀ ਹੈ, ਖੇਡਣ ਦੀ ਸਮਰੱਥਾ ਹੈ। ਦੋਨਾਂ ਨੇ ਬਰਾਬਰ ਦੇ ਵਰਲਡ ਕੱਪ ਖੇਡੇ ਹੋਏ ਨੇ, ਪਰ ਇੱਕ ਨੇ ਨੌਕਆਊਟ ਦੇ ਵਿੱਚ ਪਹਿਲਾ ਗੋਲ ਕੀਤਾ ਤੇ ਦੂਜੇ ਕੋਲੇ 19-20 ਗੋਲ ਹੋ ਗਏ ਨੇ, ਸਾਰਿਆਂ ਨੂੰ ਲੀਡ ਕਰ ਰਿਹਾ। ਸੋ ਮੈਸੀ
0: ਇੰਗਲੈਂਡ, ਸਪੇਨ, ਪੋਰਟੁਗਲ, ਅਰਜਨਟੀਨਾ ਜਾਂ ਹੋਰ, ਤੁਹਾਨੂੰ ਕਿਹੜੀ ਲੱਗਦਾ ਕਿ ਜੇ ਟੋਪ ਫਾਈਵ ਟੋਪ ਥ੍ਰੀ ਜਾਂ ਤੁਸੀਂ ਕਿਹੜੀ ਟੀਮ ਸੋਚ ਰਹੇ ਹੋ ਕਿ ਯਾਰ ਆਹ ਟੀਮ ਦੇ ਮੈਚ ਆਪਾਂ ਜ਼ਰੂਰ ਦੇਖਣੇ ਆ, ਮਿਸ ਨਹੀਂ ਕਰ ਸਕਦੇ?
1: ਜੀ, ਪਹਿਲੇ ਨੰਬਰ ਤੇ ਤੁਸੀਂ ਫਰਾਂਸ ਦੀ ਗੱਲ ਕੀਤੀ ਆ, ਹੁਣ ਉਹਨਾਂ ਦਾ ਪੈਰਾਗੁਏ ਦੇ ਨਾਲ ਮੈਚ ਵੀ ਚੱਲ ਰਿਹਾ, ਤੇ ਦੂਜੀ ਟੀਮ ਜਿਹੜਾ ਹੁਣ ਅਗਲਾ ਮੈਚ ਪੈਣਾ ਨਾ, ਜੇ ਅੱਜ ਫਰਾਂਸ ਜਿੱਤ ਜਾਂਦਾ ਤਾਂ ਉਹਨਾਂ ਦਾ ਮੋਰਾਕੋ ਦੇ ਨਾਲ ਪੈਣਾ। ਮੈਂ ਮੋਰਾਕੋ ਦਾ ਨਾਮ ਲੈਣਾ ਸੀ, ਪਰ ਫਰਾਂਸ ਤੇ ਮੋਰਾਕੋ ਦਾ ਜੇਕਰ ਆਪਸ ਦੇ ਵਿੱਚ ਮੈਚ ਪੈ ਜਾਂਦਾ ਤਾਂ ਇੱਕ ਵੱਡੀ ਇਹਨਾਂ ਚੋਂ ਜਿਹੜੀ ਹੈ ਜੀ ਟੀਮ ਉਹ ਬਾਹਰ ਹੋ ਜਾਣੀ ਹੈ। ਤੇ ਬਾਕੀ ਐਸ ਫਾਰ ਐਸ ਬ੍ਰਾਜ਼ੀਲ ਦੀ ਟੀਮ ਦਾ ਕੰਸਰਨ ਹੈ, ਉਹ ਪਹਿਲਾਂ ਵਰਗੀ ਬ੍ਰਾਜ਼ੀਲ ਨਹੀਂ ਹੈਗੀ। ਅਰਜਨਟੀਨਾ ਦੀ ਟੀਮ ਸਟਰੋਂਗ ਹੈ, ਤੇ ਅੱਗੇ ਕੋਲੰਬੀਆ ਦੀ ਟੀਮ ਬਹੁਤ ਵਧੀਆ ਖੇਡ ਰਹੀ ਹੈ, ਪਰ ਕੋਲੰਬੀਆ ਤੇ ਸਵਿਟਜ਼ਰਲੈਂਡ ਦਾ ਆਪਸ ਚ ਮੈਚ ਹੈ, ਸੋ ਉਹਨਾਂ ਚੋਂ ਇੱਕ ਬਾਹਰ ਹੋ ਜਾਏਗੀ ਤੇ ਫਿਰ ਅਰਜਨਟੀਨਾ ਦੇ ਨਾਲ ਉਹਨਾਂ ਦਾ ਮੈਚ ਪਏਗਾ ਜੀ।
0: ਵੈਰੀ ਗੁੱਡ ਜੀ। ਸੋ ਗੁਰਪ੍ਰੀਤ ਪ੍ਰਭਾ ਜੀ ਸਾਡੇ ਨਾਲ ਜੁੜੇ ਨੇ, ਫੀਫਾ ਵਰਲਡ ਕੱਪ ਦੀ ਵੀ ਅਪਡੇਟ ਦੇ ਰਹੇ ਨੇ, ਤੇ ਸਪੋਰਟਸ ਜਗਤ ਦੇ ਵਿੱਚ T20 ਵੁਮੈਨਸ ਕ੍ਰਿਕਟ ਮੈਚ ਖੇਡਿਆ ਗਿਆ ਉਹਦੀ ਅਪਡੇਟ ਵੀ ਇੱਕ ਵਾਰੀ ਦੱਸ ਦਿਓ। ਵੈਸੇ ਤਾਂ ਹੁਣ ਪੁਰਾਣੀ ਗੱਲ ਹੋ ਗਈ, ਤੇ ਸਰਪੰਚ ਸਾਹਿਬ ਜਦੋਂ ਦੇ ਕੈਪਟਨ ਬਣੇ ਨੇ ਤੇ ਹਾਰ ਤੇ ਹਾਰ ਹੋ ਰਹੀ ਹੈ ਜੀ?
1: ਬਿਲਕੁਲ ਸਰ, ਪਹਿਲਾਂ ਤਾਂ T20 ਵਰਲਡ ਕੱਪ ਇਸ ਦੇ ਵਿੱਚ ਦੋ ਅਨਬੀਟਨ ਟੀਮਾਂ ਆਸਟ੍ਰੇਲੀਆ ਤੇ ਜਿਹੜਾ ਜੀ ਇੰਗਲੈਂਡ ਉਹ ਪਹੁੰਚ ਗਏ ਨੇ ਫਾਈਨਲ ਦੇ ਵਿੱਚ, ਔਰ ਆਸਟ੍ਰੇਲੀਆ ਮੈਨੂੰ ਲੱਗਦਾ ਕਿ 7ਵੀਂ ਟਰਾਫੀ ਵੱਲ ਨੂੰ ਵੱਧ ਰਿਹਾ ਬੜੀ ਤੇਜ਼ੀ ਦੇ ਨਾਲ, ਕਿਉਂਕਿ ਦੈਟ ਟੀਮ ਇਜ਼ ਵੇ ਟੂ ਗੁੱਡ। ਇੰਗਲੈਂਡ ਨੂੰ ਕੋਈ ਮਿਰੇਕਲ ਕਰਨਾ ਪੈਣਾ ਜਾਂ ਵੇ ਬਿਯੋਂਡ ਜਿਹੜੀ ਉਹਨਾਂ ਦੀ ਤਾਕਤ ਹੈ ਉਹ ਖੇਡਣਾ ਪੈਣਾ ਤਾਂ ਆਸਟ੍ਰੇਲੀਆ ਹਾਰੇਗੀ, ਅਦਰਵਾਈਜ਼ ਆਸਟ੍ਰੇਲੀਆ 7ਵੀਂ ਟਰਾਫੀ ਚੱਕ ਲੇਗਾ। ਤੇ ਸਰਪੰਚ ਸਾਹਿਬ ਦੀ ਜਿਹੜੀ ਤੁਸੀਂ ਗੱਲ ਕੀਤੀ ਹੈ ਉਹ ਆਪਣੀ ਟੀਮ ਸਰ ਮੇਰੀ ਸਮਝੋ ਭਰੇ ਆ, ਜਿਹੜੀ ਸਿਲੈਕਸ਼ਨ ਹੋ ਰਹੀ ਆ ਇੰਗਲੈਂਡ ਦੇ ਵਿੱਚ ਮੈਚ ਹੋ ਰਹੇ ਨੇ, ਔਰ ਪਤਾ ਵੀ ਹੈ ਕਿ ਉੱਥੇ ਹਵਾ ਇੰਨੀ ਚੱਲ ਰਹੀ ਹੈ, ਉੱਥੇ ਮੌਸਮ ਇਹੋ ਜਿਹਾ ਹੁੰਦਾ, ਸੋ ਇਹੋ ਜਿਹੀ ਕਿਹੜੀ ਸਿਚੁਏਸ਼ਨ ਪੈ ਗਈ ਵੀ ਇੰਗਲੈਂਡ ਦੇ ਵਿੱਚ 3 ਸਪਿਨਰਾਂ ਦੇ ਨਾਲ ਅਸੀਂ ਮੈਦਾਨ ਦੇ ਵਿੱਚ ਉਤਰ ਰਹੇ ਹਾਂ। ਸੋ ਇਹਦਾ ਆਨਸਰ ਸਰਪੰਚ ਸਾਹਿਬ ਤੇ ਗੰਭੀਰ ਸਾਹਿਬ ਹੀ ਕਰ ਸਕਦੇ ਨੇ। ਬੈਟਿੰਗ ਜਿਹੜੀ ਸਾਡੀ ਇੱਕ ਟਾਈਮ ਤੇ ਸਾਡੀ ਬਹੁਤ ਵੱਡੀ ਤਾਕਤ ਸੀ ਉਹ ਫੁੱਲ ਫਲੋ ਦੇ ਵਿੱਚ ਨਹੀਂ ਚੱਲ ਰਹੀ। ਹਰਸ਼ਿਤ ਰਾਣਾ ਅਗੇਨ ਡੀਸੈਂਟ ਅਨਫ ਹੈਗੇ ਨੇ, ਪਰ ਹਰਸ਼ਿਤ ਰਾਣਾ ਨੂੰ ਤੁਸੀਂ ਕੰਪੇਅਰ ਨਹੀਂ ਕਰ ਸਕਦੇ ਵੀ ਤੁਸੀਂ ਕਹਿ ਦਵੋ ਵੀ ਇਹ ਸਾਡਾ ਬੁਮਰਾਹ ਹੈ। ਸੋ ਜਿਹੋ ਜਿਹੀ ਟੀਮ ਸੀਗੀ ਜੀ ਉਹੋ ਜਿਹੇ ਰਿਜ਼ਲਟ ਆਉਣੇ ਨੇ। ਸਰਪੰਚ ਸਾਹਿਬ ਨੇ ਕੋਈ ਮਿਰੇਕਲ ਨਹੀਂ ਕਰਨਾ, ਮਿਰੇਕਲ ਜਿਹੜਾ ਬੰਦਾ ਕਰਤਾ ਸੀਗਾ ਜਿਹਨੇ 88% ਜਿਹਦੀ ਵਿਨ ਪਰਸੈਂਟੇਜ ਸੀਗੀ ਉਹਨੂੰ ਤੁਸੀਂ ਇਸ ਲਈ ਕੱਢਤਾ ਵੀ ਜੀ ਉਹ ਪਰਫੋਰਮ ਨਹੀਂ ਕਰ ਰਿਹਾ, ਤੇ ਹੁਣ ਕੈਪਟਨ ਪਰਫੋਰਮ ਕਰ ਰਿਹਾ ਟੀਮ ਨਹੀਂ ਪਰਫੋਰਮ ਕਰ ਰਹੀ। ਸੋ ਮੈਂ ਤੁਹਾਨੂੰ ਸਵਾਲ ਵਾਪਸ ਕਰਦਾ ਬਈ ਤੁਸੀਂ ਜੇ ਇੰਡੀਆ ਦੀ ਟੀਮ ਦੇ ਕੋਚ ਹੋਵੋ ਜਾਂ ਇੰਡੀਆ ਟੀਮ ਦੀ ਮੈਨੇਜਮੈਂਟ ਚ ਹੋਵੋ, ਤੁਸੀਂ ਕਿਹੜੇ ਕੈਪਟਨ ਨੂੰ ਪਸੰਦ ਕਰੋਗੇ ਵੀ ਜਿਹੜਾ ਕੈਪਟਨ ਆਪ ਹਾਫ ਸੈਂਚਰੀ ਬਣਾ ਦਿੰਦਾ ਤੇ ਟੀਮ ਹਾਰੀ ਜਾ ਰਹੀ ਹੈ, ਕਿ ਉਹ ਕੈਪਟਨ ਉਹ ਭਾਵੇਂ 10 ਰਨ ਬਣਾਉਂਦਾ ਸੀ ਪਰ ਟੀਮ ਉਹਦੀ ਹਮੇਸ਼ਾ ਜਿੱਤਦੀ ਜਾ ਰਹੀ ਸੀਗੀ?
0: ਨਹੀਂ, ਓਬਵੀਅਸਲੀ ਜਿੰਨਾ ਟਾਈਮ ਕਿਸੇ ਨੇ ਕੁਝ ਗਲਤ ਨਹੀਂ ਕੀਤਾ ਤੇ ਉਹਦੇ ਕੀਤੇ ਨਾਲ ਟੀਮ ਹਾਰ ਨਹੀਂ ਲੱਗ ਗਈ, ਉਦੋਂ ਆਪਾਂ ਸਵਾਲ ਚੱਕ ਸਕਦੇ। ਜਦੋਂ ਟੀਮ ਵਰਲਡ ਕੱਪ ਜਿੱਤ ਰਹੀ ਹੈ, ਟੀਮ ਪਹਿਲੇ 2-2.5 ਸਾਲਾਂ ਚ ਕੋਈ ਬਾਇਲੈਟਰਲ ਹਾਰੀ ਨਹੀਂ, ਤਾਂ ਫਿਰ ਉਹ ਓਵਰਨਾਈਟ ਸਵਿਚ ਕਰਨਾ ਜਿਵੇਂ ਪੈਰਾਸ਼ੂਟ ਕੈਪਟਨ ਕਹਿੰਦੇ ਆ, ਉਹਦੇ ਨਾਲ ਇੱਕ ਵਾਰੀ ਟੀਮ ਦਾ ਬੈਲੈਂਸ ਤਾਂ ਜ਼ਰੂਰ ਖਬਰ ਹੁੰਦਾ। ਜਿਵੇਂ ਮੁੰਬਈ ਇੰਡੀਅਨ ਦੇ ਵਿੱਚ ਆਪਾਂ ਕਹਿ ਰਹੇ ਹੋ ਪਾਂਡਿਆ ਨੂੰ ਲਾ ਕੇ ਕੈਪਟਨ ਲਾ ਦਿਓ, ਉਹ ਇੱਕ ਵਾਰੀ ਟੀਮ 'ਤੇ ਅਸਰ ਤਾਂ ਜ਼ਰੂਰ ਪੈਂਦਾ। ਮੈਨੂੰ ਤਾਂ ਲੱਗਦਾ ਕਿ ਹਜੇ ਥੋੜ੍ਹਾ ਟਾਈਮ ਹੋਰ ਇਹਦੇ ਨਾਲ ਜਾਣਾ ਚਾਹੀਦਾ ਸੀ ਸੂਰਿਆ ਦੇ ਨਾਲ। ਅਤੇ ਅੱਜ ਰਿਕਾਰਡ ਵੀ ਪ੍ਰਭਾ ਸਾਹਿਬ ਇੱਕ ਬਣਿਆ, ਸੂਰਿਆ ਵੰਸ਼ੀ ਇੱਕ ਹਿਸਟਰੀ ਲਿਖੀ ਗਈ ਹੈ।
1: ਬਿਲਕੁਲ ਜੀ, ਦੇਖੋ ਯੰਗੈਸਟ ਪਲੇਅਰ ਖੇਡਿਆ ਅੱਜ ਸੂਰਿਆਵੰਸ਼ੀ ਆਪਣੇ ਵੱਲੋਂ, ਉਹ ਨੋ ਡਾਊਟ ਸਟੰਪ ਆਊਟ ਹੋ ਗਏ, ਔਰ ਬਿਗਨਿੰਗ ਦੇ ਵਿੱਚ ਵੀ ਤੇਜ਼ ਬਾਲ ਜਦੋਂ ਆਉਂਦੀ ਸੀ ਲੱਗਿਆ ਹੀ ਵਾਜ਼ ਅ ਲਿਟਲ ਬਿਟ ਸਲੋ, ਬਟ ਦਿਸ ਇਜ਼ ਦ ਲਰਨਿੰਗ ਕਰਵ। ਇਸੇ ਲਈ ਜ਼ਰੂਰੀ ਸੀ ਕਿ ਆਇਰਲੈਂਡ ਵਾਲੀਆਂ ਸੀਰੀਜ਼ ਦੇ ਵਿੱਚ ਇਸ ਨੂੰ ਪਹਿਲਾਂ 2 ਮੈਚ ਖਿਡਾਏ ਜਾਂਦੇ, ਸ਼ਾਇਦ ਉਹ ਵੀ ਧੱਬਾ ਸਾਡੇ ਸਿਰ ਨਾ ਲੱਗਦਾ। ਗੌਤਮ ਗੰਭੀਰ ਨੂੰ ਉਸ ਦੇ ਨਾਲ ਵੀ ਜੀਣਾ ਪੈਣਾ ਕਿ ਹਿਸਟਰੀ ਦੇ ਵਿੱਚ ਪਹਿਲੀ ਵਾਰੀ ਜਿਹੜੀ ਆਪਣੀ ਟੀਮ ਇੱਕ ਮੈਚ ਨਹੀਂ ਪੂਰੀ 2 ਮੈਚ ਦੀ ਸੀਰੀਜ਼ ਜਿਹੜੀ ਸੀਗੀ ਜੀ ਆਇਰਲੈਂਡ ਤੋਂ ਹਾਰੀ ਹੈ।
0: ਜੀ ਸੋ ਪ੍ਰੋਫੈਸਰ ਸਾਹਿਬ ਬਹੁਤ ਬਹੁਤ ਧੰਨਵਾਦ ਜੀ, ਸੁਲਤਾਨ ਜੀ ਸਾਡੇ ਨਾਲ ਲਾਈਨ 'ਤੇ ਵੇਟ ਕਰ ਰਹੇ ਨੇ, ਅਤੇ ਅਖੀਰ ਦੇ ਵਿੱਚ ਤੁਸੀਂ ਕੋਈ ਆਪਣੀ ਪ੍ਰੋਪਰਟੀ ਸ਼ੇਅਰ ਕਰਨਾ ਚਾਹੁੰਦੇ ਹੋ ਜਾਂ ਸਾਡੇ ਸਰੋਤੇ ਜਿਹੜੇ ਤੁਹਾਡੀਆਂ ਗੱਲਾਂ ਦਾ ਇੰਨਾ ਆਨੰਦ ਮਾਣਦੇ ਨੇ ਅਤੇ ਤੁਹਾਡੇ ਨਾਲ ਗੱਲਬਾਤ ਕਰਨਾ ਚਾਹੁੰਦੇ ਨੇ, ਆਪਣਾ ਨੰਬਰ ਵੀ ਸਾਂਝਾ ਕਰੋ, ਅਤੇ ਜੇ ਕੋਈ ਲਿਸਟਿੰਗ ਆ ਕਿਉਂਕਿ ਵੀਕਐਂਡ ਆ, ਪਰਿਵਾਰ ਵੀ ਚਾਹੁੰਦੇ ਨੇ ਕਿ ਅਸੀਂ ਕੋਈ ਪ੍ਰੋਪਰਟੀ ਦੇਖੀਏ, ਤਾਂ ਜ਼ਰੂਰ ਉਹਦੇ ਬਾਰੇ ਵੀ ਸਾਂਝਾ ਕਰ ਦਿਓ।
1: ਬਿਲਕੁਲ ਵੀਰ ਜੀ, ਆਈ ਨੋ ਸੁਲਤਾਨ ਜੀ ਇਜ਼ ਵੇਟਿੰਗ, ਸੋ ਮੈਂ ਆਪਦਾ ਨੰਬਰ ਦੇ ਦਿੰਦਾ। ਮੈਂ 2003 ਤੋਂ ਰੀਅਲ ਇਸਟੇਟ ਕਰ ਰਿਹਾ, ਸੋ ਕਿਸੇ ਨੂੰ ਵੀ ਬਾਏ, ਸੈੱਲ, ਲੀਜ਼, ਇਨਵੈਸਟ ਵਾ ਕਿਸੇ ਵੀ ਤਰ੍ਹਾਂ ਦੀ ਹੈਲਪ ਦੀ ਲੋੜ ਆ, ਮੇਰਾ ਨੰਬਰ ਹੈ ਜੀ 416-669-1423, 416-669-1423, ਜਾਂ ਫਿਰ ਰੈਜੀਡੈਂਸ਼ੀਅਲ ਅਪਰੇਜ਼ਲ ਸਰਵਿਸਿਜ਼ ਦੀ ਜ਼ਰੂਰਤ ਹੈ ਜੀ, ਆਪਣੀ ਪੁਰਬਾ ਅਪਰੇਜ਼ਲ ਇੰਕ ਕੰਪਨੀ 2019 ਤੋਂ ਆਪਾਂ ਸਰਵਿਸਿਜ਼ ਪ੍ਰੋਵਾਈਡ ਕਰ ਰਹੇ ਹਾਂ। ਸੇਮ ਨੰਬਰ 416-669-1423, 416-669-1423, ਟਾਈਮ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ।
0: ਪ੍ਰਭਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਅਚੇਚੇ ਤੌਰ ਤੇ ਅਸੀਂ ਕਰਦੇ ਹਾਂ, ਤੇ ਦੋਸਤੋ ਪ੍ਰਭਾ ਸਾਹਿਬ ਨੂੰ ਜ਼ਰੂਰ ਕੰਟੈਕਟ ਕਰੋ ਜੇ ਤੁਸੀਂ ਕੋਈ ਪ੍ਰੋਪਰਟੀ ਬਾਏ ਕਰਨੀ ਆ, ਸੈੱਲ ਕਰਨੀ ਆ। ਪ੍ਰਭਾ ਸਾਹਿਬ ਦੀ ਖਾਸੀਅਤ ਇਹ ਆ, ਇਹ ਚਾਹੇ ਐਡਵਰਟੀਜ਼ਮੈਂਟ ਨਹੀਂ ਵੀ ਕਰਦੇ, ਇਹਨਾਂ ਦਾ ਇਨਰ ਸਰਕਲ ਹੀ ਇੰਨਾ ਤਕੜਾ ਗਾ, ਤੁਹਾਡੀ ਪ੍ਰੋਪਰਟੀ ਨੂੰ ਫਲਿੱਪ ਕਰਨ ਦੇ ਵਿੱਚ ਕਾਮਯਾਬ ਹੁੰਦੇ। ਸੋ ਤੁਸੀਂ ਪ੍ਰੋਪਰਟੀ ਨੂੰ ਆਪਣਾ ਰੀਅਲ ਸਟੇਟ ਬ੍ਰੋਕਰ ਏਜੰਟ ਬਣਾਉਣਾ ਚਾਹੁੰਦੇ, ਪ੍ਰਭਾ ਸਾਹਿਬ ਤੁਹਾਡੀ ਪਹਿਲੀ ਚੋਇਸ ਹੋ ਸਕਦੇ ਨੇ। ਨੰਬਰ ਟੂ ਕਾਲ 416-669-1423, 416-669-1423, 416-669-1423। ਬਹੁਤ ਸ਼ੁਕਰੀਆ ਪ੍ਰਭਾ ਸਾਹਿਬ, ਧੰਨਵਾਦ ਜੀ।
1: ਥੈਂਕ ਯੂ ਜੀ,
0: ਬਹੁਤ ਬਹੁਤ ਧੰਨਵਾਦ ਜੀ। ਆਓ ਲੈ ਕੇ ਚੱਲੀਏ ਤੁਹਾਨੂੰ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਸ ਤੇ, ਜਿੱਥੇ ਲੱਗੀ ਹੋਈ ਆ ਕੈਨੇਡਾ ਡੇ ਦੀ ਸੇਲ ਟੈਲੀਵਿਜ਼ਨ ਦੇ ਉੱਤੇ ਐਂਡ ਹੋਮ ਅਪਲਾਇੰਸਸ ਦੇ ਉੱਤੇ। ਸੁਲਤਾਨ ਜੀ, ਜੀ ਆਇਆਂ ਨੂੰ ਵੈਲਕਮ, ਸਤਿ ਸ੍ਰੀ ਅਕਾਲ। ਕੈਨੇਡਾ ਡੇ ਸੇਲ ਦਾ ਅੱਜ ਤੇ ਕੱਲ ਆਖਰੀ ਦਿਨ, 2 ਦਿਨ ਦਾ ਸਮਾਂ ਰਹਿ ਗਿਆ ਜੀ।
2: ਬਿਲਕੁਲ ਜੀ, ਇਹ ਕਿਉਂਕਿ 1 ਜੁਲਾਈ ਤੋਂ ਲੱਗ ਕੇ 5 ਜੁਲਾਈ ਤੱਕ ਸਪੈਸ਼ਲ ਪ੍ਰਮੋਸ਼ਨ ਮਿਲੀ ਸੀ ਸਾਨੂੰ, ਔਰ 5 ਜੁਲਾਈ ਜਿਹੜੀ ਹੈ ਉਹ ਕੱਲ ਆ ਰਹੀ ਹੈ, ਯਾਨੀ ਇਹ ਵੀਕਐਂਡ ਅੱਜ ਸ਼ਾਮ 7 ਵਜੇ ਤੱਕ ਤਾਂ ਤੁਸੀਂ ਕਹਿ ਦੋ ਸਿਰਫ ਇੱਕ ਘੰਟਾ ਹੀ ਰਹਿ ਗਿਆ, ਤੇ ਕੱਲ ਦਾ ਦਿਨ ਵੀ ਪੂਰਾ ਹੈ। ਲੇਕਿਨ ਜਿਹੜੇ ਵੀ ਕਸਟਮਰ 7 ਵਜੇ ਤੱਕ ਕਾਲ ਵੀ ਕਰਕੇ ਆਪਣਾ ਨਾਮ ਤੇ ਨੰਬਰ ਦੇ ਕੇ ਹੋਲਡ ਕਰਾ ਲੈਣਗੇ, ਉਹਨਾਂ ਦਾ ਪ੍ਰੋਡਕਟ ਅਸੀਂ ਜਿਹੜਾ ਹੋਲਡ ਕਰ ਦਾਂਗੇ ਜੀ, ਬਸ਼ੱਕ ਕੱਲ ਨੂੰ ਜਾਂ ਵੀਕਡੇਸ 'ਚ ਕਿਸੇ ਵੀ ਟਾਈਮ ਆ ਕੇ ਚੈੱਕ ਕਰਨ, ਕੰਪੇਅਰ ਕਰਨ, ਫਿਰ ਡਿਲੀਵਰੀ ਸਕੈਜੂਅਲ ਕਰਾਉਣ। ਉਹਦੀ ਰੀਜ਼ਨ ਇਹ ਹੈ ਕਿ ਸਾਡੇ ਕੋਲ 85 ਇੰਚ ਦੇ ਉੱਪਰ ਜਿਹੜਾ $700 ਦੀ ਸੇਵਿੰਗ ਹੈ, ਇਹ ਦੁਬਾਰਾ ਨਹੀਂ ਹੋ ਸਕਣੀ। 85 ਇੰਚ 2000 ਤੋਂ ਘੱਟ ਨਹੀਂ ਹੈ ਮਿਲਣਾ, ਕਿਉਂਕਿ ਸੋਨੀ ਦਾ ਬ੍ਰੇਵੀਆ ਮਾਡਲ ਹੈ ਜੀ, ਬ੍ਰੇਵੀਆ 3 ਹੈ ਅਪਡੇਟਿਡ ਟੈਕਨੋਲੋਜੀ ਦੇ ਨਾਲ, ਸੋਨੀ ਬ੍ਰੇਵੀਆ 3 85 ਇੰਚ $2300 ਵਾਲਾ ਸਿਰਫ $1599 ਦਾ, ਤੇ $1599 ਵੀ ਤੁਸੀਂ 6 ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। ਪਹੁੰਚਣਾ ਜੀ ਤੁਸੀਂ ਬੁਵੇਡ ਐਂਡ ਚੰਕੂਜ਼ੀ ਤੇ, ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ। 55 ਇੰਚ ਅੱਜ ਮਿਲ ਰਿਹਾ $399 ਦਾ, 65 ਇੰਚ ਅੱਜ ਮਿਲ ਰਿਹਾ $699 ਦਾ, ਤੇ 75 ਇੰਚ ਅੱਜ ਮਿਲ ਰਿਹਾ $1200 ਵਾਲਾ $899 ਚ ਫ੍ਰੀ ਡਿਲੀਵਰੀ ਦੇ ਨਾਲ, ਤੇ $899 ਵੀ ਤੁਸੀਂ 6 ਮਹੀਨੇ ਚ ਪੇ ਕਰਨਾ। 905-450-2828 ਨੰਬਰ ਹੈ। ਸਾਡੀ ਵੈਬਸਾਈਟ ਜ਼ਰੂਰ ਵਿਜ਼ਿਟ ਕਰਨਾ ਜੀ, ਬ੍ਰੈਂਪਟਨ ਅਪਲਾਇੰਸਿਸ .com, 905-450-2828, 905-450-2828 ਜੀ,
0: 905-450-2828 ਬ੍ਰੈਂਪਟਨ ਟੀਵੀ ਐਂਡ ਅਪਲਾਇੰਸ ਦਾ ਨੰਬਰ ਆ। ਤੇ ਹੋਮ ਅਪਲਾਇੰਸ ਬਾਰੇ ਜ਼ਰੂਰ ਦੱਸੋ ਜੀ, ਉਹਦੇ ਤੇ ਕੀ ਖਾਸ ਡੀਲਾਂ ਨੇ ਜੀ?
2: ਭੁੱਲਰ ਸਾਹਿਬ, ਹੋਮ ਅਪਲਾਇੰਸਿਸ ਤੇ 40% ਦਾ ਡਿਸਕਾਊਂਟ ਹੈ ਜੀ, ਕੋਈ ਥੋੜਾ ਜਿਹਾ ਡਿਸਕਾਊਂਟ ਨਹੀਂ ਹੈ। ਦੇਖੋ, $12,000 ਦੀ ਚੀਜ਼ ਅਗਰ ਲੈਂਦੇ ਆ ਬੰਡਲ ਪੈਕੇਜ, ਤੇ ਕਸਟਮਰ ਨੂੰ ਮਿਲਣਾ ਕਿੰਨੇ ਦਾ? $6,900 ਦਾ। ਸੋ ਇਹ 40% ਦਾ ਡਿਸਕਾਊਂਟ ਹੈ ਜਿਹੜਾ ਮਿਸ ਨਹੀਂ ਕਰਨਾ ਚਾਹੀਦਾ। ਅਪਲਾਇੰਸਿਸ ਇੰਡਸਟਰੀ ਚ ਇੰਨਾ ਵੱਡਾ ਡਿਸਕਾਊਂਟ ਜਿਹੜਾ ਉਹ ਹਰ ਸਪੈਸ਼ਲ ਪ੍ਰਮੋਸ਼ਨ ਤੇ ਨਹੀਂ ਮਿਲਦਾ, ਇਹ ਸਿਰਫ ਕੈਨੇਡਾ ਡੇ ਸਪੈਸ਼ਲ ਸੇਲ ਹੈ ਜਿਹਦੇ ਤੇ ਇਹ ਦਿੱਤਾ ਜਾ ਰਿਹਾ। ਸੋ ਅਸੀਂ ਜੇ ਗੱਲ ਕਰੀਏ, ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲ ਓਵਨ, ਬਿਲਟ ਇਨ ਮਾਈਕ੍ਰੋਵੇਵ, ਬਿਲਟ ਇਨ ਡਿਸ਼ਵਾਸ਼ਰ ਤੇ ਬਿਲਟ ਇਨ ਕਾਊਂਟਰ ਡੈਪਥ ਫਰਿੱਜ, $12,000 ਵਾਲਾ ਬਿਲਟ ਇਨ ਕਿਚਨ ਸਿਰਫ $6,900 ਦਾ। ਤੇ ਜੇ 3-ਪੀਸ ਕਿਚਨ ਬੰਡਲ ਲੈਣਾ, ਫਰਿੱਜ, ਸਟੋਵ, ਡਿਸ਼ਵਾਸ਼ਰ, ਇਹਦੇ ਚ ਵੀ $2,000 ਕਸਟਮਰ ਨੇ ਸੇਵ ਕਰ ਲੈਣੇ ਆ। $5,000 ਵਾਲਾ ਫਰਿੱਜ, ਸਟੋਵ, ਡਿਸ਼ਵਾਸ਼ਰ $2,999 ਚ ਸਿਰਫ ਮਿਲ ਜਾਣਾ, ਤੇ $2,999 ਵੀ 6 ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। ਟੋਪ ਲੋਡ ਵਾਸ਼ਰ ਐਂਡ ਡਰਾਇਰ ਦੀ ਗੱਲ ਕਰੀਏ ਤੇ $1,700 ਤੋਂ $1099 ਦਾ ਪੇਅਰ ਦੇ ਰਹੇ ਜੀ, ਵਾਸ਼ਰ ਡਰਾਇਰ ਦੋਨੋਂ $1099 ਚ। ਜੇ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਦੀ ਗੱਲ ਕਰਦੇ ਹਾਂ ਜਿਹੜਾ ਕਿ ਟੌਪ ਆਫ ਦਾ ਲਾਈਨ ਪਲੈਟੀਨਮ ਸੀਰੀਜ਼ ਪਲੈਟੀਨਮ ਕਲਰ ਚ ਹੈ। ਵਾਸ਼ਰ ਵੀ ਸਟੀਮ ਤੇ ਡਰਾਇਰ ਵੀ ਸਟੀਮ ਫੀਚਰ ਦੇ ਨਾਲ ਅਪਡੇਟਡ ਟੈਕਨੋਲੋਜੀ ਹੈ। ਉਹਨਾਂ ਨੂੰ ਕਸਟਮਰਸ ਨੂੰ $2500 ਤੋਂ $1799 ਦਾ ਮਿਲਣਾ। $700 ਤੁਸੀਂ ਕੱਲੇ ਵਾਸ਼ਰ ਐਂਡ ਡਰਾਇਰ ਤੇ ਸੇਵ ਕਰ ਲੈਣਾ। ਬਿਕੋਜ਼ ਆਫ ਕੈਨੇਡਾ ਡੇ ਸੇਲ ਦਾ ਇਹ ਲਾਸਟ ਵੀਕਐਂਡ ਹੈ ਤੇ ਵੈਰੀ ਲੋ ਇਨਵੈਂਟਰੀ, ਚਾਰ ਚਾਰ ਪੰਜ ਪੰਜ ਪੀਸ ਇਨ ਸਟਾਕ ਹੈਗੇ ਜੀ, ਜਿਹਦਾ ਕਸਟਮਰ ਫਾਇਦਾ ਚੁੱਕ ਸਕਦੇ ਆ। ਇਹਦੇ ਲਈ ਵਿਜ਼ਿਟ ਕਰਨਾ 801 ਬੋਵੇ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ, ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ 905-450-2828 905
1: ਇਹਨਾਂ
2: ਚ ਜੂਸਰ ਆ ਜਾਂਦਾ। ਇਹ ਨਿੰਜਾ ਕੰਪਨੀ ਹੈ, ਨਿੰਜਾ ਪ੍ਰੀਮੀਅਮ ਬ੍ਰਾਂਡ ਹੈ ਤੇ 50% ਡਿਸਕਾਊਂਟ ਅੱਧੀ ਪ੍ਰਾਈਸ ਤੇ $400 ਵਾਲਾ ਜੂਸਰ $199 ਦਾ ਅਸੀਂ ਦੇ ਰਹੇ ਹਾਂ। ਜੇ ਕਿਸੇ ਨੇ ਮਾਈਕ੍ਰੋਵੇਵ ਲੈਣਾ ਪੈਨਾਸੋਨਿਕ ਦਾ $300 ਵਾਲਾ ਅੱਧੀ ਪ੍ਰਾਈਸ ਤੇ $149 ਦਾ ਮਿਲੇਗਾ ਸਟੇਨਲੈਸ ਸਟੀਲ ਦਾ। ਜੇ ਕੋਈ ਕਸਟਮਰ ਜਿਹੜੇ ਜੀ ਏਅਰ ਫਰਾਇਰ ਦੇਖ ਰਹੇ ਆ ਤੇ ਏਅਰ ਫਰਾਇਰ ਵੀ ਜਿਹੜਾ ਉਹ ਵੀ ਤੁਹਾਨੂੰ ਅੱਜ ਸਪੈਸ਼ਲ ਪ੍ਰਾਈਸ ਤੇ ਅਸੀਂ $300 ਵਾਲਾ ਅੱਧੀ ਪ੍ਰਾਈਸ ਤੇ $149 ਦਾ ਦੇ ਰਹੇ ਹਾਂ। ਜੇ ਕੋਈ ਕਸਟਮਰ ਸਟੋਨ ਬੇਕਡ ਪੀਜ਼ਾ ਮਸ਼ੀਨ ਦੇਖ ਰਹੇ ਆ, ਸਟੋਨ ਬੇਕਡ ਪੀਜ਼ਾ ਜਿਹੜਾ ਇਹ ਵੀ ਮਸ਼ੀਨ ਏਅਰ ਫਰਾਇਰ ਬਿਲਟ ਇਨ ਹੈ ਇਹਦੇ ਚ, ਔਰ ਇਹਦੇ ਚ ਕੀ ਹੈ ਜੀ ਕਿ ਸਟੋਨ ਪਲੇਟ ਇੰਕਲੂਡਿਡ ਹੈ ਔਰ ਇਹਦੇ ਚ ਗਰੰਟਿਡ 3 ਮਿੰਟ ਚ ਪੀਜ਼ਾ ਬਣੇਗਾ। ਇਹ ਸਪੈਸ਼ਲ ਟੈਕਨੋਲੋਜੀ ਹੈ ਔਰ ਇਹ ਮਾਈਕ੍ਰੋਵੇਵ ਸਾਈਜ਼ ਦਾ ਜਿਹੜਾ ਤੁਸੀਂ ਕਾਊਂਟਰ ਦੇ ਉੱਪਰ ਰੱਖ ਸਕਦੇ ਹੋ, 3 ਮਿੰਟ ਚ ਪੀਜ਼ਾ ਬਣੇਗਾ। ਜਾਂ ਤੁਸੀਂ ਬ੍ਰੈਡ ਬਣਾਉਣੀ ਹੈ, 3 ਮਿੰਟ ਚ ਬ੍ਰੈਡ ਬਣੇਗੀ। ਜਾਂ ਤੁਸੀਂ ਨਾਨ ਲਗਾਉਣੇ ਆ, 3 ਮਿੰਟ ਚ ਨਾਨ ਤਿਆਰ ਹੋਏਗਾ।
0: ਬਹੁਤ ਅੱਛਾ।
2: ਔਰ ਏਅਰ ਫਰਾਇਰ ਦੇ ਨਾਲ ਇਹ ਕੁਕਿੰਗ ਸਾਰੀ ਹੋਏਗੀ ਕਿਉਂਕਿ ਏਅਰ ਫਰਾਇਰ ਬਿਲਟ ਇਨ। ਇਹ ਸਟੋਨ ਬੇਕਡ ਪੀਜ਼ਾ $500 ਵਾਲਾ $249 ਦਾ ਅੱਧੀ ਪ੍ਰਾਈਸ ਤੇ ਤੁਹਾਨੂੰ ਦੇ ਰਹੇ ਹਾਂ। ਬ੍ਰੈਂਪਟਨ ਪ੍ਰਾਈਸਿਸ ਬੋਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ ਹੈ ਜੀ, 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ, 905-450-2828 ਨੰਬਰ ਹੈ, 905-450-2828 ਤੇ ਸਾਡੀ ਵੈਬਸਾਈਟ ਹੈ ਜੀ brampton appliances.com। ਸਾਡੀ ਵੈਬਸਾਈਟ ਜ਼ਰੂਰ ਵਿਜ਼ਿਟ ਕਰ ਲੈਣਾ ਤਾਂ ਕਿ ਪ੍ਰੋਡਕਟ ਦੀ ਨੌਲੇਜ ਲੈ ਸਕੋ ਤੁਸੀਂ, ਤੇ ਫਿਰ ਵਾਕ ਇਨ ਕਸਟਮਰ ਨੂੰ ਜਿਹੜੀ ਕੈਨੇਡਾ ਡੇ ਡਿਸਕਾਊਂਟਡ ਸਪੈਸ਼ਲ ਸੇਲ ਪ੍ਰਾਈਸਿਸ ਹੈਗੀਆਂ ਉਹ ਪ੍ਰਾਈਸਿਸ ਮਿਲਣਗੀਆਂ। 905-450-2828 905-450-2828 brampton appliances.com 905-450-2828 ਜੀ।
0: ਬਹੁਤ ਬਹੁਤ ਸ਼ੁਕਰੀਆ ਸੁਲਤਾਨ ਜੀ, ਧੰਨਵਾਦ ਜੀ। 905-450-2828 7 ਵਜੇ ਤੋਂ ਪਹਿਲਾਂ ਇੱਥੇ ਪਹੁੰਚ ਸਕਦੇ ਤੇ ਕੱਲ ਦੀ ਟਾਈਮਿੰਗ ਵੀ 11 ਤੋਂ 7। ਆਓ ਤੁਹਾਨੂੰ ਲੈ ਕੇ ਚੱਲੀਏ 294 ਵਾਕਰ ਡਰਾਈਵ ਤੇ, ਜਿੱਥੇ ਗ੍ਰੈਂਡ ਹੋਮ ਫਰਨੀਚਰ ਫਰਨੀਚਰ ਦੀ ਸੇਲ ਦੇ ਲਈ ਬਾਈ ਸੁੱਖ ਜੀ ਸਾਨੂੰ ਲਾਈਨ ਤੇ ਜੁੜ ਚੁੱਕੇ ਨੇ। ਸੁੱਖ ਬਾਈ ਜੀ ਲੰਘੇ ਆਓ।
3: ਬਹੁਤ ਸ਼ੁਕਰੀਆ ਧੰਨਵਾਦ ਭੁੱਲਰ ਸਾਹਿਬ। ਬਿਲਕੁਲ, ਕੈਨੇਡਾ ਡੇ ਵਾਲੀਆਂ ਪ੍ਰਾਈਸਿਸ ਪਰਿਵਾਰਾਂ ਨੂੰ ਮਿਲ ਰਹੀਆਂ ਫਰਨੀਚਰ ਦੇ ਉੱਪਰ, ਅੱਜ ਰਾਤ ਦੇ 8 ਵਜੇ ਤੱਕ ਤੁਹਾਡੇ ਲਈ ਓਪਨ ਆ। ਸੋ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਆ ਤਾਂ ਸਾਲ ਦੀਆਂ ਸਭ ਤੋਂ ਘੱਟ ਕੀਮਤਾਂ ਦੇ ਉੱਪਰ ਫਰਨੀਚਰ ਆਪਣੇ ਘਰ ਲੈ ਕੇ ਜਾ ਸਕਦੇ ਹੋ, ਨਾਲ ਵੱਡੇ ਵੱਡੇ ਤੋਹਫੇ ਤੁਸੀਂ ਆਪਣੇ ਘਰ ਲੈ ਕੇ ਜਾਣੇ ਆ। 294 ਵਾਕਰ ਡਰਾਈਵ 294 ਵਾਕਰ ਡਰਾਈਵ 294 ਵਾਕਰ ਡਰਾਈਵ ਵੱਲੋਂ ਗੱਡੀਆਂ ਕਮਾ ਲਓ ਫਟਾਫਟ ਸੇਵਿੰਗ, ਤੇ ਨਾਲ ਦੀ ਨਾਲ ਵੱਡੇ ਵੱਡੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਆ। ਬੈਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ ਕਸਟਮਾਈਜ਼ ਸੋਫਾ ਸੈੱਟ ਚਾਹੀਦੇ ਨੇ, ਰੀਅਲ ਮਾਰਬਲ ਦੇ ਡਾਇਨਿੰਗ ਟੇਬਲ ਚਾਹੀਦੇ ਨੇ, ਤਾਂ ਪਹੁੰਚੋ 294 ਵਾਕਰ ਡਰਾਈਵ ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ।
0: ਬਾਈ ਜੀ, ਜੇ ਨੂੰ ਕੋਈ ਗ੍ਰੈਂਡ ਡੀਲ ਬਣਾਉਣੀ ਹੈ, ਕੋਈ ਇਦਾਂ ਦੀ ਡੀਲ ਦਿਓ ਜਿਹੜੀ $294 ਦੀ ਹੋਵੇ, ਚਾਹੇ ਉਹ ਕੌਫੀ ਟੇਬਲ ਹੀ। ਇੱਕ ਤੁਹਾਡੇ ਕੋਲ ਬਹੁਤ ਹੀ ਘੈਂਟ ਕੌਫੀ ਟੇਬਲ ਪਿਆ ਸੀ, ਤੁਸੀਂ 500-600 ਦਾ ਲਾਇਆ ਹੋਇਆ ਸੀ, ਉਹਨੂੰ 294 ਤੇ ਦੇ ਸਕਦੇ
3: ਭੁੱਲਰ ਸਾਹਿਬ? ਏਦਾਂ ਕਰੋ, ਪਹਿਲੇ 10 ਕਾਲਰ ਕਾਲ ਕਰ ਦਿਓ ਸਾਨੂੰ ਰਾਈਟ ਵੇ, ਗਲਾਸ ਦਾ ਮਾਡਰਨ ਕੌਫੀ ਟੇਬਲ ਸਿਰਫ $294 $294 $294 ਪਹਿਲੇ 10 ਕਾਲਰ ਰਾਈਟ ਵੇ ਕਾਲ ਕਰ ਲਿਓ ਭੁੱਲਰ ਸਾਹਿਬ।
0: ਤੇ ਕੋਈ ਕੈਨੇਡਾ ਡੇ ਤੇ ਤੋਹਫਾ, ਤੁਸੀਂ ਕਹਿੰਦੇ ਤੋਹਫੇ ਵੀ ਮਿਲਣਗੇ ਤੇ ਤੋਹਫਾ ਕੀ ਹੋਊਗਾ ਨਾਲ?
3: ਬਿਲਕੁਲ ਭੁੱਲਰ ਸਾਹਿਬ, ਪਾਈਏ ਪਟਾਕਾ, ਪਹਿਲੇ 10 ਕਸਟਮਰ ਕੜਾਕੇ ਕੱਢ ਮੰਡੀਰ, ਪਹਿਲੇ ਵੀ ਹੁਣ ਜਾ ਰਿਹਾ ਫਰਨੀਚਰ ਇੰਡਸਟਰੀ ਦੇ ਵਿੱਚ, ਪਰ ਕਾਲ ਕਰਨੀ ਪੈਣੀ ਆ। ਬਿਨਾਂ ਕਾਲ ਤੋਂ ਤੁਸੀਂ ਕਹੋ ਵੀ ਡੀਲ ਲੌਕ ਕਰ ਲਈ ਸੀ ਅਸੀਂ ਆਉਣ ਲੱਗੇ, ਨਹੀਂ, ਕਾਲ ਕਰਕੇ ਰਾਈਟ ਵੇ ਬੁੱਕ ਕਰ ਲਓ। ਗਲਾਸ ਦਾ ਮਾਡਰਨ ਕੰਫਰਟੇਬਲ 294 ਡਾਲਰ ਦਾ, ਤੇ ਨਾਲ 43 ਇੰਚ ਦਾ ਟੈਲੀਵਿਜ਼ਨ ਟੀਵੀ ਫ੍ਰੀ ਫ੍ਰੀ ਫ੍ਰੀ। ਬਣਦੀ ਗੱਲਬਾਤ ਭੁੱਲ ਸਾਹਿਬ, ਪਹਿਲੀ ਵਾਰੀ ਹੋਇਆ,
0: ਮੈਂ ਤਾਂ ਸਟਨ ਹੋ ਗਿਆ ਜੀ। ਟੀਵੀ ਜੇ ਕੱਲਾ ਹੀ ਲੈਣਾ ਹੋਵੇ ਉਹੀ 350-350 ਦਾ ਮਿਲਦਾ।
3: ਗਲਾਸ ਦਾ ਮਾਡਰਨ ਕੰਫਰਟੇਬਲ 294 ਡਾਲਰ ਦਾ, ਨਾਲ ਟੈਲੀਵਿਜ਼ਨ ਟੀਵੀ ਫ੍ਰੀ, 43 ਇੰਚ ਦਾ ਟੈਲੀਵਿਜ਼ਨ ਫ੍ਰੀ। ਪਹਿਲੇ 10 ਕਾਲਰ ਕਾਲ ਰਾਈਟ ਵੇ ਕਰਕੇ ਬੁੱਕ ਕਰ ਲਿਓ। ਨੰਬਰ ਟੂ ਕਾਲ 905-302-9494, 905-302-9494, 905-302-9494, 905-302-9494। ਗਲਾਸ ਦਾ ਮਾਡਰਨ ਕੌਫੀ ਟੇਬਲ ਸਿਰਫ 294 ਡਾਲਰ ਦਾ, ਪਹਿਲੇ 10 ਕਾਲਰ ਨੂੰ 43 ਇੰਚ ਟੈਲੀਵਿਜ਼ਨ ਟੀਵੀ ਫ੍ਰੀ ਫ੍ਰੀ ਫ੍ਰੀ। 905-302-9494 ਪੁਲਰ ਸਾਹਿਬ,
0: ਬਹੁਤ ਬਹੁਤ ਧੰਨਵਾਦ ਜੀ, ਸ਼ਾਨਦਾਰ। 905-302-9494 ਨੰਬਰ ਹੈ। 294 ਵਾਕ ਡਰਾਈਵ ਤੇ 294 ਡਾਲਰ ਤੁਸੀਂ ਪੇ ਕਰਨੇ ਆ, ਤੁਹਾਨੂੰ ਟੈਲੀਵਿਜ਼ਨ ਵੀ ਮਿਲੂਗਾ, ਕੌਫੀ ਟੇਬਲ ਵੀ ਮਿਲੂਗਾ। ਨੰਬਰ ਟੂ ਕਾਲ 905-302-9494, 905-302-9494, 905-302-9494। ਜਿਹੜਾ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਵਿੱਚ ਵੇਲਾ ਹੋ ਗਿਆ ਸਟੇਸ਼ਨ ਆਈ ਡੀ ਦਾ, ਪ੍ਰੋਗਰਾਮ ਦਾ ਆਨੰਦ ਮਾਣੋਗੇ ਤੁਸੀਂ 7 ਵਜੇ ਤੱਕ। ਬਹੁਤ ਸ਼ੁਕਰੀਆ, ਧੰਨਵਾਦ।
4: Opinions expressed in the following program are those of the host and their guests and do not reflect the views and opinions of the management and staff of CHLO AM 530.

0: ਡਿਸਕਵਰੀ.ca
1: ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਆਇਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 ਬੈਡਰੂਮ 2.5 ਵਾਸ਼ਰੂਮ ਹਨ। ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। $30,000 ਦਾ ਜਨਰੇਟਰ ਅਤੇ 14x14 ਫੀਟ ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 ਫੁੱਟ ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ। ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ। ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222 416-265-2222 4162652222।

0: ਬਲਾਈਂਡ ਤੇ ਜਿਹੜੀ ਬਾਈ ਉਹਨਾਂ ਨੇ ਡੀਲ ਅਨਾਊਂਸ ਕੀਤੀ ਆ ਇਸ ਤੇ ਬੜਾ ਭਰਵਾਂ ਹੰਗਾਰਾ ਆ ਰਿਹਾ। ਤੁਹਾਨੂੰ ਦੁਬਾਰਾ ਦੱਸ ਦਈਏ ਜੇ ਤੁਸੀਂ ਡੀਲ ਮਿਸ ਕਰ ਗਏ ਹੋ ਕਿਉਂਕਿ 5 ਕਾਲਰ ਸਟਿਲ ਅਵੇਲੇਬਲ ਨੇ ਬਾਈ ਜੀ। ਹਾਂਜੀ
1: ਭੁੱਲ ਸਾਹਿਬ, ਚਾਰ
0: ਕਾਲਾਂ
1: 6 ਕਾਲਾਂ ਮਤਲਬ ਆਰਡਰ ਬੁੱਕ ਹੋ ਚੁੱਕੇ ਆ ਜੀ,
0: ਤੇ 4 ਕਾਲਰ ਹਜੇ ਵੀ ਇਹਦਾ ਫਾਇਦਾ ਲੈ ਸਕਦੇ ਨੇ। ਇੱਕ ਵਾਰ ਦੁਬਾਰਾ ਕੁਇਕਲੀ ਸ਼ਾਰਟ ਦੇ ਵਿੱਚ ਦੱਸ ਦਿਓ ਕੈਨੇਡਾ ਡੇ ਸਪੈਸ਼ਲ ਡੀਲ ਦਾ ਜੀ।
1: ਕੈਨੇਡਾ ਡੇ ਸਪੈਸ਼ਲ ਹੈ ਜੀ, ਜੇ ਤੁਸੀਂ ਸਾਡੇ ਤੋਂ ਸਾਰੇ ਘਰ ਦੀਆਂ ਬਲਾਈਂਡਸ ਲਗਵਾਉਂਦੇ ਹੋ ਤਾਂ ਤੁਹਾਨੂੰ ਇੱਕ ਟੈਲੀਵਿਜ਼ਨ ਫ੍ਰੀ ਦਿੱਤਾ ਜਾ ਰਿਹਾ ਹੈ, ਬਿਲਕੁਲ ਫ੍ਰੀ ਆਫ ਕੋਸਟ।
0: ਤੇ ਇਹਦੇ ਵਿੱਚ ਤੁਹਾਨੂੰ ਤੁਸੀਂ 50% ਡਿਸਕਾਊਂਟ ਵੀ ਆਲਰੇਡੀ ਆ,
1: ਜੋ ਡਿਸਕਾਊਂਟ ਚੱਲ ਰਿਹਾ ਜੀ 50% ਉਹ ਬਰਕਰਾਰ ਹੈਗਾ ਹੀ ਹੈਗਾ।
0: ਵੈਰੀ ਗੁੱਡ,
1: 50% ਦੇ ਡਿਸਕਾਊਂਟ ਦੇ ਨਾਲ ਨਾਲ ਤੁਸੀਂ ਸਾਡੇ ਤੋਂ ਸਾਰੇ ਘਰ ਦੀਆਂ ਬਲਾਈਂਡਸ ਲਗਵਾਓ ਤੇ ਇੱਕ ਟੀਵੀ ਬਿਲਕੁਲ ਫ੍ਰੀ ਪਾਓ।
0: ਨੰਬਰ ਸਾਂਝਾ ਕਰ,
1: 647-399-4446
0: 647-399-4446
1: ਇਹ ਤੁਸੀਂ ਜੇ ਰੇਡੀਓ ਦਾ ਹਵਾਲਾ ਦਓਗੇ ਜੀ ਤੇ ਪਹਿਲੇ 10 ਕਾਲਰਾਂ ਨੂੰ ਹੀ ਇਹ ਜਿਹੜਾ ਆਫਰ ਹੈ ਤੇ ਜਿਹਦੇ ਦੇ ਵਿੱਚੋਂ ਮੈਨੂੰ 6 ਕਾਲਾਂ
0: ਦਿਓਗੇ ਤੁਹਾਡਾ ਪੇਪਰ।
1: ਹਾਂਜੀ, ਜਿਹੜੇ ਮੈਨੂੰ 6 ਕਾਲਾਂ ਆਲਰੇਡੀ ਆ ਚੁੱਕੀਆਂ ਨੇ
0: ਇਹਦੇ ਵਿੱਚ ਨੰਬਰ ਆ ਜੀ ਐਂਡਿੰਗ ਤੇ 4646 ਤਾਂ ਬਾਈ ਜੀ ਇਹ ਤਾਂ ਤੁਹਾਡਾ ਨੰਬਰ ਆ, ਸੋਰੀ 3201-4313-1263-00-42-3289 ਇਹ ਜਿਹੜੇ ਨੰਬਰ ਜਿਹਨਾਂ ਦੇ ਐਂਡਿੰਗ ਤੇ ਇਹਨਾਂ ਨੂੰ ਆਲਰੇਡੀ ਟੈਲੀਵਿਜ਼ਨ ਫ੍ਰੀ ਦੀ ਲਿਸਟ ਦੇ ਵਿੱਚ
1: ਇਹਨਾਂ ਨੇ ਆਲਰੇਡੀ ਸਾਡੇ ਨੂੰ ਇਨਕੁਆਇਰੀ ਕੀਤੀ ਆ ਤਾਂ ਆਪਾਂ ਐਸਟੀਮੇਸ਼ਨ ਜਦੋਂ ਮੈਜ਼ਰਮੈਂਟ ਕਰਨ ਜਾਵਾਂਗੇ। ਕਹਿਣ ਦਾ ਮਤਲਬ ਹੈ ਕਿ ਵੀ ਇਹਨਾਂ ਦਾ ਜੋ ਆਫਰ ਸੀਗਾ ਉਹ ਬੁੱਕ ਹੋ ਚੁੱਕਿਆ।
0: ਸੋ ਤੁਸੀਂ ਵੀ ਦੋਸਤੋ 4 ਕਾਲਾਂ
1: ਤੁਸੀਂ ਸਾਨੂੰ ਟੈਕਸਟ ਮੈਸੇਜ ਵੀ ਕਰ ਸਕਦੇ ਹੋ, 4 ਸਪੋਟ ਹਜੇ ਵੀ ਖਾਲੀ ਨੇ, ਟੈਕਸਟ ਮੈਸੇਜ ਕਰੋ, ਕਾਲ ਕਰੋ 647-399-4446
0: ਮੈਪਲ ਕਲੀਨਿੰਗ ਜਿਵੇਂ ਇਹਨਾਂ ਨੇ ਦੱਸਿਆ ਮਾਨ ਸਾਹਿਬ ਨੇ ਕਿ ਜਿਹੜੇ ਪਿਛਲੇ 10 ਕੁ ਦਿਨ ਸੀ ਨਾ ਜਿੱਥੇ ਕਿ ਛੁੱਟੀਆਂ ਦਾ ਟਾਈਮ ਸੀਗਾ, ਜਿੱਥੇ ਸਮਰ ਟਾਈਮ ਸੀ, ਗਰਮੀ ਦਾ ਟਾਈਮ ਸੀ, ਵਿਆਹ ਸ਼ਾਦੀ ਫੰਕਸ਼ਨਾਂ ਦਾ ਟਾਈਮ ਸੀਗਾ, ਕੈਨੇਡਾ ਡੇ ਦਾ ਟਾਈਮ ਸੀ, ਤੇ ਉੱਤੋਂ ਦੀ 1 ਤਰੀਕ ਹੁੰਦੀ ਆ ਘਰੋਂ ਮੂਵ ਇਨ ਮੂਵ ਆਊਟ ਵੀ ਹੋਣਾ ਹੁੰਦਾ, ਤਾਂ ਜਿਹੜੇ ਇਹ ਦਿਨਾਂ ਦੇ ਵਿੱਚ ਐਕਸਟ੍ਰੀਮ ਬਿਜੀ ਮੈਨੂੰ ਲੱਗਦਾ ਤੁਸੀਂ ਵੀ ਚੱਲ ਰਹੇ ਹੋ।
2: ਸਰ ਬਹੁਤ ਜ਼ਿਆਦਾ ਬਿਜੀ ਅਸੀਂ ਜੀ, ਮਤਲਬ ਦੱਸ ਨਹੀਂ ਸਕਦੇ ਕਿ ਵੀ ਇੰਨਾ ਕੁ ਜ਼ਿਆਦਾ ਪਿਆਰ ਮਿਲ ਰਿਹਾ ਸਾਨੂੰ ਸਰੋਤਿਆਂ ਦੇ ਵੱਲੋਂ ਕਿ ਵੀ ਸਾਡੀਆਂ ਸਾਰੀਆਂ ਟੀਮਾਂ ਹਰ ਰੋਜ਼ ਮਤਲਬ ਕੇ ਵੀ ਪੁੱਛੋ ਨਾ ਵੀ ਇੰਨਾ ਕੰਮ।
0: ਸੋ 5 ਬਾਈ ਜੀ ਦੇ ਇੱਕ ਪਾਲਿਸੀ ਆ, ਇਹ ਕਹਿੰਦੇ ਅਸੀਂ ਸਿਰਫ ਤੇ ਸਿਰਫ 1 ਦਿਨ ਦੇ ਵਿੱਚ 5 ਟੀਮਾਂ ਨੇ ਤੇ 5 ਜੌਬਾਂ ਹੀ ਕਰਦੇ ਆ, ਚਾਹੇ ਉਹ 4 ਘੰਟਿਆਂ ਦੀ ਜੌਬ ਆ, 8 ਘੰਟਿਆਂ ਦੀ ਜੌਬ ਆ, ਫੁੱਲ ਡੇ ਦੀ ਜੌਬ ਆ। ਅਸੀਂ ਕਦੇ 1 ਦਿਨ ਦੇ ਵਿੱਚ ਜੇ 5 ਟੀਮਾਂ ਨੇ ਅਸੀਂ ਇੱਕ ਟੀਮ ਨੂੰ 2 ਜੌਬਾਂ ਨਹੀਂ ਦਿੰਦੇ, ਉਹਦਾ ਰੀਜ਼ਨ ਕੀ ਆ ਬਾਈ ਜੀ?
2: ਉਹਦਾ ਰੀਜ਼ਨ
0: ਤੁਸੀਂ ਦਿਨ 'ਚ 2-2 ਜੌਬਾਂ ਕਰਕੇ ਯੂ ਕੈਨ ਮੇਕ ਮੋਰ ਮਨੀ।
2: ਨਹੀਂ ਬਾਈ ਜੀ, ਮਨੀ ਤਾਂ ਮੋਰ ਕਰ ਲਾਂਗੇ ਪਰ ਕੁਆਲਿਟੀ ਨਹੀਂ ਰਹਿਣੀ ਜੀ। ਜੇ ਹੁਣ ਸਾਡਾ ਇਹ ਆ ਵੀ ਕੁਆਲਿਟੀ ਤੇ ਧਿਆਨ ਜ਼ਿਆਦਾ ਹੈ ਜੀ, ਤੇ ਕੁਆਲਿਟੀ ਨਹੀਂ। ਹੁਣ ਜੇ ਸਰ ਦੇਖੋ, ਇੱਕ ਬੰਦਾ ਆਲਰੇਡੀ 7-8 ਘੰਟੇ ਦੀ ਇੱਕ ਥਾਵੇਂ ਜੌਬ ਕਰ ਰਿਹਾ, ਉਹ ਤੋਂ ਬਾਅਦ ਉਹ ਕਿਤੇ ਫੇਰ 4-5 ਘੰਟੇ ਦੀ ਜੌਬ ਲਈ ਜਾ ਰਿਹਾ, ਕੀ ਉਹਦਾ ਮੂਡ ਉਹ ਜਿਹਾ ਹੋਊਗਾ ਜੋ ਪਹਿਲਾਂ ਸਵੇਰੇ ਉਹਨੇ ਸਟਾਰਟ ਕੀਤਾ?
0: ਜਾਂ ਉਹਨੇ ਪਹਿਲੀ ਜੌਬ ਦੇ ਵਿੱਚ ਕਾਹਲੀ ਕਰਨੀ ਆ ਜਾਂ ਅਗਲੀ ਦੇ ਵਿੱਚ ਪੂਰਾ 100% ਨਹੀਂ
2: ਤਾਂ ਡਰ ਰਹਿੰਦਾ ਬੰਦੇ ਦੇ ਮਨ ਚ ਵੀ, ਪ੍ਰੈਸ਼ਰ ਹੁੰਦਾ ਇੱਕ ਮੈਂ ਇੱਥੋਂ ਵੀ ਡਨ ਕਰਾਂ ਉੱਥੇ ਵੀ ਨਿਬੇੜਾਂ, ਤਾਂ ਸਰ ਉਹ ਲੋਟ ਨਹੀਂ ਆਉਂਦਾ ਜੀ।
0: ਸੋ
2: ਵੱਲੋਂ ਇਹ ਹੁੰਦਾ ਕਿ ਵੀ ਕੰਮ ਦੀ ਕੁਆਲਿਟੀ ਪੂਰੀ ਹੋਣੀ ਚਾਹੀਦੀ ਹੈ, ਇੱਕੋ ਜੌਬ ਹੈ ਇਹਨੂੰ ਡਨ ਕਰੋ, ਕੋਈ ਤੁਹਾਡੇ ਤੇ ਬੰਦਿਸ਼ ਨਹੀਂ ਵੀ ਇੰਨੇ ਟਾਈਮ ਚ ਕਰਨੀ ਹੈ, ਜਿੰਨਾ ਖੁੱਲਾ ਟਾਈਮ ਲੈਣਾ ਲੈ ਕੇ ਕਰੋ।
0: ਤੇ ਜਦੋਂ ਜੌਬ ਡਨ ਹੋ ਜਾਂਦੀ ਹੈ ਜੀ, ਇਸ ਤੋਂ ਬਾਅਦ ਕੀ ਹਾਊਸ ਓਨਰ ਨੂੰ ਚੈੱਕ ਕਰਾਇਆ ਜਾਂਦਾ ਕਿ ਪੂਰੀ ਸੈਟਿਸਫੈਕਸ਼ਨ ਦੇਖੋ ਜੀ ਤੁਹਾਡਾ ਵੀ ਆਪਣਾ ਘਰ ਚੈੱਕ ਕਰ ਲਓ?
2: ਸਰ ਪ੍ਰੋਪਰ ਵਾਕ ਥਰੂ ਕਰਾਇਆ ਜਾਂਦਾ ਈਚ ਐਂਡ ਐਵਰੀਥਿੰਗ ਦੇ ਨਾਲ, ਜੇ ਅਗਲੇ ਨੂੰ ਆਪਣੇ ਓਨਰ ਨੂੰ ਕਿਹਾ ਜਾਂਦਾ ਕਿ ਵੀ ਸਰ ਤੁਸੀਂ ਚੈੱਕ ਕਰੋ ਜੀ ਪ੍ਰੋਪਰ ਸਾਡੇ ਨਾਲ ਗੇੜਾ ਦੇ ਕੇ, ਤੁਹਾਨੂੰ ਕਿਤੇ ਵੀ ਕੋਈ ਵੀ ਪ੍ਰੋਬਲਮ ਲੱਗਦੀ ਹੈ ਤਾਂ ਅਸੀਂ ਨਾਲ ਦੀ ਨਾਲ ਫਿਕਸ ਕਰਾਂਗੇ। ਵੈਸੇ ਇੱਦਾਂ ਦੀ ਕੋਈ ਪ੍ਰੋਬਲਮ ਆਉਂਦੀ ਨਹੀਂ, ਪਰ ਉਹ ਸਾਡੀ ਜ਼ਿੰਮੇਵਾਰੀ ਹੈ ਜੀ ਤੇ ਉਹਨੂੰ ਅਸੀਂ ਪ੍ਰੋਪਰ ਨਿਭਾਉਂਦੇ ਹਾਂ।
0: ਸਪੋਟਲੈਸ ਕਲੀਨਿੰਗ ਕਰਦੇ ਨੇ ਦੋਸਤੋ, ਤੁਹਾਡੇ ਘਰ ਦੇ ਵਿੱਚ ਕੋਈ ਫੰਕਸ਼ਨ ਆ, ਵਿਆਹ ਸ਼ਾਦੀ ਆ, ਕੋਈ ਜਿਹੜੀ ਐਨਵਰਸਰੀ ਆ, ਬਰਥਡੇ ਆ, ਕੋਈ ਬੱਚੇ ਦਾ ਕੋਈ ਚੀਜ਼ ਸੈਲੀਬ੍ਰੇਟ ਕਰਨੀ ਆ, ਘਰ ਦੇ ਮਹਿਮਾਨ ਆਉਣ ਤੋਂ ਪਹਿਲਾਂ ਪਾਰਟੀ ਹੋਣ ਤੋਂ ਬਾਅਦ ਕਲੀਨਿੰਗ ਕਰਵਾਉਣੀ ਆ। ਤੁਸੀਂ ਨਵੀਂ ਜਗ੍ਹਾ 'ਤੇ ਮੂਵ ਹੋ ਰਹੇ ਹੋ, ਟੈਨੈਂਟ ਪ੍ਰੋਪਰਟੀ ਛੱਡ ਕੇ ਗਏ ਆ, ਮੈਸੀ ਛੱਡ ਕੇ ਗਏ ਆ, ਨਵੇਂ ਟੈਨੈਂਟਸ ਨੇ ਆਉਣਾ, ਜਾਂ ਤੁਸੀਂ ਆਪ ਖੁਦ ਕਿਤੇ ਮੂਵ ਹੋਣਾ, ਤੁਹਾਡੇ ਘਰ ਨੂੰ ਰੈਡੀ ਕਰਦੇ ਨੇ। ਤੁਹਾਡੇ ਘਰ ਦੇ ਮੂਵ ਹੋਣ ਤੋਂ ਪਹਿਲਾਂ ਜਿਹੜਾ ਕਲੀਨ ਕੀਤਾ ਜਾਂਦਾ, ਈਵਨ ਜਿੱਥੇ ਰੈਂਟਲ ਪ੍ਰੋਪਰਟੀਆਂ ਦੀ ਸਾਂਭ ਸੰਭਾਲ ਆ, ਉੱਥੇ ਹੀ ਜਿਹੜੇ ਘਰ ਦੇ ਵਿੱਚ ਤੁਸੀਂ ਆਪ ਰਹਿੰਦੇ ਹੋ, ਤੁਹਾਨੂੰ ਲੱਗਦਾ ਕਿ ਸਾਡਿਆਂ ਤਾਂ ਘਰ ਬਿਲਕੁਲ ਸਾਫ਼ ਹੋਇਆ ਰਹਿੰਦਾ, ਉਹ ਘਰ ਵੀ ਹੈਰਾਨ ਹੋ ਜਾਂਦੇ ਜਦੋਂ ਮੈਪਲ ਕਲੀਨਿੰਗ ਵਾਲੇ ਜਾ ਕੇ ਦਿਖਾਉਂਦੇ ਆ ਨਾ ਕਿ ਆਹ ਕੋਨਾ ਤਾਂ ਤੁਸੀਂ ਅਨਟੱਚ ਹੀ ਪਿਆ ਜੀ, ਆਹ ਕੋਨੇ ਦੇ ਵਿੱਚੋਂ ਇੰਨੀ ਚੀਜ਼ ਨਿਕਲੀ ਆ। ਈਵਨ ਉਹ ਬੱਗ ਦੀ ਵੀ ਸਟਾਰਟਿੰਗ ਹੋ ਜਾਂਦੀ ਆ। ਬਾਈ ਜੀ, ਡੀਪ ਕਲੀਨਿੰਗ ਦੇ ਵਿੱਚ ਆਪਣੀਆਂ ਸਰਵਿਸ ਬਾਰੇ ਜ਼ਰੂਰ ਐਕਸਪਲੇਨ ਕਰੋ।
2: ਸਰ, ਡੀਪ ਕਲੀਨ ਦੇ ਵਿੱਚ ਜੀ ਆਪਾਂ ਈਚ ਐਂਡ ਐਵਰੀ ਟੋਪ ਟੂ ਬੋਟਮ ਹੋਮ ਰੀਸੈਟ ਹੁੰਦਾ। ਕੱਲਾ ਹੋਮ ਰੀਸੈਟ ਦਾ ਮਤਲਬ ਇਹ ਨਹੀਂ ਵੀ ਘਰ ਸਾਫ਼ ਸੁਥਰਾ ਹੁੰਦਾ, ਨਾਲ ਘਰ ਹਾਈਜੀਨਿਕ ਵੀ ਪ੍ਰੋਪਰ ਬਣਾਇਆ ਜਾਂਦਾ ਜੀ। ਹਾਈਜੀਨਿਕ ਕਿੱਦਾਂ ਬਣਦਾ ਵੀ ਅਸੀਂ ਵਾਸ਼ਰੂਮ ਦੇ ਵਿੱਚ ਪ੍ਰੋਪਰ ਡੀਸਕੇਲਿੰਗ ਕਰਦੇ ਹਾਂ ਜੀ। ਵਾਸ਼ਰੂਮ ਫੈਨ ਨੇ ਜਿਹੜੇ, ਉਹਨਾਂ ਦੇ ਕਵਰ ਉਤਾਰ ਕੇ ਕਵਰ ਧੋਤੇ ਜਾਂਦੇ ਆ, ਅਤੇ ਜਿਹੜਾ ਫੈਨ ਵਾਲਾ ਏਰੀਆ ਉਹਨੂੰ ਪ੍ਰੋਪਰ ਛੋਟੇ ਬਰੱਸ਼ ਦੇ ਨਾਲ ਵਿੱਚੋਂ ਉਹਦੇ ਗੰਦ ਮੰਦ ਕੱਢ ਕੇ ਉਹਨੂੰ ਪੂਰਾ ਹਵਾ ਦਾ ਜਿਹੜਾ ਫਲੋ ਹੈ ਦੁਬਾਰਾ ਰਿਜੂਵੀਨੇਟ ਕਰਦੇ ਆ। ਉਹ ਤੋਂ ਬਾਅਦ ਸਰ ਕਿਚਨ ਦੇ ਵਿੱਚ ਆਪਣੇ ਬਹੁਤ ਜ਼ਿਆਦਾ ਜਿਹੜਾ ਓਇਲ ਦੀ ਪਰਤ ਚੜੀ ਹੁੰਦੀ ਹੈ ਜੀ, ਤੇ ਓਇਲ ਦੀ ਪਰਤ ਜਿਹੜੀ ਹੈ ਉਹਨੂੰ ਪ੍ਰੋਪਰ ਡੀਗਰੀਸ ਕਰਕੇ ਜੀ ਉਹਨੂੰ ਲਾ ਕੇ ਇੱਕ ਤਰ੍ਹਾਂ ਨਾਲ ਪੂਰਾ ਐਨ ਰੀਸੈਟ ਵੱਜ ਜਾਂਦਾ ਜੀ। ਉਹਦੇ ਨਾਲ ਹੈਲਥ ਲਈ ਤਾਂ ਆਪਣੇ ਸੈੱਟ ਹੁੰਦਾ ਹੀ ਹੁੰਦਾ ਹੈ, ਤੇ ਸੋਹਣਾ ਵੀ ਘਰ ਪੂਰਾ ਲੱਗਦਾ ਹੈ ਜੀ। ਤੇ ਜਿਹੜੀ ਆਪਣੇ ਇੰਡੀਅਨ ਕਮਿਊਨਿਟੀ, ਏਸ਼ੀਅਨ ਕਮਿਊਨਿਟੀ ਦੇ ਵਿੱਚ ਮਸਾਲਿਆਂ ਦੀ ਪ੍ਰੋਬਲਮ ਜਿਹੜੀ ਆਪਾਂ ਕਹਿ ਦਿੰਦੇ ਹਾਂ ਸਮੈਲ ਦੀ ਆਉਂਦੀ ਹੈ, ਉਹ ਵੀ ਚੱਕੀ ਜਾਂਦੀ ਹੈ ਜੀ ਜਦੋਂ ਕਿਚਨ ਦੇ ਵਿੱਚ ਆਪਣੇ ਪੂਰਾ ਡੀਗਰੀਸਿੰਗ ਹੁੰਦੀ ਹੈ।
0: ਸੋ ਦੋਸਤੋ, ਜਿੱਥੇ ਤੁਹਾਡੇ ਘਰ ਦਾ ਖੁੰਜਾ ਖੁੰਜਾ ਚਮਕਦਾ, ਉੱਥੇ ਹੀ ਤੁਸੀਂ ਇਹਨਾਂ ਦੀ ਐਡ ਆਨ ਸਰਵਿਸ ਨੇ। ਘਰ ਦੀਆਂ ਬਾਹਰਲੀ ਸਾਈਡ ਤੋਂ ਵਿੰਡੋ ਕਲੀਨ ਕਰਾਉਣੀ ਆ, ਉਹ ਵੀ ਕਰਦੇ ਨੇ। ਡਰਾਈਵੇ, ਸਾਈਡ ਵਾਕਾਂ, ਬੈਕਯਾਰਡ ਕਲੀਨ, ਡੈੱਕ ਕਲੀਨਿੰਗ, ਉਹ ਸਰਵਿਸ ਨੂੰ ਕੀਤਾ ਜਾਂਦਾ। ਇਸ ਦੇ ਨਾਲ ਨਾਲ ਜਿਵੇਂ ਕਹਿੰਦੇ ਆ, ਗਰਾਜ ਹੋ ਗਿਆ, ਈਵਨ ਪੋਸਟ ਕੰਸਟਰਕਸ਼ਨ ਕਲੀਨਿੰਗ ਹੋ ਗਈ, ਜੰਕ ਰਿਮੂਵ ਹੋ ਗਏ, ਸਾਰੀਆਂ ਸਰਵਿਸ ਇਹਨਾਂ ਕੋਲ ਹੈਗੀਆਂ ਨੇ। ਅਤੇ ਇਹਨਾਂ ਨੂੰ ਕਾਲ ਕਰਨ ਦੇ ਲਈ ਨੰਬਰ ਇੱਕ ਵਾਰੀ ਸਾਂਝਾ ਕਰ ਦਿਓ ਬਾਈ ਜੀ।
2: ਨੰਬਰ ਹੈ ਜੀ ਸਾਡਾ 647-286-0077, 647-286-0077, 647-286-0077, 647-286-0077 ਜੀ।
0: ਈਵਨ ਦੋਸਤੋ, ਜੇ ਤੁਹਾਡੀ ਕੋਈ ਰੈਂਟਲ ਪ੍ਰੋਪਰਟੀ ਆ, ਸਾਲਾਂ ਤੋਂ ਟੈਨੈਂਟ ਰਹਿ ਰਹੇ ਨੇ, ਉੱਥੇ ਵੀ ਇੱਕ ਵਾਰੀ ਤੁਸੀਂ ਡੀਪ ਕਲੀਨਿੰਗ ਜ਼ਰੂਰ ਕਰਵਾ ਲਓ, ਕਿਉਂਕਿ ਕਈ ਵਾਰ ਰੈਂਟਲ ਪ੍ਰੋਪਰਟੀ ਦੇ ਵਿੱਚ ਬੱਗ ਛੇਤੀ ਪੈਣ ਲੱਗ ਜਾਂਦੇ ਨੇ। ਇੱਕ ਵਾਰੀ ਘਰ ਦੇ ਵਿੱਚ ਬੱਗ ਆ ਗਏ, ਉਹ ਕਲੀਨਿੰਗ ਦੀ ਉਹਦੀ ਜਿਹੜੀ ਜੜ ਹੁੰਦੀ ਆ, ਬਹੁਤ ਸਾਰੀਆਂ ਅਲੱਗ ਤਰ੍ਹਾਂ ਦੇ ਕੌਜ਼ਸ ਹੋ ਸਕਦੇ ਨੇ, ਪਰ ਕਲੀਨਿੰਗ ਤਾਂ ਕਨੇਡਾ ਸਾਫ਼ ਸੁਥਰਾ ਮੁਲਕ ਆ। ਆਓ ਅੱਜ ਆਪਣੇ ਆਪਣੇ ਘਰਾਂ ਨੂੰ ਸਾਫ਼ ਸਫਾਈ ਕਰੀਏ, ਆਓ ਅੱਜ ਆਪਣੇ ਘਰਾਂ ਨੂੰ ਸਾਫ਼ ਸੁਥਰਾ ਕਰੀਏ। ਦਾ ਮੈਪਲ ਕਲੀਨਿੰਗ ਤੁਹਾਨੂੰ ਅਫੋਰਡੇਬਲ ਰੇਟਸ 'ਤੇ ਕਲੀਨਿੰਗ ਸਰਵਿਸ ਮੁਹੱਈਆ ਕਰਾਊਗੀ। ਚਾਹੇ ਇਹਨਾਂ ਦੀ ਡੀਪ ਕਲੀਨਿੰਗ ਸਰਵਿਸ ਲੈਣੀ ਆ, ਜਾਂ ਰੈਗੂਲਰ ਬੇਸਿਸ 'ਤੇ ਇਹਨਾਂ ਨੂੰ ਹਾਇਰ ਕਰਨਾ, ਇਹਨਾਂ ਕੋਲ ਅਲੱਗ ਅਲੱਗ ਰੇਸਿਸ ਦੇ ਟੀਮਾਂ ਜਿਹੜੀਆਂ ਹੈਗੀਆਂ ਨੇ, ਜਿਹੜੇ ਏਰੀਏ ਦੇ ਵਿੱਚ ਅਲੱਗ ਅਲੱਗ ਏਰੀਏ ਅਲੱਗ ਅਲੱਗ ਟੀਮਾਂ ਨੂੰ ਦਿੱਤੇ ਹੋਏ ਨੇ। ਨੰਬਰ ਟੂ ਕਾਲ 647-286-0077। ਸੱਚ ਮੈਂ ਤਾਂ ਭੁੱਲ ਗਿਆ ਬਾਈ ਜੀ, ਅੱਜ ਸਾਡੇ ਸਪੋਂਸਰ ਸਵਾਨਾਂ ਦੀ ਅਸੀਂ ਜ਼ਿੰਮੇਵਾਰੀ ਲਾਈ ਆ ਕਿ ਭਾਈ ਕਨੇਡਾ ਡੇ ਵੀਕਐਂਡ ਆ ਅੱਜ ਅਤੇ ਕੱਲ੍ਹ ਦਾ ਸਮਾਂ, ਤੁਸੀਂ ਕੀ ਖਾਸ ਕਰ ਸਕਦੇ ਹੋ ਜੇ ਅੱਜ ਤੁਹਾਡੀ ਕੋਈ ਕਲੀਨਿੰਗ ਸਰਵਿਸ ਬੁੱਕ ਕਰਦਾ, ਚਾਹੇ ਉਹਨਾਂ ਨੇ ਕਲੀਨਿੰਗ ਹਫ਼ਤੇ ਨੂੰ, 10 ਦਿਨਾਂ ਨੂੰ, 15 ਦਿਨਾਂ ਨੂੰ ਯੂਜ਼ ਕਰਨੀ ਆ, ਜੇ ਇੱਕ ਵਾਰੀ ਅੱਜ ਟੱਲੀ ਖੜਕ ਗਈ, ਉਹ ਬੰਦਿਆਂ ਨੂੰ ਕੀ ਆਫਰ ਕਰੋਗੇ ਜੀ?
2: ਹੈਰੀ ਜੀ, ਟੱਲੀ ਨਹੀਂ, ਅੱਜ ਟੱਲ ਖੜਕਾਵਾਂਗੇ ਜੀ, ਪਾ ਦਈਏ ਪਟਾਕਾ,
0: ਆਉਣ ਦੋ ਜੀ।
2: ਮੈਂ ਕਿਹਾ ਜੇ ਕੋਈ ਵੀ ਸਰੋਤੇ ਅੱਜ ਪਹਿਲੀਆਂ 10 ਕਾਲਾਂ ਜੀ,
0: 10 ਨਹੀਂ, ਨਾ ਨਾ ਨਾ ਨਾ ਨਾ, 10 ਨਹੀਂ, ਕੈਪ ਚੱਕ ਦੋ।
2: ਵੈਸੇ ਕੈਪ ਤਾਂ ਸਰ ਅਸੀਂ ਬਹੁਤ ਵੱਡਾ ਰੱਖਿਆ ਹੋਇਆ ਹੈਗਾ, ਬਟ ਇਹ ਹੈ ਕਿ ਵੀ ਪਹਿਲਾਂ ਥੋੜੇ ਸਰੋਤੇ,
0: ਅੱਜ ਜਿੰਨੀਆਂ ਕਾਲਾਂ ਆਉਣਗੀਆਂ,
2: ਕੱਲ ਆਪਾਂ ਜਮਾ ਹੀ ਪਟਾਰਾ ਖੋਲ ਦਾਂਗੇ।
0: ਨਹੀਂ ਨਹੀਂ, ਅੱਜ ਜਿੰਨੀਆਂ ਕਾਲ ਆਉਣਗੇ, 7 ਵਜੇ ਤੋਂ ਪਹਿਲਾਂ ਇੱਦਾਂ ਕਰ ਲਓ, 7 ਵਜੇ ਤੋਂ ਪਹਿਲਾਂ ਜਿੰਨੀਆਂ ਕਾਲ ਆਉਣਗੀਆਂ ਇੱਦਾਂ ਕਰ ਲਓ।
2: ਚਲੋ ਠੀਕ ਹੈ ਜੀ, 7 ਵਜੇ ਤੋਂ ਪਹਿਲਾਂ ਅੱਜ ਜਿੰਨੀਆਂ ਵੀ ਕਾਲਾਂ ਆਉਣਗੀਆਂ, ਆਪਾਂ ਉਹਨਾਂ ਨੂੰ $270 ਦੀ ਵਰਥ ਦਾ ਡੀਪ ਕਲੀਨ ਦੀ ਬੁਕਿੰਗ ਦੇ ਨਾਲ ਵੈਕਿਊਮ ਬਿਲਕੁਲ ਫ੍ਰੀ ਆਫ ਕੋਸਟ ਗਿਫਟ ਕਰਾਂਗੇ ਜੀ।
0: ਵੈਕਿਊਮ ਕਲੀਨਰ $270 ਦੀ ਵਰਥ ਦਾ, ਜਿਹੜਾ ਵੱਡਾ ਵੈਕਿਊਮ ਹੁੰਦਾ ਗਾ?
2: ਹਾਂਜੀ,
0: ਫ੍ਰੀ, ਬਿਲਕੁਲ
2: ਬਿਲਕੁਲ ਫ੍ਰੀ ਜੀ।
0: ਜਿੰਨੀਆਂ ਵੀ ਕਾਲ ਆਉਣਗੀਆਂ ਜਿਹਨੇ ਡੀਪ ਕਲੀਨਿੰਗ ਦੀ ਸਰਵਿਸ ਬੁੱਕ ਕੀਤੀ, ਵੈਕਿਊਮ ਕਲੀਨਰ ਫ੍ਰੀ,
2: 7 ਵਜੇ ਤੱਕ ਚਾਹੇ 100 ਕਾਲਾਂ ਆ ਜਾਣ, ਆਪਾਂ 100 ਵੀ ਚੱਕਾਂਗੇ ਜੀ।
0: ਆਹ ਬਣ ਗਈ ਗੱਲ।

0: ਨਾਲ ਵੈਕਿਊਮ ਕਲੀਨਰ ਕਿੰਨੇ ਦੀ ਵਰਥ ਦੱਸੀ ਹੈ ਜੀ?
1: $270 ਦੀ ਵਰਥ ਆ ਭੁੱਲਰ ਸਾਹਿਬ। ਸਾਨੂੰ ਆਪਣੀ ਕਮਿਊਨਿਟੀ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਜੀ, ਤਾਂ ਉਹ ਪਿਆਰ ਦੇ ਕਰਕੇ ਅਸੀਂ ਇੱਕ ਰਿਟਰਨ ਹੀ ਦੇ ਰਹੇ ਹਾਂ ਜੀ।
0: ਸੋ 7 ਵਜੇ ਤੋਂ ਪਹਿਲਾਂ ਜਿੰਨੀਆਂ ਕਾਲਾਂ ਆਉਣਗੀਆਂ ਉਹਨਾਂ ਨੂੰ ਵੈਕਿਊਮ ਕਲੀਨਰ ਫ੍ਰੀ ਫ੍ਰੀ ਫ੍ਰੀ। ਨੰਬਰ ਟੂ ਕਾਲ 647-286-0077 647-286-0077 647-286-0077 647-286-0077 647-286-0077 647-286-0077 ਦਾ ਮੈਪਲ ਕਲੀਨਿਕ 647-286-0077 ਬਹੁਤ ਸ਼ੁਕਰੀਆ ਜੀ, ਧੰਨਵਾਦ,
1: ਸਤਿ ਸ਼੍ਰੀ ਅਕਾਲ ਜੀ।

0: ਤੋ ਦੋਸਤੋ ਸਾਡੀ ਲਾਈਨ ਇੱਕ ਵਾਰ ਫਿਰ ਨਾਗਪਾਲ ਜੀ ਨਾਲ ਜੁੜ ਚੁੱਕੀ ਹੈ। ਨਾਗਪਾਲ ਜੀ ਸਤਿ ਸ਼੍ਰੀ ਅਕਾਲ ਜੀ ਐਂਡ ਵੈਲਕਮ। ਨਾਗਪਾਲ ਜੀ, ਕੁਝ ਕੁ ਮੇਰੇ ਸਵਾਲ ਨੇ, ਕੁਝ ਕੁ ਸਾਡੇ ਸਰੋਤਿਆਂ ਦੇ ਸਵਾਲ ਨੇ, ਤੇ ਇਹ ਨਾ ਮੈਂ ਜਿਵੇਂ ਰੈਪਿਡ ਫਾਇਰ ਹੁੰਦਾ ਮੈਂ ਤੁਹਾਡੇ ਤੋਂ ਕੁਐਸਚਨ ਪੁੱਛੂੰਗਾ ਤੇ ਆਪਾਂ ਸ਼ਾਰਟ ਦੇ ਵਿੱਚ ਆਨਸਰ ਕਰਾਂਗੇ ਤਾਂ ਕਿ ਸਾਰੇ ਕੁਐਸਚਨ ਟੱਚ ਹੋ ਜਾਣ। ਮੈਂ ਕੁਝ ਕੁ ਕੁਐਸਚਨ ਲਿਖੇ ਨੇ, ਸੋ ਇੱਕ ਵਾਰੀ ਪਹਿਲਾਂ ਤੁਸੀਂ ਭੂਮਿਕਾ ਬੰਨ ਦਿਓ, ਤੁਸੀਂ ਸਕੀਮ ਬਾਰੇ ਦੱਸ ਦਿਓ, ਸਕੀਮ ਹੈ ਕੀ, ਇਸ ਤੋਂ ਬਾਅਦ ਆਪਾਂ ਸਟਾਰਟ ਕਰਦੇ ਹਾਂ।
1: ਹਾਂਜੀ, ਸੋ ਯੂਨੀ ਗਲੋਬਲ ਐਡਵਾਈਜ਼ਰੀ ਹਮਾਰੀ ਕੰਪਨੀ ਕਾ ਨਾਮ ਹੈ, ਆਫਿਸ ਹਮਾਰਾ ਮਿਸਿਸਾਗਾ ਮੈਂ ਹੈ, ਹਰ ਡਰੀ ਡਰੀ ਪੇ 8 ਸਾਲ ਹੋ ਗਏ ਹੈ। ਹਮ ਉਨ੍ਹੀਂ ਐਡੂਕੇਸ਼ਨ ਕੋਰਸਿਸ ਮੈਂ ਡੀਲ ਕਰਤੇ ਜੋ ਗਵਰਨਮੈਂਟ ਸਪੋਂਸਰਡ ਹੈ, ਮੀਨਸ ਆਪਕੀ ਜੇਬ ਸੇ ਪੈਸੇ ਨਹੀਂ ਜਾ ਰਹੇ, ਉਲਟਾ ਗਵਰਨਮੈਂਟ ਹੀ ਫੀਸ ਪੇ ਕਰ ਰਹੀ ਹੈ, ਸਾਥ ਹੀ ਸਾਥ ਆਪਕੋ ਰਹਿਣੇ ਖਾਣੇ ਕੇ ਲਈ ਫੰਡਿੰਗ ਆਪਕੇ ਖਾਤੇ ਮੈਂ ਦੇ ਰਹੀ ਹੈ। 30,000-100,000 ਕੀ ਫੰਡਿੰਗ ਹੈ, ਜਿਸ ਮੇ ਸੇ ਹਾਫ ਪੋਰਸ਼ਨ ਕਿਆ ਹੈ, ਨਾਨ ਰਿਫੰਡੇਬਲ ਗ੍ਰਾਂਟਸ ਗ੍ਰਾਂਟਸ ਗ੍ਰਾਂਟਸ ਆਜ ਕੀ ਡੇਟ ਮੇ।
0: ਓਕੇ, ਗਵਰਨਮੈਂਟ ਕਹਿ ਰਹੀ ਹੈ ਐਜੂਕੇਸ਼ਨ ਤੁਸੀਂ ਲਓ ਤੇ ਉਹਦੇ ਲਈ ਅਸੀਂ ਹੈਲਪ ਕਰਾਂਗੇ। ਓਕੇ, ਪਹਿਲਾ ਕੁਐਸਚਨ, ਕਿਹੜੀ ਕਿਹੜੀ ਐਜੂਕੇਸ਼ਨ ਆ, ਕਿਹੜੇ ਕਿਹੜੇ ਕੋਰਸ ਨੇ ਜੀ?
1: ਜ਼ਿਆਦਾਤਰ ਕਲਾਇੰਟਸ ਚੂਜ਼ ਕਰਦੇ ਨੇ ਜੀ ਆਸਾਨ ਸੇ ਕੋਰਸ, ਫੁੱਲੀ ਆਨਲਾਈਨ ਹੈ, ਅਸਾਈਨਮੈਂਟਸ ਹੈ, ਐਗਜ਼ਾਮੀਨੇਸ਼ਨ ਨਹੀਂ ਹੈ, 2-3 ਘੰਟੇ ਆਪਣੇ ਦੇਣੇ ਹੈ। ਕਿਤਨੇ ਹੀ ਸੈਲਫ ਇੰਪਲੋਇਡ, ਉਬਰ ਡਰਾਈਵਰ, ਟਰੱਕ ਡਰਾਈਵਰ, ਹਾਊਸ ਵਾਈਫ, ਅਨਇੰਪਲੋਇਡ, ਸਾਰੇ ਏਜ ਕੇ ਲੋਕ, ਸਭੀ ਏਜ ਕੇ ਲੋਕ, 75 ਈਅਰਸ ਕੇ ਪੈਨਸ਼ਨ ਵਾਲੇ ਵੀ ਹੈ, 30 ਈਅਰਸ ਕੇ ਕਲਾਇੰਟਸ ਵੀ ਹੈ, ਫੈਮਿਲੀ ਵਾਲੇ, ਹਾਊਸ ਵਾਈਫ, ਅਨਇੰਪਲੋਇਡ ਲੋਕ।
0: ਇੱਕ ਵਾਰੀ ਕੋਰਸ ਦੇ ਨਾਮ ਦੱਸੋ, ਕਿਹੜੇ ਕਿਹੜੇ ਕੋਰਸ ਨੇ?
1: ਮੈਨੇਜਮੈਂਟ, ਹੋਸਪਿਟੈਲਿਟੀ, ਬਿਜ਼ਨਸ ਮੈਨੇਜਮੈਂਟ ਹੋ ਗਿਆ, ਹੋਸਪਿਟੈਲਿਟੀ ਹੋ ਗਿਆ, ਸਪਲਾਈ ਚੇਨ ਹੋ ਗਿਆ, ਔਰ ਅਕਾਊਂਟਿੰਗ ਹੋ ਗਿਆ, ਜੋ ਕਿ ਪੂਰੇ ਫੁੱਲੀ ਆਨਲਾਈਨ ਨੇ।
0: ਜਿਹੜੇ ਆਫਲਾਈਨ ਕੋਰਸ ਨੇ,
1: HVAC ਹੋ ਗਿਆ, ਐਂਡ ECA,
0: PSW, ਦੋਨੇ ਤਰ੍ਹਾਂ ਦੇ ਕੋਰਸ ਨੇ। ਐਂਡ ਇਹ ਇਹਦੇ ਲਈ ਐਲੀਜੀਬਿਲਿਟੀ, ਜੇ ਸ਼ਾਰਟ ਸ਼ਬਦਾਂ ਦੇ ਵਿੱਚ ਆਪਾਂ ਦੱਸਣਾ ਹੋਵੇ, ਕੌਣ ਕੌਣ ਇਹਦੇ ਲਈ ਐਲੀਜੀਬਲ ਆ?
1: ਫਸਟ ਥਿੰਗ, ਆਪਕੀ ਫੈਮਿਲੀ ਇਨਕਮ 2024 ਕਾ ਨੋਟਿਸ ਔਰ ਅਸੈਸਮੈਂਟ ਅਭੀ ਦੇਖਾ ਜਾ ਰਹਾ ਹੈ। ਕਿਉਂ? ਕਿਉਂਕਿ ਗਵਰਨਮੈਂਟ ਕਾ ਅਕੈਡਮੀ ਕੇ ਚੱਲ ਰਹਾ ਹੈ 25-26 ਕਾ, ਇਸਮੇ 24 ਕਾ ਇਨਵੇ ਦੇਖਾ ਜਾਤਾ ਹੈ, ਜਿਸਕੀ ਇਨਕਮ $70,000 ਸੇ ਕਮ ਹੈ ਫੈਮਿਲੀ ਕੀ, ਔਰ PR ਸਿਟੀਜ਼ਨ, ਪ੍ਰੋਟੈਕਟਿਡ ਪਰਸਨ ਹੈ, ਕਹੀਂ ਵੀ ਰਹਤੇ ਓਨਟਾਰੀਓ ਮੇ, ਐਲੀਜੀਬਲ ਹੈ।
0: ਓਕੇ, ਤੇ ਬੇਸਿਕ ਇੰਗਲਿਸ਼ ਆਉਂਦੀ ਆ, PR ਸਿਟੀਜ਼ਨ ਆ ਤੇ ਇਨਕਮ ਘੱਟ ਆ, ਉਹ ਬੰਦੇ ਸਟੱਡੀ ਕਰਨ ਤੇ ਗ੍ਰਾਂਟ ਤੇ ਲੋਨ ਉਹਨਾਂ ਨੂੰ ਮਿਲੂਗੀ। ਓਕੇ, ਗ੍ਰਾਂਟ ਕਿੰਨੀ ਹੁੰਦੀ ਆ, ਲੋਨ ਆਪਸ਼ਨ ਹੁੰਦਾ ਤੇ ਲੋਨ ਦੀ ਕੀ ਉਹਦੇ ਵਿੱਚ ਜੀ ਕਿਵੇਂ ਮੋੜਨਾ ਹੁੰਦਾ ਤੇ ਕਿੰਨਾ ਇੰਟਰਸਟ ਰੇਟ?

0: ਹੋਇਆ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ ਤੇ ਸਾਡੀ ਲਾਈਨ ਤੇ ਜੁੜ ਚੁੱਕੇ ਆ ਪੂਰੀ ਹੈਰੀਟੇਜ ਤੋਂ ਰਾਹੁਲ ਜੀ। ਰਾਹੁਲ ਜੀ ਸਤਿ ਸ੍ਰੀ ਅਕਾਲ ਜੀ, ਆਇਆਂ ਵੈਲਕਮ, ਕੀ ਹਾਲ ਚਾਲ ਨੇ ਜੀ?
1: ਸਤਿ ਸ੍ਰੀ ਅਕਾਲ ਜੀ, ਸਭ ਵਧੀਆ, ਸੁਣਾਓ ਕਿੱਦਾਂ ਜੀ?
0: ਸੋ ਛੁੱਟੀਆਂ ਦੇ ਦਿਨ ਨੇ, ਛੁੱਟੀਆਂ ਦੇ ਦਿਨਾਂ ਦੇ ਵਿੱਚ ਵੀਕਐਂਡ ਦੇ ਵਿੱਚ ਜਦੋਂ ਬੱਚਿਆਂ ਦੀ ਵੀ ਸਕੂਲੋਂ ਛੁੱਟੀਆਂ ਹੁੰਦੀਆਂ ਨੇ, ਮੈਨੂੰ ਲੱਗਦਾ ਉਦੋਂ ਜਿਹੜਾ ਪੂਰੀ ਹੈਰੀਟੇਜ ਜ਼ਿਆਦਾ ਬਿਜੀ ਹੋ ਜਾਂਦਾ। ਵੈਰੀ ਗੁੱਡ। ਸੋ ਕੀ ਖਾਸ ਆ ਜੀ, ਇੱਕ ਵਾਰੀ ਪੂਰੀ ਹੈਰੀਟੇਜ ਬਾਰੇ ਸਾਡੇ ਸਰੋਤਿਆਂ ਨੂੰ ਸਮਝਾਓ। ਪ੍ਰਿੰਟਿੰਗ ਤੋਂ ਸਟਾਰਟ ਕਰਦੇ ਹਾਂ, ਕਿਉਂਕਿ ਨਾ ਜਦੋਂ ਮੈਂ ਲਾਸਟ ਟਾਈਮ ਆਪਾਂ ਪ੍ਰਿੰਟਿੰਗ ਦੀ ਜਿਹੜੀ ਡੀਲ ਬੋਲੀ, ਪਰ ਨਾ ਦੋ ਇੰਸੀਡੈਂਟ ਹੋਏ ਨੇ ਜੀ। ਇੱਕ ਵਾਰੀ ਆਪਾਂ ਟਿੰਟਿੰਗ ਦੀ ਕੀਤੀ ਸੀ, ਉਹ ਔਨਲਾਈਨ ਕਿਸੇ ਨੇ ਵੀਡੀਓ ਪਾਈ ਸੀ, ਕਹਿੰਦੇ ਇਹ ਮਾਰਕੀਟ ਦਾ ਰੇਟ ਤੁਸੀਂ ਇੰਨਾ ਖਰਾਬ ਕਰ ਰਹੇ ਹੋ, ਤੁਸੀਂ ਇੰਨੀ ਘੱਟ ਰੇਟ 'ਤੇ ਲਾਈਫ ਟਾਈਮ ਵਾਰੰਟੀ ਦੇ ਰਹੇ ਹੋ। ਕਹਿੰਦੇ ਲਾਈਫ ਟਾਈਮ ਵਾਰੰਟੀ ਵਾਲੀ ਟਿੰਟਿੰਗ ਤਾਂ ਅਸੀਂ 350 ਦੀ ਵੇਚਦੇ ਹਾਂ। ਐਂਡ ਫਿਰ ਮੈਂ ਲਾਸਟ ਟਾਈਮ ਜਦੋਂ ਆਪਾਂ ਪ੍ਰਿੰਟਿੰਗ ਦੀ ਗੱਲਬਾਤ, ਤੁਸੀਂ ਇੱਕ ਕੋਂਬੋ ਪੈਕੇਜ 175 ਵਾਲਾ ਬੋਲਿਆ ਸੀ ਕਿ 1000 ਫਲਾਇਰ 1000 ਬਿਜ਼ਨਸ ਕਾਰਡ, ਉਹਦੇ ਲਈ ਮੈਨੂੰ ਦੋ ਜਣਿਆਂ ਦਾ ਕਾਲ ਆਇਆ, ਕਹਿੰਦੇ ਬਾਈ ਜੀ ਅਸੀਂ ਵੀ ਪ੍ਰਿੰਟਿੰਗ ਦਾ ਕੰਮ ਕਰਦੇ ਹਾਂ ਇੰਨੇ ਮਿਹਨਤ 'ਤੇ, ਕਹਿੰਦੇ ਫਿਰ ਤਾਂ ਰੇਟ ਖਰਾਬ ਹੋ ਜੂਗਾ। ਮੈਂ ਕਿਹਾ ਜੀ ਇਹ ਸਟ੍ਰੈਟਜੀ ਆ, ਉਹ ਆਪਣਾ ਮਾਰਜਿਨ ਨਹੀਂ ਲੈ ਰਹੇ, ਉਹ ਆਪਣਾ ਮਾਰਜਿਨ ਘੱਟ ਕਰ ਰਹੇ ਆ, ਅਤੇ ਮੈਂ ਕਿਹਾ ਇਹਦੇ 'ਚ ਤਾਂ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ, ਐਟਲੀਸਟ ਕਸਟਮਰ ਦਾ ਫਾਇਦਾ ਹੋ ਰਿਹਾ। ਸੋ ਮੇਰੀ ਉਹਨਾਂ ਨਾਲ ਬਹਿਸਬਾਜ਼ੀ ਹੋਈ, ਮੈਂ ਕਹਿੰਦਾ ਇਸ ਵਾਰੀ ਸੇਮ ਚੀਜ਼ ਸਾਡੇ ਪਰਿਵਾਰਾਂ ਨੂੰ ਦੱਸੋ, ਕੈਨੇਡਾ ਡੇ ਆ, ਐਕਸਟੈਂਡਡ ਜਿਹੜਾ ਇਹ ਚੀਜ਼ ਦੱਸੋ, ਪ੍ਰਿੰਟਿੰਗ ਤੋਂ ਸਟਾਰਟ ਕਰੋ, ਕੀ ਡੀਲ ਆ ਐਂਡ ਦੱਸੋ ਕੀ ਕਹਿਣਾ ਚਾਹੁੰਦੇ ਹੋ?
1: ਜੀ ਭਾਜੀ, ਆਪਣਾ ਐਕਚੁਅਲ ਚ ਪੂਰੀ ਹੈਰੀਟੇਜ ਦੀ ਵਿਜ਼ਨ ਸ਼ੁਰੂ ਤੋਂ ਇਹੀ ਰਹੀ ਹੈ ਕਿ ਬੈਸਟ ਕੁਆਲਿਟੀ ਚੀਜ਼ ਸਸਤੇ ਸਸਤੇ ਰੇਟ ਤੇ ਆਪਾਂ ਕਿੱਦਾਂ ਆਪਣੇ ਕਮਿਊਨਿਟੀ ਨੂੰ ਪ੍ਰੋਵਾਈਡ ਕਰ ਸਕਦੇ ਹਾਂ, ਸਾਰਿਆਂ ਨੂੰ, ਯੂਜ਼ਰਸ ਨੂੰ ਕਿੱਦਾਂ ਪ੍ਰੋਵਾਈਡ ਕਰ ਸਕਦੇ ਹਾਂ। ਤੇ ਜਿਵੇਂ ਬਿਜ਼ਨਸ ਕਾਰਡ ਨੇ, ਤੁਸੀਂ ਇਕੱਲੇ ਬਣਵਾਉਣ ਜਾਓ, ਤੁਸੀਂ $125 ਦੇ ਤੁਸੀਂ ਇਹ ਆਰਕੜਾ ਕਾਰਡ ਲੈ ਕੇ ਆਉਂਦੇ ਹੋ, ਪੂਰੀ ਹੈਰੀਟੇਜ ਤੁਹਾਨੂੰ ਕੈਨਪ੍ਰਿੰਟ ਗ੍ਰਾਫਿਕਸ ਦੇ $45 ਚ ਹੀ ਆਰ ਕਾਰਡ ਮਿਲ ਜਾਣੇ ਆ,
0: $45 ਦੇ ਵਿੱਚ 1000
1: ਜੀ।
0: ਤੇ
1: ਦੂਜੀ ਡੀਲ ਆਈ ਸੀ,
0: ਤੇ ਬਾਈ ਜੀ ਇੱਕ ਜਿਹੜਾ ਇਹ ਕਹਿੰਦੇ ਨੇ ਕਿ ਤੁਸੀਂ ਰੇਟ ਖਰਾਬ ਕਰ ਰਹੇ ਹੋ, ਇਹਦੇ ਵਿੱਚ ਕਿ ਬਚਾਓਗੇ ਕੀ ਤੁਸੀਂ, $2-4-5 ਬਚਾਓਗੇ, ਇਹਨੂੰ ਕਿਵੇਂ? ਮੈਂ ਤਾਂ ਉਹਨਾਂ ਨੂੰ ਆਪਦੇ ਵੱਲੋਂ ਤਾਂ ਇਹੀ ਜਵਾਬ ਦਿੱਤਾ ਸੀ ਕਿ ਇੱਕ ਕਸਟਮਰ ਤੋਂ ਹਾਈ ਮਾਰਜਨ ਤੇ ਕੰਮ ਕਰ ਲਓ, ਜਾਂ ਤੁਸੀਂ ਬਲਕ ਦੇ ਵਿੱਚ ਕੰਮ ਕਰ ਲਓ, ਘੱਟ ਮਾਰਜਨ ਆ ਪਰ ਤੁਸੀਂ ਜ਼ਿਆਦਾ ਬੰਦਿਆਂ ਨੂੰ ਸਰਵ ਕਰ ਰਹੇ ਹੋ, ਇਹ ਹਰੇਕ ਦੀ ਅਲੱਗ ਅਲੱਗ ਸਟ੍ਰੈਟਜੀ ਹੈ, ਤੁਸੀਂ ਕੀ ਕਹਿਣਾ ਚਾਹੋਗੇ? ਤਾਂ ਬਾਕੀ ਬਹੁਤ ਜ਼ਿਆਦਾ ਘੱਟ ਰੇਟ ਨੇ
1: ਜੀ, ਸਾਡੇ ਲਈ ਇਹੀ ਹੈ ਜੀ ਕਿ ਨਾਮ ਵੱਧ ਤੋਂ ਵੱਧ ਬਾਹਰ ਜਾਂਦਾ ਜੀ, ਆਪਣੇ ਇੱਕ ਬੰਦਾ ਲੈਂਦਾ ਨਾਲ ਚਾਰ ਬੰਦੇ ਹੋਰ ਆਉਂਦੇ ਨੇ ਜੀ, ਤੇ ਸਾਡਾ ਇਹੀ ਹੈ ਕਿ ਚਲੋ ਸਾਡੇ ਅੱਗੇ ਨਾਮ ਵੱਧਦਾ ਆ ਤੇ ਅੱਗੇ ਜਾ ਕੇ ਕਾਫੀ ਬੰਦੇ ਫਾਇਦਾ ਚੱਕ ਸਕਦੇ ਆ, ਕਿਤੇ ਇੱਕ ਬੰਦਾ ਫਾਇਦਾ ਚੱਕ ਪਾਏਗਾ ਡੀਲ ਦਾ, ਕਿਤੇ 100 ਬੰਦੇ ਚੱਕ ਪਾਣਗੇ, ਤੇ ਉਹਦੇ ਨਾਲ ਤੁਹਾਨੂੰ ਉਨੀ ਬਲੈਸਿੰਗਸ ਮਿਲਦੀਆਂ ਨੇ, ਉਨਾ ਹੀ ਕੰਮ ਜੁੜਦਾ ਆ ਤੇ ਉਨਾ ਹੀ ਹੋਰ ਕੰਮ ਅੱਗੇ ਆਉਂਦਾ ਜੀ।
0: ਸੋ $45 ਦੇ ਵਿੱਚ 1000 ਬਿਜ਼ਨਸ ਕਾਰਡ, ਤੇ ਫਲਾਇਰ ਦਾ ਕੀ ਦੱਸਿਆ ਸੀ?
1: ਫਲਾਇਰ ਦਾ ਹੈਗਾ ਜੀ 140 ਦੇ ਵਿੱਚ, 1099 ਦੇ ਵਿੱਚ 500, ਤੇ ਇੱਕ ਡੀਲ ਜਿਹੜੀ ਆਪਾਂ ਲਾਸਟ ਨੂੰ ਦੱਸੀ ਸੀ ਆਪਾਂ ਐਕਸਟੈਂਡ ਕੀਤੀ ਜੀ ਕੈਨੇਡਾ ਦੇ ਤੋਂ ਬਾਅਦ, ਉਹ ਹੈਗੀ ਜੀ ਆਪਣੀ ਨੈਕਸਟ ਵੀਕਐਂਡ ਤੱਕ ਐਕਸਟੈਂਡਡ ਹੈਗੀ ਹੈ, ਜਿਹਦੇ ਵਿੱਚ $175 ਦੇ ਵਿੱਚ ਤੁਹਾਨੂੰ 1000 ਫਲਾਇਰ ਤੇ 1000 ਬਿਜ਼ਨਸ ਕਾਰਡ ਮਿਲਣਗੇ ਜੀ।
0: $175 ਦੇ ਵਿੱਚ 1000 ਫਲਾਇਰ 1000 ਬਿਜ਼ਨਸ ਕਾਰਡ। ਸੋ ਦੋਸਤੋ ਇਹ ਡੀਲ ਤੋਂ ਬਾਅਦ ਮੈਨੂੰ ਕਾਲਾਂ ਆਈਆਂ ਸੀ, ਕਹਿੰਦੇ ਬਾਈ ਜੀ ਇੰਨੀ ਘੱਟ ਰੇਟ ਦੇ ਉੱਤੇ ਤੁਸੀਂ ਪ੍ਰਮੋਟ ਨਾ ਕਰੋ। ਮੈਂ ਕਿਹਾ ਜੀ ਨਹੀਂ, ਮੈਂ ਕਿਹਾ ਮੈਂ ਤਾਂ ਵੱਧ ਪ੍ਰਮੋਟ ਕਰੂੰਗਾ, ਕਿਉਂਕਿ ਇੱਥੇ ਸਾਡੇ ਇਕੱਲੇ ਇਕੱਲੇ ਭੈਣ ਭਰਾਵਾਂ ਦਾ ਫਾਇਦਾ ਹੈਗਾ। ਸੋ ਦੋਸਤੋ ਇਹ ਡੀਲ ਦੇ ਲਈ ਪੂਰੀ ਹੈਰੀਟੇਜ ਨੂੰ ਕਾਲ ਕਰ ਸਕਦੇ, ਨੰਬਰ ਟੂ ਕਾਲ 647-962-10-23 647-962-10-23 647-962-10-23 647-962-10-23 647-962-10-23 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਤੇ ਕੁਇਕਲੀ ਜੀ ਜਿਹੜੇ ਆਪਣੇ ਰਿਐਲਟਰ ਪੈਕੇਜ ਬਾਰੇ ਵੀ ਦੱਸ ਦਿਓ।
1: ਹਾਂਜੀ, ਰੀਅਲ ਸਟੇਟ ਲਈ ਜੀ ਤੁਹਾਨੂੰ ਬਿਜ਼ਨਸ ਕਾਰਡ, ਤੁਹਾਡਾ ਫੋਰ ਸੇਲ ਸਾਈਨ, ਓਪਨ ਹਾਊਸ ਸਾਈਨ, ਤੁਹਾਡੇ ਯਾਰਡ ਸਾਈਨ, ਕੋਈ ਵੀ ਤਰ੍ਹਾਂ ਦੇ ਸਾਈਨ ਹੈਗੇ ਆ, ਸਾਰੇ ਕੈਨਪ੍ਰਿੰਟ ਗ੍ਰਾਫਿਕਸ ਬਣਾਉਂਦਾ ਜੀ, ਚਾਹੇ ਤੁਸੀਂ ਸਿੰਗਲ ਪੀਸ ਬਣਾਉਣਾ ਹੈ, ਚਾਹੇ ਤੁਸੀਂ 5 ਜਾਂ 10, ਚਾਹੇ 100 ਪੀਸ, ਜਿੰਨੇ ਮਰਜ਼ੀ, ਪੂਰੇ ਬ੍ਰੋਕਰ ਨੇ ਭਾਵੇਂ ਤਿਆਰ ਕਰਾਉਣੇ ਆ, ਸਾਡੇ ਕੋਲ ਤੁਸੀਂ ਲੈ ਕੇ ਆ ਸਕਦੇ ਹੋ, ਅਸੀਂ ਕਰਾਂਗੇ ਜੀ। ਤੇ ਤੁਸੀਂ ਜੇ ਨਵੇਂ ਕਰਾਉਣੇ, ਨਵੇਂ ਬਣਾਉਣੇ, ਤੁਸੀਂ ਜੇ ਆਪਦੇ ਪੁਰਾਣੇ ਰੀਫੇਸ ਕਰਾਉਣੇ ਆ, ਬ੍ਰੋਕਰ ਚੇਂਜ ਕੀਤੀ ਹੈ ਤੇ ਦੁਬਾਰਾ ਪ੍ਰਿੰਟ ਕਰਾਉਣੇ, ਉਹਦੇ ਉੱਪਰ ਤੁਹਾਨੂੰ ਉਹ ਵੀ ਘੱਟ ਤੋਂ ਘੱਟ ਰੇਟ ਦੇ ਵਿੱਚ ਆਪਾਂ ਦੁਬਾਰਾ ਪ੍ਰਿੰਟ ਕਰਕੇ ਉਹਦੇ ਉੱਪਰ ਦੇ ਸਕਦੇ ਹਾਂ ਜੀ।
0: ਵੈਰੀ ਗੁੱਡ। ਤੇ ਹੁਣ ਪੂਰੀ ਹੈਰੀਟੇਜ ਦੀ ਅਗਲੀ ਚੀਜ਼ ਤੇ ਉਹਨੇ ਉਹ ਗਿਫਟਿੰਗ ਲਈ, ਕਿਉਂਕਿ ਇਹ ਸੀਜ਼ਨ ਨਾ ਵਿਆਹਾਂ ਸ਼ਾਦੀਆਂ ਦੇ ਬਹੁਤ ਸਾਰੇ ਵਿਆਹ ਸ਼ਾਦੀ ਜਿਹੜੇ ਹੋ ਰਹੇ ਨੇ ਤੇ ਬਹੁਤ ਸਾਰੇ ਫੰਕਸ਼ਨ ਆਲਰੇਡੀ ਹੁੰਦੇ ਨੇ, ਇਹਦੇ ਵਿੱਚ ਗਿਫਟਿੰਗ ਲਈ ਕੀ ਕੀ ਤੁਹਾਡੇ ਕੋਲ ਆਪਸ਼ਨਸ ਨੇ ਤੇ ਕਸਟਮਾਈਜ਼ ਗਿਫਟ ਹੁੰਦੇ ਨੇ, ਉਹਦੇ ਬਾਰੇ ਵੀ ਦੱਸ ਦਿਓ।
1: ਗਿਫਟਿੰਗ ਦੇ ਵਿੱਚ ਵੀ ਆਪਣੇ ਕਸਟਮ ਪਿਲੋ ਕੇਸਿਸ ਜੀ, ਫੋਟੋ ਫਰੇਮਸ, ਐਲਈਡੀ ਲੈਂਪਸ, ਐਲਈਡੀ ਲਾਈਟਸ, ਫੋਨ ਕਵਰਸ, ਆਪਣੇ ਹੈਂਗ ਕਰਨ ਲਈ ਕੋਈ ਘਰੇ ਕਸਟਮ ਤੁਸੀਂ ਆਪਦੇ ਕਟਆਊਟ ਬਣਵਾ ਸਕਦੇ ਹੋ, ਜਾਂ ਤੁਸੀਂ ਘਰ ਦੇ ਬਾਹਰ ਲਾਉਣ ਲਈ ਨੇਮ ਪਲੇਟ ਹੋ ਗਈ ਕਸਟਮ, 3D ਪਲੇਟ ਵੁੱਡ ਦੇ ਵਿੱਚ ਹੋ ਗਈ, ਕਾਫੀ ਤਰ੍ਹਾਂ ਦੇ ਗਿਫਟਸ ਹੈਗੇ ਜੀ, ਕਾਫੀ ਕੁਛ ਤੁਸੀਂ ਕਸਟਮਾਈਜ਼ ਕਰ ਸਕਦੇ ਹੋ ਕੈਨਪ੍ਰਿੰਟ ਗ੍ਰਾਫਿਕਸ ਪੂਰੀ ਹੈਰੀਟੇਜ ਤੇ, ਜਿਹਦੇ ਵਿੱਚ ਤੁਸੀਂ ਐਂਗਰੇਵਿੰਗ ਤੋਂ ਲੈ ਕੇ ਲੇਜ਼ਰ ਕਟਿੰਗ ਦੇ ਪ੍ਰੋਡਕਟਸ ਹੋ ਗਏ, ਪ੍ਰਿੰਟਿੰਗ ਦੇ ਹੋ ਗਏ, ਕਾਫੀ ਤਰ੍ਹਾਂ ਚੀਜ਼ਾਂ ਆਪਾਂ ਤਿਆਰ ਕਰਦੇ ਹਾਂ। ਸਾਰੇ ਸੈਂਪਲ ਜਿਹੜੇ ਹੈਗੇ ਤੁਸੀਂ ਆ ਕੇ ਸਟੋਰ ਵਿਜਿਟ ਕਰਕੇ ਦੇਖ ਸਕਦੇ ਹੋ। ਤੁਸੀਂ ਛੋਟੇ ਛੋਟੇ ਚੀਜ਼ ਤੋਂ ਆਪਣਾ ਬੋਟਲ ਤੇ, ਮੱਗ ਤੇ, ਗਲਾਸ ਤੇ, ਜਾਂ ਆਪਣੇ ਪਿਲੋ ਕਵਰ, ਇਹ ਤੋਂ ਛੱਡ ਕੇ ਵੱਡੀ ਚੀਜ਼ਾਂ ਤੇ ਪ੍ਰਿੰਟ ਕਰਾ ਸਕਦੇ ਹੋ। ਆਪਸ਼ਨ ਬਹੁਤ ਜ਼ਿਆਦਾ ਹੈਗੀਆਂ ਜੀ, ਲੇਕਿਨ ਤੁਸੀਂ ਜਦੋਂ ਵਿਜਿਟ ਕਰੋਗੇ ਤੁਹਾਨੂੰ ਆਪਾਂ ਸਾਰੇ ਦਿਖਾ ਸਕਦੇ ਹਾਂ। ਸਾਡੀ ਪੂਰੀ heritage.ca ਵੈਬਸਾਈਟ ਤੇ ਜਾ ਕੇ ਕੈਟੇਗਰੀਜ਼ ਤੇ ਕਲਿੱਕ ਕਰਕੇ ਉੱਥੇ ਗਿਫਟ ਸੈਕਸ਼ਨ ਹੈਗਾ ਆ, ਉੱਥੇ ਵੀ ਮੋਸਟ ਆਈਟਮਸ ਪਾਈਆਂ ਹੋਈਆਂ, ਤੁਸੀਂ ਉਹ ਵੀ ਦੇਖ ਸਕਦੇ ਹੋ ਜੀ।
0: ਸੋ ਦੋਸਤੋ ਆ ਨੰਬਰ ਤੇ ਵੀ ਜਦੋਂ ਤੁਸੀਂ ਕਾਲ ਕਰੋਗੇ ਜਿੱਥੇ ਸਾਰੀਆਂ ਲੋਕੇਸ਼ਨ ਦਾ ਐਡਰੈਸ ਆ ਜਾਊਗਾ, ਉੱਥੇ ਵੈਬਸਾਈਟ ਦਾ ਲਿੰਕ ਵੀ ਤੁਹਾਨੂੰ ਆ ਜਾਊਗਾ। ਸੋ ਆ ਨੰਬਰ ਨੂੰ ਜ਼ਰੂਰ ਕਾਲ ਕਰ ਲਓ ਪ੍ਰਿੰਟਿੰਗ ਲਈ, ਗਿਫਟਿੰਗ ਲਈ 647-962-10-23 ਓਕੇ। ਬੱਚਿਆਂ ਦਾ ਜਨਮ ਦਿਨ ਆ ਰਿਹਾ, ਨਿਊ ਬੋਰਨ ਕਿਸੇ ਦੇ ਘਰ ਬੱਚਾ ਹੋਇਆ ਉਹਨੂੰ ਮਿਲਣ ਜਾਣਾ, ਉਹਦੇ ਲਈ ਬੇਬੀ ਹੈਰੀਟੇਜ, ਉਹਦੇ ਬਾਰੇ ਵੀ ਦੱਸ ਦਿਓ
1: ਜੀ। ਇੰਸਟਾਗ੍ਰਾਮ ਖੋਲੋ ਜੀ, ਸਰਚ ਕਰੋ ਪੇਜ ਬੇਬੀ ਹੈਰੀਟੇਜ ਗਿਫਟ, ਤੁਹਾਨੂੰ ਬੇਬੀ ਹੈਰੀਟੇਜ ਦੇ ਅੰਦਰ ਸਾਰੇ ਪ੍ਰੋਡਕਟਸ ਤੁਹਾਨੂੰ ਮਿਲ ਜਾਣਗੇ ਜੀ। ਬੇਬੀ ਦੇ ਫੋਟੋ ਫਰੇਮ ਤੋਂ ਲੈ ਕੇ, ਮਤਲਬ ਉਹਨਾਂ ਦੇ ਬਰਥ ਤੋਂ ਲੈ ਕੇ ਉਹਨਾਂ ਦੇ ਬਾਅਦ ਜਿਹੜੀਆਂ 3 months old ਬੇਬੀ ਲਈ, 6 months old ਬੇਬੀ ਲਈ, ਈਅਰ ਲਈ, ਵਨਸੀਜ਼ ਵਗੈਰਾ ਸਾਰਾ ਕੁਛ ਆਪਾਂ ਕਸਟਮ ਬਣਾਉਂਦੇ ਹਾਂ ਜੀ। ਉਹਨਾਂ ਦੇ ਬਲੈਂਕਟਸ ਹੋ ਗਏ, ਉਹਦੇ ਉੱਪਰ ਉਹਨਾਂ ਦਾ ਨਾਮ ਵੀ ਲਿਖਿਆ ਜਾਂਦਾ, ਉਹਨਾਂ ਦਾ ਜਿਹੜਾ ਕੌਮ ਹੁੰਦਾ, ਫਸਟ ਕੌਮ ਪੇਰੈਂਟਸ ਯੂਜ ਕਰਦੇ ਨੇ ਫੋਟੋ ਸ਼ੂਟ ਲਈ ਜਾਂ ਫਿਰ ਬੇਬੀ ਦੇ ਲਈ, ਉਹਨਾਂ ਦੇ ਉੱਪਰ ਉਹਨਾਂ ਦਾ ਨਾਮ ਇੰਗਰੇਵ ਕੀਤਾ ਹੁੰਦਾ ਆ, ਤੇ ਸਾਰੇ ਕਸਟਮ ਗਿਫਟ ਤੁਹਾਨੂੰ ਪੂਰੀ ਹੈਰੀਟੇਜ ਤੇ ਮਿਲ ਜਾਣੇ ਆ ਜੀ।
0: ਐਂਡ ਇਹਦੇ ਲਈ ਵੀ ਦੋਸਤੋ ਨੰਬਰ ਇੱਕੋ ਹੀ ਆ, 647-962-10-23। ਤੇ ਅਖੀਰ ਦੇ ਵਿੱਚ ਆਪਾਂ ਵੈਸੇ PPF ਸਿਰਾਮਿਕ ਕੋਟਿੰਗ ਤੁਹਾਡੇ ਕੋਲ ਬਹੁਤ ਸਾਰੇ ਰੈਪ, ਕਾਰ ਰੈਪ ਹੋ ਗਿਆ, ਡਿਟੇਲਿੰਗ ਹੋ ਗਈ ਕਾਰਾਂ ਨੂੰ ਲੈ ਕੇ, ਕਾਰਾਂ ਦੇ ਐਕਸੈਸਰੀਜ਼, ਐਵਰੀਥਿੰਗ ਯੂ ਹੈਵ ਇਟ। ਪਰ ਵਿੰਡੋ ਟਿੰਟਿੰਗ ਤੇ ਅੱਜ ਇੱਕ ਵਾਰ ਫਿਰ ਗੱਲਬਾਤ ਕਰਾਂਗੇ, ਕਿਉਂਕਿ ਜਦੋਂ ਪਿਛਲੇ ਹਫ਼ਤੇ ਗਰਮੀ ਦੇ ਵਿੱਚ ਹਾਹਾਕਾਰ ਸੀ, ਜਿਹੜੀ ਗੱਡੀਆਂ ਦੇ ਸ਼ੀਸ਼ੇ ਟਿੰਟ ਨਹੀਂ ਸੀ ਉਹਨਾਂ ਨੂੰ ਤਾਂ ਗਰਮ ਹੋਣ ਨੂੰ ਹੀ ਅੱਧਾ ਅੱਧਾ ਘੰਟਾ ਲੱਗ ਰਿਹਾ ਸੀ, ਗੱਡੀ ਗਰਮੀ ਨਹੀਂ ਹੁੰਦੀ ਸੀ, ਤਾਂ ਸਾਨੂੰ ਲੱਗਦਾ ਸੀ ਕਿ ਭਾਈ ਵਿੰਡੋ ਟਿੰਟ ਕਰਵਾ ਲਈਏ ਛੇਤੀ। ਐਂਡ ਜੇ ਤਾਂ ਇਹ ਤਾਂ ਵੀ ਕਹਿ ਰਹੇ ਨੇ ਕਿ ਜੀ $300-350 ਵਿੰਡੋ ਟਿੰਟਿੰਗ ਦਾ ਲਓ ਤਾਂ ਲਾਈਫ ਟਾਈਮ ਵਾਰੰਟੀ ਦਿਓ, ਤੁਸੀਂ $149 ਦੇ ਵਿੱਚ ਲਾਈਫ ਟਾਈਮ ਵਾਰੰਟੀ ਦੇ ਰਹੇ ਹੋ, ਤੁਹਾਡੀ ਮਾਰਕੀਟਿੰਗ ਇਹਦੇ ਵਿੱਚ ਕੰਪੀਟੀਸ਼ਨ ਵੀ ਇੰਨਾ, ਅਤੇ ਕਾਫੀ ਲੋਕ ਕਹਿੰਦੇ ਨੇ ਕਿ ਤੁਸੀਂ ਰੇਟ ਖਰਾਬ ਕਰ ਰਹੇ ਹੋ, ਇਹਦੇ ਬਾਰੇ ਵੀ ਕੀ ਸੱਚਾਈ ਆ ਦੱਸੋ ਜੀ।
1: ਜੀ ਭਾਜੀ, ਲਾਈਫ ਟਾਈਮ ਵਾਰੰਟੀ ਦਾ ਵਰਡ ਪੂਰੀ ਇੰਡਸਟਰੀ 'ਚ ਯੂਜ ਕੀਤਾ ਜਾਂਦਾ, ਲੇਕਿਨ ਉਹਦੇ ਵਿੱਚ ਫਰਕ ਹੁੰਦਾ ਤੁਹਾਨੂੰ ਪਤਾ ਆ, ਤੁਸੀਂ ਦੱਸਿਆ ਸੀ ਪਹਿਲਾਂ ਦਰਸ਼ਕਾਂ ਨੂੰ ਕਿ ਜੇ ਕਦੀ ਵੀ ਤੁਹਾਡੀ ਟਿੰਟ ਖਰਾਬ ਹੁੰਦੀ ਹੈ, ਉਹਦੀ ਦੁਬਾਰਾ ਲਗਾਉਣ ਦੀ ਲੇਬਰ ਦੁਆਰਾ ਲਈ ਜਾਂਦੀ ਹੈ, ਤੇ ਇਕੱਲੇ ਟਿੰਟ ਦੀ ਹੀ ਵਾਰੰਟੀ ਦਿੱਤੀ ਜਾਂਦੀ ਹੈ। ਹਿਡਨ ਕੋਸਟ ਬਹੁਤ ਜ਼ਿਆਦਾ ਹੁੰਦੀ ਹੈ, ਜਿਹਦੇ ਵਿੱਚ ਹਿਡਨ ਕੋਸਟ ਕਵਰਡ ਹੋਵੇ, ਤੁਹਾਨੂੰ ਕੁਛ ਵੀ ਨਾ ਪੇ ਕਰਨਾ ਹੋਵੇ, ਉਹਦਾ ਰੇਟ ਮਾਰਕੀਟ ਤੋਂ ਸਹੀ ਕਿਹਾ, ਬਿਲਕੁਲ $350 ਤੋਂ ਲੈ ਕੇ $500 ਦੇ ਵਿੱਚ ਰੇਟ ਹੁੰਦਾ ਹੈ, ਸਿਰਫ ਪੂਰੀ ਹੈਰੀਟੇਜ ਤੁਹਾਨੂੰ ਉਹ ਸੇਮ ਕੁਆਲਿਟੀ ਤੇ ਉਹ ਸੇਮ ਸਰਵਿਸ ਵਿਦ ਲਾਈਫ ਟਾਈਮ ਵਾਰੰਟੀ, ਪਾਰਟਸ ਐਂਡ ਲੇਬਰ ਕਵਰਡ, ਨੋ ਹਿਡਨ ਚਾਰਜਸ, ਸਿਰਫ $149 ਦੇ ਵਿੱਚ ਤੁਹਾਨੂੰ ਮਿਲਣੀ ਹੈ ਜੀ। ਸਾਰੇ ਸਾਈਡਾਂ ਦੇ ਸ਼ੀਸ਼ੇ, ਬੈਕ ਸ਼ੀਸ਼ਾ ਇੰਕਲੂਡਡ, ਕੋਈ ਵੀ ਪਰਸੈਂਟੇਜ ਤੁਸੀਂ ਕਰਾ ਸਕਦੇ ਹੋ, ਜਿਹੜੀ ਸਿਟੀ ਵਾਈਡ ਹੁੰਦੀ ਹੈ ਲੀਗਲ ਆਪਣੀ ਹੋਊਗੀ, ਤੁਸੀਂ ਉੱਪਰ ਥੱਲੇ ਡਾਰਕ ਕਰਾਉਣੀ ਹੈ, ਲਾਈਟ ਕਰਾਉਣੀ ਹੈ, ਹਰ ਤਰ੍ਹਾਂ ਦੇ ਟਿੰਟ ਤੁਹਾਨੂੰ ਪੂਰੀ ਹੈਰੀਟੇਜ ਤੇ ਮਿਲ ਜਾਏਗੀ, ਤਿੰਨੋਂ ਲੋਕੇਸ਼ਨਾਂ ਤੇ ਕਿਸੇ ਤੇ ਵੀ ਆ ਕੇ ਤੁਸੀਂ ਕਰਾ ਸਕਦੇ।
0: ਸੋ ਨੰਬਰ ਸਾਂਝਾ ਕਰ ਦਿਓ ਜੀ ਤੇ ਲੋਕੇਸ਼ਨ ਨੂੰ ਵੀ ਸਾਂਝੀ ਕਰ ਦਿਓ।
1: ਨੰਬਰ ਹੈਗਾ ਜੀ 647-962-10-23, 6479621023। ਤੁਸੀਂ ਬਿਨਾਂ ਅਪਾਇੰਟਮੈਂਟ ਤੋਂ ਵਾਕ ਇਨ ਆ ਸਕਦੇ ਹੋ ਜੀ, ਆਪਣੇ ਨੰਬਰ ਤੇ ਕਾਲ ਕਰਕੇ ਵੀ ਆ ਸਕਦੇ ਹੋ। ਤੁਹਾਨੂੰ ਤਿੰਨੋਂ ਲੋਕੇਸ਼ਨਾਂ ਤੇ ਕਿਸੇ ਵੀ ਲੋਕੇਸ਼ਨ ਤੁਹਾਡੇ ਬੁਕਿੰਗ ਕਰ ਸਕਦੇ ਹਾਂ ਜੀ ਆਪਾਂ, ਤੇ ਐਡਰੈਸ ਹੈਗੇ ਨੇ ਜੀ ਆਪਣੇ 3, ਬਰੈਂਪਟਨ ਵੈਸਟ ਦੇ ਵਿੱਚ ਮਿਸ ਸਾਗਰ ਰੋਡ ਵਾਲਿਆਂ ਕੋਲ ਦੇ ਆਪਣੇ ਕੈਰਡਨ ਦੇ ਕੋਲ, ਉੱਥੇ ਹੈਗੇ ਜੀ 367 ਵੈਟਰਨਸ ਡਰਾਈਵ, 367 ਵੈਟਰਨਸ, VETERANS ਡਰਾਈਵ, ਬਰੈਂਪਟਨ। ਦੂਜੀ ਹੈਗੀ ਜੀ ਆਪਣੀ ਬਰੈਂਪਟਨ ਡਾਊਨ ਟਾਊਨ ਦੇ ਵਿੱਚ ਮੇਨ ਸਟਰੀਟ ਤੇ ਜੀ, ਮੇਨ ਸਟਰੀਟ ਐਂਡ ਵਾਰਡਨ ਤੇ, ਉਹਦਾ ਐਡਰੈਸ ਹੈਗਾ ਜੀ 75 ਰੋਜ਼ਡੇਲ ਐਵੇਨਿਊ ਵੈਸਟ, ਯੂਨਿਟ ਨੰਬਰ 4, 75 ਰੋਜ਼ਡੇਲ, RoseDale ਐਵੇਨਿਊ ਵੈਸਟ, ਯੂਨਿਟ ਨੰਬਰ 4, ਬਰੈਂਪਟਨ। ਤੀਜੀ ਹੈਗੀ ਜੀ ਆਪਣੀ ਕੈਸਲ ਮੋਰ ਵਾਲਿਆਂ ਲਈ ਏਅਰਪੋਰਟ ਰੋਡ ਤੇ, ਜਾਂ ਫਿਰ ਮਾਲਟਨ ਹੋ ਗਿਆ, ਤੇ ਉਹਦਾ ਐਡਰੈਸ ਹੈਗਾ ਜੀ 22 ਗੁੱਡਮਾਰਕ ਪਲੇਸ, 22 ਗੁੱਡਮਾਰਕ, GOODMARK ਪਲੇਸ, ਯੂਨਿਟ ਨੰਬਰ 21। ਹਾਂਜੀ, ਇਹ ਤੋਂ ਵੇਖੋ ਜੀ 427 ਸੀ ਉਹ ਤਾਂ ਪੈਂਦੀ ਤੁਹਾਨੂੰ ਲੋਕੇਸ਼ਨ ਜੀ ਕੈਸਲ ਮੋਰ ਵਾਲਾ।
0: ਬਹੁਤ ਅੱਛੇ ਬਹੁਤ ਅੱਛੇ। ਸੋ ਦੋਸਤੋ ਬਾਕੀ ਤੁਸੀਂ ਕੋਈ ਐਡਰੈਸ ਮਿਸ ਕਰ ਗਏ ਹੋ, ਵੈਬਸਾਈਟ ਲਿੰਕ, ਇਹਨਾਂ ਦੀ ਕੋਈ ਹੋਰ ਸਰਵਿਸ ਬਾਰੇ ਜਾਣਕਾਰੀ ਚਾਹੁੰਦੇ ਹੋ ਤਾਂ ਪੂਰੀ ਹੈਰੀਟੇਜ ਤੋਂ ਬਾਈ ਉਹਨਾਂ ਨੂੰ ਕਾਲ ਕੀਤੀ ਜਾ ਸਕਦੀ ਆ, ਨੰਬਰ 'ਤੇ ਕਾਲ ਕਰੋ, ਤੁਹਾਨੂੰ ਨਾ ਸਾਰੀ ਡਿਟੇਲ ਟੈਕਸਟ ਦੇ ਵਿੱਚ ਆ ਜੂਗੀ, ਐਡਰੈਸ ਤੋਂ ਲੈ ਕੇ ਵੈਬਸਾਈਟ ਤੱਕ। $149 ਦੇ ਵਿੱਚ ਟੈਂਟ, $175 ਦੇ ਵਿੱਚ 1000 ਬਿਜ਼ਨਸ ਕਾਰਡ, 1000 ਫਲਾਇਰ ਤੁਸੀਂ ਚਾਹੁੰਦੇ ਹੋ, ਆਹ ਲਓ ਨੰਬਰ 647-962-10-23 647-962-10-23 647-962-1023 647-962-10-23 'ਤੇ ਗੱਲਬਾਤ ਕੀਤੀ ਜਾ ਸਕਦੀ। ਬਹੁਤ ਸ਼ੁਕਰੀਆ ਬਾਈ ਜੀ, ਧੰਨਵਾਦ,
1: ਧੰਨਵਾਦ,
0: ਥੈਂਕ ਯੂ ਵੈਰੀ ਮਚ।

0: ਦੋਸਤੋ ਸਾਡੀ ਲਾਈਨ ਜੁੜ ਚੁੱਕੀ ਹੈ ਐਸ ਜੀ ਅਪਲਾਇੰਸ ਰਿਪੇਅਰ ਤੇ। ਐਸ ਜੀ ਅਪਲਾਇੰਸ ਰਿਪੇਅਰ ਬਾਰੇ ਅੱਜ ਮੈਂ ਨਹੀਂ ਅੱਜ ਬਾਈ ਹੁਣੇ ਆਪ ਦੱਸਣਗੇ ਕਿ ਤੁਸੀਂ ਅਪਲਾਇੰਸ ਰਿਪੇਅਰ ਦੇ ਵਿੱਚ ਬਾਈ ਐਸ ਜੀ ਅਪਲਾਇੰਸ ਰਿਪੇਅਰ ਨੂੰ ਸਿਲੈਕਟ ਕਰਦੇ ਹੋ, ਨੰਬਰ ਡਾਇਲ ਕਰਦੇ ਹੋ, ਕਿਉਂ ਕਰਦੇ ਹੋ? ਬਾਈ ਜੀ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਵੈਲਕਮ।
1: ਸਤਿ ਸ਼੍ਰੀ ਅਕਾਲ ਜੀ।
0: ਸੋ ਜ਼ਰੂਰ ਸਾਂਝਾ ਕਰੋ ਪਰਿਵਾਰਾਂ ਨੂੰ ਕਿਉਂ ਅਸੀਂ ਐਸ ਜੀ ਅਪਲਾਇੰਸ ਰਿਪੇਅਰ ਨੂੰ ਨੰਬਰ ਡਾਇਲ ਕਰੀਏ।
1: ਜੀ ਬਿਲਕੁਲ ਜੀ, ਐਸ ਐਨ ਜੀ ਅਪਲਾਇੰਸ ਰਿਪੇਅਰ ਦੇ ਵਿੱਚ ਅਸੀਂ ਮਾਸਟਰ ਕਰਦੇ ਹਾਂ ਸਾਰੇ ਅਪਲਾਇੰਸਿਸ ਦੀ ਸਰਵਿਸਿਸ ਦੇ ਵਿੱਚ। ਇਹ ਸਾਡੀ ਕੰਪਨੀ ਅੱਜ ਦੀ ਨਹੀਂ ਹੈਗੀ, ਸਾਨੂੰ ਘੱਟੋ ਘੱਟ 10 ਸਾਲ ਹੋ ਗਏ ਆ ਇਸ ਫੀਲਡ ਦੇ ਵਿੱਚ। ਜਿੰਨੇ ਵੀ ਹੋਮ ਅਪਲਾਇੰਸਿਸ ਦੇ ਵਿੱਚ ਜਿਹਦੇ ਵਿੱਚ ਆਪਾਂ ਗੱਲ ਕਰੀਏ ਕਿ ਵਾਸ਼ਰ ਹੋ ਗਿਆ, ਡਰਾਇਰ ਹੋ ਗਿਆ, ਡਿਸ਼ ਵਾਸ਼ਰ, ਸਟੋਵ, ਓਵਨ, ਜਿਨ੍ਹਾਂ ਨੂੰ ਲੋਕੀ ਕੰਜ਼ਿਊਮਰ ਡੇਲੀ ਯੂਜ ਕਰਦੇ ਨੇ, ਸੋ ਉਹਨਾਂ ਦੀ ਅਸੀਂ ਬੜੇ ਘੱਟ ਖਰਚ ਦੇ ਵਿੱਚ ਅਸੀਂ ਰਿਪੇਅਰ ਕਰਕੇ ਦਿੰਦੇ ਹਾਂ।
0: ਸੋ ਐਸ ਜੀ ਅਪਲਾਇੰਸ ਰਿਪੇਅਰ ਦੋਸਤੋ 10 ਸਾਲ ਦਾ ਤਜਰਬਾ, ਅਫੋਰਡੇਬਲ ਰੇਟ, ਘੱਟ ਰੇਟ ਦੇ ਵਿੱਚ ਰਿਪੇਅਰ ਤੇ ਵਿਦ ਵਾਰੰਟੀ ਰਿਪੇਅਰ, ਇਹ ਤਿੰਨੇ ਚੀਜ਼ਾਂ ਦਾ ਕੋਂਬੋ ਆ ਐਸ ਜੀ ਅਪਲਾਇੰਸ ਰਿਪੇਅਰ। ਤੁਹਾਡੇ ਘਰ ਕੋਈ ਅਪਲਾਇੰਸਿਸ ਆ, ਉਹਦੀ ਟੁੱਟ ਭੱਜ ਹੋ ਗਈ, ਤੁਸੀਂ ਘੱਟ ਖਰਚੇ ਦੇ ਵਿੱਚ ਵਿਦ ਵਾਰੰਟੀ ਰਿਪੇਅਰ ਕਰਾਉਣਾ ਚਾਹੁੰਦੇ ਹੋ ਤਾਂ ਐਸ ਜੀ ਅਪਲਾਇੰਸ ਰਿਪੇਅਰ ਨੂੰ ਕਾਲ ਕਰ ਸਕਦੇ ਹੋ, ਨੰਬਰ 647-946-0042, 647-946-0042, 647-946-0042, 647-946-0042। ਬਾਈ ਜੀ ਗਰਮੀਆਂ ਦੇ ਵਿੱਚ ਕਿਹੜੇ ਕਿਹੜੇ ਅਪਲਾਇੰਸ ਨੂੰ, ਮੈਨੂੰ ਲੱਗਦਾ ਫਰਿੱਜ ਨੂੰ ਵੀ ਬਹੁਤ ਤੰਗੀ ਆਉਂਦੀ ਹੋਊ।
1: ਜੀ ਗਰਮੀਆਂ ਦੇ ਵਿੱਚ ਫਰਿੱਜ ਜਿਹੜੀਆਂ ਹੈਗੀਆਂ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਬਲਮਸ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ, ਜਿੱਦਾਂ ਕਿ ਫਰਿੱਜਿਸ ਆਪਣੀਆਂ ਕਈਆਂ ਦੇ ਗਰਾਹ ਚ ਪਈਆਂ ਹੁੰਦੀਆਂ ਜਾਂ ਬੇਸਮੈਂਟ ਚ ਰੱਖੀਆਂ ਹੁੰਦੀਆਂ ਨੇ, ਤਾਂ ਮੌਸਮ ਚੇਂਜ ਹੋਣ ਦੀ ਵਜ੍ਹਾ ਦੇ ਨਾਲ ਕਈ ਵਾਰ ਉਹਨਾਂ ਦੀ ਗੈਸ ਘੱਟ ਜਾਂਦੀ ਆ, ਜਾਂ ਫਿਰ ਉਹਨਾਂ ਦੇ ਵਿੱਚ ਹੋਰ ਟੈਂਪਰੇਚਰ ਸੈਂਸਰ ਜਾਂ ਡੀਫਰੋਸਟ ਇਸ਼ੂ ਵਰਗੇ ਸਮੱਸਿਆਵਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ। ਇਹ ਸਾਰੀਆਂ ਜਿਹੜੀਆਂ ਸਮੱਸਿਆਵਾਂ ਇਹ ਬੜੇ ਘੱਟ ਖਰਚੇ ਦੇ ਵਿੱਚ ਹੀ ਰਿਪੇਅਰ ਹੋ ਜਾਂਦੀਆਂ ਨੇ। ਤੇ ਜੇ ਗੱਲ ਕਰੀਏ ਆਪਾਂ ਡਰਾਇਰ ਦੀ, ਡਰਾਇਰ ਦੇ ਵਿੱਚ ਵੀ ਏਦਾਂ ਹੀ ਹੁੰਦਾ ਕਈ ਵਾਰੀ ਕਿ ਓਵਰਲੋਡ ਹੋਣ ਦੀ ਵਜ੍ਹਾ ਦੇ ਨਾਲ ਉਹ ਜਾਂ ਤਾਂ ਆਵਾਜ਼ ਕਰਨ ਲੱਗ ਪੈਂਦੇ ਨੇ, ਜਾਂ ਫਿਰ ਕਈ ਵਾਰ ਕਿ ਉਹ ਹੀਟ ਕਰਨਾ ਹੀ ਛੱਡ ਜਾਂਦੇ ਨੇ, ਜਿਹਦੇ ਵਿੱਚ ਕਿ ਉਹਨਾਂ ਦਾ ਕੁਛ ਛੋਟੇ ਮੋਟੇ ਪਾਰਟ ਹੀ ਰਿਪਲੇਸ ਕਰਨੇ ਪੈਂਦੇ ਨੇ। ਉਹ ਬੰਦੇ ਨੂੰ ਸਾਰਾ ਹੀ ਅਪਲਾਇੰਸ ਰਿਪਲੇਸ ਕਰਨ ਦੀ ਲੋੜ ਨਹੀਂ ਪੈਂਦੀ। ਜੇ ਅਸੀਂ ਕੋਈ ਅਪਲਾਇੰਸਿਸ ਦੀ ਰਿਪੇਅਰ ਕਰਦੇ ਹਾਂ, ਅਸੀਂ ਡਰਾਇਰ ਵਗੈਰਾ ਦੀ ਪ੍ਰੋਪਰ ਉਹਨਾਂ ਦੀ ਸਰਵਿਸ ਵੀ ਕਰਕੇ ਦਿੰਦੇ ਹਾਂ, ਕਿਉਂਕਿ ਆਪਾਂ ਨੂੰ ਪਤਾ ਕਿ ਜਿਹੜਾ ਡਰਾਇਰ ਹੈਗਾ ਇਹ ਇੱਕ ਫਾਇਰ ਹੈਜ਼ਰਡ ਆ। ਸੋ ਜਿੰਨੇ ਵੀ ਅਸੀਂ ਅਪਲਾਇੰਸਿਸ ਸਰਵਿਸ ਕਰਦੇ ਹਾਂ,
0: ਸੋ ਪੁਰਾਣੇ ਅਪਲਾਇੰਸ ਹੋ ਗਏ ਜਾਂ ਜਿਹੜੇ ਵਿਲਟਨ ਅਪਲਾਇੰਸ ਆ, ਉਹ ਵੀ ਸਾਰੇ ਤੁਸੀਂ ਰਿਪੇਅਰ ਕਰਦੇ ਹੋ, ਹਰ ਮੇਕ ਐਂਡ ਮਾਡਲ ਰਿਪੇਅਰ ਕਰਦੇ
1: ਹੋ? ਬਿਲਕੁਲ ਜੀ ਬਿਲਕੁਲ।
0: ਸੋ ਦੋਸਤੋ ਤੁਸੀਂ ਓਕੇ ਅੱਜ ਕੈਨੇਡਾ ਡੇ ਆ, ਸਪੈਸ਼ਲ ਕਰ ਦਿਓ ਜੀ, ਸਾਡੇ ਸਾਰੇ ਕਲਾਇੰਟ ਕੁਛ ਨਾ ਕੁਛ ਸਪੈਸ਼ਲ ਕਰ ਰਹੇ ਨੇ।
1: ਜੀ ਕੈਨੇਡਾ ਡੇ ਤੇ ਉੱਤੇ ਅਸੀਂ ਸਾਰੀਆਂ ਹੀ ਰਿਪੇਅਰ ਦੇ ਉੱਤੇ 10% ਆਫ ਦੇ ਰਹੇ ਹਾਂ ਜੀ।
0: 10% ਆਫ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਰੈਫਰੈਂਸ ਜ਼ਰੂਰ ਦੇ ਦਿਓ ਤੇ ਸੇਮ ਡੇ ਰਿਪੇਅਰ ਹੋ ਜੂ ਜੀ।
1: ਬਿਲਕੁਲ ਜੀ ਬਿਲਕੁਲ,
0: ਵਿਦ ਵਾਰੰਟੀ ਹੋ ਜੂਗੀ।
1: ਉੱਤੇ ਸੁਣ ਰਹੇ ਹੋਣੇ ਆ ਜਿੰਨੀਆਂ ਦੀ ਵੀ ਰਿਪੇਅਰ ਕੀਤੀ ਆ ਜੀ, ਅਸੀਂ ਰਾਈਟ ਵੇ ਸੇਮ ਡੇ ਹੀ ਰਿਪੇਅਰ ਕੀਤੀ ਆ ਤੇ ਵਿਦ ਵਾਰੰਟੀ ਉਹਨਾਂ ਨੂੰ ਰਿਪੇਅਰ ਕਰਦੇ।
0: ਸੇਮ ਡੇ ਵਿਦ ਵਾਰੰਟੀ, ਘੱਟ ਖਰਚੇ ਤੇ ਰਿਪੇਅਰ, ਐਸ ਜੀ ਅਪਲਾਇੰਸ ਰਿਪੇਅਰ। ਨੰਬਰ ਟੂ ਕਾਲ ਇੱਕ ਵਾਰ ਸਾਂਝਾ ਕਰ ਦਿੰਦੇ ਨੂੰ ਅਗੇਨ,
1: 647-946-0042, 647-946-0042, 647-946-0042।
0: ਬਹੁਤ ਸ਼ੁਕਰੀਆ ਜੀ। 647-946-0042 ਦੋਸਤੋ, ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਰੈਫਰੈਂਸ ਦਿਓ, 10% ਰਿਪੇਅਰ ਤੇ ਆਫ ਮਿਲੂਗਾ, ਕੈਨੇਡਾ ਡੇ ਸਪੈਸ਼ਲ ਡੀਲ, ਅਪਲਾਇੰਸ ਰਿਪੇਅਰ ਕਰਾਓ ਘੱਟ ਖਰਚੇ ਤੇ ਵਿਦ ਵਾਰੰਟੀ, 647-946-0042। ਬਹੁਤ ਸ਼ੁਕਰੀਆ ਜੀ, ਧੰਨਵਾਦ।
1: ਥੈਂਕ ਯੂ,
0: ਥੈਂਕ ਯੂ ਵੈਰੀ ਮੱਚ ਜੀ। ਤੇ ਨਾਲ ਦੇ ਨਾਲ ਆਓ ਤੁਹਾਨੂੰ ਲੈ ਕੇ ਚੱਲੀਏ 294 ਵਰਕ ਡਰਾਈਵ ਤੇ, ਜਿੱਥੇ ਲੱਗੀ ਹੋਈ ਆ ਫਰਨੀਚਰ ਤੇ ਕੈਨੇਡਾ ਡੇ ਦੀ ਸੇਲ ਸੇਲ ਸੇਲ। ਆਜੋ ਸੁਖਬਾਈ ਜੀ।
2: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਭੁੱਲਰ ਸਾਹਿਬ। ਬਿਲਕੁਲ, ਫਰਨੀਚਰ ਦੀ ਲੱਗੀ ਹੋਈ ਆ ਸੇਲ ਸੇਲ ਸੇਲ। ਪਰਿਵਾਰਾਂ ਨੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਆ ਤਾਂ ਗੱਡੀਆਂ ਘੁਮਾ ਲਓ ਰਾਈਟ ਵੇ, 294 ਵਰਕ ਡਰਾਈਵ, 294 ਵਰਕ ਡਰਾਈਵ। ਤੁਸੀਂ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਡਾਇਨਿੰਗ ਟੇਬਲ ਚਾਹੀਦੇ, ਰੀਅਲ ਮਾਰਬਲ ਦੇ ਡਾਇਨਿੰਗ ਟੇਬਲ ਚਾਹੀਦੇ ਨੇ, ਹਾਰਡ ਫੋਮ ਦੇ ਮੈਟਰ ਚਾਹੀਦੇ ਨੇ, ਤਾਂ ਕੈਨੇਡਾ ਡੇ ਵਾਲੀਆਂ ਪ੍ਰਾਈਸ ਦੇ ਰਹੇ ਹਾਂ ਤੇ ਨਾਲ ਵੱਡੇ ਵੱਡੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਨੇ। 294 ਵਰਕ ਡਰਾਈਵ, 294 ਵਰਕ ਡਰਾਈਵ ਵਾਲੋ ਗੱਡੀਆਂ ਘੁਮਾ ਲਓ। ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ, ਲਾਸਟ ਐਂਡ ਫਾਈਨਲ ਕਾਲ, ਲਾਸਟ ਐਂਡ ਫਾਈਨਲ ਕਾਲ ਫੋਰ ਕੈਨੇਡਾ ਡੇ ਸੇਲ, ਕੈਨੇਡਾ ਡੇ ਸੇਲ, ਲਾਸਟ ਐਂਡ ਫਾਈਨਲ ਕਾਲ ਦਾ ਤੁਹਾਨੂੰ ਸੱਦਾ ਪੱਤਰ ਦੇ ਰਹੇ ਹਾਂ, ਕਿਉਂਕਿ ਸਾਲ ਦੀਆਂ ਸਭ ਤੋਂ ਘੱਟ ਕੀਮਤਾਂ ਫਰਨੀਚਰ ਦੇ ਉੱਪਰ ਮਿਲ ਰਹੀਆਂ ਨੇ ਤੇ ਨਾਲ ਦੀ ਨਾਲ ਬਾਈ ਜੀ ਡੀਲ ਆਪਾਂ ਦਿੰਦੇ ਹਾਂ ਜਿਹਨਾਂ ਪਰਿਵਾਰਾਂ ਨੇ ਕਿੰਗ ਸਾਈਜ਼ ਦਾ ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਲੈਣਾ, ਕਿੰਗ ਸਾਈਜ਼ ਦਾ ਬੈੱਡ, ਗ੍ਰੇ ਕਲਰ ਦਾ ਹੈੱਡਬੋਰਡ ਦੇ ਵਿੱਚ ਐਲਈਡੀ ਲਾਈਟਾਂ, ਡਰੈਸਰ ਦੇ ਡਰੋਰ ਸੌਫਟ ਕਲੋਜ਼ਰ, ਨਾਈਟ ਸੈੱਟ ਦੇ ਉੱਪਰ ਵਾਇਰਲੈਸ ਚਾਰਜਰ, ਗ੍ਰੇ ਕਲਰ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਇਟਾਲੀਅਨ ਸੀਰੀਜ਼ ਦਾ ਬੈਡਰੂਮ ਸੈੱਟ, ਜਿਹਦੀ ਰੈਗੂਲਰ ਕੀਮਤ $4,000 ਸੀ, $1,499 ਦੇ ਵਿੱਚ ਕਿੰਗ ਸਾਈਜ਼ ਦਾ ਕੰਪਲੀਟ ਬੈਡਰੂਮ ਸੈੱਟ, $1,499 $1,499 ਦੇ ਵਿੱਚ ਪੂਰਾ ਬੈਡਰੂਮ ਸੈੱਟ, ਤੇ ਨਾਲ ਕਿੰਗ ਸਾਈਜ਼ ਦਾ ਮੈਟਰਸ, ਰੇਡੀਓ ਚੜ੍ਹਦੀ ਕਲਾ ਦਾ ਆ ਕੇ ਰੈਫਰੈਂਸ ਦੇਣਾ ਤੁਸੀਂ, ਕਿੰਗ ਸਾਈਜ਼ ਦਾ ਮੈਟਰਸ ਫ੍ਰੀ ਦਿੱਤਾ ਜਾਊਗਾ। ਸੋ ਸਾਰੀਆਂ ਡੀਲਾਂ ਲੈਣ ਵਾਸਤੇ ਪਹੁੰਚੋ ਫਟਾਫਟ, ਲਾਸਟ ਐਂਡ ਫਾਈਨਲ ਕੋਲ ਫੋਰ ਕੈਨੇਡਾ ਡੇ ਸੇਲ, 294 ਵਾਕਰ ਡਰਾਈਵ, 294 ਵਾਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਸਰਵਿਸ ਅੰਟਾਰੀਓ ਦੀ ਬਿਲਕੁਲ ਬੈਕ ਸਾਈਡ ਤੇ, ਕੁਈਨ ਵਾਲੇ ਵਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵਾਕਰ ਡਰਾਈਵ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ
0: ਬਹੁਤ ਬਹੁਤ ਸ਼ੁਕਰੀਆ ਜੀ, ਧੰਨਵਾਦ ਤੁਹਾਡਾ ਜਨਾਬ। 294 ਵਾਕਰ ਡਰਾਈਵ ਤੇ ਤੁਸੀਂ ਦੋਸਤੋ ਜ਼ਰੂਰ ਵਿਜਿਟ ਕਰ ਸਕਦੇ ਹੋ, ਕੱਲ ਨੂੰ ਵੀ 11 to 7 ਗ੍ਰੈਂਡ ਹੋਮ ਫਰਨੀਚਰ ਓਪਨ ਰਹਿਣਗੇ। ਸਟੂਡੀਓ ਨੰਬਰ 416-233-7374, ਤੁਸੀਂ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਤੇ ਸਾਡੇ ਕੈਨੇਡਾ ਡੇ ਤੇ ਜਿੱਥੇ ਅਸੀਂ ਆਪਣੇ ਵਾਰ-ਵਾਰੀ ਸਪੌਂਸਰ ਸੇਵਾਨਾਂ ਦਾ ਧੰਨਵਾਦ ਕਰ ਰਹੇ ਹਾਂ, ਉੱਥੇ ਹੀ ਸਾਡੇ ਡੇ 1 ਤੋਂ ਜਿਹੜਾ ਸਾਡਾ ਸਾਥ ਦੇ ਰਹੇ ਨੇ ਅਵਤਾਰ ਕਟਾਰੀਆ ਜੀ, ਕਟਾਰੀਆ ਟੂਰਸ ਐਂਡ ਟਰੈਵਲ ਤੋਂ। ਸਤਿ ਸ਼੍ਰੀ ਅਕਾਲ ਕਟਾਰੀਆ ਸਾਹਿਬ ਜੀ, ਆਇਆਂ ਨੂੰ ਵੈਲਕਮ। ਅਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਮੈਂ ਅਚੇਚੇ ਤੌਰ 'ਤੇ ਧੰਨਵਾਦ ਕਰ ਰਿਹਾ ਸੀ, ਕਿਉਂਕਿ ਕੈਨੇਡਾ ਜਿਹੜਾ ਮੁਲਕ ਆ ਓਨੈਸਟ ਲੋਕਾਂ ਦਾ ਮੁਲਕ ਆ, ਐਂਡ ਓਨੈਸਟੀ ਦੇ ਵਿੱਚ ਜਦੋਂ ਗੱਲਬਾਤ ਕਰੀਏ ਤਾਂ ਤੁਹਾਡਾ ਨਾਮ ਦਾ ਜ਼ਿਕਰ ਜਾਂ ਕਹਿ ਦਿਓ ਨਾਮ ਪਹਿਲੀਆਂ ਕਤਾਰਾਂ ਦੇ ਵਿੱਚ ਹੁੰਦਾ। ਐਂਡ ਅਗੇਨ ਮੈਂ ਦੱਸ ਦੇਵਾਂ ਕਿ ਜਦੋਂ ਪੇਮੈਂਟ ਦੀ ਗੱਲਬਾਤ ਹੋਈ ਹੈ, ਅੱਜ ਤੱਕ ਜਿੰਨੇ ਟਾਈਮ 'ਚ ਦੋਸਤੋ ਬਾਹ ਵਾਸਤਾ ਕਟਾਰੀਆ ਸਾਹਿਬ ਨਾਲ ਪਿਆ, ਨੋਟ ਈਵਨ ਸਿੰਗਲ ਟਾਈਮ ਕਟਾਰੀਆ ਸਾਹਿਬ ਨੂੰ ਕਹਿਣ ਦੀ ਲੋੜ, ਕਟਾਰੀਆ ਸਾਹਿਬ ਨੂੰ ਇੱਕ ਵਾਰੀ ਕਿਹਾ ਜਾਂ ਇਹਨਾਂ ਨੇ ਵਾਰ ਵਾਰ, ਇਹ ਤਾਂ ਲਫ਼ਜ਼ ਹੈ ਹੀ ਨਹੀਂ ਕਿ ਦੁਬਾਰੇ ਕਿਹੜਾ, ਕਦੇ ਬਿਨਾਂ ਕਹੇ 'ਤੇ ਪੇਮੈਂਟ ਕਲੀਅਰ ਕਰਨੀ, ਓਨੈਸਟ ਲੋਕਾਂ ਦਾ ਕੰਮ, ਓਨੈਸਟੀ ਦੇ ਵਿੱਚ ਜਿਹੜਾ ਹੈਗਾ ਆਪਣੀ ਡੀਲਸ ਨੂੰ ਲੈ ਕੇ ਆਉਂਦੇ ਨੇ, ਮੀਡੀਆ ਅਦਾਰੇ ਨਾਲ ਡੀਲ ਕਰਦੇ ਨੇ। ਐਂਡ ਬਾਕੀ ਇਹਨਾਂ ਦੇ ਪੂਰੀ ਟੀਮ ਨੂੰ ਕੈਨੇਡਾ ਡੇ ਦੀ ਵੀ ਵਧਾਈਆਂ ਕਟਾਰੀਆ ਸਾਹਿਬ, ਅਤੇ ਤੁਹਾਨੂੰ ਇਸ ਦਿਨ ਦੀਆਂ, ਇਸ ਵੀਕਐਂਡ ਦੀਆਂ, ਅਤੇ ਤੁਹਾਡੇ ਕੰਮ ਕਰਨ ਦੇ ਸਟਾਈਲ ਦੀ ਆ, ਤੁਹਾਡੀ ਓਨੈਸਟੀ ਨੂੰ ਸਲਾਮ ਜੀ, ਥੈਂਕ ਯੂ ਵੈਰੀ ਮੱਚ, ਸਤਿ ਸ਼੍ਰੀ ਅਕਾਲ ਜੀ, ਐਂਡ ਵੈਲਕਮ
1: ਜੀ। ਸਤਿ ਸ਼੍ਰੀ ਅਕਾਲ ਸਾਰੇ ਭੈਣ ਭਰਾਵਾਂ ਨੂੰ, ਆਪ ਜੀ ਨੂੰ ਮੇਰੀ ਜੀ, ਐਂਡ ਬਾਕੀ ਕੈਨੇਡਾ ਡੇ ਦੀ ਵਧਾਈ ਹੋਵੇ। ਸੋ ਹੁਣ ਤਾਂ ਵੈਸੇ US ਦਾ ਦਿਨ ਵੀ ਅੱਜ,
0: ਖਾਸ ਤੌਰ ਤੇ ਤੁਹਾਡਾ ਜਿਹੜਾ ਹੁਣ ਚਿਹਰਾ ਹੈਗਾ ਉਹ ਕੱਲਾ ਜਿਵੇਂ ਕਹਿੰਦੇ ਬ੍ਰੈਂਪਟਨ ਦਾ ਨਹੀਂ ਰਿਹਾ, ਉਹ ਆਲ ਓਵਰ ਵਰਲਡ ਦੇ ਵਿੱਚ ਤੁਹਾਨੂੰ ਲੋਕ ਰਿਕੋਗਨਾਈਜ਼ ਕਰਦੇ ਨੇ, ਤੁਹਾਡੇ ਡੀਲਾਂ ਲਈ ਉਤਸੁਕ ਹੁੰਦੇ ਨੇ, ਇੱਦਾਂ ਹੀ ਸਾਡੇ ਰੇਡੀਓ ਲਿਸਨਰਸ ਨੇ ਜੋ ਵੇਟ ਕਰਦੇ ਨੇ ਕਿ ਭਾਈ ਇੰਡੀਆ ਜਾਣਾ, ਵਕੇਸ਼ਨ 'ਤੇ ਜਾਣਾ, ਕਟਾਰੇ ਸਾਹਿਬ ਦੀਆਂ ਡੀਲਾਂ ਇੱਕ ਵਾਰੀ ਸੁਣ ਕੇ ਜਾਇਓ, ਆਉਣ ਦਿਓ ਜੀ।
1: ਬਿਲਕੁਲ ਜੀ ਬਿਲਕੁਲ, ਹੁਣ ਜਿੰਨੇ ਆਪਾਂ ਇੰਡੀਆ ਤੋਂ ਮੰਗਾਉਣੇ ਹੈਗੇ ਨਾ ਜੀ, ਕਿਸੇ ਨੇ ਮਾਂ ਪਿਓ ਮੰਗਾਉਣਾ ਹੈਗਾ, ਭਾਈ ਭੈਣ ਆ ਰਿਹਾ ਕੋਈ, ਜਾਂ ਕੋਈ ਵੀ ਵਰਕ ਪਰਮਿਟ ਤੇ ਆ ਰਿਹਾ, ਸੁਪਰ ਵੀਜ਼ੇ ਤੇ ਆ ਰਿਹਾ, ਵਿਜ਼ਟਰ ਟੂ ਕੈਨੇਡਾ ਆ ਰਿਹਾ, ਤੇ ਡੀਲ ਇਹੋ ਜੀ ਬੰਬ ਲਾ ਦਿੱਤੀ ਹੈ ਜੀ, ਇਹ ਤਾਂ ਜੀ ਤੁਸੀਂ ਕਹੋਗੇ, ਜਿਹਨੇ ਨਹੀਂ ਵੀ ਆਉਣਾ ਉਹ ਵੀ ਆਊਗਾ ਜੀ। ਸਿਰਫ ਤੇ ਸਿਰਫ 12 ਜੁਲਾਈ ਤੱਕ ਇਹ ਡੀਲ ਹੋਏਗੀ ਜੀ, 12 ਜੁਲਾਈ ਤੋਂ ਪਹਿਲਾਂ ਪਹਿਲਾਂ ਆ ਜਾਓ $650 ਦੇ ਵਿੱਚ।
0: ਹੈ
1: ਬਿਲਕੁਲ ਜੀ, 1-way ਟਿਕਟ $650 ਦੇ ਵਿੱਚ, ਦਿੱਲੀ ਤੋਂ ਟੋਰਾਂਟੋ ਦੀ ਦੋ ਬੈਗਾਂ ਦੇ ਨਾਲ,
0: ਦਿੱਲੀ ਤੋਂ ਟੋਰਾਂਟੋ $650 ਦੇ ਵਿੱਚ, ਕਰਾ ਲਈਏ ਟਿਕਟ ਆਪਾਂ ਸਾਡੇ ਸਾਰੇ। ਤੇ ਸਾਰੇ ਜਿਹੜੇ ਬੰਦੇ ਵੇਟ ਕਰ ਰਹੇ ਸੀ ਕਿ ਭਾਈ ਸਮਰ ਕੈਨੇਡਾ ਦੀ ਇੰਜੋਏ ਕਰੀਏ, ਤੇ ਫਿਰ ਤਾਂ ਕਰਵਾ ਦਿੰਦੇ ਆਪਦੇ ਪੇਰੈਂਟਸ ਦੀਆਂ ਟਿਕਟਾਂ।
1: ਬਿਲਕੁਲ ਜੀ, ਇਸੇ ਕਰਕੇ ਤਾਂ ਅਨਾਊਂਸ ਕੀਤਾ ਵੀ ਸਾਰੇ ਪੇਰੈਂਟਸ ਆਉਣ, ਭੈਣ ਭਰਾ ਆਉਣ, ਜਿਨ੍ਹਾਂ ਨੇ ਵਰਕ ਪਰਮਿਟ ਤੇ ਆਉਣਾ ਉਹ ਵੀ ਆਉਣ, ਸੁਪਰ ਵੀਜ਼ੇ ਵਾਲੇ ਵੀ ਆਉਣ, ਸਾਰੇ ਆਉਣ। ਮੈਂ ਕਹੀ ਤੁਹਾਨੂੰ ਇਹੀ ਗੱਲ ਕਹੀ ਸੀ ਵੀ ਜੇ ਪ੍ਰਾਈਸ ਸੁਣਨਾ ਤੇ ਨਹੀਂ ਆਉਣਾ ਤਾਂ ਵੀ ਆ ਜਾਣਾ ਆਪਾਂ।
0: 650 ਤਾਂ ਕੁਝ ਵੀ ਨਹੀਂ ਹੁੰਦਾ ਜੀ, ਕਿਉਂਕਿ ਆਪਾਂ ਕਈ ਵਾਰ $700-800 ਕਟਾਰੀਆ ਸਾਹਿਬ, ਵੈਸੇ ਤਾਂ ਬਾਕੀ ਦਾ ਤਾਂ ਪਤਾ ਨਹੀਂ, ਪਰ ਤੁਸੀਂ $700-800 ਦੇ ਵਿੱਚ ਟੋਰਾਂਟੋ ਤੋਂ ਦਿੱਲੀ ਦੀਆਂ ਤਾਂ ਸੁਣਦੇ ਸੀ ਟਿਕਟਾਂ, ਦਿੱਲੀ ਤੋਂ ਆਉਣਾ ਤਾਂ ਬਹੁਤ ਮਹਿੰਗਾ ਹੁੰਦਾ ਸੀ, ਤਾਂ ਇਦੋਂ ਵੀ ਸਸਤਾ ਹੋ ਗਿਆ।
1: ਬਿਲਕੁਲ ਜੀ, ਭੈਣ ਭਰਾਵਾਂ ਦੇ ਪਿਆਰ ਨਾਲ ਵੇਖੋ ਕਰਦੇ ਹੀ ਵੀ ਹੈ, ਜਦੋਂ ਦੀਲ ਆਉਂਦੀ ਹੈ ਠਾਹ ਦੇ ਮਾਰਕੀਟ 'ਚ ਮਾਰੀ ਦੀ ਹੈ, ਲਿਆਓ ਜੀ ਆਓ ਤੇ ਲੈ ਕੇ ਜਾਓ, ਆਪਦਾ ਪੂਰਾ ਆਨੰਦ ਲਓ। ਤੇ ਵੇਖੋ ਇੱਧਰ ਤਾਂ ਹੈਗਾ ਹੀ ਆ, ਉਸ ਤੋਂ ਬਾਅਦ ਵੈਨਕੂਵਰ ਤੋਂ ਵੀ ਜੇ ਕੋਈ ਜਾਣਾ ਚਾਹਵੇ ਨਾ, ਵੈਨਕੂਵਰ ਤੋਂ ਵੀ ਸਾਡੇ ਕੋਲ $450 ਦੀ ਡੀਲ $1-way ਲੱਗੀ ਹੋਈ ਹੈ ਜੀ, ਦੋ ਬੈਗਾਂ ਦੇ ਨਾਲ। ਸੋ
3: ਬਹੁਤ ਬਹੁਤ ਡੀਲਾਂ ਹੁੰਦੀਆਂ ਜੀ, ਜਿਹੜੀਆਂ ਕਿ ਜਿਵੇਂ ਕਹਿ ਲਓ ਵੀ ਸੋਚੇ ਤੋਂ ਬਗੈਰ ਹੀ ਬੰਦੇ ਕਹਿੰਦਾ ਚੱਲ ਯਾਰ ਗੇੜਾ ਕੱਢਿਆ ਜੀ। ਸੋ ਆਹ ਜਿਹੜਾ ਪ੍ਰਾਈਜ਼ ਮੈਂ ਤੁਹਾਨੂੰ ਦਿੰਦਾ ਜੀ, ਇਹਦੀ ਤਾਂ ਵੈਨਕੂਵਰ ਦੀ ਟਿਕਟ ਨੀ ਹੈਗੀ ਅੱਜ ਕੱਲ ਦੇ ਵਿੱਚ, ਬਹੁਤ ਵਧੀਆ ਪ੍ਰਾਈਜ਼ ਆ, ਫਾਇਦਾ ਲੈ ਲਓ। ਜੇ ਕਿਸੇ ਦੇ ਭੈਣ ਭਰਾ ਨੇ ਆਉਣਾ ਹੈਗਾ ਤੇ ਜਲਦੀ ਜਲਦੀ ਫੋਨ ਘੁਮਾ ਲਓ, 11 ਵਜੇ ਤੱਕ ਰਾਤ ਦੇ ਬੈਠੇ ਹੈਗੇ ਆ ਜੀ ਅਸੀਂ, ਤੇ ਔਨ ਫੋਨ ਤਾਂ 11 ਵਜੇ ਤੱਕ ਹੈਗੇ ਆ, ਆਫਿਸ ਚ ਵੀ ਵਿਜਿਟ ਕਰ ਸਕਦੇ 7 ਵਜੇ ਤੱਕ। ਤੇ ਇਸ ਤੋਂ ਬਾਅਦ ਜੀ ਟੋਰਾਂਟੋ ਤੋਂ ਦਿੱਲੀ ਵੀ ਜਾਣਾ ਹੈਗਾ, ਤੁਹਾਡੇ ਕੋਲ ਪੂਰਾ ਜੂਨ ਜੁਲਾਈ ਅਗਸਤ ਸਤੰਬਰ ਤੱਕ $1049 ਦੀ ਹੈ, ਸਤੰਬਰ ਤੋਂ ਬਾਅਦ $869 ਦੀ ਰਹਿ ਜਾਂਦੀ ਦੋ ਬੈਗਾਂ ਦੇ ਨਾਲ। ਤੇ ਜੇ ਇਹੀ ਅੰਮ੍ਰਿਤਸਰ ਜਾਣਾ ਹੈਗਾ $999 ਦੀ ਹੈਗੀ 1 ਵੇ ਸਟਾਰਟਿੰਗ ਪ੍ਰਾਈਜ਼ ਫਰੋਮ ਅੰਮ੍ਰਿਤਸਰ। ਤੇ ਇਹੀ ਰਿਟਰਨ ਟਿਕਟਾਂ ਆਪਾਂ ਲੈ ਕੇ ਚੱਲੀਏ ਤੇ ਆਪਣੀ $1699 ਦੀ ਰਿਟਰਨ ਟਿਕਟ ਹੈਗੀ ਹੈ ਜੀ, ਟੋਰਾਂਟੋ ਤੋਂ ਦਿੱਲੀ ਐਂਡ ਦਿੱਲੀ ਤੋਂ ਬੈਕ। ਔਰ ਸਾਡੇ ਕੋਲ ਸਾਰੇ ਤਰ੍ਹਾਂ ਦੇ ਗਰੁੱਪ ਪਹੁੰਚ ਚੁੱਕੇ ਆ ਜੀ, ਜਿਹੜੇ ਕਿ ਸਪਤੰਬਰ ਅਕਤੂਬਰ ਚ ਜਾਓ, ਨਵੰਬਰ ਦਸੰਬਰ ਚ ਆਓ, ਜਾਂ ਅਕਤੂਬਰ ਚ ਜਾ ਕੇ ਜਨਵਰੀ ਫਰਵਰੀ ਚ ਆਓ, ਹਰ ਤਰ੍ਹਾਂ ਦੇ ਵਧੀਆ ਮਾਰਕੀਟ ਦੇ ਵਿੱਚ ਪ੍ਰਾਈਜ਼ ਆ ਜਿਹੜੇ ਕਿ 14 ਬੈਗਾਂ ਨਾਲ ਸਾਡੇ ਕੋਲ ਅਵੇਲੇਬਲ ਹੈਗੇ ਆ। ਤੇ ਉਸ ਤੋਂ ਬਾਅਦ ਸਰ ਇਹ ਨੀ ਹੈਗਾ ਕਿ ਆਪਾਂ ਇਕੱਲਾ ਇੰਡੀਆ ਹੀ ਕਰਦੇ ਆ, ਆਪਾਂ ਅਰਾਊਂਡ ਦਾ ਵਰਲਡ, ਮੈਂ ਆਲਵੇਜ ਕਹਿੰਦਾ ਵਾ ਅਰਾਊਂਡ ਦਾ ਵਰਲਡ, ਤੁਸੀਂ ਉਂਗਲ ਰੱਖੋ ਆ ਕੇ ਮੈਪ ਦੇ ਉੱਤੇ ਇੱਥੇ ਜਾਣਾ ਹੈਗਾ, ਸੋ ਅਸੀਂ ਉੱਥੇ ਤੁਹਾਨੂੰ ਇੰਤਜ਼ਾਮ ਕਰਕੇ ਦੇ ਦੇਈਦਾ। ਵਾਹਿਗੁਰੂ ਮਿਹਰ ਕਰੇ ਜੇ ਮਾਸਕ ਨੇ ਕਹਿੰਦੇ ਨੇ ਜਹਾਜ਼ ਚਲਾ ਤੇ ਸਪੇਸ ਨੂੰ, ਤੇ ਉਹ ਵੀ ਲਾ ਦਾਂਗੇ ਉਧਰ ਨੂੰ ਵੀ, ਬਿਲਕੁਲ ਜੀ ਬਿਲਕੁਲ। ਹੁਣ ਇੱਕ ਹੋਰ ਦੋ ਤਿੰਨ ਚੀਜ਼ਾਂ ਅਪਡੇਟ ਹੈਗੀਆਂ ਜੀ, ਜਿਵੇਂ OCI ਹੈਗੀ ਆ, OCI ਇੰਡੀਆ ਦੀ ਲੈਣੀ ਹੈਗੀ ਆ, ਜਾਂ ਕਿਸੇ ਨੇ ਈ ਵੀਜ਼ਾ ਲੈਣਾ ਹੈਗਾ, ਪਾਸਪੋਰਟ ਨਿਊ ਕਰਾਉਣਾ, ਪਾਸਪੋਰਟ ਦੀ ਵੀ ਫੀਸਸ ਦੇ ਵਿੱਚ ਥੋੜਾ ਬਹੁਤਾ ਚੇਂਜ ਆਇਆ ਹੈਗਾ। OCI ਦੇ ਵਿੱਚ EOCI ਸ਼ੁਰੂ ਹੋ ਚੁੱਕੀ ਹੈ ਜੀ, ਜਿਹੜੀ ਕਿ ਤੁਹਾਨੂੰ ਅੱਜ ਕੱਲ ਅੱਗੇ ਹੁੰਦਾ ਹੈ ਨਾ, ਈ ਇਲੈਕਟ੍ਰੋਨਿਕ OCI ਸ਼ੁਰੂ ਹੋ ਗਈ ਹੈ ਜੀ, ਜਿਹੜੀ ਕਿ ਫੋਨ ਦੇ ਵਿੱਚ ਹੀ ਕੈਰੀ ਕਰ ਸਕਦੇ ਹੋ ਫੋਟੋ ਤੁਸੀਂ ਉਹਨੂੰ। ਸੋ ਅੱਗੇ ਹੁੰਦਾ ਜੀ ਬੁੱਕਲੈਟ ਜੀ, ਤੁਹਾਨੂੰ ਬੁੱਕਲੈਟ ਨਾਲ ਲਿਜਾਣੀ ਪੈਂਦੀ ਸੀਗੀ, ਤੇ ਤੁਹਾਨੂੰ ਜਿਹਦੀ ਜੇ ਤੁਹਾਡੇ ਕੋਲ ਬੁੱਕਲੈਟ ਨਹੀਂ ਹੈਗੀ ਜੀ, ਤੇ ਤੁਸੀਂ ਟਰੈਵਲ ਨਹੀਂ ਕਰ ਸਕਦੇ ਸੀ ਕਿਤੇ ਵੀ। ਸੋ ਇਹਦੇ ਵਿੱਚ EOCI ਦਾ ਇਹ ਫਾਇਦਾ ਵਾ ਕਿ ਜੋ ਵਰਲਡ ਚ ਜਿੱਥੇ ਮਰਜ਼ੀ ਵੀ ਹੋਵਾਂ ਜੀ, ਉਸ ਤੋਂ ਬਾਅਦ ਕਹੋ ਜੀ ਮੈਂ ਤਾਂ ਇੰਡੀਆ ਜਾਣ ਦਾ ਮੂਡ ਬਣ ਗਿਆ, ਤੇ ਤੁਹਾਡੇ ਕੋਲ ਉਹ ਹੋਊਗਾ ਤੇ ਤੁਸੀਂ ਰਾਈਟ ਵੇ ਦਿਖਾ ਕੇ ਇੰਡੀਆ ਲਈ ਚੜ ਸਕਦੇ। ਨਹੀਂ ਤਾਂ ਤੁਹਾਡੇ ਕੋਲ ਬੁੱਕਲੈਟ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਸੀ, ਉਹ ਵੀ ਇਹਨਾਂ ਨੇ ਈ ਵੀਜ਼ੇ ਦੇ ਰਾਹੀਂ, ਜਿਵੇਂ ਈ ਵੀਜ਼ਾ ਹੁੰਦਾ ਉਵੇਂ ਇਹਨਾਂ ਨੇ ਲਾਗੂ ਕਰ ਦਿੱਤੀ ਹੈ ਜੀ। ਉਹ ਬਹੁਤ ਵੱਡਾ ਚੇਂਜ ਹੈਗਾ ਇੰਡੀਅਨ ਕੌਂਸੂਲੇਟ ਦਾ। ਉਸ ਤੋਂ ਬਾਅਦ ਜੇ ਕਹਿੰਦੇ US ਦੇ ਵੀਜ਼ੇ ਦੀ ਗੱਲ ਕਰਨੀ ਆ, ਉਹਦੇ ਵੀ ਸਾਡੇ ਕੋਲ ਇੰਤਜ਼ਾਮ ਹੈਗਾ ਜੀ, ਨੇੜੇ ਨੇੜੇ ਅਪੁਆਇੰਟਮੈਂਟ ਕਰਨ ਦਾ। ਉਹ 2 ਤੋਂ 3 ਮਹੀਨੇ ਦੇ ਵਿੱਚ ਆਪਾਂ ਅਪੁਆਇੰਟਮੈਂਟ ਲੈ ਕੇ ਦਿੰਦੇ ਹਾਂ। ਜਿੰਨੀ ਵੀ ਸਰਵਿਸ ਫੀਸ ਹੋਏਗੀ ਜੀ, ਉਹ ਗਰੰਟੀ ਕਰਦੇ ਹਨ ਕਿ ਨਹੀਂ ਹੋਏਗਾ, ਤੁਹਾਨੂੰ 2 ਤੋਂ 3 ਮਹੀਨੇ ਦੇ ਵਿੱਚ ਤੁਹਾਨੂੰ 100% ਉਹ ਫੀਸ ਵਾਪਸ ਕੀਤੀ ਜਾਊਗੀ, ਜਿਹੜੀ ਸਿਰਫ ਅਪੁਆਇੰਟਮੈਂਟ ਲਈ ਸਰਵਿਸ ਫੀਸ ਲਿੱਤੀ ਜਾਏਗੀ ਜੀ। ਔਰ ਬਾਕੀ ਜੀ ਜਿਵੇਂ ਕਹੋ ਮਿਡਲ ਈਸਟ ਜਾਣਾ ਹੈਗਾ, ਉਸ ਤੋਂ ਬਾਅਦ ਯੂਰਪ ਦੇ ਵਿੱਚ ਜਾਣਾ ਹੈਗਾ, ਕਿਤੇ ਵੀ ਨੇਪਾਲ ਦਾ ਵੀਜ਼ਾ ਲੈਣਾ ਹੈਗਾ, PR ਕਾਰਡ ਖਤਮ ਹੋ ਗਿਆ ਵਾ, ਜਾਂ ਕਿਸੇ ਦੇ ਸਿਟੀਜ਼ਨ ਦੇ ਪੇਪਰ ਭਰਾਉਣੇ ਹੈਗੇ ਆ, ਇਹ ਸਾਰਾ ਕੁਛ ਇੱਕੋ ਛੱਤ ਦੇ ਥੱਲੇ। ਔਰ ਜਿਹੜਾ ਹੈਰੀ ਭਾਜੀ ਮੈਂ ਆਲਵੇਜ਼ ਇਹ ਕਹਿੰਦਾ ਹੁੰਦਾ, ਇਹ ਨਾ ਸੋਚੋ ਕਿ ਕੈਨੇਡੀਅਨ ਪਾਸਪੋਰਟ ਆ ਤੇ ਸਾਨੂੰ ਵੀਜ਼ੇ ਦੀ ਲੋੜ ਨੀ ਹੈਗੀ। ਕਈ ਕੰਟਰੀਆਂ ਵੀਜ਼ਾ ਕੋਈ ਵੀਜ਼ਾ ਨੀ, ਇਲੈਕਟ੍ਰੋਨਿਕ ਵੀਜ਼ਾ ਹੁੰਦਾ, ਆਥੋਰਾਈਜੇਸ਼ਨ ਫਾਰਮ ਹੁੰਦਾ ਇੱਕ, ਜਿਹੜਾ ਕਿ ਆਸਟ੍ਰੇਲੀਆ, ਨਿਊਜ਼ੀਲੈਂਡ, UK ਦੇ ਲਈ ਸਾਨੂੰ ਇਹ ਚਾਹੀਦਾ ਹੀ ਚਾਹੀਦਾ, ਕੈਨੇਡੀਅਨ ਪਾਸਪੋਰਟ ਵੀ ਹੋਵੇ। ਬੜੇ ਲੋਕ ਵਿਚਾਰੇ ਜਿਹਨਾਂ ਨੂੰ ਨਹੀਂ ਪਤਾ ਹੁੰਦਾ, ਇਹ ਤਾਂ ਦੱਸ ਰਿਹਾ ਤੁਹਾਨੂੰ ਵੀ ਪਲੀਜ਼ ਜਦੋਂ ਟਿਕਟ ਲੈਂਦੇ ਹਾਂ ਤਾਂ ਉਦੋਂ ਵੈਰੀਫਾਈ ਜ਼ਰੂਰ ਕਰ ਲਿਆ ਕਰੋ ਇਹ ਚੀਜ਼ਾਂ। ਆਲਵੇਜ਼ ਤੁਹਾਡਾ ਹੀ ਫਾਇਦਾ ਹੁੰਦਾ ਜੀ ਇਹ ਚੀਜ਼ਾਂ ਦੇ ਵਿੱਚ। ਬਾਕੀ ਫਿਰ ਉਹ ਮਿਡਲ ਈਸਟ ਵਾਲਾ ਜੀ, ਫਿਰ ਪੈਕੇਜ ਦੁਬਾਰਾ ਤੋਂ ਸ਼ੁਰੂ ਕਰ ਦਿੱਤਾ ਆਪਾਂ, ਜਿਹੜਾ ਕਿ ਆਪਾਂ ਪਿਛਲੇ ਫਰਵਰੀ ਤੋਂ ਆਪਾਂ ਬਹੁਤ ਬਹੁਤ ਵਧੀਆ ਸੇਲ ਕੀਤੀ ਸੀ ਦੁਬਈ ਲਈ, ਉਹ ਦੁਬਾਰਾ ਰੀਬੁਕਿੰਗ ਸ਼ੁਰੂ ਹੋ ਗਈ ਹੈ ਜੀ $699 ਦੇ ਵਿੱਚ, ਜਿਹਦੇ ਵਿੱਚ ਕਿ ਆਪਾਂ 4 ਨਾਈਟ 5 ਡੇਜ਼ ਦਾ ਪੈਕੇਜਿਸ ਆ, ਬੁਰਜ ਖਲੀਫਾ ਦੀ ਟਿਕਟ ਆ, 4-star ਹੋਟਲ ਵਿਦ ਬ੍ਰੇਕਫਾਸਟ, ਏਅਰਪੋਰਟ ਟ੍ਰਾਂਸਫਰ, 4 ਕਰੂਜ਼ ਦੀ ਟਿਕਟ ਆ, ਨਾਲ ਡਿਨਰ ਹੈਗਾ ਜੀ, ਸਫਾਰੀ ਦੀ ਟਿਕਟ ਨਾਲ ਡਿਨਰ ਆ, ਤੇ ਉਸ ਤੋਂ ਬਾਅਦ ਸਿਟੀ ਟੂਰ ਹੈਗਾ, ਤੇ ਨਾਲ ਆਬੂ ਧਾਬੀ ਦਾ ਵੀ ਟੂਰ ਇਹਦੇ ਇੰਕਲੂਡਡ ਆ ਜੀ। ਇਹ ਨੀ ਹੈਗਾ ਕਿ ਮੈਂ 200 ਦਾ ਕਹਿ ਕੇ ਬਾਅਦ ਚ ਉੱਥੇ ਜਾ ਕੇ ਤੁਹਾਡੇ ਤੋਂ ਫੀਸਾਂ ਚਾਰਜ ਕਰਦਾ, ਨਾ ਬਿਲਕੁਲ ਨੀ, ਇੱਥੇ ਸਾਰਾ ਕੁਛ ਕੀਤਾ ਜਾਏਗਾ। ਔਰ ਵਧੀਆ ਲਗਜ਼ਰੀ ਸਰਵਿਸਿਸ ਦੇ ਨਾਲ ਤੁਹਾਨੂੰ ਸਰਵਿਸਿਸ ਮਿਲੇਗੀ ਜੀ। ਇਹਦੇ ਲਈ ਤੁਹਾਨੂੰ ਪਤਾ ਕਾਲ ਕਰ ਆ ਰਹੀ ਹੈ, ਟੂਰ ਐਂਡ ਟਰੈਵਲ ਕਰਨੀ ਪੈਣੀ ਹੈ, ਜਿਹੜੇ ਸੱਤੋ ਦਿਨ ਦੋਨੇ ਆਫਿਸ ਮੇਰੇ, ਸੱਤੋ ਦਿਨ 2 ਆਫਿਸ ਆ ਜੀ, ਡੈਰੀ ਐਂਡ ਏਅਰਪੋਰਟ ਦੇ ਉੱਤੇ, ਜਿਹੜਾ ਕਿ ਮਾਲਟਨ ਵਾਲੇ ਪਲਾਜ਼ੇ ਦੇ ਬਿਲਕੁਲ ਕਾਰਨਰ ਤੇ, 2883 ਡੈਰੀ ਰੋਡ ਈਸਟ ਆ ਜੀ, ਦੂਸਰਾ ਬ੍ਰਾਂਪਟਨ ਦੇ ਵਿੱਚ 4550 ਅਮਰੇਜ਼ਰ ਰੋਡ, ਜਿਹੜਾ ਕਿ ICIC ਬੈਂਕ ਵਾਲੇ ਪਲਾਜ਼ੇ ਦੇ ਵਿੱਚ ਉਪਲਬਧ ਆ ਜੀ, ਉਹਦੇ ਚ ਯੂਨਿਟ ਨੰਬਰ 12, ਨੰਬਰ 1 ਜੀ 905-678-1200 905-678-1200 ਤੇ ਇੱਕ ਗੱਲ ਦਾ ਹੋਰ ਖਿਆਲ ਰੱਖਣਾ ਜੀ, ਸਾਰਾ ਕੁਛ ਕਰਨ ਤੋਂ ਬਾਅਦ ਮੇਕ ਸ਼ੋਰ ਕਰ ਲਿਓ ਇੰਸ਼ੋਰੈਂਸ ਪੁੱਛਣੀ ਨਾ ਭੁੱਲਿਆ ਜੀ, ਇੰਸ਼ੋਰੈਂਸ ਜ਼ਰੂਰ ਲਿਆ ਕਰੋ ਕਿਉਂਕਿ ਟਿਕਟਾਂ ਨਾਨ ਰਿਫੰਡੇਬਲ ਨਾਨ ਚੇਂਜੇਬਲ ਬਹੁਤ ਏਅਰਲਾਈਨਾਂ ਨੇ ਕਰ ਦਿੱਤੀਆਂ, ਤੁਹਾਡੀ ਹੋਈ ਸੇਫਟੀ ਹੈ ਜਾਂ ਕਿਸੇ ਨੇ ਇੰਡੀਆ ਤੋਂ ਵੀ ਇੱਧਰ ਨੂੰ ਆਉਣਾ, ਵਿਜ਼ਟਰ ਵੀਜ਼ੇ ਦੀ ਇੰਸ਼ੋਰੈਂਸ ਚਾਹੀਦੀ ਹੈ ਤੁਹਾਨੂੰ, ਸੁਪਰ ਵੀਜ਼ੇ ਦੀ ਇੰਸ਼ੋਰੈਂਸ ਚਾਹੀਦੀ ਹੈ, ਸਾਰੀਆਂ ਇੰਸ਼ੋਰੈਂਸਾਂ ਵੀ ਸਾਡੇ ਕੋਲ ਅਵੇਲੇਬਲ ਹੈ ਜਿਹੜੀ ਕਿ ਡਾਇਰੈਕਟ ਡੀਲ ਹੁੰਦਾ ਜੀ। ਕਾਲ ਕਰ ਲਓ ਅਗੇਨ 905-678-1200 ਕਟਾਰੀਆ ਟੂਰ ਐਂਡ ਟਰੈਵਲ।
0: ਬਹੁਤ ਸ਼ੁਕਰੀਆ ਕਟਾਰੀਆ ਸਰ, ਧੰਨਵਾਦ ਜੀ,
3: ਥੈਂਕ ਯੂ ਬਾਈ।
0: 905-678-1200 ਤੇ ਗੱਲਬਾਤ ਕੀਤੀ ਜਾ ਸਕਦੀ ਹੈ, 905-678-1200 ਤੇ ਕਟਾਰੀਆ ਟੂਰਸ ਐਂਡ ਟਰੈਵਲ ਇੰਸਟਾਗ੍ਰਾਮ ਟਿਕਟੋਕ ਪੇਜ ਨੂੰ ਵੀ ਜ਼ਰੂਰ ਫੋਲੋ ਕਰ ਲਓ ਡੇਲੀ ਅਪਡੇਟਸ ਲਈ, ਜਿਹੜੇ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ। ਅਤੇ ਸਾਡੀ ਲਾਈਨ 'ਚ ਚੁੱਕੀ ਆ, ਕਿਉਂਕਿ ਸਪੋਰਟਸ ਸੀਜ਼ਨ ਦੀ ਗੱਲਬਾਤ ਹੁੰਦੀ ਆ, ਇੰਟਰਟੇਨਮੈਂਟ ਦੀ ਗੱਲਬਾਤ ਹੁੰਦੀ ਆ, ਤਾਂ ਢਿੱਲੋਂ ਵੀਡੀਓ 'ਤੇ ਲੈ ਕੇ ਜਾਣਾ ਸਾਡਾ ਬੰਦ ਹੈਗਾ। ਸੈਮੀ ਢਿੱਲੋਂ ਜੀ ਸਾਡੇ ਨਾਲ ਜੁੜ ਚੁੱਕੇ ਨੇ। ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ ਐਂਡ ਵੈਲਕਮ।
4: ਬਿਲਕੁਲ ਜੀ, ਥੈਂਕ ਯੂ ਸੋ ਮਚ, ਜਿੰਨੇ ਵੀ ਸਰੋਤੇ ਆਪਣੇ ਨਾਲ ਜੁੜੇ ਆਏ AM 530 'ਤੇ, ਉਹਨਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ, ਗੁੱਡ ਈਵਨਿੰਗ।
0: ਇਸ ਸੀਜ਼ਨ ਦੇ ਵਿੱਚ, ਸਮਰ ਦੇ ਵਿੱਚ ਬਹੁਤ ਸਾਰੇ ਗੈਸਟ ਟੋਰਾਂਟੋ ਦੇ ਵਿੱਚ ਆਉਂਦੇ ਨੇ, ਕੋਈ ਫੁੱਟਬਾਲ ਦੇਖਣ ਆਏ ਸੀ, ਜਾਂ ਸਮਰ ਦੇ ਵਿੱਚ ਸਾਡੇ ਰਿਸ਼ਤੇਦਾਰ ਪੇਰੈਂਟਸ ਗ੍ਰੈਂਡ ਪੇਰੈਂਟਸ ਆਉਂਦੇ ਨੇ, ਅਤੇ ਜਾਂਦੇ ਹੋਏ ਉਹ ਆਪਣੇ ਲਈ ਆਪਦੇ ਰਿਸ਼ਤੇਦਾਰਾਂ ਲਈ ਤੋਹਫੇ ਲੈ ਕੇ ਆਉਂਦੇ ਨੇ, ਤਾਂ ਢਿੱਲੋਂ ਵੀਡੀਓ ਦਾ IPTV ਗੁਰਬਾਣੀ ਰੇਡੀਓ ਪਹਿਲੀ ਪਸੰਦ ਹੁੰਦੇ ਨੇ, ਕੀ ਕਹਿਣਾ ਚਾਹੁੰਦੇ?
4: ਬਿਲਕੁਲ ਜੀ, ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ IPTV ਬਾਕਸ ਜਿਹੜਾ ਹੈਗਾ ਆ, ਦੇਖੋ ਤੁਹਾਡੇ ਕੋਲ ਕਸਟਮਰ ਦੂਰੋਂ ਦੂਰੋਂ ਤਾਂ ਹੀ ਚੱਲ ਕੇ ਆਊਗਾ ਜੇਕਰ ਤੁਹਾਡੀ ਕੰਪਨੀ ਦੇ ਉੱਤੇ ਉਸ ਕਸਟਮਰ ਨੂੰ ਵਿਸ਼ਵਾਸ ਹੋਏਗਾ। ਸੋ ਅਸੀਂ ਹਮੇਸ਼ਾ ਗੱਲ ਕਰਦੇ ਹਾਂ ਜੀ ਕਿ ਜਦੋਂ ਵੀ ਤੁਸੀਂ ਤੁਹਾਡੇ ਦੂਰੋਂ ਨੇੜਿਓਂ ਕੋਈ ਗੈਸਟ ਆਇਆ ਹੈਗਾ ਆ, ਤਾਂ ਡੈਫਨਲੀ ਇੱਕ ਗੱਲ ਦੀ ਅਸੀਂ ਜ਼ਰੂਰ ਉਹਨਾਂ ਨੂੰ ਤਸੱਲੀ ਦਿੰਦੇ ਹਾਂ ਜੀ ਕਿ ਜਦੋਂ ਤੁਸੀਂ ਸਾਡੇ ਸਟੋਰ ਤੋਂ ਕੋਈ ਵੀ ਪ੍ਰੋਡਕਟ ਲਓਗੇ ਤਾਂ ਅਸੀਂ ਉਸ ਚੀਜ਼ ਦੀ ਗਾਰੰਟੀ ਕਰਦੇ ਹਾਂ ਵੀ ਤੁਹਾਨੂੰ ਉਲਾਂਭਾ ਨਹੀਂ ਕੋਈ ਵੀ ਆਏਗਾ, ਤੁਹਾਨੂੰ ਇਹ ਨਹੀਂ ਕਹੇਗਾ ਕਿ ਕੋਈ IPTV ਬਾਕਸ UK ਲੈ ਕੇ ਗਿਆ ਆ, ਵੀ ਯਾਰ ਤੁਸੀਂ ਸਾਨੂੰ ਆਹ ਕਿਹੜਾ ਬਾਕਸ ਲੈ ਕੇ ਦੇ ਤਾ, ਨਾ ਹੀ ਇਹ ਚੱਲਦਾ ਆ ਅਤੇ ਨਾ ਹੀ ਇਹ ਮਤਲਬ ਕਿ ਸਾਡੇ ਪੈਸੇ ਵੇਸਟ ਹੋਏ ਆ। ਸੋ ਡੈਫਨਲੀ ਢਿੱਲੋਂ ਵੀਡੀਓ ਦੇ ਪ੍ਰੋਡਕਟਸ ਉੱਤੇ ਤੁਸੀਂ 100% ਵਿਸ਼ਵਾਸ ਕਰਕੇ ਆਪਣੇ ਸਾਡੇ ਸਟੋਰ 'ਤੇ ਆ ਸਕਦੇ ਹੋ ਜੀ। ਬਿਲਕੁਲ, ਜੇਕਰ ਤੁਹਾਡੇ ਘਰ USA ਤੋਂ, UK ਤੋਂ ਜਾਂ ਕਿਤੋਂ ਵੀ, ਕਿਉਂਕਿ ਅੱਜ ਕੱਲ੍ਹ ਗਰਮੀਆਂ ਦੇ ਵਿੱਚ ਵਿਆਹ ਸ਼ਾਦੀਆਂ ਬਹੁਤ ਹੁੰਦੀਆਂ ਜੀ, ਪਲੱਸ ਜਿੱਦਾਂ ਤੁਸੀਂ ਕਿਹਾ ਜੀ ਬਹੁਤ ਸਾਰੇ ਸਪੋਰਟਿੰਗ ਇਵੈਂਟ ਚੱਲ ਰਹੇ ਹੈਗੇ ਆ, ਸੋ ਡੈਫਨਲੀ ਉਹਨਾਂ ਨੂੰ ਢਿੱਲੋਂ ਵੀਡੀਓ ਤਾਂ ਲੈ ਕੇ ਆਓ ਜੀ। IPTV ਬਾਕਸ ਜਿਹੜਾ ਕਿ ਵਰਲਡਵਾਈਡ ਚੱਲਦਾ ਆ, ਔਰ ਅਸੀਂ ਗਰੰਟੀ ਕਰਦੇ ਹਾਂ ਅਸੀਂ ਤੁਹਾਨੂੰ ਉਹ ਬਾਕਸ ਦੇਵਾਂਗੇ ਜਿਹੜਾ ਤੁਹਾਨੂੰ ਕਦੇ ਵੀ ਆਉਣ ਵਾਲੇ ਟਾਈਮ ਦੇ ਵਿੱਚ ਟ੍ਰਬਲ ਨਹੀਂ ਦੇਊਗਾ, ਇਹ ਸਾਡੀ ਗਰੰਟੀ ਆ ਵਾਈਫਾਈ ਵੱਲੋਂ, ਅਤੇ ਫਰੀਜ਼ਿੰਗ ਐਂਡ ਬਫਰਿੰਗ ਦੀ ਐਬਸੋਲੂਟਲੀ ਤੁਹਾਨੂੰ ਕੋਈ ਵੀ ਟ੍ਰਬਲ ਨਹੀਂ ਆਊਗੀ। ਬਹੁਤ ਸਾਰੇ ਕਸਟਮਰ ਹੈਰੀ ਜੀ ਸਾਡੇ ਕੋਲ ਇੱਦਾਂ ਦੇ ਆਉਂਦੇ ਆ ਜਿਹੜੇ ਕਹਿੰਦੇ ਜੀ ਅਸੀਂ ਇਹਨਾਂ ਤੋਂ ਬਾਕਸ ਲਵਾਇਆ ਸੀਗਾ, ਸਾਨੂੰ ਫਰੀਜ਼ਿੰਗ ਬਫਰਿੰਗ ਦੀ ਇੰਨੀ ਕੁ ਪ੍ਰੋਬਲਮ ਆਈ ਹੋਈ ਹੈ ਨਾ ਕਿ ਤੁਸੀਂ ਭਾਵੇਂ ਸਾਥੋਂ $5 $10 ਮਹੀਨੇ ਦੇ ਜ਼ਿਆਦਾ ਲੈ ਲਓ, ਲੇਕਿਨ ਇਹ ਸਾਨੂੰ ਟ੍ਰਬਲ ਨਹੀਂ ਆਊਗੀ। ਬਿਲਕੁਲ, ਅਸੀਂ ਰੇਡੀਓ ਦੇ ਉੱਤੇ ਤੁਹਾਨੂੰ ਇਹ ਗੱਲ ਕਹਿ ਰਹੇ ਹਾਂ ਔਰ ਗਰੰਟੀ ਕਰਦੇ ਹਾਂ ਇਸ ਚੀਜ਼ ਦੀ ਕਿ ਡੈਫਨਲੀ ਤੁਹਾਨੂੰ ਫਰੀਜ਼ਿੰਗ ਬਫਰਿੰਗ ਦੀ ਪ੍ਰੋਬਲਮ ਨਹੀਂ ਆਊਗੀ। ਸੋ IPTV ਬਾਕਸ, ਕੁਰਬਾਨੀ ਰੇਡੀਓ, ਬੱਚਿਆਂ ਨੂੰ ਪੰਜਾਬੀ ਸਿਖਾਉਣ ਵਾਲੀ ਟੈਬਲੇਟ, ਸੋ ਢਿੱਲੋਂ ਵੀਡੀਓ ਐਬਨੀਜ਼ਰ ਐਂਡ ਗੋਰ ਰੋਡ ਦੀ ਸਾਡੀ ਲੋਕੇਸ਼ਨ ਆ। ਅੱਜ ਸ਼ਾਮ ਦੇ 8 ਵਜੇ ਤੱਕ ਸਾਡਾ ਸਟੋਰ ਖੁੱਲ੍ਹਾ ਆ, 7 days a week 11 to 8 ਸਾਡੇ ਓਪਨਿੰਗ ਆਵਰਸ ਹੈਗੇ ਆ। ਐਨੀ ਟਾਈਮ ਢਿੱਲੋਂ ਵੀਡੀਓ ਨੂੰ ਤੁਸੀਂ ਕਾਲ ਕਰ ਸਕਦੇ ਹੋ, ਨੰਬਰ ਸਾਡਾ ਹੈਗਾ 9052041313।
0: ਬਹੁਤ ਸ਼ੁਕਰੀਆ ਢਿੱਲੋਂ ਸਾਹਿਬ, ਧੰਨਵਾਦ ਜੀ। 905-204-1313 ਦੋਸਤੋ ਇਹਨਾਂ ਦਾ ਨੰਬਰ ਆ। ਤੇ ਇੱਕ ਵਾਰ ਫਿਰ ਦੱਸ ਦਈਏ, ਮੂਜ਼ ਬਲਾਈਂਡ ਦੋ ਕਾਲਰ ਹਜੇ ਵੀ ਕਾਲ ਕਰ ਸਕਦੇ ਨੇ। ਜੇ ਤੁਸੀਂ ਅੱਜ ਪਰਦੇ ਲਵਾਉਣੇ ਹੋ ਤਾਂ ਤੁਹਾਨੂੰ ਜਿੱਥੇ ਕਿ 50% ਆਫ ਮਿਲੂਗਾ ਉੱਥੇ ਨਾਲ ਟੈਲੀਵਿਜ਼ਨ ਫ੍ਰੀ, 647-399-4646 'ਤੇ ਗੱਲਬਾਤ ਕੀਤੀ ਜਾ ਸਕਦੀ ਆ। ਅਤੇ ਮੈਪਲ ਕਲੀਨਿੰਗ ਦਾ ਧੰਨਵਾਦ ਵੀ ਕਰਦੇ ਹਾਂ, ਡੀਪ ਕਲੀਨਿੰਗ ਸਰਵਿਸ ਦੇ ਲਈ ਤੁਸੀਂ ਕਾਲ ਕਰਨਾ ਦਾ ਮੈਪਲ ਕਲੀਨਿੰਗ ਨੂੰ, ਜਿੱਥੇ ਤੁਹਾਨੂੰ ਨੰਬਰ 1 ਸਰਵਿਸ ਮਿਲੂ, ਤੁਹਾਡਾ ਘਰ ਕਲੀਨ ਕਰਨਗੇ, ਉੱਥੇ ਹੀ $270 ਦੀ ਵਰਥ ਦਾ ਵੈਕਿਊਮ ਕਲੀਨਰ ਫ੍ਰੀ ਫ੍ਰੀ ਫ੍ਰੀ। ਕਲੀਨਿੰਗ ਸਰਵਿਸ ਲਈ 647-286-0077 647-286-0077 647-286-0077 ਇਸੇ ਦਾ ਪ੍ਰੋਗਰਾਮ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ। ਅਗਲਾ ਪ੍ਰੋਗਰਾਮ ਕੱਲ੍ਹ ਨੂੰ 2 to 4 ਚੜ੍ਹਦੇ ਹੋਏ ਜ਼ਰੂਰ ਸੁਣਿਓ। ਧੰਨਵਾਦ, ਰੱਬ ਰਾਖਾ, ਸਤਿ ਸ਼੍ਰੀ ਅਕਾਲ।
5: This is AM 530 CHLO AM, serving Brampton, Mississauga, Toronto, the GTA, and the world at AM530.ca. This is AM 530 CHLO AM, serving Brampton, Mississauga, Toronto, the GTA, and the world at am530.ca.
6: ਸਾਂਝਾ ਨੂੰ ਜਿਵੇਂ ਪਰਿੰਦੇ ਆਪਣੇ ਘਰ ਮੁੜ ਆਉਂਦੇ ਨੇ,
7: ਸ਼ਿਫਟਾਂ ਤੇ ਜਦ ਵਤਨਾਂ ਤੋਂ ਦੂਰ ਯਾਦ ਆਪਣੇ ਫੇਰ ਤੋਂ ਆਉਂਦੇ ਨੇ,
6: ਕੋਈ ਹੈ ਜੋ ਕਰਦਾ ਹੈ ਤੁਹਾਡੀ ਮਾਂ ਬੋਲੀ ਵਿੱਚ ਤੁਹਾਡੇ ਦਿਲ ਦੀਆਂ ਗੱਲਾਂ,
7: ਪੰਜਾਬੀ ਗੀਤਾਂ ਨਾਲ ਰੌਣਕਾਂ ਲਗਾ ਕੇ ਤੁਹਾਡੇ ਕੰਮ ਦੀਆਂ ਗੱਲਾਂ, ਤੁਹਾਡੇ ਕੰਮ ਦੀਆਂ ਗੱਲਾਂ,
6: ਵੱਖਰਾ ਢੰਗ ਵੱਖਰਾ ਰੰਗ,
7: ਰੇਡੀਓ ਜੀਦਾ ਵੱਖਰਾ ਅੰਦਾਜ਼, ਜੀਦਾ ਵੱਖਰਾ ਅੰਦਾਜ਼,
6: ਸੁਚੱਜੀ ਜੀਵਨ ਸ਼ੈਲੀ ਦੀ ਗੱਲ ਕਰਦਾ ਤੁਹਾਡਾ ਆਪਣਾ ਰੇਡੀਓ, ਰੇਡੀਓ ਅੰਦਾਜ਼,
7: ਰੇਡੀਓ ਅੰਦਾਜ਼,
6: ਸੁਣੋ ਆਪਣੇ ਹੋਸਟ ਪਰਮ ਕੌਰ ਦੇ ਨਾਲ,
5: ਪਰਮ ਕੌਰ
6: ਨੰਬਰ ਟੂ ਕਾਲ 647-234-6000।

ਨਮਸਕਾਰ ਪਿਆਰ ਸਤਿਕਾਰ ਦੇ ਨਾਲ ਸਤਿ ਸ਼੍ਰੀ ਅਕਾਲ ਐਂਡ ਅ ਵੈਰੀ ਗੁੱਡ ਈਵਨਿੰਗ। ਵਾਪਸ ਆ ਗਏ ਹਾਂ ਜੀ, ਵੀਕਐਂਡ ਤੁਸੀਂ ਇੰਜੋਏ ਕਰ ਰਹੇ ਹੋ, ਸ਼ਨੀਵਾਰ ਦੀ ਸ਼ਾਮ ਦੀ ਮਹਿਫਲ ਦੇ ਵਿੱਚ ਇੱਕ ਵਾਰ ਫਿਰ ਤੋਂ ਟਿਊਨਿੰਗ ਕਰ ਚੁੱਕੇ ਹੋ ਤੁਹਾਡਾ ਆਪਣਾ ਪ੍ਰੋਗਰਾਮ ਰੇਡੀਓ ਅੰਦਾਜ਼ ਤੁਹਾਡੀ ਆਪਣੀ ਹੋਸਟ ਪਰਮ ਦੇ ਨਾਲ। ਮੇਰੇ ਵੱਲੋਂ ਸਾਡੇ ਸਾਰੇ ਲਿਸਨਰਸ ਨੂੰ, ਸਾਰੇ ਪਰਿਵਾਰਾਂ ਨੂੰ ਬੜੇ ਸਤਿਕਾਰ ਦੇ ਨਾਲ ਸਤਿ ਸ਼੍ਰੀ ਅਕਾਲ, ਬਹੁਤ ਸਾਰਾ ਪਿਆਰ ਤੇ ਸਾਰਾ ਸਤਿਕਾਰ, ਵੈਲਕਮ ਜੀ, ਐਨ ਖੁਸ਼ਾਮਦੀਦ ਐਂਡ ਸਵਾਗਤਮ।

ਸੁਣਾਓ ਜੀ, ਕੀ ਹਾਲ ਚਾਲ ਨੇ? ਆਸ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਖੁਸ਼ ਹੋਵੋਗੇ, ਚੜ੍ਹਦੀ ਕਲਾ 'ਚ ਹੋਵੋਗੇ, ਆਪਣੀ ਜ਼ਿੰਦਗੀ ਨੂੰ ਬਹੁਤ ਖੂਬਸੂਰਤ ਢੰਗ ਨਾਲ ਇੰਜੋਏ ਕਰ ਰਹੇ ਹੋਵੋਗੇ, ਅਤੇ ਜ਼ਿੰਦਗੀ 'ਚ ਪਰਮਾਤਮਾ ਦਾ ਸ਼ੁਕਰ ਵੀ ਤੁਸੀਂ ਜ਼ਰੂਰ ਹਰ ਰੋਜ਼ ਆਪਣੇ ਦਿਨ ਦੇ ਵਿੱਚ ਐਡ ਔਨ ਕਰਦੇ ਹੋਵੋਗੇ। ਜਿੱਥੇ ਅਸੀਂ ਬਾਕੀ ਸਾਰੇ ਕੰਮ ਕਾਰ ਕਰਦੇ ਹਾਂ ਉੱਥੇ ਪਰਮਾਤਮਾ ਦਾ ਸ਼ੁਕਰ ਕਰਨਾ ਵੀ ਬੜਾ ਲਾਜ਼ਮੀ ਆ। ਸੋ ਪਰਮਾਤਮਾ ਦੇ ਸ਼ੁਕਰਾਨੇ ਦੇ ਨਾਲ ਇੱਕ ਵਾਰ ਫਿਰ ਤੋਂ ਤੁਹਾਡੇ ਨਾਲ ਮੇਲ ਹੋ ਗਿਆ ਜੀ। ਰੇਡੀਓ ਅੰਦਾਜ਼ ਤੁਸੀਂ ਟਿਊਨ ਕਰ ਚੁੱਕੇ ਹੋ। ਚਲੋ AM 530 ਦੇ ਹਰ ਸ਼ਨੀਵਾਰ 7 ਵਜੇ ਤੁਹਾਡਾ ਸਾਡਾ ਸਾਥ ਸ਼ੁਰੂ ਹੋ ਜਾਂਦਾ ਪ੍ਰੋਗਰਾਮ ਦੇ ਵਿੱਚ, ਤੁਸੀਂ ਮੇਰਾ ਸਾਥ ਦਿੰਦੇ ਹੋ ਉਸ ਲਈ ਬਹੁਤ ਸ਼ੁਕਰੀਆ। 416-233-7368

0: ਬਹੁਤ ਸਾਰੇ ਲਿਸਨਰਸ ਜਿੱਥੇ ਫੀਫਾ ਵਰਲਡ ਕੱਪ ਇੰਜੋਏ ਕਰ ਰਹੇ ਹੋਣਗੇ ਉੱਥੇ ਨਾਲ ਦੀ ਨਾਲ ਮੌਸਮ ਬੜਾ ਖੂਬਸੂਰਤ ਹੈ ਜੀ ਅਤੇ ਪਿਛਲੇ 3 ਦਿਨ ਜਿਹੜੇ ਲੰਘੇ ਉਹ ਤਾਂ ਬਹੁਤ ਹੀ ਜ਼ਿਆਦਾ ਵਧੀਆ ਸੀਗੇ ਪਰ ਜਦੋਂ ਅਸੀਂ ਗਰਮ ਮੁਲਕ 'ਚੋਂ ਜਿੱਥੇ ਗਰਮ ਮੌਸਮ ਸੀ ਅਸੀਂ ਰਹਿ ਕੇ ਆਏ ਹੋਵਾਂ ਅਤੇ ਫਿਰ ਸਾਨੂੰ ਜ਼ਿਆਦਾ ਨਹੀਂ ਲੱਗਦਾ ਹਾਲਾਂਕਿ ਗਰਮੀ ਕਾਫੀ ਸੀ ਪਰ ਬਹੁਤ ਵਧੀਆ ਦਿਨ ਬਹੁਤ ਵਧੀਆ ਖੂਬਸੂਰਤ ਮੌਸਮ ਤੁਸੀਂ ਇੰਜੋਏ ਕਰ ਸਕਦੇ ਹੋ ਅਤੇ ਜ਼ਰੂਰ ਹੁਣ ਵੀ 27 ਡਿਗਰੀ ਆ ਬਟ ਆਲਮੋਸਟ 34 ਡਿਗਰੀ ਆ ਜੀ ਆਲਮੋਸਟ ਫੀਲਸ ਲਾਈਕ 34 ਡਿਗਰੀ ਤੁਹਾਨੂੰ ਇੰਨੀ ਕੁ ਗਰਮੀ ਲੱਗੂਗੀ ਅਤੇ ਜ਼ਰੂਰ ਆਪਣਾ ਖਿਆਲ ਰੱਖਣਾ 27 ਡਿਗਰੀ ਕੱਲ੍ਹ ਨੂੰ ਆ ਫਿਰ ਮੰਡੇ 26 ਡਿਗਰੀ ਆ ਆਉਣ ਵਾਲੇ ਜਿਹੜੇ ਦਿਨ ਆ ਉਹ ਥੋੜ੍ਹੇ ਜਿਹੇ ਹਲਕਾ ਜਿਹਾ ਟੈਂਪਰੇਚਰ ਘੱਟ ਹੋਊਗਾ ਕੰਪੇਅਰ ਟੂ ਜਿਹੜੇ ਪਿਛਲੇ 3 ਕੁ ਦਿਨ ਲੰਘ ਕੇ ਗਏ ਆ ਹੁਮਸ ਥੋੜ੍ਹੀ ਜਿਹੀ ਘੱਟ ਜੂਗੀ ਅਤੇ ਤੁਸੀਂ ਥੋੜ੍ਹਾ ਜਿਹਾ ਹੋਰ ਬੈਟਰ ਫੀਲ ਕਰੋਗੇ ਕਿਉਂਕਿ ਨਹੀਂ ਤਾਂ ਤਰਾਹੇ ਤਰਾਹੇ ਹੋਈ ਪਈ ਆ ਕਿ ਇੰਨੀ ਗਰਮੀ ਹਾਲਾਂਕਿ ਅਸੀਂ ਬਹੁਤ ਗਰਮੀ ਦੇਖੀ ਹੋਈ ਆ ਬਹੁਤ ਗਰਮੀ 'ਚੋਂ ਅਸੀਂ ਰਹਿ ਕੇ ਆਏ ਹਾਂ ਪਰ ਫਿਰ ਵੀ ਅਸੀਂ ਥੋੜ੍ਹੇ ਜਿਹੇ ਯੂਸ ਟੂ ਨਹੀਂ ਰਹੇ ਪਰ ਜ਼ਰੂਰੀ ਹੁੰਦਾ ਜੀ ਗਰਮੀ ਵੀ ਜ਼ਰੂਰੀ ਆ ਹਰ ਇੱਕ ਰੁੱਤ ਆਪਣਾ ਮਾਇਨਾ ਰੱਖਦੀ ਹੈ ਸੋ ਇਸ ਖੂਬਸੂਰਤ ਮੌਸਮ ਨੂੰ ਤੁਸੀਂ ਜ਼ਰੂਰ ਇੰਜੋਏ ਕਰੋ ਜਿੰਨਾ ਵੀ ਟਾਈਮ ਤੁਹਾਡੇ ਕੋਲ ਜ਼ਰੂਰ ਹੁੰਦਾ ਉਹਨੂੰ ਆਪਣੇ ਲਈ ਜ਼ਰੂਰ ਕੱਢਿਆ ਕਰੋ ਸੋ 10-15-20 ਮਿੰਟ ਅੱਧਾ ਘੰਟਾ ਘੰਟਾ ਜਿੰਨਾ ਵੀ ਤੁਸੀਂ ਕੱਢ ਸਕਦੇ ਹੋ ਕੁਛ ਨਾ ਕੁਛ ਆਪਣੇ ਲਈ ਆਪਣੀ ਸਿਹਤ ਦੇ ਲਈ ਜ਼ਰੂਰ ਕਰਿਆ ਕਰੋ ਬਾਕੀ ਕੰਮ ਕਾਰ ਆਪਣੇ ਚੱਲਦੇ ਰਹਿੰਦੇ ਆ ਪਰਿਵਾਰ ਦੀਆਂ ਰਿਸਪੋਂਸੀਬਿਲਿਟੀਜ਼ ਹੋਰ ਕੰਮ ਕਾਰ ਤੁਸੀਂ ਦੇਖਣੇ ਆ ਉਹ ਤਾਂ ਕਰਨੇ ਆ ਪਰ ਆਪਣੀ ਸਿਹਤ ਦੇ ਲਈ ਵੀ ਜ਼ਰੂਰ ਤੁਸੀਂ ਹੁਣ ਟਾਈਮ ਕੱਢ ਸਕਦੇ ਹੋ ਕਿਉਂਕਿ ਹੁਣ ਬਹਾਨਾ ਸਾਡੇ ਕੋਲ ਕੋਈ ਨਹੀਂ ਹੈਗਾ ਸੋ ਖੁਸ਼ ਰਹੋ ਜੀ ਹੱਸਦੇ ਰਹੋ ਅਤੇ ਆਪਣੀ ਸਿਹਤ ਦਾ ਧਿਆਨ ਰੱਖੋ ਪ੍ਰੋਗਰਾਮ ਦੇ ਨਾਲ ਜੁੜੇ ਰਹੋ 416-233-6868 416-233-7368 ਤੁਹਾਡਾ ਸਾਡਾ ਸਾਥ ਹੈ ਜੀ ਰੇਡੀਓ ਅੰਦਾਜ਼ ਦੇ ਜ਼ਰੀਏ ਮੈਂ ਤੁਹਾਡੀ ਉਸ ਪਰ ਤੁਹਾਡਾ ਸਾਥ ਦੇ ਰਹੀ ਹਾਂ ਆਸ ਕਰਦੀ ਹਾਂ ਕਿ ਜਿੱਥੇ ਜਿੱਥੇ ਹੈਗੇ ਹੋ ਤੁਸੀਂ ਪ੍ਰੋਗਰਾਮ ਦੇ ਵਿੱਚ ਮੇਰਾ ਸਾਥ ਜ਼ਰੂਰ ਦੇ ਰਹੇ ਹੋਵੋਗੇ ਅਤੇ ਗੱਲਾਂ ਬਾਤਾਂ ਤੁਹਾਡੇ ਨਾਲ ਚੱਲਦੀਆਂ ਰਹਿਣਗੀਆਂ ਜੀ ਪ੍ਰੋਗਰਾਮ ਦੇ ਵਿੱਚ ਸੋ ਸਾਥ ਦਿੰਦੇ ਰਹਿੰਦਾ ਜੁੜੇ ਰਹਿਣਾ
1: ਕਿਆ ਬਾਤ ਹੈ ਬੜੇ ਪਰੇਸ਼ਾਨ ਬੈਠੇ ਹੋ
2: ਕਿਆ ਬਤਾਉਂ ਯਾਰ ਆਟੋ ਐਂਡ ਹੋਮ ਇੰਸ਼ੋਰੈਂਸ ਰਿਨਿਊਅਲ ਆਈ ਹੈ ਫਿਰ ਇਨਕਰੀਸ ਹੋ ਗਿਆ ਕਲੀਨ ਰੈਕਡ ਹੈ ਫਿਰ ਵੀ ਹਾਈ ਪ੍ਰੀਮੀਅਮ ਹਰ ਸਾਲ ਪੇ ਕਰਨਾ ਪੜ ਰਿਹਾ ਹੈ
1: ਬਸ ਇਤਨੀ ਸੀ ਬਾਤ ਅਭੀ ਫੋਨ ਕਰੋ ਕੁਲਵਿੰਦਰ ਗੁਲੇਰੀਆ ਕੋ ਜੋ 15 ਸੇ ਜ਼ਿਆਦਾ ਇੰਸ਼ੋਰੈਂਸ ਕੰਪਨੀ ਕੇ ਸਾਥ ਕਾਮ ਕਰਤੇ ਹੈ ਔਰ ਤੁਹਾਰੀ ਹੋਮ ਆਟੋ ਔਰ ਬਿਜ਼ਨਸ ਇੰਸ਼ੋਰੈਂਸ ਪ੍ਰਾਈਸ ਚੈੱਕ ਕਰਕੇ ਆਨੈਸਟ ਐਡਵਾਈਸ ਔਰ ਬੈਸਟ ਰੇਟਸ ਪ੍ਰੋਵਾਈਡ ਕਰ ਸਕਤੇ ਹੈ
2: ਥੈਂਕਸ ਦੋਸਤ ਤੁਨੇ ਤੋ ਮੇਰੀ ਪ੍ਰੋਬਲਮ ਹੀ ਹੱਲ ਕਰ ਦੀ
1: ਯਦੀ ਆਪ ਵੀ ਆਪਣੀ ਆਟੋ ਹੋਮ ਬਿਜ਼ਨਸ ਲਾਈਫ ਜਾਂ ਟ੍ਰੈਵਲ ਇੰਸ਼ੋਰੈਂਸ ਕੇ ਬੈਸਟ ਰੇਟਸ ਔਰ ਪ੍ਰੋਫੈਸ਼ਨਲ ਸਰਵਿਸ ਚਾਹਤੇ ਹੈ ਤੋ ਫੋਨ ਕਰੇ ਕੁਲਵਿੰਦਰ ਗੁਲੇਰੀਆ ਕੋ 647-218-0726 ਦੈਟ 647-218-0726
3: जी हाँ मोटर कार का तो मालूम नहीं लेकिन आपको आपके बंगले तक पहुँचाएंगे जी यानी मॉर्गेजेस के मयंक भटनागर जी हर तरह की मॉर्गेजेस में करते हैं स्पेशलाइज वो रेजिडेंशियल हो कमर्शियल हो प्राइवेट हो फर्स्ट या सेकंड मॉर्गेजेस और या फिर आप हैं फर्स्ट टाइम होम बायर मयंक भटनागर जी 647-702-2023 647-702
4: लाइसेंस नंबर 10394
5: 32-55-80
6: ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ 3 ਬੈਡਰੂਮ 2.5 ਵਾਸ਼ਰੂਮ ਹਨ ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ $30,000 ਦਾ ਜਨਰੇਟਰ ਅਤੇ 14x14 ਫੀਟ ਦਾ ਪੈਡ ਵੀ ਬਣਿਆ ਹੈ 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ 12x30 ਫੁੱਟ ਦਾ ਡੈਕ ਹੈ ਪਲੱਸ ਵਾਕਆਊਟ ਬੇਸਮੈਂਟ ਵੀ ਹੈ ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ ਬੀਚ ਵੀ ਨਜ਼ਦੀਕ ਹੈ ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222 416-265-2222

ਵੈਲਕਮ ਬੈਕ ਜੀ, 7:09 ਹੋ ਗਏ ਆ ਤੁਹਾਡਾ ਅਤੇ ਸਾਡਾ ਸਾਥ ਪ੍ਰੋਗਰਾਮ ਦੇ ਵਿੱਚ ਰੇਡੀਓ ਅੰਦਾਜ਼ ਦੇ ਜ਼ਰੀਏ ਬਣਿਆ ਹੋਇਆ। ਚਲੋ AM 530 ਦੇ ਤੁਸੀਂ ਪ੍ਰੋਗਰਾਮ ਸੁਣ ਰਹੇ ਹੋ। ਹਰ ਸ਼ਨੀਵਾਰ ਤੁਹਾਡਾ ਅਤੇ ਸਾਡਾ ਸਾਥ ਹੁੰਦਾ। ਪ੍ਰੋਗਰਾਮ ਦੇ ਵਿੱਚ ਤੁਸੀਂ ਗੱਲਬਾਤ ਕਰਨਾ ਚਾਹੁੰਦੇ ਹੋ ਜੀ, 416-233-7368 416-233-7368 'ਤੇ ਤੁਸੀਂ ਕਾਲ ਕਰ ਸਕਦੇ ਹੋ। ਸੋ ਗੱਲਾਂ ਬਾਤਾਂ ਮੌਸਮ ਦੀਆਂ ਹੋ ਗਈਆਂ ਜੀ, ਅਤੇ ਗੱਲ ਗੈਸ ਪ੍ਰਾਈਸਿਸ ਦੀ ਕਰ ਲਈਏ। ਵੈਸੇ ਅੱਜ ਕੋਈ ਚੇਂਜ ਨਹੀਂ ਹੈਗੀ, ਨਾ ਵਧਣੀ ਆ ਨਾ ਘਟਣੀ ਆ, ਉਹੀ ਪ੍ਰਾਈਸ ਰਹਿਣੀ ਆ। ਅਤੇ ਫਿਕਰ ਕਰਨ ਦੀ ਜ਼ਰੂਰਤ ਨਹੀਂ ਜੇ ਅੱਜ ਤੁਸੀਂ ਕਾਰ ਦਾ ਟੈਂਕ ਨਹੀਂ ਫਿਲ ਕਰਾ ਸਕਦੇ, ਕੱਲ੍ਹ ਨੂੰ ਕਰਾ ਲਿਓ, ਇੰਨੇ ਪੈਸੇ ਦੇਣੇ ਪੈਣੇ ਆ। ਨਾਲ ਦੀ ਨਾਲ ਅਸੀਂ ਗੱਲ ਕਰ ਲਈਏ ਜੀ, ਇੱਕ ਤਾਂ ਸੁਨੇਹਾ ਦੇ ਦਈਏ ਪਹਿਲਾਂ ਮੇਰੀਆਂ ਭੈਣਾਂ ਜਿਨ੍ਹਾਂ ਨੇ ਵਿਆਹ ਸ਼ਾਦੀ 'ਤੇ ਜਾਣਾ ਜੀ, ਕਿਉਂਕਿ ਹੁਣ ਮੌਸਮ ਇੱਦਾਂ ਦਾ ਹੈਗਾ ਅਤੇ ਵਿਆਹ ਸ਼ਾਦੀ ਹੋ ਰਿਹਾ। ਤੁਸੀਂ ਅਗਰ ਸੋਹਣਾ ਸੂਟ ਖਰੀਦਣਾ ਚਾਹੁੰਦੇ ਹੋ ਜੀ, ਲਹਿੰਗੇ ਗਰਾਰੇ ਸ਼ਰਾਰੇ ਕੋਈ ਤੁਸੀਂ ਖਰੀਦਣੇ ਹੈਗੇ ਆ, ਅਪਰਾ ਫੈਸ਼ਨ 'ਤੇ ਤੁਸੀਂ ਜ਼ਰੂਰ ਪਹੁੰਚਣਾ। ਸਟੀਲਸ ਐਂਡ ਟੋਰਬਮ 'ਤੇ ਲੋਕੇਟਡ ਨੇ, ਇਹਨਾਂ ਦੇ ਕੋਲ ਤੁਸੀਂ ਆਪਣਾ ਸੂਟ ਲਿਜਾ ਕੇ ਸਟਿੱਚ ਵੀ ਕਰਵਾ ਸਕਦੇ ਹੋ। ਸੂਟ ਸਵਾਉਣਾ ਹੈਗਾ ਅਤੇ ਉਹ ਵੀ ਤੁਸੀਂ ਕਰਵਾ ਸਕਦੇ ਹੋ ਜੀ। ਅਤੇ ਇਹਨਾਂ ਦੇ ਪਾਸੋਂ ਲਹਿੰਗੇ ਗਰਾਰੇ ਸ਼ਰਾਰੇ ਵੀ ਲੈ ਸਕਦੇ ਹੋ, ਜਿਹੜੇ ਕਿ ਤੁਹਾਨੂੰ ਬਹੁਤ ਵਧੀਆ ਪ੍ਰਾਈਸ 'ਤੇ ਮਿਲ ਜਾਣੇ ਆ। ਨਾਲ ਸੂਟਾਂ ਦੇ ਮੈਚ ਕਰਦੀ ਜੁਐਲਰੀ ਵੀ ਤੁਹਾਨੂੰ ਮਿਲ ਜਾਣੀ ਆ। ਹੋਰ ਗੱਲ ਕਰ ਲਈਏ ਜੀ, ਜਿਹੜੇ ਵਿਆਹ ਸ਼ਾਦੀ ਵਿੱਚ ਦੇਣ ਲੈਣ ਲਈ ਸੂਟ ਚਾਹੀਦੇ ਹੁੰਦੇ ਆ, ਉਹ ਵੀ ਤੁਹਾਨੂੰ ਮਿਲ ਜਾਣੇ ਆ। ਅਤੇ ਤੁਹਾਨੂੰ ਪਿਓਰ ਕੋਟਨ ਦੇ, ਗਰਮੀ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਪਿਓਰ ਕੋਟਨ ਦੇ ਜੇ ਤੁਸੀਂ ਘਰ ਸੂਟ ਪਾਉਣੇ ਆ, ਸਵਾਉਣਾ ਜਾਂ ਖੁਦ ਸਟਿੱਚ ਕਰਨਾ, ਤਾਂ ਇੱਥੋਂ ਲੈ ਸਕਦੇ ਹੋ। ਅਪਰਾ ਫੈਸ਼ਨ, ਸਟੀਲਸ ਐਂਡ ਟੋਰਬਮ, 2575 ਸਟੀਲਸ ਐਵੀਨਿਊ ਈਸਟ, ਯੂਨਿਟ ਨੰਬਰ 21, 647-641-4595, 6476414595, 647-641-4595 'ਤੇ ਤੁਸੀਂ ਕਾਲ ਕਰ ਸਕਦੇ ਹੋ। ਅਪਰਾ ਫੈਸ਼ਨ 'ਤੇ 647-641-4595 ਅਤੇ ਨਾਲ ਹੀ ਦੱਸ ਦੀ ਜੀ, ਇਸੇ ਇੰਟਰਸੈਕਸ਼ਨ 'ਤੇ, ਇਸੇ ਬਲੋਕ ਦੇ ਵਿੱਚ, ਇਸੇ ਪਲਾਜ਼ੇ ਦੇ ਵਿੱਚ ਸਟੀਵਨਸ ਫਰਨੀਚਰ ਵਾਲੇ ਨੇ, ਜਿਨ੍ਹਾਂ ਨੇ ਤੁਹਾਨੂੰ ਬਹੁਤ ਸਾਰੀਆਂ ਆਫਰਸ ਫਰਨੀਚਰ 'ਤੇ ਮਿਲ ਜਾਣੀਆਂ। ਕਿਉਂਕਿ ਹੁਣ ਕੈਨੇਡਾ ਡੇ ਲੰਘ ਕੇ ਗਿਆ ਅਤੇ ਕੈਨੇਡਾ ਡੇ ਵੀਕਡੇਸ 'ਚ ਸੀ, ਸੋ ਇਸ ਵੀਕਐਂਡ 'ਤੇ ਤੁਸੀਂ ਫਰਨੀਚਰ ਲੈਣਾ ਹੋਵੇ ਤਾਂ ਤੁਹਾਨੂੰ ਕੈਨੇਡਾ ਡੇ ਦੀਆਂ ਜਿਹੜੀਆਂ ਡਿਸਕਾਊਂਟਡ ਡੀਲਸ ਹੈਗੀਆਂ ਉਹ ਸਟੀਵਨਸ ਫਰਨੀਚਰ ਤੋਂ ਮਿਲ ਜਾਣੀਆਂ। ਅਤੇ ਤੁਹਾਨੂੰ ਦੱਸੀਏ ਜੀ, ਅਗਰ ਤੁਸੀਂ ਬੈਡਰੂਮ ਸੈੱਟ ਚਾਹੀਦਾ, ਤੁਹਾਨੂੰ ਪੂਰੇ ਦਾ ਪੂਰਾ ਬੈਡਰੂਮ ਸੈੱਟ ਮਿਲ ਜਾਣਾ, ਇਹ ਮੇਡ ਇਨ ਇਟਲੀ ਇਹ ਬੈਡਰੂਮ ਸੈੱਟ ਹੈਗਾ, $1,999 ਦਾ, ਅਤੇ ਕਾਫੀ ਸਾਰੇ ਫੀਚਰਸ ਹੈਗੇ ਆ। ਹੈੱਡਬੋਰਡ ਦੇ ਵਿੱਚ LED ਲਾਈਟਸ ਲੱਗੇ ਹੋਏ ਆ, ਕਿੰਗ ਬੈੱਡ ਹੈਗਾ ਜੀ ਇਹ, ਅਤੇ ਨਾਲ ਡਰੈਸਰ ਆ, ਮਿਰਰ ਆ, ਦੋ ਨਾਈਟ ਸਟੈਂਡਸ ਹੈਗੇ ਆ, ਬਹੁਤ ਵਧੀਆ ਹੈਗਾ ਇਹ, ਇਹਦੀ ਲੁੱਕ ਵਧੀਆ ਹੈਗੀ ਆ। ਸੋ ਤੁਸੀਂ ਬੈਡਰੂਮ ਸੈੱਟ ਲੈਣਾ ਜਾਂ ਫਿਰ ਤੁਸੀਂ ਡਾਇਨਿੰਗ ਸੈੱਟ ਲੈਣਾ ਜੀ, $799 ਦਾ ਮਿਲ ਜਾਣਾ, ਜਾਂ ਫਿਰ ਤੁਸੀਂ ਜੀ ਆਪਣੀ ਰੈਂਟਲ ਪ੍ਰਾਪਰਟੀ ਦੇ ਲਈ ਤੁਹਾਨੂੰ ਮੈਟਰਸਿਸ ਚਾਹੀਦੇ ਆ ਜਾਂ ਬੈੱਡਸ ਚਾਹੀਦੇ ਆ, ਉਹ ਵੀ ਤੁਹਾਨੂੰ ਇੱਥੋਂ ਮਿਲ ਜਾਣੇ ਆ। ਸੋ ਘਰ ਦੇ ਲਈ ਕਿਸੇ ਵੀ ਫਰਨੀਚਰ ਦੀ ਆਈਟਮ ਤੁਹਾਨੂੰ ਚਾਹੀਦੀ ਹੋਵੇ ਤਾਂ ਜ਼ਰੂਰ ਇੱਕ ਵਾਰ ਤੁਸੀਂ ਚੱਕਰ ਲਗਾ ਕੇ ਆਉਣਾ। ਸਟੀਵਨਸ ਫਰਨੀਚਰ ਜਿਹੜੇ ਕਿ ਟੋਬਮ ਐਂਡ ਸਟੀਲਸ 'ਤੇ ਨੇ, 905-790-0560, 905-790-0560, 905-790-0560, ਸਟੀਵਨਸ ਫਰਨੀਚਰ। ਅੱਜ ਦਾ ਸਵਾਲ ਤੁਹਾਡੇ ਲਈ ਰੱਖਾਂਗੇ ਜੀ ਕਿ ਅੱਜ ਮੈਂ ਫੁੱਲਾਂ ਦੀ ਗੱਲ ਤੁਹਾਡੇ ਨਾਲ ਕਰਨੀ ਆ। ਜਦੋਂ ਅਸੀਂ ਫੁੱਲ ਨੂੰ ਦੇਖਦੇ ਹਾਂ, ਅੱਜ ਕੱਲ੍ਹ ਤਾਂ ਵੈਸੇ ਵੀ ਸੀਜ਼ਨ ਆ ਕਿ ਗਾਰਡਨਿੰਗ ਆ, ਤੁਸੀਂ ਆਪਣੇ ਘਰ ਦੇ ਬਾਹਰ ਘਰ ਦੇ ਅੰਦਰ ਫੁੱਲ ਲਗਾਏ ਹੋਣਗੇ। ਜਦੋਂ ਅਸੀਂ ਫੁੱਲਾਂ ਨੂੰ ਦੇਖਦੇ ਹਾਂ ਤਾਂ ਕਹਿੰਦੇ ਹਾਂ ਵੀ ਅਸੀਂ ਫੁੱਲਾਂ ਵਾਂਗੂ ਖਿੜ ਜਾਂਦੇ ਹਾਂ, ਪਰ ਗੱਲ ਤਾਂ ਹੁੰਦੀ ਹੈ ਕਿ ਜੇ ਅਸੀਂ ਅੰਦਰੋਂ ਖਿੜੇ ਹੋਏ ਹਾਂ ਤਾਂ ਫਿਰ ਹੀ ਅਸੀਂ ਖਿੜ ਸਕਦੇ ਹਾਂ। ਅਦਰਵਾਈਜ਼ ਤਾਂ ਜਿੰਨੇ ਮਰਜ਼ੀ ਸੋਹਣੇ ਫੁੱਲ ਤੁਹਾਡੇ ਲਾਗੇ ਹੋਣ, ਤੁਸੀਂ ਫੁੱਲਾਂ ਦੀ ਦੁਕਾਨ 'ਚ ਚਲ ਜਾਓ, ਅਤੇ ਜੇ ਤੁਹਾਡਾ ਮਨ ਖੁਸ਼ ਨਹੀਂ ਆ, ਤੁਸੀਂ ਅੰਦਰੋਂ ਖਿੜੇ ਹੋਏ ਨਹੀਂ ਹੈਗੇ, ਤਾਂ ਫਿਰ ਤੁਸੀਂ ਫੁੱਲ ਵੀ ਕੁਛ ਨਹੀਂ ਕਰ ਸਕਦੇ। ਸੋ ਗੱਲ ਕਰਨੀ ਆ ਅੱਜ ਫੁੱਲਾਂ ਦੀ, ਅਤੇ ਜਿਹੜਾ ਸਵਾਲ ਹੋਊਗਾ ਜੀ, ਮੈਨੂੰ ਲੱਗਦਾ ਕਿ ਤੁਸੀਂ ਥੋੜ੍ਹਾ ਜਿਹਾ ਜ਼ਰੂਰ ਸੋਚੋਗੇ ਇਹਦੇ ਬਾਰੇ। ਸਵਾਲ ਇਹ ਆ ਕਿ ਕਿਹੜੇ ਫੁੱਲ ਦੇ ਨਾਲ ਤੁਸੀਂ ਆਪਣੇ ਆਪ ਨੂੰ ਰਿਲੇਟ ਕਰਦੇ ਹੋ। ਇੱਕ ਕੋਈ ਫੁੱਲ ਦਾ ਨਾਮ ਤੁਸੀਂ ਦੱਸਣਾ, ਤੁਹਾਨੂੰ ਲੱਗਦਾ ਵੀ ਤੁਸੀਂ ਉਸ ਫੁੱਲ ਵਰਗੇ ਹੋ, ਕਿਹੜੇ ਫੁੱਲ ਦੇ ਨਾਲ ਤੁਸੀਂ ਆਪਣੇ ਆਪ ਨੂੰ ਰਿਲੇਟ ਕਰ ਸਕਦੇ ਹੋ।
ਤੇ ਇੱਕ ਫੁੱਲ ਐਸਾ ਜਿਹਦੇ ਨਾਲ ਮੋਸਟਲੀ ਅਸੀਂ ਸਾਰੇ ਰਿਲੇਟ ਕਰਦੇ ਹਾਂ, ਉਹ ਮੈਂ ਐਂਡ 'ਚ ਦੱਸੂੰਗੀ। ਪਰ ਤੁਸੀਂ ਦੱਸਣਾ ਵੀ ਤੁਸੀਂ ਕਿਹੜੇ ਫੁੱਲ ਦੇ ਨਾਲ ਆਪਣੇ ਆਪ ਨੂੰ ਰਿਲੇਟ ਕਰਦੇ ਹੋ। ਸੋ ਸਵਾਲ ਆਈ ਡੋਂਟ ਨੋ ਸੌਖਾ ਕਿ ਔਖਾ, ਕਿਹੜੇ ਫੁੱਲ ਦੇ ਨਾਲ ਤੁਸੀਂ ਆਪਣੇ ਆਪ ਨੂੰ ਰਿਲੇਟ ਕਰਦੇ ਹੋ? ਕਿਸੇ ਵੀ ਫੁੱਲ ਦਾ ਨਾਮ ਦੱਸਿਓ, ਅਤੇ ਜੇਕਰ ਤੁਸੀਂ ਦੱਸਣਾ ਚਾਹੋ ਕਿਉਂ ਰਿਲੇਟ ਕਰਦੇ ਹੋ ਉਹ ਵੀ ਤੁਸੀਂ ਦੱਸ ਦਿਓ। ਅਤੇ ਇੱਕ ਫੁੱਲ ਐਸਾ ਜਿਹਦੇ ਨਾਲ ਅਸੀਂ ਸਾਰੇ ਮੋਸਟਲੀ ਅਸੀਂ ਰਿਲੇਟ ਕਰਦੇ ਹਾਂ, ਅਤੇ ਉਹਦੇ ਪਿੱਛੇ ਇੱਕ ਲੌਜਿਕ ਵੀ ਹੈਗਾ, ਉਹ ਵੀ ਮੈਂ ਤੁਹਾਨੂੰ ਜ਼ਰੂਰ ਸਾਂਝਾ ਕਰੂੰਗੀ ਤੁਹਾਡੇ ਨਾਲ। ਪਰ ਹਮੇਸ਼ਾ ਦੀ ਤਰ੍ਹਾਂ ਸਭ ਤੋਂ ਪਹਿਲਾਂ ਤੁਹਾਡੇ ਜਵਾਬ, ਅਤੇ ਐਂਡ 'ਤੇ ਜਾ ਕੇ ਫਿਰ ਮੇਰਾ ਆਨਸਰ ਜਿਹੜਾ ਹੋਊਗਾ ਉਹ ਮੈਂ ਤੁਹਾਨੂੰ ਦੱਸੂੰਗੀ। ਸੋ ਕਿਹੜੇ ਫੁੱਲ ਦੇ ਨਾਲ ਤੁਸੀਂ ਰਿਲੇਟ ਕਰਦੇ ਹੋ ਜੀ ਆਪਣੇ ਆਪ ਨੂੰ? ਫੁੱਲਾਂ ਦੀ ਅੱਜ ਅਸੀਂ ਗੱਲ ਕਰਨੀ ਆ, ਅਤੇ ਦੱਸਿਓ ਕਿਹੜਾ ਫੁੱਲ ਚੰਗਾ ਲੱਗਦਾ ਹੈ, ਕਿਹੜੇ ਫੁੱਲ ਦੇ ਨਾਲ ਤੁਸੀਂ ਆਪਣੇ ਆਪ ਨੂੰ ਰਿਲੇਟ ਕਰਦੇ ਹੋ? 416-233-7368, 416-233-7368, 4364-233-7368। ਤੁਸੀਂ ਸੁਣ ਰਹੇ ਹੋ ਜੀ ਰੇਡੀਓ ਅੰਦਾਜ਼, ਮੈਂ ਤੁਹਾਡੀ ਹੋਸਟ ਪਰਮ।

8। ਤੁਸੀਂ ਸੁਣ ਰਹੇ ਹੋ ਜੀ ਰੇਡੀਓ ਅੰਦਾਜ਼, ਮੈਂ ਤੁਹਾਡੀ ਹੋਸਟ ਪਰਮ ਤੁਹਾਡਾ ਸਾਥ ਦੇ ਰਹੀ ਹਾਂ। ਮੈਨੂੰ ਲੱਗਦਾ ਹੈ ਕਿ ਤੁਸੀਂ ਮੇਰਾ ਸਾਥ ਦੇ ਰਹੇ ਹੋ। ਕਿਹੜੇ ਫੁੱਲ ਦੇ ਨਾਲ ਤੁਸੀਂ ਰਿਲੇਟ ਕਰਦੇ ਹੋ, ਕਿਹੜਾ ਫੁੱਲ ਤੁਹਾਨੂੰ ਪਸੰਦ ਆ,

0: 7:21 ਮਿੰਟ ਹੋ ਗਏ ਆ ਜੀ। ਅਗਰ ਮਨ ਖਿੜੇ ਦੀ ਗੱਲ ਅਸੀਂ ਕਰ ਰਹੇ ਸੀ, ਮਨ ਖਿੜਿਆ ਤਾਂ ਹੀ ਹੋਊਗਾ ਜੇ ਮਨ 'ਤੇ ਕੋਈ ਬੋਝ ਨਹੀਂ ਹੋਊਗਾ। ਅਤੇ ਜੇ ਅਸੀਂ ਇਹਨਾਂ ਮੁਲਕਾਂ ਦੇ ਵਿੱਚ ਰਹਿੰਦੇ ਹਾਂ, ਵੈਸੇ ਤਾਂ ਅਸੀਂ ਕਿਤੇ ਵੀ ਰਹਿ ਲਈਏ, ਸਟ੍ਰੈਸ ਤਾਂ ਹਰ ਜਗ੍ਹਾ ਹੈਗਾ। ਜ਼ਿੰਦਗੀ ਚਲਾਉਣੀ ਆ ਅਤੇ ਸਟ੍ਰੈਸ ਤੋਂ ਬਿਨਾਂ ਚੱਲ ਜਾਵੇ ਤਾਂ ਇਹ ਤਾਂ ਹੋ ਨਹੀਂ ਸਕਦਾ। ਪਰ ਸਟ੍ਰੈਸ ਕਿੰਨਾ ਕੁ ਸਟ੍ਰੈਸਫੁੱਲ ਹੈ, ਕਿੰਨਾ ਕੁ ਸਟ੍ਰੈਸਫੁੱਲ ਤੁਹਾਡਾ ਸਟ੍ਰੈਸ ਆ, ਇਹ ਬਹੁਤ ਮੈਟਰ ਕਰਦਾ ਜੀ। ਅਗਰ ਤੁਸੀਂ ਕਰਜ਼ੇ ਦੀ ਅਸੀਂ ਗੱਲ ਕਰ ਲਈਏ ਜੀ, ਜਿਹੜਾ ਮੇਨਲੀ ਸਾਰਿਆਂ ਨੂੰ ਸਟ੍ਰੈਸ ਹੁੰਦਾ, ਤੁਸੀਂ ਕਰਜ਼ੇ ਦੇ ਵਿੱਚ ਘਿਰ ਗਏ ਹੋ। ਐਸਾ ਕੋਈ ਕਰਜ਼ਾ ਜਿਹੜਾ ਤੁਹਾਨੂੰ ਖਾ ਰਿਹਾ, ਜਿਹਦੀਆਂ ਕਿਸ਼ਤਾਂ ਲਾਉਂਦੇ ਲਾਉਂਦੇ ਤੁਸੀਂ ਥੱਕ ਚੁੱਕੇ ਹੋ, ਜਿਹਦਾ ਵਿਆਜ ਭਰਦੇ ਭਰਦੇ ਤੁਸੀਂ ਅੱਕ ਚੁੱਕੇ ਹੋ, ਕਰਜ਼ੇ ਤੋਂ ਬਾਹਰ ਨਿਕਲਣਾ ਚਾਹੁੰਦੇ ਹੋ, ਅਤੇ ਤੁਹਾਨੂੰ ਇੱਕ ਨੰਬਰ ਮੈਂ ਦੱਸ ਦਿੰਦੀ ਹਾਂ ਜੀ, ਹਰਿੰਦਰ ਘੁੰਮਣ ਜੀ ਨੂੰ ਤੁਸੀਂ ਕਾਲ ਕਰ ਲੈਣੀ ਆ। ਕਿਸੇ ਵੀ ਤਰ੍ਹਾਂ ਦਾ ਕਰਜ਼ਾ ਹੈ, ਚਾਹੇ CRA ਦੇ ਪੈਸੇ ਦੇਣੇ ਆ, ਚਾਹੇ ਬੈਂਕਾਂ ਦੇ ਕ੍ਰੈਡਿਟ ਕਾਰਡ ਹੈਗਾ, ਕਿਸੇ ਵੀ ਤਰ੍ਹਾਂ ਦਾ ਕੋਈ ਕਰਜ਼ਾ ਹੈਗਾ, ਪ੍ਰਾਈਵੇਟ ਮੌਰਗੇਜ ਆ ਜਿਹੜੀ ਤੁਹਾਨੂੰ ਲੱਗਦਾ ਵੀ ਨਹੀਂ ਹੁਣ ਮੈਂ ਨਹੀਂ ਪੇ ਕਰ ਸਕਦਾ ਜਾਂ ਨਹੀਂ ਪੇ ਕਰ ਸਕਦੀ, ਤੁਸੀਂ ਹਰਿੰਦਰ ਘੁੰਮਣ ਜੀ ਨੂੰ ਕਾਲ ਕਰ ਲੈਣੀ ਆ। ਬੜੇ ਐਕਸਪਰਟ ਨੇ, ਦਹਾਕਿਆਂ ਤੋਂ ਇਸ ਫੀਲਡ ਦੇ ਵਿੱਚ ਨੇ, ਤੁਹਾਡੀ ਬਹੁਤ ਚੰਗੀ ਹੈਲਪ ਕਰ ਸਕਦੇ ਨੇ। ਸੋ ਕਰਜ਼ੇ ਤੋਂ ਬਾਹਰ ਨਿਕਲਣਾ ਜੀ, ਅਤੇ ਫੋਨ ਨੰਬਰ ਹੈ ਹਰਿੰਦਰ ਘੁੰਮਣ ਜੀ ਦਾ 416-444-44-44, 416-400-4444, 416-444-44 ਨੰਬਰ 'ਤੇ ਕਾਲ ਕਰਕੇ ਇਹਨਾਂ ਨਾਲ ਅੱਧਾ ਘੰਟਾ ਬੈਠ ਕੇ ਗੱਲਬਾਤ ਕਰ ਲਓ, ਕਿਉਂਕਿ ਹਰ ਇੱਕ ਪ੍ਰੋਬਲਮ ਦਾ, ਹਰ ਇੱਕ ਮਸਲੇ ਦਾ ਹੱਲ ਹੁੰਦਾ ਅਨਲੈਸ ਅਸੀਂ ਕਿਸੇ ਪ੍ਰੋਫੈਸ਼ਨਲ ਤੱਕ ਪਹੁੰਚੀਏ। ਅਤੇ ਪ੍ਰੋਫੈਸ਼ਨਲ ਵੀ ਸਹੀ ਚੂਜ਼ ਕਰਨਾ ਬੜਾ ਜ਼ਰੂਰੀ ਹੈ ਜੀ। ਇੱਕ ਤੁਹਾਨੂੰ ਗੱਲ ਦੱਸਾਂਗੇ, ਪਰ ਇੱਕ ਕਾਲ ਆਪਣੀ ਹੋਰ 'ਤੇ ਉਹਨਾਂ ਨਾਲ ਗੱਲ ਕਰ ਲਈਏ, ਪ੍ਰੋਫੈਸ਼ਨਲ ਦੀ ਗੱਲ ਕਰਾਂਗੇ। 411-19 ਨੰਬਰ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।
1: ਹਾਂਜੀ ਪਰਮ ਜੀ, ਆਈ ਥਿੰਕ ਜਿੰਨਾ ਕੁ ਮੈਂ ਤੁਹਾਡਾ ਕੁਐਸਚਨ ਦਾ ਗਿਆ, ਮੈਂ ਉਹਨੂੰ ਇਹ ਕਹਿ ਸਕਦਾ ਜਿਹੜਾ ਫੁੱਲ ਹੈ ਜਿਹਦੇ ਨਾਲ ਆਪਾਂ ਸਾਰਿਆਂ ਨੂੰ ਰਿਲੇਟ ਕਰ ਸਕਦੇ ਹਾਂ, ਉਹ ਹੈ ਜੀ FUL, ਫੋਰ ਐਗਜ਼ਾਮਪਲ ਲਾਈਕ ਵੀ ਕੈਨ ਸੇ ਦਿਸ ਪਰਸਨ ਇਜ਼ ਫੁੱਲ ਆਫ ਕੋਨਫੀਡੈਂਸ, ਐਂਡ ਜਾਂ ਕਹਿ ਸਕਦੇ ਦਿਸ ਇਜ਼ ਅ ਵੰਡਰਫੁੱਲ ਪਰਸਨ, ਦਿਸ ਇਜ਼ ਅ ਬਿਊਟੀਫੁੱਲ ਪਰਸਨ, ਜਾਂ ਕੋਈ ਨੈਗੇਟਿਵ ਹੋਵੇ ਉਹਦੇ ਲਈ ਜਿਹੜਾ ਵਰਡ ਫੁੱਲ ਦੇ ਨਾਲ ਯੂਜ਼ ਕਰ ਸਕਦੇ ਹੋ, ਮੈਂ ਰੇਡੀਓ 'ਤੇ ਕਹਿਣਾ ਨਹੀਂ ਚਾਹੁੰਦਾ
0: ਜੀ। ਠੀਕ ਹੈ, ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। ਤੁਸੀਂ ਬਹੁਤ ਵਧੀਆ ਜਵਾਬ ਦੱਸਤਾ, ਪਰ ਮੇਰੇ ਕੋਲ ਇੱਕ ਹੋਰ ਜਵਾਬ ਆ, ਬਹੁਤ ਸੋਹਣਾ ਜਵਾਬ ਤੁਹਾਡਾ ਹੈਗਾ, ਇੱਕ ਆਨਸਰ ਹੋਰ ਵੀ ਆ। ਸੋ ਫੁੱਲਾਂ ਦੀ ਅਸੀਂ ਗੱਲ ਕਰ ਰਹੇ ਹਾਂ ਜੀ, ਫੁੱਲ ਬੜੇ ਪਿਆਰੇ ਹੁੰਦੇ ਆ, ਕਿਸੇ ਫੁੱਲ ਕੋਈ ਫੁੱਲ ਤੁਹਾਨੂੰ ਪਸੰਦ ਹੋਵੇ ਕਿ ਨਹੀਂ ਪਤਾ, ਕੋਈ ਫੁੱਲ ਪਸੰਦ ਆ ਤੁਹਾਨੂੰ ਜਿਹਦੀ ਤੁਸੀਂ ਗੱਲ ਕਰਨਾ ਚਾਹੋ, ਜਿਹਦੇ ਨਾਲ ਤੁਸੀਂ ਰਿਲੇਟ ਕਰਦੇ ਹੋ, ਜਾਂ ਜਦੋਂ ਕਿਸੇ ਤੁਸੀਂ ਫਲਾਵਰ ਸ਼ੋਪ 'ਤੇ ਜਾਓ, ਜਾਂ ਕਦੇ ਜਦੋਂ ਵੀ ਤੁਸੀਂ ਜ਼ਿੰਦਗੀ 'ਚ ਕਦੇ ਕੋਈ ਫੁੱਲ ਖਰੀਦਣਾ ਹੋਵੇ, ਤੁਸੀਂ ਉਹ ਫੁੱਲ ਖਰੀਦੋ, ਕੋਈ ਫੁੱਲ ਤੁਹਾਨੂੰ ਪਸੰਦ ਹੈ, ਬਸ ਇੰਨਾ ਕੀ ਪੁੱਛ ਰਹੀ ਹਾਂ ਮੈਂ ਅੱਜ ਤੁਹਾਡੇ ਤੋਂ। 416-233-7768, 416-233-7368, ਅਤੇ ਸੰਗਿਓ ਨਾ ਦੱਸਿਓ ਕਿ ਕਿਹੜਾ ਫੁੱਲ ਤੁਹਾਨੂੰ ਪਸੰਦ ਹੈ। ਬੜੀ ਛੋਟੀ ਜਿਹੀ ਚੀਜ਼ ਹੈ, ਅਤੇ ਪਰ ਐਂਡ 'ਤੇ ਜਾ ਕੇ ਇੱਕ ਸਵਾਲ, ਇੱਕ ਜਵਾਬ ਹੋਰ ਵੀ ਹੈ, ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ। ਅਤੇ ਮੈਂ ਗੱਲ ਕਰ ਰਹੀ ਸੀ ਜੀ ਪ੍ਰੋਫੈਸ਼ਨਲ ਚੂਜ਼ ਕਰਨ ਦੀ, ਪਿਛਲੇ ਦਿਨ ਨਾ ਮੈਂ ਖਬਰ ਪੜ੍ਹ ਰਹੀ ਸੀ, ਇੱਕ ਬੰਦਾ ਹੈਗਾ 62 ਸਾਲ ਦਾ, ਵੈਸੇ ਜੇ ਤੁਸੀਂ ਖਬਰ ਸੁਣ ਲਈ ਹੋਵੇ ਤਾਂ ਬਹੁਤ ਚੰਗੀ ਗੱਲ ਹੈ, ਪਰ ਮੈਂ ਉਹਨਾਂ ਲਿਸਨਰਸ ਨੂੰ ਦੱਸ ਰਹੀ ਹਾਂ ਜਿਨ੍ਹਾਂ ਨੂੰ ਨਹੀਂ ਪਤਾ ਹੋਊਗਾ ਜਾਂ ਨਹੀਂ ਸੁਣੀ ਹੋਊਗੀ। 62 ਸਾਲ ਦਾ ਇਹ ਬੰਦਾ ਜੀ ਬ੍ਰੈਂਪਟਨ 'ਚ ਅਰੈਸਟ ਕੀਤਾ ਗਿਆ ਸੀਗਾ, ਅਤੇ ਜਦੋਂ ਅਸੀਂ ਗੱਲ ਕਰਦੇ ਹਾਂ ਵੀ ਵਾਈਜ਼ਲੀ ਚੂਜ਼ ਕਰਨ ਦੀ, ਕਿਸੇ ਵੀ ਪ੍ਰੋਫੈਸ਼ਨਲ ਦੇ ਨਾਲ ਤੁਸੀਂ ਕੰਮ ਕਰਨਾ, ਐਂਡ ਸਪੈਸ਼ਲੀ ਜਿੱਥੇ ਤੁਹਾਡਾ ਪੈਸਾ ਇਨਵੋਲਵ ਹੈ, ਜਿੱਥੇ ਤੁਸੀਂ ਇਨਵੈਸਟਮੈਂਟ ਕਰ ਰਹੇ ਹੋ। ਮੇਨਲੀ ਤਾਂ ਅਸੀਂ 2-3 ਚੀਜ਼ਾਂ ਜਿਨ੍ਹਾਂ ਨੂੰ ਜਾਣਦੇ ਹਾਂ, ਜਾਂ ਤੁਸੀਂ ਪ੍ਰਾਈਵੇਟ ਮੌਰਗੇਜਸ 'ਚ ਇਨਵੈਸਟ ਕਰਦੇ ਹੋ, ਜਾਂ ਫਿਰ ਤੁਸੀਂ ਰੀਅਲ ਸਟੇਟ 'ਚ ਇਨਵੈਸਟ ਕਰਦੇ ਹੋ, ਜਿੱਥੇ ਤੁਹਾਡਾ ਪੈਸਾ ਇਨਵੋਲਵ ਹੈ। ਸੋ ਉਹ ਬੰਦੇ ਨੇ ਕੀ ਕੀਤਾ ਕਿ ਉਹਦਾ $1.4 million ਦੀ ਉਹਦੀ ਇਨਵੈਸਟਮੈਂਟ ਜਿਹੜਾ ਫਰੋਡ ਉਹਨੇ ਕੀਤਾ ਲੋਕਾਂ ਦੇ ਨਾਲ। ਕੀ ਕਿਹਾ, ਹੁਣ ਲਾਲਚ ਬੁਰੀ ਬਲਾ ਹੈ, ਲਾਸਟ ਵੀਕਐਂਡ ਵੀ ਆਪਾਂ ਗੱਲ ਕੀਤੀ ਸੀ, ਜਦੋਂ ਅਸੀਂ ਲਾਲਚ 'ਚ ਆ ਜਾਂਦੇ ਹਾਂ ਕਿ ਪ੍ਰਾਈਵੇਟ ਮਾਰਗੇਜ ਆ, ਓਬਵੀਅਸਲੀ 14-15-16-17% ਇੰਟਰਸਟ ਵੀ ਤੁਹਾਨੂੰ ਚਾਰਜ ਕਰਦੇ ਆ, ਅਤੇ ਤੁਹਾਨੂੰ ਲੱਗਦਾ ਵੀ $1,00,000 ਦੇ ਤਾ ਅਤੇ ਵਧੀਆ ਮਹੀਨੇ ਦੀ ਕਿਸ਼ਤ ਆ ਜਾ ਕਰੂਗੀ। ਪਰ ਪ੍ਰਾਈਵੇਟ ਮਾਰਗੇਜ 'ਚ ਓਨਾ ਹੀ ਵੱਧ ਰਿਸਕ ਇਨਵੋਲਵ ਹੁੰਦਾ, ਕਈ ਵਾਰੀ ਅਸੀਂ ਜਾਂਚ ਪੜਤਾਲ ਕਰਦੇ ਨਹੀਂ ਪਰ ਅਸੀਂ ਲਾਲਚ ਦੇ ਵਿੱਚ ਆ ਜਾਂਦੇ ਹਾਂ। ਪਰ ਐਨੀ ਹਾਓ ਉਹ ਬੰਦੇ ਨੇ $1.4 million ਦਾ ਫਰੋਡ ਕੀਤਾ, ਜਿਹਨੂੰ ਅਰੈਸਟ ਕੀਤਾ ਗਿਆ। ਉਹ ਸਪੈਸ਼ਲੀ ਬਜ਼ੁਰਗ ਲੋਕਾਂ ਨੂੰ ਕਹਿੰਦਾ ਸੀ ਕਿ ਤੁਸੀਂ ਇੱਥੇ ਪੈਸੇ ਇਨਵੋਲਵ ਕਰੋ, ਪੈਸੇ ਆਪਣੇ ਇਨਵੈਸਟ ਕਰੋ ਅਤੇ ਤੁਹਾਨੂੰ ਇਹਦੇ ਚੰਗਾ ਰਿਟਰਨ ਮਿਲੂਗਾ ਕਿ ਤੁਹਾਡੀ ਪੈਸੇ ਜੀ ਕੌਂਡੋ ਡਿਵੈਲਪਮੈਂਟ 'ਚ ਮੈਂ ਲਗਾਊਂਗਾ ਜਾਂ ਫਿਰ ਪ੍ਰਾਈਵੇਟ ਮੋਰਗੇਜ ਜਿਹੜੇ ਹਨ ਲੈਂਡ ਕਰਦੇ ਲੈਂਡਰਸ, ਉੱਥੇ ਤੁਹਾਡੇ ਪੈਸੇ ਲੱਗਣਗੇ, ਯਾਨੀ ਕਿ ਤੁਹਾਨੂੰ ਖਾਸਾ ਰਿਟਰਨ ਇਹਦਾ ਆਜੂਗਾ। ਪਰ ਕੁਝ ਕੁ ਲੋਕਾਂ ਨੂੰ ਜਿਨ੍ਹਾਂ ਦੀ ਚੰਗੀ ਕਿਸਮਤ ਸੀ ਉਹਨਾਂ ਨੂੰ ਪੈਸੇ ਮਿਲ ਗਏ ਅਤੇ ਬਾਕੀ ਜਿਹੜੇ ਲੋਕ ਸੀ ਜਿਨ੍ਹਾਂ ਦਾ 1.4 million ਟੋਟਲ ਬਣਦਾ, ਉਹ ਜੀ ਫਿਰ ਪਤਾ ਨਹੀਂ ਕਿੱਧਰ ਗਏ। ਸੋ ਪੈਸੇ ਜਦੋਂ ਵੀ ਕਿਤੇ ਲਗਾਉਣੇ ਆ ਅਤੇ ਕੋਈ ਪ੍ਰੋਫੈਸ਼ਨਲ ਚੂਜ਼ ਕਰਨਾ, ਬਹੁਤ ਵਾਈਜ਼ਲੀ ਚੂਜ਼ ਕਰਿਆ ਕਰੋ। ਆਪਣੇ ਜਿਹੜੇ ਪੈਸੇ ਆ ਜੀ, ਬੜੀ ਮਿਹਨਤ ਨਾਲ ਤੁਸੀਂ ਕਮਾਏ ਹੁੰਦੇ ਆ ਅਤੇ ਜਦੋਂ ਕਿਤੇ $100 ਵੀ ਸਾਡਾ ਖਰਾਬ ਹੋ ਜਾਂਦਾ ਨਾ, ਫਿਰ ਬੜਾ ਦੁੱਖ ਲੱਗਦਾ। ਸੋ ਇਸ ਕਰਕੇ ਜ਼ਰੂਰੀ ਆ ਕਿ ਆਪਣੇ ਜਿਹੜੇ ਪੈਸੇ ਆ ਉਹਨਾਂ ਨੂੰ ਧਿਆਨ ਨਾਲ ਵਰਤੋ ਅਤੇ ਧਿਆਨ ਨਾਲ ਇਨਵੈਸਟ ਕਰੋ।

0: ਫੁੱਲਾਂ ਦੀ ਅਸੀਂ ਗੱਲ ਕਰ ਰਹੇ ਹਾਂ ਜੀ, ਅੱਜ ਦੇਸੀ ਫਰਾਈਡ ਮੈਨੀਆ ਦੀ ਗੱਲ ਕਰ ਲਈਏ, ਨੈਕਸਟ ਕਾਲ 'ਤੇ ਜਾਵਾਂਗੇ, ਪਰ ਦੱਸ ਦਈਏ ਕਿ ਅਗਰ ਤੁਸੀਂ ਲਾਈਵ ਬਾਰਬੀਕਿਊ ਇੰਜੋਏ ਕਰਨਾ ਚਾਹੁੰਦੇ ਹੋ, ਅਲੱਗ ਅਲੱਗ ਤਰ੍ਹਾਂ ਦੇ ਫਲੇਵਰਸ ਅਤੇ ਵਿੰਗਸ ਤੁਹਾਨੂੰ ਲਾਈਵ ਬਾਰਬੀਕਿਊ 'ਚ ਜਾ ਕੇ ਤੁਸੀਂ ਤੁਹਾਨੂੰ ਗਰਮਾ ਗਰਮ ਜਿਹੜੇ ਖਾਣਾ ਹੈਗਾ ਉਹ ਪਰੋਸਿਆ ਜਾਵੇ ਜੀ, ਤਾਂ ਫਿਰ ਦੇਸੀ ਫਰਾਈਡ ਮੈਨੀਆ 'ਤੇ ਜ਼ਰੂਰ ਪਹੁੰਚਣਾ। ਇੱਥੇ ਦੇਸੀ ਖਾਣਾ ਵੀ ਤੁਹਾਨੂੰ ਮਿਲ ਜਾਣਾ, ਕੁਛ ਤੁਸੀਂ ਅਥੈਟਿਕ ਇੰਡੀਅਨ ਖਾਣਾ ਟਰਾਈ ਕਰਨਾ, ਜਾਂ ਫਿਰ ਤੁਸੀਂ ਕੁਛ ਚਟਪਟਾ ਖਾਣਾ ਜੀ, ਸਟਰੀਟ ਟਾਈਪ ਫੂਡ ਖਾਣਾ ਹੈ ਜਿਹਦੇ 'ਚ ਨੂਡਲ ਬਰਗਰਸ ਹੋ ਗਏ ਜਾਂ ਰੈਪਸ ਹੋ ਗਏ, ਹੋਰ ਬਹੁਤ ਸਾਰੀਆਂ ਇੱਦਾਂ ਦੀਆਂ ਜਿਹੜੀਆਂ ਆਈਟਮਸ ਹੈਗੀਆਂ। ਸੋ ਤੁਸੀਂ ਹਰ ਇੱਕ ਤਰ੍ਹਾਂ ਦਾ ਖਾਣਾ ਤੁਸੀਂ ਇੱਥੇ ਇੰਜੋਏ ਕਰ ਸਕਦੇ ਹੋ। ਕਾਫੀ ਤਰ੍ਹਾਂ ਦੇ ਡਰਿੰਕਸ, ਯਾਨੀ ਕਿ ਮੈਂਗੋ ਲੱਸੀ ਹੋ ਗਈ, ਸ਼ੇਕਸ ਹੋ ਗਏ, ਜਾਂ ਫਿਰ ਚਾਹ ਹੋ ਗਈ, ਕੌਫੀ ਹੋ ਗਈ, ਇਹ ਵੀ ਤੁਸੀਂ ਉੱਥੋਂ ਲੈ ਸਕਦੇ ਹੋ। ਦੇਸੀ ਫਰਾਈਡ ਮੈਨੀਆ ਜਿਹੜੇ ਕਿ ਮੇਫੀਲਡ ਐਂਡ ਏਅਰਪੋਰਟ ਦੇ ਨਵੇਂ ਪਲਾਜ਼ੇ ਦੇ ਵਿੱਚ ਲੋਕੇਟਡ ਨੇ, 6171 ਮੇਫੀਲਡ ਰੋਡ, ਯੂਨਿਟ ਨੰਬਰ 96। ਜ਼ਰੂਰ ਪਹੁੰਚਣਾ, ਲਾਈਵ ਬਾਰਬੀਕਿਊ ਤੁਹਾਡੇ ਲਈ ਕੀਤਾ ਜਾ ਰਿਹਾ ਅਤੇ ਵਿੰਗਸ ਅਲੱਗ ਅਲੱਗ ਫਲੇਵਰਸ ਦੇ ਤੁਸੀਂ ਉੱਥੇ ਜਾ ਕੇ ਟਰਾਈ ਕਰ ਸਕਦੇ ਹੋ। ਦੇਸੀ ਫਰਾਈਡ ਮੈਨੀਆ 6475434475, ਇਸ ਨੰਬਰ 'ਤੇ ਕਾਲ ਕਰਕੇ ਤੁਸੀਂ ਕੋਈ ਇਵੈਂਟ ਕਰ ਰਹੇ ਹੋ ਘਰ ਅਤੇ ਉਸ ਦੇ ਲਈ ਕੇਟਰਿੰਗ ਵੀ ਬੁੱਕ ਕਰਾ ਸਕਦੇ ਹੋ। 6475434475, ਐਡਰੈਸ ਹੈ ਜੀ ਦੇਸੀ ਫਰਾਈਡ ਮੈਨੀਆ ਦਾ, 6171 ਮੇਫੀਲਡ ਰੋਡ, ਯੂਨਿਟ ਨੰਬਰ 96। ਇੱਕ ਵਾਰ ਜ਼ਰੂਰ ਪਹੁੰਚੋ ਅਤੇ ਇਹਨਾਂ ਦਾ ਖਾਣਾ ਤੁਸੀਂ ਜ਼ਰੂਰ ਟੇਸਟ ਕਰੋ ਜੀ। ਨੈਕਸਟ ਕਾਲ ਹੈ ਸਾਡੇ ਨਾਲ, 3308 ਨੰਬਰ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ
1: ਜੀ।
0: ਸਤਿ ਸ਼੍ਰੀ ਅਕਾਲ ਜੀ।
1: ਇੱਕ ਫੁੱਲ ਹੈ ਗੁਲਾਬ ਦਾ ਫੁੱਲ, ਉਹ ਮੈਂ ਜ਼ਿੰਦਗੀ ਵਿੱਚ ਉਹਦੇ ਨਾਲ ਕਾਫੀ ਕੁਛ ਕੰਪੇਅਰ ਵੀ ਕਰਦੇ ਨੇ ਔਰ ਕਾਫੀ ਉਹ ਯੂਜ਼ੇਬਲ ਹੈਗਾ ਗੁਲਾਬ ਦਾ ਫੁੱਲ
0: ਜੀ।
1: ਇੱਕ ਤਾਂ ਸਾਰਿਆਂ ਨਾਲ ਪਹਿਲਾਂ ਖਾਣ ਵਾਸਤੇ ਇਹਦਾ ਗੁਲਕੰਦ ਬਣਦਾ ਜੋ ਕਿ ਬੜਾ ਡਿਲੀਸ਼ੀਅਸ ਹੁੰਦਾ ਹੈ, ਗੁਲਕੰਦ ਗੁਲਾਬ ਤੋਂ ਬਣਦਾ
0: ਜੀ।
1: ਔਰ ਜਦੋਂ ਪੂਜਾ ਕਰਦੇ ਨੇ ਗਣੇਸ਼ ਜੀ ਦੀ ਤੇ ਉਹਦੇ ਵਿੱਚ ਵੀ ਗੁਲਾਬ ਦਾ ਫੁੱਲ ਦਾ ਬੜੀ ਅਹਿਮੀਅਤ ਹੈ।
0: ਔਰ
1: ਤੀਜਾ ਅਗਰ ਕੋਈ ਕੰਪੇਅਰ ਕਰਦਾ ਕਹਿੰਦੇ ਨੇ ਤੇ ਉਹ ਇਹ ਕਰਦਾ ਹੈ ਕਿ ਗੁਲਾਬ ਦੀ ਜਿਹੜੀ ਪੰਖੜੀਆਂ ਹੁੰਦੀਆਂ ਨੇ ਉਸ ਵਰਗੇ ਉਹਦੇ ਹੋਠ ਨੇ, ਇੰਨੀ ਸੁੰਦਰ ਹੈ ਉਹ
0: ਜੀ,
1: ਇਹ ਵੀ ਕੰਪੈਰੀਜ਼ਨ ਹੁੰਦਾ। ਔਰ ਹੋਲੀ ਦੇ ਟਾਈਮ ਤੇ ਜਿਹੜਾ ਮੋਸਟ ਪਾਪੂਲਰ ਰੰਗ ਹੈ ਉਹ ਗੁਲਾਬ ਦਾ ਰੰਗ ਮੰਨਿਆ ਜਾਂਦਾ ਹੈ, ਠੀਕ ਹੈ ਜੀ। ਔਰ ਗੁਲਾਬ ਦੇ ਨਾਲ ਬੜੇ ਇੱਤਰ ਇੱਤਰ ਹੁੰਦੇ ਨੇ ਔਰ ਉਹ ਬਣਦੇ ਨੇ ਗੁਲਾਬ
0: ਦੇ ਫੁੱਲ, ਬਿਲਕੁਲ ਸਹੀ
1: ਹੈ। ਆਈ ਥਿੰਕ ਗੁਲਾਬ ਇਸ ਦਾ ਬੈਸਟ ਫਲਾਵਰ ਜਿਹੜੀ ਨੇਚਰ ਨੇ ਸਾਨੂੰ ਦਿੱਤੀ। ਥੈਂਕ ਯੂ
0: ਜੀ, ਥੈਂਕ ਯੂ ਸੋ ਮਚ, ਥੈਂਕ ਯੂ ਜੀ, ਤੁਸੀਂ ਬੜੇ ਫਾਇਦੇ ਦੱਸਦੇ। ਗੁਲਾਬ ਜਲ ਜਿਹੜਾ ਕਿ ਸਾਰੀਆਂ ਹੋਮ ਰੈਮਡੀਜ਼, ਆਲਮੋਸਟ ਸਾਰੀਆਂ ਹੋਮ ਰੈਮਡੀਜ਼, ਤੁਸੀਂ ਫੇਸ 'ਤੇ ਕੋਈ ਫੇਸ ਮਾਸਕ ਬਣਾ ਕੇ ਲਾਉਣਾ ਹੈ ਅਤੇ ਉਹਦੇ ਵਿੱਚ ਗੁਲਾਬ ਜਲ ਵਰਤਿਆ ਜਾਂਦਾ ਅਤੇ ਵੈਸੇ ਵੀ ਤੁਸੀਂ ਗੁਲਾਬ ਜੇ ਤੁਹਾਡੇ ਘਰ ਲੱਗਾ ਅਤੇ ਉਹਨੂੰ ਸੁਕਾ ਕੇ ਰੱਖ ਸਕਦੇ ਹੋ। ਕੁਛ ਇੱਕ ਦੋ ਫਾਇਦੇ ਮੈਨੂੰ ਯਾਦ ਆ ਗਏ, ਐਡ ਔਨ ਕਰ ਦਈਏ। ਤੁਹਾਡੇ ਘਰ ਗੈਸਟ ਆਏ ਆ, ਡਿਜ਼ਰਟ ਤੁਸੀਂ ਬਣਾਇਆ ਅਤੇ ਉਹਦੇ 'ਤੇ ਸੁੱਕੀਆਂ ਹੋਈਆਂ ਗੁਲਾਬ ਦੀਆਂ ਪੱਤੀਆਂ ਤੁਸੀਂ ਸਪ੍ਰਿੰਕਲ ਕਰ ਦਿਉ, ਗਾਰਨਿਸ਼ ਕਰ ਦਿਉ, ਅਤੇ ਨਾਲ ਤਾਂ ਉਹਦਾ ਫਲੇਵਰ ਬਹੁਤ ਵਧੀਆ ਹੁੰਦਾ ਅਤੇ ਨਾਲ ਹੀ ਉਹਨੂੰ ਪ੍ਰੈਜ਼ੈਂਟ ਤੁਸੀਂ ਹੋਰ ਮੋਰ ਪ੍ਰੈਜ਼ੈਂਟੇਬਲ ਤੁਹਾਡੀ ਉਹ ਜਿਹੜੀ ਡਿਸ਼ ਹੈ ਉਹ ਬਣ ਜਾਂਦੀ ਹੈ ਜੀ। ਸੋ ਗੁਲਾਬ ਦਾ ਫੁੱਲ ਤਾਂ ਵਾਕਈ ਸਾਰਿਆਂ ਨੂੰ ਬੜਾ ਪਸੰਦ ਹੁੰਦਾ, ਚਾਹੇ ਇਹਦੇ ਕੰਡੇ ਹੁੰਦੇ ਆ, ਪਰ ਕੰਡੇ ਕਿਉਂ ਹੁੰਦੇ ਗੁਲਾਬ ਦੇ ਫੁੱਲ ਦੇ, ਆਈ ਡੋਂਟ ਨੋ, ਪਰ ਗੁਲਾਬ ਦਾ ਫੁੱਲ ਸਭ ਨੂੰ ਬੜਾ ਪਸੰਦ ਹੈ। ਕੋਈ ਹੋਰ ਫੁੱਲ ਕਿਸੇ ਨੂੰ ਯਾਦ ਹੋਵੇ ਜਿਹੜਾ ਤੁਹਾਨੂੰ ਪਸੰਦ ਹੋਵੇ? ਫੁੱਲਾਂ ਦੇ ਨਾਮ 'ਤੇ ਸਾਰੇ ਜਣੇ ਚੁੱਪ ਕਰ ਗਏ ਅਤੇ ਮੈਨੂੰ ਲੱਗਦਾ ਵੀ ਕਦੇ ਕਿਸੇ ਨੇ ਸੋਚਿਆ ਹੀ ਨਹੀਂ ਹੋਣਾ ਵੀ ਮੈਨੂੰ ਕੋਈ, ਮੈਂ ਕਦੇ ਸੋਚਿਆ ਵੀ ਮੈਨੂੰ ਕੋਈ ਫੁੱਲ ਪਸੰਦ ਆ ਜਾਂ ਨਹੀਂ ਪਸੰਦ, ਹੈ ਨਾ? ਅਤੇ ਇਹ ਕੋਈ ਬਹੁਤੀ ਵੱਡੀ ਚੀਜ਼ ਤਾਂ ਹੈ ਨਹੀਂ, ਪਰ ਕਈ ਵਾਰੀ ਅਸੀਂ ਉਹੀ ਗੱਲ ਹੈ ਕਿ ਛੋਟੀਆਂ ਛੋਟੀਆਂ ਚੀਜ਼ਾਂ ਅਸੀਂ ਮਿਸ ਕਰ ਜਾਂਦੇ ਹਾਂ, ਸਾਡੇ ਤਾਂ ਇਹ ਸਾਡੇ ਦਿਮਾਗ ਦੇ ਵਿੱਚ ਵੀ ਨਹੀਂ ਆਉਂਦਾ ਵੀ ਅਸੀਂ ਇਹਦੇ ਬਾਰੇ ਵੀ ਸੋਚਣਾ। ਪਰ ਐਨੀ ਹਾਓ ਅਸੀਂ ਗੱਲ ਕਰ ਰਹੇ ਹਾਂ ਫੁੱਲਾਂ ਦੀ, ਕਿਹੜਾ ਫੁੱਲ ਤੁਹਾਨੂੰ ਪਸੰਦ ਹੈ, ਸੌਖਾ ਕਰਦੇ ਨੇ ਹੋਰ, ਅਤੇ ਇੰਨਾ ਤੁਸੀਂ ਦੱਸ ਸਕਦੇ ਹੋ। ਬਾਕੀ ਐਂਡ 'ਤੇ ਜਾ ਕੇ ਇੱਕ ਫੁੱਲ ਦੀ ਗੱਲ ਕਰਾਂਗੇ ਜਿਹਦੇ ਨਾਲ ਅਸੀਂ ਸਾਰੇ ਰਿਲੇਟ ਕਰਦੇ ਹਾਂ। 416-200-3073-68 ਅਗਰ ਤੁਸੀਂ ਰੇਡੀਓ ਅੰਦਾਜ਼ ਦੇ ਵਿੱਚ ਆਪਣੇ ਬਿਜ਼ਨਸ ਨੂੰ ਐਡਵਰਟਾਈਜ਼ ਕਰਨਾ ਚਾਹੁੰਦੇ ਹੋ ਜੀ, ਪ੍ਰੋਗਰਾਮ ਨੂੰ ਸਪੋਰਟ ਕਰਨਾ ਚਾਹੁੰਦੇ ਹੋ, ਮੇਰਾ ਫੋਨ ਨੰਬਰ 6472436000, 6472436000 ਨੰਬਰ 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਹੋਵੇ ਰੇਡੀਓ ਅੰਦਾਜ਼ ਦੇ ਜ਼ਰੀਏ।

0: ਨੈਕਸਟ ਕਾਲ ਤੇ ਜਾਣ ਤੋਂ ਪਹਿਲਾਂ ਦੱਸੀਏ ਕਿ ਅਗਰ ਤੁਸੀਂ ਆਪਣੇ ਘਰ ਨੂੰ ਫੁੱਲਾਂ ਵਾਂਗੂ ਸਜਾਉਣਾ ਚਾਹੁੰਦੇ ਹੋ, ਜਦੋਂ ਘਰ ਨੂੰ ਨਵਾਂ ਪੇਂਟ ਹੋ ਜਾਂਦਾ, ਨਵਾਂ ਰੰਗ ਰੋਗਨ ਤੁਸੀਂ ਕਰ ਦਿੰਦੇ ਹੋ ਅਤੇ ਘਰ ਦੀ ਲੁੱਕ ਬਦਲ ਜਾਂਦੀ ਹੈ ਜੀ, ਘਰ ਦੀ ਦਿੱਖ ਹੋਰ ਬਦਲ ਜਾਂਦੀ ਹੈ, ਹੋਰ ਸੋਹਣੀ ਬਣ ਜਾਂਦੀ ਹੈ। ਸੋ ਅਸੀਂ ਗੱਲ ਕਰ ਰਹੇ ਹਾਂ ਰਫਤਾਰ ਪੇਂਟਿੰਗ ਦੀ ਟੀਮ ਦਾ ਨੰਬਰ ਤੁਹਾਨੂੰ ਦੱਸ ਰਹੀ ਹਾਂ। ਅਗਰ ਤੁਸੀਂ ਆਪਣੇ ਘਰ ਨੂੰ ਪੇਂਟ ਕਰਾਉਣਾ ਚਾਹੁੰਦੇ ਹੋ, ਘਰ ਨੂੰ ਬਹੁਤ ਖੂਬਸੂਰਤ ਬਣਾਉਣਾ ਚਾਹੁੰਦੇ ਹੋ ਅਤੇ ਰਫਤਾਰ ਪੇਂਟਿੰਗ ਵਾਲੇ ਹਾਜ਼ਰ ਨੇ, ਤੁਸੀਂ ਜੀ ਟੀ ਏ ਦੇ ਵਿੱਚ ਵਾਟਰਲੂ ਕਿਚਨਰ ਦੇ ਏਰੀਏ ਦੇ ਵਿੱਚ ਆਵਾਜ਼ ਸੁਣ ਰਹੇ ਹੋ ਜੀ, ਅਤੇ ਇਹਨਾਂ ਨੂੰ ਫਟਾਫਟ ਕਾਲ ਕਰ ਲਿਓ, ਚਾਹੇ ਤੁਸੀਂ ਮਹੀਨੇ ਬਾਅਦ, ਚਾਹੇ ਤੁਸੀਂ 2 ਮਹੀਨਿਆਂ ਬਾਅਦ ਘਰ ਨੂੰ ਪੇਂਟ ਕਰਾਉਣਾ, ਪਰ ਤੁਸੀਂ ਅੱਜ ਇਹਨਾਂ ਤੋਂ ਕੋਟ ਵਗੈਰਾ ਬਾਕੀ ਸਾਰੀ ਇਨਫੋਰਮੇਸ਼ਨ ਲੈ ਸਕਦੇ ਹੋ, ਸਲਾਹ ਮਸ਼ਵਰਾ ਕਰ ਸਕਦੇ ਹੋ। ਸਵ ਰਫਤਾਰ ਪੇਂਟਿੰਗ ਇੰਟੀਰੀਅਰ ਐਕਸਟੀਰੀਅਰ ਪੇਂਟਿੰਗ, ਕਿਚਨ ਪੇਂਟ ਅਤੇ ਪੋਪਕੋਰਨ ਸੀਲਿੰਗ ਰਿਮੂਵ ਕਰਦੇ ਨੇ, ਇਹਨਾਂ ਦੇ ਵਿੱਚ ਕੋਈ ਸਰਵਿਸਿਸ ਤੁਸੀਂ ਅਵੇਲ ਕਰ ਸਕਦੇ ਹੋ। ਰਫਤਾਰ ਪੇਂਟਿੰਗ 647-996-56 ਦੀ 647-996-5630 'ਤੇ ਕਾਲ ਕਰ ਸਕਦੇ ਹੋ ਰਫਤਾਰ ਪੇਂਟਿੰਗ ਦੀ ਟੀਮ ਨੂੰ। ਨੈਕਸਟ ਕਾਲ ਹੈ ਜੀ ਸਾਡੇ ਨਾਲ ਇੰਦਰ ਮੱਲੀ ਜੀ, ਆ ਰਿਹਾ ਤੁਹਾਡਾ ਨਾਮ ਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ। ਹਾਂਜੀ, ਫੁੱਲਾਂ ਦੀ ਗੱਲ ਹੋ ਰਹੀ ਹੈ ਤਾਂ ਕਾਫੀ ਫੁੱਲ ਨੇ ਜਿਹੜੇ ਅੱਜ ਕੱਲ ਖਿਲੇ ਹੋਏ ਹੈਗੇ ਆ, ਉਹਨਾਂ ਚੋਂ ਮੈਰੀਗੋਲਡ ਇਜ਼ ਵਨ ਆਫ ਦੈਮ, ਜਿਹਨੂੰ ਆਪਾਂ ਗੈਂਦੇ ਦਾ ਫੁੱਲ ਕਹਿ ਦਿੰਦੇ ਹਾਂ
0: ਜੀ।
1: ਹਾਂਜੀ, ਇਹ ਫੁੱਲ ਐਕਚੁਅਲੀ ਮੈਨੂੰ ਹੁਣ ਬੜਾ ਪਸੰਦ ਹੈ, ਤੇ ਜਦੋਂ ਇੰਡੀਆ ਹੁੰਦਾ ਸੀ ਉਦੋਂ ਬਿਲਕੁਲ ਨਹੀਂ ਸੀ, ਹੁਣ ਓਨਾ ਹੀ ਜ਼ਿਆਦਾ ਪਸੰਦ ਆ ਰਿਹਾ
0: ਹੈ ਜੀ। ਬਿਲਕੁਲ ਬਿਲਕੁਲ, ਸੋ ਤੁਹਾਨੂੰ ਗੈਂਦੇ ਦਾ ਫੁੱਲ ਪਸੰਦ ਹੈ?
1: ਬਹੁਤ ਪਸੰਦ ਹੈ ਜੀ, ਇਹਦੇ ਡਿਫਰੈਂਟ ਡਿਫਰੈਂਟ ਕਲਰ ਹੁੰਦੇ ਆ, ਇਹ ਫੁੱਲ ਇੱਦਾਂ ਦਾ ਕਿ ਜਿਹੜਾ ਬਿਲਕੁਲ ਐਂਡ ਤੱਕ ਚੱਲਦਾ ਫਾਲ ਦੇ, ਇੱਕ ਵਾਰੀ ਤੁਸੀਂ ਲਾ ਲਓ ਤੁਹਾਨੂੰ ਬਸ ਕੁਛ ਜ਼ਿਆਦਾ ਮੇਨਟੇਨੈਂਸ ਦੀ ਲੋੜ ਨਹੀਂ ਹੁੰਦੀ
0: ਲਗਾਉਣ ਲਈ। ਠੀਕ ਹੈ ਜੀ, ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮੱਚ ਕਾਲ ਕਰਨ ਲਈ। ਮੈਂ ਸੋਚ ਰਹੀ ਸੀ ਵੀ ਮੇਰੀਆਂ ਭੈਣਾਂ ਕਿੱਥੇ ਨੇ, ਕੁੜੀਆਂ ਕਿੱਥੇ ਨੇ, ਕਿਉਂਕਿ ਕੁੜੀਆਂ ਨੂੰ ਫੁੱਲ ਬੜੇ ਪਸੰਦ ਹੁੰਦੇ ਨੇ, ਸੋ ਤੁਸੀਂ ਕਿੱਥੇ ਸੀ ਪਰ ਆ ਗਏ ਨੇ ਇਹ। ਸੋ ਅਸੀਂ ਫੁੱਲਾਂ ਦੀ ਗੱਲ ਕਰ ਰਹੇ ਜੀ, ਤੁਹਾਨੂੰ ਫੁੱਲ ਕਿਹੜਾ ਪਸੰਦ ਆ, ਅਤੇ ਜੇ ਨਹੀਂ ਪਸੰਦ ਸੀ ਤਾਂ ਸੋਚ ਲਿਓ ਹੁਣ ਕਿ ਕਿਹੜਾ ਫੁੱਲ ਮੈਨੂੰ ਪਸੰਦ ਆ ਜਾਂ ਕਿਹੜਾ ਫੁੱਲ ਮੈਨੂੰ ਪਸੰਦ ਹੋ ਸਕਦਾ। 416-233-7368 'ਤੇ ਤੁਸੀਂ ਦੱਸ ਸਕਦੇ ਹੋ ਤੁਹਾਨੂੰ ਕਿਹੜਾ ਫੁੱਲ ਪਸੰਦ ਆ। ਜਦ ਤੱਕ ਤੁਸੀਂ ਦੱਸੋਗੇ ਤਾਂ ਮੈਂ ਇੱਕ ਨੰਬਰ ਤੁਹਾਨੂੰ ਹੋਰ ਦੱਸਦਾ, ਬੀ ਬਿਲਡ ਕੰਸਟਰਕਸ਼ਨ ਦਾ ਨੰਬਰ ਦੱਸ ਦਿੰਦੀ ਹਾਂ ਜੀ। ਅਗਰ ਤੁਸੀਂ ਜੀ ਟੀ ਏ ਦੇ ਏਰੀਏ ਦੇ ਵਿੱਚ ਹੈਗੇ ਹੋ, ਆਪਣੇ ਘਰ ਦੇ ਵਿੱਚ ਰੈਨੋਵੇਸ਼ਨ ਕਰਾਉਣਾ ਚਾਹੁੰਦੇ ਹੋ, ਰੈਨੋਵੇਸ਼ਨ ਕਿਸੇ ਵੀ ਤਰ੍ਹਾਂ ਦੀ, ਇੰਟੀਰੀਅਰ ਰੈਨੋਵੇਸ਼ਨ ਦੇ ਵਿੱਚ ਬੇਸਮੈਂਟ ਤੁਸੀਂ ਲੀਗਲ ਕਰਾਉਣੀ ਹੈਗੀ ਆ ਜਾਂ ਨਵੇਂ ਸਿਰੇ ਤੋਂ ਬੇਸਮੈਂਟ ਬਣਾਉਣੀ ਹੈਗੀ ਆ, ਪਰਮਿਟ ਤੋਂ ਲੈ ਕੇ ਐਂਡ ਤੱਕ ਸਾਰਾ ਇਹ ਕੰਮ ਦੇਖਣ, ਤਾਂ ਬੀ ਬਿਲਡ ਕੰਸਟਰਕਸ਼ਨ ਨੂੰ ਕਾਲ ਕਰ ਲੈਣੀ ਆ। ਬਾਕੀ ਜੀ ਤੁਸੀਂ ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਅਪਗ੍ਰੇਡਸ ਕਰਵਾ ਰਹੇ ਹੋ, ਤੁਸੀਂ ਵਿੰਡੋਜ਼ ਚੇਂਜ ਕਰ ਰਹੇ ਹੋ, ਤੁਸੀਂ ਨਵਾਂ ਬਾਥਰੂਮ ਐਡ ਔਨ ਕਰ ਰਹੇ ਹੋ, ਤੁਸੀਂ ਫਲੋਰਿੰਗ ਚੇਂਜ ਕਰ ਰਹੇ ਹੋ, ਜਾਂ ਫਿਰ ਤੁਸੀਂ ਕਿਸੇ ਤਰ੍ਹਾਂ ਦੇ ਕੌਂਕਰੀਟ ਦਾ ਕੰਮ ਕਰਾਉਣਾ, ਕੋਈ ਸਟੈਂਪ ਕੌਂਕਰੀਟ ਦਾ ਡਰਾਈਵੇ ਬਣਾਉਣਾ ਹੈਗਾ, ਤਾਂ ਤੁਸੀਂ ਜ਼ਰੂਰ ਇਹਨਾਂ ਨੂੰ ਕਾਲ ਕਰ ਲੈਣੀ ਆ। ਅਤੇ ਜੀ ਟੀ ਏ ਤੋਂ ਬਾਅਦ ਸਪੈਸ਼ਲੀ ਦੱਸਦਾ, ਅਗਰ ਤੁਸੀਂ ਜੀ ਹੈਗੇ ਹੋ ਨਾਇਆਗਰਾ ਫੋਲਸ, ਤੁਸੀਂ ਵੈਲਲੈਂਡ, ਸੇਂਟ ਕੈਥਰੀਨ, ਇਹਨਾਂ ਸਾਰੇ ਏਰੀਆਜ਼ ਦੇ ਵਿੱਚ ਸਪੈਸ਼ਲੀ ਸਰਵ ਕਰਦੇ ਨੇ, ਨਾਇਆਗਰਾ ਫੋਲਸ ਦੇ ਵਿੱਚ ਇਹਨਾਂ ਦੇ ਤੁਸੀਂ ਜ਼ਰੂਰ ਮਿਲ ਸਕਦੇ ਹੋ। ਸੋ ਬੀ ਬਿਲਡ ਕੰਸਟਰਕਸ਼ਨ 647-233-6000, 647-233-6000, ਕਿਸੇ ਵੀ ਤਰ੍ਹਾਂ ਦੀ ਇੰਟੀਰੀਅਰ ਰੈਨੋਵੇਸ਼ਨ ਦਾ ਕੰਮ ਕਰਾਉਣਾ ਹੋਵੇ ਹੈਮਿਲਟਨ ਜਾਂ ਫਿਰ ਨਾਇਆਗਰਾ ਫੋਲਸ ਤੱਕ, 647-233-6000 ਨੰਬਰ 'ਤੇ ਕਾਲ ਕਰ ਸਕਦੇ ਹੋ ਜੀ। ਨੈਕਸਟ ਕਾਲ ਹੈ ਜੀ ਸਾਡੇ ਨਾਲ 0647 ਨੰਬਰ ਜੀ, ਸਤਿ ਸ਼੍ਰੀ ਅਕਾਲ। ਹੈਲੋ ਜੀ, 0647 ਨੰਬਰ, ਹੈਲੋ ਜੀ, ਸਤਿ ਸ਼੍ਰੀ ਅਕਾਲ, 0647 ਨੰਬਰ। ਨਹੀਂ ਜੀ, ਤੁਹਾਡੀ ਆਵਾਜ਼ ਨਹੀਂ ਆ ਰਹੀ, ਕਿਉਂਕਿ ਤੁਸੀਂ ਰੇਡੀਓ ਔਨ ਰੱਖੋਗੇ ਤਾਂ ਮੈਨੂੰ ਆਪਣੀ ਆਵਾਜ਼ ਸੁਣੀ ਜਾਓਗੀ ਅਤੇ ਤੁਹਾਨੂੰ ਮੇਰੀ ਆਵਾਜ਼ ਨਹੀਂ ਸੁਣੂਗੀ। ਸੋ ਰੇਡੀਓ ਜ਼ਰੂਰ ਬੰਦ ਕਰ ਦਿਆ ਕਰੋ ਜੀ। ਨੈਕਸਟ ਕਾਲ ਹੈ ਸਾਡੇ ਨਾਲ ਸ਼ਿਵਿੰਦਰ ਜੀ, ਸ਼ਿਵਿੰਦਰ ਜੀ ਸਤਿ ਸ਼੍ਰੀ ਅਕਾਲ। ਓਕੇ, ਠੀਕ ਹੈ ਜੀ, ਲਾ ਦਿੰਦੇ ਹਾਂ, ਬਹੁਤ ਸ਼ੁਕਰੀਆ ਜਵਿੰਦਰ ਜੀ, ਥੈਂਕ ਯੂ ਸੋ ਮੱਚ। 416-233-7368 ਇੱਕ ਫੁੱਲ ਜਿਹਦੇ ਨਾਲ ਅਸੀਂ ਸਾਰੇ ਰਿਲੇਟ ਕਰਦੇ ਹਾਂ, ਕਿਹੜਾ ਫੁੱਲ ਹੈ ਜੀ? ਬੜਾ ਸੌਖਾ ਹੈ ਬਈ, ਬਹੁਤ ਸੌਖਾ ਹੈ, ਅਤੇ ਮਹਿੰਗਾ ਵੀ ਆ ਕਿ ਨਹੀਂ ਮਹਿੰਗਾ, ਇਹ ਤੁਸੀਂ ਦੱਸਣਾ, ਕਿਹੜਾ ਫੁੱਲ ਹੈ ਜਿਹਦੇ ਨਾਲ ਅਸੀਂ ਮੋਸਟਲੀ ਰਿਲੇਟ ਕਰਦੇ ਹਾਂ। ਫੁੱਲਾਂ ਦੀ ਅਸੀਂ ਗੱਲ ਕਰ ਰਹੇ ਸੀ, ਤੁਹਾਡਾ ਫੇਵਰੇਟ ਫੁੱਲ ਕਿਹੜਾ ਹੈਗਾ? ਦੱਸ ਦਈਏ ਬਰੈਂਪਟਨ ਟੀ ਵੀ ਐਂਡ ਅਪਲਾਈਸਿਸ ਦਾ ਨੰਬਰ, ਇੱਕ ਤੁਸੀਂ ਆਪਣੇ ਘਰ ਦੇ ਵਿੱਚ ਅਪਲਾਈਸਿਸ ਲੈ ਕੇ ਜਾਣੇ ਆ ਜੀ, ਅਤੇ ਤੁਹਾਡੇ ਲਈ ਇੱਕ ਇਹ ਸੁਨੇਹਾ ਕਿ ਤੁਸੀਂ ਚਿੰਕਿਊਜ਼ੀ ਐਂਡ ਬੋਵੇਡ ਦੇ ਇੰਟਰਸੈਕਸ਼ਨ 'ਤੇ ਪਹੁੰਚਣਾ, ਜਿੱਥੇ ਕਿ ਅਪਲਾਈਸਿਸ ਦੇ ਵਿੱਚ ਤੁਹਾਨੂੰ ਬੈਸਟ ਡੀਲਸ ਤਾਂ ਓਬਵੀਅਸਲੀ ਮਿਲਣੀਆਂ ਹੈਗੀਆਂ ਤੁਹਾਨੂੰ ਜੀ। ਕੀ ਮਿਲਣਾ ਤੁਹਾਨੂੰ ਇਹਨਾਂ ਨੇ 6 ਮਹੀਨਿਆਂ ਦੀ, ਅਗਰ ਪੇਮੈਂਟ ਨਹੀਂ ਹੈਗੀ ਰਾਈਟ ਵੇ, ਤੁਸੀਂ ਪੈਸੇ ਨਹੀਂ ਹੈਗੇ, ਫਰਿੱਜ ਸਟੋਵ ਕੋਈ ਵੀ ਘਰ ਦੇ ਵਿੱਚ ਅਪਲਾਈਸਿਸ ਚਾਹੀਦੇ ਆ, ਤੁਸੀਂ 6 ਮਹੀਨਿਆਂ ਬਾਅਦ ਪੇ ਕਰ ਸਕਦੇ ਹੋ ਅਤੇ ਵਿਆਜ ਕੋਈ ਨਹੀਂ ਪੇ ਕਰਨਾ। ਹੁਣ ਬੈਂਕ ਆ, ਜੇ ਆਪਾਂ 20 ਦਿਨ ਕ੍ਰੈਡਿਟ ਕਾਰਡ ਵਰਤਦੇ ਹਾਂ, ਤੁਸੀਂ ਉਹ ਉਹਨਾਂ ਦੀ ਤਰੀਕ ਲੰਘ ਜਾਂਦੀ ਹੈ ਜੀ, ਅਤੇ ਵਿਆਜ ਉਹ ਪਾਉਂਦੇ 20-22%। ਸੋ ਬਰੈਂਪਟਨ ਟੀ ਵੀ ਵਾਲਿਆਂ ਨੇ ਤੁਹਾਨੂੰ 6 ਮਹੀਨੇ ਕੋਈ ਵਿਆਜ ਨਹੀਂ ਆ, ਅਤੇ 6 ਮਹੀਨਿਆਂ ਬਾਅਦ ਤੁਸੀਂ ਪੇ ਕਰ ਸਕਦੇ ਹੋ। ਘਰ ਦੇ ਵਿੱਚ ਅਪਲਾਈਸਿਸ ਚਾਹੀਦੇ ਆ, ਟੀ ਵੀਜ਼ ਚਾਹੀਦੇ ਆ, ਬੈਸਟ ਡੀਲਸ ਮਿਲ ਜਾਣ, ਘਰ ਡਿਲੀਵਰ ਹੋ ਜਾਣ ਅਪਲਾਈਸਿਸ, ਤਾਂ ਚਿੰਕਿਊਜ਼ੀ ਐਂਡ ਬੋਵੇਡ ਦੇ ਇੰਟਰਸੈਕਸ਼ਨ 'ਤੇ ਬਰੈਂਪਟਨ ਟੀ ਵੀ ਐਂਡ ਅਪਲਾਈਸਿਸ ਸੁਲਤਾਨ ਜੀ ਅਤੇ ਉਹਨਾਂ ਦੀ ਟੀਮ ਨੂੰ ਮਿਲਦਾ 905-450-2828 905-450-2828। ਆ ਗਈ ਜੀ ਕਾਲ ਦੁਬਾਰਾ ਸਾਡੇ ਨਾਲ 0647 ਨੰਬਰ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।
2: ਸ਼ੇਅਰ ਸੁਣਾਉਣਾ ਚਾਹਤਾ ਹੂੰ।
0: ਅੱਛਾ, ਆਪ ਸ਼ੇਅਰ ਸੁਣਾਉਣਾ ਚਾਹਤੇ ਜੀ, ਸੁਣਾਈਏ।
2: ਰਿਲੇਟਡ ਹੈ ਇਸਮੇ, ਕਹਤਾ ਕਿ ਫੂਲੋਂ ਕੀ ਨਮਾਇਸ਼ ਮੇਂ ਅਗਰ ਵੋ ਵੀ ਹੁਆ ਤੋ ਫੂਲੋਂ ਕੀ ਨਮਾਇਸ਼ ਮੇਂ ਅਗਰ ਵੋ ਵੀ ਹੁਆ ਤੋ ਇਸ ਬਾਰ ਗੁਲਾਬੋਂ ਕੋ ਬੜੀ ਆਗ ਲਗੇਗੀ।
0: ਅੱਛਾ, ਠੀਕ ਹੈ ਜੀ, ਬਹੁਤ ਖੂਬਸੂਰਤ, ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ। ਗੁਲਾਬ ਵਿਚਾਰੇ ਫੁੱਲਾਂ ਦੀ ਅਸੀਂ ਗੱਲ ਕਰ ਰਹੇ ਹਾਂ, ਕਿਹੜਾ ਫੁੱਲ ਤੁਹਾਨੂੰ ਪਸੰਦ ਆ, ਕਿਹੜੇ ਫੁੱਲ ਦੇ ਨਾਲ ਤੁਸੀਂ ਰਿਲੇਟ ਕਰਦੇ ਹੋ, ਕਿਹੜੇ ਫੁੱਲ ਦੇ ਨਾਲ ਅਸੀਂ ਸਾਰੇ ਰਿਲੇਟ ਕਰਦੇ ਹਾਂ। ਰੇਡੀਓ ਅੰਦਾਜ਼ ਤੁਸੀਂ ਸੁਣ ਰਹੇ ਹੋ ਜੀ, ਮੈਂ ਤੁਹਾਡੀ ਹੋਸਟ ਪਰਮ। ਪ੍ਰੋਗਰਾਮ ਦੇ ਵਿੱਚ ਤੁਸੀਂ ਫੁੱਲ ਬਣ ਕੇ ਆਉਣਾ ਚਾਹੁੰਦੇ ਹੋ ਜੀ, ਆਇਆਂ ਨੂੰ, ਜਿਹੜੇ ਸਾਡੇ ਐਡਵਰਟਾਈਜ਼ਰ ਆ ਉਹ ਸਾਡੇ ਫੁੱਲ ਹੀ ਆ ਇਸ ਬਾਗ ਦੇ। ਸੋ ਤੁਸੀਂ ਵੀ ਜ਼ਰੂਰ ਪ੍ਰੋਗਰਾਮ ਨੂੰ ਜੁਆਇਨ ਕਰ ਸਕਦੇ ਹੋ, ਆਪਣੇ ਬਿਜ਼ਨਸ ਨੂੰ ਐਡਵਰਟਾਈਜ਼ ਕਰਨਾ ਜੀ ਰੇਡੀਓ ਅੰਦਾਜ਼ ਦੇ ਜ਼ਰੀਏ। ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 647-234-6000 647-234-6000 647-234-6000।

0: ਕੈਨੇਡਾ ਵਰਲਡ ਕੱਪ ਚੋਂ ਬਾਹਰ ਹੋ ਗਿਆ ਜੀ। ਜਿਹੜੇ ਲਿਸਨਰ ਜਿਹੜੇ ਫੈਨਸ ਹੋਣਗੇ ਉਹਨਾਂ ਨੂੰ ਤਾਂ ਬੜਾ ਅਫਸੋਸ ਵੀ ਹੋਣਾ, ਪਰ ਇਹ ਖੇਡ ਆ, ਗੇਮ ਆ, ਸੋ ਇਹਦੇ ਵਿੱਚ ਜਿੱਤ ਹਾਰ ਤਾਂ ਚੱਲਦੀ ਆ। ਮੋਰਾਕੋ ਦੇ ਨਾਲ ਜਿਹੜਾ ਮੈਚ ਸੀਗਾ ਉਹ ਕੈਨੇਡਾ ਹਾਰ ਗਿਆ। ਅਤੇ ਜੀ ਵਰਲਡ ਕੱਪ ਦਾ ਇੱਕ ਹੋਰ ਮੈਚ ਜਿਹੜਾ ਵੈਨਕੂਵਰ 'ਚ ਆਈ ਬਿਲੀਵ ਹੋਣਾ ਹੈਗਾ, ਜਿਹੜਾ ਕੈਨੇਡਾ 'ਚ ਇੱਕ ਹੋਰ ਮੈਚ ਹੋਣਾ। ਸੋ ਜਾਂਦੇ ਜਾਂਦੇ ਤੁਹਾਨੂੰ ਇੱਕ ਦੋ ਨੰਬਰ ਦਾ ਸੀ, ਫਿਰ ਫੁੱਲ ਦੱਸ ਕੇ ਜਾਊਂਗੀ ਕਿਹੜਾ ਫੁੱਲ ਹੈ ਜੀ। ਐਨੀ ਮੋਰਗੇਜਸ ਤੋਂ ਮੈਂ ਇੱਕ ਭਟਨਾਗਰ ਜੀ ਕਹਿੰਦੇ ਆ ਕਿ ਅਗਰ ਮੋਰਗੇਜ ਨਹੀਂ ਹੋ ਰਹੀ, ਹੈਰਾਨ ਹੋ ਪਰੇਸ਼ਾਨ ਹੋ ਵੀ ਕੀ ਹੋ ਗਿਆ, ਘਰ ਮੈਂ ਲੈ ਲਿਆ, ਬੁੱਕ ਕਰਾ ਲਿਆ, ਹੁਣ ਜਿਹੜੇ ਬਹੁਤੇ ਸਾਰੇ ਐਡਵਰਟਾਈਜ਼ ਕੀਤੇ ਜਾਂਦੇ ਜੀ 8 ਲੱਖ ਦਾ ਘਰ, ਇਹ ਨਹੀਂ ਦੱਸਿਆ ਜਾਂਦਾ ਵੀ ਐਚ ਐਸ ਟੀ ਰਿਬੇਟ ਤੋਂ ਬਾਅਦ। ਐਚ ਐਸ ਟੀ ਰਿਬੇਟ ਤਾਂ ਤੁਹਾਨੂੰ ਗਵਰਨਮੈਂਟ ਨੇ ਦਿੱਤੀ ਆ ਨਾ, ਸੋ ਜਿੱਦਾਂ ਪਹਿਲਾਂ ਗੱਲ ਕੀਤੀ, ਜਾਂਚ ਪੜਤਾਲ ਜ਼ਰੂਰ ਕਰਿਆ ਕਰੋ, ਕੁਛ ਵੀ ਖਰੀਦਣਾ ਜ਼ਰੂਰ ਖਰੀਦੋ, ਰਿਸਕ ਲੈਣਾ ਚਾਹੀਦਾ, ਰਿਸਕ ਤੋਂ ਬਿਨਾਂ ਅੱਗੇ ਨਹੀਂ ਵੱਧ ਸਕਦੇ, ਪਰ ਜ਼ਰੂਰੀ ਹੁੰਦਾ ਕਿ ਉਹਦੀ ਥੋੜ੍ਹੀ ਜਾਂਚ ਪੜਤਾਲ ਕਰ ਲਓ ਜੀ। ਐਨੀ ਮੋਰਗੇਜਸ ਤੋਂ ਮੈਂ ਭਟਨਾਗਰ ਜੀ ਕਹਿੰਦੇ ਆ ਕਿ ਅਗਰ ਮੋਰਗੇਜ ਦੇ ਵਿੱਚ ਤੁਹਾਨੂੰ ਦਿੱਕਤ ਆ ਰਹੀ ਹੈ ਜੀ, ਤਾਂ ਤੁਸੀਂ ਜ਼ਰੂਰ ਸਾਡੇ ਕੋਲ ਆਓ, ਅਸੀਂ ਕੋਈ ਨਾ ਕੋਈ ਹੱਲ ਜ਼ਰੂਰ ਕੱਢ ਕੇ ਦੇਵਾਂਗੇ। ਸੋ ਮੋਰਗੇਜ ਕਰਨੀ ਕਰਾਉਣੀ ਹੋਵੇ ਜਾਂ ਫਿਰ ਤੁਸੀਂ ਐਕੁਟੀ ਟੇਕਆਊਟ ਕਰਨੀ ਹੋਵੇ, ਜੀ ਐਨੀ ਮੋਰਗੇਜਸ ਤੋਂ ਮੈਂ ਭਟਨਾਗਰ ਜੀ ਦਾ ਫੋਨ ਨੰਬਰ 647-702-2023 6477022023। ਸਟੀਵਨਸ ਫਰਨੀਚਰ ਦਾ ਸੁਨੇਹਾ ਕਿ ਤੁਸੀਂ ਕੈਨੇਡਾ ਡੇ ਮਿਸ ਨਹੀਂ ਕਰਨਾ, ਕੈਨੇਡਾ ਡੇ ਤੁਸੀਂ ਮਿਸ ਨਹੀਂ ਕਰਨਾ, ਕੈਨੇਡਾ ਡੇ ਦੀਆਂ ਜਿਹੜੀਆਂ ਬਹੁਤ ਸਾਰੀਆਂ ਡੀਲਸ ਆ ਉਹ ਤੁਹਾਨੂੰ ਮਿਲਣੀਆਂ ਜੀ, ਫਰਨੀਚਰ ਦੇ ਵਿੱਚ, ਐਕਸੈਸਰੀਜ਼ ਦੇ ਵਿੱਚ ਅਤੇ ਨਾਲ ਹੀ ਨਾਲ ਡੈਕੋਰੇਟਿਵ ਆਈਟਮਸ ਦੇ ਵਿੱਚ। ਤੁਸੀਂ ਸਟੀਫਨਸ ਫਰਨੀਚਰ ਦੇ ਪਹੁੰਚਣਾ, ਜਿਹੜੇ ਕਿ ਸਟੀਲਸ ਐਂਡ ਟੋਰਬਮ 'ਤੇ ਨੇ, 905-790-0560 9057900560। ਮੇਰੇ ਫੋਨ 'ਤੇ ਫੋਨ ਆ ਰਿਹਾ, ਆਈ ਡੋਂਟ ਨੋ ਅਗਰ ਤੁਸੀਂ ਫੁੱਲ ਦੱਸਣਾ ਚਾਹੁੰਦੇ ਸੀ, ਤਾਂ ਸਟੂਡੀਓਜ਼ ਦਾ ਨੰਬਰ ਹੈ ਜੀ 416-233-6868 4162-337-3688। ਇਹ ਕਾਲ ਆ ਗਈ ਸੀ ਪਰ ਡਿਸਕਨੈਕਟ ਹੋ ਗਈ, ਅਤੇ ਦੱਸ ਦਈਏ ਫਿਰ ਤੁਹਾਨੂੰ ਫੁੱਲ ਦਾ ਨਾਮ। ਦੇਸੀ ਫਰਾਈਡ ਮੈਨੀਆ ਦਾ ਸੁਨੇਹਾ ਦੱਸ ਦਈਏ, ਅਗਰ ਤੁਸੀਂ ਲਾਈਵ ਬਾਰਬੇਕਿਊ ਇੰਜੋਏ ਕਰਨਾ ਅਤੇ ਅਲੱਗ ਅਲੱਗ ਤਰ੍ਹਾਂ ਦੇ ਫਲੇਵਰਸ ਦੇ ਜਿਹੜੇ ਵਿੰਗਸ ਹੈਗੇ ਆ ਉਹ ਤੁਸੀਂ ਇੰਜੋਏ ਕਰਨੇ ਆ, ਜਾਂ ਫਿਰ ਤੁਸੀਂ ਡਿਲੀਸ਼ੀਅਸ ਖਾਣਾ ਇੰਜੋਏ ਕਰਨਾ ਜੀ, ਤਾਂ ਇਸ ਵੀਕਐਂਡ 'ਤੇ ਜ਼ਰੂਰ ਪਹੁੰਚਣਾ 6171 ਮੇਫੀਲਡ ਰੋਡ, ਏਅਰਪੋਰਟ ਐਂਡ ਮੇਫੀਲਡ ਦੇ ਇੰਟਰਸੈਕਸ਼ਨ 'ਤੇ, ਦੇਸੀ ਫਰਾਈਡ ਮੈਨੀਆ। ਜਾ ਕੇ ਪਲੀਜ਼ ਰੇਡੀਓ ਦਾ ਤੁਸੀਂ ਰੈਫਰੈਂਸ ਜ਼ਰੂਰ ਦਿਆ ਕਰੋ, ਅਤੇ ਨਾਲ ਦੀ ਨਾਲ ਤੁਸੀਂ ਕੇਟਰਿੰਗ ਬੁੱਕ ਕਰਾਉਣੀ ਆ, ਉਸ ਦੇ ਲਈ ਵੀ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ। ਯੂਨਿਟ ਨੰਬਰ 96 ਦੇ ਵਿੱਚ ਨੇ ਦੇਸੀ ਫਰਾਈਡ ਮੈਨੀਆ, 647-534-3475 647-534-3475। ਘਰ ਨੂੰ ਪੇਂਟ ਕਰਾਉਣਾ ਅਤੇ ਫਿਰ ਜੀ ਰਫਤਾਰ ਪੇਂਟਿੰਗ, ਇੰਟੀਰੀਅਰ ਐਕਸਟੀਰੀਅਰ ਪੇਂਟ ਦੇ ਵਿੱਚ, ਕਿਚਨ ਪੇਂਟ ਦੇ ਵਿੱਚ, ਅਤੇ ਨਾਲ ਦੀ ਨਾਲ ਤੁਹਾਨੂੰ ਪੋਪਕੋਰਨ ਸੀਲਿੰਗ ਰਿਮੂਵ ਦੇ ਵਿੱਚ ਇਹ ਹੈਲਪ ਕਰ ਦੇਣਗੇ। 647-996-56 ਦੀ ਫਟਾਫਟ ਹੀ ਕਾਲ ਲਵਾਂਗੇ ਜੀ। ਹਰਮੇਲ ਜੀ ਸਤਿ ਸ਼੍ਰੀ ਅਕਾਲ। ਹਾਂਜੀ ਹਾਂਜੀ ਸਭ ਵਧੀਆ ਜੀ, ਸਭ
1: ਵਧੀਆ।
0: ਅੱਛਾ ਜੀ, ਮੈਂ ਦੇਖੂੰਗੀ ਜੀ, ਥੈਂਕ ਯੂ ਸੋ ਮਚ, ਥੈਂਕ ਯੂ ਜੀ, ਬਹੁਤ ਸ਼ੁਕਰੀਆ ਜੀ ਜੀ, ਥੈਂਕ ਯੂ, ਥੈਂਕ ਯੂ ਜੀ, ਥੈਂਕ ਯੂ, ਬਹੁਤ ਸ਼ੁਕਰੀਆ। ਗਿੱਲ ਸਾਹਿਬ ਟਾਈਮ ਹੋ ਗਿਆ ਜੀ, ਓਕੇ। ਫੁੱਲਾਂ 'ਚ ਫੁੱਲ, ਗੋਭੀ ਦਾ ਫੁੱਲ ਨਹੀਂ, ਫੁੱਲਾਂ 'ਚ ਫੁੱਲ ਜਿਹਦੇ ਨਾਲ ਅਸੀਂ ਰਿਲੇਟ ਕਰਦੇ ਹਾਂ, ਗੋਭੀ ਦਾ ਫੁੱਲ ਵੀ ਹੈਗਾ ਜਿਹਦੇ ਨਾਲ ਅਸੀਂ ਰਿਲੇਟ ਕਰ ਸਕਦੇ ਹਾਂ ਜੀ, ਹੈ ਸੂਰਜਮੁਖੀ ਦਾ ਫੁੱਲ। ਹੁਣ ਤੁਸੀਂ ਕਹੋਗੇ ਸੂਰਜਮੁਖੀ ਦਾ ਫੁੱਲ ਕਿੱਦਾਂ, ਜਿੱਦਾਂ ਸੂਰਜ ਨਿਕਲਦਾ ਹੈ ਉੱਦਾਂ ਹੀ ਸੂਰਜਮੁਖੀ ਦਾ ਫੁੱਲ ਨਿਕਲਦਾ, ਅਤੇ ਅਸੀਂ ਸਾਰੇ ਕੀ ਹੋ ਗਏ ਹਾਂ, ਅਸੀਂ ਵੀ ਸੂਰਜਮੁਖੀ ਦੇ ਫੁੱਲ ਵਰਗੇ ਹੋ ਗਏ ਹਾਂ। ਜਦੋਂ ਸੂਰਜ ਨਿਕਲਦਾ ਉਦੋਂ ਹੀ ਅਸੀਂ ਆਪਣਾ ਕੰਬਲ 'ਚੋਂ ਮੂੰਹ ਬਾਹਰ ਕੱਢਦੇ ਹਾਂ। ਪਹਿਲਾਂ ਲੋਕ, ਸਾਰਿਆਂ ਦੀ ਗੱਲ ਨਹੀਂ ਕਰ ਰਹੀ ਮੈਂ, ਸਾਰੇ ਲਿਸਨਰਸ ਜਿਹੜੇ ਸਾਜਰੇ ਉੱਠਦੇ ਆ ਉਹ ਇਸ ਕੈਟਾਗਰੀ 'ਚੋਂ ਬਾਹਰ ਆ। ਸੋ ਕਹਿਣ ਦੀ ਗੱਲ ਇਹ ਆ ਕਿ ਕੋਸ਼ਿਸ਼ ਕਰੋ ਸਾਜਰੇ ਉੱਠ ਕੇ ਅਗਰ ਤੁਸੀਂ ਆਪਣਾ ਦਿਨ ਸ਼ੁਰੂ ਕਰ ਸਕਦੇ ਹੋ। ਅਰਲੀ ਟੂ ਬੈੱਡ ਅਰਲੀ ਟੂ ਰਾਈਜ਼ ਮੇਕਸ ਅ ਪਰਸਨ ਹੈਲਥੀ ਵੈਲਥੀ ਐਂਡ ਵਾਈਜ਼। ਸੋ ਜੇ ਤੁਸੀਂ ਅਰਲੀ ਉੱਠ ਸੌਂ ਸਕਦੇ ਹੋ, ਫੋਨ ਛੱਡੋ, ਅਰਲੀ ਸੌਵੋ, ਅਰਲੀ ਉੱਠੋ, ਸੂਰਜਮੁਖੀ ਦਾ ਫੁੱਲ ਨਾ ਬਣੀਏ, ਸੂਰਜ ਨਿਕਲਣ ਤੋਂ ਪਹਿਲਾਂ ਆਪਣਾ ਕੰਬਲ 'ਚੋਂ ਮੂੰਹ ਬਾਹਰ ਕੱਢੀਏ ਅਤੇ ਕੋਈ ਪਰਮਾਤਮਾ ਦਾ ਨਾਮ ਲਈਏ ਅਤੇ ਆਪਣਾ ਦਿਨ ਸ਼ੁਰੂ ਕਰੀਏ ਅਤੇ ਚੰਗਾ ਹੋਊਗਾ ਜੀ। ਸੋ ਜਿਹਦੇ ਨਾਲ ਅਸੀਂ ਰਿਲੇਟ ਕਰ ਸਕਦੇ ਹਾਂ ਮੈਨੂੰ ਲੱਗਦਾ ਉਹ ਹੈਗਾ ਸੂਰਜਮੁਖੀ ਦਾ ਫੁੱਲ। ਬਹੁਤ ਸ਼ੁਕਰੀਆ ਤੁਸੀਂ ਅੱਜ ਫੁੱਲਾਂ ਦੀ ਗੱਲ ਕੀਤੀ ਅਤੇ ਇਹ ਸੋਚਿਆ ਕਿ ਤੁਹਾਨੂੰ ਕਿਹੜਾ ਫੁੱਲ ਪਸੰਦ ਆ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮੱਚ ਮੇਰਾ ਸਾਥ ਦੇਣ ਦੇ ਲਈ। ਸ਼ੋਅ ਤੋਂ ਬਾਅਦ ਗੱਲਬਾਤ ਕਰਨੀ ਹੈ ਜੀ, ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਹੋਵੇ ਰੇਡੀਓ ਅੰਦਾਜ਼ ਦੇ ਜ਼ਰੀਏ, ਅਤੇ ਮੇਰਾ ਫੋਨ ਨੰਬਰ 647-234-6000। ਤੁਹਾਨੂੰ ਮਿਲਾਂਗੇ ਅਗਲੇ ਸ਼ਨੀਵਾਰ, ਤਦ ਤੱਕ ਆਪਣਾ ਬਹੁਤ ਸਾਰਾ ਖਿਆਲ ਰੱਖਣਾ, ਆਪਣੀ ਸਿਹਤ ਦਾ ਖਿਆਲ ਰੱਖਣਾ, ਅਤੇ ਜੀ ਪਰ ਵੱਲੋਂ ਤੁਹਾਨੂੰ ਸਾਰਿਆਂ ਨੂੰ ਸ਼ਬਾ ਖੈਰ, ਸ਼ੁਭ ਰਾਤਰੀ ਐਂਡ ਟੇਕ ਕੇਅਰ।